ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164 2047 20 40।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਵੈਰੀ ਗੁੱਡ, ਜ਼ਰੂਰ ਕਰੋ ਅਪਡੇਟ ਯਾਰ। ਅਪਡੇਟ ਤਾਂ ਫਿਰ ਦੇਖੋ ਬੰਦਾ ਜ਼ਿੰਦਗੀ ਦੇ ਵਿੱਚ ਅਪ ਟੂ ਡੇਟ ਰਹਿੰਦਾ ਤਾਂ ਹੀ ਫਿਰ ਬੈਨੀਫਿਟ ਚੀਜ਼ਾਂ ਦਾ ਹੁੰਦਾ। ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਤੇ ਸਰਾਂਸ਼ ਕਿਵੇਂ ਹੋ?
2: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ।
1: ਬਹੁਤ ਵਧੀਆ, ਬਹੁਤ ਵਧੀਆ। ਸੋ ਸਰਾਂਸ਼ ਤੁਹਾਨੂੰ ਲੋਨ ਲੈ ਕੇ ਦਿੰਦੇ ਆ ਗਵਰਨਮੈਂਟ ਤੋਂ ਤਾਂ ਕਿ ਤੁਸੀਂ ਸਟੱਡੀ ਆਪਣੀ ਪੂਰੀ ਕਰੋ। ਸੋ ਸਰਾਂਸ਼, ਜਿਹੜੇ ਲਿਸਨਰਸ ਦੇਖ ਰਹੇ ਵੀ ਯਾਰ ਸਾਨੂੰ ਲੋਨ ਲੈਣਾ ਚਾਹੀਦਾ, ਨਹੀਂ ਲੈਣਾ ਚਾਹੀਦਾ, ਥੋੜ੍ਹਾ ਦੱਸੋ ਵੀ ਕਿੰਨਾ ਕੁ ਬੈਨੀਫਿਟ ਹੈ ਲੋਨ ਲੈਣ ਦਾ? ਕੀ ਕੋਈ ਬੜਾ ਹਾਈ ਇੰਟਰਸਟ ਰੇਟ ਤਾਂ ਨਹੀਂ?
2: ਹਾਂਜੀ, ਲੋਨ ਇਸਸੇ ਬੜੀਆ ਲੋਨ ਕਹੀਂ ਵੀ ਆਪਕੋ ਮਿਲ ਨਹੀਂ ਸਕਤਾ, ਮਗਰ ਲਗਤਾ ਹੈ ਪੂਰੀ ਦੁਨੀਆ ਮੇਂ ਨਹੀਂ ਮਿਲੇਗਾ। ਕੈਨੇਡਾ ਤੋਂ ਛੋਟੀ ਚੀਜ਼ ਹੈ, ਕਿਉਂਕਿ ਯਹਾਂ ਪੇ ਜੈਸੇ ਆਪ ਮੰਗ ਕੇ ਚਲੇ ਆਪ ਬੈਂਕ ਸੇ ਲੋਨ ਲੇਤੇ ਹੈ, ਆਪਕੋ 10% ਪੇ ਮਿਲਤਾ ਹੈ, ਔਰ ਬੈਂਕ ਗਵਰਨਮੈਂਟ ਸੇ 2.5% ਪੇ ਲੇਤਾ ਹੈ। ਤੋ ਯਹਾਂ ਪੇ ਮੀਡੀਏਟਰ ਬੈਂਕ ਨਹੀਂ ਹੈ, ਆਪਕੋ 2.5% ਕਾ ਵਿਆਜ ਪੇ ਲੋਨ ਮਿਲਤਾ ਹੈ ਗਵਰਨਮੈਂਟ ਸੇ। ਆਪ ਸਕਿੱਲ ਹਾਸਿਲ ਕਰਤੇ ਹੈ, ਆਸਾਨ ਸੇ ਕੋਰਸਿਸ ਕਰਤੇ ਹੈ ਫੁਲੀ ਆਨਲਾਈਨ, ਔਰ 50 ਸੇ ਲੇਕੇ $170,000 ਤੱਕ ਬਿਨਾਂ ਗਰੰਟੀ ਕੇ, ਬਿਨਾਂ ਕ੍ਰੈਡਿਟ ਚੈੱਕ ਕੇ, ਆਪਕਾ ਸਕੋਰ 0 ਵੀ ਹੈ ਤੋ ਹਾਸਿਲ ਆਪ ਕਰਤੇ ਹੈ।
1: ਵੈਰੀ ਗੁੱਡ। ਸੋ ਲੋਨ ਕਈ ਬੰਦੇ ਸੋਚ ਰਹੇ ਹੋਣਗੇ ਯਾਰ ਸਾਨੂੰ ਤਾਂ ਮਿਲਣਾ ਨਹੀਂ, ਸਾਡਾ ਤਾਂ ਕ੍ਰੈਡਿਟ ਬਹੁਤ ਮਾੜਾ ਹੈ, ਸਾਡੇ ਕੋਲ ਤਾਂ ਆਲਰੇਡੀ ਹੋਰ ਕਰਜ਼ੇ ਨੇ। ਸੋ ਕਿੰਨਾ ਸੌਖਾ ਮਿਲ ਜਾਂਦਾ ਇਹ ਲੋਨ?
2: ਦੇਖੀ ਜੀ, ਇਹੀ ਹੈ ਲਾਈਕ ਇਟਸ ਵੈਰੀ ਕੀ ਕਹਤੇ ਟੱਚ ਵੁੱਡ, ਹਮ ਆਪਣੀ ਫੀਸ ਕਾਮ ਹੋਣੇ ਕੇ ਬਾਅਦ ਲੇਤੇ ਹੈ, ਕਿਉਂਕਿ ਕਾਮ ਹੋ ਜਾਤਾ ਹੈ, ਇਸ ਲਈ ਹਮੇ ਕੋਈ ਇਸ ਮੇਂ ਡਾਊਟ ਨਹੀਂ ਹੈ। ਨੰਬਰ 1। ਨੰਬਰ 2, ਸਾਰੇ ਅਸਲੀ ਕਾਗਜ਼ ਲਗਤੇ ਹੈ, ਆਪਕਾ NOA, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਬੱਚੇ ਜ਼ਿਆਦਾ ਹੈ, ਫੈਮਿਲੀ ਸਾਈਜ਼ ਜ਼ਿਆਦਾ ਹੈ, ਤੋ ਜ਼ਿਆਦਾ ਬੈਨੀਫਿਟ ਹੈ, ਜ਼ਿਆਦਾ ਰੇਂਜ ਆਤੀ ਹੈ ਆਪਕੋ ਲੋਨ ਕੀ, ਔਰ ਲਾਈਕ ਸਿਲੈਕਟ ਡਾਇਰੈਕਟ ਆਪਕੇ ਅਕਾਊਂਟ ਮੇਂ ਗਵਰਨਮੈਂਟ ਸੇ ਫੰਡਿੰਗ ਆਤੀ ਹੈ, ਤੋ ਕੋਈ ਵੀ ਚਲਾਕੀ ਹੈ, ਮੀਠੀ ਬਾਤੇਂ ਨਹੀਂ ਹੈ ਇਸਕੇ ਅੰਦਰ।
1: ਐਂਡ ਕੀ ਕ੍ਰੈਡਿਟ ਸਕੋਰ ਜੇ ਕਿਸੇ ਦਾ ਕਮ ਹੈ ਤਾਂ ਵੀ ਮਿਲ ਜਾਏਗਾ?
2: ਬਿਲਕੁਲ ਜੀ, ਕ੍ਰੈਡਿਟ ਚੈੱਕ ਹੋਤਾ ਹੀ ਨਹੀਂ ਹੈ, ਹਮਾਰੇ ਪਾਸ ਕਲਾਇੰਟ ਬਹੁਤ ਤਰ੍ਹਾਂ ਕੇ ਕਲਾਇੰਟਸ ਆਤੇ ਹੈ, ਰਾਈਟ? ਤੋ ਉਨਕਾ ਸਕੋਰ ਕਿਸੇ ਕਾ 400 ਵੀ ਹੋਤਾ ਹੈ, ਕਿਸੇ ਮਤਲਬ ਬਹੁਤ ਸਾਰੇ ਮਿਸ ਪੇਮੈਂਟਸ ਵਾਲੇ ਹੋਤੇ ਹੈ, ਜਿਨਕਾ ਲਾਈਕ ਕ੍ਰੈਡਿਟ ਕਾਰਡ ਕਾ ਇਤਨਾ ਸਾਰਾ ਬਿੱਲ ਇਕੱਠਾ ਹੁਆ ਹੋਤਾ ਹੈ, ਤੋ ਵੋ ਆਰਾਮ ਸੇ ਸਕਿੱਲ ਡਿਵੈਲਪ ਕਰਤੇ ਹੈ, ਫੰਡਿੰਗ ਹਾਸਿਲ ਕਰਤੇ ਹੈ, ਔਰ ਲਾਈਕ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਹੈ ਵੋ।
1: ਵੈਰੀ ਗੁੱਡ। ਐਂਡ ਨੰਬਰ ਹੈ ਸਰਾਂਸ਼ ਦਾ
2: 2 to 3 months, 2 to 6 months, 3 to 7 months, 2 to 6 months, 3 to 7 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 to 3 months, 2 लोग इतना प्रेम करते हैं, आते हैं कहते हैं सर ये मिठाई का डब्बा आपका सेकंड कोर्स में एनरोल कर दो हमें आप, है ना।
1: अच्छा,
2: तो मतलब बड़ी अंकल आंटी होते हैं, बड़ी अच्छी चीजें सिखाते हैं लाइफ में।
1: हाँ।
2: वादा किया है तो निभाना, पंजाबी में बोल रहे थे कुछ, है ना। मतलब ऐसे बड़े अच्छा लगता है हमें, हमने काम के साथ इज्जत भी कमाई है टचमुट, क्योंकि हम काम होने के बाद छोटी सी फीस लेते हैं, मोटी कमीशन, नकली काम तो हम करते ही नहीं है। तो हमारी अब छोटी सी फीस है 199 काम होने के बाद, कोई चलाती कोई मीठी बातें कोई सेटिंग कोई कमीशन नहीं है।
1: एंड की एदी कोई तुसी हुण गल किया भी आंटी अंकल भी आउंदे ने, एदी कोई एज लिमिट तां नहीं है?
2: नहीं जी, एज लिमिट नहीं है जी, गवर्नमेंट की पॉलिसी एज पे डिस्क्रिमिनेट नहीं करती। इस कंट्री में चार्टर ऑफ राइट्स एंड फ्रीडम है, तो इसलिए बड़े सिंगल मदर हैं, उबर ड्राइवर हैं, फुल टाइम लोग एम्प्लॉयड है, वो भी एलिजिबल है। पीआरएस सिटीजन है, प्रोटेक्टेड पर्सन है, आप 50 से लेके $170,000 तक का लोन 0% पे हासिल करें, और 2.5 साल बाद जब आप किस्त देना स्टार्ट करते हैं 15 साल तक, लोन का ब्याज 2.5% है पूरे साल का। ऐसा लोन आपको कहीं नहीं मिल सकता, कॉल करें, ऑफिस आए, असेसमेंट कराए।
1: नंबर है सराज दा 4372643175, 437-264-3175। ते सराज थोड़ी एक बार फिर तो दस दो किन्नी फीस है?
2: हाँ जी 199 है जी, वन टाइम फीस है काम होने के बाद, और अकाउंट लाइक लोगों के अकाउंट में फंडिंग आती है तब वो हमारे हमें लाइक हमें इंटरेक्ट कर देते हैं, फीस है कैश पकड़ा देते हैं, कोई मीठी बात नहीं है। कॉल करें अभी, कॉल करें 437-264-3175, 437-264-3175। ऑफिस एड्रेस है जी 218 एक्सपोर्ट बुलेवर्ड मिसिसागा में, हर एंटारी डेयरी पे। कॉल अभी करें 437-264-3175।
1: 437-264-3175 फोन नंबर है सरश, बहुत शुक्रिया सर, थैंक यू। ਸੋ ਅੱਜ ਅਸੀਂ ਗੱਲਬਾਤ ਬੜੀ ਫਨੀ ਜੀ ਕਰ ਰਹੇ ਸੀ ਵੀ ਤੁਹਾਨੂੰ ਲਾਇਸੈਂਸ ਲੈਣ ਨੂੰ ਕਿੰਨਾ ਚਿਰ ਹੋ ਗਿਆ ਤੇ ਕੀ ਤੁਹਾਨੂੰ ਕਦੇ ਟਿਕਟ ਮਿਲੀ ਆ, ਕਿੰਨੀਆਂ ਮਿਲੀਆਂ ਨੇ? ਆਂਟੀ ਕਹਿੰਦੇ ਕਿ ਨਵੀਂ 50 ਸਾਲ ਹੋ ਗਏ ਕੋਈ ਟਿਕਟ ਨਹੀਂ ਮਿਲੀ, ਇੱਕ ਬਾਈ ਜੀ ਕਹਿੰਦੇ ਕਿ ਨਵੀਂ 30 ਸਾਲ ਹੋ ਗਏ ਕੋਈ ਟਿਕਟ ਨਹੀਂ ਮਿਲੀ, ਕੋਈ ਕਹਿੰਦਾ ਨਵੀਂ 35 ਸਾਲ ਹੋ ਗਏ ਇੱਕ ਮਿਲੀ ਹੈ, ਕੋਈ ਕਹਿੰਦਾ ਨਵੀਂ 4 ਸਾਲ ਹੋ ਗਏ 5 ਮਿਲ ਗਈਆਂ, ਇੱਕ ਵੀਰ ਕਹਿੰਦੇ ਮਿਲ ਗਈਆਂ ਨਵੀਂ 12-13 ਟਿਕਟਾਂ, ਤੇ ਕਈ ਸੱਜਣ ਮਿੱਤਰ ਸ਼ੇਅਰ ਕਰ ਰਹੇ ਕਿ ਨਵੀਂ ਟਿਕਟ ਮਿਲ ਰਹੀ ਸੀ ਪਰ ਬਚ ਗਏ। ਜੇ ਤੁਹਾਨੂੰ ਕਦੇ ਟਿਕਟ ਮਿਲਣ ਵਾਲੀ ਸੀ ਤੇ ਮਿਲਦੀ ਮਿਲਦੀ ਤਾਂ ਤੁਸੀਂ ਬਚੇ ਤਾਂ ਕਿਵੇਂ ਬਚੇ? ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ, ਨੰਬਰ ਹੈ ਆਪਣਾ 9056633337, 905-673-3337 ਆਪਣਾ ਨੰਬਰ ਹੈ, 9056733337, 905-673-3337 ਤੇ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਤੇ ਜਿਹੜੇ ਬਚ ਗਏ ਚੰਗੇ ਰਹਿ ਗਏ, ਜਿਹੜੇ ਹੁਣ ਫੜੇ ਗਏ ਹੁਣ ਵਿਚਾਰੇ ਕੀ ਕਰਨ, ਕੋਈ ਗੱਲ ਨਹੀਂ। ਇੱਕ ਵੀਰ ਨੇ ਸ਼ੇਅਰ ਕੀਤਾ ਨਾ ਵੀ ਫੜੇ ਤਾਂ ਗਏ ਬਟ ਉਸ ਤੋਂ ਬਾਅਦ ਸਿੱਖ ਗਏ ਕਿ ਹੁਣ ਯਾਰ ਪੰਗਾ ਲੈਣਾ, ਹੁਣ ਜੇ ਟਿਕਟ ਮਿਲ ਗਈ ਤੇ ਉਸ ਤੋਂ ਲਰਨ ਕਰੋ ਤੇ ਦੁਬਾਰਾ ਤੋਂ ਗਲਤੀ ਨਾ ਕਰੋ। ਠੀਕ ਹੈ, ਇਹ ਵੀ ਚਲੋ ਵਧੀਆ ਚੀਜ਼ ਹੈ, ਤੁਸੀਂ ਜੇ ਆਪਣੀਆਂ ਮਿਸਟੇਕਸ ਤੋਂ ਲਰਨ ਕਰਦੇ ਹੋ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ, ਤੁਸੀਂ ਹੁਣ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ। ਅੱਜ ਦਾ ਰੇਟ ਲੌਕ ਹੋ ਰਿਹਾ, ਫਿਊਨਰਲ ਤਾਂ ਹੁਣ ਆਪਣੇ ਸਾਰਿਆਂ ਦਾ ਕਿਸੇ ਨਾ ਕਿਸੇ ਦਿਨ ਹੋਣਾ ਹੀ ਹੋਣਾ, ਸੋ ਅੱਜ ਦਾ ਰੇਟ ਲੌਕ ਕਰੋ ਤੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰਨ ਦੇ ਲਈ ਨੰਬਰ ਹੈ 9054582222, ਬ੍ਰੈਂਪਟਨ ਕ੍ਰੈਮੇਟੋਰੀਅਮ 9054582222। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337, ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 9056733337, 9056733337 G5845। ਹੈਲੋ, ਸੱਚ ਬੋਲਣ ਦਾ ਵੀ ਫਾਇਦਾ ਹੁੰਦਾ, ਅਗਲਾ ਫਿਰ ਕਹਿੰਦਾ ਯਾਰ ਐਟਲੀਸਟ ਬੰਦਾ ਇਮਾਨਦਾਰ ਤਾਂ ਹੈ ਨਾ। ਹੋਰ ਨੀ ਤੁਹਾਨੂੰ ਕਦੇ ਕਦੇ ਨੀ ਕੋਈ ਹੋਰ ਟਿਕਟ ਮਿਲੀ? ਚਲੋ ਵੈਰੀ ਗੁੱਡ, ਸੋ ਥੈਂਕ ਯੂ ਵੀਰੇ। ਮੈਂ ਤੁਹਾਨੂੰ ਇੱਕ ਦੱਸਦਾ, ਵੈਸੇ ਯਾਰ ਕਿਸੇ ਨੂੰ ਵੀ ਇੱਕ ਵਧੀਆ ਆਪਣੇ ਟ੍ਰੈਫਿਕ ਟਿਕਟ ਲੋਇਰ ਚਾਹੀਦਾ, ਤੁਸੀਂ RS ਵਾਲੀਆ ਜੀ ਨੂੰ ਕਾਲ ਕਰ ਲਿਆ ਕਰੋ, ਟਿਕਟ ਮਿਲਦੀ ਹੈ ਬਚਾ ਲੈਂਦੇ ਆ। ਨੰਬਰ ਹੈ 9054582222, 9054582222, 9054 ਸੋਰੀ ਨੰਬਰ ਮੈਂ ਗਲਤ ਦਿੱਤਾ, ਨੰਬਰ ਹੈ RS ਵਾਲੀਆ ਜੀ ਦਾ 9054542112। ਯੈਸ, ਸੋ ਟ੍ਰੈਫਿਕ ਟਿਕਟ ਕੋਈ ਮਿਲ ਗਈ ਸਪੀਡਿੰਗ ਦੀ ਜਾਂ ਕੁਛ ਵੀ ਤਾਂ ਵਾਲੀਆ ਸਾਹਿਬ ਨੂੰ ਕਾਲ ਕਰੋ 9054542112, ਤੇ ਤੁਹਾਨੂੰ ਬਚਾ ਲੈਣਗੇ, ਟਿਕਟ ਮਾਫ਼ ਕਰਵਾ ਕੇ ਦੇਣਗੇ। ਠੀਕ ਹੈ, ਇਹਨਾਂ ਨਾਲ ਕਰ ਲਓ ਗੱਲਬਾਤ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474-1557, 647-504-1557। ਬਿਲਕੁਲ, ਗਰੋਸਰੀ ਕਰਨੀ ਹੋਵੇ ਤਾਂ ਤੁਸੀਂ 12570 ਕੈਨੇਡੀ ਰੋਡ ਫਰੈਸ਼ ਫੂਡ ਸੈਂਟਰ ਤੇ ਗੇੜਾ ਮਾਰ ਕੇ ਆਓ। ਵਧੀਆ ਹਾਈ ਕੁਆਲਿਟੀ ਦੀ ਗਰੋਸਰੀ ਹੈ ਤੇ ਨਾਲ ਸਰਵਿਸ ਵਧੀਆ, ਸਾਫ ਸੁਥਰਾ ਸਟੋਰ ਹੈ, ਤੇ ਕੈਲਡਨ ਵਾਲੇ ਉਹ ਤੁਹਾਡੇ ਲਈ ਵਨ ਸਟੋਪ ਸ਼ੋਪ ਹੈ। ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਦੇ ਉੱਤੇ, ਇੱਕ ਵਾਰ ਮਾਰਿਓ ਗੇੜਾ। ਕੈਲਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ ਯਾਰ ਬਹੁਤ ਹੀ ਪਾਪੂਲਰ ਨੇ ਅੱਜ ਕੱਲ੍ਹ। 10 ਸਾਲ ਦੀ ਵਾਰੰਟੀ ਮਿਲ ਰਹੀ ਹੈ, ਬਾਕੀ ਡੀਲਰ ਮਸਾਂ ਹੀ 5 ਸਾਲ ਦੀ ਦਿੰਦੇ ਆ, ਤੇ ਬਹੁਤ ਰਿਲਾਇਬਲ ਗੱਡੀਆਂ। ਤੁਸੀਂ ਇਹਨਾਂ ਦੀ ਗੱਡੀ ਕਿਸੇ ਹੋਰ ਗੱਡੀ ਮੂਹਰੇ ਖੜਾ ਕੇ ਦੇਖ ਲਓ ਤੁਸੀਂ, ਕਿਉਂਕਿ ਬੱਲੇ ਯਾਰ ਇਸ ਤਾਂ ਲੈਣੀ ਆ ਤਾਂ ਮਿਤਸੂਬਿਸ਼ੀ ਦੀ ਹੀ ਲਵਾਂਗੇ। ਸੋ ਜ਼ਰੂਰ ਕੈਲਡਨ ਮਿਤਸੂਬਿਸ਼ੀ ਜੀਵਨ ਨੂੰ ਕਾਲ ਕਰ ਲਓ 6476782754, 6476782754। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984, 437-655-1984 ਤੇ ਤੁਸੀਂ ਜ਼ਰੂਰ ਕਾਲ ਕਰੋ, ਠੀਕ ਹੈ। ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ ਐਂਡ SS Lawn Care ਫੁੱਲ ਬੂਟੇ ਆ ਰਹੇ ਟੌਪ ਦੇ ਲਾਉਣਗੇ। ਸੋ ਦੋ ਬੋਲ ਲਾਉਂਦੇ ਤੁਹਾਡੇ ਲਈ ਤੇ ਫਿਰ ਵਾਪਸ ਆਉਂਦੇ ਹਾਂ, ਤੇ ਨੰਬਰ ਹੈ ਆਪਣਾ 9056633337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 ਆਪਣਾ ਨੰਬਰ, ਤੁਸੀਂ ਜ਼ਰੂਰ ਯਾਦ ਰੱਖੋ। ਜਿਨ੍ਹਾਂ ਵੀਰਾਂ ਭੈਣਾਂ ਨੇ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਆ, ਗੱਡੀ ਦਾ ਕੋਈ ਵੀ ਪੰਗਾ ਪੈ ਗਿਆ ਨਾ, ਊਬਰ ਲਿਫਟ ਦੀ ਸੇਫਟੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਕਰਾਉਣ ਵਾਲਾ, ਤਾਂ ਤੁਸੀਂ ਨਾ ਇੱਕ ਫੋਨ ਘੁਮਾ ਲਓ ਰੋਇਲ ਆਟੋ ਸੈਂਟਰ। ਅਫੋਰਡੇਬਲ, ਰਿਲਾਇਬਲ, ਟਰੱਸਟਵਰਦੀ ਸਰਵਿਸ ਹੈ। 905-799-1478 ਰੋਇਲ ਆਟੋ ਸੈਂਟਰ, 9057991478। ਇੱਕ ਮੈਂ ਗਾਣਾ ਲਾਉਣਾ, ਸਾਰਿਆਂ ਨੇ ਬਹੁਤ ਸੁਣਿਆ ਹੋਣਾ, ਮਿਊਜ਼ਿਕ ਤੋਂ ਹੀ ਤੁਹਾਨੂੰ ਪਤਾ ਲੱਗ ਜਾਣਾ।

0: ਗਾਣਾ ਕਿਹਾ ਚੱਲਿਆ ਸੀ ਯਾਰ ਇਹ 4514 ਹੈਲੋ 4-5 ਸਤਿ ਸ਼੍ਰੀ ਅਕਾਲ
1: ਕਿਵੇਂ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
1: ਵਧੀਆ ਵਧੀਆ ਮੈਂ ਤੁਹਾਡਾ ਟੌਪਿਕ ਸੁਣ ਰਿਹਾ ਸੀ ਟਿਕਟਾਂ ਦਾ
0: ਜੀ
1: ਤੇ ਮੈਂ ਤੁਹਾਡਾ ਇੱਕ ਆਗਿਆ ਸੀ ਮਤਲਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਮੈਨੂੰ ਟਿਕਟ ਮਿਲੀ ਸੀ $1,000 ਦੀ
0: $1,000 ਦੀ ਅੱਛਾ ਕਾਹਦੀ
1: ਹਾਂ ਹਾਂ ਮੈਂ ਚਲਾ ਰਿਹਾ ਸੀਗਾ ਫੋਟਾ ਤੇ 193 ਕਿਲੋਮੀਟਰ ਪਰ ਆਵਰ
0: ਬੱਲੇ ਬੱਲੇ ਬੱਲੇ 193 ਇੰਨੀ ਸਪੀਡ ਕਾਹਦੇ ਲਈ
1: ਪਤਾ ਨੀ ਕੀ ਹੋਇਆ ਤੇ ਉਹ ਕਹਿੰਦੇ ਪੁਲਿਸ ਵਾਲਾ ਕਹਿੰਦਾ ਵੀ ਨੀਡ ਅ ਪਾਇਲਟ ਨਾਟ ਔਨ ਦਾ ਰੋਡ
0: ਅੱਛਾ ਨਹੀਂ ਪਰ 190 ਯਾਰ 190 ਤੇ ਤਾਂ ਬੰਦਾ ਉਹੀ ਡਰ ਜਾਂਦਾ ਗੱਡੀ ਚ ਬੈਠਾ ਇੱਕ ਮੈਨੂੰ ਪਤਾ ਨੀ ਕਿਸ ਨੇ ਦੱਸਿਆ ਕਹਿੰਦੇ ਨਵੀਂ ਮੈਂ 265 ਦੀ ਸਪੀਡ ਤੇ ਚਲਾ ਰਿਹਾ ਸੀ ਬੰਦ ਕਰਤੇ 8401 ਹੈਲੋ
2: ਹੈਲੋ ਹਾਂਜੀ ਭਾਜੀ ਕੀ ਹਾਲ ਆ
0: ਵਧੀਆ ਜੀ ਕਿਵੇਂ
2: ਵਧੀਆ ਵਧੀਆ ਮੈਂ ਵੀ ਆਪਣੀ ਸਟੋਰੀ ਦੱਸਣਾ ਚਾਹੁੰਦਾ ਮੈਂ ਨਾ ਹਾਈ ਸਕੂਲ ਚ ਪੜ੍ਹਦਾ ਸੀ ਨਾ ਇੱਥੇ
0: ਲਾਇਸੈਂਸ ਲਿਆ ਵੀ ਮਾਫ ਕਰ ਦੋ ਹੈ ਜਿਆਦਾ ਨਾ ਜਿਆਦਾ ਟਿਕਟਾਂ ਵੈਸੇ ਹਾਈ ਸਕੂਲ ਵਾਲੇ ਨੂੰ ਮਿਲਦੀ ਹੈ ਨਵਾਂ ਨਵਾਂ ਲਾਇਸੈਂਸ ਲਿਆ ਫਿਰ ਇੱਕ ਐਕਸਾਈਟਮੈਂਟ ਜੀ ਹੁੰਦੀ ਹੈ ਉਹ ਨਾ ਜਦੋਂ ਹਾਈ ਸਕੂਲ ਦੇ ਵਿੱਚ ਗ੍ਰੇਡ 12 ਦੇ ਵਿੱਚ ਗੱਡੀ ਮਿਲਦੀ ਹੈ ਤੇ ਯਾਰਾਂ ਦੋਸਤਾਂ ਨੂੰ ਕਹਿਣਾ ਵੀ ਮੇਰੇ ਕੋਲ ਗੱਡੀ ਆ ਜੋ ਲੰਚ ਤੇ ਚਲੀ ਹੈ ਉਹ ਬੈਸਟ ਫੀਲਿੰਗ ਹੈ ਮਾਹੌਲ ਬਣਦਾ ਜਦੋਂ ਹੁਣ ਇੰਡੀਆ ਚ ਵੀ ਨਵਾਂ ਨਵਾਂ ਮੋਟਰਸਾਈਕਲ ਜਦੋਂ ਬੰਦਾ ਲੈਂਦਾ ਕਾਲਜ ਨੂੰ ਜਾਂਦਾ ਉਦੋਂ ਕਿਹੜਾ ਬੰਦਾ ਧਿਆਨ ਨਾਲ ਚਲਾਉਂਦਾ ਹੁਣ ਤਾਂ ਬਸ ਇਹ ਹੁੰਦਾ ਵੀ ਬਸ ਦਵੱਲੀ ਚਲੋ ਤੇ ਭਜਾ ਲਓ ਜਿੰਨਾ ਭਜਾ ਸਕਦੇ ਹੋ ਤੇ ਫਿਰ ਜਦੋਂ ਬੰਦਾ ਥੋੜ੍ਹਾ ਜਿਹਾ ਫੈਮਲੀ ਵਾਲਾ ਹੁੰਦਾ ਫਿਰ ਥੋੜ੍ਹਾ ਜਿਹਾ ਹੋ ਜਾਂਦਾ ਕਿ ਹੌਲੀ ਹੋ ਜਾਓ ਯਾਰ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਵੀ ਜ਼ਰੂਰੀ ਆ ਓਕੇ ਦੁਆਬਾ ਟਰੈਵਲ ਵਾਲਿਆਂ ਨੇ ਬਹੁਤ ਹੀ ਜ਼ਬਰਦਸਤ ਡੀਲ ਲਾਈ ਹੋਈ ਹੈ ਇੰਡੀਆ ਜਾਣਾ ਨਾ ਵਨ ਵੇ ਦੀ ਟਿਕਟ ਦਾ ਫੇਰ ਦੱਸ ਦਿੰਦੇ ਹਾਂ ਤੁਹਾਨੂੰ ਅਕਤੂਬਰ ਦੇ ਵਿੱਚ ਜਾਓ ਵਨ ਵੇ ਟੋਰਾਂਟੋ ਟੂ ਦਿੱਲੀ ਕੁਝ ਕੁ ਸੀਟਾਂ ਬਾਕੀ ਹੈ $995 ਦੇ ਵਿੱਚ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਮਿਸਟਰ ਸੁਖਜੀਤ ਜੀ ਭਾਜੀ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ ਇਸ ਵੀਕਐਂਡ ਦੇ ਉੱਪਰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਇਸ ਵੀਕਐਂਡ ਦੇ ਉੱਪਰ ਜਿੰਨੇ ਵੀ ਪਰਿਵਾਰ ਪਹੁੰਚਣਗੇ ਨਿਊ ਅਰਾਈਵਲ ਨਿਊ ਜਿਹੜੀ ਕਲੈਕਸ਼ਨ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ ਚਾਹੇ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਵੀ ਬਣਾਉਣੇ ਆ ਤੇ ਬਹੁਤ ਸਾਰੇ ਜਿਹੜੇ ਯੈਲੋ ਫੋਮ ਦੇ ਨਾਲ ਜਿਹੜੇ ਕਸਟਮਾਈਜ਼ ਸੋਫਾ ਸੈੱਟ ਤੁਹਾਨੂੰ ਬਣਵਾ ਕੇ ਦਿੱਤੇ ਜਾਣੇ ਆ। ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਬਹੁਤ ਸਾਰੀ ਵਰਾਇਟੀ ਜਿਹੜੀ ਸਾਡੇ ਕੋਲ ਪਹੁੰਚ ਚੁੱਕੀ ਆ। ਸੋ ਇਸ ਵੀਕਰ ਦੇ ਉੱਪਰ ਡਿਸਕਾਊਂਟ ਤਾਂ ਮਿਲਣੇ ਮਿਲਣੇ ਆ, ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਪਹੁੰਚਣਾ ਕਿੱਥੇ ਆ ਜੀ? 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਪਲੱਸ ਵੈਲਵਟ ਦੀਆਂ ਨਾਲ 6 ਚੇਅਰਾਂ ਵੀ ਮਿਲਣੀਆਂ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1500-1600 ਡਾਲਰ ਸੀ, ਸਿਰਫ 499 ਦਾ। ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 499 ਦਾ ਮਿਲੂਗਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ ਮਾਈਕ੍ਰੋਵੇਵ ਬਿਲਕੁਲ ਫ੍ਰੀ
0: ਮਿਲੂਗਾ।
3: ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਨੇ ਵੀ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ। 0777 ਹਾਂਜੀ
4: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ,
4: ਮੈਨੂੰ ਟਿਕਟ ਤਾਂ ਨੀ ਮਿਲੀ, ਮੇਰਾ ਬਚਾਅ ਹੋ ਗਿਆ ਸੀ ਓਪੀਪੀ ਵਾਲੇ ਕੋਲੋਂ, ਮੈਂ ਰੈਡ ਲਾਈਟ ਟੱਪਤੀ ਸੀ ਉਹਦੇ ਸਾਹਮਣੇ।
0: ਅੱਛਾ, ਓਪੀਪੀ ਤਾਂ ਵੈਸੇ ਯਾਰ ਮਾਫ ਹੀ ਨੀ ਕਰਦੇ ਹੁੰਦੇ।
4: ਉਹੀ ਤੇ ਗੱਲ, ਮੈਂ ਨਾ ਬਾਈ ਉਬਰ ਚਲਾ ਰਿਹਾ ਤੇ ਮੈਂ ਸਵੇਰੇ, ਮਤਲਬ ਸਵੇਰ ਦਾ ਟਾਈਮ ਹੋ ਗਿਆ, ਮੈਂ ਰਾਤ ਪੂਰੀ ਚਲਾਈ ਤੇ ਮੈਨੂੰ ਇੰਨੀ ਨੀਂਦ ਆਈ। ਉਹ ਛੋਟੀਆਂ ਲਾਈਟਾਂ ਸੀ, ਇੱਕ ਇੱਕ ਥੋੜੀ ਮਤਲਬ 100 ਮੀਟਰ ਤੇ, ਹੋਰ ਦੂਜੀਆਂ ਲਾਈਟਾਂ ਸੀ, ਦੋ ਲਾਈਟਾਂ ਸੀ ਜਿਹੜੀ ਅੱਗੇ ਵਾਲੀ ਉਹ ਗ੍ਰੀਨ ਸੀ, ਮੇਰੇ ਵਾਲੀ ਰੈਡ ਸੀ। ਤੇ ਮੈਂ ਜਾਈ ਜਾਵਾਂ, ਉਹ ਮੇਰੇ ਨਾਲ ਰਾਈਡਰ ਬੈਠਾ ਤੇ ਮੈਂ ਪਹੁੰਚਿਆ ਤੇ ਮੈਂ ਟੱਪ ਗਿਆ ਲਾਈਟਾਂ, ਉਹ ਮੈਨੂੰ ਕਹਿੰਦਾ, ਉਹ ਮੈਂ ਕਹਿੰਦਾ ਤੂੰ ਲਾਲ ਹੋਈ, ਸ਼ੁਰੂ ਕੀਤਾ ਕੰਮ ਕੇ ਫਿਨਿਸ਼ ਕਰ ਰਿਹਾ ਮੈਂ, ਫਿਨਿਸ਼ ਕਰ, ਮੈਂ ਕਿਹਾ ਟਾਇਰਡ ਬਹੁਤ, ਮੈਂ ਕਿਹਾ 11-12 ਘੰਟੇ ਪਿਛਲਾ। ਕਹਿੰਦਾ ਓਕੇ, ਤੇ ਕਿੱਦਾਂ ਤੂੰ, ਤੈਨੂੰ ਪਤਾ ਮੈਂ ਕੱਲ ਤੂੰ ਪੁੱਲ ਓਵਰ ਕੀਤਾ, ਮੈਂ ਕਿਹਾ ਹਾਂ, ਮੈਂ ਕਿਹਾ ਮੈਂ ਰੈਡ ਲਾਈਟ ਟੱਪ ਗਿਆ। ਗਿਆ ਤੇ ਉਹਨੇ ਬਸ ਆ ਕੇ ਚੈੱਕ ਕੀਤਾ ਤੇ ਕਹਿੰਦਾ ਕਲੀਨ ਹੈ ਤੇਰਾ ਸਾਰਾ, ਤੇ ਕਹਿੰਦਾ ਵਾਰਨਿੰਗ ਦੇ
0: ਕੇ
4: ਕਹਿੰਦਾ ਤੂੰ ਧਿਆਨ, ਕਹਿੰਦਾ ਲਾਸਟ ਲਾਈਟ ਹੀ ਹੋਣੀ ਹੈ ਤੇਰੀ।
0: ਹਾਂ, ਕੋਈ ਨਾ, ਇਦਾਂ ਦੇ ਪੁਲਿਸ ਅਫਸਰ ਜਿਉਂਦੇ ਰਹਿਣ। ਚਲੋ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ ਵੀ। ਓਕੇ, ਕੁਇਕਲੀ ਲਾਸਟ ਕਾਲ, 6129 ਹਾਂਜੀ
5: ਹਾਂਜੀ ਨਵੀਂ ਭਾਈ, ਇੱਕ ਗਾਣਾ ਦੀ ਰਿਪੋਰਟ।
0: ਕਿਹੜਾ ਜੀ?
5: ਗੋਡ ਬੀਟ, ਆਪਣੇ ਨੇਚਰ ਵੇ ਦਾ ਹੈ।
0: ਕਿਹੜਾ?
5: ਗੋਡ ਬੀਟ।
0: ਗੋਡ ਕੀ?
5: ਗੋਡ DID ਬੀਟ।
0: ਅੱਛਾ, ਗੋਡ ਡੈਡ। ਅੱਛਾ, ਠੀਕ ਹੈ, ਲਾ ਦਿੰਦੇ ਵੀਰੇ, ਥੈਂਕ ਯੂ। ਹੁਣ ਮੈਨੂੰ ਦਿਓ ਥੋੜ੍ਹਾ ਟਾਈਮ, ਮੈਂ ਕੋਸ਼ਿਸ਼ ਕਰਦਾ, ਹੁਣ ਗਾਣਾ ਮੇਰਾ ਕਿਊ ਕੀਤਾ ਹੋਇਆ ਉਹ ਥੋੜ੍ਹੇ ਲਈ ਲਾਉਣਾ, ਅਤੇ ਫਿਰ ਵੀ ਵਿਲ ਬੀ ਬੈਕ। ਤੁਸੀਂ ਜ਼ਰੂਰ ਮੈਸੇਜ ਯਾਦ ਰੱਖੋ, 5 ਰਿਵਰਸ ਡਕਟ ਕਲੀਨਿੰਗ ਦਾ, ਟਾਈਮ ਸਿਰ ਡਕਟ ਕਲੀਨਿੰਗ ਕਰਾ ਲਓ, ਆਲਰੇਡੀ ਲੇਟ ਹੋ। 437-688-7750 ਬਹੁਤ ਹੀ ਰੀਜ਼ਨੇਬਲ ਰੇਟ, 4376-88-7750। ਆਪਣੀ ਨਵੀਂ ਰੂਫ ਲੱਗਣ ਵਾਲੀ, ਰੂਫ ਦੀ ਕੋਈ ਰਿਪੇਅਰ ਹੈ, ਇੱਕੋ ਇੱਕ ਨਾਮ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫਟਾਫਟ ਫੋਨ ਕਰ ਲਓ, ਬਹੁਤ ਸੋਹਣਾ ਰੂਫਿੰਗ ਦਾ ਕੰਮ ਕਰਦੇ ਆ। 6479199413, 6479199413, ਪੈਸ਼ਨ ਰੂਫਿੰਗ। ਤੁਸੀਂ ਅਗਰ ਵਿਆਹ ਸ਼ਾਦੀ ਦਾ ਕੋਈ ਫੰਕਸ਼ਨ ਰੱਖ ਰਹੇ ਹੋ ਘਰੇ, ਤਾਂ ਟੇਬਲ, ਟੈਂਟ, ਚੇਅਰਾਂ, ਡਾਂਸ ਫਲੋਰ, ਲਾਈਟਾਂ, ਸਾਰਾ ਟੈਂਟ ਦਾ ਸੈਟਅਪ, ਮੱਲੀ ਟੈਂਟ, ਬਹੁਤ ਤਜਰਬੇ ਵਾਲੀ ਟੀਮ ਹੈ ਮੱਲੀ ਟੈਂਟ ਸਰਵਿਸਿਜ਼ ਨੂੰ, ਕਾਲ ਤੁਸੀਂ ਟਾਈਮ ਸਿਰ ਕਰੋ ਤੇ ਯਾਰ ਆਪਣੀ ਟੈਂਟ ਦੀ ਪਲੈਨਿੰਗ ਕਰੋ। 6

0: 905-673-33337 ਜੁੜਿਓ ਹੋ ਪੰਜਾਬੀ ਲਹਿਰਾਂ ਦੇ ਨਾਲ ਤੇ ਕੀ ਹਾਲ ਚਾਲ ਦੋਸਤੋ ਠੀਕ ਠਾਕ ਹੋ ਇੱਕ ਵਾਰ ਫਿਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਹਾਜ਼ਰ ਹੋ ਗਿਆ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ ਅਤੇ ਕੀ ਹਾਲ ਚਾਲ ਆ ਫਿਰ ਕਰੀਏ ਗੱਲਾਂ ਬਾਤਾਂ ਕੀ ਕਹਿੰਦੇ ਹੋ ਕਿ ਕਿੱਦਾਂ ਦੀਆਂ ਗੱਲਾਂ ਬਾਤਾਂ ਕਰੀਏ 905-673-33-37 ਯਾਰ ਮੈਂ ਜਿੱਦਾਂ ਹੀ ਮੈਂ ਬਸ ਸੀਟ 'ਤੇ ਬੈਠਾ ਹਾਂ ਅਤੇ ਸੋਹਣੇ ਪਿਆਰੇ ਫਿਰ ਆ ਜਾਂਦੇ ਮਾਲਕ ਕਿਆ ਬਾਤ ਆ ਆ ਜਾਓ
1: ਹੈਲੋ ਸੰਧੂ ਸਾਹਿਬ ਜੀ ਗੁੱਡ ਈਵਨਿੰਗ ਜੀ
0: ਗੁੱਡ ਈਵਨਿੰਗ ਜੀ ਕੀ ਹਾਲ ਚਾਲ ਪਿਆਰੇ ਹੋ
1: ਹੈ ਬਹੁਤ ਵਧੀਆ ਮੈਂ ਕਿਹਾ ਸ਼ਾਮ ਨੂੰ ਤੁਸੀਂ ਤਾਂ ਫੱਟੇ ਚੱਕੇ ਪਏ ਮੀਂਹ ਦੇ ਵਿੱਚ
0: ਵੇਖ ਲਓ ਬਸ ਮੀਂਹ ਉਧਰੋਂ ਰੱਬ ਨੇ ਫੱਟੇ ਚੱਕੇ ਪਏ ਫਿਰ ਆਪਾਂ ਕਿਹੜਾ ਕਿਸ ਤੋਂ ਘਟਿਆ
1: ਗੱਡੀ ਮੋੜ ਕੇ ਤੁਸੀਂ ਵੀ ਆ ਗਏ ਦੇਖੋ
0: ਪੂਰਾ ਪੂਰਾ ਗੱਡੀ ਮੈਂ ਅੱਗੇ ਨਵੀਂ ਪ੍ਰੋਗਰਾਮ ਕਰ ਰਿਹਾ ਸੀ ਵੀ ਬਚ ਗਏ ਮੈਂ ਕਿਹਾ ਮੈਂ ਕਦੀ ਨਹੀਂ ਬਚਿਆ
1: ਬਹੁਤ ਵਧੀਆ ਗਾਣਾ ਤੁਸੀਂ ਲਾਇਆ ਇਹ ਜਿੱਦਾਂ ਮੈਨੂੰ ਲੱਗਦਾ ਵੀ ਲੱਗ ਗਿਆ ਜਾਣ
0: ਅੱਛਾ ਮੈਂ ਇੰਨਾ ਕੋਈ ਬਹੁਤਾ ਲੱਕੀ ਨਹੀਂ ਮੈਂ ਜਿੰਨੇ ਵਾਰੀ ਫੜਿਆ ਗਿਆ ਮੈਂ ਤਾਂ ਲੰਬਾ ਬਿੱਲ ਦੇ ਕੇ ਛੁੱਟਿਆ ਅੱਜ ਵੀ ਮੈਂ ਰੀਨਿਊ ਕਰਾਉਣ ਗਿਆ ਕਹਿੰਦਾ ਪਹਿਲਾਂ ਦੋ ਤਿੰਨ ਟਿਕਟਾਂ ਭਰ ਦੇ
1: ਇੱਦਾਂ ਹੀ ਇੱਦਾਂ ਹੀ ਕਿਉਂਕਿ ਨਹੀਂ ਤਾਂ ਐਂਡ ਆਫ ਦਾ ਯੀਅਰ ਭਰਨਾ ਪੈਂਦਾ ਇਹ ਕੰਮ ਨਾ ਹੈਲੋ
0: ਤੁਸੀਂ ਕਿਵੇਂ ਰਹੇ ਆ ਫਿਰ ਤੁਹਾਡਾ ਕਿਵੇਂ ਤੁਸੀਂ ਕਦੀ ਬਚੇ ਆ ਕਿ ਤੁਸੀਂ ਬਸ ਮੇਰੇ ਵਾਂਗੂ ਬਿੱਲ ਹੱਥ 'ਚ ਫੜ ਫੜਾ ਦਿੰਦੇ ਸੀ ਓਪੀਪੀ ਵਾਲੇ
1: ਹਾਂ ਨਹੀਂ ਮੈਂ ਉਦਾਂ ਕਾਲ ਕੀਤੀ ਸੀ ਪਹਿਲਾਂ ਵੀ 6:30 ਵਜੇ ਨਵੀਂ ਨਾ ਹੋਈ ਸੀ ਗੱਲ ਮੇਰੀ
0: ਜੀ
1: ਮੈਂ ਰਾਉਂਡ 'ਚ ਤਾਂ 10 ਟਿਕਟਾਂ ਲਈਆਂ ਇਹਨਾਂ ਦੇ ਵੀ ਆਪਣੇ ਜਿੱਦਾਂ ਕਹਿ ਲਓ ਵੀ ਪਿਛਲੇ 27-28 ਸਾਲਾਂ 'ਚ ਕਹਿ ਲਓ ਹੈ ਨਾ
0: ਫਿਰ ਤਾਂ ਆਪਾਂ ਹੀ ਆ ਬਸ ਆਪਾਂ ਇੱਕੋ ਜਿਹੀਆਂ ਤੁਹਾਨੂੰ ਮੈਨੂੰ ਲੱਗਦਾ ਤੁਹਾਡਾ ਜਿਹੜਾ ਤੁਹਾਡੇ ਨਾਲ ਵੀ ਤੇਜ਼ ਆ ਕੰਮ ਮੈਂ ਆ 2 ਸਾਲਾਂ 'ਚ ਪੂਰਾ ਕਰਦਾ
1: ਤੋ ਅੱਛਾ ਤੁਸੀਂ ਤਾਂ ਫਿਰ ਜ਼ਿਆਦਾ ਫਾਸਟ ਆ ਬੰਦੇ ਆ
0: ਕੰਟਰੋਲ ਨਹੀਂ ਹੁੰਦਾ ਨਾ
1: ਮੈਨੂੰ ਤੁਹਾਨੂੰ ਸਭ ਜ਼ਿਆਦਾ ਆਪਣੇ ਟਰੱਕ ਤੇ ਹੀ ਮਿਲੀਆਂ ਕਿਉਂਕਿ ਜ਼ਿਆਦਾ ਆਪਾਂ ਫਿਰ ਲੌਂਗ ਰੂਟ ਤੋਂ ਯੂਐਸ ਜਾਂਦੇ ਕਰਕੇ
0: ਅੱਛਾ ਟਰੱਕ ਅੱਛਾ ਟਰੱਕਿੰਗ ਦੀਆਂ ਜ਼ਿਆਦਾ ਗੱਡੀ ਦੀ ਨਹੀਂ ਹੈਗੀ ਤੁਹਾਡੀਆਂ
1: ਹਾਂ ਟਰੱਕਿੰਗ ਦੀਆਂ ਜ਼ਿਆਦਾ ਆ ਗੱਡੀ ਦੀਆਂ ਘੱਟ ਹੀ ਆ ਜਿੱਦਾਂ ਉਹਦੇ ਵਿੱਚ ਕਿਉਂਕਿ ਗੱਡੀ ਤਾਂ ਐਵੇਂ ਕਹਾਂ ਟੋਟਾ ਕਰੋਲਾ ਦੀ ਆ ਛੋਟੇ ਇੰਜਣ ਵਾਲੀ ਉਹ ਤਾਂ ਆਪਾਂ ਟੌਪ ਦੇ ਚਲਾਈ ਦੀ ਆ ਤੇ ਪਲੱਸ
0: ਮੇਰੀਆਂ ਜਿੰਨੀਆਂ ਵੀ ਟਿਕਟਾਂ ਹੈ ਨਾ ਮੇਰੀਆਂ ਟਿਕਟਾਂ ਖੈਰ ਬੜੀਆਂ ਕਾਮਨ ਜਿਹੀਆਂ ਆ ਜਾਂ ਤਾਂ ਪਾਰਕਿੰਗ ਦੀਆਂ ਮੋਸਟਲੀ ਇੱਕ ਦੋ ਰੈੱਡ ਲਾਈਟ ਦੀਆਂ ਆ ਇੱਕ ਦੋ ਓਵਰ ਸਪੀਡ ਅੱਛਾ ਓਵਰ ਸਪੀਡ ਦੀ ਵੀ ਬੜੀਆਂ ਜਿਹੜੇ ਉਹ ਜਿੰਨੀਆਂ ਵੀ ਮੈਂ ਲਈਆਂ ਨਾ ਮੈਂ ਕੰਮ ਕਰਕੇ ਲਈਆਂ ਮੈਂ ਥੋੜ੍ਹਾ ਜਿਹਾ ਮਤਲਬ ਕੰਮ ਦੇ ਪ੍ਰਤੀ ਮੈਨੂੰ ਥੋੜ੍ਹਾ ਜਿਹਾ ਇੱਦਾਂ ਹੁੰਦਾ ਕਿ ਯਾਰ ਨਹੀਂ ਲੇਟ ਨਾ ਹੋ ਅਤੇ ਕਈ ਵਾਰੀ ਤੁਹਾਨੂੰ ਪਤਾ ਕਿ ਆਪਣਾ ਅੰਟਾਰੀਓ ਦਾ ਟ੍ਰੈਫਿਕ ਇੱਦਾਂ ਦਾ ਆ ਕਿ ਕਈ ਵਾਰੀ ਕੁਛ ਚੀਜ਼ਾਂ ਤੁਹਾਡੇ ਹੱਥ ਨਹੀਂ ਹੁੰਦੀਆਂ ਅਤੇ ਫਿਰ ਉਹ ਜਿਹੜੀਆਂ ਚੀਜ਼ਾਂ ਤੁਹਾਡੇ ਹੱਥ ਨਹੀਂ ਹੁੰਦੀਆਂ ਫਿਰ ਕਈ ਵਾਰੀ ਦਿਮਾਗ ਕੋਸ਼ਿਸ਼ ਕਰਦਾ ਕਿ ਹੱਥ 'ਚ ਕਰਨ ਦੀਆਂ ਅਤੇ ਉਹ ਫਿਰ ਕਈ ਵਾਰੀ ਵਾਧਾ ਘਾਟਾ ਹੋ ਜਾਂਦਾ
1: ਬਿਲਕੁਲ ਅਤੇ ਪਲੱਸ ਇਹ ਜਿਹੜੀ ਟਿਕਟਾਂ ਸੀ ਮੈਂ ਉਹ ਟਰੱਕ ਯੂਐਸਏ ਜਾਣ ਕਰਕੇ ਉਹ ਤਾਂ ਯੂਐਸਏ ਨਹੀਂ ਬਣੀਆਂ ਉਹ ਜ਼ਿਆਦਾ ਆਪਣੇ ਓਨਟਾਰੀਓ ਦੀ ਹੈ ਕਹਿ ਲਓ ਕਿਉਂਕਿ ਉੱਥੇ ਹੁਣ ਸਕੇਲਾਂ ਸਕੂਲਾਂ ਵੀ ਉੱਥੇ ਵੀ ਇੱਦਾਂ ਹੀ ਆ ਸਕੇਲਾਂ ਹੁੰਦੀਆਂ ਜਿਹੜੀ ਗਵਰਨਮੈਂਟ ਸਕੇਲਾਂ ਖਾਈ ਵੀ ਤੇ ਆ ਨਾ
0: ਜੀ ਅੱਛਾ ਕਈ ਕਈ ਵਾਰੀ ਗੱਲਾਂ ਬਾਤਾਂ ਕਰੀ ਦੀਆਂ ਨਾ ਜਿਹੜੇ ਟਰੱਕ ਡਰਾਈਵਰ ਆ ਇਹ ਬੜੇ ਅਨੁਸ਼ਾਸਨ ਵਾਲੇ ਹੁੰਦੇ ਆ ਸਾਡੇ ਵੀਰ ਜਿੰਨੇ ਵੀ ਮੈਂ ਜਿੰਨੇ ਵੀ ਦੋਸਤਾਂ ਨੂੰ ਦੱਸਦਾ ਕਿ ਯਾਰ ਮੈਨੂੰ ਇੱਦਾਂ ਉਹ ਕਹਿੰਦੇ ਕਿ ਸਾਨੂੰ 30-30 ਸਾਲ ਹੋ ਗਏ 40-40 ਸਾਲ ਹੋ ਗਏ ਨਾ ਕਦੇ ਕਿਸੇ ਨੇ ਸਟੋਪ ਕੀਤਾ ਅਤੇ ਨਾ ਸਾਨੂੰ ਕਦੀ ਟਿਕਟ ਮਿਲੀ ਮੈਂ ਖੈਰ ਬੜੀ ਵਧੀਆ ਗੱਲ ਉਹ ਕਹਿੰਦੇ ਸਾਡੀ ਇੰਸ਼ੋਰੈਂਸ ਬਹੁਤ ਘੱਟ ਆ ਇਸੇ ਕਰਕੇ ਬਿਕੋਜ਼ ਆਫ ਗੁੱਡ ਡਰਾਈਵਿੰਗ ਅਤੇ ਉਹ ਕਹਿੰਦੇ ਸਾਡੇ ਤਾਂ $100 ਇੰਸ਼ੋਰੈਂਸ ਪੇ ਕਰਦੇ ਹਾਂ ਤੇ ਮੈਨੂੰ ਫਿਰ ਬਹੁਤ ਜਲਸੀ ਹੁੰਦੀ ਹੈ ਸੁਣ ਕੇ
1: ਇਹਨੂੰ ਕਹਿੰਦੇ ਆ ਉਹ ਜਿੱਦਾਂ ਉਹ ਜਿੱਦਾਂ ਹੁਣ ਟਰੱਕ ਦੇ ਵਿੱਚ ਮੈਂ ਹੁਣ ਕਰਕੇ ਉਹ ਕਈ ਪਾਸੇ ਉਹ ਤੁਹਾਡੀਆਂ ਕਲਾਸਾਂ ਲਵਾਉਂਦੇ ਆ ਆਪਣੇ ਸਟਾਰਟਿੰਗ ਟਾਈਮ ਵਿੱਚ ਤੁਹਾਡਾ ਤੁਸੀਂ ਪ੍ਰੋਫੈਸ਼ਨਲ ਹੋਰ ਜ਼ਿਆਦਾ ਤੁਹਾਨੂੰ ਮਾਸਟਰ ਬਣਾਉਣ ਲਈ
0: ਹਾਂ
1: ਤੇ ਉਹਦੇ ਵਿੱਚ ਵੀ ਉਹ ਫਿਰ ਉਦਾਂ ਗੋਡ ਹੁੰਦਾ ਮੇਰੇ ਹਿਸਾਬ ਨਾਲ ਜਿਹੜੀ ਆਪਾਂ ਟ੍ਰੇਨਿੰਗ ਕੰਪਨੀ ਵਾਲੇ ਕਹਿੰਦੇ ਪਹਿਲਾਂ ਟ੍ਰੇਨਿੰਗ ਕਰੋ
0: ਜੀ
1: ਉਹਦੇ ਵਿੱਚ ਤੁਹਾਡੀ ਲਰਨਿੰਗ ਕਲਾਸ ਹੀ ਹੁੰਦੀ ਆ ਵੀ ਤੁਸੀਂ ਕਹਿਣ ਦਾ ਮਤਲਬ ਇਹ ਆ ਵੀ ਉਹ ਤੁਸੀਂ ਜਿੱਦਾਂ ਟੇਕ ਇਟ ਈਜ਼ੀ ਜਿੱਦਾਂ ਘਰੋਂ ਆਪਾਂ ਕਈਆਂ ਦੀ ਮੈਂ ਹੁਣ ਪ੍ਰੋਗਰਾਮ ਵੀ ਸੁਣੀ ਗਿਆ ਜਿੱਦਾਂ ਸ਼ਾਮ ਦਾ
0: ਜੀ
1: ਉਹ ਜਾਣੀ ਕਿ ਟਾਈਮ ਨਾਲ ਤੁਸੀਂ ਘਰੋਂ ਪਹਿਲਾਂ ਨਿਕਲੋ 10 ਮਿੰਟ ਜਿੰਨਾ ਵੀ 15 ਮਿੰਟ ਤੁਹਾਨੂੰ ਐਕਸਟਰਾ ਟਾਈਮ ਲੈ ਕੇ ਤੁਹਾਡਾ ਪੀਸ ਆਫ ਮਾਇੰਡ ਹੋਵੇ ਵੀ ਆਪਣੇ ਤੁਸੀਂ ਰਸ਼ ਦੇ ਵਿੱਚ ਨਾ ਤਾਂ ਲਾਈਟਾਂ ਖਰਾਬ ਕਰੋ ਨਾ ਤੁਸੀਂ ਕਿਸੇ ਨੂੰ ਕੱਟੋ ਬਾਹਲਾ ਜਾਵੇ ਤੇ ਇੱਦਾਂ ਜਾਣੀ ਕਿ ਮਿਲ ਜਾਂਦੀਆਂ ਮੈਨੂੰ ਵੀ ਪਹਿਲੇ ਮਿਲ ਗਈ ਸੀਗੀ ਅੱਧੇ ਮੈਂ ਕਾਹਲੀ 'ਚ ਲੈਫਟ ਕੀਤੀ ਸੀਗੀ ਕਿਤੇ ਆਪਣੇ 4 ਕੁ ਮਹੀਨੇ ਹੋਏ ਆ
0: ਆ ਮੇਰੀ ਤਾਂ ਮੈਨੂੰ ਤਾਂ 2-3 ਸਨੋ ਵਾਲੇ ਦੇ ਜਾਂਦੇ ਐਵੇਂ ਬਸ ਇੱਧਰ ਕਿਉਂ ਖਿਲਾਰੀ ਆ ਸਨੋ ਦੇ ਉੱਤੇ ਕਿਉਂ ਖਿਲਾਰੀ ਆ ਹੁਣ ਪਤਾ ਨਹੀਂ ਹੁੰਦਾ ਮੇਰੀ ਐਡੀ ਕਿਸਮ ਮਾੜੀ ਜਦੋਂ ਮੈਂ ਖਿਲਾਰਦਾ ਉਹਦੇ ਲਾ ਜਾਂਦੇ ਹੋ ਅੱਗੇ ਪਿੱਛੇ ਆਉਂਦੇ ਨਹੀਂ
1: ਦੇਖਣਾ ਦੇਖਣਾ ਪੈਂਦਾ ਆਪਾਂ ਨੂੰ ਦੂਜਾ ਆਪਣੇ ਉਹਦਾ ਕਹਿੰਦੇ ਹੁੰਦੇ ਆ ਵੀ ਜਿਹੜਾ ਫੁੱਟਪਾਥ ਤੇ ਨਾ ਹੋਵੇ ਹਨਾ
0: ਨਹੀਂ ਫੁੱਟਪਾਥ ਤੇ ਨਹੀਂ, ਹੁਣ ਸਨੋਅ ਫੁੱਟਪਾਥ ਤੇ ਆਈ ਹੁੰਦੀ ਹੈ, ਅਸੀਂ ਕੀ ਕਰ ਸਕਦੇ
1: ਹਾਂ।
0: ਫਿਰ ਹੁਣ ਸਾਨੂੰ ਅਸੀਂ ਰੋਡ ਦੇ ਵਿੱਚ ਵਾਲੇ ਤਾਂ ਲਾ ਨਹੀਂ ਸਕਦੇ, ਸੋ ਕੁਛ ਚੀਜ਼ਾਂ ਅਨਫੋਰਚੁਨੇਟ ਆ। ਸੋ
1: ਐਨੀਵੇ ਆਪਣਾ ਥੋੜਾ ਜਿਹਾ ਅੰਡਰਸਟੈਂਡ ਕਰਨਾ ਚਾਹੀਦਾ, ਉਹ ਤਾਂ ਜਿੱਦਾਂ ਨਾ ਐਵੇਂ ਪੈਸੇ ਬਣਾਉਣ ਦਾ ਭਟਿੰਦਰ ਕਹਿ ਲਓ ਹਨਾ।
0: ਹਾਂ, ਬਾਕੀ ਹੁਣ ਬੰਦਾ ਆਪਦੀ ਗਲਤੀ ਛੁਪਾਉਣ ਲਈ ਕੁਛ ਚੀਜ਼ਾਂ ਕਰਦਾ ਵੀ, ਹੁਣ ਮੈਂ ਵੀ ਵਿਚਾਰਾ ਜਿਹਾ ਬਣ ਜਾਂਦਾ ਹੁੰਦਾ ਯਾਰ ਮੇਰੀ ਗਲਤੀ ਨਹੀਂ ਇੱਦਾਂ, ਪਰ ਮੇਰਾ ਮੇਰਾ ਖੇੜਾ ਭਰ ਕੇ ਛੁੱਟਦਾ, ਕਿਉਂਕਿ ਮੈਨੂੰ 15-20 ਦਿਨ ਵੈਸੇ ਨਹੀਂ ਪਤਾ ਲੱਗਦਾ, ਉਹਨੇ ਜਦੋਂ ਡੇਟ ਅਪ ਜਾਂਦੀ ਆ ਫਿਰ ਉਹ ਕਹਿੰਦੇ ਮਾਮੇ ਕਹਿੰਦੇ ਵੀ ਭਰਨੀ ਉਹ ਪੈਣੀ ਆ, ਕੋਈ ਹੱਲ ਨਹੀਂ ਆ। ਸਰਕਾਰ ਦੀ ਹਿੱਸਾ ਪਾਇਆ ਕੁਛ ਨਾ ਕੁਛ ਖਾਤੇ ਚ। ਸੋ ਬਹੁਤ ਸ਼ੁਕਰੀਆ ਵੀਰ, ਥੈਂਕ ਯੂ ਸੋ ਮਚ। 905-673-3333 ਮੈਂ 7 ਮਿੰਟਾਂ ਸਾਰੇ ਭੇਤ ਖੋਲਤੇ ਆ। 905-673-3337 ਨਾਨਕ ਰੈਨੋਵੇਸ਼ਨ ਦਾ ਸੁਨੇਹਾ ਤੁਹਾਨੂੰ ਦੇ ਦਈਏ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਆ ਪੰਜਾਬੀ ਲਹਿਰਾਂ ਦੇ ਵਿੱਚ। ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਦੂਜੀ ਸੀਟ 'ਤੇ ਹੌਟ ਸੀਟ 'ਤੇ ਡਰਾਈਵਿੰਗ ਦੇ ਨਾਲ ਦੀ ਸੀਟ ਨਹੀਂ ਹੁੰਦੀ, ਕੀ ਕਹਿੰਦੇ ਨੇ, ਕਨੈਕਟਰ ਸੀਟ ਕਿ ਪੈਸੰਜਰ ਸੀਟ?
3: ਕਨੈਕਟਰ ਸੀਟ ਹੀ।
0: ਹਾਂ ਸਰ, ਮੇਰੇ ਨਾਲ ਗੁਮਨਾਮ ਬੈਠੇ ਨੇ। ਗੁਮਨਾਮ, ਕੀ ਹਾਲ ਚਾਲ?
3: ਵਧੀਆ ਜੀ, ਤੁਸੀਂ ਦੱਸੋ ਪ੍ਰਭ ਜੀ,
0: ਠੀਕ ਹੋ?
3: ਹਾਂਜੀ, ਮੇਰੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਜਿਹੜੇ ਵੀ AM 530 ਨਾਲ ਜੁੜੇ ਹੋਏ ਨੇ ਇਸ ਟਾਈਮ। ਕਈ ਗੱਡੀ ਚਲਾ ਰਹੇ ਨੇ, ਕਈ ਘਰਾਂ 'ਚ ਬੈਠੇ ਨੇ ਸੁਣ ਰਹੇ ਸਾਨੂੰ,
0: ਕਈ ਟਰੱਕ ਚਲਾ ਰਹੇ, ਬੱਸਾਂ 'ਚ ਬੈਠੇ ਇੰਜੋਏ ਕਰ ਰਹੇ।
3: ਬਿਲਕੁਲ ਜੀ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂ, ਕਈਆਂ ਨੇ ਕੰਨਾਂ ਦੇ ਵਿੱਚ ਟੂਟੀਆਂ ਜੀ ਲਾਈਆਂ ਸਾਡੇ ਸਰੋਤਿਆਂ ਨੇ, ਔਰ ਪਾਰਕਾਂ ਦੇ ਵਿੱਚ ਵੈਸੇ ਮੀਂਹ ਆ, ਹੋ ਸਕਦਾ ਅੱਜ ਨਾ ਹੋਣ। ਜਿਨ੍ਹਾਂ ਨੇ ਫੋਨ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਦਾ ਆਨੰਦ ਲੈਣਾ, 416-477-2040 416-477-2040 ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਗੁਮਨਾਮ, ਤੂੰ ਚੁੱਪ ਬੈਠਾ ਸੀ, ਤੂੰ ਵੀ ਦੱਸ, ਬਚ ਗਿਆ ਕਿ ਫੜਿਆ ਗਿਆ ਸੀ ਕਿ ਕਿੱਦਾਂ?
3: ਮੈਂ ਤਾਂ ਜੀ ਬਹੁਤ ਧਿਆਨ ਨਾਲ ਵੈਸੇ ਡਰਾਈਵਿੰਗ ਕਰਦਾ, ਪਰ ਕਈ ਵਾਰ ਜਾਣੇ ਅਣਜਾਣੇ 'ਚ ਬਹੁਤ ਗਲਤੀਆਂ ਹੋ ਜਾਂਦੀਆਂ। ਅਤੇ
0: ਜਾਣੇ ਅਣਜਾਣੇ 'ਚ ਹੁੰਦੀ ਨਹੀਂ, ਅਣਜਾਣੇ 'ਚ ਹੁੰਦੀ, ਜਾਣੇ 'ਚ ਨਹੀਂ ਹੁੰਦੀ।
3: ਨਹੀਂ, ਕਈ ਵਾਰ ਜਾਣੇ 'ਚ ਵੀ ਹੁੰਦੀਆਂ, ਜਿਵੇਂ ਫੋਨ ਚਲਾਉਣਾ ਤਾਂ ਮੈਂ।
0: ਅੱਛਾ ਯਾਰ, ਇਹ ਬੜੀ ਵੱਡੀ ਬਿਮਾਰੀ ਆ।
3: ਹਾਂਜੀ
0: ਯਾਰ, ਜਿੰਨਾ ਅੱਛਾ ਤੁਸੀਂ ਠੁੱਕ ਵੀ ਜਾਓ ਨਾ, ਮੇਰਾ ਇੱਕ ਸੱਜਣ ਆ,
3: ਹਾਂਜੀ,
0: 3 ਗੱਡੀਆਂ ਤੋੜੀਆਂ ਉਹਨੇ,
3: ਹਾਂਜੀ,
0: ਉਹ ਫਿਰ ਨਹੀਂ ਹਟਦਾ।
3: ਇਹ ਆਦਤ ਬਹੁਤ ਭੈੜੀ ਹੈ ਜੀ।
0: ਇਹ ਤਾਂ ਯਾਰ ਸ਼ਰਾਬ ਤੋਂ ਵੀ ਭੈੜੀ ਆਦਤ ਆ।
3: ਹਾਂਜੀ,
0: ਮਤਲਬ ਉਹ ਟਿਕਟੋਕਾਂ ਵੇਖੀ ਜਾਂਦੇ ਲੋਕੀ ਯਾਰ, ਹੋਰ
3: ਟਿਕਟੋਕਾਂ ਰੀਲਾਂ ਦੇਖੀ ਜਾਂਦੇ। ਮੇਰੇ ਨਾਲ ਆਪ ਹੈ, ਮੈਂ 2 ਵਾਰ ਉਬਰ ਤੇ ਕਈ ਵਾਰ ਆ ਜਾਂਦਾ ਹੁੰਦਾ ਸਟੂਡੀਓ, ਤੇ ਮੈਂ ਰਾਸਤੇ ਦੇਖਿਆ ਵੀ ਉਹ ਡਰਾਈਵਿੰਗ ਕਰੀ ਜਾ ਰਿਹਾ, ਤੇ ਆਪਣਾ ਹੀ ਪੰਜਾਬੀ ਮੁੰਡਾ ਸੀ,
0: ਨਾ ਰੀਲਾਂ ਵੇਖੀ ਜਾ ਰਿਹਾ
3: ਤੇ ਰੀਲਾਂ ਵੇਖੀ ਰਿਹਾ
0: ਯਾਰ, ਕਿੱਡਾ ਰਿਸਕੀ।
3: ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਵੀਰ, ਮੈਂ ਕੋਈ ਕੰਪਲੇਂਟ
0: ਜਾਂ ਤਾਂ ਮੈਨੂੰ ਲਾ ਦੇ,
3: ਮੈਂ ਕਿਹਾ ਮੈਂ ਚਲਾ ਲੈਣਾ ਗੱਡੀ, ਵੀ ਕੋਈ ਨਹੀਂ, ਤੂੰ ਆਰਾਮ ਨਾਲ ਬਹਿ ਕੇ ਪਿੱਛੇ ਦੇਖ,
0: ਰੀਲਾਂ ਦੇਖ ਲਾ।
3: ਤੇ ਮੈਂ ਉਹਨੂੰ ਇਹ ਵੀ ਕਿਹਾ, ਮੈਂ ਕਿਹਾ ਮੈਂ ਤੇਰੀ ਕੋਈ ਕੰਪਲੇਂਟ ਨਹੀਂ ਪਾਉਂਦਾ, ਬਟ ਜੇ ਕੋਈ ਹੋਰ ਕਮਿਊਨਿਟੀ ਦਾ ਹੋਵੇ ਜਾਂ ਕੋਈ ਹੋਰ ਪਰਸਨ ਹੋਵੇ, ਉਹ ਸ਼ਾਇਦ ਨਹੀਂ ਟੋਲਰੇਟ ਕਰਦਾ,
0: ਸਿੱਧੀ ਵੀਡੀਓ ਪਾਵੇ ਤੇਰੀ।
3: ਤਾਂ ਇੱਕ ਵਾਰੀ ਮੈਨੂੰ ਲੱਗਦਾ ਸ਼ਾਇਦ ਪਈ ਵੀ ਸੀ ਇੰਸਟਾਗ੍ਰਾਮ ਤੇ।
0: ਓਕੇ,
3: ਸੋ ਮੈਂ ਇਹ ਸਮਝਦਾ ਹੀ ਫੋਨ ਚਲਾਉਣਾ ਸਭ ਤੋਂ ਵੱਡਾ ਜਿਹੜਾ ਗੁਨਾਹ ਵਾ ਤੇ ਸਭ ਤੋਂ ਭੈੜੀ ਆਦਤ ਵੀ ਅੱਜ ਦੇ ਟਾਈਮ ਦੇ ਵਿੱਚ।
0: ਮੈਂ ਵੀ ਬਦਲੂੰਗਾ,
3: ਜ਼ਿਆਦਾ ਫੜੇ ਜਾਣ ਦਾ ਕਾਰਨ ਇਹੀ ਹੈ ਜੀ।
0: ਅੱਛਾ, ਫੋਨ ਨੇ ਨਾ ਯਾਰ ਸਾਰਾ ਕੁਛ ਹੀ ਤਹਿਸ ਨਹਿਸ ਕੀਤਾ ਹੋਇਆ, ਅਤੇ ਚੰਗੀਆਂ ਚੀਜ਼ਾਂ ਘੱਟ ਆ। ਅੱਛਾ, ਐਸੀ ਨਹੀਂ ਕਿ ਇਨਫੋਰਮੇਸ਼ਨ ਵੀ ਬਹੁਤ ਵਧੀਆ ਤੁਸੀਂ ਲੈ ਸਕਦੇ ਹੋ, ਤੁਸੀਂ ਫੋਨ ਨੂੰ ਕਮਾਈ ਦਾ ਜ਼ਰੀਆ ਵੀ ਬਣਾ ਸਕਦੇ ਹੋ, ਪਰ ਆਪਾਂ ਤਾਂ ਰੀਲਾਂ ਵਾਲਿਆਂ 'ਚ ਹੀ ਆਉਣੇ ਆ।
3: ਹਾਂਜੀ,
0: ਆਪਣਾ ਸਮਾਂ ਖਰਾਬ ਕਰਨਾ, ਬਰਾਊਜ਼ਿੰਗ ਕਰਨੀ ਇੰਟਰਨੈਟ ਦੀ, ਇਹੀ ਤਾਂ ਹੀ ਫੇਰਨੀ, ਅਤੇ ਆਪਾਂ ਤਾਂ ਉਹਨਾਂ 'ਚ ਆਉਣੇ। 905-673-3337

0: ਹਾਂ ਐਨਕਾਂ ਦੇ ਪਿੱਛੇ ਕਿਹੜੇ ਕਿਹੜੇ ਰਾਜ ਛੁਪਿਆ ਬਾਈ ਆਉਣਗੇ ਟੋਰਾਂਟੋ ਤੇ ਫਿਰ ਪੁੱਛਾਂਗੇ ਕਿ ਬਾਈ ਰਾਜ ਦੱਸ ਕੇ ਜਾਇਓ ਗਾਣਾ ਫਿਰ ਸੁਣਾਂਗੇ ਪਹਿਲਾਂ ਰਾਜ ਦੱਸੋ ਐਨਕਾਂ ਦੇ ਪਿੱਛੇ ਕੀ ਆ 905-673-3337 ਬਹੁਤ ਜਲਦੀ ਆਰਨੇਤ ਕੈਨੇਡਾ ਦਾ ਟੂਰ ਲੈ ਕੇ ਆ ਰਹੇ ਆ ਅਤੇ ਆਪਾਂ ਫਿਰ ਟੋਰਾਂਟੋ 'ਚ ਰੌਣਕਾਂ ਲਾਉਣੀਆਂ ਅਤੇ ਤੁਹਾਨੂੰ ਦੱਸਾਂਗੇ ਡੇਟ ਜਦੋਂ ਫਾਈਨਲ ਹੋਈ ਅਤੇ ਸਾਡੇ ਨਾਲ ਇੱਕ ਚੀਜ਼ ਦੀ ਡੇਟ ਫਾਈਨਲ ਹੋ ਗਈ ਆ ਗ੍ਰੈਂਡ ਹੋਮ ਫਰਨੀਚਰ ਅਤੇ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਉਹ ਡੇਟ ਫਾਈਨਲ ਆ ਆਰਨੇਤ ਬਾਈ ਦੀ ਡੇਟ ਫਾਈਨਲ ਨਹੀਂ ਹੋਈ ਪਰ ਗ੍ਰੈਂਡ ਹੋਮ ਫਰਨੀਚਰ ਨੇ ਆਪਣੀ ਡੇਟ ਫਾਈਨਲ ਕਰਤੀ ਆ ਫਰਾਈਡੇ ਵਾਲੇ ਦਿਨ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਔਨ ਲੋਕੇਸ਼ਨ 'ਤੇ ਬਹੁਤ ਸਾਰੀ ਤੁਹਾਡੀ ਸੇਵਿੰਗ ਬਹੁਤ ਸਾਰੇ ਤੁਹਾਡੇ ਤੋਹਫੇ ਮਿਲਣੇ ਆ 6685 ਟੋਮਕਨ ਰੋਡ ਤੋਂ ਆ ਜਾਓ ਬਾਈ ਜੀ
1: ਬਹੁਤ ਸ਼ੁਕਰੀਆ ਧੰਨਵਾਦ ਸਿੰਘ ਸਾਹਿਬ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਆ ਚਾਹੇ ਕਸਟਮਾਈਜ਼ ਸੋਫਾ ਸੈੱਟ ਬਣਵਾਉਣਾ ਚਾਹੁੰਦੇ ਹੋ ਉਹਦੀ ਅੱਜ ਤੁਹਾਨੂੰ ਫਸਟ ਡੀਲ ਦਿੰਦੇ ਹਾਂ ਮੇਡ ਇਨ ਕੈਨੇਡਾ ਕੈਨੇਡੀਅਨ ਮੇਡ ਸੋਫਾ ਸੈੱਟ ਸੋਲਿਡ ਵੁੱਡ ਫਰੇਮ ਦੇ ਨਾਲ 3-seater ਸੋਫਾ 2-seater ਲੱਪ ਸੀਟ ਚੋਇਸ ਆਫ ਕਲਰ ਦੇ ਨਾਲ ਤੁਸੀਂ ਵੈਲਵਟ ਚ ਬਣਾਉਣਾ ਲੈਦਰ ਚ ਬਣਾਉਣਾ ਚਾਹੁੰਦੇ ਹੋ ਫੁਲੀ ਕਸਟਮਾਈਜ਼ ਹਾਰਡ ਫੋਮ ਸੀਟਾਂ ਪਾ ਕੇ ਦੇਵਾਂਗੇ ਕੈਨੇਡੀਅਨ ਮੇਡ ਸੋਫਾ ਐਂਡ ਲੱਪ ਸੀਟ ਚੋਇਸ ਆਫ ਕਲਰ ਦੇ ਨਾਲ ਜਿਹਦੀ ਰੈਗੂਲਰ ਕੀਮਤ $2,000 ਸੀ ਪਰ ਇਸ ਵੀਕਐਂਡ ਦੇ ਉੱਪਰ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ ਕੈਨੇਡੀਅਨ ਮੇਡ ਸੋਫਾ ਐਂਡ ਲੱਪ ਸੀਟ ਸਿਰਫ $799 ਦੇ ਵਿੱਚ 5 seats ਕੈਨੇਡੀਅਨ ਮੇਡ ਤੁਸੀਂ ਆਪਣੇ ਘਰ ਲੈ ਕੇ ਜਾਣੀਆਂ ਤੇ ਨਾਲ ਤੋਹਫਾ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾਣਾ ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਸੰਧੂ ਸਾਹਿਬ
0: ਬਹੁਤ ਸ਼ੁਕਰੀਆ ਬਾਈ ਜੀ ਥੈਂਕ ਯੂ ਸੋ ਮੱਚ 905-673-3337 ਤੇ ਗੱਲਾਂ ਹੋ ਰਹੀਆਂ ਨੇ ਔਰ ਸਮਾਂ ਤਾਂ ਹੋ ਚੁੱਕਿਆ ਖਬਰਾਂ ਦਾ
2: ਜੇ ਲੰਗਾ ਤੇਰੇ ਪਿੰਡ ਕੋਲ ਦੀ
0: ਹਾਏ ਹਾਏ ਪਿੰਡ ਕੋਲ ਦੀ ਸੋ ਪਿੰਡਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸੋ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੇ ਕਈ ਵਾਰ ਨਾ ਪਿੰਡਾਂ ਦੇ ਨਾ ਗੁਮਨਾਮ ਨਾਮ ਬੜੇ ਅਜੀਬ ਹੁੰਦੇ ਆ ਪਤਾ ਪਿੰਡਾਂ ਦੇ ਨਾਮ ਬੜੇ ਅਜੀਬ ਅਜੀਬ ਨਾਮ ਹੁੰਦੇ ਆ
3: ਹਾਂਜੀ ਹੈਗੇ
0: ਤੇ ਕਈਆਂ ਦੇ ਸਾਡੇ ਸੁਣਨ ਵਾਲੇ ਸਰੋਤਿਆਂ ਦੇ ਪਿੰਡਾਂ ਦੇ ਨਾਮ ਵੀ ਅਜੀਬ ਹੋਣਗੇ ਇੱਧਰ ਵੀ ਤੇ ਪਾਕਿਸਤਾਨ 'ਚ ਵੀ
3: ਹਾਂਜੀ ਹੈਗੇ ਆ ਜੀ ਬਿਲਕੁਲ
0: ਇਹੀ ਗੱਲਾਂ ਬਾਤਾਂ ਕਰਾਂਗੇ ਕਿ ਤੁਸੀਂ ਕਿਹੜੇ ਕਿਹੜੇ ਅਜੀਬੋ ਗਰੀਬ ਪਿੰਡਾਂ ਦੇ ਨਾਮ ਪੰਜਾਬ ਦੇ ਪਿੰਡਾਂ ਦੇ ਚੜ੍ਹਦੇ ਤੇ ਲਹਿੰਦੇ ਦੋਨੇ ਪੰਜਾਬ ਦੇ ਪਿੰਡਾਂ ਦੀ ਗੱਲਬਾਤ ਕਰਾਂਗੇ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਤੇ ਪ੍ਰੋਫੈਸਰ ਸੁਦੀਪ ਸਿੰਘ ਚਲੋਂ ਖਬਰਾਂ ਲੈ ਕੇ ਪੰਜਾਬ ਤੋਂ ਪਹੁੰਚ ਚੁੱਕੇ ਹਾਂ 9-10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਪਹੁੰਚਾਂਗੇ ਇੱਥੇ ਸਾਨੂੰ ਇਜਾਜ਼ਤ ਦਿਓ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰਾ ਫਨ ਕਰਾਂਗੇ 9-10 ਅਤੇ ਹੁਣ ਵੇਲਾ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ ਸੋ ਖਬਰਾਂ ਦੇਸ਼ ਦੁਨੀਆਂ ਦੀ ਗੱਲਬਾਤ ਕਰਦੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਚਲੋਣਾ ਨਾਲ ਸੋ ਸਤਿ ਸ਼੍ਰੀ ਅਕਾਲ ਇੱਥੇ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਜੀ 9-10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਤੇ ਹੁਣ ਚੱਲਦੇ ਹਾਂ ਜੀ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ
4: ਅਸਟਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਪਿਛਲੇ 24-48 ਘੰਟਿਆਂ ਦੌਰਾਨ ਪੰਜਾਬ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਟੀਵੀ ਪ੍ਰਸਾਰਣ ਦਾ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਸ਼ਿਕੰਜਾ ਕਾਨੂੰਨੀ ਤੌਰ ਤੇ ਹੋਰ ਕੱਸ ਦਿੱਤਾ ਸ਼੍ਰੋਮਣੀ ਕਮੇਟੀ ਵੱਲੋਂ GTC ਨੈਟਵਰਕ ਖਿਲਾਫ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਰਸਮੀ ਤੌਰ ਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਬਿਨਾਂ ਕਿਸੇ ਅਧਿਕਾਰਤ ਮਨਜ਼ੂਰੀ ਦੇ ਗੁਰਬਾਣੀ ਦਾ ਪ੍ਰਸਾਰਣ ਕਰਨ ਅਤੇ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਨੇ ਆਪਣੀ ਸ਼ਿਕਾਇਤ ਵਿੱਚ ਸਪਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਅਤੇ ਪ੍ਰਸਾਰ ਨਾਲ ਜੁੜੇ ਸਾਰੇ ਕਾਨੂੰਨੀ ਅਧਿਕਾਰ ਸਿਰਫ ਅਤੇ ਸਿਰਫ ਸ਼੍ਰੋਮਣੀ ਕਮੇਟੀ ਕੋਲ ਹੀ ਸੁਰੱਖਿਅਤ ਨੇ ਸ਼੍ਰੋਮਣੀ ਕਮੇਟੀ ਦਾ ਦੋਸ਼ ਹੈ ਕਿ GTC ਨੈਟਵਰਕ ਦੇ ਪ੍ਰਬੰਧਕਾਂ ਵੱਲੋਂ ਬਿਨਾਂ ਕਿਸੇ ਇਜਾਜ਼ਤ ਜਾਂ ਸਮਝੌਤੇ ਦੇ ਅਧਿਕਾਰਤ YouTube ਫੀਡ ਦੀ ਵਰਤੋਂ ਕਰਦਿਆਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਜੋ ਕਿ ਨਿਯਮਾਂ ਦੇ ਖਿਲਾਫ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ GTC ਨੈਟਵਰਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ ਇਸ ਤੋਂ ਬਾਅਦ ਚੈਨਲ ਪ੍ਰਬੰਧਕਾਂ ਨੇ ਪ੍ਰਸਾਰਣ ਅਸਥਾਈ ਤੌਰ ਤੇ ਰੋਕ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੁਣ ਪੁਲਿਸ ਕੋਲ ਅਪਰਾਧਿਕ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਦੂਜੇ ਪਾਸੇ GTC ਨੈਟਵਰਕ ਦੇ ਮੁਖੀ ਡਾਕਟਰ ਰਵਿੰਦਰ ਨਾਰਾਇਣ ਨੇ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਸੀ ਕਿ ਵਿਦੇਸ਼ਾਂ ਵਿੱਚ ਬੈਠੀ ਸਮੁੱਚੀ ਸਿੱਖ ਸੰਗਤ ਦੀ ਮੰਗ ਤੇ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੀ ਉਹਨਾਂ ਵੱਲੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਸੰਗਤ ਤੱਕ ਬਾਣੀ ਦਾ ਪ੍ਰਭਾਵ ਪਹੁੰਚ ਸਕੇ ਸ਼੍ਰੋਮਣੀ ਕਮੇਟੀ ਆਪਣੇ ਸਟੈਂਡ ਤੇ ਪੂਰੀ ਤਰ੍ਹਾਂ ਅਡੋਲ ਹੈ ਕਿ ਉਸਦਾ ਕਹਿਣਾ ਹੈ ਕਿ ਧਾਰਮਿਕ ਮਰਿਆਦਾ ਅਤੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਦਾਰੇ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪ੍ਰੋਜੈਕਟਾਂ ਤੋਂ ਹਿਮਾਚਲ ਪ੍ਰਦੇਸ਼ ਨੂੰ ਬਕਾਇਆ ਬਿਜਲੀ ਅਤੇ ਫੰਡ ਦੇਣ ਨੂੰ ਲੈ ਕੇ ਚੱਲ ਰਹੇ ਆ ਰਹੇ ਦਹਾਕਿਆਂ ਪੁਰਾਣੇ ਵਿਵਾਦ ਵਿੱਚ ਇੱਕ ਨਵਾਂ ਅਤੇ ਅਹਿਮ ਮੋੜ ਆਇਆ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਸਰਵਉੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਉੱਤੇ ਕੇਂਦਰ ਵੱਲੋਂ ਰੱਖੇ ਗਏ ਪ੍ਰਸਤਾਵ ਨੂੰ ਮੰਨਣ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਕੋਈ ਹੱਲ ਨਿਕਲਣ ਦੀ ਸੰਭਾਵਨਾ ਹੈ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ 3 ਮੈਂਬਰੀ ਬੈਂਚ ਸਾਹਮਣੇ ਸੁਣਵਾਈ ਦੌਰਾਨ ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਸੰਬੰਧਿਤ ਸੂਬਿਆਂ ਦਰਮਿਆਨ ਸਹਿਮਤੀ ਬਣਾਉਣ ਲਈ ਗੱਲਬਾਤ ਆਖਰੀ ਪੜਾਅ ਵਿੱਚ ਹੈ ਅਤੇ ਸਾਰੇ ਇੱਕੋ ਪੱਖ ਵਿੱਚ ਅਤੇ ਇੱਕੋ ਸੁਰ ਵਿੱਚ ਗੱਲ ਕਰ ਰਹੇ ਨੇ। ਕੇਂਦਰੀ ਗ੍ਰਹਿ ਮੰਤਰਾਲਾ ਦਿੱਲੀ ਦੀ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੇ ਜਾਣ ਦਾ ਮੁੱਦਾ ਸੁਰਖੀਆਂ ਵਿੱਚ ਚੱਲ ਰਿਹਾ ਹੈ ਤੇ ਇਸ ਸੰਬੰਧੀ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਸਿਰਫ ਇੱਕ ਦਿਨ ਦੀ ਪੈਰੋਲ ਦਿੱਤੇ ਜਾਣ ਦੀ ਪੇਸ਼ਕਸ਼ ਹੋਈ ਹੈ ਅਤੇ ਇਸ ਪੇਸ਼ਕਸ਼ ਨੂੰ ਕੌਮੀ ਇਨਸਾਫ ਮੋਰਚੇ ਨੇ ਠੁਕਰਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਦਿਨ ਦੀ ਪੈਰੋਲ ਕਿਸੇ ਵੀ ਤਰ੍ਹਾਂ ਕਾਫੀ ਨਹੀਂ ਹੈ ਅਤੇ ਕੌਮੀ ਇਨਸਾਫ ਮੋਰਚਾ ਦੇ ਆਗੂਆਂ ਨੇ ਇੱਕ ਦਿਨ ਦੀ ਪੈਰੋਲ ਲੈਣ ਤੋਂ ਤਾਂ ਸਾਫ਼ ਮਨਾ ਕਰ ਦਿੱਤਾ। ਕੌਮੀ ਇਨਸਾਫ ਮੋਰਚਾ ਨੇ 15 ਅਗਸਤ ਨੂੰ ਰਾਜਪਾਲ ਦੀ ਰਿਹਾਇਸ਼ ਤੇ ਘਿਰਾਓ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਮਨੁੱਖੀ ਅਧਿਕਾਰ ਉੱਤੇ ਪੈਰੋਲ ਦਬਾਉਣ ਲਈ ਉਹਨਾਂ ਦੇ ਦਖਲ ਦੀ ਮੰਗ ਕੀਤੀ ਹੈ। ਇਸ ਵੇਲੇ ਇਹਨਾਂ ਦਾ ਸਪਸ਼ਟ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ। ਪੰਜਾਬ ਦੇ ਰਾਜਪਾਲ ਵੱਲੋਂ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਦੀ ਸਿਹਤ ਦੀ ਜਾਂਚ ਰਿਪੋਰਟ PGI ਦੇ ਡਾਕਟਰਾਂ ਦੀ ਟੀਮ ਜ਼ਰੀਏ ਮੰਗਵਾ ਲਈ ਗਈ ਹੈ। ਹਵਾਰਾ ਨੇ ਮਾਤਾ ਜੀ ਦੇ ਕੋਲ ਸਮਾਂ ਬਤੀਤ ਕਰਨ ਲਈ ਪੈਰੋਲ ਦੀ ਮੰਗ ਕੀਤੀ ਸੀ। ਰਾਜਪਾਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਵੀ ਇਸ ਮੁੱਦੇ ਉੱਤੇ ਰਾਬਤਾ ਕਾਇਮ ਕੀਤਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਨੇ ਕਿ ਹਵਾਰਾ ਨੂੰ 10 ਦਿਨ ਦੀ ਪੈਰੋਲ ਮਿਲੇ ਪਰ ਕੇਂਦਰੀ ਗ੍ਰਹਿ ਮੰਤਰਾਲਾ ਸੀਮਿਤ ਸਮੇਂ ਲਈ ਪੈਰੋਲ ਦੇਣ ਦਾ ਇੱਛੁਕ ਦੱਸਿਆ ਜਾਂਦਾ ਹੈ। ਜਗਤਾਰ ਸਿੰਘ ਹਵਾਰਾ ਨੂੰ 1-2 ਦਿਨਾਂ ਦੇ ਅੰਦਰ ਅੰਦਰ ਹੀ ਪੈਰੋਲ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੌਰਾਨ ਅਮਨ ਕਾਨੂੰਨ ਦਾ ਕੋਈ ਮਸਲਾ ਨਹੀਂ ਹੋਵੇਗਾ ਤੇ ਇਸ ਦੀ ਜ਼ਿੰਮੇਵਾਰੀ ਉਹ ਲੈਂਦੇ ਨੇ। ਜਗਤਾਰ ਸਿੰਘ ਹਵਾਰਾ ਪਿਛਲੇ ਤਕਰੀਬਨ 31 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ। ਇਸ ਸਮੇਂ ਉਹਨਾਂ ਦੇ ਮਾਤਾ ਜੀ ਦੀ ਤਬੀਅਤ ਕਾਫੀ ਖਰਾਬ ਹੈ ਅਤੇ ਇਸੇ ਆਧਾਰ ਉੱਤੇ ਉਹਨਾਂ ਨੂੰ ਪੈਰੋਲ ਦਿੱਤੇ ਜਾਣ ਦੀ ਗੱਲ ਹੋਈ ਹੈ। ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੀ ਸੂਰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਥਕ ਸਫ਼ਾ ਵਿੱਚ ਵੀ ਇੱਕ ਕਿਸਮ ਨਾਲ ਵਾਪਸੀ ਹੋ ਸਕਦੀ ਹੈ ਅਤੇ ਇਸ ਪੈਰੋਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵੀ ਪ੍ਰਭਾਵਿਤ ਹੋਵੇਗੀ। ਜਗਤਾਰ ਸਿੰਘ ਹਵਾਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਇਸ ਬਾਰੇ ਪਟੀਸ਼ਨ ਦਾਇਰ ਕੀਤੀ ਹੋਈ ਹੈ ਜਿਸ ਵਿੱਚ ਉਹਨਾਂ ਨੇ 4 ਹਫ਼ਤੇ ਦੀ ਪੈਰੋਲ ਦੀ ਮੰਗ ਕੀਤੀ ਹੈ। ਪੰਥਕ ਧਿਰਾਂ ਅਤੇ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਲੰਮੇ ਸਮੇਂ ਤੋਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਵਿੱਚ ਜਾਰੀ ਖਿੱਚੋਤਾਣ ਦਰਮਿਆਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਪੰਜਾਬ ਕਾਂਗਰਸ ਵਿਚਲੇ ਸਿਆਸੀ ਕਲੇਸ਼ ਨੂੰ ਖਤਮ ਕਰਵਾਉਣ ਲਈ ਪੈਂਤੜਾ ਬਦਲਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨਾਂ ਵਿੱਚ 2 ਗੇੜ ਦੀ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਬੇਸ਼ੱਕ ਇਹਨਾਂ ਮੀਟਿੰਗਾਂ ਨੂੰ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਤਿਆਰੀ ਨਾਲ ਜੋੜਿਆ ਗਿਆ ਸੀ ਪਰ ਬਾਜਵਾ ਨੇ ਇਹਨਾਂ ਮੀਟਿੰਗਾਂ ਜ਼ਰੀਏ ਪੰਜਾਬ ਕਾਂਗਰਸ ਵਿਚਲੇ ਸੰਕਟ ਨੂੰ ਕੇਂਦਰਿਤ ਕੀਤਾ। ਬਾਜਵਾ ਸੈਸ਼ਨ ਦੌਰਾਨ ਦਿੱਲੀ ਵੀ ਚਲੇ ਗਏ ਸਨ ਜਿੱਥੇ ਉਹਨਾਂ ਵੱਲੋਂ ਹਾਈਕਮਾਂਡ ਦੇ ਆਗੂਆਂ ਨਾਲ ਮੀਟਿੰਗਾਂ ਕਰਨ ਦੀ ਚਰਚਾ ਸੁਣੀ ਗਈ ਹੈ। ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ 1 ਦਿਨ ਪਹਿਲਾਂ ਆਪਣੀ ਰਿਹਾਇਸ਼ ਉੱਤੇ ਕਾਂਗਰਸੀ ਵਿਧਾਇਕਾਂ ਨੂੰ ਰਾਤ ਦੇ ਭੋਜਨ ਉੱਤੇ ਵੀ ਸੱਦ ਚੁੱਕੇ ਨੇ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੋਣ ਕਰਕੇ ਹਾਈਕਮਾਂਡ ਵੱਲੋਂ ਹਾਲੇ ਤੱਕ ਕਿਸੇ ਕਿਸਮ ਦਾ ਕੋਈ ਹੁੰਗਾਰਾ ਨਹੀਂ ਭਰਿਆ ਗਿਆ ਪਰ ਚਰਚੇ ਵੀ ਚੱਲ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੀ ਧੜੇਬੰਦੀ ਦੌਰਾਨ ਇੱਕ ਤੀਜੇ ਧੜੇ ਵਜੋਂ ਉੱਭਰ ਰਹੇ ਨੇ। ਕਿਉਂਕਿ ਚੰਨੀ ਅਤੇ ਵੜਿੰਗ ਧੜਾ ਪਹਿਲਾਂ ਹੀ ਆਪਸ ਵਿੱਚ ਆਹਮੋ ਸਾਹਮਣੇ ਨੇ ਅਤੇ ਦੋਵੇਂ ਧੜੇ ਜਦੋਂ ਮੀਟਿੰਗਾਂ ਕਰ ਰਹੇ ਸਨ ਤਾਂ ਉਸ ਵੇਲੇ ਬਾਜਵਾ ਨੇ ਦੋਵੇਂ ਧੜਿਆਂ ਤੋਂ ਇੱਕੋ ਜਿੰਨੀ ਦੂਰੀ ਬਣਾ ਕੇ ਰੱਖੀ ਹੈ। ਦੋ ਧਿਰਾਂ ਦੀ ਲੜਾਈ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਬਾਜਵਾ ਨਿਰਪੱਖ ਚਿਹਰੇ ਵਜੋਂ ਵਿਚਰ ਕੇ ਇੱਕ ਤੀਜੇ ਆਗੂ ਵਜੋਂ ਵੀ ਸਥਾਪਿਤ ਹੋ ਸਕਦੇ ਨੇ। ਆਉਂਦੇ ਵਧੇ ਯਾਨੀ ਕਿ ਸਾਲ 2027 ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇੱਕ ਵਾਰ ਫਿਰ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਆਪਸੀ ਗੱਠਜੋੜ ਵਾਸਤੇ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਜਥੇਬੰਦੀਆਂ ਵਿਚਾਲੇ ਆਪਸੀ ਗੱਠਜੋੜ ਸੰਬੰਧੀ ਇੱਕ ਕਮੇਟੀ ਬਣੀ ਸੀ ਪਰ ਗੱਲਬਾਤ ਸਿਰੇ ਨਹੀਂ ਸੀ ਛੱਡ ਸਕੀ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨੇੜਲੇ ਸੂਤਰਾਂ ਮੁਤਾਬਕ ਇਹ ਪੇਸ਼ਕਸ਼ ਪਾਰਟੀ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ ਇੱਕ ਰੈਲੀ ਦੌਰਾਨ ਕੀਤੀ ਗਈ ਸੀ। ਇਸ ਰੈਲੀ ਵਿੱਚ ਪੁਨਰ ਸੁਰਜੀਤ ਜਥੇਬੰਦੀ ਨਾਲ ਸੰਬੰਧਿਤ ਹੋਰ ਵੀ ਕਈ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਸਾਬਕਾ ਜਥੇਦਾਰ ਵੱਲੋਂ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੂੰ ਗੱਠਜੋੜ ਲਈ ਇੱਕ ਨਵਾਂ ਫਾਰਮੂਲਾ ਦਿੱਤਾ ਗਿਆ। ਇਸ ਫਾਰਮੂਲੇ ਤਹਿਤ 40 ਸੀਟਾਂ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਅਤੇ 40 ਸੀਟਾਂ ਅਕਾਲੀ ਦਲ ਪੁਨਰ ਸੁਰਜੀਤ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਕੋਲ ਹੋਣਗੀਆਂ, ਜਦਕਿ 35 ਸੀਟਾਂ ਸ਼ਹੀਦ ਪਰਿਵਾਰਾਂ ਨੂੰ ਚੋਣ ਲੜਨ ਵਾਸਤੇ ਦੇਣ ਲਈ ਰੱਖੀਆਂ ਜਾਣਗੀਆਂ। ਇਸ ਫਾਰਮੂਲੇ ਤਹਿਤ ਇਹ ਵੀ ਪੇਸ਼ਕਸ਼ ਕੀਤੀ ਗਈ ਹੈ ਕਿ ਇੱਕ 7 ਮੈਂਬਰੀ ਕਮੇਟੀ ਬਣਾਈ ਜਾਵੇ ਜਿਸ ਵਿੱਚ 3 ਮੈਂਬਰ ਵਾਰਸ ਪੰਜਾਬ ਦੇ, 3 ਮੈਂਬਰ ਪੁਨਰ ਸੁਰਜੀਤ ਜਥੇਬੰਦੀ ਦੇ ਹੋਣਗੇ ਅਤੇ 1 ਮੈਂਬਰ ਕੋਈ ਸਾਂਝਾ ਲਿਆ ਜਾਵੇਗਾ। ਇਹੀ 7 ਮੈਂਬਰੀ ਕਮੇਟੀ ਪੰਜਾਬ ਦੇ ਹਰੇਕ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕੇ ਦਾ ਦੌਰਾ ਕਰੇਗੀ ਅਤੇ ਫੈਸਲੇ ਲਵੇਗੀ। ਇਸ ਮਾਮਲੇ ਵਿੱਚ ਜਥੇਬੰਦੀ ਵਾਰਸ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਪੁਨਰ ਸੁਰਜੀਤ ਧੜੇ ਦੇ ਕੁਝ ਆਗੂ ਮਿਲ ਵੀ ਚੁੱਕੇ ਨੇ ਅਤੇ ਇਸ ਪੇਸ਼ਕਸ਼ ਤੋਂ ਉਹਨਾਂ ਨੂੰ ਜਾਣੂ ਕਰਵਾ ਦਿੱਤਾ। ਇਸ ਤਰ੍ਹਾਂ ਅਕਾਲੀ ਦਲ ਪੁਨਰ ਸੁਰਜੀਤ ਨੇ ਇੱਕ ਨਵਾਂ ਫਾਰਮੂਲਾ ਦਿੱਤਾ ਪਰ ਇਸ ਮਾਮਲੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਰਮ ਜਾਂ ਹੁੰਗਾਰਾ ਨਹੀਂ ਆਇਆ। ਸਰਕਾਰੀ ਰਿਹਾਇਸ਼ ਤੇ ਵੱਡੀ ਗਿਣਤੀ ਵਿੱਚ ਨਕਦੀ ਮਿਲੀ ਸੀ। ਇਹ ਮੁੱਦਾ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਚਰਚਾ ਵਿੱਚ ਆਇਆ ਸੀ। ਹੁਣ ਉਸ ਨਕਦੀ ਵਾਲੇ ਮਾਮਲੇ ਵਿੱਚ ਜੱਜ ਉੱਤੇ ਲੱਗੇ 3 ਦੋਸ਼ ਸਹੀ ਸਾਬਤ ਹੋਏ ਨੇ ਅਤੇ ਰਿਹਾਇਸ਼ ਤੋਂ ਨਕਦੀ ਬਰਾਮਦੀ ਮਾਮਲੇ ਵਿੱਚ ਰਿਪੋਰਟ ਹੁਣ ਪਾਰਲੀਮੈਂਟ ਅੰਦਰ ਵੀ ਪੇਸ਼ ਕਰ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਵੱਲੋਂ 454 ਫਾਰਮਾਸਿਸਟ ਅਹੁਦਿਆਂ ਲਈ ਜਾਰੀ ਭਰਤੀ ਪ੍ਰਕਿਰਿਆ ਉੱਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ। ਇਸ ਪ੍ਰੀਖਿਆ ਦੀ ਨਿਰਪੱਖਤਾ ਉੱਤੇ ਸਵਾਲ ਉੱਠਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ਤੱਕ ਪੁੱਜਾ ਸੀ। ਪਹਿਲੇ ਦਿਨ ਤੋਂ ਹੀ

ਕਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਵਾਲੇ ਗੁਰਜੀਤ ਸਾਲ 2012 ਤੋਂ ਖੁਦ ਹੀ ਨਸ਼ੇ ਦੀ ਲਪੇਟ ਵਿੱਚ ਆ ਗਏ ਸਨ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਹੈ ਕਿ ਪੰਜਾਬ ਵਿੱਚ ਪਿਛਲੇ 24 ਘੰਟੇ ਦੌਰਾਨ ਕਿਤੇ ਵੀ ਮੀਂਹ ਨਹੀਂ ਪਿਆ ਅਤੇ ਧੁੱਪ ਨਿਕਲੀ ਰਹੀ ਹੈ ਤੇ ਦਿਨ ਪੱਧਰਾ ਰਿਹਾ। ਇਸ ਕਾਰਨ ਤਾਪਮਾਨ ਵਿੱਚ ਵੀ ਵਾਧਾ ਹੋਇਆ ਤੇ ਉਮਸ ਦਾ ਅੰਕੜਾ ਵੀ ਵਧਿਆ ਤੇ ਲੋਕਾਂ ਨੂੰ ਸਾਰਾ ਦਿਨ ਤਿੱਖੀ ਗਰਮੀ ਨਾਲ 2-4 ਹੋਣਾ ਪਿਆ। ਮੌਸਮ ਵਿਭਾਗ ਵੱਲੋਂ ਭਾਰਤੀ ਸਮੇਂ ਮੁਤਾਬਕ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਅੱਜ ਵੀ ਮੌਸਮ ਪੱਧਰਾ ਰਹਿਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਚੱਲਣਾ ਪੈ ਰਿਹਾ ਹੈ। ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਜਾਜ਼ਤ ਸਤਿ ਸ਼੍ਰੀ ਅਕਾਲ। ਥੈਂਕ ਯੂ।

0: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530.

0: reflect the views and opinions of the management and staff of CHLO AM 530.
1: Punjabi Virsi Fitness ati Performance da Maan.
2: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
3: ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਪੀਜ਼ਾ ਟੂ ਗੋ ਤੰਦੂਰੀ ਪਨੀਰ ਪੀਜ਼ਾ ਬਟਰ ਚਿਕਨ ਪੀਜ਼ਾ ਚਾਟ ਪੀਜ਼ਾ ਮੱਖਣੀ ਪਨੀਰ ਪੀਜ਼ਾ ਸ਼ਾਹੀ ਪਨੀਰ ਪੀਜ਼ਾ ਕੱਲੇ ਪੀਜ਼ੇ ਨਹੀਂ ਜਿੱਥੇ ਤੁਸੀਂ ਫਿਸ਼ ਪਕੌੜਾ ਬੈਸਟ ਸੋਇਆ ਚਾਪ ਮਲਾਈ ਵਿੰਗਸ ਕਰੰਚੀ ਮੋਮੋ ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰ

0: ਐਂਡ ਹੋਮ ਫਰਨੀਚਰ
1: ਜਿਹੜਾ ਗੈਡ ਫਰਨੀਚਰ ਦਲਾਉਣਾ ਬੱਲੀਏ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ।
1: ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਮੇਰਾ ਨਾਮ ਗੁਮਨਾਮ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਆਦਾਬ। ਮੈਨੂੰ ਹੋਪ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਘਰਾਂ 'ਚ ਹੋਵੋਗੇ ਜਾਂ ਡਰਾਈਵ ਕਰਦੇ ਹੋਵੋਗੇ, ਫੋਨ ਨਾ ਯੂਜ਼ ਕਰਨਾ ਜੋ ਮੇਨ ਹੈ। ਸੋ ਅੱਜ ਮੈਂ ਤੁਹਾਡੇ ਲਈ ਕੁਛ ਲਿਖਿਆ ਸੀਗਾ ਅਤੇ

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸਟੂਡੀਓ ਦੇ ਘੜੀ ਦੇ ਮੁਤਾਬਕ 9:08 ਹੋ ਚੁੱਕੇ ਆ। ਸੋ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ, ਬੜੀਆਂ ਖੂਬਸੂਰਤ ਗੱਲਾਂ ਬਾਤਾਂ ਅਤੇ ਬਹੁਤ ਸਾਰੇ ਸੁਨੇਹੇ ਅਤੇ ਪਿਆਰਾ ਪਿਆਰਾ ਮਿਊਜ਼ਿਕ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੁੜੇ ਹੋ ਜੀ, ਸਟੇ ਟਿਊਨਡ ਅਤੇ ਗੱਲਾਂ ਬਾਤਾਂ ਸ਼ੁਰੂਆਤ ਕਰਾਂਗੇ। ਅੱਜ ਮੇਰੇ ਨਾਲ ਗੁਮਨਾਮ, ਕਹਿੰਦੇ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਆ ਅਤੇ ਗੁਮਨਾਮ ਨੂੰ ਫੜਾਈਏ ਅੱਜ ਗੱਡੀ, ਇਹਦਾ ਮਹੂਰਤ ਕਰੀਏ ਅੱਜ। ਅਤੇ ਜੀ ਗੁਮਨਾਮ ਆਓ ਬਈ।
1: ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਗੁਮਨਾਮ, ਅੱਜ ਮੈਂ ਪ੍ਰਭ ਜੀ ਕੁਝ ਲਿਖ ਕੇ ਲਿਆਇਆ ਸੀ ਆਪਣੇ ਸਰੋਤਿਆਂ ਲਈ।
0: ਆਉਣ ਦਿਓ ਜੀ।
1: ਤਾਂ ਕੁਝ ਇੱਦਾਂ ਕਿ ਖੁੱਲ੍ਹੇ ਨੇ ਦਰਵਾਜ਼ੇ ਘਰਾਂ ਦੇ, ਜਿੱਦਾਂ ਦਿਲ ਨੇ ਖੁੱਲ੍ਹੇ ਨਹੀਂ, ਟਿਮ ਹੋਟਨ ਵੀ ਭੁੱਲ ਜਾਏਗੀ, ਪੀ ਲਈ ਚਾਹ ਜੇ ਚੁੱਲ੍ਹੇ ਦੀ, ਰੰਗ ਭਾਵੇਂ ਸਾਂਵਲੇ ਨੇ, ਹੁੰਦੇ ਪੱਕੇ ਨੇ ਹੀ ਕੈਨੇਡਾ ਵਿੱਚ, ਕੱਚੇ ਭਾਵੇਂ
0: ਸਿਟੀਜ਼ਨ ਆ ਪਿੰਡਾਂ ਦੇ। ਚਲੋ ਪਿੰਡਾਂ ਦੀ ਗੱਲ ਕੀਤੀ ਗੁਮਨਾਮ, ਯਾਰ ਪਿੰਡਾਂ ਤੋਂ ਯਾਦ ਆਇਆ ਕਿ ਨਾ, ਤੁਹਾਡੇ ਪਿੰਡ ਦਾ ਨਾਮ ਕੀ ਆ?
2: ਮੇਰੇ ਪਿੰਡ ਦਾ ਨਾਮ ਹੈ ਜੀ ਲੋਹਾਰਾ।
0: ਲੋਹਾਰਾ,
2: ਹਾਂਜੀ।
0: ਅੱਛਾ, ਤੁਸੀਂ ਨਾ ਜਦੋਂ ਕਿਤੇ ਬੱਸਾਂ ਦੇ ਵਿੱਚ ਆਪਾਂ ਨਿੱਕੇ ਹੁੰਦੇ ਟਰੈਵਲ ਕਰਦੇ ਸੀ, ਅਤੇ ਜਦੋਂ ਅਸੀਂ ਜਾਂ ਟ੍ਰੇਨਾਂ ਦੇ ਵਿੱਚ ਟੱਪਣਾ, ਅਤੇ ਨਾ ਕਈ ਵਾਰ ਪਿੰਡਾਂ ਦੇ ਨਾਮ ਤੁਹਾਡੇ ਸਾਹਮਣੇ ਆਉਂਦੇ ਸੀ।
2: ਹਾਂਜੀ।
0: ਅੱਛਾ, ਬੜੇ ਅਜੀਬੋ ਗਰੀਬ ਨਾਮ ਹੁੰਦੇ ਪਿੰਡਾਂ ਦੇ ਕਈ ਵਾਰ।
2: ਮੈਨੂੰ ਸੱਚੀ ਮੈਨੂੰ ਟ੍ਰੇਨ 'ਚ ਜਾਂਦੇ ਕਿੱਸਾ ਯਾਦ ਆ ਗਿਆ ਜੀ। ਇੱਕ ਵਾਰੀ ਮੈਂ ਟ੍ਰੇਨ 'ਚ ਸਫ਼ਰ ਕਰ ਰਿਹਾ ਸੀ
0: ਜੀ,
2: ਅਤੇ ਉੱਥੇ ਇੱਕ ਜੰਕਸ਼ਨ ਆਇਆ ਸੀ, ਉਹ ਸੀਗਾ ਸ਼ਾਇਦ ਪਿੰਡ ਦਾ ਨਾਂ ਕੁੱਪ। ਹਾਂਜੀ। ਮੈਂ ਤੇ ਮੇਰਾ ਜਿਹੜਾ ਦੋਸਤ ਸੀ ਉਹ ਮੈਨੂੰ ਕਹਿੰਦਾ, ਕਹਿੰਦਾ ਇਹ ਕਿੱਦਾਂ ਦਾ ਨਾਂ ਹੋਇਆ, ਕਹਿੰਦਾ ਕੁੱਪ। ਇੱਦਾਂ ਲੱਗਦਾ ਜਿਵੇਂ ਪਿੰਡਾਂ ਦੇ ਵਿੱਚ ਨਹੀਂ ਕੁੱਪ ਹੁੰਦੇ,
0: ਕੁੱਪ ਤੂੜੀ ਵਾਲੇ ਕੁੱਪ।
2: ਹਾਂਜੀ।
0: ਗੁਮਨਾਮ, ਆਪਾਂ ਗੱਲਬਾਤ ਇਹੀ ਕਰਦੇ ਹਾਂ ਕਿ ਤੁਸੀਂ ਪਿੰਡਾਂ ਦੇ ਅਜੀਬੋ ਗਰੀਬ ਨਾਮ ਕਿਹੜੇ ਕਿਹੜੇ ਪਿੰਡਾਂ ਦੇ ਤੁਹਾਨੂੰ ਲੱਗਦਾ ਕਿ ਆਹ ਨਾਮ ਅਜੀਬ ਆ? ਕਈ ਪਿੰਡ ਜਾਨਵਰਾਂ ਦੇ ਨਾਮ ਤੇ ਹੁੰਦੇ ਆ, ਕਈ ਰੁੱਖਾਂ ਦੇ ਨਾਮ ਤੇ ਹੁੰਦੇ ਆ, ਹਨਾ। ਤੁਸੀਂ ਸਭ ਤੋਂ ਅਜੀਬ ਨਾਮ ਪਿੰਡ ਦਾ ਕਿਹੜਾ ਸੁਣਿਆ? 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਤੁਸੀਂ ਅਜੀਬੋ ਗਰੀਬ ਪਿੰਡਾਂ ਦੇ ਨਾਮ ਦੱਸਣੇ ਆ। ਮੈਨੂੰ ਬਹੁਤ ਸਾਰੇ ਪਤਾ ਆ ਕਿਉਂਕਿ ਮੈਂ ਮਾਲਵੇ ਤੋਂ ਹਾਂ, ਅਤੇ ਮਾਲਵੇ ਦੇ ਵਿੱਚ ਬਹੁਤ ਸਾਰੇ ਪਿੰਡ ਇਹੋ ਜਿਹੇ ਪਾਏ ਜਾਂਦੇ ਜਿਨ੍ਹਾਂ ਦੇ ਨਾਮ ਗੁਮਨਾਮ ਰੁੱਖਾਂ ਤੋਂ, ਝਾੜੀਆਂ ਤੋਂ, ਸਬਜ਼ੀਆਂ ਤੋਂ ਅਤੇ ਜਾਨਵਰਾਂ ਤੋਂ ਆ।
2: ਹਾਂਜੀ। ਪਰ ਮੈਂ ਇਹ ਸੋਚ ਰਿਹਾ ਸੀਗਾ ਕਿ ਇਹਨਾਂ ਪਿੰਡਾਂ ਦੇ ਨਾਮ ਦਾ ਕੋਈ ਮਤਲਬ ਵੀ ਹੁੰਦਾ ਕਿ ਇਹ ਜਿੱਦਾਂ ਕਿ ਪੁਰਾਣੇ ਕਿਸੇ ਦਿਮਾਗ 'ਚ ਕੁਛ
0: ਹੋਊਗਾ ਹੀ, ਮਤਲਬ ਮਤਲਬ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਆ। ਡਜ਼ਨਟ ਮੇਕ ਸੈਂਸ। ਹਰ ਚੀਜ਼ ਦਾ ਮਤਲਬ ਹੈ, ਹਰ ਪਿੰਡ ਦੇ ਪਿੱਛੇ ਇਤਿਹਾਸ ਆ।
2: ਹਾਂਜੀ।
0: ਹਰ ਪਿੰਡ ਦੇ ਕੋਲ ਇੱਕ ਆਪਣਾ ਇਤਿਹਾਸ ਆ, ਉਹ ਗੱਲ ਵੱਖਰੀ ਹੈ ਕਿ ਸਾਨੂੰ ਪਤਾ ਨਾ ਹੋਵੇ।
2: ਹਾਂਜੀ।
0: ਸਾਡੇ ਪਿੰਡ ਪਿੱਛੇ ਵੀ ਇਤਿਹਾਸ ਆ। ਤੁਹਾਡੇ ਪਿੱਛੇ ਵੀ ਕਦੇ ਆਪਣੇ ਦਾਦੇ ਪਿਓ ਨੂੰ ਪੁੱਛਿਆ ਕਿ ਬਾਪੂ ਕੀ ਇਤਿਹਾਸ ਆਪਣੇ ਪਿੰਡ ਦਾ, ਨਾਂ ਕਿਉਂ ਪਿਆ ਸੀ ਲੋਹਾਰਾ?
2: ਸਾਡੇ, ਮੈਨੂੰ ਪਤਾ ਜੀ, ਲੋਹਾਰਾ ਜੋ ਸੀਗਾ ਉਹ ਸਾਡੇ ਸਰਪੰਚ ਦੇ ਜਿਹੜੇ ਪੜਦਾਦਾ ਜੀ ਸੀਗੇ, ਉਹਨਾਂ ਦਾ ਸਰਨੇਮ ਸੀਗਾ।
0: ਹੋਏ ਹੋਏ।
2: ਤੇ ਜਦੋਂ ਉਹਨਾਂ ਨੇ ਵਸਾਇਆ ਸੀ ਉਦੋਂ ਉਹਨਾਂ ਦਾ ਨਾਮ ਲੋਹਾਰਾ ਰੱਖਤਾ ਸੀ ਫਿਰ।
0: ਸੋ ਬਿਲਕੁਲ ਜੀ। ਸੋ ਆਪਾਂ ਅੱਜ ਪੰਜਾਬ ਦੇ ਅਜੀਬੋ ਗਰੀਬ ਪਿੰਡ ਤੁਸੀਂ ਦੱਸਣੇ ਆ ਮੈਨੂੰ। ਸੋ 905-673-3337 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਬਹੁਤ ਸਾਰੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਦਮਨ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਜੀ ਦਮਨ ਜੀ, ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
3: ਹਾਂਜੀ ਹਾਂਜੀ ਬਾਈ ਜੀ, ਕੀ ਹਾਲ ਨੇ?
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
3: ਵਧੀਆ ਵਧੀਆ। ਦਾ ਬਾਈ ਨੇ ਸਾਡੇ ਪਿੰਡ ਦੇ, ਸਾਡੇ ਕੋਲ ਦੇ ਹੀ ਪਿੰਡ ਆ ਕੁੱਪ, ਜਿਸ ਦਾ ਬਾਈ ਨੇ ਨਾਮ ਲਿਆ।
0: ਅੱਛਾ, ਇਹ ਤੁਹਾਡੇ ਕੋਲ ਦਾ ਆ ਬਾਈ? ਕੁੱਪ ਕੁੱਪ ਦਾ ਜਾਂ ਲੋਹਾਰੇ ਦਾ?
3: ਕੁੱਪ ਕੁੱਪ ਜਿਹੜਾ ਬਾਈ ਨੇ ਕਿਹਾ।
0: ਅੱਛਾ, ਕੁੱਪ ਤੁਹਾਡੇ ਕੋਲੇ ਆ? ਓਕੇ।
3: ਹਾਂ, ਤੇ ਆਪਣਾ ਹੈਗਾ ਲੁਧਿਆਣਾ ਮਲੇਰਕੋਟ ਨੂੰ ਜਾਂ ਜਾਂਦੇ ਆ ਨਾ ਆਪਾਂ,
0: ਲੁਧਿਆਣਾ ਤੇ ਮਲੇਰਕੋਟ ਨੂੰ ਜਾਂਦੇ ਰਾਹ ਚ ਆਉਂਦਾ। ਓਕੇ।
3: ਹਾਂ, ਰਸਤੇ ਦੇ ਉੱਪਰ ਹੀ ਆਉਂਦਾ ਪਿੰਡ ਇਹ, ਸਾਡੇ ਨਾਲ ਦਾ ਪਿੰਡ, ਸਾਡਾ ਪਿੰਡ ਹੈਗਾ ਫੱਲੇ ਵਾਲ।
2: ਹਾਂਜੀ ਪ੍ਰਭ ਜੀ, ਸਾਨੂੰ ਪਹਿਲੀ ਕਾਲ ਦੇ ਵਿੱਚ ਹੀ ਸਾਡੇ ਗੁਆਂਢੀ ਮਿਲ ਗਏ।
0: ਹਾਂ, ਦੇਖ ਲਓ।
2: ਸਤਿ ਸ਼੍ਰੀ ਅਕਾਲ ਦਮਨ ਜੀ, ਮੇਰੇ ਵੱਲੋਂ, ਗੁਮਨਾਮ ਵੱਲੋਂ।
0: ਜੀ ਦਮਨ ਵੀਰੇ, ਹੋਰ ਤੁਸੀਂ ਪਿੰਡਾਂ ਦੇ ਬਹੁਤ ਸਾਰੇ ਐਸੇ ਨਾਮ ਹੋਣਗੇ ਜੀਬੋ ਗਰੀਬ ਸੁਣੇ ਹੋਣੇ ਆ, ਕਈ ਕਈਆਂ ਪਿੰਡਾਂ ਦੇ ਨਾਮ ਐਸੇ ਕਿ ਸੁਣ ਕੇ ਹਾਸਾ ਆ ਜਾਂਦਾ, ਸੋਚਣ ਲੱਗ ਜਾਂਦਾ।
3: ਹੁਣ ਨਾ ਕੁਇਕਲੀ ਯਾਦ ਨਹੀਂ ਆਉਣੇ ਹੈਗੇ, ਲਾਈਕ ਕਈ ਪਿੰਡ ਤਾਂ ਇਦਾਂ ਦੇ ਹੁੰਦੇ ਨੇ, ਆਪਾਂ ਸੁਣ ਨਾ ਸੁਣਦੇ ਆ ਤੇ ਬੋਲਦੇ ਆ, ਹਾਸਾ ਆ ਜਾਂਦਾ।
0: ਅੱਛਾ, ਤੁਹਾਨੂੰ ਪਤਾ ਕਿ ਪਿੰਡ ਵੀ ਇੱਕ ਹੈ, ਇਹ ਵੀ ਹੈਗਾ ਚੋਰਾਂ ਵਾਲੀ ਵੀ ਹੈਗਾ।
3: ਬਹੁਤ ਆ ਵੀਰੇ,
0: ਕੁੱਤੇ ਵਾਲੀ ਆ, ਡੇਲਿਆਂ ਵਾਲੀ ਸਾਡੇ ਲਾਗੇ ਬਿਲਕੁਲ ਮਾਲਵੇ ਦੇ ਵਿੱਚ ਗੁਰਦਾਸਮਾਨ ਸਾਹਿਬ ਦੇ ਪਿੰਡ ਤੋਂ ਨੇੜੇ ਆ ਡੇਲਿਆਂ ਵਾਲੀ। ਸੋ ਬਹੁਤ ਅਜੀਬ ਗਰੀਬ ਆ, ਆਪਾਂ ਸਾਰੇ ਦੱਸਦੇ ਸਰੋਤੇ ਕੀ ਦੱਸਣਗੇ। ਤੇ ਬਹੁਤ ਸ਼ੁਕਰੀਆ ਦਮਨ ਵੀਰੇ, ਥੈਂਕ ਯੂ ਸੋ ਮਚ। 905-673-3390-5673-333-7 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਪਿੰਡਾਂ ਦੇ ਨਾਮ ਅਜੀਬੋ ਗਰੀਬ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, 2884 ਤੁਸੀਂ ਆਉਣੇ ਰਹੋ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਪਿੰਡ ਦਾ ਨਾਮ ਜੀ ਨੰਗਲ ਅੰਬੀਆਂ।
0: ਕੀ ਜੀ?
4: ਨੰਗਲ ਅੰਬੀਆਂ।
0: ਨੰਗਲ ਅੰਬੀਆਂ,
4: ਹਾਂਜੀ
0: ਨੰਗਲ।
4: ਕੋਟਲਾ ਸੂਰਜਮਲ,
0: ਕੋਟਲਾ ਸੂਰਜ
4: ਦਾ ਪਿੰਡ, ਢੰਡੋਵਾਲ।
0: ਢੰਡੋਵਾਲ
4: ਤੇ ਬੁੜੀ ਪਿੰਡ ਵੀ ਹੈਗਾ ਸਾਡੇ ਲਾਗੇ।
0: ਅੱਛਾ, ਬੁੜੀ,
4: ਹਾਂਜੀ ਬੱਗਾ ਪਿੰਡ ਵੀ ਹੈਗਾ।
0: ਇਹ ਇਹ ਤੁਸੀਂ ਕਹਿ ਸਕਦੇ? ਹਾਂ ਬੱਗਾ, ਇਹ ਅਜੀਬੋ ਗਰੀਬ ਬੱਗਾ ਪਿੰਡ। ਹੋਰ ਕੋਈ ਤੁਸੀਂ ਐਸਾ ਅਜੀਬੋ ਗਰੀਬ ਪਿੰਡ ਸੁਣਿਆ ਹੋਵੇ?
4: ਗੁੜੇ,
0: ਗੁੜੇ
4: ਟਾਲੀ ਪਿੰਡ, ਹਾਂਜੀ।
0: ਅੱਛਾ, ਟਾਲੀ ਵੀ ਹੈਗਾ, ਓਕੇ।
5: ਮੈਂ ਨਾ ਇੱਕ ਪਿੰਡ ਦਾ ਨਾਮ ਦੱਸ ਦੇਵਾਂ, ਆਪਣੀ ਸਟੇਟ ਚ ਨੀ ਹੈਗਾ,
0: ਪਰ ਉਹ ਤੁਸੀਂ ਬਸ ਆਪਣੇ ਪ੍ਰੋਗਰਾਮ ਦੀ ਮਰਿਆਦਾ ਵੇਖ ਲਿਓ ਕਿ ਬਹੁਤ ਸਾਰੇ
5: ਉਹਨੂੰ ਰਹਿਣ ਦੋ ਫਿਰ। ਨਹੀਂ, ਉਹਨੂੰ ਰਹਿਣ ਦੋ।
0: ਹਾਂਜੀ,
5: ਆਪਣੇ ਨਾ ਮਲੋਟ ਤੇ ਵੋਹਰ ਦੇ ਇੱਕ ਤਿਕੋਨੀ ਚ ਇੱਕ ਪਿੰਡ ਪੈਂਦਾ, ਉਹਦਾ ਨਾਮ ਅਜੀਬ ਹੈ ਬੜਾ, ਗੱਦਾ ਡੋਬ।
0: ਗੱਦਾ ਡੋਬ,
5: ਗੱਦਾ ਡੋਬ, ਸਮਝ ਹੀ ਨੀ ਆਉਂਦੀ ਵੀ ਗੱਦਾ ਡੋਬਣਾ ਜਾਂ ਉੱਥੇ ਟੋਬਾ ਕੀ ਹੈ।
0: ਫਰੀਦਕੋਟ ਤੋਂ ਫਿਰੋਜ਼ਪੁਰੋਂ ਜਾਂਦੇ ਰਸਤੇ ਚ ਆਉਂਦਾ ਤੂਤਾ।
5: ਹਾਂਜੀ, ਟਾਲੀਆਂ ਪਿੰਡ ਹੈ, ਬਰੇ ਪਿੰਡ ਹੈ, ਉਹਦੇ ਨਾਲ ਮਾਨਸਾ ਦੇ ਨੇੜੇ।
0: ਮਾਲਵੇ ਤਾਂ ਬਹੁਤ ਸਾਰੇ ਐਸੇ ਪਿੰਡ ਆ ਕਿ ਜਿਹੜੇ
5: ਮਾਲਵੇ ਚ ਜ਼ਿਆਦੇ ਨੇ, ਮੈਨੂੰ ਇਹ ਨੀ ਲੱਗਦਾ ਮਾਲਵੇ ਜ਼ਿਆਦੇ ਆ ਥੋੜੇ ਜਿਹੇ।
0: ਮੈਨੂੰ ਲੱਗਦਾ, ਮੈਨੂੰ ਵੀ ਲੱਗਦਾ। ਬਹੁਤ ਸ਼ੁਕਰੀਆ ਸਰ।
5: ਜੀ, ਉਹ ਜਿਹੜਾ ਮੈਂ ਕਹਿ ਰਿਹਾ ਸੀ ਨਾ, ਕੋਈ ਕਿਸੇ ਨੂੰ ਠੇਸ ਨੀ ਪਹੁੰਚਾਉਣ ਵਾਲੀ ਗੱਲ ਆ।
0: ਜੀ ਜੀ,
5: ਉਹ ਏਦਾਂ ਹੈ, ਚੋਰਵਾੜ ਪਿੰਡ ਹੈ।
0: ਚੋਰਵਾੜ,
5: ਉਹ ਹੈਗਾ ਚੋਰਵਾੜ, ਉਹ ਹੈਗਾ ਗੁਜਰਾਤ ਚ, ਪਰ ਕਿੰਨਾ ਦਾ ਪਿੰਡ ਹੈ ਮੈਂ ਦੱਸ ਦਿੰਦਾ, ਜਿਹੜੇ ਆਪਣੇ ਅਮਾਦੀ ਨੀ ਹੈਗੇ ਵੀਰ
0: ਜੀ,
5: ਉਹਨਾਂ ਦਾ ਪਿੰਡ ਆ ਜੀ। ਮੈਂ ਗਿਆ ਹੋਇਆ ਉਹਨਾਂ ਦੇ ਘਰੇ, ਗਿਆ ਹੋਇਆ ਮੈਂ। ਹਾਂਜੀ,
0: ਓਕੇ।
5: ਜਮੀ ਛੋਟਾ ਜਿਹਾ ਪਿੰਡ ਆ,
0: ਛੋਟਾ ਪਿੰਡ ਆ,
5: ਉਹ ਸਮੁੰਦਰ ਦੇ ਮਤਲਬ ਨਾ ਜਮੀ ਨੇੜੇ ਪੈਂਦਾ, ਉਹਦੇ ਸਮੁੰਦਰ ਦੀ ਪੱਤਲ ਕਹਿ ਲਓ, ਉਹਦੇ ਨੇੜੇ ਪੈਂਦਾ। ਤੇ ਦੇਨਾ ਬੈਂਕ ਉਹਨਾਂ ਦੇ ਘਰੇ ਕਿਰਾਏ ਤੇ ਉਹਨਾਂ ਨੇ ਦਿੱਤਾ ਸੀ ਰੈਂਟ, ਮਤਲਬ ਮੈਂ 20 ਸਾਲ ਪਹਿਲਾਂ ਗਿਆ
0: ਜੀ। ਬਹੁਤ ਸ਼ੁਕਰੀਆ ਜੀ, ਆਪਾਂ ਦੂਜੇ ਕਾਲ ਵੀ ਲੈ ਲਈਏ, ਬਹੁਤ ਸਾਰੀਆਂ ਕਾਲਸ ਨੇ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3390 ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ 9200 ਵਾਲੇ। ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
6: ਠੀਕ ਹੈ ਜੀ। ਸਾਡੇ ਲਾਗੇ ਭਾਜੀ ਪਿੰਡ ਹੈਗੇ ਆ, ਇੱਕ ਹੈਗਾ ਕਾਲਾ ਬੱਕਰਾ।
0: ਕਾਲਾ ਬੱਕਰਾ, ਜਲੰਧਰ?
6: ਜਲੰਧਰ
0: ਤੋਂ? ਜਲੰਧਰ
6: ਨਹੀਂ ਨਹੀਂ ਨਹੀਂ, ਜਲੰਧਰ ਤੋਂ ਆਪਾਂ ਜੋ ਜਾਂਦੇ ਨਾ ਪਠਾਨਕੋਟ ਹਾਈਵੇ ਤੇ।
0: ਅੱਛਾ, ਉਧਰ ਪੈਂਦਾ ਕਾਲਾ ਬੱਕਰਾ? ਹਾਂ
6: ਜੀ। ਇੱਕ ਹੈਗਾ ਜੀ ਆਪਣੇ ਦੂਜਾ ਕੁੱਕੜ ਪਿੰਡ ਆ।
0: ਅੱਛਾ, ਕੁੱਕੜ ਵੀ ਹੈਗਾ?
6: ਕੁੱਕੜ ਪਿੰਡ ਆ, ਜਲੰਧਰ ਲਾਗੇ ਆ ਇਹ, ਜਲੰਧਰ ਤੋਂ ਫਗਵਾੜੇ ਨੂੰ ਜਿਹੜਾ ਜਾਂਦਾ।
0: ਸਾਡਾ ਪਿੰਡ ਕਿਹੜਾ?
6: ਸਾਡਾ ਦਾ ਭਾਜੀ ਉਹ ਮਾਨ ਕਰਾਏ ਆ, ਸਾਡਾ ਦਾ
0: ਮਾਨ ਕਰਾਏ।
6: ਹਾਂਜੀ ਹਾਂਜੀ, ਇੱਕ ਲੰਮੇ ਕਾਣੇ ਪਿੰਡ ਹੈਗਾ ਸਾਡੇ ਲਾਗੇ।
0: ਅੱਛਾ, ਲੰਮੇ ਕਾਣੇ,
6: ਲੰਮੇ ਵੱਖਰਾ ਆ, ਕਾਣੇ ਵੱਖਰੇ ਹੈਗੇ, ਨਾਲ ਹੀ ਆ ਜਿੱਦਾਂ।
0: ਆਪਣੇ ਬਾਪੂਆਂ ਨੂੰ, ਦਾਦਿਆਂ ਨੂੰ ਪੁੱਛੋ ਕਿ ਸਾਡੇ ਪਿੰਡ ਦੀ ਹਿਸਟਰੀ ਕੀ ਆ, ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਦੱਸ ਕੇ ਜਾਓਗੇ?
6: ਬਿਲਕੁਲ ਬਿਲਕੁਲ,
0: ਕਿਉਂਕਿ ਤੁਹਾਡੇ ਨਿਆਣੇ ਬਹੁਤ ਇੰਟੈਲੀਜੈਂਟ ਆ, ਇੱਥੋਂ ਦੇ ਉਹਨਾਂ ਨੇ ਪੁੱਛਣਾ ਕਿ ਤੁਹਾਡੇ ਪਿੰਡ ਦਾ ਨਾਂ ਇਹ ਕਿਉਂ ਪਿਆ ਸੀਗਾ, ਫਿਰ ਕੀ ਦੱਸੋਗੇ?
7: ਜੀ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਪਹਿਲੀ ਵਾਰ ਤੁਹਾਡਾ ਕਾਲ ਕਰਨ ਲਈ, ਤੁਹਾਡਾ ਸ਼ੁਭ ਨਾਮ ਜੀ?
7: ਮੇਰਾ ਨਾਮ ਜੀ ਸਾਕਿਬ ਖਾਨ ਹੈ, ਵੈਸੇ ਪਾਕਿਸਤਾਨ ਤੋਂ ਮੈਂ।
0: ਸਾਕਿਬ ਖਾਨ ਜੀ, ਉਹਨਾਂ ਦਾ ਬਹੁਤ ਬਹੁਤ ਜੀਆਂ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ, ਮੇਰੇ ਵੱਲੋਂ, ਗੁਮਨਾਮ ਵੱਲੋਂ ਬਹੁਤ ਬਹੁਤ ਵੈਲਕਮ ਜੀ।
7: ਥੈਂਕ ਯੂ ਸੋ ਮਚ ਜੀ। ਅੱਛਾ ਤੁਸੀਂ ਪਿੰਡਾਂ ਦੇ ਨਾਮ ਪੁੱਛ ਰਹੇ ਸੀ ਤੇ ਮੇਰੇ ਦਿਨ ਚ ਬੜੇ ਅਜੀਬ ਅਜੀਬ ਨਾਮ ਆਏ, ਮੈਂ ਕਿਹਾ ਚਲੋ ਮੈਂ ਵੀ ਦੱਸਦਾ
0: ਜੀ।
7: ਅੱਛਾ ਜੀ, ਮੇਰਾ ਵੈਸੇ ਤੇ ਮੈਂ ਬਾਰਡਰ ਦੇ ਨਾਲ ਦਾ, ਰਾਵੀ ਦੇ ਕੰਢੇ ਮੇਰਾ ਪਿੰਡ ਆ ਜੀ, ਜਲਾਲਾ ਸ਼ਰੀਫ ਆ ਮੇਰੇ ਪਿੰਡ ਦਾ ਨਾਮ ਵੈਸੇ। ਲੇਕਿਨ ਸਾਡੇ ਨਾਲ ਨਾਲ ਜਿਹੜੇ ਪਿੰਡ ਨੇ ਜਿਸ ਤਰ੍ਹਾਂ ਸਰਵਾਲ ਹੈ, ਬੈਰੋ ਚੱਕ ਜੱਟਾਂ ਲੇਕਿਨ ਉਹਨੂੰ ਲੋਕੀ ਕਹਿੰਦੇ ਨੇ ਬੜਾਚਾ, ਫਿਰ ਮਾਫੀ ਪਿੰਡ ਹੈ, ਗਰੋਟਾ, ਮਾਫੀ ਜੀ,
0: ਅੱਛਾ
7: ਗਰੋਟਾ, ਲਲਮਾ ਲਾਲੀਆਂ,
0: ਲਲਮਾ ਲਾ,
7: ਫਿਰ ਭਾਈਪੁਰ ਲਾਲੀਆਂ,
0: ਭਾਈਪੁਰ ਲਾਲੀਆਂ,
7: ਹਾਂਜੀ, ਅਲੱਗ ਅਲੱਗ ਪਿੰਡ ਨੇ ਮਤਲਬ।
0: ਅੱਛਾ, ਵੈਸੇ ਚਾਹੇ ਲੈਂਦਾ ਪੰਜਾਬ ਹੋਵੇ ਚਾਹੇ ਚੜ੍ਹਦਾ ਪੰਜਾਬ, ਪਿੰਡਾਂ ਦੇ ਨਾਂ ਆਲਮੋਸਟ ਸਿਮਿਲਰ ਹੀ ਆ ਸਾਰਿਆਂ ਦੇ।
7: ਹਾਂਜੀ ਬਿਲਕੁਲ, ਐਸਾ ਨਾਲ ਨਾਲ ਹੀ ਨਾ। ਤੇ ਮੈਂ ਇੱਕ ਦਫਾ ਨਾ 2010 ਦੇ ਵਿੱਚ ਮੈਂ ਇੱਕ ਜੋਬ ਕਰਦਾ ਸੀ ਪਾਕਿਸਤਾਨ ਦੇ ਨਾ ਮਿਡ ਦੇ ਵਿੱਚ ਇਲਾਕੇ ਚ, ਤੇ ਮੈਨੂੰ ਕਿਸੇ ਨੇ ਦੱਸਿਆ, ਫਸਟ ਟਾਈਮ ਸੀ ਕਿਸੇ ਨੇ ਕਿਹਾ ਕਿ ਅੱਛਾ ਫਲਾਂ ਜਗ੍ਹਾ ਜਾਏਗਾ ਨਾ ਤੇ ਉੱਥੇ ਇਹ ਸਿਟੀ ਆਏਗਾ, ਉੱਥੇ ਤੂੰ ਉੱਤਰ ਜਾਣਾ।
0: ਅੱਛਾ,
7: ਤੇ ਉਹ ਸਿਟੀ ਦਾ ਨਾਮ ਸੀ ਰੋਡਾ।
0: ਅੱਛਾ ਅੱਛਾ, ਰੋਡੇ ਸਾਡੇ ਵੀ ਹੈਗਾ,
7: ਰੋਡਾ ਰੋਡਾ ਕਹਿੰਦੇ ਨੇ ਕੰਜੇ ਬੰਦੇ ਨੂੰ
0: ਜੀ ਬਿਲਕੁਲ।
7: ਤੇ ਮੈਂ ਜਦੋਂ ਉੱਥੇ ਪਹੁੰਚਿਆ ਤੇ ਮੈਂ ਦੇਖਿਆ ਲਿਖਿਆ ਹੋਇਆ ਵੱਡੇ ਬੋਰਡ ਤੇ ਨਾ ਰੋਡਾ, ਤੇ ਮੈਂ ਇੱਕ ਬੰਦੇ ਨੂੰ ਪੁੱਛਿਆ ਕਿ ਰੋਡਾ ਆ ਗਿਆ, ਕਹਿੰਦਾ ਨਹੀਂ ਅਜੇ ਵਾਲਾ ਵਾਲਾ ਹੀ ਆਇਆ।
0: ਅੱਛਾ, ਸਾਡੇ ਮੈਂ ਪੜਿਆ ਆ ਲੰਡੇ ਰੋਡੇ, ਉਹ ਲੰਡੇ ਵੀ ਆ ਤੇ ਰੋਡੇ ਵੀ ਆ, ਮਤਲਬ ਦੋਨੋਂ ਸ਼ਬਦਾਂ ਨਾਲ ਪਿੰਡ ਬਣਦਾ, ਬਹੁਤ ਹਿਸਟੋਰਿਕ ਪਿੰਡ ਆ ਸਾਡੇ ਸੰਤ ਜਰਨੈਲ ਸਿੰਘ
7: ਭਿੰਡਰਾਂਵਾਲਾ। ਬੜੇ ਸੋਹਣੇ ਨਾਮ ਵੀ ਹੈਗੇ ਨੇ ਜਿਸ ਤਰ੍ਹਾਂ ਕੋਟ ਨੈਣਾ
0: ਜੀ,
7: ਨੂਰ ਕੋਟ, ਤੇ ਸੋਹਣੇ ਲੋਕਾਂ ਦੇ ਨਾਮ ਤੇ ਸ਼ੋਰ ਕੋਟ ਹੋ ਗਿਆ। ਤੇ ਮੈਂ ਉੱਥੇ ਬੰਦੇ ਨੂੰ ਪੁੱਛਿਆ ਕਿ ਸ਼ੋਰ ਕੋਟ ਕਿਉਂ ਨਾਮ ਰੱਖਿਆ ਇਹਦਾ, ਉਹ ਕਹਿੰਦੇ ਨੇ ਇੱਥੇ ਲੋਕੀ ਕੋਟ ਪਾ ਕੇ ਤੇ ਸ਼ੋਰ ਮਚਾਉਂਦੇ।
0: ਸ਼ੋਰ, ਬਹੁਤ ਸ਼ੁਕਰੀਆ ਸਰ, ਬਹੁਤ ਜੀ ਆਇਆਂ ਨੂੰ, ਥੈਂਕ ਯੂ ਸੋ ਮਚ। ਪਹਿਲੀ ਵਾਰੀ ਤੁਹਾਡੀ ਕਾਲ ਆਈ, ਪਰ ਕੌਨਫੀਡੈਂਸ ਤੁਹਾਡੇ 'ਚ ਬਹੁਤ, ਇੱਦਾਂ ਲੱਗਦਾ ਕਿ ਰੋਜ਼ ਕਾਲ ਕਰਦੇ ਹੋ। ਸਾਕਬ ਜੀ, ਮੈਨੂੰ ਲੱਗਦਾ ਤੁਹਾਡੀ ਦੂਜੀ ਕਾਲ ਆ, ਪਹਿਲਾਂ ਵੀ ਮੈਂ ਤੁਹਾਨੂੰ ਸੁਣਿਆ ਹੋਇਆ ਜੀ। ਕੇਵਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
8: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
8: ਹਾਂ ਠੀਕ ਠਾਕ। ਚੋਰਾਂ ਵਾਲੀ ਸਾਡੇ ਬਾਹਮਣਾ ਵਾਲੀ, ਇੱਕ
0: ਬਾਹਮਣਾ ਵਾਲੀ, ਨਹੀਂ ਬਾਹਮਣਾ ਵਾਲੀ, ਬਾਹਮਣਾ ਵਾਲੀ ਕਿੱਥੇ ਆ?
8: ਸਾਡੇ ਨਾਲ ਉਹ ਪਿੰਡ ਆਪਣੇ ਚ ਬੜਾੜੇ ਕੰਨੀ ਪਰਨਾਲੀ ਸਾਹਿਬ
0: ਕੋਲ। ਅੱਛਾ, ਸਾਡੇ ਕੋਟਕਪੂਰਾ ਰੋਡ ਤੇ ਆ ਬਾਹਮਣਾ ਵਾਲੀ, ਸਾਡੇ ਵੀ ਹੈਗਾ।
8: ਹਾਂਜੀ ਸਰ, ਸਾਡੇ ਵੀ ਬਾਹਮਣਾ ਵਾਲੀ, ਇੱਕ ਤੇ ਘੱਟਿਆਂ ਵਾਲੀ।
0: ਅੱਛਾ, ਘੱਟਿਆਂ ਵਾਲੀ, ਹਾਂ
8: ਘੱਟਿਆਂ ਵਾਲੀ, ਇੱਧਰ ਬਠਿੰਡੇ ਕੰਨੀ ਆ ਜਾਂਦੀ
0: ਮਲੋਟ। ਬਿਲਕੁਲ ਜੀ, ਚੋਰ ਮਾਰ ਕਰਕੇ ਮੈਨੂੰ
8: ਕੋਈ ਚੋਰ ਸੀਗਾ, ਉਹਦੀ ਮੁਕਤੀ ਕੀਤੀ ਗੁਰਸਾਹਿਬ ਸਿੰਘ ਚੋਰ ਮਾਰ ਕੇ।
0: ਓਕੇ, ਬਹੁਤ ਸ਼ੁਕਰੀਆ ਜੀ ਜੀ। ਜੰਡਾ ਵਾਲੀ ਵੀ ਹੈਗਾ, ਕਰੀਰ ਵਾਲੀ ਵੀ ਹੈਗਾ ਸਾਡੇ ਜੈਤੋ,
8: ਕਰੀਰ ਵਾਲੀ ਵੀ ਹੈਗੀ
0: ਹੈ। ਬਿਲਕੁਲ ਜੀ, ਕੋਈ ਯਾਦ ਆਏ ਤੇ ਹੋਰ ਦੱਸਿਓ। ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ। ਕੇਵਲ ਬਾਈ ਜੀ, ਨਵਰੂਪ ਬਾਈ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਰੇਡੀਓ ਪ੍ਰੋਗਰਾਮ ਉਡਾਣ ਚ ਤੁਹਾਡਾ।
9: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਜੀ?
0: ਚੜ੍ਹਦੀ ਕਲਾ ਜੀ,
9: ਚੜ੍ਹਦੀ ਕਲਾ, ਚੜ੍ਹਦੀ ਕਲਾ ਭਾਜੀ। ਪਿੰਡ ਤੇ ਬਹੁਤ ਸਾਰੇ ਆ ਲਾਗੇ ਸਾਡੇ, ਪਰ ਫਨੀ ਨੀਮਾਂ ਵਾਲੇ ਭਾਜੀ ਹੈਗੇ ਆ, ਚੂਹਿਆਂ ਵਾਲੀ, ਕੁੱਕੜਾਂ ਵਾਲੀ, ਡਿਬੜੀ ਤੇ ਕਾਲੀ ਬਾਮਣੀ।
0: ਅੱਛਾ, ਚੂਹਿਆਂ ਵਾਲੀ ਵੀ ਹੈਗਾ ਪਿੰਡ ਬਾਈ?
9: ਨਹੀਂ ਨਹੀਂ, ਚੁਮਿਆਂ ਵਾਲੀ, ਕੁੱਕੜਾ, ਇਹ ਕਿਹੜਾ ਕਿਹੜਾ ਬੋਲਿਆ ਭਾਜੀ ਮੈਂ?
0: ਪਹਿਲਾਂ ਚੁਮਿਆਂ ਵਾਲੀ,
9: ਚੁਮਿਆਂ ਵਾਲੀ, ਚੁਮਿਆਂ ਵਾਲੀ, ਚੁਮਿਆਂ ਵਾਲੀ,
0: ਚੁਮਿਆਂ ਵਾਲੀ ਤੇ ਚੁਮਿਆਂ ਵਾਲੀ ਭਾਬੀ ਦਾ ਚੇਤਾ ਆ ਗਿਆ
9: ਜੀ। ਉਹ ਹਜੇ ਉਹ ਬੰਨਾ ਪਿੰਡ ਜੇ, ਹਾਂਜੀ
0: ਬਣ ਜਾਣਾ,
9: ਜਿਹੜਾ ਬਣੂਗਾ ਬਣੂਗਾ ਯਾਦ ਵਿੱਚ ਬਾਅਦ ਚ। ਹਾਂਜੀ, ਤੇ ਇੱਦਾਂ ਵਾ ਭਾਜੀ,
0: ਚੂਹਿਆਂ ਵਾਲੀ ਪਿੰਡ ਹੈਗਾ, ਇਹ ਕਿੱਥੇ ਪੈਂਦਾ ਜੀ?
9: ਇਹ ਭਾਜੀ ਬਟਾਲੇ ਤੋਂ ਅਲੀਵਾਲ ਵੱਲ ਜਾਂਦੇ ਆ ਨਾ
0: ਜੀ,
9: ਸੋਈ ਕਿਲੇ ਵੱਲ ਜਾਂਦੇ ਆ, ਉਹਦੇ ਰਾਜ ਹੈ ਭਾਜੀ।
0: ਅੱਛਾ, ਇਹ ਨਾ ਕਈ ਤਾਂ ਪਿੰਡ ਇਹੋ ਜਿਹੇ ਆ ਕਿ ਮੈਨੂੰ ਲੱਗਦਾ ਕਿ ਕਈਆਂ ਨੂੰ ਤਾਂ ਦੱਸਦੇ ਵੀ ਸ਼ਰਮ ਆਉਂਦੀ ਹੋਣੀ ਵੀ ਅਸੀਂ ਕਿੱਥੋਂ ਆ।
9: ਹਾਂਜੀ ਹਾਂਜੀ, ਉਹ ਵੇਖੋ ਨਾ ਭਾਜੀ, ਅਸੀਂ ਮਤਲਬ ਮੈਂ ਹੁਣ ਸੋਚਿਆ, ਅਸੀਂ ਆਮ ਕਹੀਦਾ ਸੀ ਬਈ ਇਹ ਕਾਲੀ ਬਾਮਣੀ ਦਾ, ਕਾਲੀ ਬਾਮਣੀ ਤੋਂ ਅਮਡਾ ਵਾਲਾ।
0: ਅੱਛਾ ਜੀ,
9: ਹਾਂਜੀ, ਤੇ ਮਤਲਬ ਸਰਸਰੀ ਤੌਰ ਤੇ ਕਹਿ ਦੀਦਾ, ਨਾਂ ਪੁਰਾਣੇ ਰੱਖੇ ਆ, ਹੁਣ ਪਤਾ ਨੀ ਕੀ ਮਤਲਬ ਹੈਗੇ ਕੀ ਨਹੀਂ, ਹਨਾ।
0: ਇੱਕ ਮੋਗੇ ਦੇ ਕੋਲ ਮੈਂ ਪਿੰਡ ਸੁਣਦਾ ਹੁੰਦਾ, ਟੈਂਪੂ ਤੇ ਲਿਖੇ ਨੀ ਆਪਾਂ ਆਮ ਪਿੰਡ ਪੜ੍ਹਦੇ ਤੇ ਲਿਖਿਆ ਚੜੈਕ,
2: ਚੜੈਕ।
9: ਓਕੇ, ਨਹੀਂ ਨਹੀਂ,
0: ਰੇਡੀਓ ਪ੍ਰੋਗਰਾਮ ਉਡਾਨ ਦਾ ਨਾ ਇੱਕ ਆਪਣਾ ਸੋਸ਼ਲ ਮੀਡੀਆ ਪੇਜ ਆ, ਤੁਸੀਂ ਉਡਾਨ ਰੇਡੀਓ ਤੇ ਜਾਂ ਤੁਸੀਂ ਆਰ ਜੇ ਪ੍ਰਭ ਸੰਧੂ ਨਾਂ ਕਰਕੇ ਆਪਣਾ ਨਾ ਰੇਡੀਓ ਦਾ ਪੇਜ ਆ, ਤੁਸੀਂ ਉੱਥੇ ਜਾਓ, ਇੱਕ ਵੀਡੀਓ ਪਾਈ ਅਸੀਂ, ਇੱਕ ਬੜੀ ਖੂਬਸੂਰਤ ਵੀਡੀਓ ਆ, ਉਹ ਆ ਸੌਂ ਨੂੰ ਲੈ ਕੇ, ਬਚਪਨ 'ਚ ਖਾਧੀਆਂ ਸੌਂ, ਉਹ ਜਾ ਕੇ ਜ਼ਰੂਰ ਸੁਣਿਓ ਅਤੇ ਉੱਥੇ ਕਮੈਂਟ ਕਰਿਓ। ਦੱਸਿਓ ਕਿ ਤੁਸੀਂ ਕਿਹੜੀ ਸਹੁੰ ਖਾਂਦੇ ਸੀਗੇ, ਕਿਉਂਕਿ ਬਹੁਤ ਸਾਰੇ ਸੋਤਿਆਂ ਨੇ ਰੇਡੀਓ ਪ੍ਰੋਗਰਾਮ ਸੁਣਿਆ ਨਹੀਂ ਹੋਣਾਗਾ ਅਤੇ ਉਹਨਾਂ ਨੂੰ ਅਸੀਂ ਸੋਸ਼ਲ ਮੀਡੀਆ ਨਾਲ ਜੋੜਾਂਗੇ। ਸੋ ਰੇਡੀਓ ਉਡਾਨ ਔਫੀਸ਼ੀਅਲ ਆਪਣਾ ਇੰਸਟਾਗ੍ਰਾਮ ਦਾ ਪੇਜ ਆ, ਅਤੇ ਨਾਲੇ ਤੁਹਾਨੂੰ ਅਪਕਮਿੰਗ ਸ਼ੋਅ ਦੀ ਸਾਰੀ ਇਨਫੋਰਮੇਸ਼ਨ ਉੱਥੇ ਦਿਆ ਕਰਾਂਗੇ, ਨਾਲ ਬਹੁਤ ਸਾਰੀਆਂ ਟਿਕਟਾਂ ਵੀ ਆਪਾਂ ਗਿਵ ਅਵੇ ਕਰਦੇ ਹਾਂ ਹਮੇਸ਼ਾ ਹੀ ਸ਼ੋਅ ਜਦੋਂ ਆਉਂਦੇ ਆ, ਅਤੇ ਸਾਡੇ ਨਾਲ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਤੁਸੀਂ ਜ਼ਰੂਰ ਜੁੜੋ। ਜੀ ਸਰ, ਸਤਿ ਸ਼੍ਰੀ ਅਕਾਲ, 5053505053 ਵਾਲਿਓ ਜੀ ਆਇਆਂ ਨੂੰ
10: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
10: ਹਾਂਜੀ ਨੰਦਨ ਜੀ, ਹੈਗਾ ਪਿੰਡ ਮਿੱਠਾਪੁਰ।
0: ਮਿੱਠਾਪੁਰ
10: ਤੇ ਹਾਂਜੀ ਹੁਸ਼ਿਆਰਪੁਰ ਹੈਗਾ ਮਿੱਠਿਆਲ।
0: ਮਿੱਠਿਆਲ
10: ਇੱਕ ਹੈਗਾ ਪਿੰਡ ਨਵਾਣੇ, ਉਹਦਾ ਨਾਮ ਅੱਜ ਕੱਲ੍ਹ ਜੀ ਬਦਲ ਕੇ ਰੱਖਦਾ, ਚੇਂਜ ਕਰਦਾ, ਨਾਮ ਚੇਂਜ ਕਰਦਾ, ਕਹਿੰਦੇ ਨਵਾਣੇ ਪਿੰਡ ਬਹੁਤ ਮਾੜਾ ਲੱਗਦਾ, ਕਹਿਣ ਨੂੰ ਵੀ ਨਵਾਣਿਆਂ ਚੱਲੇ ਨਵਾਣਿਆਂ ਚੱਲੇ ਆ, ਉਹਨੇ ਨਾਮ ਚੇਂਜ ਕਰਨਾ ਹੁਣ ਪਿੰਡ ਦਾ ਆਪਣਾ ਦਾ।
0: ਕੋਈ ਐਸਾ ਪਿੰਡ ਹੈ ਕਿ ਤੁਹਾਨੂੰ ਲੱਗਦਾ ਕਿ ਜਾਨਵਰ ਤੇ ਬਣਿਆ ਹੋਵੇ ਪਿੰਡ ਦੇ, ਦੱਸਦਿਆਂ ਨੂੰ ਵੀ ਸ਼ਰਮ ਆਵੇ ਪਿੰਡ ਵਾਲੇ ਨੂੰ?
10: ਨਹੀਂ ਇੱਦਾਂ ਸ਼ਰਮ ਨਹੀਂ, ਇੱਦਾਂ ਕੁੱਕੜ ਪੈਣ ਜਿੱਦਾਂ ਲਾਗੇ ਪੈਣ ਪੈਂਦਾ ਨਾ।
0: ਓਕੇ,
10: ਤੁਹਾਡੇ ਇੱਧਰ ਮਾਲਵਿਆਂ ਦਾ ਬਹੁਤ ਕੱਟਿਆਂ ਵਾਲੀ ਝੋਟਿਆਂ ਵਾਲੀ
0: ਬਹੁਤ
10: ਬੋਰੀ ਵਾਲਾ, ਬੋਰੀ ਵਾਲਾ ਕਿੱਤਾ ਇੱਦਾਂ।
0: ਜੀ ਜੀ ਬਿਲਕੁਲ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-33-37। ਪਰ ਐਸਾ ਕੋਈ ਪਿੰਡ ਨਹੀਂ ਦੱਸਿਆ ਜਿਹਨੂੰ ਸੁਣ ਕੇ ਯਾਰ ਲੱਗੇ ਯਾਰ ਆਹ ਵੀ ਪਿੰਡ ਹੈਗਾ, ਬਹੁਤ ਐਸੇ ਪਿੰਡ ਆ।
2: ਮੇਰੇ ਜ਼ਹਿਨ 'ਚ ਵੀ ਇੱਕ ਪਿੰਡ ਆ ਰਿਹਾ ਜੀ,
0: ਹੁੰਦੇ ਫਿਰ,
2: ਪਰ ਮੈਂ ਤਾਂ ਉਹ ਅਖੀਰ 'ਚ ਦੱਸੂ।
0: ਅੱਛਾ, ਸਰਪ੍ਰਾਈਜ਼ ਆ,
2: ਜੇ ਕਿਸੇ ਨੇ ਬੁੱਝ ਲਿਆ
0: ਹਾਂ
2: ਫਿਰ ਉਹਨਾਂ ਨੂੰ ਪਿੰਡ ਆਫ ਦਾ ਨੇਮ ਆਫ ਪਿੰਡ ਨੇਮ ਆਫ ਦਾ ਡੇ ਦੇ ਦਾਂਗੇ।
0: ਅੱਛਾ, ਰੇਡੀਓ ਆਫ ਦਾ ਡੇ, ਲਿਸਨਰ ਆਫ ਦਾ ਡੇ। ਸੋ ਬੜਾ ਸੋਹਣਾ ਨਾਮ ਆ ਰਿਹਾ ਸਕਰੀਨ 'ਤੇ, ਸ਼ਬੇਗ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
10: ਬੱਲੂਆਣੇ
0: ਮੈਨੂੰ ਪਤਾ ਜੀ, ਬੱਲੂਆਣੇ ਮੈਂ ਟਾਵਰ ਲਾਇਆ ਹੋਇਆ ਆ।
10: ਮੇਰਾ ਪਿੰਡ ਵੈਸੇ ਮੈਂ ਪਟਿਆਲੇ ਤੋਂ ਹਾਂ, ਸਾਡਾ ਪਿੰਡ ਦਾ ਨੇਪਰਾ, ਬੂਆ, ਕੁਰੀਖੇੜਾ, ਸ਼ੰਭੂ ਹੈ ਨਾ, ਟੇਪਲ, ਇਹੋ ਜਿਹੇ ਨਾਂ ਨੇ।
0: ਕਿਆ ਬਾਤ, ਤੁਹਾਡਾ ਨਾਮ ਬਹੁਤ ਸੋਹਣਾ ਜੀ, ਸ਼ਬੇਕ ਸਿੰਘ। ਮੈਨੂੰ ਜਨਰਲ ਸ਼ਬੇਕ ਸਿੰਘ ਉਹਨਾਂ ਦਾ ਯਾਦ ਆ ਗਿਆ ਤੁਹਾਡਾ ਨਾਮ ਸੁਣ ਕੇ।
10: ਥੈਂਕ ਯੂ ਜੀ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
10: ਓਕੇ ਜੀ, ਥੈਂਕ ਯੂ ਜੀ,
0: ਥੈਂਕ ਯੂ ਸੋ ਮਚ। ਯਾਰ ਬੜਾ ਖੂਬਸੂਰਤ ਨਾਮ ਆ ਸ਼ਬੇਕ ਸਿੰਘ। ਦੇਖੋ ਸੂਰਮਿਆਂ ਦੇ ਨਾਮ ਹੋਇਆ ਕਰਦੇ, ਜਦੋਂ ਇੱਦਾਂ ਦੇ ਨਾਮ ਸਾਹਮਣੇ ਆਉਂਦੇ ਨਾ ਤਾਂ ਸੂਰਮੇ ਯਾਦ ਆ ਜਾਂਦੇ ਆ।
2: ਮੈਂ ਉਹੀ ਕਹਿੰਦਾ ਕਈ ਵਾਰ ਪਿੰਡ ਵੀ ਪਛਾਣ ਬਣ ਜਾਂਦਾ ਬੰਦੇ ਦੀ, ਜਿਵੇਂ ਹੁਣ ਦਲਜੀਤ ਦੋਸਾਂਝ ਦਾ ਲਾ ਲਈ, ਉਹਨਾਂ ਨੇ ਦੋਸਾਂਝ ਪਿੰਡ ਦਾ ਨਾਂ
0: ਸਿੱਧੂ
2: ਵਾਲਾ ਲਾ ਲਈਏ
0: ਜੀ, ਬਿਲਕੁਲ,
2: ਉਹਨਾਂ ਨੇ
0: ਧਰਮਪੁਰਾ,
2: ਹਾਂਜੀ ਉਹਦੇ
0: ਆਰਨੇਤ ਹੁਣ ਤਾਂ ਆਰਨੇਤ ਆਰਨੇਤ ਹੋਣੀ ਬੱਲੀਏ, ਹੁਣ ਤਾਂ ਨਵੰਬਰ ਅਕਤੂਬਰ ਚ ਕਰੜੇ ਹੋ ਜੋ, ਆਰਨੇਤ ਬਾਈ ਆ ਰਿਹਾ। ਅੱਛਾ, ਸਭ ਤੋਂ ਵੱਡੀ ਗੱਲ ਆ ਕਿ ਆਰਨੇਤ ਬਾਈ ਪਹਿਲੀ ਵਾਰੀ ਆ ਰਿਹਾ, ਸੋ ਟੋਰਾਂਟੋ ਦੇ ਵਿੱਚ ਆਰਨੇਤ ਬਾਈ ਪਹਿਲੀ ਵਾਰੀ ਆ ਰਿਹਾ, ਸੋ ਕਰੜੇ ਹੋ ਜਾਓ, ਬਸ ਆਪਾਂ ਰੌਣਕਾਂ ਲਾਉਣੀਆਂ ਜੀ। 9400 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
11: ਹੈਲੋ ਗੱਬੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
11: ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਾਬਕ ਜੀ, ਸਾਰੀ ਸੋਚਦੇ ਨੂੰ ਵੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਬਹੁਤ ਵਧੀਆ ਟੌਪਿਕ ਰੱਖਿਆ ਤੁਸੀਂ। ਤੇ ਆਪਣੇ ਪਿੰਡਾਂ ਬਾਰੇ ਨਾ ਪੁੱਛ ਰਹੇ ਆ
0: ਜੀ,
11: ਤੇ ਮੈਂ ਕਿ ਇੱਕ ਫੇਵਰੇਟ ਹੈਗਾ, ਵੈਸੇ ਤਾਂ ਮੇਲ ਦੇ ਉੱਪਰ ਡਿਪੈਂਡ ਕਰਦਾ, ਉਹ ਕਿਸੇ ਨੇ ਨਹੀਂ ਅਜੇ ਆਨਸਰ ਕੀਤਾ, ਇੱਕ ਪਿੰਡ ਦਾ ਨਾਮ ਦਾਰੂ ਵੀ ਹੈਗਾ।
0: ਅੱਛਾ, ਦਾਰੂ ਵੀ ਹੈਗਾ,
11: ਹਾਂਜੀ
0: ਉੱਥੇ ਸਾਰੇ ਫਿਰ ਪਿਆਕੜ ਹੀ ਹੋਣੇ ਆ। ਦਾਰੂ ਦੇ ਵੀ ਦੋ ਮਤਲਬ ਬਣਦੇ, ਇੱਕ ਤਾਂ ਦਵਾਈ ਦਾਰੂ ਵੀ ਹੁੰਦਾ, ਆਪਣੇ ਬਜ਼ੁਰਗ ਕਿਆ ਕਰਦੇ ਸੀ, ਤੇ ਉਹ ਤਾਂ ਸਾਡੇ ਦਿਮਾਗ ਚ ਪਹਿਲਾਂ ਉਹੀ ਹੋਣਾ ਜੋ ਸਾਡੇ ਦਿਮਾਗ ਚ। ਵੇਖੋ ਹੱਸੋ ਹੱਸੋ ਬਣਦਾ ਤੁਹਾਡਾ। ਸੂਰ ਵੀ ਹੈਗਾ, ਤੇ ਮੈਂ ਤਾਂ ਇਹ ਜਿਹੜੇ ਪਿੰਡਾਂ ਵਾਲੇ ਵਿਚਾਰੇ ਉਹ ਤਾਂ ਕਹਿੰਦੇ ਵੀ ਸੂਰ ਜਾਣਾ, ਮੈਂ ਸੂਰ ਵਾਲਿਆਂ ਦੇ ਜਾਣਾ, ਸੂਰ ਸੂਰ ਪਿੰਡ ਦੇ ਕੀ ਕਹਿੰਦੇ ਹੋਣੇ? ਲੋਕੀ ਰਿਸ਼ਤਾ ਰੁਸ਼ਤਾ ਕਰਦੇ ਹੁੰਦੇ ਕੁੜੀ ਦਾ, ਕਹਿੰਦੇ ਹੁੰਦੇ ਤੁਹਾਡੇ ਪਿੰਡ ਦਾ ਨਾਮ ਹੀ ਨੀ ਸਹੀ ਗਿਆ, ਅਸੀਂ ਇੱਥੇ ਨੀ ਰਿਸ਼ਤਾ ਕਰਨਾ, ਸਾਨੂੰ ਤੁਹਾਡੇ ਪਿੰਡ ਦਾ ਨਾਮ, ਬੰਦੇ ਕਿੱਦਾਂ ਦੇ ਹੋਣੇ ਉੱਦਾਂ ਦੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਬਹੁਤ ਸਾਰੀਆਂ ਕਾਲਸ ਆ ਬਾਈ, ਤੁਸੀਂ ਕੋਈ ਇਹੋ ਜਿਹਾ ਨਾਂ ਦੱਸੋ ਜਿਹੜਾ ਸਾਨੂੰ ਨਾਂ ਸੁਣਿਆ ਹੋਵੇ, ਇਹੋ ਜਿਹਾ ਵੀ ਮਤਲਬ ਪਿੰਡਾਂ ਦੇ ਨਾਂ ਗੂਗਲ ਨਾ ਕਰਿਓ ਪਰ, ਅਤੇ 2825 ਸੱਜਣੋ ਕਿਵੇਂ ਹੋ?
12: ਹਾਂ ਠੀਕ ਹੈ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਗੁਰਨਾਮ ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
12: ਹਾਂਜੀ ਮੈਂ ਕਿਹਾ ਦੇਖੋ ਤੁਹਾਡੀ ਪਰਮਾਤਮਾ ਲੰਮੀ ਉਮਰ ਕਰੇ, ਤੁਸੀਂ ਮਤਲਬ ਆਪਣੇ ਆਪਣੇ ਦਲਜੀਤ ਦਸਾਂਝ ਦੇ ਪਿੰਡ ਦਾ ਨਾਂ ਲਿਆ ਜਿੱਦਾਂ,
2: ਹਾਂਜੀ,
12: ਤੇ ਉਧਰਲੀ ਸਾਈਡ ਤੇ ਮੇਰੇ ਜਿੱਦਾਂ ਨਾਨਕੇ ਆ ਨਾਲ 1-2 ਕਿਲੋਮੀਟਰ ਤੇ, ਹੈ ਨਾ
2: ਜੀ? ਵਾਹ ਜੀ ਵਾਹ।
12: ਹਾਂ ਜਲੰਧਰ ਜ਼ਿਲ੍ਹੇ ਚ ਪੈਂਦਾ ਜਿੱਦਾਂ, ਤੇ ਪਲੱਸ ਇੱਕ ਪਿੰਡ ਹੈਗਾ ਆ ਉਹਦੇ ਕੋਲ ਹੀ ਆ ਬੜੀਆਂ ਦਸਾਂਝਾਂ ਦੇ ਕੋਲ, ਆਪਣੇ ਦਲਜੀਤ ਦਸਾਂਝ ਦੇ ਪਿੰਡ ਦੇ ਕੋਲ ਮਡਾਲੀ,
0: ਮਡਾਲੀ
2: ਮਡਾਲੀ
12: ਹਾਂ ਮਡਾਲੀ ਪਿੰਡ, ਜਿਹੜੀ ਆਪਣੇ ਲੜਨ ਵਾਲੀ ਨੀ ਹੁੰਦੀ ਇੱਕ।
0: ਅੱਛਾ
12: ਤੁਹਾਨੂੰ ਦੱਸੋ?
0: ਹਾਂ ਬਿਲਕੁਲ ਬਿਲਕੁਲ।
12: ਹਾਂ ਇਹ ਸੀਗੀ ਮਗਾ।
0: ਤੁਸੀਂ ਰਹੋ ਲਾਈਨ ਤੇ, ਮੈਨੂੰ ਇੱਕ ਸੈਕਿੰਡ ਦਿਓ, ਮੈਂ ਕਾਲ ਲੈ ਲਾਂ, ਬਹੁਤ ਸਾਰੀਆਂ ਕਾਲਸ ਨੇ ਜੀ। ਸਰ 783 ਵਾਲਿਓ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
13: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
13: ਤੁਹਾਡੇ ਪਿੰਡਾਂ ਦੇ ਇੱਕ ਬੱਕਣ ਵਾਲਾ ਵੀ ਤੇ ਗੱਜਣ ਵਾਲਾ ਵੀ ਹੈ ਜੀ?
0: ਗੱਜਣ ਵਾਲਾ? ਹਾਂ, ਮੇਰੇ ਮੇਰੇ ਦਾਦਾ ਜੀ ਦਾ ਨਾਮ ਗੱਜਣ ਸਿੰਘ ਸੀ।
2: ਗੱਜਣ ਵਾਲਾ ਸਮਝਦਾ ਵੀ ਕਿਸੇ ਸੂਰਮੇ ਦਾ ਨਾਮ,
13: ਗੱਜਣ ਵਾਲਾ ਪਿੰਡ, ਗੱਜਣ ਵਾਲੇ ਪਿੰਡ ਦੀ ਸਿਫਤ ਹੈ ਜੀ। ਉਸ ਪਿੰਡ ਦਾ ਕੋਈ ਕੇਸ ਅੱਜ ਤੱਕ ਥਾਣੇ ਨਹੀਂ ਗਿਆ ਦਾ।
0: ਅੱਛਾ ਜੀ, ਮੇਰੇ ਮੈਂ ਉਧਰ ਦੀ ਆ ਜੀ, ਬਸ ਮੈਂ ਕੋਟਕਪੂਰੇ ਦੇ ਲਾਗੇ ਮੇਰਾ ਪਿੰਡ ਹੈ ਜੀ।
13: ਹਾਂ ਮੋਗੇ ਦੇ ਕੋਲੇ ਹੈ ਦੋਨੋਂ ਪਿੰਡ।
0: ਮੈਨੂੰ ਜਿਹੜਾ ਕੋਈ ਪੁੱਛ ਲਵੇ ਕਹਿ ਦੇਣਾ ਇਹੀ ਮੇਰਾ ਪਿੰਡ ਆ ਬਸ।
13: ਇੱਕ ਪਟਿਆਲਾ ਰੋਡ ਤੇ ਚੌਰ ਵਾਲਾ ਜੀ,
0: ਚੌਰ ਵਾਲਾ ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ।
13: ਕੁੱਕੜ ਮਾਜਰਾ ਵੀ ਹੈ ਜੀ?
0: ਅੱਛਾ ਕੁੱਕੜ ਮਾਜਰਾ, ਹਾਂਜੀ। ਅੱਛਾ ਕੱਲਾ ਕੁੱਕੜ ਪਿੰਡ ਵੀ ਹੈਗਾ, ਕੁੱਕੜ ਮਾਜਰਾ ਵੀ ਹੈਗਾ? ਸਰਹੰਦ ਕੋਲੇ ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਸਾਰੀਆਂ ਕਾਲਸ ਨੇ। ਬਲਵੀਰ ਧਾਮੀ ਜੀ ਵੀ ਲਾਈਨ ਤੇ ਨੇ, 2825 ਵਾਲਿਓ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
12: ਹਾਂ ਮਗਰਲੀ, ਚਲੋ ਆਪਾਂ ਫੇਰ ਆਪਣੇ ਦੱਸ ਦਿੰਦੇ ਹਾਂ। ਇੱਕ ਹੈਗਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਚ ਅੰਬਾਲੀ,
0: ਅੰਬਾਲੀ
12: ਹਾਂ ਮਤਲਬ ਅੰਬਾ ਅੰਬਾ ਦੇ ਨਾਂ ਤੇ ਬਣਿਆ ਹੋਇਆ ਹੈ।
0: ਪੇੜ ਪੌਦਿਆਂ ਦੇ ਬਹੁਤ ਨਾਮ ਆ ਸਾਡੇ, ਕਿੱਕਰ ਵਾਲਾ ਵੀ ਹੈਗਾ, ਝਾੜੀ ਵਾਲਾ ਵੀ ਹੈਗਾ, ਹਨਾ ਬੂਟੇ ਵਾਲੀ ਵੀ ਹੈਗਾ, ਪਿੱਪਲਾਂ ਵਾਲੀ ਵੀ ਹੈਗਾ, ਪਿਪਲੀ ਵੀ ਹੈਗਾ, ਤੂਤਾਂ ਵੀ ਹੈਗਾ, ਰੁੱਖਾਂ ਦੇ ਬੜੇ ਨਾਮ ਆ।
2: ਪਰ ਉਹ ਨੀ ਹੈਗਾ ਜਿਹੜਾ ਮੈਂ ਸੋਚਿਆ ਜੀ।
0: ਹਾਂ ਉਹ ਫਿਰ ਹੁਣ ਦੱਸੋ ਬਾਈ, ਕੋਈ ਸੋਚੋ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ 905-673-3337 ਜੁੜਿਓ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ, ਤੇ ਬਹੁਤ ਸਾਰੀਆਂ ਕਾਲਸ ਨੇ, ਬਹੁਤ ਸਾਰੇ ਸਰੋਤੇ ਜੁੜੇ ਹੋਏ ਨੇ, ਸਾਰੀਆਂ ਹੀ ਲਾਈਨ ਬਿਜ਼ੀ ਨੇ, ਤੇ ਬਹੁਤ ਪਿਆਰ ਤੁਹਾਡਾ, ਤੁਸੀਂ ਇੰਨਾ ਪਿਆਰ ਦਿੰਦੇ ਹੋ ਯਾਰ, ਇੰਨੀਆਂ ਕਾਲਸ ਤੁਸੀਂ ਕਰਦੇ ਹੋ, ਤੇ ਤੁਹਾਡੇ ਪਿੰਡਾਂ ਦੇ ਨਾਮ ਤੁਸੀਂ ਬਹੁਤ ਖੂਬਸੂਰਤ ਲੈ ਰਹੇ ਹੋ, ਤੇ ਪਿੰਡਾਂ ਦੇ ਨਾਮ, ਪਿੰਡਾਂ ਦੇ ਨਾਲ ਨਾਲ ਵੈਸੇ ਤੁਹਾਨੂੰ ਨਾ ਜਿਵੇਂ ਨਹੀਂ ਕਹਿੰਦੇ ਕਿ ਉਹ ਰੂਹ ਖਿੜ ਜਾਂਦੀ ਤੁਹਾਡੀ,
2: ਹਾਂਜੀ,
0: ਤੇ ਪਿੰਡਾਂ ਦੇ ਜਾਏ ਹਾਂ ਅਸੀਂ, ਸੋ ਪਿੰਡਾਂ ਦੀ ਗੱਲ ਕਰਦੇ ਹਾਂ, ਸਾਨੂੰ ਪਿੰਡਾਂ ਦਾ ਚੇਤਾ ਆ ਜਾਂਦਾ। ਸੋ 905-673-3337 ਪ੍ਰੋਗਰਾਮ ਦੇ ਸਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਫੈਸ਼ਨ ਆਈ ਕਿਊ, ਪੰਜਾਬੀ ਭਾਈਚਾਰੇ ਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, 905-453-2225, ਅਤੇ ਨਾਲ ਦੀ ਨਾਲ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਾਡੇ ਪ੍ਰਾਊਡ ਸਪੋਂਸਰ ਨੇ, ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਲੰਬੇ ਸਮੇਂ ਤੋਂ ਸਾਡੇ ਨਾਲ ਹੋਲਡ 'ਤੇ ਨੇ। ਸੋ ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਕੀ ਹਾਲ ਚਾਲ ਜੀ?
14: ਬਹੁਤ ਬਹੁਤ ਧੰਨਵਾਦ ਸਰ ਜੀ, ਮੈਂ ਕਿਹਾ ਪਹਿਲਾਂ ਤਾਂ ਮੈਂ ਕੁਐਸਚਨ ਪਾਸ ਕਰ ਦਿੰਦੀ ਹਾਂ।
0: ਪਰ ਤੁਸੀਂ ਜਦੋਂ ਇਧਰ ਉਧਰ ਟਰੈਵਲ ਕਰਦੇ ਸੀ, ਬਹੁਤ ਸਾਰੇ ਪਿੰਡਾਂ ਦੇ ਨਾਮ ਤਾਂ ਤੁਸੀਂ ਵੀ ਪੜ੍ਹਦੇ ਹੋਵੋਗੇ? ਆਪ ਰੱਖਾ ਤਾਂ ਬੰਦ ਨੀ ਨਾ ਕਰਦੇ, ਟਰੈਵਲ ਤਾਂ ਤੁਸੀਂ ਪਿੰਡਾਂ ਚ ਕਰਦੇ ਹੋਵੋਗੇ?
14: ਟਰੈਵਲ ਵੀ ਘੱਟ ਹੀ ਕੀਤਾ ਹੈਗਾ ਜੀ।
0: ਤੁਸੀਂ ਚੰਡੀਗੜ੍ਹ ਚ ਟਰੈਵਲ ਕੀਤਾ ਸਾਰਾ?
14: ਚੰਡੀਗੜ੍ਹ,
0: ਚੰਡੀਗੜ੍ਹ ਦੇ ਸੈਕਟਰਾਂ ਬਾਰੇ ਦੱਸ ਦਿਓ ਸਾਨੂੰ, ਸਾਨੂੰ ਪਤਾ ਨਹੀਂ ਹੈ।
14: ਉਹਦੇ ਲਈ ਡਿਫਰੈਂਟ ਸ਼ੋਅ ਕਰਨਾ ਪੈਣਾ ਸਾਨੂੰ।
0: ਬਿਲਕੁਲ। ਅੱਛਾ ਚੰਡੀਗੜ੍ਹ ਵੀ ਵੇਖੋ, ਪੰਜਾਬ ਦੇ ਹਰ ਨੌਜਵਾਨ ਨੂੰ ਚਾਹ ਹੁੰਦਾ ਸੀਗਾ ਕਿਤੇ ਵੀ ਜੋ ਮੈਂ ਥੋੜਾ ਜਿਹਾ ਵੱਡਾ ਹੋਵਾਂ ਤੇ ਮੈਂ ਚੰਡੀਗੜ੍ਹ ਗੇੜਾ ਮਾਰ ਕੇ ਆਵਾਂ, ਤੇ ਗੇੜਾ ਮਾਰ ਕੇ ਆਈਏ। ਮੈਨੂੰ 2005 ਮੇਰਾ ਚਾਹ ਸੀਗਾ, ਪਰ ਮੇਰਾ ਚਾਹ ਬਹੁਤ ਤਸੱਲੀ ਨਾਲ ਪੂਰਾ ਹੋਇਆ।
2: ਕਿਵੇਂ?
0: ਮੇਰੀ ਜੌਬ ਹੀ ਲੱਗ ਗਈ ਉੱਥੇ। ਪਹਿਲਾਂ ਮੈਂ ਆਈਟੀ ਪਾਰਕ ਬਹੁਤ ਚਿਰ ਕੰਮ ਕੀਤਾ, ਫਿਰ ਮੈਨੂੰ ਸੋਹਾਣੇ ਪਿੰਡ 'ਚ ਜਿਹੜਾ ਅਕਾਲ ਆਈ ਹੋਸਪਿਟਲ ਉੱਥੇ ਉਹਦਾ 'ਚ ਕੰਸਟਰਕਸ਼ਨ ਦਾ, ਮੈਂ ਐਕਚੁਅਲੀ ਸਿਵਲ ਇੰਜੀਨੀਅਰ ਹਾਂ ਰਸ਼ਮੀ ਜੀ।
14: ਅੱਛਾ ਜੀ।
0: ਸੋ ਫਿਰ ਉੱਥੇ 70 ਸੈਕਟਰ ਦੇ ਵਿੱਚ ਐਵਰੀ ਟਾਵਰ 'ਚ ਕੰਮ ਕਰਨ ਨੂੰ ਮਿਲਿਆ, ਆਈਟੀ ਪਾਰਕ 'ਚ ਬੜਾ ਚਿਰ ਕੰਮ ਕੀਤਾ। ਸੋ ਫਿਰ ਮੈਨੂੰ ਮਤਲਬ ਹੁਣ ਤਾਂ ਚੰਡੀਗੜ੍ਹ ਮੈਂ ਵੀ ਕਹਿ ਸਕਦਾ ਕਿ ਮੈਂ ਚੰਡੀਗੜ੍ਹ, ਪਰ ਮੇਰੀਆਂ ਗੱਲਾਂ ਬਾਤਾਂ ਤਾਂ ਬੰਦਾ ਹਿਸਾਬ ਲਾ ਲੈਂਦਾ ਵੀ ਨਹੀਂ ਬਾਈ ਤੂੰ ਨੀ।
14: ਨਹੀਂ ਮੈਨੂੰ ਵੀ ਅਗਰ ਮੈਂ ਚੰਡੀਗੜ੍ਹ ਕਿਸੇ ਨੂੰ ਕਹਿੰਦੀ ਹਾਂ ਜੇ ਪੁੱਛਦੇ ਨੇ ਨਾ, ਫਿਰ ਕਹਿੰਦੇ ਖਾਸ ਚੰਡੀਗੜ੍ਹ ਤੋਂ ਸਪੈਸ਼ਲ ਨਾਲ ਕਿੱਥੇ ਰਹਿੰਦੇ, ਕਿਉਂਕਿ ਬਹੁਤ ਸਾਰੇ ਨਾਲ ਲੱਗਣ ਜਿਵੇਂ ਤੁਸੀਂ ਕਹਿ ਰਹੇ ਹੋ ਮੌਲੀ ਇੱਧਰ ਉੱਧਰ ਸਾਰੇ ਚੰਡੀਗੜ੍ਹ ਹੀ ਕਹਿ ਦਿੰਦੇ ਨੇ। ਜਸਟ ਲਾਈਕ ਕਿ ਅਗਰ ਸਾਨੂੰ ਹੁਣ ਕੋਈ ਪੁੱਛੇ ਕਿੱਥੇ ਰਹਿੰਦੇ ਸੀ, ਟੋਰਾਂਟੋ ਕਹਿ ਦਿੰਦੇ ਹਾਂ, ਤੇ ਵੀ ਸੌਖਾ ਸਮਝ ਆ ਜਾਂਦਾ ਹੈਗਾ
0: ਜੀ। ਬਿਲਕੁਲ ਨਹੀਂ, ਤੁਹਾਡੀ ਤਾਂ ਬੋਲ ਬਾਣੀ ਤਾਂ ਲੱਗਦਾ ਜਿੰਨੇ ਤੁਸੀਂ ਇੰਟਲੈਕਚੁਅਲ ਜਿਹੀਆਂ ਗੱਲਾਂ ਕਰਦੇ ਹੋ, ਲਿਮਿਟਡ ਜਿਹੀਆਂ, ਸਿਆਣੇ, ਸਾਫ਼ ਸੁਥਰੀਆਂ ਗੱਲਾਂ,
14: ਤੁਹਾਨੂੰ
0: ਲੱਗਦਾ ਕਿ ਚੰਡੀਗੜ੍ਹ ਹੋਵੋਗੇ, ਮੰਨ ਜਾਂਦੇ ਸੀ। ਸੋ ਸੋ ਆਪਾਂ ਹੁਣ ਸਰੋਤਿਆਂ ਨੂੰ ਵੀ ਇੰਟਲੈਕਚੁਅਲ ਥੋੜ੍ਹੀ ਜਿਹੀ ਨੌਲੇਜ ਦੇ ਲਈਏ, ਕਿਉਂਕਿ ਅਸੀਂ ਆਪਾਂ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਸਭ ਤੋਂ ਜ਼ਿਆਦਾ ਨਾ ਮੁੱਦਾ ਸਾਡਾ ਜੇ ਫਾਈਨੈਂਸ਼ੀਅਲ ਸਾਡੇ ਹਿੱਲ ਜਾਣ ਤਾਂ ਸਾਰਾ ਕੁਛ ਹੀ ਹਿੱਲ ਜਾਂਦਾ, ਤੁਹਾਡੀ ਲਾਈਫ ਹੀ ਹਿੱਲ ਜਾਂਦੀ ਆ। ਜੇ ਫਾਈਨੈਂਸ਼ੀਅਲ ਤੁਹਾਡੇ ਕੰਟਰੋਲ 'ਚ ਰਹਿਣ, ਖਾਸ ਕਰਕੇ ਮੌਰਗੇਜ, ਲੋਨਸ, ਜੇ ਸਾਡੇ ਡੈਟ ਕੰਸੋਲ, ਜੇ ਡੈਟ, ਮੈਨੂੰ ਲੱਗਦਾ ਕਿ ਰਸ਼ਮੀ ਜੀ ਬਹੁਤ ਘੱਟ ਐਸੇ ਰੇਅਰ ਲੋਕ ਹੋਣਗੇ ਜਿਹਨਾਂ ਦਾ ਡੈਟ ਨਾ ਹੋਵੇ ਕੈਨੇਡਾ 'ਚ, ਪਰ ਜਿਹਨਾਂ ਨੇ ਪਲਾਨਿੰਗ ਸਹੀ ਕੀਤੀ ਆ ਉਹਨਾਂ ਦੇ ਡੈਟ ਉਹ ਮੇਨਟੇਨ ਰਹਿੰਦੇ ਆ, ਲਾਈਫ ਹੀ ਮੇਨਟੇਨ ਰਹਿੰਦੀ ਆ। ਸੋ ਦਿਓ ਪਿਆਰਾ ਜਿਹਾ ਮੈਸੇਜ, ਤੇ ਜਿਹੜੇ ਦੋਸਤ ਸਾਡੇ ਲਾਈਨ 'ਤੇ ਆ ਪਲੀਜ਼, ਲਾਈਨ ਸਾਰੀਆਂ ਬਿਜ਼ੀ ਨੇ, ਰਣਬੀਰ ਜੀ, ਬਲਵੀਰ ਜੀ, ਅੱਛਾ ਨਾਲ ਦੇਖੋ ਇੱਕੋ ਜਿਹੇ ਆ ਗਏ, ਸੋ ਗੁਰਜੀਤ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਅਤੇ 7172 ਬਹੁਤ ਸਾਰੇ ਸਰੋਤੇ ਲਾਈਨ 'ਤੇ ਨੇ। ਉਸ ਤੋਂ ਬਾਅਦ ਫਿਰ ਪਿੰਡਾਂ ਵੱਲ ਗੱਡੀ ਪਾਉਣੇ ਆ, ਆ ਚੰਡੀਗੜ੍ਹ ਹੋ ਆਈਏ ਮਾੜਾ ਜਿਹਾ। ਜੀ ਰਸ਼ਮੀ ਜੀ
14: ਜੀ, ਕੋਈ ਇੱਕ ਮੈਸੇਜ ਰੱਖਾਂਗੇ ਜੀ, ਰਿਨਿਊਅਲ ਆ ਰਿਹਾ ਹੈਗਾ, ਅਗਰ ਹਮੇਸ਼ਾ ਇੱਕ ਸੈਕਿੰਡ ਓਪੀਨੀਅਨ ਲਓ, ਭਾਵੇਂ ਰੇਟ ਵਾਸਤੇ ਹੀ ਕੀ ਆਪਸ਼ਨਸ ਹੋਰ ਬਣ ਸਕਦੇ ਆ, ਕਿਉਂਕਿ ਸਭ ਤੋਂ ਸੌਖਾ ਤਰੀਕਾ ਕੀ ਹੈ, ਰਿਨਿਊਅਲ ਪੈਕੇਜ ਆਉਂਦਾ, ਅਸੀਂ ਸਾਈਨ ਕਰਦੇ ਹਾਂ ਅਤੇ ਵਾਪਸ ਕਰਦੇ ਹੈਗੇ ਆ, ਬਟ ਐਟ ਦ ਸੇਮ ਟਾਈਮ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜਿਸ ਕਰਨੀਆਂ ਨੇ, ਰਿਨਿਊਅਲ ਟਾਈਮ ਇਜ਼ ਦ ਬੈਸਟ ਟਾਈਮ, ਕਿਉਂਕਿ ਉਸ ਵੇਲੇ ਸਾਨੂੰ ਕੋਈ ਪੈਨਲਟੀ ਨਹੀਂ ਪੈ ਰਹੀ, ਅਸੀਂ ਆਪਣੀ ਟਰਮ ਪੂਰੀ ਖਤਮ ਕਰ ਲਈ ਹੈਗੀ ਹੈ, ਅਤੇ ਕੀ ਕਰ ਸਕਦੇ ਹੋ, ਚੇਂਜਿਸ ਕਿਸ ਤਰ੍ਹਾਂ ਦੀ ਆ, ਭਾਵੇਂ ਰੇਟ ਵਧੀਆ ਮਿਲ ਰਿਹਾ ਬਟ ਪੇਮੈਂਟ ਜ਼ਿਆਦਾ ਕਿ ਐਮੋਟਾਈਜੇਸ਼ਨ 20 ਸਾਲ ਦੀ ਰਹਿ ਗਈ ਹੈ, ਅਸੀਂ ਵਾਪਿਸ ਉਹਨੂੰ ਰੀਸੈਟ ਕਰ ਸਕਦੇ ਹਾਂ 30 ਸਾਲ ਦੇ, ਕਿਸੇ ਦਾ ਨਾਮ ਘਟਾਉਣਾ ਹੈਗਾ ਜਾਂ ਪਵਾਉਣਾ ਹੈਗਾ, ਉਹ ਰਿਨਿਊਅਲ ਟਾਈਮ ਤੇ ਹੋ ਸਕਦਾ ਹੈ ਈਜ਼ੀਲੀ, ਜਾਂ ਤੁਸੀਂ ਘਰ 'ਚੋਂ ਪੈਸੇ ਕੱਢਣੇ ਨੇ, ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜ ਕਰਨੀ ਹੈਗੀ ਹੈ, ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਜੇ ਕੋਈ ਵੀ ਚੇਂਜਿਸ ਨਹੀਂ ਕਰਨੀਆਂ ਤਾਂ ਵੀ ਰੇਟ ਵਾਸਤੇ ਇੱਕ ਵਾਰ ਜ਼ਰੂਰ ਕਾਲ ਕਰੋ, ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੋਈ ਬੈਟਰ ਆਪਸ਼ਨ ਬਣ ਸਕਦੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੇ ਹਾਂ ਜੀ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ। ਰਸ਼ਮੀਤ ਹੁਣਾਂ ਨੂੰ ਤੁਸੀਂ ਕਾਲ ਕਰ ਲੈਣੀ ਹੈ, ਜਾਂ ਤੁਸੀਂ ਗੂਗਲ ਹੀ ਕਰ ਲਓ ਸਿੱਧਾ RASHMEET ਕੌਰ ਫਰੋਮ ਅਕਾਲ ਮੌਰਗੇਜਸ, ਅਤੇ ਸਾਰੀਆਂ ਤੁਹਾਡੀਆਂ ਮੌਰਗੇ ਦੀਆਂ ਮੁਸ਼ਕਲਾਂ ਦਾ ਹੱਲ ਕਰ ਦੇਣਗੇ। ਸੋ ਨਾਲ ਦੀ ਨਾਲ ਬਲਵੀਰ ਧਾਮੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਲੰਬੇ ਸਮੇਂ ਤੋਂ ਹੋਲਦੇ ਹੋ ਜੀ।
15: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਜੀ?
15: ਸ਼ੇਰ ਸਿੰਘ ਵਾਲਾ।
0: ਸ਼ੇਰ ਸਿੰਘ ਵਾਲਾ? ਸਾਧਕ ਕੋਲੇ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਕਿਹੜਾ ਜੀ?
15: ਡਿਓਕ
0: ਬੱਸਾਂ ਖਾਸ ਕਰ ਪਿੰਡਾਂ ਦਾ ਬਹੁਤ ਪਤਾ ਸੀ।
15: ਤੁਸੀਂ
0: ਤਾਂ ਮੇਰੇ ਪਿੰਡ ਹੀ ਪਹੁੰਚ ਗਏ ਹੌਲੀ ਹੌਲੀ। ਬਹੁਤ
15: ਸ਼ੁਕਰੀਆ।
0: ਅੱਛਾ, ਪੇਕੇ ਦੇ ਪਿੰਡ ਵਾਕੇ ਨੀ ਪਹੁੰਚਦੇ ਜੀ? ਸਰ
16: ਸਤਿ ਸ਼੍ਰੀ ਅਕਾਲ, ਸਾਡੇ ਹੈਗੇ ਬੰਦੇ ਪਤਲੀ
0: ਜੀ, ਜੀ
16: ਪਤਲੀ ਭੋਲੋ ਵਾਲਾ,
0: ਹਾਂ
16: ਪਿੰਡਾਂ
0: ਦੇ ਨਾਮ ਲੈਂਦੇ ਹੀ ਸਾਨੂੰ ਪੰਜਾਬ ਚੇਤੇ ਆ ਜਾਂਦਾ, ਸਾਨੂੰ ਐ ਲੱਗਦਾ ਕਿ ਸਾਡੀ ਗੱਲ ਹੋ ਰਹੀ ਆ ਪਿੰਡਾਂ ਦੀ ਗੱਲ। ਦੇਖੋ
16: ਉੱਥੇ ਬੰਦੇ ਸਾਰੇ ਫਿੱਡੇ ਪਿੰਡ ਹੈਗਾ, ਮੋਦੀ ਵੀ ਸੁਣੇ ਮੋਦੀ ਮਸ਼ਹੂਰੀ ਆ
0: ਜੀ ਬਿਲਕੁਲ। ਫਿੱਡੇ ਤਾਂ ਕੋਟਕਪੁਰੇ ਦੇ ਨੇੜੇ ਜੀ, ਸਾਡੇ ਕੋਲ ਕੋਟਕਪੁਰੇ ਕੋਲ ਹੋ ਗਿਆ ਜੀ, ਕੋਟਕਪੁਰੇ ਤੋਂ
16: ਬਹੁਤ ਦੂਰ ਪੈ ਗਿਆ।
0: ਤੁਸੀਂ ਮੁਦਕੀ ਫਰੀਦਕੋਟ ਰੋਡ ਤੇ? ਫਰੀਦਕੋਟ ਜੀ ਜੀ ਜੀ ਹਾਂ ਸੋਰੀ ਮਾਫ ਕਰਨਾ, ਤੁਸੀਂ ਕੁਛ ਕਹਿ ਰਹੇ ਸੀ ਤੇ ਹੁਣ ਮੈਂ ਕਿਹਦਾ ਕਿਹਦਾ ਮਾਣ ਰੱਖ ਲਾ, ਮੈਂ ਕੱਲੀ ਤੇ ਮਲਾਜੇਦਾਰ ਬਾਲੇ। ਗੁਰਜੀਤ ਜੀ ਲਾਈਨ ਤੇ ਨੇ, ਹਰਦੀਪ ਬਾਈ ਜੀ ਲਾਈਨ ਤੇ ਨੇ, 5351 ਕੁਛ ਸੱਜਣ ਗੁੱਸੇ ਹੋ ਕੇ ਕਾਲ ਕੱਟ ਗਏ ਨੇ ਕਿਉਂਕਿ ਉਹਨਾਂ ਦੀ ਬਹੁਤ ਲੰਬੇ ਸਮੇਂ ਤੋਂ ਕਾਲ ਚੱਕ ਹੀ ਨਹੀਂ ਗਈ। ਸੋ ਗੁਰਜੀਤ ਜੀ ਨਾਲ ਗੱਲ ਕਰਦੇ ਹਾਂ, ਉਸ ਤੋਂ ਬਾਅਦ ਫਿਰ ਸੁੱਖ ਬਾਈ ਵੱਲ ਚੱਲਾਂਗੇ, ਉਸ ਤੋਂ ਬਾਅਦ ਸਾਡੇ ਡੈਨੋ ਟੋਰਾਂਟੋ ਤੋਂ ਬਾਈ ਜੀ ਆਏ ਹੋਏ ਨੇ, ਬਹੁਤ ਸਾਰੀਆਂ ਕਾਲਜ ਨੇ ਅਤੇ ਅੱਜ ਤਾਂ ਮੈਨੂੰ ਲੱਗਦਾ ਕਾਲ ਨਹੀਂ ਲਵਾਂਗੇ, ਸਪੋਂਸਰ ਸਾਹਿਬਾਨ ਤਾਂ ਸਾਡੇ ਗੁੱਸੇ ਹੋਣਗੇ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
17: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੇ ਜਿੱਥੇ ਆਪਾਂ ਦੂਜੀਆਂ ਗੱਲਾਂ ਕਰਦੇ ਆ, ਹਾਸੇ ਮਜ਼ਾਕ ਵਾਲੀਆਂ ਗੱਲਾਂ, ਇੰਟਰਟੇਨਮੈਂਟ ਵਾਲੀਆਂ ਗੱਲਾਂ, ਉੱਥੇ ਰਿਸਪੋਂਸਿਬਿਲਟੀ ਦੀਆਂ ਗੱਲਾਂ ਵੀ ਕਰ ਲਈਏ ਕਿ ਸਾਡੀ ਰਿਸਪੋਂਸਿਬਿਲਟੀ ਬਣਦੀ ਹੈ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਿੱਦਾਂ ਕਰਨਾ। ਸਭ ਤੋਂ ਵੱਡੀ ਰਿਸਪੋਂਸਿਬਿਲਟੀ ਸਾਡੀ ਇਹ ਹੋਣੀ ਚਾਹੀਦੀ ਆ, ਅਸੀਂ ਆਪਣੇ ਆਪ ਨੂੰ ਪੀਸ ਆਫ ਮਾਇੰਡ 'ਚ ਕਿੱਦਾਂ ਰੱਖਣਾ। ਪੀਸ ਆਫ ਮਾਇੰਡ ਅੱਛਾ ਸਭ ਤੋਂ ਵੱਡੀ ਗੱਲ ਆ, ਪਰ ਸਭ ਤੋਂ ਆਪਾਂ ਪਿੱਛੇ ਸਭ ਤੋਂ ਐਂਡ ਤੇ ਸੋਚਦੇ ਹਾਂ ਜਾ ਕੇ, ਹੈ ਨਾ ਗੁਰਜੀਤ ਜੀ?
17: ਬਿਲਕੁਲ ਜੀ ਪ੍ਰਭ ਜੀ, ਸਾਨੂੰ ਏਦਾਂ ਲੱਗਦਾ ਹੈਗਾ ਕਿ ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਨਾ ਸਭ ਤੋਂ ਜਿਹੜਾ ਇਹ ਆਮ ਜੀ ਗੱਲ ਹੈਗੀ ਹੈ ਸਾਰਿਆਂ ਦੇ ਲਈ ਹੈਗਾ ਕਿ ਸਾਡੀ ਕਾਰ ਇੰਪੋਰਟੈਂਟ ਹੈਗੀ ਹੈ, ਸਾਡਾ ਫੋਨ ਇੰਪੋਰਟੈਂਟ ਹੈਗਾ, ਸਾਡਾ ਘਰ ਜਿਹੜਾ ਹੈਗਾ ਉਹਨੂੰ ਅਸੀਂ ਬਹੁਤ ਵੱਡਾ ਐਸੈਟ ਮੰਨਦੇ ਹਾਂ। ਬਟ ਮੈਂ ਆਲਵੇਜ਼ ਆਲਵੇਜ਼ ਕਹਿੰਦੀ ਹਾਂ ਕਿ ਸਭ ਤੋਂ ਵੱਡਾ ਐਸੈਟ ਤੁਸੀਂ ਖੁਦ ਹੈਗੇ ਆ, ਕਿ ਤੁਸੀਂ ਹੈਗੇ ਆ, ਤੁਸੀਂ ਕੰਮ ਤੇ ਜਾਣਾ ਹੈਗਾ, ਤੁਸੀਂ ਇਨਕਮ ਘਰ ਲੈ ਕੇ ਆਉਣੀ ਹੈਗੀ ਹੈ, ਤੁਸੀਂ ਆਦੇ ਉਹ ਜਿਹੜਾ ਘਰ ਜਿਹੜਾ ਹੈਗਾ ਘਰ ਬਣਦਾ, ਤੁਹਾਡੇ ਤੋਂ ਬਿਨਾਂ ਘਰ ਨਹੀਂ ਬਣ ਸਕਦਾ। ਇਸ ਲਈ ਹਮੇਸ਼ਾ ਹਮੇਸ਼ਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਤੁਸੀਂ ਰਿਸਕ ਕਵਰ ਕਰਕੇ ਰੱਖੋ। ਹੁਣ ਜਦੋਂ ਕਲੇਮ ਦੀ ਗੱਲ ਆਉਂਦੀ ਹੈਗੀ ਹੈ ਨਾ, ਜੇ ਨੰਬਰਸ ਆਫ ਕਲੇਮ ਦੀ ਗੱਲ ਕਰਾਂ, ਤੇ ਅਸੀਂ ਘਰ ਦੀ ਚਾਬੀ ਸਾਨੂੰ ਤਾਂ ਮਿਲਦੀ ਹੈਗੀ ਆ ਕਿ ਜੇ ਸਾਡੇ ਕੋਲ ਹੋਮ ਇੰਸ਼ੋਰੈਂਸ ਹੈਗੀ ਹੈ। ਕਾਰ ਦੀ ਵੀ ਸੇਮ ਹੀ ਹੈਗੀ ਹੈ ਕਿ ਕਾਰ ਦੀ ਇੰਸ਼ੋਰੈਂਸ ਹੈਗੀ ਹੈ ਤੇ ਕਾਰ ਤੁਹਾਨੂੰ ਤੁਸੀਂ ਫੇਰੀ ਰੋਡ ਤੇ ਚਲਾ ਸਕਦੇ ਆ। ਤੇ ਜਦੋਂ ਕਲੇਮ ਦੀ ਗੱਲ ਕਰਦੇ ਆ, ਹੁਣ ਜੇ ਘਰਾਂ ਦੇ ਕਲੇਮ ਦੀ ਗੱਲ ਕਰ ਲਈਏ, ਤੇ 19,000 ਪਿੱਛੇ ਇੱਕ ਜਿਹੜਾ ਕਲੇਮ ਆਉਂਦਾ ਹੈਗਾ ਹੋਮ ਇੰਸ਼ੋਰੈਂਸ ਦਾ। ਕਾਰ ਦੀ ਗੱਲਬਾਤ ਕਰ ਲਈਏ ਤੇ 2842 ਦੇ ਪਿੱਛੇ ਇੱਕ ਕਲੇਮ ਆਉਂਦਾ ਕਾਰ ਇੰਸ਼ੋਰੈਂਸ ਦਾ। ਹੁਣ ਲਾਈਫ ਦੀ ਗੱਲਬਾਤ ਕਰ ਲਈਏ, ਇੱਕ ਪਿੱਛੇ ਇੱਕ ਕਲੇਮ ਆ, ਕੀ ਮਤਲਬ ਕਿ ਜਿਹੜਾ ਵੀ ਇਨਸਾਨ ਇਸ ਧਰਤੀ ਤੇ ਆਇਆ ਉਹਨੇ ਜਾਣਾ ਜ਼ਰੂਰ ਹੈਗਾ। ਫਿਰ ਗੱਲ ਕਰ ਲਈਏ ਕ੍ਰਿਟੀਕਲ ਦੀ। ਕ੍ਰਿਟੀਕਲ ਦੀ ਪ੍ਰਭ ਜੀ, ਜਦੋਂ ਮੈਂ ਇੰਸ਼ੋਰੈਂਸ ਦਾ ਕੰਮ ਸਟਾਰਟ ਕੀਤਾ ਸੀ ਨਾ 11 ਸਾਲ ਪਹਿਲਾਂ, ਉਦੋਂ ਜਦੋਂ ਆਪਾਂ ਨੰਬਰ ਦੇਖਦੇ ਹੁੰਦੇ ਸੀਗੇ ਤੇ 10 ਦੇ ਪਿੱਛੇ ਜਿਹੜਾ ਹੈਗਾ ਵੀ ਕੋਈ ਇੱਕ ਕਲੇਮ ਆਉਂਦਾ ਸੀਗਾ। ਤੇ ਜਦੋਂ ਹੁਣ ਦੀ ਗੱਲਬਾਤ ਕਰਦੇ ਹਾਂ ਤੇ ਕ੍ਰਿਟੀਕਲ ਦੇ ਵਿੱਚ 2 ਦੇ ਪਿੱਛੇ ਇੱਕ ਜਿਹੜਾ ਨੰਬਰ ਆ ਗਿਆ ਹੈਗਾ, ਕਿ 2 ਦੇ ਵਿੱਚੋਂ ਇੱਕ ਪਰਸਨ ਜਿਹਨੂੰ ਕੋਈ ਨਾ ਕੋਈ ਕ੍ਰਿਟੀਕਲ ਦੀ ਪ੍ਰੋਬਲਮ ਆ ਰਹੀ ਹੈਗੀ ਹੈ। ਬਹੁਤ ਜ਼ਰੂਰੀ ਹੈਗਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਾਰੇ ਰਿਸਕ ਜਿਹੜੇ ਕਵਰ ਕਰਕੇ ਰੱਖੋ। 3 ਮੇਨ ਜਿਹੜੇ ਇੱਥੇ ਰਿਸਕ ਹੈਗੇ ਆ, ਜਿਹਦੇ ਵਿੱਚ ਆ ਜਾਂਦਾ ਹੈਗਾ ਕਿ ਇੰਜਰੀ, ਸਿਕਨੈਸ ਤੇ ਡੈਥ, ਤਿੰਨੋਂ ਤੁਸੀਂ ਆਪਣੇ ਜਿਹੜੇ ਹੈਗੇ ਆ ਲਾਈਫ, ਕ੍ਰਿਟੀਕਲ ਤੇ ਡਿਸਬਿਲਿਟੀ ਦੀ ਕਵਰੇਜ ਦੇ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖੋ। ਚੋਇਸ ਤੁਹਾਡੀ ਆ, ਤੁਸੀਂ ਟਰਮ ਪਲਾਨ ਦੇ ਨਾਲ ਜਾਣਾ, ਮਨੀ ਬਲੈਕ ਪਲਾਨ ਲੈਣੀ ਆ ਜਾਂ ਪਰਮਾਨੈਂਟ ਪਲਾਨ ਲੈਣੀ ਆ। ਮੇਨ ਚੀਜ਼ ਇਹ ਹੈਗੀ ਆ ਕਿ ਜਿੰਨੇ ਕੁ ਤੁਹਾਡੇ ਤੇ ਲੋਨ ਲਾਇਬਿਲਿਟੀਜ਼ ਹੈਗੀ ਆ ਉਹਨਾਂ ਨਾਲ ਮੈਚ ਕਰਦੀ ਕਵਰੇਜ ਤੁਹਾਡੇ ਕੋਲ ਜ਼ਰੂਰ ਚਾਹੀਦੀ ਆ। ਬੱਚੇ ਤੁਹਾਡੇ ਛੋਟੇ ਹੈਗੇ ਆ ਕਿ ਅਗਲੇ 20-25 ਸਾਲ ਬੱਚੇ ਤੁਹਾਡੇ ਤੇ ਡਿਪੈਂਡ ਹੈਗੇ ਆ, ਤੇ 19 ਸਾਲਾਂ ਦੀ ਕਵਰੇਜ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਕੋਈ ਵੀ ਤੁਹਾਡਾ ਕੁਐਸਚਨ ਕੰਸਰਨ, ਤੁਸੀਂ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਬੇਸਿਕ ਪਲਾਨ ਨਾਲ ਸਟਾਰਟ ਕਰਨਾ ਜਾਂ ਬੇਸਿਕ ਆਲਰੇਡੀ ਹੈਗੇ ਆ ਪਰਮਾਨੈਂਟ ਕੋਈ ਮਨੀ ਬੈਕ ਵਾਲੇ ਪਲਾਨ ਲੈਣੇ ਹੈਗੇ ਆ, ਜਾਂ ਪੇਰੈਂਟਸ ਇੱਥੇ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਮੰਥਲੀ ਤੇ ਐਨੂਅਲ ਆਪਸ਼ਨ ਦੋਨੋਂ ਹੀ ਅਵੇਲੇਬਲ ਹਨ, ਜਾਂ ਕੋਈ ਇਨਵੈਸਟਮੈਂਟ ਵਾਲੇ ਪਲਾਨ ਦੀ ਡਿਟੇਲ ਲੈਣੀ ਆ ਕਿ ਬੱਚਿਆਂ ਦੇ ਲਈ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ ਹੈਗਾ, ਜਾਂ ਆਪਣੇ ਲਈ ਸੋਰੀ ਬੱਚਿਆਂ ਦੇ ਲਈ ਆਰ ਐਸ ਪੀ ਦਾ ਅਕਾਊਂਟ ਓਪਨ ਕਰਨਾ ਜਾਂ ਆਪਣੇ ਲਈ ਟੈਕਸ ਫਰੀ ਸੇਵਿੰਗ ਅਕਾਊਂਟ ਓਪਨ ਕਰਨਾ ਤੇ ਨੰਬਰ ਜੀ 416-627-3111।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਗੁਰਜੀਤ ਜੀ ਹੁਣਾਂ ਨੂੰ ਤੁਸੀਂ ਕਾਲ ਕਰ ਲੈਣੀ ਹੈ ਇੰਸ਼ੋਰੈਂਸ ਦੇ ਬਾਬਤ, ਕੋਈ ਵੀ ਸਵਾਲ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਗੁਰਜੀਤ ਸੂਰੀ ਹੁਣਾਂ ਨੂੰ ਤੁਸੀਂ ਗੱਲਬਾਤ ਕਰ ਲਿਓ। ਨਾਲ ਦੀ ਨਾਲ 416-627-3111 ਗੁਰਜੀਤ ਕੌਰ ਸੂਰੀ। ਬਹੁਤ ਸ਼ੁਕਰੀਆ ਗੁਰਜੀਤ ਜੀ, ਥੈਂਕ ਯੂ ਸੋ ਮਚ।
17: ਥੈਂਕ ਯੂ ਪ੍ਰਭ ਜੀ।

0: ਜੁੜ ਚੁੱਕੇ ਨੇ ਹਰਦੀਪ ਬਾਈ ਜੀ, ਉਹ ਮਾਫ ਕਰਨਾ ਸੁਖ ਬਾਈ ਜੀ, ਪਲੀਜ਼ ਦੁਬਾਰਾ ਕਾਲ ਕਰਿਓ, ਕਿਉਂਕਿ ਅਸੀਂ ਤੁਹਾਨੂੰ ਨਾ ਇੱਕ ਬਹੁਤ ਹੀ ਖੂਬਸੂਰਤ ਮੈਸੇਜ ਦੇਣਾ ਆ। 6085 ਟੋਮਕਨ ਰੋਡ 'ਤੇ ਨਾ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ, ਉੱਥੇ ਬਹੁਤ ਸਾਰੀਆਂ ਡੀਲਾਂ, ਬੜੇ ਸਾਰੇ ਡਿਸਕਾਊਂਟ, ਬੜੇ ਸਾਰੇ ਤੋਹਫੇ ਤੁਹਾਨੂੰ 6085 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ ਤੋਂ ਦਵਾਉਣੇ ਆ। ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ। ਸੁੱਖ ਬਾਈ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ ਪੂਰਾ ਕੰਟੇਨਰ ਇੱਕ ਤੋਹਫਿਆਂ ਦਾ ਮੰਗਾ ਲਿਆ। ਡਿਸਕਾਊਂਟ ਤਾਂ ਮਿਲਣੇ ਮਿਲਣੇ ਫਰਨੀਚਰ ਦੇ ਉੱਪਰ, ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਹੈ ਜਿਹਦੀ ਰੈਗੂਲਰ ਕੀਮਤ $6,700 ਸੀ, ਸਿਰਫ $199 ਦਾ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦਾ ਮਿਲੂਗਾ। ਤੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਟੋਸਟਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦਾ ਤੇ ਨਾਲ ਟੋਸਟਰ ਬਿਲਕੁਲ ਫ੍ਰੀ ਗਿਫਟ ਮਿਲਣਾ। ਸੋ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ, ਸੰਧੂ ਸਾਹਿਬ।
0: 6085 ਟੋਮਕਨ ਰੋਡ, 6085 ਟੋਮਕਨ ਰੋਡ, 6085 ਟੋਮਕਨ ਰੋਡ ਤੁਸੀਂ ਪਹੁੰਚ ਜਾਣਾ ਆ। ਸੋ ਉੱਥੇ ਬਹੁਤ ਸਾਰੇ ਤੋਹਫੇ, ਬਹੁਤ ਸਾਰੀਆਂ ਡੀਲ ਤੁਹਾਨੂੰ ਮਿਲ ਜਾਣੀਆਂ ਆ। ਗ੍ਰੈਂਡ ਹੋਮ ਫਰਨੀਚਰ।

0: ਪਹਿਲੇ ਸਾਹ ਤੋਂ ਪੀ ਆਰ ਆ ਪਿੰਡਾਂ ਦੀ। ਸੋ ਪਿੰਡਾਂ ਦੇ ਯਾਰ ਗੱਲਾਂ ਹੀ ਵੱਖਰੀਆਂ, ਪਿੰਡਾਂ ਦੀ ਗੱਲ ਕੀਤੀ ਅਤੇ ਫਿਰ ਪਿੰਡਾਂ ਦੇ ਨਾਮ 'ਤੇ ਕਾਲਾਂ ਟੁੱਟ ਹੀ ਨਹੀਂ ਰਹੀਆਂ। ਸੋ ਡੈਨੋ ਟੋਰਾਂਟੋ ਵਾਲਿਓ ਜੀ, ਆਇਆਂ ਨੂੰ ਭਾਅ ਜੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਰਿਸ਼ਤੇਦਾਰ
0: ਛੇੜਦੇ ਹੋਣੇ ਜਦੋਂ ਭੁੱਖਿਆਂ ਵਾਲੇ ਜਾਂਦੇ ਹੋਣੇ ਆ ਕਿਤੇ ਵਿਆਹ ਵੂਹ ਤੇ?
1: ਬਹੁਤ ਤਕੜੇ ਸਰਦਾਰਾਂ ਦੇ ਪਿੰਡ ਆ ਜੀ
0: ਇਹ। ਅੱਛਾ, ਭੁੱਖਿਆਂ ਵਾਲੀ ਕਿਉਂ ਕਹਿੰਦੇ ਫਿਰ ਉਹਨੂੰ?
1: ਇਹ ਬਹੁਤ ਚੋਟੀ ਦੇ ਜਿਹੜੇ ਸਰਦਾਰ ਹੈ ਨਾ, ਜਿਵੇਂ ਡੇਢ ਡੇਢ ਦੋ ਦੋ ਸੌ ਕਿੱਲੇ ਵਾਲੇ,
0: ਹਾਂ,
1: ਉਹਨਾਂ ਦੇ ਪਿੰਡ ਆ ਜੀ।
0: ਓਕੇ,
1: ਇੱਧਰ ਆਪਣਾ ਇਹ ਬਠਿੰਡੇ ਸਾਈਡ ਤੇ ਆ।
0: ਓਕੇ ਜੀ,
1: ਤੇ ਇੱਧਰ ਲਾ ਲਓ ਤੁਸੀਂ ਨਾਲ ਆਪਣਾ ਜਿਵੇਂ ਰੱਬ ਤੁਹਾਡਾ ਭਲਾ ਕਰੇ, ਭੋਖੜਾ ਪਿੰਡ ਆ ਜੀ।
0: ਭੋਖੜਾ ਬਿਲਕੁਲ ਜੀ, ਬਠਿੰਡੇ ਰੋਡ ਤੇ, ਬਠਿੰਡੇ ਦੇ ਕੋਲ ਬਿਲਕੁਲ।
1: ਹਾਂਜੀ ਹਾਂਜੀ ਹਾਂਜੀ, ਇਹ ਜੇ ਹੈਗੇ ਪਿੰਡ। ਬਾਕੀ ਚੰਡੀਗੜ੍ਹ ਦੀ ਗੱਲ ਚੱਲਦੀ ਸੀ, ਚੰਡੀਗੜ੍ਹ ਦਾ ਪਿੰਡ ਰਿਹਾ?
0: ਚੰਗੇ ਬਹੁਤ
1: ਘਰ ਜਾੜੇ ਆ ਜੀ। ਉਹ ਅੱਗੇ ਸੁਣਦੇ ਹੁੰਦੇ ਸੀਗੇ, ਕਹਿੰਦੇ ਵੀ ਜਿਹੜੇ ਬੰਦਿਆਂ ਨੇ ਉੱਥੇ ਜੀ ਪੈਲੀਆਂ ਜਿਹੜੀਆਂ ਬੰਦਿਆਂ ਕੋਲ ਸੀਗੀਆਂ ਨਾ, ਉਹ ਉਸੇ ਬਿਲਡਿੰਗਾਂ ਦੇ ਵਿੱਚ ਚੌਂਕੀਦਾਰ ਲੱਗੇ ਆ ਜੀ।
0: ਬਿਲਕੁਲ ਜੀ ਬਿਲਕੁਲ,
1: ਇਹ ਸੱਚਾਈ ਹੈ ਜੀ, ਇਹ ਕੋਈ ਆਪਣਾ ਹੁਣ ਡਾਇਲੋਗ ਨਹੀਂ ਹੈਗਾ ਇਹ
0: ਜੀ। ਬਿਲਕੁਲ ਸੱਚਾਈ ਹੈ ਜੀ, ਮੈਂ ਵੀ ਇੱਕ ਦੋ ਇੰਟਰਵਿਊਸ ਦੇਖਿਆ ਸੀ।
1: ਉੱਥੇ ਜਾ ਕੇ ਪਿੰਡਾਂ 'ਚ ਤੁਸੀਂ ਪੁੱਛਿਓ, ਜਿਹੜੇ ਉਹਦੇ ਲਾਗੇ ਪਿੰਡ ਲੱਗਦੇ ਆ ਨਾ, ਉੱਥੇ ਹਾਲਾਤ ਪੁੱਛਿਓ ਵੀ ਜਿਹੜੇ ਉਹ ਬੰਦੇ ਵਿਚਾਰੇ ਸੀਗੇ ਉਹਨਾਂ ਦਾ ਬਣਿਆ ਕੀ।
0: ਮੈਂ ਇੱਕ ਸਟੋਰੀ ਵੇਖ ਰਿਹਾ ਸੀ ਬਾਈ ਜੀ, ਇੱਕ ਦਿਨ ਇੱਕ ਚੌਂਕ ਤੇ ਆ ਕੇ ਇੱਕ ਬਜ਼ੁਰਗ ਰੋਜ਼ ਬਹਿ ਜਾਂਦਾ ਸੀ, ਤੇ ਉਹ ਚੰਡੀਗੜ੍ਹ ਦੇ ਕਿਸੇ ਚੌਂਕ ਦੀ ਸਟੋਰੀ ਆ, ਰੀਅਲ ਸਟੋਰੀ ਆ। ਤੇ ਉਹਨੂੰ ਫਿਰ ਪੁੱਛਿਆ ਕਿਸੇ ਨੇ ਕਿ ਵੀ ਤੂੰ ਇੱਥੇ ਕਿਉਂ ਬਹਿੰਦਾ ਰਹਿੰਦਾ? ਕਹਿੰਦਾ ਇੱਥੇ ਮੇਰਾ ਖੇਤ ਹੁੰਦਾ ਸੀ, ਇੱਥੇ ਮੇਰੀ ਮੋਟਰ ਹੁੰਦੀ ਸੀ ਜਿੱਥੇ ਆ ਚੌਂਕ ਬਣਿਆ। ਸੋ ਕਈ ਵਾਰ ਬਜ਼ੁਰਗਾਂ ਨੇ ਉਹ ਗਲਤੀਆਂ ਕੀਤੀਆਂ ਤੁਹਾਡੇ ਅੱਗੇ ਆਈਆਂ, ਜਾਂ ਕਈ ਵਾਰੀ ਗਲਤੀਆਂ ਕੀਤੀਆਂ ਜਾਂ ਧੱਕੇ ਨਾਲ ਉਹ ਜਗ੍ਹਾ ਲਈ ਗਈ ਤੁਹਾਡੇ ਤੋਂ, ਉਹਨੂੰ ਅਲੋਟ ਕਰਕੇ ਵੀ ਤੁਹਾਨੂੰ ਛੱਡਣਾ ਹੀ ਪੈਣਾ, ਜਾਂ ਲਾਲਚ ਕਰਕੇ ਬੜਾ ਕੁਛ। ਦੇਖੋ ਇਹ ਜਦੋਂ ਇਹ ਸ਼ਹਿਰ ਪਿੰਡਾਂ ਨੂੰ ਖਾਂਦੇ ਆ ਨਾ, ਉਦੋਂ ਫਿਰ ਉਹ ਉਹਨਾਂ ਦੇ ਮੂੰਹ ਬਹੁਤ ਵੱਡੇ ਹੋ ਜਾਂਦੇ ਆ, ਉਹਦੇ ਵਿੱਚ ਉਸ ਦੀ ਮਾਰ ਤੋਂ ਕੋਈ ਬਚ ਨਹੀਂ ਸਕਿਆ। ਸੋ ਇਹ ਦਿਖਾਂਤ ਆ ਪੰਜਾਬ ਦਾ।
1: ਲੁਧਿਆਣੇ ਮਲੇਰਕੋਟ ਵਾਲੇ ਪਾਸੇ
0: ਜੀ,
1: ਤੇ ਕਹਿੰਦੇ ਇੱਥੇ ਆ ਕੇ ਪੈਲੀ ਲੈ ਲਈ, ਤੇ ਕਹਿੰਦੇ ਹੁਣ ਜਿੱਥੇ ਅਸੀਂ ਵੇਚੀ ਆ ਉੱਥੇ ਕੋਈ ਵੀ ਕਿੱਲਾ 50 ਕਰੋੜ ਤੋਂ ਘੱਟ ਨਹੀਂ ਹੈ ਅੱਜ ਦੇ ਦਿਨ।
0: ਰਾਜਿਆਂ ਤੋਂ ਰੰਕਾਂ ਤੱਕ ਆ ਗਏ, ਤੁਸੀਂ ਦੇਖ ਲਓ। ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 ਚਾਰ ਦੀਆਂ ਗੱਲਾਂ ਗੱਲਾਂ ਕਰਦੇ ਦੁੱਖ ਦਰਦ ਦੇ ਨਾੜ ਦੇ ਹੱਥ ਰੱਖਿਆ ਗਿਆ। ਸੋ ਇਹ ਸਾਡੀ ਤਕਲੀਫ ਆ ਬੜੀ ਵੱਡੀ, ਅਸੀਂ ਬੜੇ ਪਿੰਡ ਗਵਾਲੇ ਬੜੇ ਲੋਕਾਂ ਨੂੰ ਘਰੋਂ ਬੇਘਰ ਕਰਨ ਵਾਲਾ ਕੰਮ ਆ। ਜਿਹੜੀ ਜ਼ਮੀਨ ਆ ਨਾ, ਉਹ ਕਹਿੰਦੇ ਕਿ ਕਿਸਾਨ ਦੀ ਜਾਂ ਜੱਟ ਦੀ ਜਾਂ ਕੋਈ ਵੀ ਆ, ਚਾਹੇ ਕੋਈ ਕਿਸੇ ਵੀ ਕਾਸਟ ਤੋਂ ਆ, ਜ਼ਮੀਨ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਹਾਂ। ਅਤੇ ਜਦੋਂ ਸਾਡੀ ਜ਼ਮੀਨ ਸਾਡੇ ਤੋਂ ਖੋਈ ਜਾਵੇ ਜਾਂ ਸਾਡੇ ਤੋਂ ਲਈ ਜਾਵੇ ਜਾਂ ਲਾਲਚ ਆ ਕੇ ਵੇਚੀ ਜਾਵੇ, ਉਹ ਤਿੰਨਾਂ ਦੇ ਵਿੱਚ ਹੀ ਦੁਖਾਂਤ ਆ। ਖੋਣ ਵਾਲੇ ਨੂੰ ਪਛਤਾਵਾ ਪਹਿਲਾਂ ਹੁੰਦਾ, ਅਤੇ ਜਿਹਨੇ ਲਾਲਚ ਆ ਕੇ ਵੇਚੀ ਉਹਨੂੰ ਬਾਅਦ ਵਿੱਚ, ਬਸ ਫਰਕ ਇੰਨਾ ਕਾ, ਪਛਤਾਵਾ ਉਹਦਾ ਹੋਣਾ ਤੈਅ ਆ। ਸੋ 905-673-3337 ਪਿੰਡਾਂ ਦੀ ਗੱਲਬਾਤ ਹੋ ਰਹੀ ਸੀ। ਸੋ ਜਿਨ੍ਹਾਂ ਨੇ ਆਪਣੇ ਪਿੰਡ ਚੰਡੀਗੜ੍ਹ ਨੂੰ ਦਿੱਤੇ, ਚੰਡੀਗੜ੍ਹ ਜਿਨ੍ਹਾਂ ਪਿੰਡਾਂ ਨੂੰ ਖਾ ਗਿਆ, ਉਹਨਾਂ ਨੂੰ ਵੀ ਤਾਂ ਆਪਣੇ ਪਿੰਡ ਯਾਦ ਹੀ ਹੋਣੇ ਆ। ਉਹ ਤਾਂ ਯਾਦਾਂ 'ਚ ਰਹਿ ਗਏ, ਇਤਿਹਾਸ ਬਣ ਗਏ। ਉਹਨਾਂ ਨੂੰ ਉਹ ਬਜ਼ੁਰਗ, ਉਹ ਦੁੱਖ, ਉਹ ਤਕਲੀਫਾਂ ਆਪਣੇ ਨਾਲ ਹੀ ਲੈ ਗਏ ਕਿ ਸਾਡੇ ਪਿੰਡਾਂ ਦਾ ਨਾਮੋ ਨਿਸ਼ਾਨ ਮਿਟ ਜਾਣਾ। ਇਸ ਤੋਂ ਕੋਈ ਮੈਨੂੰ ਲੱਗਦਾ ਕਿ ਹੋਰ ਦੁਖਾਂਤ ਵਾਲੀ ਗੱਲ ਕੋਈ ਨਹੀਂ ਆ। ਸੋ 905-673-3337 ਜੁੜੇ ਹੋਏ ਪੰਜਾਬੀ ਦੇ ਖੂਬਸੂਰਤ ਪ੍ਰੋਗਰਾਮ ਰੇਡੀਓ ਉਡਾਨ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਸਤਿੰਦਰ ਦਾ ਬੜਾ ਹੀ ਪਿਆਰਾ ਗਾਣਾ ਆ ਕਿ ਸਾਡੇ ਕੋਲ ਜੰਮਣ ਤੋਂ ਲੈ ਕੇ ਪੀ ਆਰ ਆ ਪਿੰਡਾਂ ਦੀ। ਸੋ ਸਾਨੂੰ ਇਸ ਪੀ ਆਰ 'ਤੇ ਮਾਣ ਆ। ਸੋ 905-673-3337 ਜੁੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।

0: A premium clothing brand, Fashion IQ. Fashion IQ. Latest design, trending outfits.
1: लेडीज सूट, लहंगे, गरारे, शरारे,
0: कुर्ते, पजामे, शेरवानिया, कोट पैंट, ब्लेजर अते किड्स फैशन,
1: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल, फैशन आई क्यू, हुणे कॉल करो 905-453-2225 या गूगल ते सर्च करो फैशन आई क्यू, स्पेशल गिफ्ट ले रेडियो उड़ान दा रेफरेंस देना ना भूलो।
2: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अपलायंसेस लभ रहे सी रेफ्रिजरेटर डिशवॉशर्स स्टोव टीवी बिल्ट इन अपलायंसेस तुसी ड्रीम होम अपलायंसेस नु याद रखो 905-805-3000 ड्रीम होम अपलायंसेस 905-805-3000 विजिट ड्रीम होम अपलायंसेस फॉर द बेस्ट प्राइस बेस्ट डील एंड बेस्ट Gifts 905-805-3000 Argentia Road, Mississauga, Dream Home Appliances.
3: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS Home Painting ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ
2: ਬਿਲਕੁਲ ਜੀ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਨਾਲ ਦੀ ਨਾਲ BDS ਹੋਮ ਪੇਂਟਿੰਗ ਜੇ ਤੁਸੀਂ ਘਰ ਨੂੰ ਡੈਕ ਫੈਂਸ ਪੇਂਟ ਕਰਾਉਣਾ ਆਊਟਡੋਰ ਇੰਟੀਰੀਅਰ ਅਤੇ ਐਕਸਟੀਰੀਅਰ ਪੇਂਟ ਕਰਵਾਉਣਾ ਆ ਕਮਰਸ਼ੀਅਲ ਯੂਨਿਟ ਪੇਂਟ ਕਰਾਉਣੀ ਤਾਂ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਓ 905-965-6311 905-965-6311 BDS ਹੋਮ ਪੇਂਟਿੰਗ ਅਤੇ ਪਿੰਡਾਂ ਦੀ ਗੱਲਬਾਤ ਕਰ ਰਹੇ ਸੀਗੇ ਹੁਣ ਤਾਂ ਦੱਸਦੇ ਪਈ ਗੁਮਨਾਮ ਸਿਆ ਕਿਹੜੇ ਪਿੰਡ ਦੀ ਗੱਲਬਾਤ ਕਰ ਰਿਹਾ ਸੀ ਤੂੰ
4: ਮੈਂ ਜਿਹੜੇ ਪਿੰਡ ਦੀ ਗੱਲ ਕਰ ਰਿਹਾ ਸੀ ਉਹ ਸੀ ਸੰਗੋਵਾਲ
2: ਸੰਗੋਵਾਲ
4: ਹਾਂਜੀ
2: ਅੱਛਾ ਸੰਗੋਵਾਲ ਸੰਗੋਵਾਲ ਦੇ ਲੋਕ ਸੰਗਾਊ ਜ਼ਿਆਦਾ
4: ਕਹਿ ਸਕਦੇ ਹਾਂ ਗਾਗਿਆਲ ਦੇ ਕੋਲੇ ਹੈ ਜੀ ਇਹ ਸੰਗੋਵਾਲ
2: ਅੱਛਾ ਗਾਗਿਆਲ
4: ਰਾਏਕੋਟ ਕੋਲੇ
2: ਅੱਛਾ ਰਾਏਕੋਟ ਇਹ ਕਹਿ ਸਕਦਾ ਹੁਣ ਮੈਨੂੰ ਨਾ ਸੰਗੋਵਾਲ ਦਾ ਪਤਾ ਨਾ ਗਾਗੋਵਾਲ ਦਾ ਪਤਾ ਅਤੇ ਬਹੁਤ ਸਾਰੇ ਨਾਮ ਆ ਯਾਰ ਬੜੇ ਪਿਆਰੇ ਪਿਆਰੇ ਨਾਮ ਸਾਡੇ ਸਰੋਤਿਆਂ ਨੇ ਲਏ ਅਤੇ ਬਹੁਤ ਸਾਰੇ ਨਾਮ ਰਹਿ ਵੀ ਗਏ ਆ
4: ਹਾਂਜੀ
2: ਅਤੇ ਇਹ ਫਿਰ ਕਿਸੇ ਹੋਰ ਦਿਨ ਲਈ ਰੱਖ ਲੈਂਦੇ ਆਪਾਂ
4: ਹਾਂਜੀ
2: ਸਾਰੇ ਨਾਮ ਨਹੀਂ ਦੱਸਣੇ ਆਪਾਂ ਸੋ 905-673-3337 905-673-3337 ਨਾਲ ਦੀ ਨਾਲ ਤੁਹਾਨੂੰ ਵਾਓ ਈਟਸ ਦਾ ਸੁਨੇਹਾ ਦਈਏ ਵਾਓ ਈਟਸ ਵੈਜੀਟੇਰੀਅਨ ਮੋਮੋਜ਼ ਪਿਓਰ ਵੈਜ ਮੋਮੋਜ਼ $3.99 ਦੇ ਵਿੱਚ ਡੇਰੀ ਐਂਡ ਟੋਮਕਨ ਮਾਫ ਕਰਨਾ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਗੂਗਲ ਕਰ ਲਓ ਵਾਓ ਈਟਸ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਅਤੇ $3.99 ਦੇ ਵੈਜ ਕੀਮਾ ਤੁਸੀਂ ਮੋਮੋਜ਼ ਖਾਣੇ ਆ ਇੱਕ ਵਾਰੀ ਤੁਸੀਂ ਸਾਡੇ ਕਹਿਣ 'ਤੇ ਜਾਣਾ ਦਿੱਲੀ ਤੋਂ ਵੀ ਸਸਤੇ ਪੰਜਾਬ ਤੋਂ ਵੀ ਸਸਤੇ $3.99 ਰੇਡੀਓ ਡਾਊਨ ਦਾ ਨਾਮ ਲੈ ਦਿਓ ਤੇ ਤੁਸੀਂ ਮੋਮੋ ਖਾਓਗੇ ਇੱਕ ਵਾਰੀ ਸਾਡੇ ਕਹਿੰਦੇ ਜਾਣਾ, ਦੂਜੀ ਵਾਰ ਤੁਸੀਂ ਆਪੇ ਜਾਓਗੇ, ਕਿਉਂਕਿ ਇੰਨੇ ਟੇਸਟੀ ਇੰਨੇ ਸਵਾਦ ਮੋਮੋਸ ਅਤੇ ਜਿਹੜੇ ਫਾਸਟ ਫੂਡ ਲਵਰ ਆ ਉਹਨਾਂ ਵਾਸਤੇ ਚਾਹੁੰਦੀ ਆ, ਨਾਲ ਦੀ ਨਾਲ ਪਨੀਰ ਕੁਰਕਰੇ ਮੋਮੋ ਯਾਰ ਕਮਾਲ, ਅਤੇ ਤੁਸੀਂ ਹੋਰ ਵੈੱਜ ਕੀਮਾ ਮੋਮੋ, ਇਹ ਕੁਰਕਰੇ ਮੋਮੋ ਇਹਨਾਂ ਦੇ ਖਾਣ ਵਾਲੇ ਆ, ਆਪਾਂ ਖਾਧੇ ਸੀ ਉਦੋਂ,
4: ਹਾਂਜੀ
2: ਕਿੱਦਾਂ ਲੱਗੇ?
4: ਬਹੁਤ ਸਵਾਦ ਸੀ,
2: ਘੈਂਟ ਸੀ ਨਾ,
4: ਬਹੁਤ ਸਵਾਦ ਸੀ, ਰੈਕਮੈਂਡ ਡੈਫੀਨੇਟਲੀ.
2: ਸੋ ਕਰੰਚੀ ਤੁਸੀਂ ਇਹ ਮੋਮੋ ਖਾਓ ਉਹਨਾਂ ਦੇ, ਅਤੇ ਵਾਓ ਈਟਸ 905-673-0090 ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਡਰੀਮ ਹੋਮ ਅਪਲਾਈਂਸਿਸ ਦਾ ਦਈਏ, ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੈਣੇ ਆ ਤਾਂ ਤੁਸੀਂ ਡਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, ਡਰੀਮ ਹੋਮ ਅਪਲਾਈਂਸਿਸ 905-805-3000 905-805-3000 ਅਰਜੈਂਟੀਆ ਰੋਡ 'ਤੇ ਲੋਕੇਟਡ ਨੇ, ਅਤੇ ਗਰੰਟੀ ਕਰਦੇ ਨੇ, ਕਹਿੰਦੇ ਕਿ ਪੂਰੇ ਅੰਟਾਰੀਓ ਦੇ ਵਿੱਚੋਂ ਸਸਤੇ ਅਪਲਾਈਂਸਿਸ ਦਿਆਂਗੇ, ਹੋਰ ਕੁਛ ਨਹੀਂ ਸੋਚਣ ਦੀ ਲੋੜ ਤੁਹਾਨੂੰ, ਤੁਸੀਂ ਕਿਤੇ ਵੀ ਜਾ ਕੇ ਉੱਥੇ ਬੈਠ ਕੇ ਗੂਗਲ 'ਤੇ ਦੁਕਾਨਾਂ ਤੋਂ ਕਾਲ ਕਰਕੇ ਪ੍ਰਾਈਜ਼ ਉਹਨਾਂ ਨੂੰ ਦੱਸ ਦੇਣਾ, ਦੇਖੋ ਬਈ ਇੱਥੇ ਇੰਨੇ ਦਾ ਮਿਲ ਰਿਹਾ, ਤੁਹਾਨੂੰ ਉਹ ਪ੍ਰਾਈਜ਼ ਬੀਟ ਕਰਕੇ ਦੇਣਗੇ ਗਰੰਟੀਡ, ਨਾਲ ਦੀ ਨਾਲ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਡਿਲੀਵਰੀ ਬਿਲਕੁਲ ਫ੍ਰੀ, ਅਤੇ $400-500 ਇੰਸਟਾਲ ਕਰਨ ਦਾ ਲੈ ਜਾਂਦੇ, ਨਹੀਂ ਤਾਂ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਇੰਸਟਾਲੇਸ਼ਨ ਵੀ ਬਿਲਕੁਲ ਫ੍ਰੀ. ਸੋ ਡਰੀਮ ਹੋਮ ਅਪਲਾਈਂਸਿਸ, ਅਤੇ ਨਾਲ ਦੀ ਨਾਲ ਜੇ ਗੰਜੇ ਹੋਣ ਦਾ ਡਰ ਸਤਾ ਰਿਹਾ, ਵਾਲ ਪਤਲੇ ਹੋ ਗਏ ਆ, ਝੜ ਰਹੇ ਆ, ਅਤੇ ਫਿਰ ਫਰੈਸ਼ ਹੇਅਰ ਟੋਨਿਕ ਨੂੰ ਤੁਸੀਂ ਯਾਦ ਰੱਖਣਾ ਆ, ਜਫਰ ਮਲਕ ਹੁਣਾਂ ਨੂੰ ਕਾਲ ਕਰ ਲਓ, ਫਰੈਸ਼ ਹੇਅਰ ਟੋਨਿਕ ਜਿਨ੍ਹਾਂ ਜਿਨ੍ਹਾਂ ਨੇ ਲਾਇਆ ਆ ਉਹ ਕੰਟੀਨਿਊ ਕਈ ਕਈ ਸਾਲਾਂ ਤੋਂ ਕਸਟਮਰ ਆ, ਪਿਛਲੇ ਦਿਨੀ ਬਹੁਤ ਸਾਰੀਆਂ ਕਾਲਸ ਆਈਆਂ ਮੈਨੂੰ, ਇੰਸਟਾਗ੍ਰਾਮ 'ਤੇ ਮੈਸੇਜ ਆਏ, ਜਫਰ ਮਲਕ ਹੁਣਾਂ ਨੂੰ ਹੁਣ ਤਾਂ ਇਹਨਾਂ ਨੇ ਡੀਲ ਲਾਈ ਆ, ਮੇਰੇ ਮੂੰਹ 'ਚੋਂ ਗਲਤੀ ਨਾਲ ਨਿਕਲ ਗਿਆ ਸੀ ਕਿ ਦੋ ਉਹਦੇ ਨਾਲ ਇੱਕ ਫ੍ਰੀ ਬੋਤਲ, ਉਹ ਅੱਜ ਮੈਨੂੰ ਕਾਲ ਆਈ ਮਲਕ ਸਾਹਿਬ ਜੀ, ਕਹਿੰਦੇ ਕਰ ਦਿਓ ਡਨ, ਦੋ ਬੋਤਲ ਦੇ ਨਾਲ ਇੱਕ ਬੋਤਲ ਬਿਲਕੁਲ ਫ੍ਰੀ, ਜੇ ਅੱਛਾ ਡਿਲੀਵਰੀ ਬਿਲਕੁਲ ਫ੍ਰੀ ਹੈ, ਚਾਹੇ ਅਮੈਰੀਕਾ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਆ, ਘਰ ਬੈਠੇ ਤੁਸੀਂ ਕਾਲ ਕਰਨੀ ਆ, ਘਰ ਬੈਠੇ ਤੁਹਾਨੂੰ ਤੁਹਾਡਾ ਟੋਨਿਕ ਮਿਲ ਜੂਗਾ, 100% ਮੇਡ ਇਨ ਕੈਨੇਡਾ, ਚਾਈਨੀਜ਼ ਨਹੀਂ ਹੈਗਾ, ਇੱਥੇ ਲੇਬਲ ਲਾ ਕੇ ਆਪਣੇ ਬੰਦੇ ਕਰਦੇ ਆ ਨਾ, ਲੇਬਲ ਲਾ ਕੇ ਦੇਈ ਜਾਂਦੇ, ਚਲੋ ਜੀ ਔਰਗੈਨਿਕ ਹਰਬਲ ਆ, 100% ਮੇਡ ਇਨ ਕੈਨੇਡਾ, ਕਾਲ ਕਰ ਲਓ ਤੁਸੀਂ 647-521-5159 647-521-5159. ਨਾਲ ਦੀ ਨਾਲ ਜੇ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਰੇਡੀਓ ਪ੍ਰੋਗਰਾਮ ਉਡਾਨ ਅਤੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਕਰਨਾ ਚਾਹੁੰਦੇ ਹੋ, ਇੱਕ ਵਧੀਆ ਰਿਸਪੋਂਸ ਅਤੇ ਤੁਹਾਨੂੰ ਫੁੱਟਫਾਲ ਵਧਣਾ ਤੁਹਾਡਾ, ਤੁਹਾਡੇ ਬਿਜ਼ਨਸ ਨੂੰ ਹਜ਼ਾਰਾਂ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਵਾਂਗੇ, ਅਤੇ ਤੁਸੀਂ ਸਾਨੂੰ ਕਾਲ ਕਰ ਲਿਓ 437-870-0001 4

0: ਔਖੀ ਗੱਲ ਆ, ਚੁੱਪ ਰਹਿਣਾ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਮੇਰੇ ਤੋਂ ਚੁੱਪ ਨਹੀਂ ਰਿਹਾ ਜਾਂਦਾ। ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਮਿਲਦੇ ਹਾਂ ਕੱਲ੍ਹ ਇਸੇ ਵੇਲੇ, ਇਸੇ ਘੜੀ, ਇਸੇ ਪਲ, ਅਤੇ ਸਤਿ ਸ੍ਰੀ ਅਕਾਲ, ਗੁੱਡ ਨਾਈਟ ਮੇਰੇ ਵੱਲੋਂ ਅਤੇ ਗੁਮਨਾਮ ਵੱਲੋਂ,
1: ਸਾਰਿਆਂ ਨੂੰ
0: ਸਤਿ ਸ੍ਰੀ ਅਕਾਲ, ਲਵ ਯੂ ਆਲ, ਅਤੇ ਜ਼ਿੰਦਗੀ
1: ਜ਼ਿੰਦਾਬਾਦ।
0: ਅਤੇ ਪਿੰਡਾਂ ਦੀ ਗੱਲ ਕਰ ਰਹੇ ਸੀ ਫਿਰ ਆਪਾਂ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ।

0: ਮਾਂ ਜਨਨੀ ਧਰਤੀ ਅੱਗੇ ਲੋਕੋ, ਮਾਂ ਬੋਲੀ ਮਾਂ ਜਨਨੀ ਧਰਤੀ ਮਾਤਾ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਮਾਂ ਬੋਲੀ ਮਾਂ ਜਨਨੀ ਧਰਤੀ ਮਾਤਾ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਬਹੁਤ ਵਾਰੀ ਜਾਗਦਿਆਂ ਨੇ ਹਿੰਮਤ ਪੈਂਦੀ, ਬਹੁਤੀ ਵਾਰੀ ਜਾਗਦਿਆਂ ਨੇ ਹਿੰਮਤ ਪੈਂਦੀ, ਸੁਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ। ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ, ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ। ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀ ਪਾ ਕੇ ਸਰ ਜਾਂਦਾ ਹੈ, ਬੇਸ਼ਰਮਾਂ ਦਾ ਨੀਵੀ ਪਾ ਕੇ ਸਰ ਜਾਂਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜੋ ਲਗਾਤਾਰ ਤੁਹਾਡਾ ਮਨੋਰੰਜਨ ਕਰਦੀ ਹੈ ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ। ਸਾਡੇ ਪ੍ਰੋਗਰਾਮ ਤੱਕ ਸਾਡੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਵੀ ਅਪਡੇਟ ਕਰਦੇ ਨੇ, ਬਾਕੀ ਸਾਡੇ ਪੰਜਾਬ ਦੇ ਨਾਲ, ਪੰਜਾਬੀ ਸੰਗੀਤ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ ਵੀ ਜੋੜਨ ਦੀ ਤੁਹਾਨੂੰ ਕੋਸ਼ਿਸ਼ ਕਰਦੇ ਨੇ। ਸੋ ਅਸੀਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਫਰਜ਼ ਨਿਭਾਉਂਦੇ ਹੋਏ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਔਰ ਸਾਡਾ ਤੇ ਮੇਨ ਇੱਕੋ ਹੀ ਮੋਟਿਵ ਹੈ ਕਿ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨਾ, ਕਿਉਂਕਿ ਪੰਜਾਬੀ ਮਾਂ ਬੋਲੀ ਦੀ ਸਾਰੀ ਉਮਰ ਅਸੀਂ ਰੋਜ਼ੀ ਰੋਟੀ ਖਾਧੀ ਹੈ, ਅੱਜ ਵੀ ਅਸੀਂ ਕਮਾ ਰਹੇ ਹਾਂ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੰਨਾ ਉਸ ਦਾ ਕਰਜ਼ ਹੈ ਉਤਾਰ ਸਕਦੇ ਹਾਂ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਉਤਾਰਦੇ ਰਹੀਏ। ਸੋ ਵਿਸ਼ਵ ਪੰਜਾਬੀ ਸਭਾ ਦੇ ਰਾਹੀਂ ਤੁਸੀਂ ਸੁਣਦੇ ਹੋ ਸਭ ਰੰਗ ਰੇਡੀਓ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ ਸਾਡੇ ਇਸ IPTV ਚੈਨਲ ਦੇ ਨਾਲ ਜੁੜ ਸਕਦੇ ਹੋ ਵਿਸ਼ਵ ਪੰਜਾਬੀ ਸਾਂਝ ਵਾਲੇ ਨਾਲ। ਔਰ ਨਵੀਆਂ ਪੁਰਾਣੀਆਂ ਪੰਜਾਬੀ ਦੀਆਂ ਫਿਲਮਾਂ ਔਰ ਵਿਸ਼ਵ ਪੰਜਾਬੀ ਸਭਾ ਦੀਆਂ ਜੋ ਜੋ ਗਤੀਵਿਧੀਆਂ ਰਾਜਨੀਤਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਸਾਹਿਤਕ ਤੌਰ ਤੇ ਜੋ ਜੋ ਕਵਰੇਜ ਹੁੰਦੀ ਹੈ, ਉਹ ਸਾਰੀਆਂ ਅਸੀਂ ਉਸ ਦੇ ਉੱਪਰ ਅਪਲੋਡ ਕਰਦੇ ਰਹਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿਸ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ, ਆਪਣਾ ਕੋਈ ਫੰਕਸ਼ਨ ਆਰਗੇਨਾਈਜ਼ ਕਰ ਸਕਦੇ ਹੋ ਫਰੀ ਆਫ ਕੋਸਟ, ਤੁਹਾਨੂੰ ਉਸ ਦੀਆਂ ਸੇਵਾਵਾਂ ਜਿਹੜੀਆਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਸੋ ਹੁਣ ਵੀ ਬਹੁਤ 15 ਤਰੀਕ ਦਾ ਜਿਹੜਾ ਪ੍ਰੋਗਰਾਮ ਮੈਂ ਤੁਹਾਨੂੰ ਦੱਸਿਆ ਹੋਇਆ, ਉਹਦੇ ਵਿੱਚ ਥੋੜ੍ਹੀ ਜਿਹੀ ਐਡੀਸ਼ਨ ਹੋਈ ਹੈ। ਐਡੀਸ਼ਨ ਇਹ ਹੋਈ ਹੈ ਕਿ ਜਿੱਥੇ ਮੈਂ ਪਹਿਲੇ ਤੁਹਾਨੂੰ ਕੱਲ ਜ਼ਿਕਰ ਕੀਤਾ ਸੀ ਕਿ ਸਾਡੇ ਦੋ ਦੋਸਤ, ਇੱਕ ਅਰਵਿੰਦਰ ਭੱਟੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਰੋਲ ਕੀਤਾ ਹੈ, ਔਰ ਦੂਰਦਰਸ਼ਨ ਜਲੰਧਰ ਦੇ ਉੱਪਰ ਲਗਾਤਾਰ 89 ਤੋਂ ਲੈ ਕੇ 2021 ਤੱਕ ਉਹਨਾਂ ਨੇ ਨਿਊਜ਼ ਰੀਡਰ ਦੇ ਤੌਰ ਤੇ ਵੀ ਕੰਮ ਕੀਤਾ ਹੈ। ਪੰਜਾਬੀ ਦੇ ਵਿੱਚ ਖਬਰਾਂ ਤੁਸੀਂ ਅਕਸਰ ਉਹਨਾਂ ਦੀ ਆਵਾਜ਼ ਵਿੱਚ ਸੁਣਦੇ ਸੀ। ਦੇਖੋ, ਦੋ ਹੀ ਹੁੰਦੇ ਸੀ ਉਦੋਂ ਜਿਹੜੇ ਮੇਨ ਨਿਊਜ਼ ਰੀਡਰ ਨਾ, ਇੱਕ ਰਮਨ ਕੁਮਾਰ ਔਰ ਇੱਕ ਰਵਿੰਦਰ ਭੱਟੀ ਜੀ ਆ, ਦੋਨੋਂ ਸਾਡੇ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ, ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਪਾਲੀ ਭੁਪਿੰਦਰ ਪੰਜਾਬੀ ਨਾਟਕ ਦੇ ਖੇਤਰ ਵਿੱਚ, ਪੰਜਾਬੀ ਥੀਏਟਰ ਦੇ ਖੇਤਰ ਵਿੱਚ ਜਾਣਿਆ ਪਹਿਚਾਣਿਆ ਨਾਮ, ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਆ। ਔਰ ਸਾਡੇ ਦੋ ਦੋਸਤ ਹੋਰ ਐਡੀਸ਼ਨ ਹੋਈ ਹੈ ਇਹਨਾਂ ਦੇ ਵਿੱਚ ਹੀ, ਉਹ ਵੀ ਪੰਜਾਬ ਤੋਂ ਅੱਜ ਕੱਲ੍ਹ ਇੱਥੇ ਆਏ ਹੋਏ ਨੇ, ਉਹਨਾਂ ਦੇ ਵੀ ਤੁਸੀਂ ਦਰਸ਼ਨ ਕਰੋਗੇ 15 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਬਾਲ ਮੁਕੰਦ ਸ਼ਰਮਾ ਜੀ ਇੱਕ ਐਸਾ ਨਾਮ ਹੈ, ਜਸਵਿੰਦਰ ਭੱਲਾ ਜੀ ਦਾ ਜੇ ਤੁਸੀਂ ਨਾਮ ਸੁਣਿਆ ਹੋਏ, ਜਾਂ ਜਸਵਿੰਦਰ ਭੱਲਾ ਜੀ ਦੀ ਜੇ ਤੁਸੀਂ ਛਨਕਾਟਾ, ਉਹਨਾਂ ਦੀਆਂ ਘੱਟੋ ਘੱਟ 25 ਤੋਂ ਲੈ ਕੇ 30 ਦੇ ਕਰੀਬ ਛਨਕਾਟਾ ਕੈਸਟਾਂ ਉਹਨਾਂ ਦੀਆਂ ਆਈਆਂ ਸੀ, ਜਿਹਦੇ ਵਿੱਚ ਕਾਮੇਡੀ ਔਰ ਤਰ੍ਹਾਂ ਤਰ੍ਹਾਂ ਦੇ ਸਟਾਇਰ, ਤਰ੍ਹਾਂ ਤਰ੍ਹਾਂ ਦੇ ਵਿਅੰਗ ਕੀਤੇ ਜਾਂਦੇ ਸੀ ਸਾਡੇ ਸਰਕਾਰੀ ਤੰਤਰ ਦੇ ਉੱਪਰ, ਸਾਡੇ ਸਮਾਜਿਕ ਤੰਤਰ ਦੇ ਉੱਪਰ। ਜਸਵਿੰਦਰ ਭੱਲਾ ਜੀ ਦਾ ਨਜ਼ਦੀਕੀ ਸਾਥੀ ਬਾਲ ਮੁਕੰਦ ਸ਼ਰਮਾ ਜੀ, ਜਿਹੜੇ ਬਹੁਤ ਵੱਡੇ ਆਫਿਸਰ ਵੀ ਸੀ ਪੰਜਾਬ ਗੌਰਮੈਂਟ ਦੇ, ਮਾਰਕਫੈਡ ਦੇ ਵਿੱਚ ਐਜ਼ ਏ MD ਉਹ ਰਿਟਾਇਰ ਵੀ ਹੋਏ ਨੇ। ਭੱਲਾ ਸਾਹਿਬ ਦੇ ਨਾਲ ਉਹਨਾਂ ਨੇ 27 ਕੈਸਟਾਂ ਦੇ ਵਿੱਚ ਕਾਮੇਡੀ ਦੇ ਵਿੱਚ ਪਾਰਟੀਸਪੇਟ ਕੀਤਾ, ਛਨਕਾਟਾ 1 2 3 ਜਿਹੜਾ ਲਗਾਤਾਰ ਹਰ ਸਾਲ ਉਹਨਾਂ ਦਾ ਆਉਂਦਾ ਰਿਹਾ। ਔਰ ਉਸ ਦੇ ਨਾਲ ਸਾਡੇ ਇੱਕ ਹੋਰ ਦੋਸਤ ਡਾਕਟਰ ਸਾਧੂ ਰਾਮ ਲੰਗੇਆਣਾ ਜੀ, ਜਿਹੜੇ ਬਾਘਾ ਪੁਰਾਣਾ ਤੋਂ ਨੇ ਔਰ ਵਿਸ਼ਵ ਪੰਜਾਬੀ ਸਭਾ ਬਾਘਾ ਪੁਰਾਣਾ ਦੀ ਇਕਾਈ ਦੇ ਜਿਹੜੇ ਪ੍ਰੈਜ਼ੀਡੈਂਟ ਨੇ। ਕਿਉਂਕਿ ਜਿਸ ਤਰ੍ਹਾਂ ਮੈਂ ਅਕਸਰ ਤੁਹਾਨੂੰ ਦੱਸਦਾ ਹਾਂ ਕਿ ਵਿਸ਼ਵ ਪੰਜਾਬੀ ਸਭਾ ਦਾ ਜਿਹੜਾ ਖੇਤਰਫਲ ਹੈ ਨਾ, ਖੇਤਰ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ, ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੀ ਇਸ ਦੀਆਂ ਇਕਾਈਆਂ ਬਣੀਆਂ ਹੋਈਆਂ ਨੇ ਤੇ ਭਾਰਤ ਦੇ ਵਿੱਚ ਵੀ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦੇ ਵਿੱਚ ਵੱਖਰੀ ਵੱਖਰੀ ਸਾਡੀਆਂ ਇਕਾਈਆਂ ਬਣਾ ਕੇ ਉਹਨਾਂ ਦੇ ਪ੍ਰਧਾਨ ਬਣਾਏ ਹੋਏ ਨੇ। ਸੋ ਉਹਨਾਂ ਵਿੱਚੋਂ ਡਾਕਟਰ ਸਾਧੂ ਰਾਮ ਲੰਗੇਆਣਾ ਜੋ ਵਿਸ਼ਵ ਪੰਜਾਬੀ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਨੇ, ਉਹ ਵੀ ਇੱਥੇ ਆਏ ਹੋਏ ਨੇ। ਸੋ ਇਹਨਾਂ ਚਾਰਾਂ ਦੋਸਤਾਂ ਨੂੰ ਤੁਸੀਂ ਮਿਲੋਗੇ 15 ਅਗਸਤ ਨੂੰ 5 ਵਜੇ ਤੋਂ ਲੈ ਕੇ 7, 7:30, 8 ਵਜੇ ਤੱਕ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਸਾਡਾ ਇਹ ਕੋਸ਼ਿਸ਼ ਹੁੰਦੀ ਹੈ ਕਿ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜਦੋਂ ਵੀ ਸਾਡਾ ਕੋਈ ਦੋਸਤ, ਮਿੱਤਰ, ਭੈਣ ਭਰਾ ਪੰਜਾਬ ਦੇ ਵਿੱਚੋਂ ਇੱਥੇ ਆਉਂਦਾ ਹੈ, ਲੇਕਿਨ ਉਸ ਦੀ ਕੋਈ ਪਹਿਚਾਣ ਹੋਵੇ ਪੰਜਾਬੀ ਦੇ ਕਿਸੇ ਖੇਤਰ ਦੇ ਵਿੱਚ, ਚਾਹੇ ਉਹ ਕੋਈ ਬਹੁਤ ਅੱਛਾ ਕਵੀ ਹੋਏ, ਚਾਹੇ ਕੋਈ ਲੇਖਕ ਹੋਏ, ਚਾਹੇ ਕੋਈ ਫਿਲਮ ਇੰਡਸਟਰੀ ਦੇ ਨਾਲ ਸੰਬੰਧ ਰੱਖਦਾ ਹੋਏ, ਚਾਹੇ ਕੋਈ ਥੀਏਟਰ ਦੇ ਨਾਲ ਸੰਬੰਧ ਰੱਖਦਾ ਹੋਏ, ਚਾਹੇ ਕੋਈ ਬਹੁਤ ਅੱਛਾ ਗਾਇਕ ਹੋਏ, ਸੋ ਪੰਜਾਬੀ ਸੱਭਿਆਚਾਰ ਦੇ ਕਿਸੇ ਵੀ ਆਸਪੈਕਟ ਨੂੰ ਉਹ ਬਿਲੋਂਗ ਕਰਦਾ ਹੋਏ, ਕਿਸੇ ਵੀ ਸਾਹਿਤ ਦੇ ਰੂਪ ਦੇ ਨਾਲ, ਕਿਸੇ ਵੀ ਕਲਾ ਦੇ ਰੂਪ ਦੇ ਨਾਲ ਉਸਦਾ ਸੰਬੰਧ ਹੋਏ, ਤੇ ਅਸੀਂ ਸਾਡੇ ਬ੍ਰਹਮਟਨ ਵਾਸੀਆਂ ਨੂੰ ਜਿਹੜੇ ਪੰਜਾਬ ਤੋਂ ਦੂਰ ਬੈਠੇ ਨੇ ਔਰ ਪੰਜਾਬੀ ਸੱਭਿਆਚਾਰ ਨੂੰ ਮਿਸ ਕਰਦੇ ਨੇ, ਸੋ ਅਸੀਂ ਆਪਣੇ ਵੱਲੋਂ ਆਪਣੀ ਕੋਸ਼ਿਸ਼ ਕਰਕੇ ਆਪਣਾ ਫਰਜ਼ ਨਿਭਾਉਂਦੇ ਰਹਿੰਦੇ ਹਾਂ ਔਰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਉਹਨਾਂ ਦਾ ਰੂਬਰੂ ਅਸੀਂ ਕਰਵਾਉਂਦੇ ਰਹਿੰਦੇ ਹਾਂ। ਤੇ ਇਸੇ ਲੜੀ ਦੇ ਤਹਿਤ ਹੀ 15 ਅਗਸਤ ਨੂੰ ਸ਼ਾਮ ਨੂੰ 5 ਵਜੇ ਤੁਸੀਂ ਸਾਰੇ ਉੱਥੇ ਆਉਣ ਲਈ ਨਿਮੰਤ੍ਰਿਤ ਹੋ। ਸੋ ਅੱਜ ਦੋਸਤੋ ਟਾਈਮ ਹੋ ਗਈ 12 ਅਗਸਤ ਤਰੀਕ ਹੋ ਗਈ। ਇਸ ਵੇਲੇ ਟੈਂਪਰੇਚਰ ਜਿਹੜਾ ਘਟਿਆ ਹੋਇਆ ਕਾਫੀ, 19 ਡਿਗਰੀ ਹੋ ਗਿਆ, ਫਰਕ ਪੈ ਹੀ ਜਾਣਾ ਦਿਨ ਬ ਦਿਨ। ਹੁਣ ਕੱਲ ਵੀਰਵਾਰ ਨੂੰ 13 ਅਗਸਤ ਹੋ ਜਾਏਗੀ ਔਰ 28 ਡਿਗਰੀ ਟੈਂਪਰੇਚਰ ਰਹਿਣਾ ਦਿਨ ਵੇਲੇ, ਲੇਕਿਨ ਸ਼ਾਮ ਨੂੰ ਇਸ ਵੇਲੇ ਫਿਰ 15 ਡਿਗਰੀ ਟੈਂਪਰੇਚਰ ਹੋਣ ਦੀ ਸੰਭਾਵਨਾ। 6:21 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 8:25 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 10:14 ਹੋ ਗਏ ਨੇ ਤੇ ਅੱਜ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਨਾ, ਉਹਦੇ ਵਾਸਤੇ ਵਿਸ਼ਾ ਵੀ ਸਾਡੇ ਪੰਜਾਬ ਦੇ ਨਾਲ ਹੀ ਸੰਬੰਧਿਤ ਹੈ ਕਿ ਅਸੀਂ ਲੋਕ ਨਜ਼ਰ ਲੱਗਣ ਦੇ ਵਿੱਚ ਜਾਂ ਕਿਸੇ ਚੀਜ਼ ਦੇ ਝੂਠਾ ਹੋਣ ਦੇ ਵਿੱਚ ਜਾਂ ਕਿਸੇ ਚੀਜ਼ ਦੇ ਪਿੱਟੇ ਜਾਣ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਾਂ ਸਾਡੇ ਪੰਜਾਬ ਦੇ ਵਿੱਚ। ਹੋ ਸਕਦਾ ਹੈ ਹੁਣ ਅੱਗੇ ਪਹਿਲੇ ਦੇ ਮੁਕਾਬਲੇ ਬਹੁਤ ਘੱਟ ਹੈ, ਲੇਕਿਨ ਇੱਕ ਸਮਾਂ ਸੀ ਜਦੋਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਆਪਣੇ ਆਪ ਨੂੰ ਥੋੜਾ ਜਿਹਾ ਪਿਛੋਕੜ ਵਿੱਚ ਲਿਜਾ ਕੇ ਦੇਖੋ, ਜਦੋਂ ਆਪਾਂ ਪਿੰਡਾਂ ਦੇ ਵਿੱਚ ਹੁੰਦੇ ਸੀ ਤਾਂ ਕਿਸ ਤਰ੍ਹਾਂ ਇਹ ਚੀਜ਼ਾਂ ਸਾਡੀ ਜ਼ਿੰਦਗੀ ਦਾ ਇੱਕ ਬੜਾ ਮਹੱਤਵਪੂਰਨ ਅੰਗ ਸੀ ਕਿ ਕੋਈ ਚੀਜ਼ ਝੂਠੀ ਹੋ ਜਾਣੀ ਅਸੀਂ ਉਸ ਨੂੰ ਹੱਥ ਨਾ ਲਾਣਾ, ਉਸ ਨੂੰ ਰੋੜ ਦੇਣਾ, ਕਿਸੇ ਚੀਜ਼ ਨੂੰ ਕੋਈ ਨਜ਼ਰ ਲੱਗਣ ਤੋਂ ਬਹੁਤ ਬਚਾਉਣਾ ਕਿਸੇ ਤੋਂ ਕਿ ਕੋਈ ਉਹ ਆਦਮੀ ਬੜਾ ਨਹਿਸ਼ ਹੈ ਯਾਰ ਉਹਦੀ ਨਜ਼ਰ ਨਾ ਲੱਗ ਜਾਵੇ, ਉਸ ਆਦਮੀ ਦੀ ਨਜ਼ਰ ਬੜੀ ਮਾੜੀ ਉਹ ਨਜ਼ਰ ਨਾ ਲੱਗ ਜਾਵੇ। ਘਰਾਂ ਦੇ ਵਿੱਚ ਕੋਈ ਵੀ ਅਸੀਂ ਕੰਮ ਕਰਨਾ, ਕੋਈ ਮੱਝ ਗਾਂ ਘਰ ਦੇ ਵਿੱਚ ਚੰਗੀ ਲਿਆਉਣੀ ਨਾ ਤੇ ਅਸੀਂ ਉਹਦੇ ਗਲ ਦੇ ਵਿੱਚ ਛਿੱਤਰ ਲਟਕਾ ਦੇਣਾ, ਘਰ ਦੇ ਵਿੱਚ ਛੱਤ ਪਾਉਣੀ ਲੈਂਟਰ ਪਾਉਣਾ ਘਰ ਦੇ ਅੱਗੇ ਛਿੱਤਰ ਲਟਕਾ ਦੇਣਾ, ਕੋਈ ਟਰੈਕਟਰ ਨਵਾਂ ਲੈ ਕੇ ਆਉਣਾ ਅੱਗੇ ਛਿੱਤਰ ਲਟਕਾ ਦੇਣਾ, ਘਰ ਨਵਾਂ ਬਣਾਉਣਾ ਅੱਗੇ ਉਹ ਕਾਲੇ ਰੰਗ ਦੀ ਤੌੜੀ ਜਿਹੜੀ ਉਸ ਨੂੰ ਲਟਕਾ ਦੇਣਾ। ਔਰ ਇਸੇ ਤਰ੍ਹਾਂ ਜੂਠੀਆਂ ਜਾਠੀਆਂ ਚੀਜ਼ਾਂ ਹੋਣ ਦਾ ਵੀ ਸਾਡਾ ਬੜਾ ਵਿਸ਼ਵਾਸ ਸੀ ਕਿ ਕੋਈ ਚੀਜ਼ ਅਸੀਂ ਛੋਟੀ ਮੋਟੀ, ਮੰਨ ਲਓ ਕੋਈ ਪਾਣੀ ਪੀਣ ਲੱਗੇ ਹਾਂ ਗਲਾਸ ਦੇ ਵਿੱਚ ਕੋਈ ਮੱਖੀ ਡਿੱਗ ਪਈ ਹੈ ਤੇ ਅਸੀਂ ਰੋੜ ਦੇਣਾ ਉਸ ਨੂੰ। ਔਰ ਇਸੇ ਤਰ੍ਹਾਂ ਪਿੱਟੇ ਜਾਣਾ ਵੀ ਇੱਕ ਬਹੁਤ ਵੱਡੀ, ਇੱਕ ਨਾ ਮੁਰਾਦ ਜਿਹੜੀ ਸਾਡੇ ਇੱਕ ਸਮੱਸਿਆ ਹੈ ਸੀ ਉਸ ਵੇਲੇ ਦੇ ਸਮਾਜ ਦੇ ਵਿੱਚ ਵੀ, ਜਿਹੜੇ ਸਾਡੇ ਭੈਣ ਭਰਾ ਕਈ ਘਰਾਂ ਦੇ ਵਿੱਚ ਸਾਡੇ ਕੰਮ ਕਰਦੇ ਸੀ, ਦਲਿਤ ਸਮਾਜ ਦੇ ਨਾਲ ਸੰਬੰਧ ਉਹਨਾਂ ਦਾ ਹੁੰਦਾ ਸੀ, ਨੀਵੀਆਂ ਜਾਤਾਂ ਦੇ ਨਾਲ ਸੰਬੰਧ ਉਹਨਾਂ ਦਾ ਹੁੰਦਾ ਸੀ, ਤਾਂ ਸਾਡੇ ਆਮ ਘਰਾਂ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਨਾ ਤੇ ਅਸੀਂ ਬੜਾ ਸੋਚ ਸਮਝ ਕੇ ਕਿ ਉਹਨਾਂ ਦਾ ਕਿਸੇ ਖਾਣ ਪੀਣ ਵਾਲੀ ਚੀਜ਼ ਨੂੰ ਹੱਥ ਨਾ ਲੱਗ ਜੇ। ਮੇਰੀ ਅੱਖੀ ਦੇਖਣ ਦੀ ਗੱਲ ਆ, ਅਸੀਂ ਛੋਟੇ ਛੋਟੇ ਹੁੰਦੇ ਸੀ ਦੇਖਿਆ ਕਿ ਜਿਹੜਾ ਘਰ ਦੇ ਵਿੱਚ ਕੋਈ ਕਾਮਾ ਕੰਮ ਕਰਦਾ ਸੀ ਨਾ ਉਹਦੇ ਬਰਤਨ ਵੱਖਰੇ ਰੱਖੇ ਹੁੰਦੇ ਸੀ, ਉਸ ਨੂੰ ਜੇ ਰੋਟੀ ਵੀ ਪਕੜਾਉਣੀ ਤਾਂ ਉਸ ਦੇ ਹੱਥਾਂ ਦੇ ਨੇੜੇ ਕਰਕੇ ਛੱਡ ਦੇਣਾ ਉੱਥੇ ਰੋਟੀ ਨੂੰ। ਸੋ ਮਤਲਬ ਇੰਨੀ ਭਿਆਨਕ ਇਹ ਕਿਸਮ ਦੀ ਜਿਹੜੀ ਨਾ ਇੱਕ ਸਮੱਸਿਆ ਸਾਡੇ ਸਮਾਜ ਦੇ ਵਿੱਚ ਉਸ ਵੇਲੇ ਅਸੀਂ ਦੇਖੀ ਹੈ, ਮੈਂ ਆਪਣੀਆਂ ਅੱਖਾਂ ਨਾਲ ਦੇਖੀ ਹੈ, ਤੁਸੀਂ ਮੇਰੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਆਏ ਹੋ ਨਾ ਪੰਜਾਬ ਦੇ ਵਿੱਚੋਂ, ਪੁਰਾਣੇ ਪੰਜਾਬ ਦਾ ਜੀਵਨ ਉੱਥੇ ਬਤੀਤ ਅਸੀਂ ਕਰਕੇ ਆਏ, ਅਸੀਂ ਸਾਰੀਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਗੁਜ਼ਰੇ ਹੋਏ ਹਾਂ। ਲੇਕਿਨ ਹੌਲੀ ਹੌਲੀ ਹੌਲੀ ਹੌਲੀ ਟਾਈਮ ਦੇ ਬੀਤਣ ਦੇ ਨਾਲ ਨਾਲ, ਜਿਵੇਂ ਜਿਵੇਂ ਅਸੀਂ ਪੜ੍ਹਦੇ ਲਿਖਦੇ ਗਏ, ਸਾਡੀ ਸੋਚ ਤਬਦੀਲ ਹੁੰਦੀ ਗਈ, ਸਾਡੀਆਂ ਜ਼ਰੂਰਤਾਂ ਤਬਦੀਲ ਹੁੰਦੀਆਂ ਗਈਆਂ, ਐਜੂਕੇਸ਼ਨ ਪ੍ਰਾਪਤ ਕਰ ਕਰਕੇ ਸਾਡੇ ਉਹ ਦੋਸਤ ਮਿੱਤਰ ਭੈਣ ਭਰਾ ਵੀ ਜਿਹੜੇ ਛੋਟੀਆਂ ਜਾਤਾਂ ਦੇ ਨਾਲ ਸੰਬੰਧ ਰੱਖਦੇ ਸਨ, ਜਾਂ ਜਿਨ੍ਹਾਂ ਨੂੰ ਅਸੀਂ ਦਲਿਤ ਸਮਾਜ ਦੇ ਤੌਰ ਤੇ ਸਮਾਜ ਦੇ ਵਿੱਚ ਇੱਕ ਨਾਮ ਦਿੱਤਾ ਹੋਇਆ, ਉਹਨਾਂ ਨੇ ਜਦੋਂ ਆਪਣੇ ਆਪਣੇ ਖੇਤਰ ਦੇ ਵਿੱਚ ਤਰੱਕੀਆਂ ਕਰਕੇ ਪੜ੍ਹ ਲਿਖ ਕੇ ਉਹ ਵੀ ਦੂਸਰਿਆਂ ਦੋਸਤਾਂ ਮਿੱਤਰਾਂ ਦੀ ਤਰ੍ਹਾਂ ਵੱਡੇ ਵੱਡੇ ਅਹੁਦਿਆਂ ਤੇ ਵੀ ਪਹੁੰਚ ਗਏ, ਵੱਡੇ ਵੱਡੇ ਰੁਤਬੇ ਵੀ ਉਹਨਾਂ ਨੇ ਹਾਸਲ ਕਰ ਲਏ, ਸੋਸ਼ਲ ਤੌਰ ਤੇ ਵੀ ਉਹਨਾਂ ਨੇ ਵੱਡੇ ਵੱਡੇ ਰੁਤਬੇ ਹਾਸਲ ਕਰ ਲਏ, ਇਕਨੋਮਿਕ ਤੌਰ ਤੇ ਵੀ ਆਪਣੇ ਆਪ ਦਾ ਲੈਵਲ ਉਹਨਾਂ ਨੇ ਉੱਚਾ ਚੁੱਕ ਲਿਆ। ਅੱਜ ਇਹ ਸਮੱਸਿਆ ਤੁਹਾਨੂੰ ਲੱਗਦਾ ਹੈ ਨਾ ਬਹੁਤ ਘੱਟ ਗਈ, ਉਹਦਾ ਰੀਜ਼ਨ ਫਿਰ ਕੀ ਬਣਦਾ ਤੁਹਾਡੇ ਮੁਤਾਬਕ ਦੱਸੋ ਖਾ ਭਲਾ। ਹੁਣ ਅਸੀਂ ਜਦੋਂ ਕਿਸੇ ਡਾਕਟਰ ਕੋਲੇ ਜਾਣਾ ਹੋਵੇ, ਅਸੀਂ ਕਦੇ ਦੇਖਦੇ ਹਾਂ ਵੀ ਡਾਕਟਰ ਕਿਸ ਜਾਤ ਦੇ ਨਾਲ, ਕਿਸ ਪਾਤ ਦੇ ਨਾਲ, ਕਿਸ ਮਜ਼ਹਬ ਦੇ ਨਾਲ, ਕਿਸ ਰੈਲੀਜਨ ਦੇ ਨਾਲ ਉਸਦਾ ਸੰਬੰਧ ਹੈ? ਜਿੱਥੋਂ ਤੱਕ ਚੀਜ਼ਾਂ ਜੂਠੀਆਂ ਹੋਣ ਦਾ ਸੰਬੰਧ ਹੈ, ਪਾਣੀ ਵਿੱਚ ਮੱਖੀ ਡਿੱਗ ਪਵੇ ਅਸੀਂ ਰੋੜ ਦਿੰਦੇ ਹਾਂ, ਫਰਜ਼ ਕਰੋ ਉਸੇ ਗਲਾਸ ਦੇ ਵਿੱਚ ਇੱਕ ਗਲਾਸ ਘਿਓ ਦਾ ਭਰਿਆ ਹੋਇਆ, ਦੇਸੀ ਘਿਓ ਦਾ, ਤੇ ਮੱਖੀ ਡਿੱਗ ਪਵੇ ਤੇ ਅਸੀਂ ਉਹ ਗਲਾਸ ਰੋੜਾਂਗੇ ਕਿ ਮੱਖੀ ਨੂੰ ਕੱਢ ਕੇ ਸੁੱਟ ਦੇਵਾਂਗੇ? ਛੋਟੇ ਛੋਟੇ ਘਰਾਂ ਦੇ ਵਿੱਚ ਅਸੀਂ ਛੋਟਾ ਜਿਹਾ ਮਕਾਨ ਪਾ ਲੈਂਦੇ ਸੀ, ਕੱਚਾ, ਤੇ ਅੱਗੇ ਤੌੜੀ ਲਟਕਾ ਦਿੰਦੇ ਸੀ ਜਾਂ ਛਿੱਤਰ ਲਟਕਾ ਦਿੰਦੇ ਸੀ। ਹੁਣ ਇੱਥੇ ਤੁਸੀਂ ਦੇਖਦੇ ਹੋ ਕਿ 100-100 ਮੰਜ਼ਲੀਆਂ ਬਿਲਡਿੰਗਾਂ, ਚਲੋ ਇੱਥੇ ਕੈਨੇਡਾ ਨੂੰ ਦੱਸੋ, ਇਹ ਤਾਂ ਸਾਡਾ ਦੇਸ਼ ਹੀ ਸਾਡੇ ਨਾਲੋਂ ਬਹੁਤ ਅੱਗੇ ਆ, ਸਾਡੇ ਇੰਡੀਆ ਦੇ ਵਿੱਚ ਵੀ ਦੇਖ ਲਓ, ਐਡੀਆਂ ਐਡੀਆਂ ਕੋਠੀਆਂ, ਐਡੀਆਂ ਐਡੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਦੀਆਂ ਨੇ, ਤੇ ਕਦੇ ਤੁਸੀਂ ਦੇਖਿਆ ਕਦੇ ਕਿਸੇ ਨੇ ਛਿੱਤਰ ਲਟਕਾਇਆ ਜਾਂ ਕਦੇ ਕਿਸੇ ਨੇ ਤੌੜੀ ਲਟਕਾਈ? ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਹੁਣ ਨਿਕਲ ਆਏ ਹਾਂ ਕਿ ਸਾਡੀ ਸੋਚ ਅਜੇ ਵੀ ਥੋੜੀ ਬਹੁਤ ਉੱਥੇ ਹੀ ਖੜੀ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਡਾਕਟਰ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਤੁਸੀਂ ਜਿਹੜਾ ਕਹਿੰਦੇ ਨਾ ਵੀ ਮਾਲਾ ਸੀ ਜਿਹੜਾ ਕਿਹਾ, ਪਰ ਹੁਣ ਸਾਡੇ ਪੰਜਾਬ ਵਿੱਚ ਤਾਂ ਬਹੁਤ ਆ, ਸਾਡੇ ਜਲੰਧਰ ਵਿੱਚ ਹੁਣ ਉਹ ਸਾਰੇ ਕ੍ਰਿਸਚੀਅਨ ਬਣ ਗਏ, ਇੱਥੇ ਸਰਦਾਰ ਉਹ ਕੀਰਤਨ ਕਰਦੇ ਹੈਰੂ ਲਾਲੀਆ ਕਰਕੇ ਦਿਖਾਇਆ, ਮੈਨੂੰ ਕਿਸੇ ਨੇ ਭੇਜਿਆ ਸੀ, ਕਿੰਨੀ ਸਾਨੂੰ ਸ਼ਰਮ ਦੀ ਗੱਲ ਕਿ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਨਾਲ ਨਹੀਂ ਰਲਾ ਸਕੇ, ਉਹਨਾਂ ਨੂੰ ਸਿੱਖ ਨਹੀਂ ਮੰਨ ਸਕੇ।
0: ਫਿਰ ਇਹ ਸੋਚ ਜਿਹੜੀ ਮਤਲਬ ਮਾੜੀ ਹੈ ਨਾ, ਕਿ ਗੁਰੂ ਸਾਹਿਬਾਨ ਨੇ ਤਾਂ ਇਹ ਸੋਚ ਨੀ ਸਾਨੂੰ ਦਿੱਤੀ ਹੈ, ਤੇ ਅਸੀਂ ਆਪ ਬਣਾਈ ਹੋਈ ਹੈ।
1: ਉਹ ਕਹਿੰਦੇ ਨਾ ਜਾਤ ਸਭੇ ਪਹਿਚਾਣ ਬੋ,
0: ਗੁਰੂ ਸਾਹਿਬਾਨ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਬੋ, ਉਹਨਾਂ ਨੇ ਤਾਂ ਸੰਦੇਸ਼ ਸਾਨੂੰ ਕਲੀਅਰ ਕੱਟ ਦਿੱਤਾ ਹੈ।
1: ਹਾਂ, ਅੱਛਾ, ਗੁਰੂ ਨਾਨਕ ਦੇਵ ਨੇ ਕਿਹਾ ਸਾਰੇ ਅਸੀਂ ਫੇਰ ਕਿੱਥੇ ਨੇ ਕਿੱਥੇ ਆ। ਦੇਖੋ ਕਿੰਨੀ ਸ਼ਰਮ ਦੀ ਗੱਲ ਆ ਕਿ ਉਹ ਲੋਕ ਸਾਡੇ ਜਿਹੜੇ ਹੈਗੇ ਆ, ਉਹ ਵੀ ਦੇਖੋ ਕਿੱਡੇ, ਉਹ ਵੀ ਚੱਕ ਕੇ ਉਹਨਾਂ ਨੇ ਉੱਥੇ
0: ਜਾਤ ਪਾਤ ਦੇ ਵਿੱਚ ਵਿਸ਼ਵਾਸ ਨਾ ਰੱਖਣਾ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਦੇ ਸਾਥ ਤੋਂ ਵੱਡੀ ਐਗਜ਼ਾਮਪਲ ਕਿਹੜੀ ਹੋ ਸਕਦੀ ਹੈ ਸਾਡੇ ਵਾਸਤੇ? ਦੇਖੋ ਤੁਸੀਂ,
1: ਸਾਰੇ ਗੁਰੂਆਂ ਨੇ ਇਹੀ ਕਿਹਾ ਵੀ ਸਾਰੇ ਇਕੱਠੇ, ਜਿਹੜੇ ਤਾਂ ਚਾਰ ਦਰਵਾਜ਼ੇ,
0: ਜੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਤਾਂ ਸਾਈ ਮੀਆਂ ਮਰ ਤੋਂ ਰਖਵਾਈ ਉਹਨਾਂ ਨੇ, ਬਣਤਰ ਰੱਖੀ ਤੇ ਚਾਰ ਦਰਵਾਜ਼ੇ, ਇਹੀ ਸਾਨੂੰ ਸਿੰਬਲ ਦਿੰਦੇ ਆ ਕਿ ਬਿਨਾਂ ਕਿਸੇ ਜਾਤ ਪਾਤ ਧਰਮ ਮਜ਼ਹਬ ਦੇ ਭੇਦ ਭਾਵ ਦੇ ਉੱਥੇ ਕੋਈ ਵੀ ਆ ਸਕਦਾ, ਕਿਸੇ ਨੂੰ ਕੋਈ ਆਉਣ ਜਾਣ ਦੀ ਰੁਕਾਵਟ ਨਹੀਂ ਹੈ। ਲੇਕਿਨ ਅਸੀਂ ਅਸੀਂ ਅਸੀਂ ਕਿੱਥੇ ਪਹੁੰਚੇ ਹੋਏ ਹਾਂ ਇਸ ਮਾਮਲੇ ਦੇ ਵਿੱਚ, ਜਾਤਾਂ ਪਾਤਾਂ ਧਰਮਾਂ ਮਜ਼ਹਬਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਇੰਨਾ ਡਿਵਾਈਡ ਕਰਕੇ ਰੱਖ ਲਿਆ ਕਿ ਤੁਸੀਂ ਹੁਣ ਦੇਖਦੇ ਹੋ ਕਿ ਸਾਡੇ ਪਿੰਡਾਂ ਦੇ ਵਿੱਚ ਕਈ ਕਈ ਪਿੰਡਾਂ ਦੇ ਵਿੱਚ ਕਈ ਕਈ ਗੁਰਦੁਆਰੇ ਹੈ, ਕਿ ਦਲਿਤਾਂ ਦਾ ਗੁਰਦੁਆਰਾ ਵੱਖਰਾ, ਵੱਖਰੇ ਵੱਖਰੇ ਧਰਮਾਂ ਮਜ਼ਹਬਾਂ ਦੇ ਵੱਖਰੇ ਵੱਖਰੇ ਗੁਰਦੁਆਰੇ ਬਣੇ ਹੋਏ ਹੈ।
1: ਇੱਥੇ ਵੀ ਬਣੇ ਹੋ ਤੁਸੀਂ, ਇੱਥੇ ਵੀ ਰਾਮਗੜੀ ਆ, ਉੱਥੇ ਉਹਨਾਂ ਦਾ ਰਵਿਦਾਸ ਹੈਗਾ, ਇੱਥੇ
0: ਆਪਣੇ ਆਪ ਨੂੰ ਕਹਿੰਦੇ ਕਹਿ ਸਕਦੇ ਹਾਂ ਅਸੀਂ ਫਿਰ?
1: ਹਾਂਜੀ, ਅਸੀਂ ਤਾਂ ਕਹਿੰਦੇ ਗੁਰੂ ਨੂੰ, ਉਹਨੂੰ ਮੱਥਾ ਦੇਖਦੇ ਪਰ ਮੰਨਦੇ ਨੀ, ਉਹਨੂੰ ਮੰਨਦੇ।
0: ਚਲੋ ਠੀਕ ਹੈ ਜੀ, ਆਪਾਂ ਹੋਰ ਵੀ ਦੋਸਤਾਂ ਨਾਲ ਗੱਲ ਕਰਦੇ ਹਾਂ, ਤੁਹਾਡੀ ਰਾਏ ਪਹੁੰਚ ਗਈ ਸਾਡੇ ਕੋਲ।
1: ਹੈਲੋ ਜੀ, ਅੱਜ ਅਸੀਂ ਗਏ ਸੀ ਪਿਕਨਿਕ, ਸੀ ਸਾਡੀ ਨਾਲ ਤੀਆਂ ਸੀਗੀਆਂ
0: ਜੀ,
1: ਉੱਥੇ ਪਰ ਮੀਂਹ ਇੰਨੇ ਜ਼ੋਰ ਦਾ ਪਿਆ, ਤੀਆਂ ਤਾਂ ਤੁਸੀਂ, ਅਸੀਂ ਰਾਜਨਾਥ ਪੜਪ ਕੇ ਆ ਗਏ, ਖਾ ਪੀ ਵੀ ਰਿਹਾ,
0: ਤੀਆਂ ਰੁੜ ਗਈਆਂ, ਫਿਰ ਮੀਂਹ ਦੇ ਵਿੱਚ ਹੀ ਹਾਂ ਚਲੋ ਕੋਈ ਗੱਲ ਨੀ, ਇਹ ਵੀ ਵੈਸੇ ਸ਼ੁਭ ਸ਼ਗਨ ਹੈ ਕਿ ਚੰਗੇ ਕੰਮ ਦੇ ਵਿੱਚ ਜਦੋਂ ਬਾਰਿਸ਼ ਹੋ ਜਾਂਦੀ ਹੈ ਸ਼ੁਭ ਸ਼ਗਨ ਮੰਨਿਆ ਜਾਂਦਾ।
1: ਸੱਤਿਆ
0: ਸੀ ਤੁਹਾਡੀ ਖੁਸ਼ੀ ਦੇ ਵਿੱਚ, ਪਰਮਾਤਮਾ ਰੱਬ ਵੀ ਖੁਸ਼ ਸੀਗਾ, ਉਹਨੇ ਬਾਰਿਸ਼ ਪਾਤੀ ਦੇਖ ਲੋ।
1: ਹਾਂ
0: ਚਲੋ ਠੀਕ ਹੈ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ ਜੁੜਿਓ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਸਭ ਰੰਗ ਨਾਲ 647-367-5353 6473-5353। ਸੋ ਸਾਡੇ ਇਹ ਜਿਹੜੀਆਂ ਅਲਾਮਤਾਂ ਸੀ ਨਾ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਜਕੜੇ ਰਹੇ ਹਾਂ, ਤੇ ਅਜੇ ਵੀ ਪਿੰਡਾਂ ਦੇ ਵਿੱਚ ਕਿਸੇ ਹੱਦ ਤੱਕ ਇਹ ਸਮੱਸਿਆਵਾਂ ਬਰਕਰਾਰ ਹਨ, ਅਸੀਂ ਮੁਨਕਰ ਨਹੀਂ ਹੋ ਸਕਦੇ ਇਹਨਾਂ ਤੋਂ। ਵੱਖਰੀ ਗੱਲ ਹੈ ਕਿ ਜਿਹੜੇ ਲੋਕ ਬਾਹਰ ਨਿਕਲ ਗਏ ਪਿੰਡਾਂ ਤੋਂ, ਪੜ੍ਹ ਲਿਖ ਗਏ, ਨਵੇਂ ਨਵੇਂ ਸ਼ੋਭਿਆਂ ਦੇ ਵਿੱਚ, ਨਵੇਂ ਨਵੇਂ ਕਾਰੋਬਾਰਾਂ ਦੇ ਵਿੱਚ ਆ ਗਏ, ਤਰੱਕੀ ਕਰ ਗਏ, ਉਹਨਾਂ ਨੇ ਆਪਣੇ ਆਪ ਨੂੰ ਇਸ ਚੀਜ਼ ਤੋਂ ਥੋੜਾ ਬਹੁਤ ਦੂਰ ਕਰ ਲਿਆ, ਲੇਕਿਨ ਸਾਡੀ ਸੋਚ ਦੇ ਵਿੱਚ ਅਜੇ ਵੀ ਇਹ ਚੀਜ਼ ਕਿਸੇ ਨਾ ਕਿਸੇ ਹੱਦ ਤੱਕ ਘਰ ਕੀਤੀ ਹੈ। ਥੋੜਾ ਬਹੁਤ ਇਹਦੇ ਬਾਰੇ ਜ਼ਰੂਰ ਡਿਸਕਸ ਕਰੋ, 647-367-5353 6473-6753-5353। ਸਾਡੇ ਜਤਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ ਬੇਟੇ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ ਦੇਖੋ ਗੁਰਦੁਆਰਾ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਹੈ, ਜਾਂ ਪਿੰਡਾਂ ਵਿੱਚ ਨਾ
0: ਜੀ
2: ਪਿੰਡ ਲੱਸੀ ਦਿੰਦੇ ਸੀ ਨਾ
0: ਜੀ, ਤੇ
2: ਭਾਂਡਾ ਦੂਰ ਰੱਖ ਕੇ ਤੇ
0: ਹਾਂ ਮੈਂ ਇਹੀ ਕਹਿ ਰਿਹਾ ਨਾ, ਜੇ ਰੋਟੀ ਦੇਣੀ ਤਾਂ ਦੂਰੋਂ ਹੱਥ ਦੇ ਉੱਪਰ ਸੁੱਟ ਦੇਣੀ ਵੀ, ਟੱਚ ਨਾ ਹੋ ਜਾਵੇ।
2: ਹਾਂਜੀ ਇੱਥੇ ਅਜੇ ਵੀ ਹੈਗਾ, ਲੰਗਰ ਵਰਤਾਉਂਦੇ ਨਾ ਕਈ ਵਾਰੀ, ਕਈ ਤਰ੍ਹਾਂ ਰਿਸਪੈਕਟ ਕਦਰ ਨਾਲ ਦਿੰਦੇ, ਕਈ ਦੂਰੋਂ ਦੇਗ ਵੀ ਦੇਣਗੇ ਨਾ ਪ੍ਰਸ਼ਾਦਾ ਤੇ ਦੂਰੋਂ। ਫਿਰ ਕਹਿੰਦੇ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ ਕਿਹਾ, ਜਾਤ ਕਾ ਗਰਬ ਨਾ
0: ਕਰੀਏ ਕੋਈ
2: ਰੱਖ ਗਵਾਰਾ,
0: ਜੀ ਜੀ ਜੀ
2: ਰੱਖ ਗਵਾਰਾ ਹਨ
0: ਜੀ ਜੀ ਜੀ ਜੀ ਜੀ।
2: ਤੇ ਉਹ ਫਿਰ ਇੰਡੀਆ ਚ ਘੜੇ ਘੜਿਆਂ ਨਾਲ ਟੂਟੀਆਂ ਤੋਂ ਪਾਣੀ
0: ਬਿਲਕੁਲ ਬਿਲਕੁਲ ਬਿਲਕੁਲ
2: ਘੜੇ ਕਹਿੰਦਾ ਘੜਾ ਪਿੱਛੇ ਆ ਗਿਆ, ਤੇ ਉਹਨੂੰ ਫਿਰ ਨਾ ਉਹ ਹੋਰ ਪਾਸੇ ਲਾ ਦੇਣਾ, ਘੜੇ ਨੂੰ
0: ਮੈਜੋਰਿਟੀ ਆਫ ਜਿਹੜੇ ਸਾਡੇ ਪੀਪਲ ਹੈ ਨਾ ਜੀ ਪੰਜਾਬ ਦੇ ਵਿੱਚ ਵੀ, ਜਿਹੜੇ ਨੌਕਰੀਆਂ ਵਾਲੇ, ਉਹਨਾਂ ਨੇ ਘਰ ਦੇ ਵਿੱਚ ਜਿਹੜੇ ਕੰਮ ਕਰ ਵਾਸਤੇ ਔਰਤਾਂ ਰੱਖੀਆਂ ਹੋਈਆਂ ਨੇ, ਉਹਨਾਂ ਨੇ ਸਾਰੇ ਘਰਾਂ ਦੇ ਕੰਮ ਕਰਦੀਆਂ, ਉਹ ਰੋਟੀ ਵੀ ਬਣਾਉਂਦੀਆਂ, ਸਬਜ਼ੀ ਵੀ ਬਣਾਉਂਦੀਆਂ, ਸਾਰੇ ਬਰਤਨ ਵੀ ਸਾਫ਼ ਕਰਦੀਆਂ, ਕਿਚਨ ਸਾਰੀ ਉਹਨਾਂ ਨੇ ਸੰਭਾਲੀ ਹੋਈ ਹੈ। ਹਾਂਜੀ
2: ਦਰਵਾਜੇ ਖੁੱਲੇ ਪਹਿਲਾਂ ਇੱਟਾਂ ਲਾ ਕੇ ਰੱਖ ਦੇਣੀ,
0: ਬਿਲਕੁਲ ਹੱਥ ਨਾ ਲਾਉਣਾ ਪਵੇ, ਕਿੰਨੀ ਮਾੜੀ ਸੋਚ ਸੀ ਜੀ ਜੀ ਜੀ।
2: ਦੁੱਧ ਪਿਉਣ ਦੀਆਂ ਮਾਵਾਂ ਬੱਚਿਆਂ ਨੂੰ ਬੋਤਲ ਵਿੱਚ ਤੇ ਕੱਪੜੇ ਨੂੰ ਲਪੇਟ ਕੇ ਉਹਲਾ ਕਰਕੇ ਪਿਆ ਜਾਂਦੇ
0: ਜੀ ਜੀ ਜੀ,
2: ਕੱਪੜੇ ਥੈਲੀ ਜੀ ਬਣੀ ਹੁੰਦੀ ਸੀ ਨਾ, ਤੇ ਫਿਰ ਗੁਰੂ ਸਾਹਿਬ ਨੇ ਤਾਂ ਪੰਜ ਪਿਆਰਿਆਂ ਨੂੰ
0: ਵੱਖਰੋ ਵੱਖਰੇ ਥਾਵਾਂ ਸਾਡੇ ਜੀਓਗ੍ਰਾਫੀ ਦੇ ਵੇਖੀਏ ਕਿ ਹਿੰਦੀ ਹਿੰਦੁਸਤਾਨ ਦੇ ਵੱਖਰੇ ਵੱਖਰੇ ਇਲਾਕਿਆਂ ਚੋਂ, ਵੱਖਰੀਆਂ ਵੱਖਰੀਆਂ ਜਾਤਾਂ ਦੇ ਵਿੱਚੋਂ, ਉਹਨਾਂ ਦੀ ਸੋਚ ਹੀ ਐਸੀ ਇਹਦੇ ਪਿੱਛੇ ਕਿ ਲੋਕਾਂ ਦੇ ਵਿੱਚ ਏਕਤਾ ਜਿਹੜੀ ਹੋਵੇ ਨਾ ਧਾਰਮਿਕ ਤੌਰ ਤੇ ਹੋ ਜਾਵੇ। ਬਿਲਕੁਲ ਹਾਂ, ਇੱਕ ਨੂਰ ਤੇ ਸਭ ਜੋ ਗੁਜਰ, ਕੌਣ ਭਲੇ
2: ਤੇ ਬਾਕੀ ਉਹ ਆਪਾਂ ਕਹਿੰਦੇ ਜਿੱਦਾਂ ਹੁਣ ਤੁਸੀਂ ਘਿਓ ਦੀ ਗੱਲ ਕੀਤੀ, ਜੋ ਚਮੱਕੀ ਡੱਗ ਪਵੇ ਤਾਂ ਆਪਾਂ ਘਿਓ ਨੀ ਡੋਲਦੇ,
0: ਮੱਖੀ ਕੱਢ ਦੇ,
2: ਬੰਦਾ ਵੀ ਜੋ ਹਾਜ਼ਰ ਬੰਦਾ ਡੈਥ ਹੋ ਜਾਂਦੀ ਬੰਦੇ,
0: ਵੇਖ ਲਓ ਤੁਸੀਂ
2: ਕੱਪੜੇ ਕੱਪੜੇ ਬਿਸਤਰੇ ਸਭ ਸੁੱਟ ਦਿੰਦੇ ਆ, ਤੇ ਗੋਲਡ ਜਿਹੜਾ ਉੱਤੇ ਗਲੇ ਚ ਲੱਖ ਦਰਜੇ ਵੱਢ ਲੈਂਦੇ ਆ,
0: ਗੋਲਡ ਗੋਲਡ ਛਾਪ ਪਾਈ ਹੋਵੇ, ਕੋਈ ਚੈਨੀ ਪਾਈ ਹੋਵੇ, ਉਹ ਨੀ ਸੁੱਟਦੇ, ਦੇਖ ਲਓ ਤੁਸੀਂ ਗੁਰੂ ਗ੍ਰੰਥ ਸਾਹਿਬ ਚ ਪੂਰਾ ਵਿਸ਼ਵਾਸ ਰੱਖਦੇ ਆ, ਲੇਕਿਨ ਸੋਚ ਸਾਡੀ ਕਿੱਥੇ ਘੱਟੀ ਹੋਈ ਹੈ। ਬਸ
3: ਸਭ ਤੋਂ ਵੱਡੀ ਗੱਲ ਇਹ ਵੇ
2: ਸੋਚ,
0: ਹੁਸਨੈਨ ਅਕਬਰ ਆ ਗਿਆ ਜੀ, ਅਜੇ ਬਸ ਐਂਟਰੀ ਕੀਤੀ ਹੈ, ਮੈਂ ਉਹਨਾਂ ਨੇ ਇੰਟਰਡਿਊਸ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ। ਹੁਸਨੈਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨੂੰ, ਤੁਸੀਂ ਕੱਲ ਕੈਲਗਰੀ ਆਪਣਾ ਸ਼ੋਅ ਲਾ ਕੇ ਆਏ ਹੋ ਤੇ ਬੜੀ ਵਧੀਆ ਲੱਗਾ ਤੁਸੀਂ। ਸਲਾਮ ਅਲੈਕੁਮ ਪਹੁੰਚ ਗਿਆ, ਠੀਕ ਬਹੁਤ ਸ਼ੁਕਰੀਆ। ਹਾਂਜੀ ਹੁਸਨੈਨ ਜੀ, ਕੱਲ ਤੁਸੀਂ ਕੈਲਗਰੀ ਗਏ, ਤੁਹਾਡਾ ਸ਼ੋਅ ਸੀ, ਕੱਲ ਤੁਸੀਂ ਰਾਤ ਥੋੜਾ ਜਿਹਾ ਲੇਟ ਪਹੁੰਚੇ ਹੋ, ਤੇ ਕੱਲ ਤੁਹਾਡੀ ਗੈਰਹਾਜ਼ਰੀ ਲੱਗ ਗਈ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਪਹਿਲਾਂ ਦੱਸੋ ਵੀ ਤੁਹਾਡਾ ਉੱਥੋਂ ਦਾ ਸ਼ੋਅ ਕਿਸ ਤਰ੍ਹਾਂ ਰਿਹਾ? ਫਿਲਹਾਲ
3: ਸ਼ੋਅ ਦੀ ਇਹ ਸੂਰਤ ਹਾਲ ਸੀ, ਕੋਈ ਤਕਰੀਬਨ 200 ਜਿਹੜੇ ਹੈ
0: ਸਨ ਆਪਣੇ
3: ਸੁਣਨ ਵਾਲੇ
0: ਸੱਜਣ ਮਿੱਤਰ ਪਿਆਰੇ ਜਿਹੜੇ,
3: ਔਰ ਜਿਸ ਵੇਲੇ ਪ੍ਰੋਗਰਾਮ ਦਾ ਇਖਤਤਾਮ ਕੀਤਾ ਨਾ ਮੈਂ
0: ਜੀ ਜੀ,
3: ਤੇ ਤਕਰੀਬਨ ਮੇਰਾ ਹੰਦਾ 150 ਦੇ ਕਰੀਬ ਐਸੇ ਬੰਦੇ ਹਨ ਜਿਨ੍ਹਾਂ ਦੀ ਅੱਖਾਂ ਚ ਆਂਸੂ ਸਨ।
0: ਤੁਹਾਡੀਆਂ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਮਾਂ ਦੇ ਬਾਰੇ ਜਾਂ ਧੀਆਂ ਦੇ ਬਾਰੇ, ਉਹ ਚੀਜ਼ਾਂ ਵਾਕਿਆ ਲੋਕਾਂ ਨੂੰ ਨਾ ਭਾਵੁਕ ਕਰ ਦਿੰਦੀਆਂ, ਕਿਉਂਕਿ ਰਿਸ਼ਤਿਆਂ ਨਾਤਿਆਂ ਨੂੰ ਇੱਥੇ ਅਸੀਂ ਮਿਸ ਕਰਦੇ ਹਾਂ, ਜੋ ਰਿਸ਼ਤੇ ਨਾਤੇ ਸਾਡੇ ਉਧਰ ਹਿੰਦੁਸਤਾਨ ਦੇ ਵਿਚ ਯਾਰ ਤੁਹਾਡੇ ਪਾਕਿਸਤਾਨ ਦੇ ਵਿਚ ਜਿੰਨੀ ਅਹਿਮੀਅਤ ਰਿਸ਼ਤਿਆਂ ਨਾਤਿਆਂ ਦੀ ਉੱਥੇ ਹੈ ਨਾ, ਇੱਥੇ ਰਿਸ਼ਤਿਆਂ ਨਾਤਿਆਂ ਦੀ ਅਹਿਮੀਅਤ ਓਨੀ ਹੈ ਨਹੀਂ ਹੈ। ਇੱਥੇ ਲੋਕ ਨਾ ਬਸ ਵਰਕ ਓਰੀਐਂਟਡ ਹੋਣ ਕਰਕੇ ਕੰਮ ਹੀ ਕੰਮ, ਜੇ ਕਿਤੇ ਮਿਲਣਾ ਗਿਲਣਾ ਉਹ ਵੀ ਸਨਿਚਰ ਐਤਵਾਰ ਵੀ, ਅਦਰਵਾਈਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕਿਸੇ ਕੋਲ ਕੋਈ ਫੁਰਸਤ ਨਹੀਂ ਹੈ। ਸੋ ਅਸੀਂ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਹਾਂ ਤੇ ਤੁਸੀਂ ਇਹਨਾਂ ਚੀਜ਼ਾਂ ਜਦੋਂ ਸੁਣਾ ਦਿੰਦੇ ਹੋ ਬੜੀ ਮਧੁਰ ਜੀ ਆਵਾਜ਼ ਦੇ ਵਿੱਚ ਤੇ ਲੋਕ ਵਾਕਈ ਇਮੋਸ਼ਨਲ ਹੋ ਜਾਂਦੇ ਇਸ ਚੀਜ਼
3: ਨਾਲ। ਜੀ ਇਸੇ ਤਰ੍ਹਾਂ ਇਸੇ ਕਿਉਂਕਿ ਮੈਂ ਇੱਥੇ ਦੇਖਿਆ ਕਿ ਸਾਡੇ ਲੋਕ ਜਿਹੜੇ ਖਾਸ ਤੌਰ ਤੇ ਮਾਵਾਂ ਦੀ ਯਾਦ ਅੰਦਰ, ਜਿਹੜੇ ਪਿਛਲੇ ਉਹਨਾਂ ਦੀ ਯਾਦ ਅੰਦਰ ਕੋਈ ਵੀ ਚੀਜ਼ ਸੁਣਾਓਗੇ ਤੇ ਇਮੋਸ਼ਨਲ ਹੋ ਜਾਂਦੇ।
0: ਹੋ ਜਾਂਦੇ ਬਿਲਕੁਲ ਹੋ ਜਾਂਦੇ, ਇਹ ਕੋਈ ਸ਼ੱਕ ਨਹੀਂ। ਡਾਕਟਰ ਸਾਹਿਬ ਸਾਡੇ ਨਾਲ ਜੁੜੇ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ ਵਧੀਆ। ਅੱਜ ਮੌਸਮ ਥੋੜਾ ਖੁਸ਼ਗਵਾਰ, ਪਰਮਾਤਮਾ ਮਿਹਰਬਾਨ ਹੋ ਗਿਆ ਤੇ ਦੇਖੋ ਵਧੀਆ ਵਧੀਆ ਬਾਰਿਸ਼ ਹੋ ਗਈ ਤੇ ਮੌਸਮ ਦੇ ਵਿੱਚ ਤਬਦੀਲੀ ਆ ਗਈ ਥੋੜੀ। ਚਲੋ ਵਧੀਆ, ਮੇਰਾ ਖਿਆਲ ਜੋ ਛੋਟੀਆਂ ਮੋਟੀਆਂ ਸਮੱਸਿਆਵਾਂ ਲੋਕਾਂ ਦੀਆਂ, ਮੇਰਾ ਖਿਆਲ ਹੈ ਕਿ ਮੌਸਮ ਦੇ ਤਬਦੀਲ ਹੋਣ ਦੇ ਨਾਲ ਹੀ ਮੇਰਾ ਖਿਆਲ ਉਹਨਾਂ ਤੋਂ ਨਿਜਾਤ ਮਿਲ ਜਾਣੀ ਉਹਨਾਂ ਨੂੰ। ਹਾਂ, ਕਿਉਂਕਿ ਕੁਦਰਤ ਜਦੋਂ ਇਸ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਨਾ ਤੇ ਪਹਿਲੇ ਮੌਸਮ ਦੀ ਜਿਹੜੀ ਪ੍ਰਕੋਪੀ ਹੈ ਹੌਲੀ ਹੌਲੀ ਉਹ ਸ਼ਾਂਤ ਹੋ ਜਾਂਦੀ ਤੇ ਜਿਹੜੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਉਹਨਾਂ ਦੇ ਨਾਲ ਹੱਲ।
3: ਮੈਂ ਵੀ ਜੀ ਮੌਸਮ ਇੰਜੋਏ ਕਰਨ ਵਾਸਤੇ ਬਾਹਰ ਨਿਕਲਿਆ ਸਾਂ ਤੇ ਮੈਂ ਥੋੜੀ ਜਿਹੀ ਵਾਕ ਕਰ ਰਿਹਾ ਸਾਂ ਤੇ ਕੋਲੋਂ ਇੱਕ ਵੱਡੀ ਬੱਸ ਗੁਜ਼ਰੀ ਹੈ
0: ਜੀ,
3: ਤੇ ਉੱਥੇ ਜਿੱਥੋਂ ਗੁਜ਼ਰੀ ਸੀ ਨਾ ਥੋੜਾ ਜਿਹਾ ਉੱਥੇ ਟੋਇਆ ਜਿਹਾ ਬਣਿਆ ਸੀ
0: ਜੀ ਜੀ,
3: ਵਿੱਚ ਪਾਣੀ ਸੀ ਉਹਦੇ। ਜਿਸ ਵੇਲੇ ਉੱਥੋਂ ਗੁਜ਼ਰੀ ਹੈ ਨਾ
0: ਪਾਣੀ ਦੇ ਪਏ ਛਿੱਟੇ ਪੂਰੇ,
3: ਮੈਂ ਨਾ ਜੀ ਮੈਂ ਫੁੱਲ ਨਹਾ ਕੇ ਤੇ ਫਿਰ ਆ ਕੇ ਕੱਪੜੇ ਚੇਂਜ ਕੀਤੇ ਨੇ।
0: ਚਲੋ ਡਾਕਟਰ ਸਾਹਿਬ ਤੁਸੀਂ ਹੋਲਡ ਕਰਿਓ, ਸਾਡੇ ਕਾਲਰ ਹੋਰ ਉਹਨਾਂ ਦੀ ਗੱਲ ਸੁਣੀਏ ਤੇ ਤੁਸੀਂ ਸਾਡੇ ਆਪਣੇ ਘਰ ਦੇ ਬੰਦੇ ਹੋ, ਤੁਸੀਂ ਹੋਲਡ ਕਰੋ ਯਾਰ। ਠੀਕ ਹੈ, ਸਤਿ ਸ੍ਰੀ ਅਕਾਲ ਜੀ। ਦਵਿੰਦਰ ਸਿੰਘ ਜੀ ਸਤਿ ਸ੍ਰੀ
4: ਅਕਾਲ। ਸਤਿ ਸ੍ਰੀ ਅਕਾਲ ਜੀ, ਗੋਲਡੀ ਬੋਲਦਾ ਜੀ।
0: ਹਾਂਜੀ ਹਾਂਜੀ ਗੋਲਡੀ, ਕੀ ਹਾਲ ਹੈ ਭਾਈ? ਅੱਜ ਤੇਰੀ ਗਹਿਰਾ ਹਾਜ਼ਰੀ ਲਾਈ ਹੈ, ਇੰਨੇ ਦਿਨ ਅਸੀਂ ਕਾਫੀ ਦਿਨਾਂ ਬਾਅਦ ਫੋਨ ਆਇਆ ਤੇਰਾ। ਪਹਿਲੀ ਗੱਲ ਤਾਂ ਰਾਜੇ ਉਹਨਾਂ ਦੇ ਬਰਤਨ ਹੁੰਦੇ ਹੀ ਵੱਖਰੇ ਹੁੰਦੇ ਸੀ, ਉਹ ਆਪਣਾ ਵਰਤ ਕੇ ਖਾ ਪੀ ਕੇ ਜਾ ਕੇ ਵੱਖਰੇ ਭਾਂਡੇ ਰੱਖ ਜਾਂਦੇ ਸੀ, ਅਗਲੇ ਦਿਨ ਆਪੇ ਆ ਕੇ ਚੁੱਕਦੇ ਹੁੰਦੇ ਸੀ।
4: ਹਾਂਜੀ ਹਾਂਜੀ, ਡੇਲੀ ਨੀ ਸੀ ਚੜਨ ਦਿੰਦੇ ਹੁੰਦੇ ਸਾਡੀ ਦਾਦੀ ਮਾਂ ਦਾਦੀ ਵੀ, ਅੰਦਰ ਬੂਹੇ ਤੋਂ ਨਾ ਸੀ ਵੜਨ ਦਿੰਦੇ ਹੁੰਦੇ ਜਿਹੜਾ ਕੋਈ ਮੰਗਤਾ ਆਉਂਦਾ ਸੀ ਨਾ ਕੁਛ ਵੀ, ਪਰ ਉਹ ਚੀਜ਼ਾਂ ਹੌਲੀ ਹੌਲੀ ਘਟੀਆਂ। ਫਿਰ ਜਿਹੜੀ ਤੁਸੀਂ ਸੀਰੀ ਵਾਲੀ ਗੱਲ ਕੀਤੀ ਹੈ
0: ਜੀ,
4: ਇਹ ਭਾਂਡੇ ਵਾਲੀ ਤਾਂ ਅੱਜ ਵੀ ਆਪਣੇ ਨਾ ਪਿੰਡਾਂ ਚ ਭਾਂਡੇ ਤਾਂ ਅੱਜ ਵੀ ਅੱਡ ਨੇ ਸੀਰੀਆਂ ਦੇ ਬਰਤਨ, ਪਰ ਹੁਣ ਸਿਸਟਮ ਇਹ ਹੋ ਗਿਆ ਵੀ ਆਪਾਂ ਜਦੋਂ ਕੁਛ ਵੀ ਕੋਈ ਐਕਸਟਰਾ ਚੀਜ਼ ਬਣੀ ਹੁੰਦੀ ਹੈ, ਦਹੀਂ ਜਾਂ ਕੋਈ ਸਬਜ਼ੀ ਹੋਰ ਜਾਂ ਕੁਛ ਵੀ
0: ਜੀ ਜੀ,
4: ਤਾਂ ਆਪਣੇ ਭਾਂਡੇ ਆਪਾਂ ਦੇ ਦਿੰਦੇ ਹਾਂ ਤੇ ਉਹ ਭਾਂਡੇ ਫਿਰ ਆਪਾਂ ਹੁਣ ਵਰਤ ਲੈਂਦੇ ਹਾਂ ਵਿੱਚ
0: ਲੈਂਦੇ ਹਾਂ। ਨਹੀਂ ਨਹੀਂ ਹੁਣ ਤਾਂ ਯਾਰ ਜ਼ਮੀਨ ਸਮਾਨ ਦਾ ਫਰਕ ਪੈ ਗਿਆ, ਹੁਣ ਤਾਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖੋ, ਆਪਣੇ ਪੰਜਾਬ ਚ ਜਿਹੜੇ ਮੀਆਂ ਬੀਵੀ ਉਹ ਨੌਕਰੀਆਂ ਕਰਦੇ ਆ ਉਹਨਾਂ ਨੇ ਘਰਾਂ ਦੇ ਵਿੱਚ ਮੇਡ ਜਿਹੜੀਆਂ ਲਗਾਈਆਂ ਹੋਈਆਂ ਨਾ ਤੇ ਸਾਰੇ ਘਰਾਂ ਦੇ ਕੰਮ ਕਾਰ, ਕਿਚਨ ਦੇ ਰੋਟੀ ਬਣਾਉਣਾ, ਆਟਾ ਗੁੰਨਣਾ, ਫੁਲਕੇ ਲਾਉਣੇ, ਸਬਜ਼ੀ ਬਣਾਉਣੀ, ਸਾਰਾ ਉਹੀ ਕਰਦੇ ਆ,
4: ਸਾਰਾ ਕੁਝ ਉਹੀ ਕਰਦੇ ਆ ਜੀ। ਗੱਲ ਹੋ ਗਈ ਨਾ ਵੀ ਜਦੋਂ ਅਸੀਂ ਹੱਥੀ ਕੰਮ ਕਰਨ ਤੋਂ ਘੱਟ ਗਏ ਤਾਂ ਸਾਡੇ ਵਾਸਤੇ ਜਿਹੜੀ ਉਹ ਭਿੱਟ ਚੜਦੀ ਸੀ ਉਹ ਖਤਮ ਹੋ ਗਈ। ਪਹਿਲਾਂ ਉਹ ਭਿੱਟ ਚੜਦੀ ਸੀ, ਪਰ ਮੈਂ ਇੱਕ ਗੱਲ ਨਾ ਪਹਿਲਾਂ ਵੀ ਬਹੁਤ ਛੋਟਾ ਜਦੋਂ ਸੀ ਉਦੋਂ ਵੀ ਮੈਂ ਨੋਟ ਕਰਦਾ ਸੀ, ਹੁਣ ਵੀ ਤੁਸੀਂ ਦੇਖੋ ਵੀ ਸੀਰੀ ਦੇ ਭਾਂਡੇ ਅੱਡ ਹੁੰਦੇ ਸੀ ਤੇ ਹੁਣ ਵੀ ਹੈਗੇ ਆ
0: ਜੀ ਜੀ ਜੀ।
4: ਜਦੋਂ ਸੀਰੀ ਧਾਰਾਂ ਕੱਢਦਾ ਸੀਗਾ ਦੁੱਧ ਚੁੰਦਾ ਸੀ, ਸ਼ੁਰੂ ਤੋਂ ਸੀਰੀ ਧਾਰਾਂ ਕੱਢਦੇ ਨੇ
0: ਕੱਢਦੇ
4: ਤਾਂ ਉਹ ਜਿਹੜਾ ਦੁੱਧ ਹੈ ਉਹ ਸਾਰੇ ਪੀਨੇ ਆ, ਗੁਰੂ ਘਰ ਵੀ ਆਪਾਂ ਭੇਜਦੇ ਆ ਬਾਬਾ ਆਪਣੇ ਅੱਜ ਵੀ ਘਰਾਂ ਚ ਆਉਂਦਾ,
0: ਬਿਲਕੁਲ
4: ਉਹ ਹੱਥਾਂ ਨੂੰ ਦੁੱਧ ਲੱਗਦਾ, ਉਹ ਹੱਥਾਂ ਨੂੰ ਤੁਪਕੇ ਡਿੱਗਦੇ ਆ, ਜਿਹਦੇ ਨਾਲ ਥਾਣ ਆਪਾਂ ਮੱਝਾਂ ਦੇ ਗਾਵਾਂ ਦੇ ਧੋਨੇ ਆ, ਉਹ ਪਾਣੀ ਵਿੱਚ ਡਿੱਗਦਾ, ਦੁੱਧ ਡਿੱਗਦਾ, ਉਦੋਂ ਭਿੱਟ ਨਹੀਂ ਚੜਦੀ।
0: ਨਾਲੇ ਪਹਿਲੀ ਗੱਲ ਤੇ ਹੈ ਕਿ ਜੇਕਰ ਅੱਜ ਕੱਲ ਭਿੱਟ ਨਹੀਂ ਚੜਦੀ ਤੇ ਪਹਿਲੇ ਸਮੇਂ ਚ ਭਿੱਟ ਕਿਉਂ ਚੜਦੀ ਸੀ?
4: ਸਾਡੇ
3: ਪੰਜਾਬ ਚ ਨਾ ਪੁਲਿਸ ਸਟੇਸ਼ਨ ਜਿਹੜੇ ਨੇ ਨਾ ਉਹਨਾਂ ਦੇ ਬਾਹਰ ਨਾ ਇੱਕ ਫਿਕਰਾ ਲਿਖਿਆ ਹੁੰਦਾ ਕਿ ਨਫ਼ਰਤ ਗੁਨਾਹ ਸੇ ਕਰੋ ਇਨਸਾਨ ਸੇ ਨਹੀਂ।
0: ਬਿਲਕੁਲ ਬਿਲਕੁਲ,
3: ਇਹ ਵੇਖੋ ਕਿ ਇਨਸਾਨ ਤੋਂ ਨਫ਼ਰਤ ਨਹੀਂ ਹੋਣੀ ਚਾਹੀਦੀ। ਤੇ ਹੁਣ ਖਾਸ ਤੌਰ ਤੇ ਇਹ ਵੀ ਜਿਹੜੇ ਅਸੀਂ ਦਾਨਸ਼ਵਰਾਂ ਕੋਲੋਂ ਇਹ ਗੱਲ ਸੁਣੀ ਹੈ ਕਿ ਜਦੋਂ ਬੰਦਾ ਕਿਸੇ ਬੰਦੇ ਦਾ ਬਿਮਾਰ ਦਾ ਪਤਾ ਕਰਨ ਜਾਂਦਾ ਨਾ, ਇਹ ਕੁਦਰਤੀ ਤੌਰ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਐਸੀਆਂ ਸ਼ੁਆਵਾਂ ਅੱਛੀਆਂ ਉਸ ਬੰਦੇ ਵੱਲ ਜਾਂਦੀਆਂ ਨੇ ਕਿ ਉਸ ਬੰਦੇ ਨੂੰ ਅੱਲਾ ਸ਼ਫਾ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ।
3: ਤੇ ਜਿਹੜੀ ਅੱਗੇ ਮੈਂ ਗੱਲ ਤੁਹਾਡੀ ਸੁਣ ਰਿਹਾ ਸੀ ਉਦੋਂ ਮੈਂ ਥੋੜੀ ਜਿਹਾ ਦੂਰ ਸਾਂ, ਤੌੜੀ ਰੱਖਣਾ ਜਾਂ ਸਾਰਾ ਕੁਝ, ਇਹਦੀ ਵੀ ਜਿਹੜੀ ਹੈ ਨਾ ਮੇਰੇ ਸੋਚ ਦੇ ਮੁਤਾਬਕ ਕਿ ਇਹੋ ਹੀ ਲੌਜਿਕ ਬਣਦੀ ਹੈ ਕਿ ਜਦੋਂ ਤੁਹਾਡੀਆਂ ਕਿਸੇ ਚੀਜ਼ ਨੂੰ ਵੇਖ, ਇਹ ਸਾਰਾ ਇਸ ਪਾਸੇ ਨਹੀਂ ਕਿਉਂਕਿ ਇਧਰ ਕਿਸੇ ਨੂੰ ਕਿਸੇ ਨਾਲ ਹੱਸਦਾ ਹੈ
0: ਹੀ ਨਹੀਂ। ਬਿਲਕੁਲ ਬਿਲਕੁਲ।
3: ਇਹ ਗੱਲ ਉੱਥੇ ਹੁੰਦੀ ਹੈ ਜਦੋਂ ਕਿਸੇ ਵਾਸਤੇ ਕਰੋਧ ਹੈ, ਦਿਲ ਚ ਹੱਸਦ ਹੈ, ਕਿਸੇ ਵਾਸਤੇ ਬੰਦਾ ਸੋਚਦਾ ਹੈ ਯਾਰ ਇਹ ਕੀ ਹੈ, ਉਸ ਵੇਲੇ ਜਿਹੜੀਆਂ ਉਹਦੇ ਵੱਲੋਂ ਵੇਵਸ ਜਾਂਦੀਆਂ ਨੇ ਉਧਰ, ਤੇ ਉਹ ਜਦੋਂ ਵੇਂਦਾ ਨਾ ਕਿ ਅੱਛੀ ਚੀਜ਼ ਦੇ ਉੱਤੇ ਭੈੜੀ ਚੀਜ਼ ਵੇਖ ਕੇ ਆਉਂਦਾ ਯਾਰ ਆ ਇੰਨਾ ਕੀ ਉੱਤੇ ਰੱਖਿਆ, ਉਹਦੇ ਵਿੱਚ ਮੇਰਾ ਖਿਆਲ ਦੇ ਮੁਤਾਬਕ ਉਹ ਵੇਵਸ ਜਿਹੜੀਆਂ ਨੇ ਥੋੜੀ ਜਿਹੀ ਘਟਦੀਆਂ,
0: ਵੇਵਸ ਨੂੰ ਘਟਣ ਵਾਸਤੇ ਬਸ ਇਹੀ ਸੋਚ ਹੈ, ਅਦਰਵਾਇਜ਼ ਹੈ ਕੁਝ ਨਹੀਂ ਹੈ।
4: ਉੱਥੇ ਲੋਕ ਵਿਹਲੇ ਆ ਨਾ ਜੀ, ਉੱਥੇ ਫਿਰ ਆਹ ਚੀਜ਼ਾਂ ਦੇਖ ਕੇ ਸੜਦੇ, ਜੈਲਸੀ ਕਰਦੇ ਆ, ਇੱਥੇ ਕਿਸੇ ਕੋਲ ਟਾਈਮ ਹੀ ਨੀ ਹੈਗਾ।
0: ਵਾਕਿਆ ਸਹੀ,
4: ਉੱਥੇ ਤੁਸੀਂ ਗੱਡੀ ਲੈ ਆਓ ਤੁਹਾਡੇ ਸਾਰੇ ਪਿੰਡ ਚ ਪਤਾ ਲੱਗਦਾ ਵੀ ਫਲਾਣਾ ਗੱਡੀ ਨਵੀਂ ਲੈ ਕੇ ਆਇਆ,
0: ਉੱਥੇ ਫਿਰ ਤਾਂ ਗੱਡੀ ਕਾਲੇ ਰੰਗ ਦੀ ਪਰਾਂਦੀ ਬੰਨਣੀ ਪੈਂਦੀ ਹੈ ਫਿਰ ਤਾਂ ਕਰਕੇ।
4: ਉਹੀ ਗੱਲ ਨਾ, ਇੱਥੇ ਕਿਸੇ ਨੂੰ ਆ ਗੱਡੀਆਂ ਬਾਹਰ ਉੱਡਦੀਆਂ ਫਿਰਦੀਆਂ ਸਾਰੇ ਨੇ, ਉੱਥੇ ਪਹਿਲਾਂ ਕਮਰਾ ਬਣਾਇਆ ਜਾਂਦਾ, ਜੇ ਗੱਡੀ ਲੈਣੀ ਪਹਿਲਾਂ ਕਮਰਾ ਬਣਾਓ।
0: ਬਿਲਕੁਲ ਬਿਲਕੁਲ,
4: ਹਾਂਜੀ ਆਪ ਭਾਵੇਂ ਨੇਰੀ ਚੱਲਦੀ ਹੋਈ ਬਾਹਰ ਬਹਿ ਜੇ ਬੰਦਾ ਗੱਡੀ ਦੇ ਕੱਪੜਾ ਪਹਿਲਾਂ ਪਾਉਂਦਾ।
0: ਚਲੋ ਬਹੁਤ ਬਹੁਤ ਮਿਹਰਬਾਨੀ ਲਾਡੀ, ਜੁੜ ਜਾਇਆ ਕਰ ਪਈ ਸਾਡੇ ਨਾਲ।
4: ਠੀਕ ਹੈ ਜੀ, ਥੈਂਕ ਯੂ।
0: ਹਾਂਜੀ ਡਾਕਟਰ ਸਾਹਿਬ ਆ ਜਾਓ।
5: ਹੈਲੋ, ਹਾਂਜੀ
0: ਹਾਂਜੀ,
5: ਤੁਸੀਂ ਦੱਸਦਾ ਤੁਹਾਨੂੰ
0: ਜੀ,
5: ਗਵਰਨਮੈਂਟ ਕਾਲਜ ਲੁਧਿਆਣਾ ਤੋਂ ਜਿਹੜੇ ਮਤਲਬ ਬਹੁਤ ਜ਼ਿਆਦਾ IAS ਤੇ IPS ਬੰਦੇ ਨਿਕਲਦੇ ਹੁੰਦੇ ਸੀ
0: ਜੀ,
5: ਮੇਰੇ ਨਾਲ ਪੰਜ ਮਤਲਬ ਮੇਰੇ ਕਲਾਸ ਫੈਲੋ ਸੀ ਜਿਹੜੇ, ਉਹਨਾਂ ਦੇ ਵਿੱਚੋਂ 3 IPS ਚਲੇ ਗਏ
0: ਜੀ,
5: 3 ਬੰਦੇ ਅਸੀਂ, ਮੈਂ ਵੀ ਸਿਲੈਕਟ ਹੋ ਗਿਆ IAS ਦੇ ਵਿੱਚ
0: ਜੀ ਜੀ,
5: ਤੇ ਮੇਰਾ ਇੱਕ ਦੋਸਤ ਸੀ ਤੇ ਉਹ ਅਸੀਂ ਮਤਲਬ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ
0: ਜੀ,
5: ਤੇ ਮੈਨੂੰ ਨਹੀਂ ਸੀ ਪਤਾ ਵੀ ਉਹ ਸ਼ੈਡਿਊਲਡ ਕਾਸਟ ਹੈਗਾ।
0: ਅੱਛਾ ਅੱਛਾ।
5: ਮੈਂ ਕਿਹਾ ਇੱਕ ਕੋਈ ਗੱਲ ਹੋਈ, ਮੈਂ ਕਿਹਾ ਯਾਰ ਤੂੰ ਤੇ ਸ਼ੈਡਿਊਲਡ ਕਾਸਟਾਂ ਵਾਲੀ ਗੱਲ ਕਰ ਦਿੱਤੀ, ਉਹਨੇ ਮਾਇੰਡ ਕਰ ਲਿਆ।
0: ਅੱਛਾ ਅੱਛਾ।
5: ਫਿਰ ਮੈਨੂੰ ਦੂਜੇ ਦੋਸਤਾਂ ਨੇ ਕਿਹਾ ਨਾ ਤੂੰ ਗੱਲ ਤਾਂ ਕਿਹਾ ਤੁਸੀਂ ਕੋਈ ਸ਼ੈਡਿਊਲਡ ਕਾਸਟ ਹੈਗਾ, ਮੈਂ ਕਿਹਾ ਯਾਰ ਮੈਨੂੰ ਪਤਾ ਨੀ ਸੀ, ਮੈਂ ਕਿਹਾ ਯਾਰ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਨਹੀਂ ਯਾਰ ਮੈਂ ਇਸ ਤਰ੍ਹਾਂ ਨੀ ਸੀ ਗੱਲ ਕੀਤੀ, ਮੈਂ ਕਿਸੇ ਹੋਰ ਮੈਂ ਸੰਦਰਭ ਦੇ ਨਾਲ ਗੱਲ
0: ਕੀਤੀ,
5: ਚਲੋ ਉਹ ਤਾਂ ਮੈਂ ਰਿਜ਼ੋਲਵ ਕਰ ਲਿਆ
0: ਜੀ ਜੀ ਜੀ,
5: ਪਰ ਇਹ ਸੀ ਵੀ ਆਹ ਚੀਜ਼ਾਂ ਹੋਈਆਂ ਨੇ। ਚਲੋ
0: ਡਾਕਟਰ ਸਾਹਿਬ, ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ, ਡਾਕਟਰ ਸਾਹਿਬ ਹੋਮਿਓਪੈਥੀ ਦੇ ਬਹੁਤ ਮਾਹਰ ਡਾਕਟਰ ਨੇ, 30-35 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਕਿ ਤੁਹਾਨੂੰ ਕੋਈ ਕਿਸੇ ਕਿਸਮ ਦੀ ਸਮੱਸਿਆ ਹੋਵੇ, ਡਾਕਟਰ ਸਾਹਿਬ ਦੀ ਇਹ ਬਹੁਤ ਵਧੀਆ ਗੱਲ ਹੈ ਕਿ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਇਹ ਸਮਾਜ ਦੇ ਪ੍ਰਤੀ ਵੀ ਅਵੇਅਰ ਨੇ, ਤੇ ਜੋ ਜੋ ਵਿਸ਼ਿਆਂ ਤੇ ਅਸੀਂ ਗੱਲਬਾਤ ਕਰਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਨਾਲ ਇਹ ਪਾਰਟਿਸਿਪੇਟ ਕਰਦੇ ਆ, ਸੋ ਇਹਨਾਂ ਦੀ ਜਿਹੜੀ ਮੁਹਾਰਤ ਹੈ ਉਹ ਹੋਮਿਓਪੈਥੀ ਦੇ ਵਿੱਚ ਹੈ, ਬੜਾ ਲੰਬਾ ਤਜਰਬਾ ਹੈ, ਤੁਹਾਨੂੰ ਵੀ ਕੋਈ ਕਿਸੇ ਕਿਸਮ ਦੀ ਸਰੀਰਕ ਸਮੱਸਿਆ ਹੋਏ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 647-993-1484 6491 ਡਾਕਟਰ ਸਾਹਿਬ ਦਾ ਨੰਬਰ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਫੋਨ ਕਰਨ ਵਾਸਤੇ ਜੀ, ਥੈਂਕ ਯੂ,
5: ਥੈਂਕ ਯੂ, ਥੈਂਕ ਯੂ।
0: ਸੋ ਸੁਨੈਣ ਜੀ, ਕੋਈ ਫਿਰ ਅੱਜ ਆਪਾਂ ਇੱਦਾਂ ਸੰਗੀਤ ਤੁਹਾਡੀ ਜ਼ਬਾਨੀ ਸੁਣਦੇ ਹਾਂ, ਆਪਾਂ ਦੋਸਤਾਂ ਨੂੰ ਉੱਥੇ ਕੀ ਰਿਕਾਰਡਡ ਉਹ ਤਾਂ ਸੁਣਦੇ ਹੀ ਰਹਿੰਦੇ ਆ, ਤੁਹਾਨੂੰ ਤਾਂ 19 ਤਰੀਕ ਤੋਂ ਬਾਅਦ ਅਸੀਂ ਸੁਣਨਾ ਨਹੀਂ ਹੈ, ਫਿਰ ਆਨਲਾਈਨ ਫੋਨ ਹੀ ਕਿਤੇ ਕਰਿਆ ਕਰੋਗੇ ਤਾਂ ਫਿਰ ਹੀ ਸੁਣਿਆ ਕਰੋਗੇ ਤੁਹਾਡੇ ਤੋਂ, ਤੇ ਕਰ ਦਿਓ ਥੋੜੀ ਬਹੁਤ ਕੁਝ ਜੀ ਵਧੀਆ ਜਿਹਾ ਰੰਗੀਨ ਜਿਹਾ।
3: ਮੈਂ ਕੁਝ ਮੇਰਾ ਦਿਲ ਬਰ ਸੋ

ਹੋ ਜਾਏ, ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਹੈ, ਤੁਸੀਂ ਕੋਈ ਡੈਂਟਿੰਗ ਪੇਂਟਿੰਗ ਦਾ ਕਰਵਾਉਣਾ ਹੈ, ਤੁਸੀਂ ਕੋਈ ਟਾਇਰਾਂ ਨੂੰ ਨਵੇਂ ਟਾਇਰ ਪਵਾਉਣੇ ਨੇ ਜਾਂ ਕੋਈ ਤਬਦੀਲੀ ਕਰਵਾਉਣੀ ਹੈ, ਕੋਈ ਗੱਡੀ ਨੂੰ ਓਵਰਹਾਲ ਕਰਵਾਉਣਾ ਹੈ, ਕੋਈ ਵੀ ਛੋਟੀ ਮੋਟੀ ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਹੈ, ਤੇ ਤੁਸੀਂ ਨਾਮ ਯਾਦ ਰੱਖੋ ਨੈਸ਼ਨਲ ਆਟੋ ਸਰਵਿਸ, ਫੋਨ ਨੰਬਰ 905-450-3300 9054503300 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ ਅਬਾਸ ਜੀ ਨੂੰ ਤੁਸੀਂ ਸੰਪਰਕ ਕਰੋ। ਬਹੁਤ ਖੁੱਲੀ ਡੁੱਲੀ ਵਰਕਸ਼ਾਪ ਹੈ ਇਹਨਾਂ ਦੇ ਕੋਲੇ, 8-10 ਬਹੁਤ ਹੀ ਕਾਬਲੇ ਤਾਰੀਫ ਜਿਹੜੇ ਇਹਨਾਂ ਦੇ ਮਕੈਨਿਕ ਨੇ, 7-8 ਲਿਫਟਾਂ ਅੰਦਰ ਲੱਗੀਆਂ ਹੋਈਆਂ ਨੇ, ਤੁਹਾਨੂੰ ਕੋਈ ਵੇਟਿੰਗ ਵੀ ਨਹੀਂ ਕਰਨੀ ਪਏਗੀ, ਪ੍ਰਾਇਓਰਟੀ ਬੇਸ ਤੇ ਤੁਹਾਡੀ ਗੱਡੀ ਨੂੰ ਬਿਲਕੁਲ ਨੌ ਬਰ ਨੌ ਕਰਕੇ ਦੇਣਗੇ। ਨੈਸ਼ਨਲ ਆਟੋ ਸਰਵਿਸ 905-450-3333। ਹੁਸਨੈਨ ਜੀ ਕੋਈ ਸੁਣਾ ਦਿਓ ਇੱਕ ਅੱਧਾ, ਰੰਗੀਲੀ ਜੀ ਕੋਈ ਚੀਜ਼, ਕੋਈ ਮਨ ਮਰਜ਼ੀ ਦੀ ਜੋ ਤੁਹਾਡਾ ਮਨ ਕਰੇ ਆਉਂਦੇ ਹੋ, ਫਿਰ ਸਾਡਾ ਟਾਈਮ ਬਸ 8-7 ਮਿੰਟ ਹੈਗੇ ਤੇ

दाने निकले हुसन अनार विचों, नक अलफ हुसन दा पिपलाए

ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ਸੁਰਖੀ ਹੋਠਾਂ ਦੀ

0: مجھے خطری قتل بازار وچوں پتلی پکنے دی نقش روم والے لدا پری نے چن اجاڑ
1: بہت ودیا جی سنین جی بہت خوبصورت سو دوستو تسی جڑے ہو ریڈیو پروگرام سب رنگ دے نال 647-367-5353 ساڈا نمبر ہے 6473675353 گل بات ساڈی اج چل رہی سی کہ نظر لگنا یا کسے چیز دا پٹے جانا یا کسے چیز دا جھوٹا ہو جانا یہ جڑیاں علامتاں ساڈے پرانے سماج دے وچ ہے سی جس سماج دے وچ اسی ایتھے آئے ہاں وکری گل ہے کہ اسی بہت ودیا دیش دے وچ آ گئے ہاں لیکن گلاں باتاں کرن دے وچ کوئی حرج نہیں جس سماج دے وچ اسی آئے ہاں جڑیاں جڑیاں سمسیاواں نوں اسی فیس کردے آئے ہاں جڑیاں جڑیاں سمسیاواں نوں اسی دیکھدے آئے ہاں اور بڑا بھیانک روپ انہاں سمسیاواں دا اسی اتھے دیکھیا ہے تے انہاں گلاں نوں اسی اج صرف ریوائیو کر رہے ہاں شیئر کر رہے ہاں کہ اے سمسیاواں ساڈے اس پنجاب دے وچ ہوندیاں سن تے تسی انہاں دے بارے اپنا کوئی ایکسپیرینس شیئر کرنا ہوئے تاں کر سکدے ہو 647-367-5353 6473675353 ساڈے سٹوڈیو دا نمبر ہے سو ایک میسج تہاڈے نال امائرا اکیڈمی بیوٹی دی دنیا دے وچ جانیا پہچانیا نام ساڈیاں بیبیاں بھیناں نے کوئی ہیئرز دا کوئی ٹریٹمنٹ لینا ہوئے بیوٹی دا کوئی ٹریٹمنٹ لینا ہوئے اس فیلڈ دے وچ کیریئر بناؤن دے لئی کوئی ڈپلوما کرنا ہوئے ہیئر سٹائلنگ ڈپلوما یا میڈیکل استھیٹک ڈپلوما یا ہور کوئی ایڈوانس ڈپلوما ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ 905-399-810-9053-996-110 ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਫੋਨ ਨੰਬਰ ਯਾਦ ਰੱਖੋ 416-525-7400 416-525-7400 ਤੁਸੀਂ ਕਿਸੇ ਗੈਸ ਸਟੇਸ਼ਨ ਦੀ ਭਾਲ ਦੇ ਵਿੱਚ ਹੋ ਤੁਸੀਂ ਕੋਈ ਗਰੋਸਰੀ ਸਟੋਰ ਦੇਖ ਰਹੇ ਹੋ ਕੋਈ ਪੀਜ਼ਾ ਸਟੋਰ ਦੇਖ ਰਹੇ ਹੋ ਜਾਂ ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ ਜਾਂ ਕਿਸੇ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ ਤਾਂ ਤੁਸੀਂ ਨਾਮ ਯਾਦ ਰੱਖੋ ਇੰਦਰ ਅਰੋੜਾ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਬਹੁਤ ਵਧੀਆ ਟਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੇ ਨਾਲ ਡੀਲ ਕਰਨਗੇ ਫੋਨ ਨੰਬਰ 416-525-7400 416-525-7400 ਸੋ ਜੁੜਿਓ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦਾ ਟਾਈਮ ਬਸ 3-4 ਮਿੰਟ ਬਾਕੀ ਹੈ ਤੁਸੀਂ ਕਿਸੇ ਨੇ ਕੋਈ ਕਾਲ ਕਰਨੀ ਹੋਏ ਤਾਂ ਤੁਹਾਡੀ ਕਾਲ ਜ਼ਰੂਰ ਅਸੀਂ ਰਿਸੀਵ ਕਰਾਂਗੇ 647-375-5353 ਸਾਡੇ ਸਟੂਡੀਓ ਦਾ ਨੰਬਰ ਸਾਡੇ ਕਾਲਰ ਨੇ ਜੀ 3622 ਨੰਬਰ ਜੀ ਆਇਆਂ ਨੂੰ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
2: ਜੀ ਸਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਇਹਦਾ ਇੱਕ ਸਵਾ ਘੰਟਾ ਹੋਰ ਵਧਾ ਲਓ
1: ਚਲੋ ਕੋਈ ਗੱਲ ਨਹੀਂ ਉਹ ਐਕਚੁਅਲੀ ਸਾਡੇ ਵੱਸ ਨਹੀਂ ਆ ਜੇ ਕੋਈ ਟਾਈਮ ਸਲੋਟ ਸਾਨੂੰ ਮਿਲੇਗਾ ਤੇ ਅਸੀਂ ਜ਼ਰੂਰ ਗੱਲ ਕਰਾਂਗੇ ਤੁਹਾਡੀਆਂ ਬੈਸਟ ਵਿਸ਼ਸ ਥੋੜਾ ਜਿਹਾ ਨਾ ਕਿ ਲੇਟ ਮੇਰਾ ਖਿਆਲ 11-12 ਫਿਰ ਦੋਸਤ ਮਿੱਤਰ ਸੌਣ ਵਾਲੇ ਵੀ ਹੋ ਜਾਂਦੇ ਨੇ ਫਿਰ ਸਾਡੇ ਨਾਲ ਫੋਨ ਤੇ ਕੋਈ ਗੱਲਬਾਤ ਕਰੂਗਾ ਨਾ ਤੇ ਅਸੀਂ ਕੱਲੇ ਹੀ ਬੋਲਿਆ ਕਰਾਂਗੇ ਫਿਰ ਤਾਂ ਜ਼ਿਆਦਾ
2: ਜਦੋਂ ਪਤਾ ਲੱਗ ਗਿਆ ਵੀ ਤੁਸੀਂ 11-12 ਵੀ ਆਉਣ ਲੱਗ ਗਏ
1: ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ ਹੋ ਸਾਡੇ ਨਾਲ ਜੁੜਦੇ ਹੋ ਬਹੁਤ ਅੱਛਾ ਲੱਗਦਾ ਹੈ ਆਪਣੀਆਂ ਸਲਾਹਾਂ ਦਿੰਦੇ ਹੋ ਬਹੁਤ ਵਧੀਆ ਲੱਗਦਾ ਹੈ ਸਾਨੂੰ ਮੋਰਲੀ ਸਪੋਰਟ ਕਰਦੇ ਹੋਰ ਬਹੁਤ ਵਧੀਆ ਲੱਗਦਾ ਤੇ ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਗੱਲਾਂ ਗੱਲਾਂ ਦੇ ਵਿੱਚੋਂ ਹੀ ਬਹੁਤ ਬਹੁਤ ਅੱਛੀਆਂ ਗੱਲਾਂ ਮੈਨੂੰ ਤੁਹਾਡੇ ਤੋਂ ਸੁਣਨ ਦਾ ਮੌਕਾ ਮਿਲਦਾ ਹੈ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਕੁਝ ਮੈਂ ਆਪਣੀ ਸਮਰੱਥਾ ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਕੁਝ ਮੇਰੇ ਨਾਲ ਹੁਸਨੈਨ ਅਕਬਰ ਜੀ ਵਧੀਆ ਵਧੀਆ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਜੇਕਰ ਸਾਡੀਆਂ ਗੱਲਾਂ ਬਾਤਾਂ ਤੋਂ ਤੁਹਾਨੂੰ ਕੋਈ ਨਾ ਕੋਈ ਵਧੀਆ ਲੱਗਦਾ ਤਾਂ ਜ਼ਰੂਰ ਫੋਨ ਕਰਕੇ ਸਾਡਾ ਹੌਸਲਾ ਵਧਾਇਆ ਕਰੋ ਹੌਸਲਾ ਅਫਜ਼ਾਈ ਕਰਿਆ ਕਰੋ ਚਲੋ ਹੁਣ ਮਿਲਾਂਗੇ ਕੱਲ ਨੂੰ ਬਹੁਤ ਵਧੀਆ ਦਿਨ ਪਰਮਾਤਮਾ ਕਰੇ ਸਾਰੇ ਠੀਕ ਠਾਕ ਰਹਿਣ ਸਾਰਿਆਂ ਦੇ ਘਰੇ ਤੰਦਰੁਸਤੀ ਰਹੇ ਤੇ ਕੱਲ 10 ਵਜੇ ਆਪਾਂ ਫਿਰ ਦੁਬਾਰਾ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਤੇ ਤਦ ਤੱਕ ਦੇ ਲਈ ਭਾਈ ਖੁਸ਼ ਰਹੋ ਆਬਾਦ ਰਹੋ ਤੇ ਜ਼ਿੰਦਾਬਾਦ

0: Talk530.ca.
1: ਚਾਵਾਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ. ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ. T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ. ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ. T.Water ਟੈਕਸੀ 6473708368. ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ. ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ. T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ. T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟ

0: ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ।

0: 216-655-2000।
1: जैक स्पिरिट हजे तक भी तुसी अगर अपने सिक्योरिटी कैमरे नहीं लगवाए ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-1987, 6477-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

0: ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਹਦੇ ਮਿੱਠੀਆਂ ਪਿਆਰੀਆਂ ਗੱਲਾਂ ਬਾਤਾਂ ਤੇ ਕਿਣਮਿਣ ਕਿਣਮਿਣ ਕਰਦੇ ਮੌਸਮ ਦੇ ਵਿੱਚ ਤੁਹਾਨੂੰ ਕੁਝ ਇੱਕ ਗਾਣੇ ਵੀ ਯਾਰ ਸੁਣਾ ਹੀ ਦਿੰਦੇ ਆ ਫਿਰ ਕਿ ਨਹੀਂ, ਕਣੀਆਂ ਵਾਲੇ ਹੈ ਆਪਣੇ ਤਾਂ ਸੁੱਖ ਨਾਲ ਗਾਣੇ ਬਹੁਤ ਨੇ। ਸੌਣ ਦੀ ਚੜੀ, ਸੌਣ ਦਾ ਮਹੀਨਾ, ਰਿਮ ਜਿਮ ਪੈਂਦੀਆਂ ਕਣੀਆਂ, ਬਾਕੀ ਕਿਹੜਾ ਸੀਗਾ ਇੱਕ ਗਾਣਾ ਵੀ ਕਣੀਆਂ ਦੀ ਕੋਈ ਕੁਛ ਇੱਦਾਂ ਦਾ, ਚਲੋ ਲੱਭ ਲੈਂਦੇ ਹਾਂ। ਸੌਣ ਦੇ ਛਰਾਟਿਆਂ 'ਚ ਭਿੱਜ ਗਈ, ਕਣੀਆਂ 'ਚ ਮੈਂ ਭਿੱਜ ਗਈ। ਹਾਂ ਗਾਣੇ ਬੜੇ ਨੇ ਯਾਰ, ਆਪਾਂ ਨੂੰ ਤਾਂ ਬੜਾ ਇੱਕ ਕਹਿ ਲਓ ਕਿ ਮੋਹ ਪਿਆਰ ਹੈ ਬਾਰਿਸ਼ ਨਾਲ। ਸੁਖੀਤ ਸਿੰਘ ਜੀ ਸੁਣਾਉਂਦੇ ਆ ਤੇ ਲਾਉਂਦੇ ਆ ਰੌਣਕਾਂ ਹੁਣ ਵੀ ਯਾਰ, ਪੂਰੀ ਐਨ ਬਾਰਿਸ਼ ਪੈ ਰਹੀ ਹੈ। ਕਹਿੰਦੇ ਹੁੰਦੇ ਨਾ ਕਿ ਜ਼ੋਰਾਂ ਸ਼ੋਰਾਂ ਤੇ, ਦਿਨੇ ਵੀ ਬਹੁਤ ਸਾਰੀ ਬੱਦਲਵਾਈ ਤੇ ਥੰਡਰ ਸਟੋਰਮ ਜਿਹਨੂੰ ਕਹਿੰਦੇ ਆਇਆ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ, ਅਸੀਂ ਤੁਹਾਡੇ ਨਾਲ ਕੋਈ ਨਾ ਤੁਹਾਡੀ ਡਰਾਈਵ ਦੇ ਦੌਰਾਨ। ਮੈਨੂੰ ਪਤਾ ਕਿ ਥੋੜ੍ਹੀ ਜਿਹੀ ਅਜੇ ਟ੍ਰੈਫਿਕ ਵੱਧ ਹੋਣੀ ਹੈ, ਜਾ ਰਹੇ ਹੋ ਕੰਮਾਂ ਕਾਰਾਂ ਤੇ ਜਾਂ ਆ ਰਹੇ ਹਾਂ ਕੰਮਾਂ ਕਾਰਾਂ ਤੋਂ। ਜਦੋਂ ਮੌਸਮ ਹਲਕਾ ਫੁਲਕਾ ਜਿਹਾ ਨਾ ਮੈਸਅਪ ਹੋ ਜਾਂਦਾ ਤਾਂ ਲੋਕ ਫਿਰ ਹੌਲੀ ਹੋ ਜਾਂਦੇ, ਚੰਗੀ ਗੱਲ ਹੈ, ਸਖ਼ਤ ਯਾਰ ਹੋਣਾ ਚਾਹੀਦਾ। ਕਈ ਜਿਹੜੇ ਨਹੀਂ ਹੌਲੀ ਹੁੰਦੇ ਫਿਰ ਬਾਅਦ ਚੋਂ ਪਛਤਾਉਂਦੇ ਨੇ। 9257 ਹੈਲੋ।
1: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
1: ਯਾ ਵਧੀਆ ਜੀ, ਵਧੀਆ। ਯਾ ਕੋਈ ਅੱਜ ਚਮਕੀਲੇ ਦਾ ਗਾਣਾ ਸੁਣਾਓ ਜੀ ਤੁਸੀਂ।
0: ਚਮਕੀਲੇ ਦਾ ਸੁਣਾਈਏ?
1: ਹਾਂਜੀ ਹਾਂ,
0: ਸੁਣਾ ਦੇਣੇ। ਚਮਕੀਲੇ ਦਾ ਕਿਹੜਾ ਸੁਣਨਾ ਚਾਹੁੰਦੇ ਹੋ?
1: ਬਾਬੇ ਦੀ ਲਾਲ ਬਰੂਸੀ ਨੇ।
0: ਓ ਵਾਹ, ਵੀ ਵਾਹ, ਚੱਕਾ ਜਾਮ ਕਰਾਤਾ ਹੈ
1: ਤੁਸੀਂ। ਨਵੀਂ ਬ੍ਰੇ ਛੋਟੇ ਭਰਾ, ਜਿੱਦਾਂ ਵੀ ਆਪਾਂ ਆਪਣਾ ਮਾਣ ਕਰਦੇ ਹਾਂ ਵੀ ਤੇਰੀ ਵਧੀਆ ਪੰਜਾਬੀ ਬੋਲ ਦੱਸ।
0: ਧੰਨਵਾਦ ਜੀ, ਥੈਂਕ ਯੂ।
1: ਮੇਰਾ
0: ਬੇਟਾ ਠੀਕ ਹੈ।
1: ਹਾਂਜੀ ਹਾਂਜੀ, ਸ਼ੁਰੂ ਦਾ ਕੰਮ ਕਰਦਾ ਜੀ ਕਦੀ ਆਪਾਂ ਹੈਗਾ ਨੰਬਰ 9647987925 7
0: ਠੀਕ ਹੈ ਜੀ। ਚਲੋ ਮੁਬਾਰਕਾਂ ਹੋਣ।
1: ਤੇ ਨਾਲੇ ਆਪਾਂ ਇੱਥੇ ਗ੍ਰੈਵਲ ਦਾ ਕੰਮ ਕਰਦੇ ਹਾਂ, ਜੇ ਕਿਸੇ ਨੂੰ ਗ੍ਰੈਵਲ ਚਾਹੀਦੀ ਹੋਵੇ ਆਪਾਂ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਜੀ।
0: ਚਲੋ ਜੀ, ਬਹੁਤ ਮੁਬਾਰਕਾਂ ਸਰ, ਥੈਂਕ ਯੂ, ਤੁਹਾਡਾ ਗਾਣਾ ਲਾ ਦਿੰਦੇ। ਠੀਕ ਹੈ,
1: ਹਾਂਜੀ ਹਾਂਜੀ,
0: ਨੋ ਪ੍ਰੋਬਲਮ, ਇੰਜੋਏ ਕਰੋ ਤੇ ਗਾਣਾ ਵੀ ਲਾਉਣੇ, ਚੱਕ ਦੇਂਗੇ ਪੱਟੇ। 6780 ਹੈਲੋ।
2: ਹਾਂਜੀ ਨਵੀਂ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ।
2: ਹੋਰ ਸੁਣਾਓ, ਕਿੱਦਾਂ ਸਿਹਤਾ?
0: ਬਹੁਤ ਵਧੀਆ ਜੀ, ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
2: ਬਹੁਤ ਸ਼ੁਕਰ ਹੈ ਰੱਬ ਦਾ, ਮੌਸਮ ਬਹੁਤ ਵਧੀਆ। ਇੱਕ ਤਾਂ ਹਿੰਦੀ ਗਾਣਾ ਵੀ ਹੈਗਾ, ਉਹ ਵੀ ਤੁਸੀਂ ਲਾ ਸਕਦੇ। ਵੈਸੇ
0: ਕਿਹੜਾ ਹਿੰਦੀ ਗਾਣਾ?
2: ਮੈਨੂੰ ਮੂਵੀ ਦਾ ਨਾਮ ਨੀ ਯਾਦ ਆ ਰਿਹਾ, ਗਾਣਾ ਪਤਾ ਕੀ ਕਹਿੰਦਾ ਕਿ ਬਰਸਾਤ ਕੇ ਮੌਸਮ ਮੇ ਤਨਹਾਈ ਕੇ ਆਲਮ ਮੇ ਮੈਂ ਘਰ ਸੇ ਨਿਕਲ ਆਇਆ ਬੋਤਲ ਵੀ ਉਠਾ
0: ਲਾਇਆ ਪੀ ਲੈਣੇ ਦੋ ਆਪਣੇ ਬੰਦੇ ਤਾਂ ਬਸ ਕਹਿੰਦੇ ਵੀ ਰੋਜ਼ ਹੀ ਪੀਣ ਦੋ
2: ਆਪਣੇ ਬੰਦੇ, ਤਾਂ ਹੀ ਤੇ ਕਹਿੰਦੇ ਮੁੜ ਗਿਆ ਲੀਵਰ, ਕੁਛ ਪਚਾ ਨੀ ਰਿਹਾ, ਚੱਕਰ ਕੀ
0: ਪੈ ਗਿਆ। ਇਹ ਯਾ ਕਹਿਣ ਕੀ ਯਾਰ ਚੜ ਨੀ ਰਹੀ, ਹੁਣ ਜਦੋਂ ਰੋਜ਼ ਪੀਣੀ ਹੈ ਚੜਨੀ ਕਿੱਥੇ ਆ? ਨਜਾਇਜ਼ ਫਿਲਮ ਚੋਂ ਹੈ।
2: ਹਾਂਜੀ ਭਾਈ, ਮੈਨੂੰ ਇੰਨਾ ਨੀ ਯਾਦ ਕਿਹੜੀ, ਪਰ
0: ਜੂਹੀ ਚਾਵਲਾ।
2: ਹਾਂਜੀ
0: ਲਾ ਦਿੰਦੇ ਵੀਰੇ, ਨੋ ਪ੍ਰੋਬਲਮ, ਇੰਜੋਏ ਕਰੋ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਕਿਆ ਬਾਤ ਹੈ, ਆਪਣੇ ਬੰਦੇ ਵੈਸੇ ਨਾ, ਚਲੋ ਜਿਹੜੇ ਦਵਾਈ ਵਾਂਗ ਪੀਂਦੇ ਆ ਰੋਜ਼ ਦਾ, ਬਸ ਇੱਕ ਪੈਗ ਲਾ ਲਿਆ ਚਲੋ ਠੀਕ ਹੈ, ਜਿਹੜੇ ਥੋੜੇ ਲੋੜ ਤੋਂ ਵੱਧ ਕਰ ਲੈਂਦੇ ਆ ਵੀ ਰੋਜ਼ ਹੀ ਅਸੀਂ ਬਸ ਬੋਤਲ ਹੀ ਖਤਮ ਕਰਨੀ ਹੈ, ਪੰਗਾ ਉਦੋਂ ਹੈ। ਐਕਸੈਸ ਨਾ ਕਿਸੇ ਵੀ ਚੀਜ਼ ਦੀ ਮਾੜੀ ਹੈ, ਤੁਸੀਂ ਐਕਸੈਸ ਦੇ ਵਿੱਚ ਸ਼ੂਗਰ ਖਾ ਲਓ ਤਾਂ ਮਾੜੀ ਹੈ, ਐਕਸੈਸ ਦੇ ਵਿੱਚ ਐਕਸਰਸਾਈਜ਼ ਕਰ ਲਓ ਉਹ ਵੀ ਮਾੜੀ ਹੈ। ਹੁਣ ਬਸ ਜੇ ਤੁਸੀਂ 3-3 ਘੰਟੇ 7 ਦਿਨ ਜਿਮ ਚਲਾ ਰਹੇ ਹੋ, ਕਿਹੜਾ ਤੁਹਾਡੇ ਸਿਹਤ ਲਈ ਠੀਕ ਹੈ? ਸੋ ਐਕਸੈਸ ਕਿਸੇ ਵੀ ਚੀਜ਼ ਦੀ ਮੀਨੋ ਮਾੜੀ ਹੁੰਦੀ ਹੈ। ਸੋ ਲਿਮਿਟ ਦੇ ਵਿੱਚ ਬੈਲੈਂਸ ਲਾਈਫ ਸਟਾਈਲ ਜੀਣਾ ਬਹੁਤ ਜ਼ਰੂਰੀ ਹੈ, ਫਨ ਵੀ ਕਰੋ, ਖਾਣਾ ਪੀਣਾ ਵੀ ਇੰਜੋਏ ਕਰੋ, ਬਟ ਨਾਲ ਦੀ ਨਾਲ ਬੈਲੈਂਸ ਲਾਈਫ ਅਤੇ ਆਪਣੇ ਤੁਸੀਂ ਜਿਮ ਜੁਮ ਵੱਲ ਵੀ ਧਿਆਨ ਦਿਓ। ਫੈਸ਼ਨ ਆਈ ਕਿਊ ਨੇ ਐਸੀ ਡੀਲ ਆਤੀ ਔਗਸਟ ਮੰਥ ਲੇਡੀਜ਼ ਲਈ, ਮੈਂ ਕਹਿੰਦਾ ਕਮਾਲ ਹੀ ਹੈ। ਸੋ ਫੈਸ਼ਨ ਆਈ ਕਿਊ ਤੇ ਇੱਕ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਜੂਲਰੀ ਦਾ ਇੱਕ ਸੈੱਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੁੱਤੀ ਲਓ ਇੱਕ ਦੂਜੀ ਅੱਧੀ ਪ੍ਰਾਈਸ 'ਚ, ਤੇ ਵੀਰਾਂ ਲਈ ਕੁੜਤਾ ਪਜਾਮਾ ਕੋਟ ਪੈਂਟ ਤੇ ਜੁੱਤੀਆਂ ਇੱਕ ਲਓ, ਤੇ ਦੂਜਾ ਪੇਅਰ 25% ਆਫ, ਤੇ ਇੰਡੀਆ ਦੀਆਂ ਟਿਕਟਾਂ ਹੁਣ ਵਿਕ ਰਹੀਆਂ ਨੇ, ਤੇ ਟੈਚੀ ਚਾਹੀਦੇ ਆ, ਤਿੰਨ ਪੀਸ ਲਗੇਜ ਟੈਚੀਆਂ ਦਾ ਸੈੱਟ 149 ਚ, ਤੇ ਤਿੰਨ ਕੁਇਲਟ ਤੇ ਕੰਫਰਟਰ ਸੈੱਟ $99 ਚ, ਛੇ ਬੈਡਸ਼ੀਟ ਸੈੱਟ $99 ਦੇ ਵਿੱਚ, ਟੇਲਰਿੰਗ ਸਰਵਿਸ ਵੀ ਇਨ ਸਟੋਰ ਅਵੇਲੇਬਲ ਹੈ 258 ਕੁਈਨ ਸਟਰੀਟ ਈਸਟ ਕੁਈਨ ਕੈਨੇਡੀ, ਜਾਂ 7071 ਏਅਰਪੋਰਟ ਰੋਡ ਏਅਰਪੋਰਟ ਡੇਰੀ, ਜਾਂ 11655 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ, ਜਾਂ 509 ਵਿਲਸਨ ਐਵਨਿਊ ਕਿਚਨਰ, ਫੈਸ਼ਨ ਆਈ ਕਿਊ 905-453-2225-5420. ਹੈਲੋ,
3: ਸਤਿ ਸ੍ਰੀ ਅਕਾਲ ਨਵੀਂ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
3: ਮੈਂ ਆਇਆ 7 ਮਹੀਨੇ ਬਾਅਦ ਬੈਕ ਹੋਮ ਤੋਂ।
0: ਅੱਛਾ, ਇੰਡੀਆ ਤੋਂ 7 ਮਹੀਨੇ ਲੱਗ ਆਏ ਉੱਥੇ?
3: ਪਾਕਿਸਤਾਨ।
0: ਅੱਛਾ, ਲੋਕੀ ਹੁਣ ਤਾਂ ਪਾਕਿਸਤਾਨ ਲੋਕ ਜਾ ਰਹੇ ਆ ਕਿਉਂਕਿ ਮੌਸਮ ਥੋੜਾ ਉਨਾ ਗਰਮ ਨਹੀਂ ਹੋਣਾ, ਤੁਸੀਂ ਆ ਗਏ ਵਾਪਸ?
3: ਨਹੀਂ, ਗਰਮ ਹੈ, ਬਹੁਤ ਗਰਮ ਹੈ ਮੌਸਮ।
0: ਨਹੀਂ, ਤੁਸੀਂ ਤਾਂ ਹੀ ਤਾਂ ਮੈਂ ਕਹਿ ਰਿਹਾ ਤੁਸੀਂ ਗਰਮੀ ਜਾ ਆਏ, ਲੋਕੀ ਤਾਂ ਹੁਣ ਸਰਦੀਆਂ ਜਾ ਰਹੇ ਆ।
3: ਨਵੀਂ ਜੀ, ਉਹ ਗਾਣਾ ਲਾਓ।
0: ਕਿਹੜਾ ਜੀ?
3: ਤੇਰੀ 2 ਟੱਕਿਆਂ ਦੀ ਨੌਕਰੀ ਮੇਰਾ ਸਾਵਣ ਬੀਤਾ ਜਾਏ।
0: ਤੇਰੀ 2 ਟੱਕਿਆਂ ਦੀ ਨੌਕਰੀ ਮੇਰਾ
3: ਸਾਵਣ ਬੀਤਾ ਜਾਏ।
0: ਅੱਛਾ,
3: ਹਾਂਜੀ,
0: ਚਲੋ ਲੱਭ ਲੈਣੇ, ਲਾ ਦਿੰਦੇ ਸਰ, ਨੋ ਪ੍ਰੋਬਲਮ। ਚਲੋ ਸਰ, ਬਹੁਤ ਸ਼ੁਕਰੀਆ, ਚੱਕ ਦਿੰਦੇ ਆ ਗਾਣੇ। ਦੇਖੋ ਜਦੋਂ ਕਣੀਆਂ ਪੈਂਦੀਆਂ ਗਾਣੇ ਗੁਣੇ, ਤੁਸੀਂ ਬੜੇ ਇੰਜੋਏ ਕਰਦੇ ਹੋ। 1013 ਹੈਲੋ
4: ਨਵੀਂ ਜੀ, ਨਮਸਕਾਰ, ਕਾਫੀ ਟਾਈਮ ਬਾਅਦ ਕਾਲ ਕੀਤਾ ਹੈ।
0: ਵੈਲਕਮ ਸਰ,
4: ਅੱਜ ਵੀ ਕਾਫੀ ਟਾਈਮ ਬਾਅਦ। ਸੁਸ਼ੀਲ ਸ਼ਰਮਾ ਫਰਮ ਕੈਂਬ੍ਰਿਜ
0: ਜੀ। ਸ਼ਰਮਾ ਸਾਹਿਬ, ਵੈਲਕਮ।
4: ਉਹ ਜਿਹੜਾ ਗਾਣਾ ਨਸੀਬ ਦਾ, ਉਹ ਨਸਰੂਦੀਨ ਸ਼ਾਹ ਨੇ ਬਹੁਤ ਅੱਛਾ ਗਾਇਆ, ਵਾਜਾ ਵੀ ਵਜਾਉਂਦਾ ਹੈ ਉਹ ਹਾਰਮੋਨੀਅਮ, ਤੇ ਮੈਨੂੰ ਫਰਮਾਇਸ਼ ਹੈ ਪੰਜਾਬੀ ਗਾਣੇ ਦੀ, ਚਿੱਟੇ ਕੋਟ ਤੇ।
0: ਚਿੱਟੇ ਕੁੜਤੇ?
4: ਚਿੱਟੇ ਕੋਟ ਤੇ ਦਾਗ ਪੈ ਗਿਆ
0: ਲਬੇੜਿਆ ਤੋਂ ਖੂਨ ਨਾਲ ਵੇ।
4: ਨਹੀਂ ਨਹੀਂ, ਇਹ ਬੜੇ ਅੱਛੇ ਸਿੰਗਰ ਹੈਗੇ।
0: ਚਿੱਟੇ ਕੁੜਤੇ ਤੇ ਦਾਗ ਪੈ ਗਿਆ?
4: ਹਾਂ, ਮੈਂ ਤੇਰੇ ਘਰ ਆਈ, ਤੂੰ ਦਰਵਾਜ਼ਾ ਨਹੀਂ ਖੋਲਿਆ।
0: ਅੱਛਾ, ਠੀਕ ਹੈ, ਲੱਭ ਲੈਂਦੇ ਹਾਂ ਸਰ, ਨੋ ਪ੍ਰੋਬਲਮ। ਨਹੀਂ, ਉਹ ਚਿੱਟੇ ਸੂਟ ਤੇ ਦਾਗ ਪੈ ਗਏ, ਚਿੱਟੇ ਕੁੜਤੇ ਤੇ ਨਹੀਂ, ਉਹ ਚਿੱਟੇ ਸੂਟ ਤੇ ਦਾਗ ਪਏ ਆ।
4: ਚਿੱਟੇ ਸੂਟ ਤੇ,
0: ਠੀਕ ਹੈ ਠੀਕ ਹੈ, ਲਾ ਦਿੰਦੇ। ਮੈਂ ਕਿਹਾ ਯਾਰ ਚਿੱਟੇ ਕੁੜਤੇ ਤੇ ਕਿਹੜੇ ਦਾਗ ਪੈ ਗਏ, ਚਿੱਟਾ ਕੁੜਤਾ ਤਾਂ ਉਹਦਾ ਸੀਗਾ ਆਪਣੇ ਦਾ ਕਰਨ ਔਜਲੇ ਦਾ, ਕਿ ਚਿੱਟਾ ਕੁੜਤਾ ਲਵੇੜਿਆ ਤੂੰ ਖੂਨ ਨਾਲ ਵੇ, ਹੈਂ, ਉਹ ਫਿਰ ਕਰਨ ਔਜਲੇ ਨੇ ਫੱਟੇ ਚੱਕ ਦਿੱਤੇ ਸੀ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337, 905-673-3337, ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਤੇ ਇੱਕ ਤੁਸੀਂ ਮੈਸੇਜ ਜ਼ਰੂਰ ਯਾਦ ਰੱਖੋ ਰੋਇਲ ਆਟੋ ਸੈਂਟਰ ਦਾ, ਰੋਇਲ ਆਟੋ ਸੈਂਟਰ, ਰੋਇਲ ਆਟੋ ਸੈਂਟਰ। ਗੱਡੀਆਂ ਦਾ ਕੋਈ ਵੀ ਕੰਮ ਹੈ, ਇੰਜਨ ਟ੍ਰਾਂਸਮਿਸ਼ਨ ਦਾ, ਊਬਰ ਲਿਫਟ ਦੀ ਸੇਫਟੀ ਕਰਵਾਉਣੀ ਹੈ, ਤਾਂ ਰੋਇਲ ਆਟੋ ਸੈਂਟਰ ਤੇ ਤੁਹਾਨੂੰ ਗੇੜਾ ਮਾਰਨਾ ਪਊਗਾ ਯਾਰ, ਜ਼ਰੂਰ। ਬਹੁਤ ਵਧੀਆ ਟੀਮ ਹੈ, ਅਫੋਰਡੇਬਲ, ਓਨੈਸਟ ਤੇ ਰਿਲਾਇਬਲ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਰਾਜ ਭਾਜੀ ਤੁਹਾਡੇ ਲਈ ਹਾਜ਼ਰ ਨੇ। ਮੈਂ ਇੰਡੀਆ ਦੀ ਗੱਲ ਕੀਤੀ, ਇੰਡੀਆ ਪਾਕਿਸਤਾਨ ਦੀਆਂ ਟਿਕਟਾਂ ਲੈਣੀਆਂ ਨੇ ਨਾ, ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ ਦੁਆਬਾ ਟਰੈਵਲ ਕੋਲ, ਜਾਂ ਇਹਨਾਂ ਨੂੰ ਕਾਲ ਕਰ ਲਓ। ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਤੇ ਦੁਆਬਾ ਟਰੈਵਲ ਨੇ ਕੁਝ ਇੱਕ ਪ੍ਰਾਈਸਿਸ ਭੇਜੀਆਂ ਤੇ ਕਮਾਲ ਹੀ ਹੈ। ਤੁਸੀਂ ਵਨ ਵੇ ਜਾਣਾ ਨਾ ਇੰਡੀਆ ਨੂੰ ਟੋਰਾਂਟੋ ਟੂ ਦਿੱਲੀ, ਕੁਝ ਇੱਕ ਟਿਕਟਾਂ ਬਾਕੀ ਨੇ। ਅਕਤੂਬਰ ਦੀ ਵਨ ਵੇ ਟਿਕਟ ਹੈ $995 ਚ। ਸੋ ਦੁਆਬਾ ਟਰੈਵਲ 9057967800, 9057967800, ਦੁਆਬਾ ਟਰੈਵਲ 4653। ਹੈਲੋ,
5: ਹਾਂਜੀ, ਉਹ ਜਿਹੜਾ ਗਾਣਾ ਕਹਿ ਰਹੇ ਸੀ ਨਾ, ਉਹ ਹੈਗਾ ਰੋਟੀ ਕਪੜਾ ਮਕਾਨ ਦਾ। ਮੈਂ ਤੇਰੀ ਦੋ ਟੱਕਿਆਂ ਦੀ ਨੌਕਰੀ, ਮੈਂ ਮੇਰਾ ਲੱਖੋਂ ਕਸਾ ਬਣ ਜਾ।
0: ਕੀ ਬਾਤ ਹੈ, ਤੁਸੀਂ ਵੀ ਪੂਰੇ ਸਿੰਗਰ ਹੋ ਹੈ।
5: ਇਹ ਮਜਬੂਰੀ। ਹਾਂਜੀ,
0: ਕੀ ਬਾਤ ਹੈ, ਤੁਹਾਨੂੰ ਗਾਉਣ ਦਾ ਸ਼ੌਂਕ ਹੈ? ਨਦੀਮ ਜੀ ਨੂੰ ਕਾਲ ਕਰੋ, 25 ਸਾਲ ਤੋਂ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਦਦ ਕਰ ਰਹੇ ਨੇ। ਜੀ ਟੀ ਏ ਕ੍ਰੈਡਿਟ 416-650-1100 ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਕਰਜ਼ਾ ਤੁਹਾਡਾ ਮਾਫ਼ ਕਰਵਾ ਰਹੇ ਨੇ। ਉਸ ਦੇ ਨਾਲ ਨਾਲ ਤੁਸੀਂ ਇੱਕ ਯਾਦ ਰੱਖੋ ਮੈਸੇਜ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਹੋਣਾ ਦਾ, ਬੇਸਮੈਂਟ ਤੁਸੀਂ ਲੀਗਲ ਤਿਆਰ ਕਰਾਉਣੀ ਹੈ ਪ੍ਰਸ਼ਾਂਤ ਨੂੰ ਫੋਨ ਕਰੋ, ਵਾਸ਼ਰੂਮ ਰੈਨੋਵੇਟ ਕਰਾਉਣੇ ਆ ਪ੍ਰਸ਼ਾਂਤ ਨੂੰ ਫੋਨ ਕਰੋ। ਗੱਲ ਕੀ, ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ ਤਾਂ ਪੀ ਐਨ ਜੇ ਰੈਨੋਵੇਸ਼ਨ, ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਕਰਦੇ ਨੇ। 437-318-0400 437-318-0400 437-318-0400 ਤੇ ਕਾਲ ਕਰੋ। ਸੋ ਲਾਈਏ ਪਹਿਲਾ ਗਾਣਾ, ਬਰਸਾਤ ਕੇ ਮੌਸਮ ਮੇਂ ਬਾਲੀਵੁੱਡ ਗਾਣਾ ਲਾਈ ਨੂੰ ਯਾਰ ਹੋ ਗਿਆ ਕਾਫੀ ਚਿਰ, ਸੁਣਦੇ ਹਾਂ ਦੋ ਕੁ ਬੋਲ। ਵਾਹ ਵੀ ਵਾਹ।

0: वाह क्या बात है। 3399 हेलो 3399 हेलो जी 1 2 3 ओके जी नो प्रॉब्लम। सो कॉल करदे थोड़े ते आंदे दे ला करो यार तनु हेलो करी दी है ते हेलो दा हेलो नाल जवाब आवे ना फिर होंदा स्वाद जे हेलो नाल बस फिर चुपचाप सुनाई देवे ना फिर बंदा कहंदा यार असी तां आवाज सुनन तरसे पए सीगे। साडे नाल ग्रैंड ऑफ फर्नीचर सुख भाजी जुड़ चुके आ ते ग्रैंड ऑफ फर्नीचर 6885 टॉमकिन रोड ते सेल सुखचा भाजी वेलकम।
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਇਸ ਵੀਕਲ ਦੇ ਉੱਪਰ ਪਹੁੰਚਣਾ ਭਾਰੀ ਡਾਲਰਾਂ ਦੀ ਸੇਵਿੰਗ ਤਾਂ ਹੋਣੀ ਆ। ਔਨ ਏਅਰ ਵਾਦਾ ਜਿਹੜੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਲ ਦੇ ਉੱਪਰ ਤਾਂ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਇੱਕ ਚੱਕਰ ਜ਼ਰੂਰ ਲਾਓ। ਚਾਹੇ ਤੁਸੀਂ ਕਸਟਮਾਈਜ਼ ਆਪਣੀ ਮੈਜ਼ਰਮੈਂਟ ਦੇ ਹਿਸਾਬ ਨਾਲ ਸੋਫਾ ਸੈੱਟ ਬਣਾਉਣਾ, ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਟਰਕੀ ਸਟਾਈਲ ਦੇ ਸੋਫਾ ਸੈੱਟ ਚਾਹੀਦੇ ਨੇ ਜਾਂ ਹਾਈਡ੍ਰੋਲਿਕ ਬੈਡਰੂਮ ਸੈੱਟ, ਜਿਹੜੇ ਬਹੁਤ ਸਾਰੇ ਨਵੇਕਲੇ ਕਿਸਮ ਦੇ ਨਿਊ ਅਰਾਈਵਲ ਸਾਡੇ ਕੋਲ ਲੱਗ ਚੁੱਕੇ ਨੇ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕੜਾਕੇ ਕੱਢ ਵੀ ਪ੍ਰਾਈਸ ਦੇਣ ਲੱਗੇ ਇਸ ਵੀਕਡ ਦੇ ਉੱਪਰ। ਬਰਾਊਨ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਲੱਗੀ ਹੋਈ ਆ, ਪਲੱਸ ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ, ਸੋਫਟ ਕਲੋਜ਼ਰ, ਮਿਰਰ ਦੇ ਉੱਪਰ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਬਰਾਊਨ ਕਲਰ ਭਾਰੀ ਡਿਮਾਂਡ ਦੇ ਉੱਪਰ ਲੈਕਰ ਫਿਨਿਸ਼ ਦੇ ਵਿੱਚ ਬਰਾਊਨ ਕਲਰ ਦਾ ਬੈੱਡਰੂਮ ਸੈੱਟ ਲੈ ਕੇ ਆਏ ਆ ਗੋਲਡਨ ਟੱਚ ਦੇ ਨਾਲ, ਜਿਹਦੀ ਰੈਗੂਲਰ ਕੀਮਤ 4,4500 ਡਾਲਰ ਸੀ, ਪਰ ਇਸ ਵੀਕਐਂਡ ਸਪੈਸ਼ਲ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਕਰਕੇ ਪੂਰੇ ਦਾ ਪੂਰਾ ਬੈੱਡਰੂਮ ਸੈੱਟ 1699 ਡਾਲਰ 1699 1699 ਡਾਲਰ ਦੇ ਵਿੱਚ ਲੈਕਰ ਫਿਨਿਸ਼ ਦੇ ਵਿੱਚ ਬਰਾਊਨ ਕਲਰ ਦਾ ਬੈੱਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਪੂਰਾ ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਨਾਲ ਦੀ ਨਾਲ ਜਦੋਂ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, ਓਰਿਜਿਨਲ ਐਪਲ ਦੀ ਸਮਾਰਟ ਵਾਚ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਿਹਾ ਇਸ ਵੀਕਨ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਬਾਜੀ।
0: ਥੈਂਕ ਯੂ ਸਰ। ਜ਼ਰੂਰ ਤੁਸੀਂ 6885 ਟੋਮਕਨ ਰੋਡ ਤੇ ਮਾਰੋ ਗੜਾ ਤੇ ਵਧੀਆ ਟੌਪ ਦੀਆਂ ਡੀਲਾਂ ਲਓ। ਉਸ ਦੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅਸੀਂ ਰੋਇਲ ਪਰਫਿਊਮਸ ਦੀ ਜਾਣਕਾਰੀ ਦਿੰਦੇ ਹੁੰਦੇ ਹਾਂ ਬਈ। ਸੋ ਵਧੀਆ ਟੌਪ ਦੇ ਪਰਫਿਊਮ ਲੈਣੇ, ਦੇਖੋ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ 400-500 ਡਾਲਰ ਦੇ ਪਰਫਿਊਮ ਮਿਲਦੇ ਆ ਨਾ, ਉਹੀ ਪਰਫਿਊਮ ਦੀ ਖੁਸ਼ਬੂ ਫਰੈਗਰੈਂਸ ਸਿਰਫ 50 ਡਾਲਰ ਚ। ਸੋ 400-500 ਡਾਲਰ ਤੁਸੀਂ ਬਚਾ ਰਹੇ ਹੋ ਯਾਰ, ਹੋਰ ਕੀ ਚਾਹੀਦਾ। ਰੋਇਲ ਪਰਫਿਊਮ ਵਾਲੇ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, 6-8 ਘੰਟੇ ਮਿਨੀਮਮ ਇਹਨਾਂ ਦੇ ਪਰਫਿਊਮ ਦੀ ਖੁਸ਼ਬੂ ਰਹਿੰਦੀ ਹੈ। 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ, ਤੇ ਬਹੁਤ ਖਾਸ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਆਫਰ ਹੈ। ਸੋ 1 ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਰੋਇਲ ਪਰਫਿਊਮਸ, ਨੰਬਰ ਹੈ 437-315-0701 437-315-0701 ਤੇ ਤੁਸੀਂ ਕਾਲ ਇਹਨਾਂ ਨੂੰ ਕਰ ਲਓ। ਅੱਜ ਕਣੀਆਂ ਪੈ ਰਹੀਆਂ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੋ ਰਹੇ ਆ, ਜੇ ਵਧੀਆ ਵਾਟਰ ਪਰੂਫ ਟੈਂਟ ਨਹੀਂ ਲੱਗਿਆ ਤਾਂ ਫਿਰ ਪੰਗਾ ਬਹੁਤ ਹੈ। ਸੋ ਵਿਆਹਾਂ ਦਾ ਕੋਈ ਵੀ ਫੰਕਸ਼ਨ ਆ ਰਿਹਾ, ਘਰੇ ਕੋਈ ਵੀ ਇਵੈਂਟ ਕਰ ਰਹੇ ਹੋ, ਮੱਲੀ ਟੈਂਟ ਸਰਵਿਸਿਜ਼ ਤੋਂ ਟੈਂਟ ਲਵਾਓ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਵਾਲਿਆਂ ਕੋਲ ਅਵੇਲੇਬਲ ਨੇ। ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਆਪਣੇ ਬਾਰ, ਹੋਰ ਇਹਨਾਂ ਕੋਲ ਕੀ ਹੈ, ਲਾਈਟਾਂ, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਲਓ। ਮੱਲੀ ਟੈਂਟ 6479992569 ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਤੇ ਇਹਨਾਂ ਨਾਲ ਕਰੋ ਗੱਲਬਾਤ ਤੇ ਵਧੀਆ ਟੌਪ ਦੀਆਂ ਡੀਲਾਂ ਲਓ। ਇਹ ਨਾ ਜਿਹੜੇ ਈ ਸਕੂਟਰ ਜਿਹਨੇ ਬੱਚਿਆਂ ਨੂੰ ਕਹੋ ਕਿ ਚਲਾਉਣੇ ਬੰਦ ਕਰਨ ਯਾਰ, ਈ ਸਕੂਟਰਸ ਦੇ ਇੰਨੇ ਐਕਸੀਡੈਂਟ ਹੋ ਰਹੇ ਨੇ। ਟੋਰਾਂਟੋ ਦੇ ਵਿੱਚ 514 ਰਿਪੋਰਟਡ ਕੋਲੀਜਨ ਆਲਰੇਡੀ ਹੈ। ਸੋ 2 ਬੜੇ ਫੇਟਲ ਜੇ ਕ੍ਰੈਸ਼ ਹੋਏ ਨੇ ਈ ਸਕੂਟਰ ਦੇ, ਤੇ ਹੁਣ ਸਿਟੀ ਆਫ ਟੋਰਾਂਟੋ ਵੱਲੋਂ ਇੱਕ ਸੇਫਟੀ ਕੈਂਪੇਨ ਕੀਤਾ ਜਾ ਰਿਹਾ ਚਾਹੀਦਾ ਵੀ ਆ। ਇੱਥੇ ਵੀ ਯਾਰ ਆਪਾਂ ਦੇਖਦੇ ਹਾਂ ਈ ਸਕੂਟਰ ਤੇ ਜਿਹੜੇ ਮਿੰਨੀ ਜਿਵੇਂ ਡਰਟ ਬਾਈਕ ਜੇ ਵਾਂਗ ਨਹੀਂ ਹੁੰਦੇ, ਬੱਚੇ ਦਵੱਲੀ ਜਾ ਰਹੇ ਹੁੰਦੇ ਆ, ਨਾ ਕੋਈ ਹੈਲਮੇਟ ਪਾਈ ਹੈ, ਇੱਥੇ ਲੋਕਲ ਆਪਣੀਆਂ ਸਟਰੀਟਾਂ ਤੇ ਤੇ ਨਾ ਸਟੋਪ ਸਾਈਨ ਤੇ ਰੁਕਦੇ ਨੇ। ਸੋ ਬੱਚਿਆਂ ਨੂੰ ਥੋੜੇ ਯਾਰ ਕਹੋ ਕਿ ਦੇ ਨੀਡ ਟੂ ਬੀ ਕੇਅਰਫੁਲ ਤੇ ਖਿਆਲ ਆਪਣਾ ਜ਼ਰੂਰ ਰੱਖਣ। 3399 ਹੈਲੋ
2: ਨਵੀਂ ਵੀਰੇ, ਕੀ ਹਾਲ ਹੈ ਜੀ?
0: ਜੀ ਬਹੁਤ ਵਧੀਆ, ਤੁਸੀਂ ਸੁਣਾਓ? ਨਵੀਂ ਤੁਮ ਨੰਬਰ ਠੀਕ ਹੈ ਸਰ, ਬਹੁਤ ਸ਼ੁਕਰੀਆ। ਸੋ ਜੀ ਟੀ ਏ ਕ੍ਰੈਡਿਟ 416-650-1100 ਦੇ ਉੱਤੇ ਗੱਲਬਾਤ ਇਹਨਾਂ ਨੂੰ ਤੁਸੀਂ ਕਰ ਸਕਦੇ ਹੋ। ਇੱਕ ਨਾਲ ਦੀ ਨਾਲ ਜਦੋਂ ਨਾ ਕਣੀਆਂ ਪੈਂਦੀਆਂ ਫਿਰ ਕੁਝ ਖਾਸ ਨੰਬਰ ਯਾਦ ਹੁੰਦੇ ਆ। ਪੈਸ਼ਨ ਰੂਫਿੰਗ, ਜੇ ਬਾਰਿਸ਼ ਪੈ ਗਈ ਨਾ ਤੁਹਾਡੀ ਛੱਤ ਲੀਕ ਹੋਣੀ ਸ਼ੁਰੂ ਹੋ ਗਈ, ਪੰਗਾ ਬਹੁਤ ਹੈ, ਘਰ ਦੇ ਸਾਰੇ ਸਟਰਕਚਰ ਨੂੰ ਡੈਮੇਜ ਪਹੁੰਚਦਾ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰ ਲਓ 647-919-9413 647-919-9413-6149-9913-1394 ਤੇ ਤੁਸੀਂ ਪੈਸ਼ਨ ਰੂਫਿੰਗ ਨੂੰ ਕਾਲ ਕਰੋ ਤੇ ਬਹੁਤ ਹੀ ਅੱਛੀ ਟੀਮ ਹੈ ਤੁਹਾਡੇ ਲਈ, ਬਿਲਕੁਲ ਅਵੇਲੇਬਲ ਨੇ। ਰਾਜਵੰਤ ਕੌਰ ਨੂੰ ਵੀ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਤੁਹਾਡੀ, ਤਾਂ ਰਾਜਵੰਤ ਕੌਰ ਜੀ ਤੁਹਾਡੇ ਲਈ ਅਵੇਲੇਬਲ ਨੇ। ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਘਟਾਉਣ ਦੇ ਵਿੱਚ ਮਾਹਰ ਨੇ, ਘਰਾਂ ਦੀ ਇੰਸ਼ੋਰੈਂਸ ਵੀ। ਐਂਡ ਮੇਨ ਗੱਲ ਇਹ ਹੈ ਤੁਹਾਨੂੰ ਇਹ ਡਿਸਕਾਊਂਟ ਲੈ ਕੇ ਦਿੰਦੇ ਆ 30% ਦਾ, 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਨੇ, 25 ਤੋਂ ਵੱਧ ਕੰਪਨੀਜ਼, ਤੇ ਡਿਸਕਾਊਂਟ ਟੌਪ ਦਾ 6476744735 ਦੇ ਉੱਤੇ ਕਾਲ ਕਰੋ। ਚਮਕੀਲਾ ਜੀ ਨਾ ਸੁਣ ਲਈ ਥੋੜ੍ਹਾ ਜਿਹਾ, ਹੁਣ ਤੁਸੀਂ ਕਹੋਗੇ ਨਵੀਂ ਯਾਰ ਪਹਿਲਾਂ ਬਰਸਾਤ ਕੇ ਮੌਸਮ ਹੈ, ਹੁਣ ਸਹੁਰੇ ਦੀ ਲਾਲ ਮਰੂਤੀ ਨੇ ਇਹ, ਪਰ ਥੋੜ੍ਹਾ ਜਿਹਾ ਮੈਨੂੰ ਕੋਈ ਰੀਮਿਕਸ ਜਿਹਾ ਲੱਗਦਾ ਤੇ ਤੁਹਾਡੇ ਲਈ ਜਿਹੜਾ ਓਰਿਜਿਨਲ ਗੀਤ ਹੈ ਉਹ ਲਾਉਂਦੇ ਹਾਂ। ਐਂਡ ਅੱਜ ਚੱਕਾ ਜਾਮਕ ਰਾਤ।

0: ਵਾਹ ਕਿਆ ਬਾਤ ਹੈ, ਬਹਿ ਜਾ ਬਹਿ ਜਾ। ਓਕੇ ਕਣੀਆਂ ਪੈ ਰਹੀਆਂ ਅੱਜ, ਬਟ ਮੌਸਮ ਜਦੋਂ ਖੂਬਸੂਰਤ ਹੋ ਗਿਆ ਨਾ ਵੀਕਐਂਡ ਤੇ ਅਗਲੇ ਵੀਕ ਵੀਕਡੇਜ਼, ਤਾਂ ਟੀ ਡੋਟ ਵਾਟਰ ਟੈਕਸੀ ਦੀ ਕਮਾਲ ਹੀ ਹੈ। ਸੁਣੋ, ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਹ ਵੀ ਵਾਹ, ਕਿਆ ਬਾਤ ਹੈ ਜੀ। 2865 ਹਾਂਜੀ
1: ਹਾਂਜੀ ਹਾਂ ਜੀ,
0: ਵਧੀਆ ਜੀ, ਕਿਵੇਂ ਹੋ? ਕੋਈ ਨਾ, ਗੱਡੀਆਂ ਕਰ ਲੋ ਹੌਲੀ ਤੇ ਚਮਕੀਲਾ ਸਾਹਿਬ ਨੂੰ ਸੁਣੋ ਫਿਰ।
1: ਚਮਕੀਲਾ ਲਾਇਆ, ਵਧੀਆ ਗੀਤ ਜੀ, ਕਹਿੰਦਾ
0: ਚਮਕੀਲੇ ਸਾਹਿਬ ਦੇ ਜਿੰਨੇ ਵੀ ਗੀਤ ਨੇ ਕਮਾਲ ਹੀ ਆ ਸਾਰੇ।
1: ਕਿੰਨੇ
0: ਸਾਲ ਹੋ ਗਏ ਤੁਹਾਨੂੰ ਗੱਡੀ ਚਲਾਉਂਦਿਆਂ ਹੁਣ?
1: ਮੈਨੂੰ ਲੌਂਗ ਟਾਈਮ ਹੋ ਗਿਆ, ਕਾਫੀ ਚਿਰ ਹੋ ਗਿਆ ਜੀ।
0: ਕਿੰਨਾ ਚਿਰ?
1: ਮੈਨੂੰ ਕਿੰਨਾ ਹੋ ਗਿਆ, ਆਪਣੇ 28 ਸਾਲ ਹੋ ਗਏ।
0: 28 ਸਾਲ, ਕਿਆ ਬਾਤ ਹੈ! 28 ਸਾਲ ਚ ਕਿੰਨੀਆਂ ਟਿਕਟਾਂ ਮਿਲੀਆਂ ਤੁਹਾਨੂੰ?
1: ਟਿਕਟਾਂ ਥੋੜੀ ਜਿਹੀ ਮੇਰੀ ਜ਼ਿਆਦਾ ਨੀ ਮਿਲੀਆਂ ਜੀ।
0: ਜਾਂ ਕਿੰਨੀਆਂ ਕ?
1: ਟਿਕਟਾਂ
0: ਸਿਰਫ 2-3 ਖਿੱਚ ਕੇ ਕਿੱਥੋਂ ਰੱਖਦੇ ਹੋ ਕੰਮ ਨੂੰ? ਤੁਸੀਂ ਤਾਂ ਬੜੇ ਯਾਰ ਸੇਫ ਤੇ ਸਿਕਿਓਰ ਬੰਦੇ ਹੋ, ਗੱਲ ਚੰਗੀ ਹੈ, ਸੇਫ ਸਿਕਿਓਰ ਹੋਣਾ ਬਹੁਤ ਜ਼ਰੂਰੀ ਹੈ। ਸੋ ਹਰਪ੍ਰੀਤ ਸੈਣ ਜੀ ਸਾਡੇ ਨਾਲ ਜੁੜ ਚੁੱਕੇ ਨੇ, ਟੌਪ ਟੌਪ ਟੌਪ ਟਵਿਸਟ ਇੰਸ਼ੋਰੈਂਸ ਏਜੰਸੀ, ਤੋਂ ਉਹਨਾਂ ਨਾਲ ਵੀ ਜਲਦੀ ਕਰਦੇ ਹਾਂ ਗੱਲਬਾਤ। 2145 ਲਓ। ਓ ਵਾਹ ਵੀ ਵਾਹ, ਕੱਟ ਦਿੱਤੀ ਕਾਲ, ਕੋਈ ਗੱਲ ਨਹੀਂ। ਹਰਪ੍ਰੀਤ ਵੈਲਕਮ, ਕਿਵੇਂ ਹੋ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ, ਕਿਵੇਂ ਹੋ? ਹਰਪ੍ਰੀਤ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਵੈਰੀ ਵੈਲ ਐਜੂਕੇਟਿਡ, ਤੇ ਹਰਪ੍ਰੀਤ ਦੀਆਂ ਡੈਜ਼ਿਗਨੇਸ਼ਨ ਦੀ ਤੁਸੀਂ ਦੇਖੋਗੇ ਕਿ ਵਾਲ ਭਰੀ ਪਈ ਹੈ ਟੌਪ ਦੀਆਂ ਟਰੋਫੀਜ਼ ਦੇ ਨਾਲ। ਸੋ ਹਰਪ੍ਰੀਤ, ਅੱਜ ਕੀ ਜਾਣਕਾਰੀ ਦੇ ਰਹੇ ਆਪਾਂ?
2: ਬਿਲਕੁਲ ਨਵੀ, ਸੋ ਤੁਸੀਂ ਟਿਕਟ ਦੀ ਗੱਲ ਕਰ ਰਹੇ ਸੀਗੇ ਡਰਾਈਵਿੰਗ ਲਾਇਸੈਂਸ ਦੇ ਉੱਪਰ, ਸੋ ਇੱਕ ਜ਼ਰੂਰ ਚੀਜ਼ ਐਡ ਆਨ ਕਰ ਦਵਾਂ, ਕਿਉਂਕਿ ਜਦੋਂ ਡਰਾਈਵਿੰਗ ਲਾਇਸੈਂਸ ਦੇ ਉੱਪਰ ਜ਼ਿਆਦਾ ਟਿਕਟਾਂ ਹੋ ਜਾਣ ਤਾਂ ਉਸ ਲਈ ਰੈਗੂਲਰ ਇੰਸ਼ੋਰੈਂਸ ਪਾਲਿਸੀਜ਼ ਜਿਹੜੀਆਂ ਹੈਗੀਆਂ ਆਪਾਂ ਨੂੰ ਮਿਲਣੀਆਂ ਔਖੀਆਂ ਹੋ ਜਾਂਦੀਆਂ। ਇਸ ਕਰਕੇ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਸੁਣਦੇ ਪਏ, ਜ਼ਰੂਰ ਧਿਆਨ ਰੱਖੋ, ਕਿਉਂਕਿ ਹਰੇਕ ਚੀਜ਼ ਦੇ ਉੱਪਰ ਇੰਪੈਕਟ ਪੈਂਦਾ ਹੈ, ਜਿੱਥੇ ਤੁਹਾਡੇ ਡਰਾਈਵਿੰਗ, ਆਟੋ ਇੰਸ਼ੋਰੈਂਸ, ਉਹਨਾਂ ਚੀਜ਼ਾਂ ਦੇ ਇੰਪੈਕਟ ਪੈਂਦਾ, ਲਾਈਫ ਇੰਸ਼ੋਰੈਂਸ ਦੇ ਉੱਪਰ ਵੀ ਬਹੁਤ ਵੱਡਾ ਇੰਪੈਕਟ ਹੈ, ਕਿਉਂਕਿ ਹਰੇਕ ਇੰਸ਼ੋਰੈਂਸ ਕੰਪਨੀ ਦੇ ਵਿੱਚ ਇਹ ਕੁਐਸਚਨ ਹੈ ਕਿ ਤੁਹਾਡਾ ਡਰਾਈਵਿੰਗ ਲਾਇਸੈਂਸ ਕਦੇ ਸਸਪੈਂਡ ਤਾਂ ਨਹੀਂ ਹੋਇਆ, ਜਾਂ ਫਿਰ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਉੱਪਰ 4 ਤੋਂ ਵੱਧ ਟਿਕਟਾਂ ਤਾਂ ਨਹੀਂ ਹੈਗੀਆਂ। ਸੋ ਅਗਰ ਆਪਾਂ ਉਸ ਸਿਨੈਰੀਓ ਤੋਂ ਉੱਪਰ ਵਾਲੇ ਟਿਕਟਾਂ ਦੇ ਵਿੱਚ ਹੋਏ ਤਾਂ ਆਪਾਂ ਨੂੰ ਰੈਗੂਲਰ ਪਲਾਨ ਨਹੀਂ ਮਿਲਦਾ, ਸੋ ਜਾਂ ਤਾਂ ਪਾਲਿਸੀ ਰੇਟਿੰਗ ਹੋ ਕੇ ਮਿਲੂਗੀ, ਜਾਂ ਫਿਰ ਇਹ ਹੈਗਾ ਹੈ ਕਿ ਆਪਾਂ ਨੂੰ ਨਾਨ ਮੈਡੀਕਲ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜਾਣਾ ਪੈਣਾ, ਜਿਹੜੇ ਰੈਗੂਲਰ ਪਲਾਨ ਤੋਂ ਬਿਨਾਂ ਜਿਹੜੇ ਨਾਨ ਮੈਡੀਕਲ ਪਲਾਨ ਹੈਗਾ ਉਹਨਾਂ ਦੇ ਵਿੱਚ ਆਪਾਂ ਨੂੰ ਕਵਰੇਜ ਲੈਣੀ ਪੈਣੀ ਆ। ਸੋ ਇਸ ਕਰਕੇ ਬਹੁਤ ਵਾਰੀ, ਕਈ ਵਾਰ ਲੱਗਦਾ ਹੁੰਦਾ ਕਿ ਟਿਕਟਾਂ ਨਾਲ ਕੀ ਲੈਣਾ ਦੇਣਾ ਆ ਲਾਈਫ ਇੰਸ਼ੋਰੈਂਸ ਦਾ, ਬਟ ਜਿਹੜੀ ਆਪਣਾ ਲਾਈਫ ਸਟਾਈਲ ਹੈਗਾ ਆ, ਇੰਸ਼ੋਰੈਂਸ ਕੰਪਨੀ ਉਹ ਚੀਜ਼ ਨੂੰ ਦੇਖਦੀ ਆ, ਉਹਦੇ ਬੇਸਿਸ ਦੇ ਉੱਪਰ ਅੰਡਰ ਰਾਈਟਿੰਗ ਕਰਦੇ ਆ ਉਹ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਇੱਦਾਂ ਦਾ ਕੋਈ ਵੀ ਸਿਨੈਰੀਓ ਹੈਗਾ ਆ, ਜ਼ਰੂਰ ਇੱਕ ਵਾਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਨਾਨ ਮੈਡੀਕਲ ਪਲਾਨਸ ਦੇ ਵਿੱਚ ਆਪਾਂ ਕੁਆਲੀਫਾਈ ਕਰ ਸਕਦੇ ਹਾਂ ਕਵਰੇਜ ਦੇ ਲਈ। ਸੋ ਨੰਬਰ ਹੈਗਾ ਜੀ ਮੇਰਾ 416-817-6500, ਨਾਨ ਮੈਡੀਕਲ ਪਲਾਨਸ ਦੇ ਵਿੱਚ, ਜਿੱਥੇ ਇਹ ਨਾਨ ਮੈਡੀਕਲ ਰੀਜ਼ਨਸ ਮੈਂ ਦੱਸੇ ਹੈਗੇ ਆ। ਉਸ ਤੋਂ ਇਲਾਵਾ ਜਿਹੜਾ ਮੇਜਰ ਪੋਰਸ਼ਨ ਹੈਗਾ ਉਹ ਮੈਡੀਕਲ ਰੀਜ਼ਨਸ ਦਾ ਹੀ ਹੈਗਾ, ਕਿ ਅਗਰ ਤੁਹਾਨੂੰ ਪਹਿਲਾਂ ਤੁਸੀਂ ਕਿਸੇ ਪਾਲਿਸੀ ਲਈ ਟਰਾਈ ਕੀਤਾ ਸੀਗਾ, ਤੁਹਾਨੂੰ ਤੁਹਾਡੇ ਮੈਡੀਕਲ ਰੀਜ਼ਨਸ ਕਰਕੇ ਕਵਰੇਜ ਨਹੀਂ ਮਿਲੀ ਹੈਗੀ, ਜਾਂ ਫਿਰ ਤੁਹਾਡੀ ਫੈਮਿਲੀ ਹਿਸਟਰੀ ਕਰਕੇ ਤੁਹਾਡੀ ਕਵਰੇਜ ਡਿਕਲਾਈਨ ਹੋਈ ਹੈਗੀ ਆ, ਜਾਂ ਤੁਹਾਡੇ ਮੈਡੀਕਲ ਸਨੈਰੀਓਜ਼ ਇੱਦਾਂ ਦੇ ਹੈਗੇ ਆ, ਕੋਈ ਹਾਰਟ ਦੀ ਕੰਡੀਸ਼ਨ, ਡਾਇਬਟੀਜ਼, ਇਨਸੁਲਿਨ ਤੇ ਡਿਪੈਂਡ ਕਰਦੇ ਆ, ਉਹਨਾਂ ਸਨੈਰੀਓਜ਼ ਦੇ ਵਿੱਚ ਵੀ ਆਪਾਂ ਨਾਨ ਮੈਡੀਕਲ ਪਲਾਨ ਦੇ ਵਿੱਚ ਕੁਆਲੀਫਾਈ ਕਰ ਸਕਦੇ ਹਾਂ। ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ, ਪਲੱਸ ਫਰਦਰ ਸਟੱਡੀ ਕੀਤੀ ਹੋਣ ਕਰਕੇ ਸਾਨੂੰ ਅੰਡਰ ਰਾਈਟਿੰਗ ਗਾਈਡਲਾਈਨਸ ਜਿਹੜੀਆਂ ਪਤਾ ਹੈ ਕਿ ਕਿਹੜਾ ਕਲਾਇੰਟ ਕਿਹੜੀ ਇੰਸ਼ੋਰੈਂਸ ਕੰਪਨੀ ਵਿੱਚ ਕੁਆਲੀਫਾਈ ਹੋ ਸਕਦਾ ਆ। ਸੋ ਨੰਬਰ ਹੈਗਾ ਜੀ 416-817-6500-416-817-6500।
0: ਵੈਰੀ ਗੁੱਡ, 416-817-6500 ਨੰਬਰ ਹੈ, 416-817-6500 ਤੇ ਹਰਪ੍ਰੀਤ ਨਾਲ ਗੱਲਬਾਤ ਕਰੋ। ਹਰਪ੍ਰੀਤ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਓਕੇ, ਮੈਂ ਨਾ ਜਸਟ ਕੁਇਕਲੀ ਹੁਣ ਬਾਈ ਜੀ ਨਾਲ ਗੱਲ ਕੀਤੀ, ਕਹਿੰਦੇ 28 ਸਾਲ ਹੋ ਗਏ ਨਵੀਂ ਗੱਡੀਆਂ ਚਲਾਉਂਦਿਆਂ ਨੂੰ ਤੇ ਚਲਾਉਂਦੇ ਨੂੰ, ਤੇ ਸਿਰਫ 3 ਕੁ ਟਿਕਟਾਂ ਮਿਲੀਆਂ। ਕਿੰਨੇ ਕੇਅਰ ਬੰਦੇ ਨੇ ਤੁਹਾਨੂੰ, ਤੁਸੀਂ ਮੈਨੂੰ ਓਨੈਸਟਲੀ ਦੱਸਿਓ, ਗੱਡੀ ਚਲਾਉਂਦੇ ਨੂੰ ਕਿੰਨਾ ਚਿਰ ਹੋ ਗਿਆ, ਲਾਇਸੈਂਸ ਕਦੋਂ ਲਿਆ ਤੇ ਕਿੰਨੀਆਂ ਟਿਕਟਾਂ ਮਿਲੀਆਂ? ਜੇ ਤੁਸੀਂ ਕਿਹਨੂੰ ਨਵੀਂ ਯਾਰ ਮਿਲ ਗਈਆਂ 10-15, ਕੋਈ ਨਾ ਦੱਸ ਦਿਓ, ਐਡੀ ਕਿਹੜੀ ਗੱਲ ਆ, ਗਲਤੀਆਂ ਹੋ ਜਾਂਦੀਆਂ ਨੇ। ਹੁਣ ਮੈਨੂੰ ਵੀ ਮਿਲੀਆਂ ਨੇ, ਮੈਨੂੰ ਕਿਹੜਾ ਮਿਲੀਆਂ ਨੀ, ਸਾਰੇ ਆਪਾਂ ਗਲਤੀ ਕੋਈ ਨਾ ਕੋਈ ਕਰ ਹੀ ਦਿੰਦੇ ਹਾਂ, ਆਪਾਂ ਇਨਸਾਨ ਆ, ਕਿਹੜਾ ਹਿਊਮਨ ਬੀਇੰਗ ਹੈ ਜਿੱਥੋਂ ਗਲਤੀ ਨਹੀਂ ਹੁੰਦੀ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਤੇ ਦੇਖਦੇ ਹਾਂ ਯਾਰ ਕਿੰਨੇ ਸੇਫ ਡਰਾਈਵਰ ਨੇ ਤੇ ਕਿੰਨੇ ਗੱਡੀ ਐਂ ਚਲਾਉਂਦੇ ਜਿਵੇਂ ਰੇਸ ਟਰੈਕ ਤੇ ਸੜਕ ਬਾਪੂ ਦੀ ਹੁੰਦੀ ਹੈ। ਇੰਡੀਆ ਤਾਂ ਚੱਲ ਜਾਂਦਾ ਹੈ, ਕੋਈ ਪੁਲਿਸ ਵਾਲਾ ਘੇਰ ਲੈਂਦਾ, ਉਹ ਤੂੰ ਬੈਲਟ ਨਹੀਂ ਲਾਈ, ਉਹ ਕਾਂਸਟੇਬਲ ਸਾਹਿਬ ਤੈਨੂੰ ਪਤਾ ਨਹੀਂ ਮੇਰਾ ਪਿਓ ਕੌਣ ਹੈ, ਤੈਨੂੰ ਪਤਾ ਨਹੀਂ ਮੇਰਾ ਚਾਚਾ ਕੌਣ ਹੈ। ਸੋ ਉੱਥੇ ਤਾਂ ਚੱਲ ਜਾਂਦੀਆਂ ਗੱਲਾਂ, ਬਟ ਇੱਥੇ ਹੁਣ ਤੁਸੀਂ ਭਾਵੇਂ ਕਹਿ ਦਿਓ ਕਿ ਕਾਰ ਨਹੀਂ ਮੇਰਾ ਪਿਓ ਹੈ, ਤਾਂ ਵੀ ਤੈਨੂੰ ਕਹਿਣਗੇ ਫਿਰ ਕੋਈ ਨਾ ਕਾਰਨੀ ਨੂੰ ਦੱਸ ਵੀ ਤੈਨੂੰ ਟਿਕਟ ਮਿਲ ਰਹੀ ਹੈ। ਸੋ 905-673-3337 ਨੰਬਰ ਹੈ ਆਪਣਾ। ਗਿੱਲ ਫਾਰਮ, ਗਿੱਲ ਫਾਰਮ ਤੁਹਾਡੇ ਲਈ ਲੋਕੇਟਡ ਹੈ ਡਿਕਸੀ ਅਤੇ ਕਿੰਗ ਦੇ ਉੱਤੇ, ਹਰ ਰੋਜ਼ ਫਰੈਸ਼ ਸਬਜ਼ੀਆਂ ਇਹ ਪਿਕ ਕਰਦੇ ਨੇ, ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਫਲੀਆਂ, ਦੇਸੀ ਖੀਰੇ, ਕੋਰਨ, ਕੈਬਿਜ, ਮਿੱਠੇ ਵਾਟਰਮੈਲਨ, ਖਰਬੂਜਾ, ਦੇਸੀ ਫਾਰਮ ਦੇ ਆਂਡੇ, ਇਹਨਾਂ ਦੇ ਆਟੇ ਦੀ ਕੋਈ ਰੀਸ ਨਹੀਂ, ਫਰੈਸ਼ਲੀ ਰੋਜ਼ ਇਹ ਪੱਥਰ ਦੀ ਚੱਕੀ ਨਾਲ ਆਟਾ ਪੀਸਦੇ ਨੇ, ਹੋਲ ਵੀਟ, ਬੇਸਣ, ਮੱਕੀ, ਤੇ ਤੁਸੀਂ ਜ਼ਰੂਰ ਇੱਕ ਵਾਰ ਗਿੱਲ ਫਾਰਮ ਤੇ ਜਾਓ, ਡਿਕਸੀ ਕਿੰਗ 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ, ਗਿੱਲ, ਗਿੱਲ ਫਾਰਮ 2825। ਹੈਲੋ
3: ਹੈਲੋ ਨਵੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਹੈ ਵਧੀਆ ਵਧੀਆ, ਕਿੱਦਾਂ ਜੀ?
0: ਬਹੁਤ ਵਧੀਆ, ਕਿਵੇਂ ਹੋ?
3: ਹੈ ਠੀਕ ਹੈ ਠੀਕ ਹੈ, ਪ੍ਰੋਗਰਾਮ ਸੁਣ ਰਹੇ, ਇੰਜੋਏ ਕਰ ਰਹੇ ਹਾਂ।
0: ਯਾਰ ਕੀ ਬਾਤ ਹੈ,
3: ਬਹੁਤ ਵਧੀਆ ਹੁੰਦਾ ਪ੍ਰੋਗਰਾਮ, ਇਹ ਤਾਂ ਮੰਨਣਾ ਪੈਣਾ।
0: ਥੈਂਕ ਯੂ ਸਰ, ਥੈਂਕ ਯੂ।
3: ਹਾਂ ਯਾ ਯਾ, ਤੇ ਪਲੱਸ ਇਹ ਤੁਸੀਂ ਟਿਕਟਾਂ ਦੀ ਕਰਦੇ ਗੱਲ, ਵੀ ਆਪਣੇ ਦੱਸੋ ਵੀ ਕਿੱਦਾਂ ਹੋਈ ਆ।
0: ਹਾਂ, ਕਿੰਨੀਆਂ ਕੁ ਮਿਲੀਆਂ ਤੁਹਾਨੂੰ, ਕਦੋਂ ਕੁ ਲਾਇਸੈਂਸ ਲਿਆ?
3: ਮੈਂ ਲਾਇਸੈਂਸ ਲਿਆ ਹੋਇਆ ਆਪਣੇ 98 ਦਾ।
0: 98 ਦਾ, ਠੀਕ ਹੈ, ਤੇ ਕਿੱਦਾਂ ਕਿੱਦਾਂ ਤੁਹਾਡੀ ਰੈਕਡ ਕਿਵੇਂ ਆ?
3: ਮੇਰਾ ਹੁਣ ਤਾਂ ਗੁੱਡ ਆ, ਬਟ ਵਿੱਚ ਉਦਾਂ ਪ੍ਰੋਬਲਮ ਹੋ ਰਹੀ ਆ, ਕਿਉਂਕਿ ਮੈਂ ਵੀ ਟਰੱਕਿੰਗ ਲਾਈਨ 'ਚ ਆ।
0: ਹਾਂ,
3: ਇਹਦੇ ਵਿੱਚ ਉਹ ਸਮ ਟਾਈਮ ਤੁਸੀਂ ਕਾਹਲੀ ਕਰਦੇ ਆ, ਮੈਂ ਤਾਂ ਹੋ ਗਿਆ 3-4 ਸਾਲ ਮੈਂ ਲੰਡਨ ਦੇ ਕੋਲ ਇੱਧਰ ਨੂੰ ਆਉਂਦਾ ਸੀ ਆਪਣੇ ਟੋਰਾਂਟੋ ਵੱਲ ਨੂੰ।
0: ਠੀਕ ਆ,
3: ਮੈਂ ਕੀ ਕੀਤਾ, ਉਹ ਟਰੈਫਿਕ ਨੂੰ ਕੱਢਦਾ ਲੈਫਟ ਲੈਨ ਕਰ ਲਿਆ ਟਰੱਕ।
0: ਹਾਂਜੀ, ਸੋਰੀ ਤੁਹਾਡੀ ਆਵਾਜ਼ ਕੱਟ ਗਈ ਸੀ, ਕੀ ਕੀਤਾ? ਟਰੱਕ
3: ਇੰਟੂ ਦਾ ਲੈਫਟ ਲੈਨ ਚ ਐਂਟਰ ਕਰ ਲਿਆ, ਜਿਹੜਾ ਤੀਜੀ ਲੈਨ ਚ ਹੈ ਨਾ।
0: ਅੱਛਾ,
3: ਮੈਂ ਜਾਣੀ ਕਿ ਜਿਹੜਾ ਨਾਲ ਦਾ ਟਰੱਕ ਸੀ ਉਹਨੂੰ ਮੈਂ ਜਿੱਦਾਂ ਕਹਿ ਲਓ ਵੀ ਆਪਣੇ ਜਿੱਦਾਂ ਪਾਸ ਆਨ ਕਰਨਾ ਸੀਗਾ ਹਨਾ, ਬਟ ਪਤਾ ਨੀ ਬਾਕੀ ਮਾੜੀ ਕਿਸਮਤ ਕਹਿ ਲਓ, ਆਪਣੇ ਦੂਜੀ ਗੱਡੀ ਵਿੱਚ ਸੀਗਾ ਆਪਣੇ, ਪਤਾ ਨੀ ਲੱਗਾ ਵੀ ਪੁਲਿਸ ਵਾਲੀ ਗੱਡੀ ਆ ਹਨਾ।
0: ਅੱਛਾ,
3: ਮਾਮੇ ਨੇ ਪੁੱਲ ਕਰ ਲਿਆ, ਕਹਿੰਦਾ ਕੀ ਕਰਦਾ ਫਿਰਦਾ ਹਨਾ। ਫਿਰ ਆਪਣੇ ਜਾਣੀ ਕਿ ਟਾਇਟ ਉਹਦੀ ਮੜ ਗਈ ਸੀਗੀ, ਤਾਂ ਇਹ ਬੜਾ ਚੱਕਰ ਆ, ਕਹਿਣ ਦਾ ਮਤਲਬ ਮੈਂ ਇਹੀ ਕਹੂੰਗਾ ਵੀ ਓਦਾਂ ਬਚ ਕੇ ਰਹਿਣਾ ਚਾਹੀਦਾ, ਟਿਕਟਾਂ ਦਾ ਇਹਨਾਂ ਦਾ ਬੜਾ ਬੜਾ ਖਮਿਆਜਾ ਭੁਗਤਣਾ ਪੈਂਦਾ ਬਾਅਦ ਵਿੱਚ ਹਨਾ।
0: ਤੁਸੀਂ ਪਰ ਟਰੈਕਿੰਗ ਦੇ ਵਿੱਚ ਤੁਹਾਨੂੰ ਸਿਰਫ ਇੱਕ ਟਿਕਟ ਮਿਲੀ ਹੈ ਜਦੋਂ ਦਾ ਲਾਇਸੈਂਸ ਲਿਆ?
3: ਹੈ ਨਹੀਂ ਨਹੀਂ, ਜ਼ਿਆਦਾ ਮਿਲੀਆਂ ਮੈਨੂੰ, ਮਿਲੀਆਂ ਹੋਣੀਆਂ 2004 ਤੋਂ, ਸਤੰਬਰ ਦਾ ਮੈਂ ਟਰੱਕ ਚਲਾਉਣਾ 22 ਸਾਲ ਹੋ ਗਏ, ਤੇ ਆਈ ਬਲੀਵ ਮੈਨੂੰ ਮਿਲੀਆਂ ਹੋਣਗੀਆਂ ਕੋਈ ਜਿੱਦਾਂ 10 ਟਿਕਟਾਂ ਹਨਾ।
0: ਅੱਛਾ ਅੱਛਾ, 22 ਸਾਲਾਂ ਚ 10 ਟਿਕਟਾਂ ਹੈ, ਹਰ ਦੋ ਸਾਲ ਬਾਅਦ ਤਕਰੀਬਨ ਟਿਕਟ ਮਿਲੀ, ਹੋਰ ਕਾਹਦੀ ਕਦੀ ਮਿਲੀਆਂ?
3: ਇਹ ਮੈਨੂੰ ਸਮ ਟਾਈਮ ਤਾਂ ਉਹ ਆਪਣੇ ਜਿੱਦਾਂ ਸਕੇਲ ਆਉਂਦੀ ਹੁੰਦੀ ਆ ਹਾਈਵੇ ਦੇ ਉੱਪਰ, ਜਿਹੜੀਆਂ ਸਕੇਲਾਂ ਨੀ ਹੈਗੀਆਂ ਗਵਰਨਮੈਂਟ ਦੀਆਂ,
0: ਹਾਂ
3: ਉਹਦੇ ਵਿੱਚ ਤੁਸੀਂ ਉਹ ਕਹਿੰਦੇ ਆ ਜੀ ਤੁਹਾਡੀ ਕੋਈ ਏਅਰਲਾਈਨ ਆਪਣੀ ਲੀਕਿੰਗ ਆ ਆਪਣੀ ਮਾੜੀ ਮੋਟੀ ਪ੍ਰੋਬਲਮ ਵੀ ਟੈਟ ਦੇ ਜਾਂਦੇ ਆ।
0: ਅੱਛਾ ਅੱਛਾ ਅੱਛਾ ਅੱਛਾ।
3: ਸਮ ਟਾਈਮ ਹੋ ਜਾਂਦਾ ਵੀ ਜਿਹੜੇ ਤੁਹਾਡੇ ਟਾਇਰ ਆ ਵੀ ਇਹ ਜਿੱਦਾਂ ਉਹਨਾਂ ਦੇ ਵੀ ਦੇ ਆਰ ਨੋਟ ਗੁੱਡ ਟੂ ਗੋ ਔਨ ਦਾ ਹਾਈਵੇ, ਇਹਨਾਂ ਨੂੰ ਤੁਸੀਂ ਆਪਣੇ ਨਵੇਂ ਕਿਉਂ ਨੀ ਚੇਂਜ ਕਿਉਂ ਨੀ ਕੀਤੇ ਹੋਏ ਨਾ।
0: ਠੀਕ ਹੈ ਕੋਈ ਨਾ, ਦੋ ਸਾਲ ਬਾਅਦ ਮਿਲਣੀ ਵੀ ਚਾਹੀਦੀ, ਪਤਾ ਲੱਗਦਾ ਰਹਿੰਦਾ ਵੀ ਬੰਦਾ ਗੱਡੀ ਜਾਂ ਟਰੱਕ ਚਲਾ ਰਿਹਾ। ਠੀਕ ਹੈ, ਧੰਨਵਾਦ ਜੀ, ਥੈਂਕ ਯੂ ਤੁਹਾਡਾ। 0575 ਹਾਂਜੀ
4: ਹਾਂਜੀ ਨਵੀਂ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਠੀਕ ਹੈ ਸਰ, ਆਪਕੋ ਤੋ ਟਿਕਟ ਨਹੀਂ ਮਿਲੀ ਹੋਣੀ ਯਾਰ, ਆਪ ਤੋ ਬਹੁਤ ਸਾਊਜੇ ਆਦਮੀ ਹੋ।
4: ਸਹੀ ਪਕੜਾ ਮੇਰੇ ਕੋ ਨਾ, ਕੈਨੇਡਾ ਆਨੇ ਕੇ ਬਾਅਦ ਹੀ ਦੋ ਮਿਲੀ ਹੈ, ਵੋ ਵੀ 30 ਕਿਲੋਮੀਟਰ ਕੀ ਥੀ ਵੋ ਕੈਮਰੇ ਨੇ, ਔਰ ਮੈਂ 40 ਕੀ ਥੀ, ਜਬਕਿ ਮੈਨੇ ਇਤਨੀ ਸਲੋ ਕਰ ਲਈ ਥੀ, ਔਰ ਵੋ ਵੀ ਦੋਨੋਂ ਇੱਕ ਸਾਥ, ਦੂਸਰੀ ਤੋ ਮੁਝੇ ਪਤਾ ਚਲੀ ਕਬ ਹੋਈ ਹੈ, ਅਬ ਤੋ ਕੈਮਰੇ ਹਟ ਗਏ, ਬਟ ਦੂਸਰੀ ਤੋ ਮੇਰੇ ਕੋ ਪਤਾ ਵੀ ਨਹੀਂ ਚਲੀ, ਕਿਉਂਕਿ ਜਬ ਵੋ ਮੇਰੇ ਮੇਲ ਬੋਕਸ ਮੇ ਇੱਕ ਸਾਥ ਆਈ ਥੀ, ਐਸੇ ਕੈਸੇ ਹੋ ਗਿਆ, ਉਸਕੇ ਬਾਅਦ ਮੈਂ ਜਬ ਵੀ ਉਸ ਲਾਈਨ ਸੇ ਜਾਤਾ ਥਾ ਨਾ, ਮੇਰੇ ਪੀਛੇ ਟ੍ਰੇਨ
0: ਸਿਰਫ ਦੋ ਟਿਕਟੇ ਹੈ,
4: ਕੈਨੇਡਾ ਮੇ ਮਿਲੀ ਹੈ।
0: ਅੱਛਾ, ਔਰ ਵੋ ਵੀ ਇੱਕ ਤੋਂ ਕੈਮਰੇ ਕੀ ਥੀ? ਵੈਰੀ ਗੁੱਡ ਯਾਰ, ਆਪ ਇਤਨੇ ਸੇਫ ਕੈਸੇ ਚਲਾ ਲੇਤੇ ਹੋ ਗਾੜੀ ਕੋ?
4: ਚਲਾ ਲੇਤਾ ਹੂੰ ਮੈਂ ਤੋ ਜਬ ਵੀ ਚਲਾਤਾ ਹੂੰ, ਮੇਰੀ ਬੀਵੀ ਕਹਤੀ ਹੈ ਮੁਝੇ ਚਲਾਨੇ ਦੋ ਆਪ ਤੋ ਬਸ ਫਿਰ ਕੱਲ ਹੀ ਪਹੁੰਚਾਓਗੇ।
0: ਅੱਛਾ, ਪਹਿਲੀ ਵਾਰੀ ਸੁਣਿਆ ਵੀ ਕੋਈ ਬੀਵੀ ਕਹਿ ਰਹੀ ਹੈ ਆਪਣੇ ਹਸਬੈਂਡ ਨੂੰ ਕਿ ਮੁਝੇ ਚਲਾਨੇ ਦੋ ਹੈ?
4: ਹਾਂ, ਉਹ ਹਰ ਵਾਰੀ ਕਹਤੀ ਹੈ ਕਿ 10 ਮਿੰਟ, ਮੈਂ 10 ਮਿੰਟ ਮੇਂ ਕਿਆ ਫਰਕ ਪੜ ਜਾਏਗਾ, ਮੈਂ ਉਸੇ ਕਹਤਾ ਨਹੀਂ ਹੋ ਰਹੀ ਹੈ ਯਾਰ ਮੈਂ।
0: ਨਹੀਂ ਕਿਉਂਕਿ ਨਾ ਆਮ ਤੌਰ ਪਰ ਓਪੋਜ਼ਿਟ ਹੋਤਾ ਹੈ, ਜੋ ਹਸਬੈਂਡ ਹੈ ਵੋ ਵਾਈਫ ਕੋ ਬੋਲਤਾ ਹੈ ਕਿ ਯਾਰ ਆਪ ਤੋ ਬਹੁਤ ਸਲੋ ਚਲਾਤੇ ਹੋ।
4: ਨਹੀਂ, ਉਸਨੇ ਸਿਖਾਈ ਹੈ ਮੁਝੇ ਗਾੜੀ ਚਲਾਨੀ ਨਾ।
0: ਵਾਹ ਵਾਹ,
4: ਸ਼ਾਦੀ 2007 ਮੇਂ ਹੋ ਗਈ ਸੀ, ਤਬ ਮੈਨੇ ਚਲਾਨੀ ਸ਼ੁਰੂ ਕਰੀ।
0: ਅੱਛਾ, ਕੋਈ ਬਾਤ ਨਹੀਂ, ਕਿਸੇ ਦੋਸਤ ਕੋ ਨਾ ਬਤਾਈਏ ਬਾਤ ਕਿ ਵਾਈਫ ਨੇ ਸਿਖਾਈ ਹੈ ਗਾੜੀ। ਚਲੋ ਠੀਕ ਹੈ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਮਨਜੀਤ ਸਾਡੇ ਨਾਲ ਨੇ ਅਪਲਾਈਅੰਸ ਜੰਕਸ਼ਨ ਤੋਂ, ਮਨਜੀਤ ਵੀ ਪੂਰੇ ਵੈਲੀ ਹੈ। ਮਨਜੀਤ, ਕਿੰਨੀਆਂ ਟਿਕਟਾਂ ਮਿਲੀਆਂ ਡਰਾਈਵਿੰਗ ਦੀਆਂ ਤੁਹਾਨੂੰ?
5: ਨਵੀਂ ਮੇਰੇ ਕੋਲ 2 ਸਪੀਡਿੰਗ ਦੀਆਂ, ਹਜੇ ਵੀ ਮੇਰੇ ਰੈਕਡ ਤੇ ਇੱਕ ਟਿਕਟ ਜਿਹੜੀ ਮੈਨੂੰ ਲੱਗਦਾ ਨੈਕਸਟ ਈਅਰ ਨਿਕਲੇਗੀ, ਪਰ ਉਹ ਟਿਕਟ ਨਜਾਇਜ਼ ਹੀ ਆ, ਉਹ ਸਾਡੇ ਆਈ ਥਿੰਕ ਡਿਲੀਵਰੀ ਟਰੱਕ ਦੀ ਟਿਕਟ ਸੀ ਕੋਈ।
0: ਅੱਛਾ,
5: ਤੇ ਉਹ ਕੰਪਨੀ ਤੋਂ ਕੋਰਟ ਵਾਲੇ ਵੀ ਕਹਿ ਰਹੇ ਕਿ ਪਤਾ ਨਹੀਂ ਓਨਰ ਦੇ ਕਿੱਦਾਂ ਰੈਕਡ ਤੇ ਪੈ ਗਈ ਇਹ ਚੀਜ਼ ਹੈ ਨਾ।
0: ਨਹੀਂ ਸਿਰਫ 2 ਇੰਨੇ ਚਿਰ ਚ?
5: ਨਹੀਂ, ਸਪੀਡਿੰਗ ਦੀਆਂ 2 ਸੀ ਜਿੱਦਾਂ,
0: ਬਾਕੀ ਦੀਆਂ ਬਾਕੀ
5: ਉਦਾਂ ਮਤਲਬ ਤੁਰੀਆਂ ਰਹਿੰਦੀਆਂ, ਮਣੀ 3-4 ਟਿਕਟਾਂ ਤਾਂ ਮਿਲੀਆਂ ਹੋਣੀਆਂ।
0: ਅੱਛਾ, ਤੁਰੀਆਂ ਰਹਿੰਦੀਆਂ ਵੀ ਮਿਲਦੀ ਰਹਿੰਦੀ ਆ, ਪੁਲਿਸ ਵਾਲੇ ਘੇਰਦੇ ਰਹਿੰਦੇ ਆ ਹੈ?
5: ਹਾਂਜੀ ਹਾਂਜੀ, ਉਹ ਮਤਲਬ ਵਿੱਚ ਕੀ ਚੱਲਦਾ ਰਹਿੰਦਾ। ਮੈਂ ਤਾਂ ਇੱਕ ਵਾਰੀ, ਮੈਨੂੰ ਲੱਗਦਾ ਮੈਂ 130 ਤੇ ਫੜ ਹੋਇਆ ਸੀ 401 ਤੇ,
0: ਤੇ
5: ਪੁਲਿਸ ਵਾਲੇ ਨੇ ਮੈਨੂੰ ਰੋਕਿਆ ਕਿ ਤੈਨੂੰ ਪਤਾ ਤੂੰ ਕਿੰਨੀ ਸਪੀਡ ਤੇ, ਮੈਂ ਕਿਹਾ ਮੈਂ ਸਿਰਫ ਗੱਡੀ ਨੂੰ ਪਾਸ ਲੈਣਾ
0: ਸੀ। ਕਈ ਵਾਰ ਨਾ ਆਪਾਂ ਪੁਲਿਸ ਨੂੰ ਕਹਿ ਦਿੰਦੇ ਆ ਕਿ ਯਾਰ ਬਾਕੀ ਦੀਆਂ ਗੱਡੀਆਂ ਵੀ ਜਾ ਰਹੀਆਂ ਨੇ, ਉਹ ਫਿਰ ਕਈ ਵਾਰ ਕਹਿੰਦੇ ਆ ਵੀ ਜੇ ਬਾਕੀ ਦੀਆਂ ਖੂਹ ਜਾਣਗੇ ਫਿਰ ਤੂੰ ਵੀ ਖੂਹ ਜਾਏਗਾ। ਕਈ ਵਾਰ ਯਾਰ ਨਹੀਂ, ਪਰ ਵੈਸੇ ਨਾ ਜਾਣੇ ਅਣਜਾਣੇ ਵੀ ਹੋ ਜਾਂਦਾ। ਹੁਣ ਜੇ ਤੁਸੀਂ 407 ਤੇ ਹੋ, 407 ਤੇ ਬਾਕੀ ਸਾਰੇ 140 ਤੇ ਜਾ ਰਹੇ ਨੇ, 145 ਤੇ ਜਾ ਰਹੇ ਆ, ਫਿਰ ਆਪਾਂ ਵੀ ਕਦੇ ਕਦੇ ਕਹਿੰਦੇ ਯਾਰ ਚਲੋ ਠੀਕ ਹੈ, ਬਟ ਫਿਰ ਜਦੋਂ ਕੈਮਰੇ ਨੇ ਫੜ ਲਿਆ ਤਾਂ ਫੜ ਲਿਆ। ਸੋ ਖੈਰ ਮਨਜੀਤ, ਫਿਰ ਕੀ ਡੀਲਾਂ ਨੇ ਇਸ ਵੀਕ ਦੀਆਂ?
5: ਬਿਲਕੁਲ ਨਵੀਂ, ਸਭ ਤੋਂ ਪਹਿਲੀ ਡੀਲ ਹੈ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $29.99 ਚ ਪ੍ਰੀਮੀਅਮ ਸਟੇਨਲੈਸ ਸਟੀਲ ਦੇ 3 ਅਪਲਾਈਸਿਸ ਦਾ ਕੋਂਬੋ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਕਿਚਨ ਨੂੰ ਰੀਡੂ ਕਰ ਰਹੇ ਹੋ, ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਕੁੱਕਟੌਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਪ੍ਰਾਈਸ ਤੋਂ ਘਟਾ ਕੇ $69.99 $6,999 ਚ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਤੁਸੀਂ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਫੋਨ ਨੰਬਰ ਹੈ 0072 ਹੈਲੋ ਪਾਰਕਿੰਗ ਦੀ ਮਿਲੀਆਂ
1: ਹੋਣਗੀਆਂ
0: ਦੋਵਾਂ ਸਾਲਾਂ ਚ ਕਿਵੇਂ ਇੰਨੇ ਵਿਗੜ ਗਏ ਤੁਸੀਂ
1: ਅੱਛਾ
0: ਜਦੋਂ ਜ਼ਿਆਦਾ ਖਤਰਨਾਕ ਤੇ ਸਪੀਡਿੰਗ ਕਰਦੇ ਸੀ ਉਦੋਂ ਟਿਕਟ ਮਿਲੀ ਨੀ ਜਦੋਂ ਥੋੜੇ ਜਿਹੇ ਸੁਧਰ ਗਏ ਫਿਰ ਟਿਕਟਾਂ ਮਿਲਣੀਆਂ ਸ਼ੁਰੂ ਹੈ
1: ਮੈਨੂੰ ਐ ਲੱਗਦਾ ਰੱਬ ਨੇ ਛੋਟੇ ਛੋਟੇ ਕਰਕੇ ਲੈਸਨ ਦਿੱਤੇ ਆ ਬਟ ਉਹਦੇ ਲਈ ਮੈਂ ਹੈਪੀ ਹਾਂ ਜੀ ਲਈ ਟਿਕਟਾਂ ਠੀਕ ਹੈ ਜਦੋਂ ਮੈਂ ਕਿਤੇ ਮੈਂ 200 ਵੀ ਟੱਚ ਕੀਤਾ ਇੱਕ ਦੋ ਵਾਰੀ ਮੈਂ ਕਾਰ ਨੂੰ ਤੇ ਉਦੋਂ ਨੀ ਉਦੋਂ ਮੈਂ ਮਤਲਬ ਸੇਫ ਰਿਹਾ ਤੇ ਜਦੋਂ ਥੋੜਾ ਬਹੁਤ ਜਿਵੇਂ 60 ਦੀ ਜ਼ੋਨ ਚ 80 ਤੇ 85 ਦੇ ਉਦੋਂ ਮੈਨੂੰ ਟਿਕਟਾਂ ਮਿਲੀਆਂ ਇੱਕ ਦੋ ਦੀ ਜ਼ੋਨ ਥੋੜੀ ਵੱਧ ਮਿਲੀ ਸੀਗੀ ਏਦਾਂ ਮਿਲੀਆਂ ਬਟ ਵਧੀਆ ਨਾ ਮੇਰੇ ਪਤਾ ਕਿ ਇੱਕ ਚੀਜ਼ ਨਾਲ ਲਾਈਫ ਚ ਐਕਸਪੀਰੀਅੰਸ ਜ਼ਰੂਰੀ ਹੈ ਬੰਦੇ ਨੂੰ ਜੇ ਬੰਦੇ ਨੇ ਕੋਈ ਥ੍ਰਿਲ ਹੀ ਨਹੀਂ ਕੀਤਾ ਲਾਈਫ
0: ਸਾਰੀਆਂ
1: ਲਿਮਿਟ ਮਤਲਬ ਐਕਸੀਡ ਕੀਤੀ ਹੈ ਕੁਛ ਕੀਤਾ ਰਾਈਟ ਉਹਨਾਂ ਦੇ ਟਾਈਮ ਚ ਆਪਾਂ ਯਾਦ ਕਰਾਈ ਨਾ ਵੀ ਇਹ ਚੀਜ਼ ਕੀ ਇੱਕ ਯਾਰ ਹਿਊਮਨ ਡਰਾਈਵ ਕਰਦੇ ਜੀ ਗੱਡੀਆਂ ਉਹਨਾਂ ਦੇ ਟਾਈਮ ਸਾਰਾ ਕੁਝ ਚੇਂਜ ਹੋ ਜਾਣਾ ਹੈਗਾ 5-7
0: ਸਾਲ ਚਲੋ ਠੀਕ ਹੈ ਨੀ ਆਪਣੇ ਆਪਣੇ ਹੁੰਦੇ ਨਹੀਂ ਬੜਾ ਹੁੰਦਾ ਚੇਂਜ ਆਪਾਂ ਤਾਂ ਚਲਾਵਾਂਗੇ ਗੱਡੀਆਂ ਹਜੇ
1: ਵੇਖੋ ਨਾ ਵੀਰ ਮੈਨੂੰ ਲੱਗਦਾ ਪਰ ਜਿਵੇਂ ਨਿਊ ਵਰਲਡ ਆਰਡਰ ਹੈਗਾ ਨਾ 10 ਸਾਲਾਂ ਦਾ ਮੈਨੂੰ
0: ਲੱਗਦਾ ਨਹੀਂ 10 ਸਾਲਾਂ ਤੱਕ ਨਹੀਂ ਆਏ ਕਿ 10 ਸਾਲਾਂ ਤੱਕ ਗੱਡੀਆਂ ਸਾਰੀਆਂ ਆਟੋਮੈਟਿਕ ਥੋੜਾ ਹੋ ਜਾਣੀਆਂ ਨੇ ਚਲੋ ਆਪਣੇ ਜਿਹੜੇ ਬੱਚੇ ਨੇ ਉਹ ਚਲੋ ਦੇਖ ਲੈਣਗੇ ਉਹ ਸਮਾਂ ਬਟ ਆਪਾਂ ਹਜੇ ਮਿਲਦਾ ਠੀਕ ਹੈ ਨੇੜੇ ਪਹੁੰਚ ਰਹੇ ਹਾਂ ਬਟ ਇੰਨਾ ਨੇੜੇ ਵੀ ਨਹੀਂ ਮਿਲਦਾ ਹੈਗੇ
1: ਨਾ ਵੀਰੇ ਇੱਕ ਦਿਨ ਟੋਪਿਕ ਰੱਖਿਓ ਕਿ ਕੋਈ ਬੰਦਾ ਕਿੱਦਾਂ ਬਚਿਆ ਹੋਵੇ ਟਿਕਟ ਤੋਂ ਮਤਲਬ ਕੋਈ ਏਦਾਂ ਦਾ ਐਕਸਪੀਰੀਅੰਸ ਹੋਵੇ ਜਿਹੜਾ ਬੰਦੇ ਨੇ
0: ਬਿਨਾਂ ਅੱਜ ਹੀ ਰੱਖ ਲੈਨੇ ਆ ਜਾਂ ਅੱਜ ਟਿਕਟਾਂ ਦੀ ਗੱਲ ਕਰਦੇ ਹਾਂ ਸਾਰਾ ਕੁਝ ਕਵਰ ਕਰ ਲਾਂਗੇ ਠੀਕ ਹੈ ਕੁਲਦੀਪ ਜੀ ਕੋਲ ਹੋਮਿਓਪੈਥੀ ਦੇ ਵਿੱਚ ਤਜਰਬਾ ਕੁਲਦੀਪ ਜੀ ਵੈਲਕਮ
6: ਜੀ ਨਵੀ ਜੀ ਤੁਹਾਨੂੰ ਸਾਰੇ ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ ਦੇਖੋ ਨਵੀ ਜੀ ਮੈਂ ਦੇਖੋ ਤੁਸੀਂ ਸਾਰੇ ਕੋਲ ਦੱਸ ਦਿੱਤਾ ਮੇਰੇ ਬਾਰੇ ਮੈਂ ਬਹੁਤ ਡਿਵੋਟਡ ਹਾਂ ਕੰਮ ਪਿੱਛੇ ਮੈਂ ਬਾਰ ਬਾਰ ਕਹਿੰਦਾ ਹੁੰਦਾ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ ਕੋਈ ਇਸ਼ੂ ਹੈ ਛੋਟੀ ਬਿਮਾਰੀ ਹੈ ਵੱਡੀ ਬਿਮਾਰੀ ਹੈ ਹਮੇਸ਼ਾ ਮੇਰਾ ਨੰਬਰ ਯਾਦ ਰੱਖੋ ਮੈਂ ਪਰੂਫ ਕਰਾਂਗਾ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ ਮੇਰਾ ਨੰਬਰ 6478108055 6478 0018 ਕਦੇ ਵੀ ਕਾਲ ਕਰਕੇ ਆ ਸਕਦੇ ਹੋ ਤੁਹਾਨੂੰ ਪੇਟ ਦਾ ਇਸ਼ੂ ਹੈ ਐਲਰਜੀ ਹੈ ਐਸਿਡਿਟੀ ਹੈਗੀ ਹੈ ਥਾਇਰਾਇਡ ਦੀ ਪ੍ਰੋਬਲਮ ਕੋਲੈਸਟਰਾਲ ਡਾਇਬਟੀ ਜਿਹੜੀਆਂ ਆਮ ਗੋਲੀਆਂ ਖਾਈ ਜਾਂਦੇ ਨੇ ਮਾਈਗ੍ਰੇਨ ਹੋ ਗਿਆ ਡਿਪਰੈਸ਼ਨ ਹੋ ਗਿਆ ਸਕਿਨ ਦੇ ਇਸ਼ੂ ਐਗਜ਼ਮਾ ਓਸੋਰਾਇਸਿਸ ਸਲੀਪ ਐਪਨੀਆ ਆਟੋਮੋਨ ਡਿਜ਼ੀਜ਼ ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈ ਆ ਕੇ ਦੇਖੋ ਮੇਰੇ ਕੋਲ ਫਾਈਲਾਂ ਭਰੀਆਂ ਪਈਆਂ ਨੇ ਦੇਖੋ ਪੂਰੇ ਡਾਕਟਰ ਫ੍ਰੀ ਸਪੈਸ਼ਲਿਸਟ ਫ੍ਰੀ ਮੇਰੇ ਕੋਲ ਤਾਂ ਵੀ ਭਰਿਆ ਰਹਿੰਦਾ ਮੇਰਾ ਆਫਿਸ ਜੇ ਠੀਕ ਹੈ ਤੋ ਇਸ ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਨੂੰ ਕੰਟੈਕਟ ਕਰੋ ਅੱਜ ਮੈਂ ਆਟਿਜ਼ਮ ਬਾਰੇ ਜਾਣਕਾਰੀ ਦਿੰਦਾ ADHD ਬੱਚਿਆਂ ਦੇ ਪ੍ਰੋਬਲਮ ਜੇ ਹੈ ਦੇਖੋ ਬੱਚਿਆਂ ਦੇਖੋ ਆਮ ਤਾਂ ਦੇਖੇ ਲੋਕ ਬਹੁਤ ਪਰੇਸ਼ਾਨ ਰਹਿੰਦੇ ਨੇ ਆਟਿਜ਼ਮ ADHD ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਨੇ ਆਟਿਜ਼ਮ ਦਾ ਮਤਲਬ ਹੁੰਦਾ ਕਿ ਦੇਖੋ ਬੱਚਾ ਤੁਹਾਡਾ 18 ਮਹੀਨੇ ਅੰਦਰ 20 ਵਰਡ ਬੋਲਣਾ ਚਾਹੀਦਾ ਔਰ 2 ਸਾਲ ਦੇ ਅੰਦਰ ਜੇ 50 ਵਰਡ ਬੋਲਣੇ ਚਾਹੀਦੇ ਜੇ ਇਹ ਨਹੀਂ ਬੋਲਦਾ ਇਟ ਮੀਨਸ ਇਹ ਪ੍ਰੋਬਲਮ ਹੈਗੀ ਹੈ ਤੇ ਇਹਦੇ ਚ 2-3 ਚੀਜ਼ਾਂ ਪ੍ਰੋਬਲਮ ਹੁੰਦੀਆਂ ਨੇ ਕਮਿਊਨੀਕੇਸ਼ਨ ਦੀ ਪ੍ਰੋਬਲਮ ਬੱਚਾ ਜਾਂ ਥੋੜਾ ਬੋਲਦਾ ਜਾਂ ਬਿਲਕੁਲ ਨਹੀਂ ਬੋਲਦਾ ਹੈਗਾ ਠੀਕ ਹੈ ਔਰ ਤੁਹਾਨੂੰ ਕਈ ਵਾਰੀ ਡਿਫੀਕਲਟ ਅੰਡਰਸਟੈਂਡ ਨਹੀਂ ਕਰਦਾ ਤੁਹਾਡੀਆਂ, ਕਈ ਵਾਰੀ ਤੁਸੀਂ ਉਹਨੂੰ ਬੁਲਾਉਂਦੇ ਹੋ ਤਾਂ ਬੁਲਾਉਂਦਾ ਨਹੀਂ, ਰਿਸਪੋਂਡ ਨਹੀਂ ਕਰਦਾ, ਆਈ ਕੰਟੈਕਟ ਨਹੀਂ ਕਰਦਾ, ਰਿਐਪਟੇਟਿਵ ਉਸ ਪਰਟੀਕੁਲਰ ਟਾਈਮ ਨਾਲ ਖੇਡਦਾ ਰਹਿੰਦਾ। ਇਹ ਮੋਸਟਲੀ ਇਹ ਸਿਮਟਮ ਹੁੰਦੇ ਸੈਂਸਰੀ ਇਸ਼ੂ, ਉਹ ਬਹੁਤ ਸੈਂਸਿਟਿਵ ਹੁੰਦਾ ਬੱਚਾ, ਜੇ ਜਿਵੇਂ ਤੁਹਾਡੇ ਮਸ਼ੀਨ ਕੋਲ ਚੱਲ ਰਹੀ ਉਹਦੇ ਚ ਤੁਹਾਨੂੰ ਉਹਨੂੰ ਉਹਦੇ ਨਾਲ ਬਹੁਤ ਅਪਸੈਟ ਹੋ ਜਾਂਦਾ। ਔਰ ਦੂਸਰੀ ਪ੍ਰੋਬਲਮ ਦੀ ADHD ਅਟੈਂਸ਼ਨ ਡਿਫੀਸ਼ੈਂਟ ਹਾਈਪਰ ਐਕਟਿਵਿਟੀ ਡਿਸਆਰਡਰ, ਇਹਦੇ ਚ ਬੱਚਾ ਬਹੁਤ ਟੱਪਦਾ ਰਹਿੰਦਾ। ਕਈ ਦੇਖੋ ਉਦਾਂ ਵੀ ਨਾਰਮਲ ਬੱਚਿਆਂ ਚ ਵੀ ADHD ਪ੍ਰੋਬਲਮ ਹੁੰਦੀ ਹੈ, ਕਈ ਬੱਚੇ ਦੇਖਦੇ ਹੋਗੇ ਤੁਸੀਂ ਇੱਕ ਸਕੂਲ ਦੇ ਵਿੱਚ ਕਲਾਸ ਦੇ ਵਿੱਚ 50-100 ਬੱਚੇ ਹੁੰਦੇ ਨੇ, ਕਈਆਂ ਨੂੰ ਜੇ 100% ਨੰਬਰ ਆਉਂਦੇ, ਕਈਆਂ ਨੂੰ ਜੇ ਘੱਟ ਨੰਬਰ ਆਉਂਦੇ ਨੇ, ਬਿਲਕੁਲ ਫੇਲ ਹੋ ਜਾਂਦੇ ਨੇ। ਤਾਂ ਇਹ ਪ੍ਰੋਬਲਮ ਹੁੰਦੀ ਹੈ ਸਾਡੇ ਕੋਲ, ਇਹਦੇ ਵੀ ਹੈਗਾ ਪ੍ਰੋਬਲਮ ਇਸ਼ੂ ਕਰ, ਮਤਲਬ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਜਿਹੜੇ ਬੱਚੇ ਸਲੋ ਹੈਗੇ ਨੇ ਜਾਂ ਪੜ੍ਹਨ ਚ ਤੁਹਾਡੇ ਮਤਲਬ ਕਿ ਧਿਆਨ ਨਹੀਂ ਕਰਦੇ, ਫੋਕਸ ਦੀ ਪ੍ਰੋਬਲਮ ਹੈਗੀ ਹੈ, 6478180055
0: 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055 6478080055
7: ਤੇ ਕੋਈ ਵੀ ਟਿਕਟ ਨਹੀਂ ਗੀ, ਸਪੀਡਿੰਗ ਵੀ ਬਹੁਤ ਕਰੀ ਦੀ ਹੈ, ਕਦੀ ਕਦੀ ਕਰ ਲਈ ਦੀ ਹੈ, ਲਾਈਕ ਐਵਰੀ ਟਾਈਮ।
0: ਅੱਛਾ, ਸਪੀਡਿੰਗ ਬਹੁਤ ਕਰੀ ਦੀ ਹੈ, ਕਦੇ ਕਦੇ ਕਰ ਲਈ ਦੀ ਹੈ,
7: ਲਾਈਕ ਜਦੋਂ ਕਰੀ ਦੀ ਹੈ ਦੱਬ ਕੇ ਕਰੀ ਦੀ ਹੈ, ਲਾਈਕ ਸ਼ਾਰਟ ਟਾਈਮ ਲਈ ਮੈਂ 265 ਤੇ ਵੀ ਟੱਚ ਕੀਤਾ।
0: 265?
7: ਹਾਂਜੀ,
0: ਮਤਲਬ ਕਿਹੜੇ ਹਾਈਵੇ ਤੇ?
7: 401 ਆਪਣਾ ਉਧਰ ਨੂੰ ਜਾਂਦਾ ਕਿਚਨਰ ਨੂੰ।
0: ਤੇ ਗੱਡੀ ਕਿਹੜੀ?
7: V8 ਰੇਂਜ ਰੋਵਰ।
0: ਬੱਲੇ ਬੱਲੇ ਬੱਲੇ ਬੱਲੇ, 265
7: ਹੈਰਾਨ ਹੋ ਗਿਆ, ਆਂਦਾ ਵੀ ਤੂੰ ਕੀ ਕਰਨ ਡਿਆ? ਮੈਂ ਕਿਹਾ ਮੈਂ ਕੀ ਕੀਤਾ, ਮੈਂ ਤਾਂ ਸਾਫ ਹੀ ਮੁੱਕਰ ਗਿਆ ਨਾ। ਮੈਂ ਕਿਹਾ ਮੈਂ ਕੀ ਕੀਤਾ? ਆਂਦਾ ਤੂੰ ਸਪੀਡਿੰਗ ਕਰਨ ਡਿਆ। ਮੈਂ ਕਿਹਾ ਮੈਂ ਤਾਂ ਤੈਨੂੰ ਓਵਰਟੇਕ ਕੀਤਾ। ਆਂਦਾ ਤੂੰ ਸਪੀਡਿੰਗ ਕਰਨ ਡਿਆ, ਤੂੰ ਬਹੁਤ ਤੇਜ਼ ਸੀਗਾ। ਮੈਂ ਕਿਹਾ ਕੀ ਸਪੀਡ ਸੀਗੀ ਦੱਸ? ਉਹ ਹਨਾ ਸਪੀਡ ਨੀ ਦੱਸ ਪਾਇਆ, ਪਤਾ ਨੀ ਕਿਉਂ ਉਹਦਾ ਕੈਮਰਾ ਨੀ ਚੱਲੂ ਸੀ ਜਾਂ ਕੀ ਸਿਸਟਮ ਸੀ ਹਨਾ। ਮੈਂ ਕਿਹਾ ਮੈਂ ਸਪੀਡਿੰਗ ਤਾਂ ਕੀਤੀ ਨੀ, ਮੈਂ ਤਾਂ ਓਵਰਟੇਕ ਕਰ ਰਿਹਾ ਸੀ ਹਨਾ, ਤੂੰ ਸਲੋ ਜਾ ਰਿਹਾ ਸੀ। ਤੇ ਮੈਂ ਓਵਰਟੇਕ ਵੀ ਆਪਣਾ ਲੈਫਟ ਲੇਨ ਚੋਂ ਕੀਤਾ ਸੀਗਾ, ਰਾਈਟ। ਤੇ ਉਹਨੇ ਬਹੁਤ ਜ਼ੋਰ ਲਾਇਆ, ਉਹਨੇ ਮੈਨੂੰ ਬਾਹਰ ਕਢਾਇਆ, ਤੇ ਉਹਨੇ ਗੱਡੀ ਦੀ ਤਲਾਸ਼ੀ ਵੀ ਲਈ 20-25 ਮਿੰਟ, ਉਹਨੇ ਖਰਾਬ ਵੀ ਕੀਤੇ, ਬਾਅਦ ਚ ਵੀ ਮਨਾਇਆ ਮੈਂ ਤੂੰ ਸਪੀਡਿੰਗ ਕਰਨ ਡਿਆ, ਤੂੰ ਮੰਨ। ਮੈਂ ਕਿਹਾ ਮੈਂ ਤਾਂ ਤੈਨੂੰ ਓਵਰਟੇਕ ਕੀਤਾ, ਮੈਂ ਕਿਹਾ ਜੇ ਮੈਂ ਸਪੀਡਿੰਗ ਕਰਦਾ ਤੂੰ ਕੈਮਰੇ ਚ ਦਿਖਾ ਦੇ।
0: ਨਹੀਂ ਤਾਂ ਆਮ ਤੌਰ ਤੇ ਕਿਹੜਾ ਬੰਦਾ ਕੁਐਸਚਨ ਕਰਦਾ, ਅਗਲਾ ਕਹਿੰਦਾ ਠੀਕ ਹੈ ਯਾਰ ਮੈਂ ਕਰ ਰਿਹਾ ਸੀਗਾ।
7: ਨਹੀਂ ਉਹਨੇ ਬਹੁਤ ਮਨਾਇਆ। ਮੈਂ ਸਰ ਮੈਂ ਨਾ ਬਸ ਆਫਿਸਰ ਹੀ ਕਹੀ ਗਿਆ। ਮੈਂ ਕਿਹਾ ਮੈਂ ਤੁਹਾਨੂੰ ਲਿਫਟ ਲੇਨ ਚੋਂ ਪਾਸ ਕੀਤਾ, ਮੈਂ ਕਿਹਾ ਮੈਂ ਸਪੀਡਿੰਗ ਨਹੀਂ ਕਰਦਾ ਪਿਆ ਸੀਗਾ, ਮੈਂ ਬਸ ਐਵੇਂ ਹੀ ਕਾਮ ਹੋ ਕੇ ਬੋਲੇ ਗਿਆ, ਬਸ ਹੋਰ ਮੈਂ ਕੁਛ ਬੋਲਿਆ ਹੀ ਨੀ।
0: ਮੈਂ
7: ਤੁਹਾਨੂੰ ਕ੍ਰੋਸ ਕੁਐਸਚਨ ਕਰ ਲੈਣਾ
0: ਜੀ,
7: ਯੂ ਡਰਾਈਵ ਪੋਸ਼ ਕੈਮ ਰਾਈਟ?
0: ਮੈਂ ਤਾਂ
7: ਕਦੀ ਹਨਾ ਫਰਸਟ੍ਰੇਸ਼ਨ ਹੁੰਦੀ ਹੈ ਨਾ 30 ਸੈਕਿੰਡ ਵਾਸਤੇ ਹਨਾ, ਜਦੋਂ ਬੰਦਾ ਹਨਾ ਗੈਸ ਪੈਡਲ ਦੱਬਦਾ ਤਾਂ ਕੀ ਆਉਂਦਾ, ਫਿਰ ਫੀਲਿੰਗ ਆਉਂਦੀ ਹੈ ਨਾ ਥੋੜੀ ਜਿਹੀ, ਬਸ ਉਹੀ ਸਵਾਦ ਆ।
0: ਅੱਛਾ,
8: ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
8: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
8: ਪ੍ਰੋਗਰਾਮ ਪੰਜਾਬੀ ਲਹਿਰਾਂ,
9: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀ।
10: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 7998877 ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
2: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
3: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ।
2: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ। ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜਨੇਬਲ ਰੇਟਸ ਤੇ।
3: ਤੁਸੀਂ ਆਪਣੀਆਂ ਡਿਸ਼ਿਸ ਵੀ ਬਣਾ ਕੇ ਲਿਆ ਸਕਦੇ ਹੋ। ਪੂਰਾ ਪਿਕਨਿਕ ਵਾਲਾ ਮਾਹੌਲ, ਪੰਜਾਬ ਵਾਲੀਆਂ ਵਾਈਬਸ। ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ, 13219 ਟ੍ਰਿੰਕੂਜ਼ੀ ਰੋਡ, ਕੈਲੇਡਨ।
2: ਵਧੇਰੇ ਜਾਣਕਾਰੀ ਜਾਂ ਸਪੌਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294।
4: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
5: ਹਾਈ ਗਾਇਜ਼, ਐਂਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦ ਲਈ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
6: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905

0: 956-2111 905-451-9200 Serving you from 3 locations.
1: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
3: ਨਾਲੇ ਚੋਪੜੀਆਂ ਨਾਲੇ ਦੋ ਦੋ।
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
5: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
5: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
4: ਕਾਲ ਗਗਨ ਔਰ ਗੁਰਿੰਦਰ ਐਟ 905-286-9257.
6: Ladies and gentlemen, you are not ready for this.
7: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਰਿਕਿੰਗ ਗਿਰੀਸ਼ ਸ਼ਰਮਾ।
8: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ,
7: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
8: ਕਾਲ 647-606-8110
7: ਔਰ ਵਿਜ਼ਿਟ sharmamortgages.com।
9: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394. Stephen Furniture ki dhamakedar festival season se.
10: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
11: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
12: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA. ਕਾਲ ਕਰੋ
11: 647-835-5294-647-835-5295।
13: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-535-5294-6475-5294-6475-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਆਈ ਜਦੋਂ ਯਾਦ ਸੱਜਣ ਦੀ ਰੋ ਲਿਆ, ਕਹਿੰਦਾ ਆਈ ਜਦੋਂ ਯਾਦ ਸੱਜਣ ਦੀ ਰੋ ਲਿਆ, ਅੱਖੀਆਂ ਨੂੰ ਹੰਝੂਆਂ ਨਾਲ ਧੋ ਲਿਆ, ਸਬਰ ਖਜ਼ਾਨਾ ਸੀ ਮੇਰੀ ਵਿਰਾਸਤ ਦਾ, ਇਸ਼ਕ ਵਿੱਚ ਉਹ ਵੀ ਤੇਰੇ ਖੋ ਲਿਆ। ਕਹਿੰਦਾ ਬਹੁਤ ਵਾਰ ਆਈ ਮੁਹੱਬਤ ਦਰ ਮੇਰੇ, ਮੁਕੱਦਰ ਨੇ ਵਾਰ ਵਾਰ ਬੂਹਾ ਢੋ ਲਿਆ, ਕੌਲ ਕਰਕੇ ਗਈ ਸੀ ਇੱਕ ਆਉਣ ਦਾ, ਕੌਲ ਕਰਕੇ ਗਈ ਸੀ ਇੱਕ ਆਉਣ ਦਾ, ਤੇਲ ਹਜ਼ਾਰਾਂ ਵਾਰ ਤਾਂ ਮੈਂ ਚੋ ਲਿਆ, ਜਨਮਾਂ ਦਾ ਸਾਕ ਉਹਦੇ ਨਾਲ ਮੇਰਾ, ਦਿਲ ਨੇ ਅੱਜ ਫਿਰ ਦਿਲ ਮੋਹ ਲਿਆ, ਛੱਡ ਕੇ ਮਹਿਫਲ ਖੁਸ਼ੀਆਂ ਦੀ ਦੋਸਤੋ, ਗਮਾਂ ਵਾਲਾ ਹਾਰ ਆਪ ਪਰੋ ਲਿਆ, ਹੋ ਨਹੀਂ ਸਕਦੀ ਉਮਰ ਭਰ ਉਹ ਮੇਰੀ, ਮਦਹੋਸ਼ ਝੱਲਾ ਉਸਦਾ ਹੀ ਹੋ ਲਿਆ।

0: ਪੁੱਛ ਲੈਂਦੀ ਤਾਂ ਖਬਰੇ ਦੱਸ ਲੈਂਦਾ, ਪੁੱਛ ਲੈਂਦੀ ਤਾਂ ਖਬਰੇ ਦੱਸ ਲੈਂਦਾ, ਚੁੱਪ ਹੋ ਜਾਂਦਾ ਤਾਂ ਹੱਸ ਲੈਂਦਾ। ਉਹ ਸਮਾਂ ਹੀ ਕੁਝ ਇਦਾਂ ਦਾ ਸੀ, ਕਾਸ਼ ਸਮੇਂ ਨੂੰ ਕਰ ਬੱਸ ਲੈਂਦਾ, ਰੱਬਾ ਮੇਰੀ ਲਗਾਮ ਤਾਂ ਤੇਰੇ ਹੱਥ ਸੀ, ਕਾਸ਼ ਤੂੰ ਉਦੋਂ ਕੱਸ ਲੈਂਦਾ, ਮੈਂ ਨਾ ਹੁੰਦਾ ਅੱਜ ਇਦਾਂ ਦਾ, ਜੇ ਉਹਨੂੰ ਗੱਲ ਦਿਲ ਦੀ ਦੱਸ ਲੈਂਦਾ। ਕਹਿੰਦਾ ਇਕੱਲਾ ਖੜ ਖੜ ਐਵੇਂ ਨਾ ਤੂੰ ਸੋਚੀ ਜਾ, ਬੀਤੇ ਸਮੇਂ ਨੂੰ ਐਵੇਂ ਨਾ ਤੂੰ ਲੋਚੀ ਜਾ, ਇਕੱਲਾ ਖੜ ਖੜ ਐਵੇਂ ਨਾ ਤੂੰ ਸੋਚੀ ਜਾ, ਬੀਤੇ ਸਮੇਂ ਨੂੰ ਐਵੇਂ ਨਾ ਤੂੰ ਲੋਚੀ ਜਾ, ਇਸ਼ਕ ਦੀ ਬੇੜੀ ਵਿੱਚ ਸਮੁੰਦਰਾਂ ਚਿਹਰਾਂ ਦੀ ਡੁੱਬ ਗਈ ਏ, ਅੰਦਰੋਂ ਅੰਦਰੀ ਖੁਦ ਨੂੰ ਨਾ ਤੂੰ ਕੋਸੀ ਜਾ, ਜੇ ਕੋਈ ਜਾਂਦਾ ਤਾਂ ਉਹਨੂੰ ਖਿੜੇ ਮੱਥੇ ਨਾਲ ਤੋਰਿਆ ਕਰ, ਐਵੇਂ ਨਾ ਤੂੰ ਮੂਹਰੇ ਹੋ ਹੋ ਰੋਕੀ ਜਾ, ਐਵੇਂ ਨਾ ਤੂੰ ਮੂਹਰੇ ਹੋ ਹੋ ਰੋਕੀ ਜਾ। ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝੇ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਢਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ ਲੈ ਲਿਆ ਕੰਮ ਗੇਟ 'ਚ, ਮੈਂ ਕਿਹਾ ਇੱਕ ਦਿਨ ਹੋਰ, 13 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਵਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝੇ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ 18 ਟੈਂਪਰੇਚਰ, ਫੀਲ ਲਾਈਕ 17 ਕਰਦੇ ਹਾਂ, ਸ਼ਾਮ ਨੂੰ ਦੁਪਹਿਰ ਨੂੰ 25, ਸ਼ਾਮ ਨੂੰ 27, ਰਾਤ ਨੂੰ 22 ਟੈਂਪਰੇਚਰ। 6:21 ਦੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:25 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337, ਕੋਈ ਟ੍ਰੈਫਿਕ ਦੀ ਗੱਲਬਾਤ, ਕੋਈ ਵਿਘਨ ਦੇਖਦੇ ਹੋ ਰਸਤੇ ਦੇ ਵਿੱਚ, ਕੰਸਟਰਕਸ਼ਨ ਕਿਤੇ ਚੱਲਦੀ ਆ ਅਤੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੌਕ ਆ, ਤਾਂ ਕੋਈ ਕਮਿਊਨਿਟੀ ਦੀ ਨਿਊਜ਼ ਆ, ਤਾਂ 905-673-3337 ਤੁਸੀਂ ਗੱਲਬਾਤ ਕਰ ਸਕਦੇ ਹੋ, 905-673-3337। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ, ਅਤੇ ਉੱਥੇ ਫਿਰ 530 ਦੇ ਜਿੰਨੇ ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ ਆ, ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਜੇ ਮੈਸੇਜ ਪਾਉਣਾ ਵਟਸਐਪ ਕਰਨਾ 647-835-5594, 6475-835-5294 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਸਟੂਡੀਓ ਦੇ ਵਿੱਚ ਆਪਣੇ ਪਹੁੰਚੇ ਹੋਏ ਨੇ ਅਮਨਦੀਪ ਕੌਰ ਜੀ, ਅਤੇ ਅਮਨਦੀਪ ਕੌਰ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਆਪਣੇ ਨਾਲ ਅੱਜ ਕਰਨਗੇ, ਅਤੇ ਗੱਲਾਂ ਬਾਤਾਂ ਕਰਨ ਲਈ ਉਹ ਕਹਿੰਦੇ ਵੀ ਸਵੇਰੇ ਸਵੇਰੇ ਮੈਨੂੰ ਉੱਠ ਕੇ ਆਉਣਾ ਹੀ ਪੈ ਗਿਆ, ਕਹਿੰਦੇ ਅੱਜ ਠੀਕ ਨਹੀਂ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਆਨੂੰ
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਂਝਾ ਵਿਰਸਾ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਕਿੱਦਾਂ ਸਿਹਤਾਂ?
1: ਸਿਹਤਾਂ ਵਧੀਆ।
0: ਸਵੇਰੇ ਸਵੇਰੇ ਉੱਠਣ ਦੀ ਪ੍ਰੋਬਲਮ ਤਾਂ ਨਹੀਂ ਆਈ?
1: ਨਹੀਂ, ਕੋਈ ਪ੍ਰੋਬਲਮ ਨਹੀਂ ਆਈ,
0: ਮੈਂ ਤਾਂ ਉੱਠ ਕੇ ਸਿੱਧੇ ਹੀ ਇੱਧਰੋਂ ਆ ਗਿਆ।
1: ਠੀਕ ਹੈ, ਤੁਹਾਡਾ ਰੂਟੀਨ ਬਣਿਆ ਹੋਇਆ?
0: ਮੇਰਾ ਰੂਟੀਨ ਬਣਿਆ ਹੋਇਆ।
1: ਹਾਂਜੀ,
0: ਤੇ ਪਰ ਸਵੇਰੇ ਸਵੇਰੇ ਹੁੰਦਾ ਤਾਂ ਹੈਗਾ ਇੱਕ ਵਾਰ ਤਾਂ।
1: ਹਾਂਜੀ, ਔਖਾ ਲੱਗਦਾ ਪਰ ਇੱਕ ਵਾਰੀ ਉੱਠ ਜਾਓ ਫਿਰ
0: ਫਿਰ ਬੰਦਾ ਉੱਠ ਜਾਂਦਾ, ਫਿਰ ਚੱਲਦਾ ਰਹਿੰਦਾ।
1: ਹਾਂਜੀ,
0: ਸੱਚੀ ਗੱਲ। ਚਲੋ ਅੱਜ ਸਰੋਤਿਆਂ ਨਾਲ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ। ਅੱਜ ਮੈਂ ਪਹਿਲਾਂ ਹੀ ਬੇਨਤੀ ਕਰਦਾ ਨਾ ਵੀ ਪਰਮਿੰਦਰ ਜੀ ਛੁੱਟੀ 'ਤੇ ਆ, ਖਬਰਾਂ ਆਪਣੇ ਕੋਲ ਹੈਗੀਆਂ ਆ ਗਈਆਂ ਸਾਰੀਆਂ, ਅਤੇ ਪਰ ਜਿਹੜਾ ਕੱਲ੍ਹ ਇੱਕ ਮੁੱਦਾ ਸੀਗਾ ਆਪਣਾ ਪੈਨਸ਼ਨ ਵਾਲਾ, ਜਿਹੜੇ ਐੱਮ ਐੱਲ ਏ ਮੰਤਰੀ ਬਣੇ ਆ ਜਾਂ ਰਿਟਾਇਰ ਹੋ ਜਾਂਦੇ ਆ, ਉਹਨਾਂ ਨੂੰ ਪੈਨਸ਼ਨ ਲੱਗਦੀ ਕਿ ਤਨਖਾਹ, ਉਹ ਆਪਾਂ ਜ਼ਰੂਰ ਅੱਜ ਗੱਲਬਾਤ ਕਰਾਂਗੇ। 2 MLA ਸਾਬਕਾ ਨੇ, ਉਹਨਾਂ ਦੇ ਨਾਲ ਮੇਰੀ ਗੱਲਬਾਤ ਕੱਲ੍ਹ ਦੀ ਹੋਈ ਹੋਈ ਆ, ਅਤੇ ਅੱਜ ਕੋਸ਼ਿਸ਼ ਕਰਦਾ ਉਹਨਾਂ 'ਚੋਂ ਆਪਾਂ ਨਾ ਕਿਹੜਾ ਫੋਨ ਚੱਕਦਾ ਜਾਂ ਦੋਨੇ ਚੱਕਦੇ, ਜਾਂ ਕੋਈ ਤੁਹਾਡੇ ਕੋਲ ਕੋਈ ਤੁਹਾਡੇ ਹਲਕੇ ਦਾ MLA ਮੌਜੂਦਾ ਜਾਂ ਸਾਬਕਾ ਹੈਗਾ, ਉਹਦੇ ਨਾਲ ਤੁਸੀਂ ਚਾਹੇ ਮੈਨੂੰ ਨੰਬਰ ਸੈਂਡ ਕਰ ਦਿਓ, ਚਾਹੇ 3 ਵਿੱਚ ਪਾ ਕੇ ਤੁਸੀਂ ਮੇਰੇ ਨਾਲ ਗੱਲ ਸਟੂਡੀਓ 'ਚ ਕਰਾ ਸਕਦੇ ਹੋ, ਜੇ ਤੁਹਾਡੀ ਲਿਹਾਜ਼ ਮੁਹੱਬਤ ਹੈਗੀ ਕਿਸੇ ਨਾਲ। ਪਰ ਮੇਰੇ ਹੁਣ ਲਿੰਕ ਕਾਫੀ ਨੇ ਬਾਬੇ ਦੀ ਕਿਰਪਾ ਨਾਲ, ਮੈਂ ਤਾਂ ਮੈਂ ਫੇਦਰੂ ਜੀ ਨੂੰ ਮਰਜ਼ੀ ਪਾ ਲੈਂਦਾ, ਪਰ ਮੇਰੇ ਕੋਲ ਕਈ ਵਾਰ ਨੰਬਰ ਨਹੀਂ ਹੁੰਦਾ ਕਿਸੇ ਦਾ, ਹੈ ਨਾ, ਅਤੇ ਜੇ ਹੁੰਦਾ ਤਾਂ ਫਿਰ ਮੈਂ ਫਿਰ ਜਿਹਦਾ ਹੁੰਦਾ ਤਾਂ ਆਪਾਂ ਮਿਲਾ ਲਈਦੀ ਕੱਲ੍ਹ। ਕੱਲ੍ਹ ਪ੍ਰਗਟ ਸਿੰਘ ਨੂੰ ਮੈਂ ਚੱਲਦੇ ਪ੍ਰੋਗਰਾਮ 'ਚ ਵੀ ਫੋਨ ਲਾਉਂਦਾ ਸੀਗਾ, ਅਤੇ ਪ੍ਰਗਟ ਸਿੰਘ ਜੀ ਨਾਲ ਫੋਨ ਬੰਦ ਆ ਰਿਹਾ ਸੀ ਕੱਲ੍ਹ, ਅਤੇ ਫਿਰ ਅੱਜ ਦੇਖਦੇ ਹੁਣ ਕਿਹੜਾ ਕਿਹੜਾ ਆਪਣਾ ਫੋਨ ਚੱਕਦਾ। ਪਰ ਜੇ ਤੁਹਾਡੇ ਕੋਲ, ਮੈਂ ਸੱਚੀ ਫੇਕ ਕਹਿੰਦਾ, ਤੁਹਾਡੇ ਕੋਲ ਕਿਸੇ MLA ਦਾ, ਤੁਹਾਡੇ ਦਾ ਲੋਕਲ ਦਾ ਜਾਂ ਨਾਲ ਦਾ ਕੋਈ ਦੋਸਤ ਮਿੱਤਰ ਹੁੰਦਾ ਅਤੇ ਉਹਦਾ ਕੋਈ ਹੈਗਾ ਤੁਹਾਡਾ ਕੋਈ ਨੰਬਰ, ਤਾਂ ਜ਼ਰੂਰ ਤੁਸੀਂ ਮੈਨੂੰ ਸੈਂਡ ਕਰ ਦਿਓ ਜਾਂ ਤੁਸੀਂ ਆਪ ਕਾਲ ਲਾ ਲਓ। ਅਤੇ ਜਿਵੇਂ ਕੱਲ੍ਹ ਪ੍ਰੀਤ ਭਾਅ ਜੀ ਹੁਣੇ ਆਏ ਸੀਗੇ, ਉਹਨਾਂ ਦੀ ਰਿਲੇਟਿਵ ਨੇ ਗੁਰਪ੍ਰੀਤ ਕਾਂਗੜ ਸਾਹਿਬ, ਅਤੇ ਉਹ ਹੁਣ ਸਾਬਕਾ ਨੇ ਮੰਤਰੀ ਰਹੇ ਨੇ ਪੰਜਾਬ ਸਰਕਾਰ 'ਚ, ਅਤੇ ਉਹਨਾਂ ਦਾ ਚਾਹੇ ਮੈਨੂੰ ਭਾਅ ਜੀ ਉਹਨੇ ਤੁਸੀਂ ਨੰਬਰ ਭੇਜ ਦਿਓ, ਚਾਹੇ ਤੁਸੀਂ ਆਪ ਕਾਲ ਲਾ ਕੇ ਉਹਨਾਂ ਨੂੰ ਮੈਨੂੰ ਗੱਲ ਕਰਾ ਲਓ ਆਪਾਂ ਸਟੂਡੀਓ ਦੇ ਵਿੱਚ, ਕਿਉਂਕਿ ਕਲੀਅਰ ਕਰ ਲਈਏ ਕੱਲ੍ਹ ਵਾਲੀ ਗੱਲ, ਠੀਕ ਨਹੀਂ, ਕੱਲ੍ਹ ਵਾਲੇ ਜਾਵਾਂ ਜਿਹੜਾ ਆਪਾਂ ਪਾ ਕੇ ਗਏ ਹਾਂ ਨਾ ਇੱਥੇ, ਉਹਨੂੰ ਅੱਜ ਕਲੀਅਰ ਕਰਨਾ, ਕਿਉਂਕਿ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਕੁਐਸਚਨ ਆ, ਬਹੁਤ ਲੋਕਾਂ ਦੇ ਕੁਐਸਚਨ ਆ ਵੀ ਪੰਜ ਪੈਨਸ਼ਨਾਂ ਲੈਂਦੇ, ਚਾਰ ਲੈਂਦੇ, ਦੋ ਲੈਂਦੇ, ਇੱਕ ਲੈਂਦਾ, ਕਿਹੜਾ ਲੈਂਦਾ, ਕਿਹੜਾ ਨਹੀਂ ਲੈਂਦਾ, ਜੇ ਅੱਜ ਉਹ MLA ਆ ਤਾਂ ਅਗਲੀ ਵਾਰ ਫਿਰ ਬਣ ਗਿਆ, ਪਿਛਲੀ ਉਹਨੂੰ ਪੈਨਸ਼ਨ ਮਿਲਣੀ, ਅਗਲੀ ਤਨਖਾਹ ਮਿਲਣੀ ਆ, ਹੈ ਨਾ, ਕਾਫੀ ਕਨਫਿਊਜ਼ਨ ਜੀ ਹੈ ਨਾ ਸਾਰਿਆਂ ਨੂੰ, ਅੱਜ ਆਪਾਂ ਕੱਢ ਲੈਣੀ ਆ ਕਨਫਿਊਜ਼ਨ ਜੀ, ਬਾਕੀ ਦੇਖਦੇ ਹਾਂ ਕਰਦੇ ਹਾਂ ਗੱਲਾਂ ਬਾਤਾਂ। ਅਮਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ।
2: ਹਾਂਜੀ ਭਾਈ, ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅਮਨ ਨੂੰ ਜੀ, ਆਨੂੰ ਜੀ
0: ਸਤਿ ਸ਼੍ਰੀ ਅਕਾਲ ਤੁਹਾਨੂੰ।
2: ਹਾਂਜੀ ਹਾਂਜੀ ਭਾਈ, ਮੈਂ ਛੋਟੀ ਜਿਹੀ ਰਿਕੁਐਸਟ ਕਰਨ ਲੱਗਾ ਸੀ।
0: ਆਜੋ,
2: ਬਸ ਰਿਕੁਐਸਟ ਮੇਰੀ ਇਹੀ ਹੈ ਕਿ ਰੇਡੀਓ ਦਾ ਟਾਈਮ ਬੜਾ ਕੀਮਤੀ ਹੁੰਦਾ ਭਾਜੀ ਤੁਹਾਡਾ, ਤੇ ਮਤਲਬ ਇੱਕ ਗੱਲ ਨੂੰ ਫੜ ਕੇ ਨਾ ਆਪਾਂ ਫਿਰ ਉਹ ਬਹਿ ਜਾਂਦੇ, ਸਾਰੀਆਂ ਖਬਰਾਂ ਖੁਬਰਾਂ ਵੀ ਰਹਿ ਜਾਂਦੀਆਂ ਨੇ ਤੇ ਸਾਰਾ ਟਾਈਮ ਖਰਾਬ ਹੋ ਜਾਂਦਾ। ਤੁਹਾਡੀ ਮਿਹਨਤ ਕੀਤੀ ਹੋਈ ਨਾ ਸਾਰਾ ਸਾਡਾ ਸਾਡਾ ਵੀ ਸਾਰਾ ਮੂਡ ਖਰਾਬ ਹੋ ਜਾਂਦਾ।
0: ਲੈ ਕਿਆ ਬਾਤ,
2: ਤੇ ਰਿਕੁਐਸਟ ਸਾਰੇ ਕੋਰਨਰਾਂ ਗਏ, ਮੇਰਾ ਗੱਲ ਦਾ ਗੁੱਸਾ ਨਾ ਕਰਨ
0: ਪਲੀਜ਼।
2: ਰਿਕੁਐਸਟ ਵਾਲੀ ਗੱਲ ਆ, ਬੜੀ ਧੰਨਵਾਦ ਵੀਰੇ, ਰੱਬ ਚੜ੍ਹਦੀ ਕਲਾ ਕੇ। ਥੈਂਕ ਯੂ,
0: ਥੈਂਕ ਯੂ ਮਲਤਾਨੀ। ਬਿਲਕੁਲ ਜੀ, ਗੁੱਸਾ ਕਾਹਤੋਂ ਕਰਨਾ, ਤਾਂ ਸਵਾਦ ਜਿਹਾ ਆਉਂਦਾ ਹੁੰਦਾ ਗੱਲ ਦਾ ਜਦ ਕੋਈ ਸ਼ਿੰਗੜੀ ਜੀ ਛਿੜਦੀ ਹੈ, ਵਧੀਆ ਲੱਗਦਾ। ਚਲੋ ਲਖਵਿੰਦਰ ਮਲਤਾਨੀ ਭਾਅ ਜੀ ਸੁਣਦੇ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ। 2047 ਤੋਂ ਹਰਮਨ ਭਾਅ ਜੀ ਦੇ ਕਾਫੀ ਸਾਰੇ ਮੈਸੇਜ ਆ ਗਏ, ਅਤੇ ਹਰਮਨ ਭਾਅ ਜੀ ਤੁਹਾਡੇ ਭੇਜੇ ਹੋਏ ਤਾਂ ਮੈਸੇਜ ਆਪਾਂ ਰੋਜ਼ ਹੀ ਪੜ੍ਹਦੇ ਹਾਂ। ਥੈਂਕ ਯੂ ਧੀਰਾ ਬਾਈ ਸਿੰਗਰ ਆਪਣਾ, ਕੰਗਰੈਚੁਲੇਸ਼ਨ ਭੇਜਦਾ। ਅੱਛਾ ਵੀਰੇ, ਥੈਂਕ ਯੂ, ਧੀਰਾ ਆਇਆ ਹੋਇਆ ਭਾਅ ਜੀ ਇੱਥੇ ਕਨੇਡਾ 'ਚ, ਜੇ ਕਿਸੇ ਨੇ ਖਾੜਾ ਖੂੜਾ ਲਗਾਉਣਾ ਲਗਾ ਲਿਓ ਉਹਨਾਂ ਤੋਂ। 34 ਤੋਂ ਅਮਰਜੀਤ ਭਾਅ ਜੀ ਹਾਜ਼ਰੀ ਲਾਏ ਗਏ, ਸਤਿ ਸ਼੍ਰੀ ਅਕਾਲ ਭਾਅ ਜੀ ਤੁਹਾਨੂੰ ਵੀ, ਗੁੱਡ ਮਾਰਨਿੰਗ, ਅਤੇ ਕੁਮਾਰੀ ਆਂਟੀ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਵਾਹਿਗੁਰੂ ਕਹਿੰਦੇ ਇੱਕ ਓਂਕਾਰ ਵਾਹਿਗੁਰੂ, ਮੇਰਾ ਰੋਮ ਰੋਮ ਕਰਜ਼ਦਾਰ ਹੈ ਤੇਰਾ, ਬਸ ਮਿਹਰ ਭਰਿਆ ਹੱਥ ਰੱਖੀ, ਤੰਦਰੁਸਤੀ ਤੋਂ ਬਿਨਾਂ ਹੋਰ ਕੁਝ ਨਹੀਂ ਮੰਗਦੇ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਥੈਂਕ ਯੂ, ਬਹੁਤ ਵਧੀਆ। ਅਤੇ ਪਰਮਿੰਦਰ ਜੀ ਕਹਿੰਦੇ ਵੀ ਮੈਂ ਅੱਜ ਜਲੰਧਰ ਗਿਆ ਹੋਇਆ, ਉਹਨਾਂ ਦੀ ਬੇਟੀ ਦਾ ਪੇਪਰ ਆ ਗਈ ਅੱਜ, ਅਤੇ ਕਹਿੰਦੇ ਮੈਂ ਖਬਰਾਂ ਨਹੀਂ ਕਰ ਸਕਦਾ, ਅਤੇ ਇਸ ਕਰਕੇ ਖਬਰਾਂ ਤੁਹਾਨੂੰ ਮੈਂ ਕਹਿੰਦੇ ਭੇਜ ਰਿਹਾ, ਅਤੇ ਫਿਰ ਉਹਨਾਂ ਦੀਆਂ ਖਬਰਾਂ ਭੇਜੀਆਂ ਹੋਈਆਂ ਆਪਾਂ ਪੜ੍ਹ ਦੇਣੀਆਂ ਸਾਰੀਆਂ, ਠੀਕ ਆ। ਚਲੋ ਅਮਨ ਜੀ ਤੁਸੀਂ ਆਓ ਪਹਿਲਾਂ ਤਾਂ, ਕਾਰਾਂ ਦੀ ਇੰਸ਼ੋਰੈਂਸ ਘੱਟ ਕਰਨੀ ਸਾਡੀਆਂ ਕਿ ਨਹੀਂ ਤੁਸੀਂ?
1: ਹਾਂਜੀ ਕਰਨੀ ਜ਼ਰੂਰ,
0: ਜੇ ਕਿਸੇ ਦੀ 500 ਹੋ, 700 ਹੋ, 800 ਵੀ ਕਈ ਵਾਰ ਹੁੰਦੀ ਆ, ਹਨਾ,
1: ਹਾਂਜੀ
0: ਕਾਰਾਂ ਦੇ ਹਿਸਾਬ ਨਾਲ ਆ।
1: ਹਾਂਜੀ ਬ੍ਰੈਂਪਟਨ 'ਚ ਤੇ ਬਹੁਤ ਆਮ ਹੈ, 800
0: ਸਾਢੇ 800 ਡੀਲ ਹੈਗੀ
1: ਸਾਡੇ ਕੋਲ, ਤਕਰੀਬਨ 22-25 ਕੰਪਨੀਆਂ ਨੇ ਜਿਹੜੇ ਨਾਰਮਲ ਡਰਾਈਵਰਸ ਹੁੰਦੇ ਨੇ, ਜਿਹੜੇ ਹਾਈ ਰਿਸਕ ਡਰਾਈਵਰਸ ਹੁੰਦੇ ਨੇ ਉਹਨਾਂ ਲਈ ਸਾਡੇ ਕੋਲ 5 ਕੰਪਨੀਆਂ ਨੇ। ਜੇ ਕਿਸੇ ਦਾ ਰੈਕਡ ਖਰਾਬ ਹੈ ਉਹ ਵੀ ਸਾਡੇ ਕੋਲ ਹੋ ਜਾਂਦੀ ਹੈ ਇੰਸ਼ੋਰੈਂਸ, ਉਹ 5 ਕੰਪਨੀਆਂ ਨੇ। ਬਾਕੀ ਰੈਗੂਲਰ ਤੇ ਸਾਡੇ ਕੋਲ ਕੈਨੇਡਾ 'ਚ ਜਿੰਨੀਆਂ ਹੈਗੀਆਂ ਨੇ ਕੰਪਨੀਆਂ ਆਲਮੋਸਟ ਸਾਰੀਆਂ ਨੇ ਸਾਡੇ ਕੋਲ, 22-25 ਕੰਪਨੀਸ ਕਹਿ ਲਓ।
0: ਜੇ ਇੱਕ ਕੰਪਨੀ ਮੰਨ ਲਓ ਐਗਜ਼ਾਮਪਲ ਵੀ 100 ਰੁਪਏ ਦਾ ਰੇਟ ਦਿੰਦੀ ਹੈ,
1: ਹਾਂਜੀ
0: $100 ਦਾ,
1: ਹਾਂਜੀ,
0: ਤੇ ਦੂਜੀ ਕੰਪਨੀ ਦਿੰਦੀ ਹੈ 105 ਦਾ, ਤੇ ਤੀਜੀ ਕੰਪਨੀ ਦਿੰਦੀ ਹੈ 95 ਦਾ, ਆਪਾਂ ਕਿਹਦੇ ਨਾਲ ਬੈਸਟ ਜਾਵਾਂਗੇ?
1: ਡਿਪੈਂਡ ਕਰਦਾ ਹੈ ਕਿ 100 ਤੇ 105 ਤੇ 95 ਚ ਕਵਰੇਜ ਦਾ ਕੀ ਫਰਕ ਹੈ।
0: ਹਾਂ ਅਸਲੀ ਗੱਲ ਇਹ ਹੈ,
1: ਹਾਂਜੀ ਬਹੁਤ ਵਾਰੀ ਜਿਵੇਂ ਵੱਡੀਆਂ ਕੰਪਨੀਆਂ ਨੇ ਜਿਵੇਂ ਅਵੀਵਾ ਤੇ ਇੰਟੈਕਟ, ਉਹਨਾਂ ਦਾ ਇੱਕ ਸਟੈਂਡਰਡ ਸੈੱਟ ਹੋਇਆ ਹੋਇਆ, ਉਹਨਾਂ ਨੇ ਕੁਝ ਕਵਰੇਜਸ ਤੁਹਾਨੂੰ ਦੇਣੀਆਂ ਹੀ ਦੇਣੀਆਂ ਨੇ ਤੇ ਮੈਕਸਿਮਮ ਦੇਣੀਆਂ ਨੇ। ਹੋਰ ਕੰਪਨੀਆਂ ਨੇ SGI ਕੈਨੇਡਾ ਵਰਗੀਆਂ, ਉਹ ਜ਼ਰੂਰ ਥੋੜਾ ਸਸਤਾ ਹੁੰਦਾ ਉਹਨਾਂ ਦਾ ਪ੍ਰੀਮੀਅਮ, ਪਰ ਉਹਨਾਂ ਦੀ ਕਵਰੇਜਸ ਬਹੁਤ ਘੱਟ ਹੁੰਦੀਆਂ ਨੇ। ਜਿਵੇਂ ਆਪਾਂ ਰੈਂਟਲ ਗੱਡੀ ਲੈਂਦੇ ਹਾਂ, ਅਵੀਵਾ ਬੇਸਿਕ ਤੁਹਾਨੂੰ 3000 ਦੀ ਕਵਰੇਜ ਦਿੰਦੀ ਹੈ, $3000 ਦੀ। SGI ਕੈਨੇਡਾ ਨੇ ਤੁਹਾਨੂੰ ਸਿਰਫ 750 ਦੀ ਦੇਣੀ ਹੈ, ਤੇ ਉਹ ਬਹੁਤ ਫਰਕ ਹੈ। ਪਰ ਜਿਵੇਂ ਦੀ ਤੁਹਾਨੂੰ ਲੋੜ ਹੈ ਉਸ ਹਿਸਾਬ ਨਾਲ ਤੁਹਾਡੀ ਕਸਟਮਾਈਜ਼ ਕਰਕੇ
0: ਪਾਲਿਸੀ। ਕਈ ਵਾਰ ਆਪਾਂ ਅਸੀਂ ਆ,
1: ਹਾਂਜੀ
0: ਤੁਸੀਂ ਬ੍ਰੋਕਰ ਹੋ, ਅਸੀਂ ਕਲਾਇੰਟ ਆ, ਅਸੀਂ ਸਿਰਫ ਰੇਟ ਦੇਖਦੇ ਹਾਂ,
1: ਹਾਂਜੀ
0: ਅਸੀਂ ਨਾ ਵਿੱਚੋਂ ਪਾਲਿਸੀ ਪੜ੍ਹਦੇ ਹਾਂ,
1: ਹਾਂਜੀ
0: ਨਾ ਸਾਨੂੰ ਕਵਰੇਜਾਂ ਦਾ ਪਤਾ। ਜੇ ਤੁਸੀਂ 10 ਵੀ ਦਓਗੇ ਉਹ 2 ਘੰਟੇ ਬਾਅਦ ਸਾਡੇ ਦਿਮਾਗ ਚੋਂ ਵੀ ਨਿਕਲ
1: ਜਾਂਦਾ। ਹਾਂਜੀ
0: ਜਿਹੜਾ ਰੇਟ ਦੇਖਣਾ ਕਿ ਜਾਇਜ਼ ਜਾਂ ਪਾਲਿਸੀ ਦੇ ਵਿੱਚ ਲਿਖਿਆ ਕੀ ਆ ਉਹ ਦੇਖਣਾ ਜਾਇਜ਼?
1: ਨਹੀਂ ਪਾਲਿਸੀ ਦੇ ਵਿੱਚ ਕੀ ਲਿਖਿਆ ਹੋਇਆ ਇਹ ਬਹੁਤ ਜ਼ਰੂਰੀ ਹੈ ਦੇਖਣਾ, ਖਾਸ ਕਰਕੇ ਹੁਣ 1 July 2026 ਤੋਂ ਜਿਹੜੇ ਐਕਸੀਡੈਂਟ ਬੈਨੀਫਿਟਸ ਕੰਪਲਸਰੀ ਹੁੰਦੇ ਸੀ, ਸਟੈਂਡਰਡ ਬੈਨੀਫਿਟਸ ਹੁੰਦੇ ਸੀ, ਉਹ ਹੁਣ ਗਵਰਨਮੈਂਟ ਨੇ ਹਟਾਤੇ ਨੇ, ਉਹ ਕਿਹਾ ਨੋਨ ਸਟੈਂਡਰਡ ਹੈ, ਤੁਸੀਂ ਆਪਣੇ ਆਪ ਦੇਖੋ ਤੁਹਾਨੂੰ ਕਿਹੜਾ ਬੈਨੀਫਿਟ ਚਾਹੀਦਾ ਕਿਹੜਾ ਨਹੀਂ ਚਾਹੀਦਾ। ਇਸ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਆਪਣੀ ਪਾਲਿਸੀ ਨਾਲ ਆਪਣੇ ਬ੍ਰੋਕਰ ਨਾਲ ਥੋੜਾ ਟਾਈਮ ਸਪੈਂਡ ਕਰੋ, ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਇੱਕ ਵਾਰੀ ਲੈਣ ਵਾਲੀ ਚੀਜ਼ ਨਹੀਂ, ਆਪਾਂ ਹਰ ਸਾਲ ਲੈਣੀ ਹੁੰਦੀ ਹੈ, ਹਰ ਸਾਲ ਰਿਨਿਊ ਕਰਾਉਣੀ ਹੁੰਦੀ ਹੈ। ਸੋ ਜ਼ਰੂਰੀ ਹੈ ਦੇਖਣਾ ਕਿ ਆਪਣੇ ਕੋਲ ਕੀ ਕਵਰੇਜ ਹੈ, ਕਿਵੇਂ ਹੈ, ਐਕਸੀਡੈਂਟ ਬੈਨੀਫਿਟਸ ਹੈ, ਰੱਬ ਨਾ ਕਰੇ ਕੋਈ ਸੱਟ ਲੱਗ ਜਾਏ ਵੱਡੀ ਤੇ ਖਰਚਾ ਕਿਵੇਂ ਚੱਲੇਗਾ, ਇਹ ਸਾਰੀਆਂ ਚੀਜ਼ਾਂ ਇਟਸ ਵੈਰੀ ਇੰਪੋਰਟੈਂਟ।
0: ਇੱਕ ਕਾਰ ਆ
1: ਹਾਂਜੀ,
0: ਉਹਦੇ ਤੇ ਕਈ ਕੰਪਨੀਆਂ ਇੱਦਾਂ ਵੀ ਇੱਕ ਐਕਸੀਡੈਂਟ ਫ੍ਰੀ ਕਰਦੀਆਂ।
1: ਹਾਂਜੀ,
0: ਜੇ ਇੱਕ ਕਾਰ ਤੇ ਇੱਕ ਬੰਦੇ ਦਾ ਐਕਸੀਡੈਂਟ ਹੋ ਗਿਆ ਉਹਦਾ ਫ੍ਰੀ ਹੋ ਗਿਆ ਕਾਰ ਤੇ, ਪਰ ਦੋ ਡਰਾਈਵਰ ਆ ਮੰਨ ਲਓ, ਦੋ ਜਣੇ ਦਾ ਇੰਸ਼ੋਰੈਂਸ ਨਾਮ ਆ ਨਾ,
1: ਹਾਂਜੀ,
0: ਜਾਂ ਤਿੰਨ ਦਾ, ਜੇ ਇੱਕ ਜਣੇ ਦਾ ਫ੍ਰੀ ਹੋ ਗਿਆ ਤਾਂ ਦੂਜੇ, ਰੱਬ ਨਾ ਕਰੇ ਕੋਈ ਦੂਜੇ ਬੰਦੇ ਦਾ ਐਕਸੀਡੈਂਟ ਹੋ ਗਿਆ, ਛੋਟਾ ਹੋਇਆ ਵੱਡਾ ਹੋਇਆ ਜੋ ਵੀ,
1: ਹਾਂਜੀ,
0: ਉਹਨੂੰ ਵੀ ਮਾਫ਼ ਆ ਜਾਂ ਇੱਕ ਕਾਰ ਤੇ ਹੀ ਮਾਫ਼ ਹੁੰਦਾ ਹੁੰਦਾ ਹੈ?
1: ਨਹੀਂ, ਉਹ ਡਰਾਈਵਰ ਨੂੰ ਮਾਫ਼ ਹੁੰਦਾ,
0: ਡਰਾਈਵਰ ਇੱਕ ਕਾਰ ਤੇ ਤਿੰਨ ਹੋਣ ਚਾਹੇ ਪੰਜ ਹੋਣ ਚਾਹੇ ਦੋ, ਡਰਾਈਵਰ ਨੂੰ ਮਾਫ਼ ਆ।
1: ਹਾਂਜੀ, ਡਰਾਈਵਰ ਨੂੰ ਮਾਫ਼ ਹੈ, ਪਰ ਇਹਦਾ ਕੰਡੀਸ਼ਨ ਹੁੰਦਾ ਹੈ ਡਰਾਈਵਰ ਦੀ ਉਮਰ 25 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ,
0: ਤਾਂ ਵੱਧੋ ਵੱਧ
1: ਵੱਧੋ ਵੱਧ ਤਾਂ ਜਿੰਨੀ ਮਰਜ਼ੀ ਹੋਵੇ, 25 ਸਾਲ ਤੋਂ ਛੋਟੇ ਬੱਚੇ ਨੂੰ ਐਕਸੀਡੈਂਟ ਪ੍ਰੋਟੈਕਸ਼ਨ ਨਹੀਂ ਮਿਲਦੀ।
0: ਓਕੇ,
1: ਕਿਉਂਕਿ ਨਵਾਂ ਲਾਇਸੈਂਸ ਹੁੰਦਾ ਤੇ, ਜਾਂ ਫਿਰ ਤੁਸੀਂ ਲਾਇਸੈਂਸ ਲਿਆ ਤੇ 4 ਸਾਲਾਂ ਤੱਕ ਤੁਸੀਂ ਨਹੀਂ ਐਲੀਜੀਬਲ ਹੁੰਦੇ। ਜੇ ਤੁਹਾਡੇ ਲਾਇਸੈਂਸ ਨੂੰ 4 ਤੋਂ ਉੱਤੇ ਹੋ ਗਏ ਨੇ ਸਾਲ ਤੇ ਤੁਸੀਂ ਐਲੀਜੀਬਲ ਹੋ, ਤੁਸੀਂ 25 ਸਾਲ ਤੋਂ ਉੱਪਰ ਹੋ ਤੇ ਤੁਸੀਂ ਐਲੀਜੀਬਲ ਹੋ, ਤੇ ਕਾਰ ਤੇ ਜਿੰਨੇ ਮਰਜ਼ੀ ਡਰਾਈਵਰਸ ਹੋਣ, ਸਾਰੇ ਡਰਾਈਵਰਸ ਨੂੰ ਇੱਕ ਇੱਕ ਕਲੇਮ ਮਾਫ਼ ਹੈ।
0: ਤੁਸੀਂ ਹੁਣ ਆਪਣੇ ਪਿਕਨਿਕ ਆ ਰਹੀ ਹੈ 23 ਤਰੀਕ ਦੀ,
1: ਹਾਂਜੀ,
0: ਉੱਥੇ ਬੂਥ ਲਾ ਰਹੇ ਹੋ?
1: ਹਾਂਜੀ, ਜ਼ਰੂਰ।
0: ਅਮਨ ਜੀ ਹੁਣਾਂ ਨੇ ਉੱਥੇ ਆਉਣਾ, ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਈ, ਇਹਨਾਂ ਨੂੰ ਮਿਲਣਾ ਹੋਇਆ, ਇਹਨਾਂ ਦੀਆਂ ਗੱਲਾਂ ਸੁਣਨੀਆਂ ਹੋਈਆਂ, ਉੱਥੇ ਜ਼ਰੂਰ ਤੁਸੀਂ ਇਹਨਾਂ ਨੂੰ ਮਿਲਿਓ, ਅਤੇ ਨਾਲੇ ਇਹਨਾਂ ਵੱਲੋਂ ਕਾਫੀ ਸਾਰੇ ਗਿਫਟ ਵੀ ਕੱਢੇ ਜਾਣੇ ਆ, ਹਾਂਜੀ ਸਹੀ ਹੈ ਨਾ?
1: ਹਾਂਜੀ,
0: ਹਾਂਜੀ, ਹੌਲੀ ਸਰ ਮਾਰਿਆ, ਜ਼ੋਰ ਨਾਲ ਬੋਲੋ,
1: ਗਿਫਟ ਕੱਢਣੇ ਜ਼ਰੂਰ, ਅਜੇ ਸੋਚਿਆ ਨਹੀਂ ਕੀ ਕੱਢਣੇ,
0: ਹਾਂ ਪਰ ਕੱਢਣੇ,
1: ਹਾਂਜੀ
0: ਕੱਢਣੇ ਆ,
1: ਇਹ ਤਾਂ ਪਤਾ।
0: ਸਾਰੇ ਸਪੌਂਸਰ ਜਿੰਨੇ ਵੀ ਆਪਣੇ ਉੱਥੇ ਹੈਗੇ, ਸਾਰਿਆਂ ਨੇ ਦੋ ਦੋ ਤਿੰਨ ਤਿੰਨ ਗਿਫਟ ਲੈ ਲਏ ਕਈਆਂ ਨੇ ਤਾਂ, ਅਤੇ ਫਿਰ ਭਾਈ ਆਪਾਂ ਗਿਫਟ ਗੁਫਟ ਕਢਾਵਾਂਗੇ ਉੱਥੋਂ ਸਭ ਤੋਂ, ਅਤੇ ਤੁਸੀਂ ਆਉਣਾ ਜ਼ਰੂਰ ਨਾਲ ਦੀ ਨਾਲ, ਮੈਂ ਕਿਹਾ 23 ਤਰੀਕ ਦੀ ਪ੍ਰਮੋਸ਼ਨ ਕਰ ਦਿੰਦੇ।
1: ਹਾਂਜੀ ਜ਼ਰੂਰ,
0: ਕੋਈ ਪੈਸਾ ਨਹੀਂ, ਕੋਈ ਐਂਟਰੀ ਨਹੀਂ ਹੈਗੀ, ਕੋਈ ਪਾਰਕਿੰਗ ਦਾ ਪੈਸਾ ਨਹੀਂ, ਕੋਈ ਫੀਸ ਨਹੀਂ, ਬਸ ਇੰਨਾ ਕਿਹਾ ਵੀ ਫੂਡ ਜਿਹੜਾ ਆਪਾਂ ਕੁਛ ਵੀ ਖਾਣਾ ਉਹ ਤੁਹਾਨੂੰ ਐਤਕੀ ਘੱਟ, ਬਹੁਤ ਘੱਟ ਰੇਟ 'ਤੇ ਮੁੱਲ ਮਿਲਣਾ। ਪਿਛਲੀ ਵਾਰ ਤਾਂ ਸਾਰਾ ਫ੍ਰੀ ਸੀ ਨਾ ਫੂਡ ਆਪਣਾ, ਅਤੇ ਐਤਕੀ ਸਾਰਾ ਹੀ ਘੱਟ ਮਿਲਣਾ, ਘੱਟ ਰੇਟ 'ਤੇ ਮਿਲਣਾ। ਜੇ ਤੁਸੀਂ ਉੱਥੇ ਫਲੂਦਾ ਕੁਲਫੀਆਂ ਖਾਣੀਆਂ, ਆਈਸਕ੍ਰੀਮ ਖਾਣੀ ਆ, ਤਾਂ ਪਰਮ ਜੀ ਹੋਣਾ ਨੇ ਲਾਉਣਾ ਉੱਥੇ ਸਟਾਲ। ਬਸ ਉੱਦਾਂ ਦੇ ਵੱਲੋਂ ਇੱਕ ਬੇਨਤੀ ਆ ਵੀ ਉਹਨਾਂ ਕੋਲ ਮਸ਼ੀਨ ਨਹੀਂ ਹੈਗੀ, ਹੈ ਨਾ, ਜਿਹੜੇ ਆਪਾਂ ਕਾਰਡ ਪੇ ਕਰਦੇ ਨੇ, ਉਹ ਕਹਿੰਦੇ ਵੀ ਕੈਸ਼ ਲੈ ਕੇ ਆਵੇ ਜਿਹਨੇ ਵੀ ਲੈ ਕੇ ਆਉਣਾ, ਅਤੇ ਜਾਂ ਫਿਰ ਭਾਈ ਤੁਸੀਂ ਜੋ ਤੁਹਾਨੂੰ ਚੰਗਾ ਲੱਗਿਆ ਉਹ ਕਰ ਲਿਓ, ਫਿਰ ਹੋਰ ਕੁਛ ਖਾ ਲਿਓ, ਫਿਰ ਇਹੀ ਕਹਿ ਸਕਦੇ ਹਾਂ, ਪਰ 5-10-20 ਡਾਲਰ ਤਾਂ ਹਰੇਕ ਦੀ ਜੇਬ 'ਚ ਹੁੰਦੇ ਹੀ ਆ।
1: ਹਾਂਜੀ,
0: ਮੇਰੇ ਵਰਗੇ ਦੀ 'ਚ ਨਹੀਂ ਹੁੰਦੇ, ਗੱਲ ਵੱਖਰੀ ਹੈ, ਹੈ ਨਾ, ਅਤੇ ਪਰ ਕੈਸ਼ ਕੁਛ ਆਪਣਾ ਭਾਈ ਲੈ ਕੇ ਆਇਓ, ਉੱਥੇ ਕਰਾਂਗੇ ਇੰਜੋਏ ਪੂਰੇ ਗਾਉਣ। ਅੱਛਾ, ਕਲਾਕਾਰ ਵੀ ਚਲੋ ਅੱਜ ਡਿਕਲੇਅਰ ਕਰੀ ਦਿੰਦੇ, ਮੈਂ ਪੋਸਟਰ ਤਾਂ ਨਹੀਂ ਹਜੇ ਅੱਜ ਬਣਾਉਣਾ, ਦੁਪਹਿਰ ਨੂੰ, ਕੱਲ੍ਹ ਬਣਿਆ ਨੀਗਾ, ਉੱਥੇ ਪ੍ਰੀਤ ਬਰਾੜ ਅਤੇ ਕਮਲ ਕੌਰ ਨੇ, ਕਮਲ ਬਰਾੜ ਨੇ ਵੀ ਲੱਗਣਾ ਗੀਤ ਗਾਉਣਾ, ਸੁਰਿੰਦਰ ਲਾਡੀ ਭਾਅ ਜੀ ਹੋਣੀ ਆ, ਅਤੇ ਰਾਜੂ ਧਾਲੀ ਵਾਲਾ, ਬੌਬੀ ਭੰਦੇਰ ਆ ਬਾਈ, ਅਤੇ ਰੂਬੀ ਕੌਰ ਆ, ਅਤੇ ਹੋਰ ਕੌਣ ਆ, ਇੱਕ ਅੱਧਾ ਹੋਰ ਆ ਸ਼ਾਇਦ, ਭੁੱਲ ਗਿਆ ਮੈਂ, ਚਲੋ ਉਹ ਦੇਖ ਲੈਂਦਾ ਮੈਂ ਉਹ 'ਚ ਫੋਲਡਰ 'ਚ, ਅਤੇ ਕਾਫੀ ਕਲਾਕਾਰ ਵੀ ਨੇ, ਅਤੇ ਪੂਰੇ ਮਜੀਸ਼ੀਅਨ ਮਜੀਸ਼ੀਅਨ ਸਾਰਾ ਸੈੱਟ ਕਰਿਆ ਜਗਾੜ, ਅਤੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ 23 ਤਰੀਕ ਰੱਖ ਵੀ ਰੱਖ ਲਓ, ਐਤਵਾਰ ਦਾ ਦਿਨ ਆਉਂਦਾ, ਸਵੇਰੇ 10-11 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ ਲਾਵਾਂਗੇ ਰੌਣਕਾਂ, ਸਾਰੇ ਜਾਣੇ ਆ ਜਾਇਓ, ਕਰਾਂ ਹੁਣ ਚੇਤਾ ਨਾ ਬੁਲਾਇਓ, ਅਤੇ ਕੌਲਾਂ 3-4 ਵੱਜਦੀਆਂ ਸੀਗੀਆਂ, ਕਿੱਧਰ ਚੱਲ ਗਏ ਕੌਲਰ ਮੇਰੇ, ਚਲੋ ਕੋਈ ਨਹੀਂ, ਸਨੀ ਭਾਈ ਨਾਲ ਕਰ ਲਿਓ ਸੰਪਰਕ, 647-1242, ਗਰਾਜ ਡੋਰ ਰਿਪੇਅਰ ਦਾ ਤੁਹਾਡਾ ਕੋਈ ਕੰਮ ਆ, ਅਤੇ 647-1242 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਪ੍ਰੀਤ ਬਾਈ ਜੀ ਨੇ ਨੰਬਰ ਭੇਜ ਤੇ, ਗੁਰਪ੍ਰੀਤ MLA ਅੱਛਾ ਕਾਂਗੜ ਸਾਹਿਬ ਦਾ, ਅਤੇ ਕੁਸ਼ਲਦੀਪ ਢਿੱਲੋਂ ਦਾ ਹੋਣਾ ਨਾ, ਬਿਲਕੁਲ, ਮੈਂ ਦੇਖਦਾ ਟਰਾਈ ਕਰਕੇ ਨਾ ਲਾਉਣਾ। ਅਤੇ ਸੁਖਵਿੰਦਰ ਸਿੰਪਲੀ ਸਾਹਿਬ ਕਹਿੰਦੇ ਨੇ, ਅਰਦਾਸ ਆ ਜੀ, ਗੁੱਡ ਮੋਰਨਿੰਗ, ਜੋ ਦੂਸਰਿਆਂ ਲਈ ਅਰਦਾਸ ਕਰਦਾ ਹੈ ਉਸ ਨੂੰ ਕਦੇ ਆਪਣੇ ਅਰਦਾਸ ਕਰਨ ਦੀ, ਆਪਣੇ ਲਈ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ। ਵਾਹਿਗੁਰੂ, ਸੱਚੀ ਗੱਲ ਹੈ, ਬਿਲਕੁਲ। ਅਤੇ ਪ੍ਰੀਤ ਭਾਅ ਜੀ ਥੈਂਕ ਯੂ ਸੋ ਮਚ ਤੁਹਾਡਾ, ਅਤੇ ਆਪਾਂ ਥੋੜ੍ਹਾ ਜਿਹਾ ਖਬਰਾਂ ਪਾਸੇ ਕਰ ਲਈਏ, ਅਤੇ ਥੋੜ੍ਹਾ ਜਿਹਾ ਫਿਰ ਆਪਾਂ ਆਪਣੇ ਉੱਧਰੋਂ ਕਰਦੇ ਹਾਂ ਜਿਗਾੜ ਜਿਹਾ ਬਣਾਉਂਦੇ ਹਾਂ ਇੰਟਰਵਿਊ ਦਾ। ਚਲੋ ਬਾਸੀ ਸਾਹਿਬ ਤੁਸੀਂ ਆਓ ਪਹਿਲਾਂ, ਜੀ ਆਇਆਂ ਨੂੰ ਲੰਘਾਓ।
3: ਰੋਕੀ
0: ਹੋਣੀ ਵੀ ਆਉਣਗੇ ਉੱਥੇ,
3: ਗੀਤ ਗਾਉਣਗੇ ਦੋ ਤਿੰਨ,
0: ਚਲੋ ਦੇਖਦੇ ਹਾਂ ਕਿੱਦਾਂ ਟਾਈਮ ਮਿਲਦਾ,
3: ਹੋਰ ਚਾਹੀਦਾ ਹੋਰ ਦੱਸਿਓ, ਨਵੀਂ ਤਾਜ਼ੀ ਦੱਸਿਓ, ਤੇ ਖਬਰਾਂ ਜ਼ਰੂਰ ਸਾਰੇ ਪੰਜਾਬ ਦੀਆਂ ਆ ਕੇ ਕਹਿੰਦੇ ਹੁਣ ਉਹ HD ਪਰ ਲਾਗੇ ਛਾਪੇ ਜੇ ਪੈਣ ਆਤਮਾ ਦੇ ਉਹ ਦੱਸਿਓ।
0: ਬਿਲਕੁਲ ਜੀ, ਰਾਜਵੀਰ ਬਈਆ ਆਪਣੇ ਘੁੰਮਣ ਸਾਹਿਬ ਤੇ ਉਹਨਾਂ ਤੇ ਈਡੀ ਨੇ ਇਜਾਜ਼ਤ ਮੰਗੀ ਆ ਡੀ ਜੀ ਪੀ ਸਾਹਿਬ ਤੋਂ, ਉਹ ਚਿੱਠੀ ਲੀਕ ਹੋ ਗਈ ਆ, ਬਾਹਰ ਆ ਗਈ ਆ। ਮੈਂ ਤਾਂ ਕੱਲ੍ਹ ਕਿਸੇ ਨਾਲ ਗੱਲ ਕਰਦਾ ਸੀ, ਮੈਂ ਕਿਹਾ ਛਾਪਾ ਹੈ ਥੋੜ੍ਹੀ ਮਾਰੀ ਦਾ ਹੁੰਦਾ, ਦੱਸ ਕੇ ਜੇ ਛਾਪਾ ਮਾਰਨਾ ਤਾਂ ਚੁੱਪ ਕਰੀ ਤਾਂ ਮਾਰੋ ਬੰਦੇ ਦਾ, ਫਿਰ ਤਾਂ ਲਾਲਟ ਹੋ ਜਾਂਦਾ ਬੰਦਾ ਪੂਰਾ, ਹੈ ਨਾ। ਪਰ ਕਹਿਣ ਦਾ ਭਾਵ ਹੁਣ ਘਰ ਤੱਕ ਹੈੱਡ ਆਫਿਸ ਤੱਕ ਪਹੁੰਚ ਗਏ, ਕਹਿੰਦੇ ਉੱਥੇ ਰਾਜਵੀਰ ਘੁੰਮਣ ਦਾ ਘੁੰਮਣ ਬਾਈ ਦਾ ਪੂਰਾ ਸੀਗਾ, ਕੀ ਕਹਿੰਦੇ ਹੁੰਦੇ ਆ, ਅਸਰ ਸੂਕ ਪੂਰਾ ਉਹਨਾਂ ਤੋਂ ਬਿਨਾਂ ਕਹਿੰਦੇ ਪੱਤਾ ਨਹੀਂ ਸੀ ਹਿਲਦਾ ਸੀ ਐਮ ਕੋਠੀ ਜਾਂ ਸੀ ਐਮ ਆਫਿਸ ਦੇ ਵਿੱਚ।
3: ਫੁੱਲ ਪਾਵਰ
0: ਐਂ ਕਹਿ ਸਕਦੇ ਹਾਂ, ਸਰਕਾਰ ਉੱਥੋਂ ਹੀ ਚੱਲਦੀ ਸੀ ਐਂ ਸੁਣਨ 'ਚ ਆਇਆ। ਚਲੋ ਕੋਈ ਨਹੀਂ, ਦੇਖੋ ਕੀ ਬਣਦਾ ਅੱਗੇ ਚੱਲ ਕੇ, ਸਾਹਮਣੇ ਸਭ ਕੁਛ ਆਈ
3: ਜਾਂਦਾ।
0: ਆਹੋ ਗੱਲ ਤਾਂ ਸਹੀ ਆ,
3: ਕਬੱਡੀ ਪਾਉਂਦਾ ਤਾਂ ਹੀ ਫਾਇਦਾ ਹੈ ਵੀ ਆ ਜਾ ਫੜ ਲੈ ਮੈਨੂੰ।
0: ਆਹੋ ਬਿਲਕੁਲ ਬਿਲਕੁਲ ਸ਼ਾਂਤੀ ਕਰ ਲਿਓ, ਕਹਿੰਦੇ ਵੀ 11 ਵੱਜ ਗਏ ਤੇ 2 ਵਜੇ ਤੱਕ ਆ ਜਾਓ ਕਹਿੰਦੇ ਸਾਡੇ ਆਫਿਸ 'ਚ, ਤੇ ਆ ਕੇ ਕਰੋ ਸਾਡੇ ਨਾਲ ਗੱਲਬਾਤ, ਇੰਟਰਵਿਊ ਕਰੋ, ਜੇ ਤੁਹਾਡੇ ਕੋਲ ਸਟੇਟਸ ਸਾਰਾ ਕੁਛ ਹੋਇਆ ਤਾਂ ਤੁਹਾਨੂੰ ਰੱਖ ਲਾਂਗੇ, ਨਹੀਂ ਫਿਰ ਜਿੱਦਾਂ ਜਿੱਦਾਂ ਵੀ ਹੋਊਗਾ ਚਾਹੇ ਡਿਪੋਰਟ ਕੀਤੇ ਜਾ ਸਕਦੇ ਸੀ ਕਹਿੰਦੇ, ਜਾਂ ਹੋਰ ਉਹਨਾਂ ਨੂੰ ਜੋ ਵੀ ਹੋਊਗਾ ਉਸ ਹਿਸਾਬ ਨਾਲ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਜਾਊਗਾ। 6 ਮਹੀਨੇ 'ਚ 40,000 ਤੋਂ ਵੱਧ ਭਾਰਤੀਆਂ ਨੂੰ PR ਮਿਲ ਗਈ ਹੈ ਅਤੇ ਕੈਨੇਡਾ ਦੀ। 2026 ਤੋਂ ਪਹਿਲੇ ਅੱਧ ਵਿੱਚ ਓਨਟਾਰੀਓ ਵਿੱਚ ਗੱਡੀਆਂ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ 8.4% ਦੀ ਗਿਰਾਵਟ ਆਈ ਆ। ਵੈਰੀ ਗੁੱਡ, ਅਜੇ ਹੋਰ ਆਊਗੀ। ਵਾਈਟ ਹਾਊਸ ਪ੍ਰੈਸ ਸੈਕਟਰੀ ਕੈਰੋਲਿਨ ਲੇਵਟ ਦੇਵੇਗੀ ਅਸਤੀਫਾ। ਰਾਸ਼ਟਰਪਤੀ ਟਰੰਪ ਦਾ ਟਰੁੱਥ ਸੋਸ਼ਲ 'ਤੇ ਖੁਲਾਸਾ ਕਰਤਾ ਜੀ ਉਹਨਾਂ ਨੇ। ਅਤੇ ਜੀਓ ਕ੍ਰੈਡਿਟ ਵਿੱਚ ਵੱਡਾ ਨਿਵੇਸ਼ ਕਰੇਗਾ ਬੈਂਕ ਆਫ ਅਮਰੀਕਾ, ਖਰੀਦੇਗਾ 49.9% ਹਿੱਸੇਦਾਰੀ। ਅਤੇ ਅਰਜਨ ਅਰਵਿੰਦ ਕੇਸ, ਅਮਰੀਕਾ ਵਿੱਚ ਭਾਰਤੀ ਮੂਲ ਦੇ ਨੌਜਵਾਨ ਵੱਲੋਂ ਮਾਂ ਅਤੇ ਛੋਟੇ ਭਰਾ ਦਾ ਕਤਲ, ਚੈਟ ਜੀ ਪੀ ਟੀ ਤੋਂ ਲਈ ਸੀ ਕਹਿੰਦੇ ਮਦਦ ਉਹਨੇ। ਵਾਹ ਕਿਆ ਬਾਤ ਆ। ਚਲੋ ਅਤੇ ਅੱਛਾ ਪ੍ਰੇਮ ਭਾਅ ਜੀ ਆ ਜਾਓ ਜੀ, ਆ ਨੂੰ ਤੁਸੀਂ ਵੀ ਲੰਘਿਓ
4: ਜੀ
0: ਆ ਨੂੰ
4: ਬਾਕੀ ਇੰਡੀਆ ਦੀ ਖਬਰ ਜਿਹੜੀ ਹੈਗੀ ਆ ਆਪਣੇ ਕਾਂਗਰਸ ਪਾਰਟੀ ਚੰਗਾ ਲੱਕ ਦੀ ਦਮ ਕੀਤਾ ਮੋਦੀ ਦਾ, ਨੀਂਦਾ ਚੰਗੀਆਂ ਆਰਾਮ ਕੀਤੀਆਂ ਵਿੱਚ, ਰਾਹੁਲ ਗਾਂਧੀ ਨੇ ਵੀ ਚੰਗੀ ਨੀਂਦ ਆਰਾਮ ਕਰਤੀ, ਕਾਫੀ ਵਧੀਆ ਲੀਡਰ ਸਾਹਮਣੇ ਆਇਆ ਜੀ
0: ਇੱਥੇ
4: ਨੈਸ਼ਨਲ ਲੈਵਲ ਤੇ, ਰਾਹੁਲ ਗਾਂਧੀ ਜਿਹਨੂੰ ਪੱਪੂ ਕਹਿੰਦੇ ਸੀ। ਮੈਂ ਤਾਂ ਇਹ ਕਹੂੰਗਾ ਜੀ 100 ਦਿਨ 14 ਤੇ 1 ਦਿਨ ਸਾਧ ਆਵਾਂ ਬਾਈ।
0: ਬਿਲਕੁਲ ਬਿਲਕੁਲ 100%
4: ਬੀਜੇਪੀ ਪਾਰਟੀ ਔਰ ਬੀਜੇਪੀ ਦੇ ਲੀਡਰਾਂ ਨੇ ਅੱਤ ਚੱਕੀ ਹੋਈ ਆ। ਇੱਕ ਵਾਰੀ ਨੌਜਵਾਨਾਂ ਨੇ ਤਾਂ ਦੱਸਤਾ ਜੀ ਕੀ ਹੋਇਆ ਜੀ, ਮੈਂ ਤਾਂ ਕਹਿੰਦਾ ਜੀ ਕਿ ਇਹ ਸਾਰੇ ਕੰਟਰੀ ਵਿੱਚ ਇੱਦਾਂ ਹੋਣਾ ਚਾਹੀਦਾ ਅਰਜੀਤ ਜੀ, ਤੁਸੀਂ ਕੰਮ ਸਾਰੇ ਪਾਸੇ ਕਰਾ ਲਿਆ
0: ਜੇ
4: ਕਹੀਏ ਨਾ ਤੁਸੀਂ ਕੈਨੇਡਾ ਬੱਚਿਆ ਨੀ ਹੈਗਾ ਇਸ ਕੰਮ ਤੋਂ।
0: ਬਿਲਕੁਲ,
4: ਸਾਡੇ ਨਾਲ ਵੀ ਧੱਕਾ ਹੁੰਦਾ ਹੋਣਾ, ਜਿਹੜੇ ਓਨਟਾਰੀਓ ਲੈਵਲ ਦੇ ਜਿਹੜੇ ਐਜੂਕੇਸ਼ਨ ਇਹਨਾਂ ਨੇ ਫੰਡ ਬੰਦ ਕੀਤੇ ਆ ਸਟੂਡੈਂਟ ਦੇ, ਉਹ ਵੀ ਧੱਕਾ ਹੀ ਆ ਨਾ। ਜਿਹੜਾ ਆਪਣੇ ਸਟੂਡੈਂਟ ਨੂੰ ਮਿਲਦਾ ਸੀਗਾ 75% ਗ੍ਰਾਂਟ ਮਿਲਦੀ ਸੀਗੀ,
0: ਹਾਂਜੀ,
4: ਉਹ ਇਹਨਾਂ ਨੇ 25% ਕਰਤੀ ਹੈ। ਹੁਣ ਇਹ ਵੀ ਤਾਂ ਇੱਥੇ ਵੀ ਤਾਂ ਫਿਰ ਸਟੂਡੈਂਟ ਨੂੰ ਬਾਹਰ ਆਉਣਾ ਹੀ ਪੈਣਾ ਨਾ।
0: ਬਿਲਕੁਲ ਬਿਲਕੁਲ,
4: ਲੀਡਰਸ਼ਿਪ ਜਿਹੜੀ ਆ ਨਾ ਉਹ ਹਰੇਕ ਪਾਸੇ ਚੰਗੀ ਹੋਣੀ ਚਾਹੀਦੀ ਅਰਜੀ ਦੀ, ਤਾਂ ਹੀ ਦੇਸ਼ ਦੇ ਪ੍ਰਾਂਤ ਚੱਲਦੇ ਆ, ਨਹੀਂ ਤਾਂ ਫਿਰ ਔਖਾ ਹੀ ਆ ਕੰਮ। ਆਪਾਂ ਤਾਂ ਇਹ ਕਹਿੰਦੇ ਕਿ ਇਸ ਵਾਰ ਵੋਟਾਂ ਜਿਹੜੀਆਂ ਆ ਰਹੀਆਂ ਬਹੁਤ ਧਿਆਨ ਨਾਲ ਸਮਝ ਸੋਚ ਕੇ ਵੋਟ ਪਾਓ ਜੀ। ਇਹ ਨੀ ਹੈਗਾ ਜੀ ਜਿਹੜਾ ਸਾਨੂੰ ਲੀਡਰ ਸਾਨੂੰ ਕਵੇ ਜੀ ਕਿ ਅਸੀਂ ਸਲਾਮ ਲੈਣ ਲੋੜਿਆ, ਇਹ ਕਿੰਨੀ ਵਾਰੀ ਅਰਜੀਤ ਜੀ ਤੁਹਾਡੇ ਮਾਧਿਅਮ ਰਾਹੀਂ ਇਸ 'ਚ ਕਿੰਨੀ ਵਾਰੀ ਇਹ ਗੱਲਬਾਤ ਹੋ ਚੁੱਕੀ ਕਿ ਪੈਟ੍ਰਿਕ ਬਰਾਊਨ ਸਾਹਿਬ ਨੇ ਬ੍ਰੈਂਪਟੋਨੀਅਨ ਨੂੰ ਸਲਾਮ ਲੈਣ ਲੋੜ ਗਿਆ ਨਾ,
0: ਤੇ
4: ਫਿਰ ਸੋਚਣਾ ਪੈਣਾ ਜੀ ਆਪਾਂ ਨੂੰ ਸਾਰਿਆਂ ਨੂੰ ਕਿ ਅਸੀਂ ਸਲਾਮ ਲੈਣ ਲੋੜ ਸੀ ਮੁੱਚੀ ਸਲਾਮ ਲੈਣ ਲਾਉਂਦੇ ਹਾਂ, ਜੇ ਏਦਾਂ ਸਮਝਦੇ ਆਪਾਂ ਤੇ ਸਲਾਮ ਲੈਣ ਲਾਉਂਦੇ ਹਾਂ ਤੇ ਫਿਰ ਪੈਟ੍ਰਿਕ ਬਰਾਊਨ ਨੂੰ ਤੇ ਉਹਦੀ ਟੀਮ ਨੂੰ ਵੋਟਾਂ ਦੁਆਰਾ ਪਾ ਦੇ, ਜੇਕਰ ਬਦਲਾਅ ਚਾਹੁੰਦੇ ਆ ਤਾਂ ਫਿਰ ਤੁਸੀਂ ਕੋਈ ਨਵਾਂ ਬੰਦਾ ਚੁਣਨਾ ਪੈਣਾ ਜੀ।
0: ਬਿਲਕੁਲ ਚਲੋ ਆਪਾਂ 26 ਤਰੀਕ ਦੇ ਕਰਦੇ ਆ 23 ਤਰੀਕ ਤੋਂ ਬਾਅਦ ਪੂਰਾ ਗੁਣਗਾਨ ਤੇ ਬਸ ਹੁਣ ਉਧਰਲੇ ਨੂੰ ਕਰੀਏ ਧਿਆਨ ਫਿਰ ਉਹ ਤੋਂ ਬਾਅਦ ਆਪਾਂ ਸ਼ੁਰੂ ਹੁੰਦੇ
4: ਥੈਂਕ ਯੂ ਥੈਂਕ ਯੂ ਸਾਰਿਆਂ ਨੂੰ
0: ਮੈਂ
5: ਗਰਚ ਤੋਂ ਬੋਲਦਾ ਜੀ ਹਰਪ੍ਰੀਤ ਗਰਚਾ
0: ਜੀ ਭਾਜੀ ਜੀ
5: ਮੈਨੂੰ ਆਪਣਾ ਜਿਹੜਾ ਚੁਕੂਜੀ ਦਾ ਨੰਬਰ ਦਿਓ ਮੈਨੂੰ ਜਿੱਥੇ ਆਪਣਾ ਹੋ ਰਿਹਾ ਤੇ ਫਾਰਮ ਦਾ ਨਾਂ ਕੀ ਆ
0: 13219 ਚੰਗੂਜੀ ਰੋਡ ਕੈਲਡਨ
5: 1219 ਹਾਂਜੀ ਚੰਗੂਜੀ ਹੋ ਗਿਆ ਜੀ
0: ਕੈਲਡਨ ਬੱਲੇ ਬੱਲੇ ਫਾਰਮ ਬੱਲੇ ਬੱਲੇ ਹੈਰੀਟੇਜ ਫਾਰਮ ਬਣਦਾ ਇਹ ਓਲਡ ਸਕੂਲ ਐਂਡ ਚੰਗੂਜੀ ਤੇ ਕਾਰਨਰ ਜੇ ਦੇ ਹੀ ਕਹਿ ਲਓ ਥੋੜਾ ਜਿਹਾ ਜਾਣੀ ਚੰਗੂਜੀ ਤੇ ਇਧਰੋਂ ਜਦ ਆਪਾਂ ਜਾਵਾਂਗੇ ਤਾਂ
5: ਓਲਡ ਸਕੂਲ ਤੇ ਮੈਂ ਗਿਆ
0: ਬਸ ਉਹ ਖੁੰਜੇ ਤੋਂ ਥੋੜਾ ਜਿਹਾ ਉਧਰ ਨੂੰ ਪਰੇ ਨੂੰ ਹੋਰ ਨੌਰਥ ਨੂੰ ਲਾ ਲਓ ਕਿੰਨਾ ਕੁ 200 ਮੀਟਰ ਕਹਿ ਸਕਦੇ ਹੋ ਸੱਜੇ ਹੱਥ ਨੂੰ ਬੱਲੇ ਬੱਲੇ ਫਾਰਮ ਜ਼ਰੂਰ ਆਇਓ ਵਿਦ ਫੈਮਿਲੀ ਆਇਓ ਸਾਰੇ
5: ਜਣੇ ਹਾਂਜੀ ਵਿਦ ਫੈਮਿਲੀ
0: ਥੈਂਕ ਯੂ ਬਾਈ ਮੈਂ ਆਉਂਗਾ
5: ਜੀ
0: ਥੈਂਕ ਯੂ
5: ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੇ ਇਦਾਂ ਇਦਾਂ ਵੀ ਚੱਲੇਗਾ
0: ਥੈਂਕ ਯੂ ਬਾਈ ਥੈਂਕ ਯੂ
5: ਓਕੇ ਹੈਵ ਅ ਨਾਈਸ
0: ਤੁਹਾਨੂੰ ਮੈਂ ਦੋ ਇੱਕ ਗੀਤ ਸੁਣਾਉਣਾ ਇੱਕ ਗੀਤ ਦੇ ਨਾਲ ਦੀ ਨਾਲ ਦੂਜਾ ਗੀਤ ਆ ਤੇ ਮੈਂ ਜਾਣੂ ਉਧਰੋਂ MLA ਸਾਹਿਬ ਕੋਈ ਨਾ ਕੋਈ ਲੱਭ ਕੇ ਲੈ ਕੇ ਆਉਣਾ ਹੁਣ ਰੱਖਿਓ ਸਾਰੇ ਜਣੇ ਕਰਦੇ ਹਾਂ ਗੱਲਬਾਤ ਓਕੇ ਸੇ ਮਾਈ ਨੇ ਭਾਈ ਰੀਲਾ ਤੋਂ ਦੀ ਗਣ ਪਾਇਆ ਆਇਓ

0: ਬਿਲਕੁਲ ਜੀ, ਆਪਣੇ ਨਾਲ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਸੀ, ਸਰਦਾਰ ਬਲਦੇਵ ਸਿੰਘ ਜੈਤੋਂ ਸਾਬਕਾ MLA ਨੇ, ਉਹਨਾਂ ਦੇ ਨਾਲ ਆਪਾਂ ਫੋਨ ਮਿਲਾਇਆ ਅਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਬਲਦੇਵ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਆ ਤੁਹਾਡਾ ਸਾਂਝਾ ਵਿਰਸਾ ਮੀਡੀਆ 'ਤੇ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਕਿਰਪਾ ਬਸ ਤੁਹਾਡਾ ਆਸ਼ੀਰਵਾਦ ਵੱਡੇ ਭਰਾਵਾਂ ਦਾ। ਅਤੇ ਇੱਕ ਸਾਡੇ ਕਨਫਿਊਜ਼ਨ ਹੋਈ ਆ ਕੱਲ੍ਹ ਦੀ ਸਾਡੇ, ਤੁਸੀਂ ਹੁਣ ਜਿਵੇਂ ਵਿਧਾਇਕ ਰਹੇ ਹੋ, ਵਿਧਾਨ ਸਭਾ ਦੇ ਮੈਂਬਰ ਰਹੇ ਹੋ ਪਿਛਲੀ ਸਰਕਾਰ 'ਚ, ਸਾਨੂੰ ਇਹ ਦੱਸੋ ਵੀ ਜਿਹੜਾ ਜਿਵੇਂ ਤੁਸੀਂ ਪਿਛਲੀ ਵਾਰ MLA ਸੀ, ਤੁਹਾਨੂੰ ਤੁਸੀਂ ਹੁਣ ਇਸ ਵੇਲੇ ਨਹੀਂ ਹੈਗੇ MLA, ਵਿਧਾਨ ਸਭਾ ਦੇ ਮੈਂਬਰ ਨਹੀਂ ਹੈਗੇ, ਤੁਹਾਨੂੰ ਪੈਨਸ਼ਨ ਮਿਲਦੀ ਹੈ? ਜੇ ਤੁਸੀਂ ਐਤਕੀ ਜਿੱਤ ਜਾਂਦੇ, ਚਲੋ ਕਿਸੇ ਕਾਰਨ ਕਰਕੇ ਥੋੜੀਆਂ ਵੋਟਾਂ ਤੁਸੀਂ ਰਹਿ ਗਏ, ਜੇ ਤੁਸੀਂ ਐਤਕੀ ਜਿੱਤ ਜਾਂਦੇ ਫਿਰ ਤੁਹਾਨੂੰ ਪਿਛਲੀ, ਹਾਂਜੀ ਪਿਛਲੀ ਮਿਲਣੀ ਸੀ ਤੇ ਐਤਕੀ ਤਨਖਾਹ ਵੀ ਮਿਲਣੀ ਸੀ, ਏਦਾਂ ਤੁਹਾਡਾ?
1: ਨਹੀਂ, ਜਿਵੇਂ ਮੈਂ ਪੈਨਸ਼ਨ ਲੈ ਰਿਹਾ,
0: ਹਾਂਜੀ,
1: ਤੇ ਜੇ ਮੈਂ ਹੁਣ 27 ਵਾਲੇ ਇਲੈਕਸ਼ਨ ਜਿੱਤਦਾ,
0: ਹਾਂਜੀ,
1: ਮੈਂ ਕੱਲ ਵਿਧਾਨ ਸਭਾ 'ਚ ਆਪਣੀ ਗੱਲ ਹੋਈ ਆ, ਵਿਧਾਨ ਸਭਾ 'ਚ ਕਲੀਅਰ ਕਰ ਲਈ ਗੱਲ,
0: ਹਾਂਜੀ,
1: ਉਹ ਕਹਿੰਦੇ ਫਿਰ ਪੈਨਸ਼ਨ ਨਹੀਂ ਮਿਲਣੀ, ਤਨਖਾਹ ਮਿਲੂਗੀ,
0: ਜਾਣੀ ਪਿਛਲੀ ਪੈਨਸ਼ਨ ਨਹੀਂ ਮਿਲਣੀ ਤੁਹਾਨੂੰ, ਹੁਣ ਅਗਲੀ ਤਨਖਾਹ ਮਿਲੂਗੀ ਜੇ 27 'ਚ ਰੱਬ ਸੁੱਖ ਰੱਖੇ ਤੁਸੀਂ ਚੱਲ ਜਾਂਦੇ ਹੋ,
1: ਤਨਖਾਹ ਮਿਲੂਗੀ ਜਦੋਂ
0: ਇਹ ਇਹ ਇਹ ਕਾਨੂੰਨ ਪਾਸ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ ਆ ਕੇ 2022 ਦੇ ਵਿੱਚ, ਵੀ ਪਿਛਲੀਆਂ ਪੈਨਸ਼ਨਾਂ ਨਹੀਂ ਮਿਲਣੀਆਂ,
1: ਪਹਿਲਾਂ ਹੁੰਦੀਆਂ ਦੋ ਦੋ ਤਿੰਨ ਤਿੰਨ ਪੈਨਸ਼ਨਾਂ ਹੁੰਦੀਆਂ,
0: ਹਾਂ, ਜਿਹੜੀ ਦੋ ਪੈਨਸ਼ਨਾਂ ਸੀਗੀਆਂ ਉਹਦਾ ਹੀ ਅਸੀਂ ਇੱਥੇ ਗੱਲ ਨੂੰ ਨਿਚੋੜ ਕੱਢਣਾ, ਇੱਕ ਗੱਲ ਉਹਦੇ 'ਚ ਕਨਫਿਊਜ਼ਨ ਆ ਥੋੜ੍ਹੀ ਜਿਹੀ, ਜਿਹੜੀਆਂ ਤੁਸੀਂ ਮੰਨ ਲਓ 22 'ਚ ਜਿੱਤੇ ਤੁਸੀਂ, ਮੇਰਾ ਸਵਾਲ ਸੁਣੋ, ਤੁਸੀਂ 22 ਦੇ ਵਿੱਚ ਨਹੀਂ ਇਲੈਕਸ਼ਨ ਲੜੇ, ਹੈਨਾ, ਤੁਸੀਂ 17 ਤੋਂ 22 ਵਾਲੀ ਇਲੈਕਸ਼ਨ 'ਚ ਜਿੱਤ ਗਏ, ਤੁਸੀਂ ਜੇ 22 ਤੋਂ 27 ਵਾਲੀ ਵੀ ਮੈਂਬਰ ਬਣਦੇ ਫਿਰ ਤੁਹਾਨੂੰ ਪਿਛਲੀ 17 ਤੋਂ 22 ਵਾਲੀ ਪੈਨਸ਼ਨ ਵੀ ਮਿਲਣੀ ਤੇ 22 ਤੋਂ 27 ਵਾਲੀ ਤਨਖਾਹ ਵੀ ਮਿਲਣੀ ਸੀ?
1: ਫਿਰ ਨਹੀਂ ਪੈਨਸ਼ਨ ਮਿਲਣੀ ਸੀ, ਫਿਰ ਨਹੀਂ ਪੈਨਸ਼ਨ ਮਿਲਣੀ,
0: ਇਹ ਤਨਖਾਹ ਹੀ ਆ ਨਾ
1: ਦੱਸ ਰਿਹਾ ਕੱਲ ਮੈਂ, ਹਾਂ, ਜਿਹੜੇ ਤਨਖਾਹ ਬਣਾਉਂਦੇ ਆ ਨਾ ਉੱਥੇ,
0: ਹਾਂਜੀ,
1: ਵਿਧਾਨ ਸਭਾ ਦੇ ਅੰਦਰ, ਉਹਨਾਂ ਨਾਲ ਮੇਰੀ ਗੱਲ ਹੋ ਗਈ ਸੀ,
0: ਹਾਂਜੀ,
1: ਮੈਂ ਕਿਹਾ ਵੀ ਜਿਵੇਂ ਹੁਣ ਮੈਂ 27 ਵਾਲਾ ਇਲੈਕਸ਼ਨ ਲੜਦਾ ਤੇ ਮੈਂ ਜਿੱਤ ਗਿਆ, ਤੇ ਮੈਨੂੰ ਪੈਨਸ਼ਨ ਮਿਲ ਸੀ, ਉਹ ਕਹਿੰਦਾ ਨਹੀਂ ਫਿਰ ਪੈਨਸ਼ਨ ਨਹੀਂ ਮਿਲੂ, ਫਿਰ ਤਨਖਾਹ ਮਿਲੂਗੀ,
0: ਤਨਖਾਹ ਮਿਲੂਗੀ,
1: ਹਾਂਜੀ,
0: ਇਹ ਤਾਂ ਹੁਣ ਦੀ ਗੱਲ ਆ ਨਾ, ਇਹ ਹੁਣ ਦੀ ਗੱਲ ਆ, ਤੁਸੀਂ ਮੇਰੇ ਕੁਐਸਚਨ ਨੂੰ ਸਮਝੋ ਪਹਿਲਾਂ, ਮੈਂ ਬੇਨਤੀ ਕਰਦਾ ਇੱਕ ਅਰਜ਼ ਤੁਹਾਨੂੰ, ਵੀ ਜੇ ਤੁਸੀਂ ਦੋ ਟਰਮਾਂ ਇਕੱਠੀਆਂ ਜਿੱਤ ਗਏ ਫਿਰ ਤੁਹਾਨੂੰ ਪਿਛਲੀ ਟਰਮ ਦੀ ਪੈਨਸ਼ਨ ਤੇ ਨਵੀਂ ਟਰਮ ਦੀ ਤਨਖਾਹ ਮਿਲੂਗੀ?
1: ਨਹੀਂ,
0: ਪਹਿਲਾਂ ਵੀ ਏਦਾਂ ਨਹੀਂ ਸੀ ਹੈਗਾ ਨਾ,
1: ਜਿਹੜੇ ਮੇਰੇ ਨਾਲ ਹੁਣ ਦੁਬਾਰਾ ਬਣ ਗਏ ਆ,
0: ਹਾਂਜੀ,
1: ਉਹਨਾਂ ਦੀ ਪੈਨਸ਼ਨ ਨਹੀਂ ਉਹਨਾਂ ਨੂੰ ਮਿਲੇਗੀ, ਕਿਉਂਕਿ ਮੇਰੇ ਨਾਲ 17 ਤੋਂ ਲੈ ਕੇ 22 ਤੱਕ ਮੇਰੇ ਨਾਲ ਸੀ,
0: ਹਾਂਜੀ,
1: ਕੁਛ ਬੰਦੇ ਬਣ ਗਏ, ਦੁਬਾਰਾ ਬਣ ਗਏ,
0: ਉਹਨਾਂ
1: ਨੂੰ ਪੈਨਸ਼ਨ ਨਹੀਂ ਮਿਲਦੀ,
0: ਉਹਨਾਂ ਨੂੰ ਤਨਖਾਹ ਹੀ ਮਿਲਦੀ ਆ ਨਾ, ਚਾਹੇ ਉਹ ਬੰਦਾ 3 ਵਾਰ ਜਿੱਤ ਜਾਵੇ, ਚਾਹੇ ਉਹ ਬੰਦਾ 5 ਵਾਰ ਜਿੱਤ ਜਾਵੇ, ਚਾਹੇ 10 ਵਾਰ ਜਿੱਤ ਜਾਵੇ, ਉਹਨੂੰ ਅਗਲੀ ਤਨਖਾਹ ਮਿਲਣੀ, ਪਿਛਲੀਆਂ ਪੈਨਸ਼ਨਾਂ ਨਹੀਂ ਮਿਲਣੀਆਂ,
1: ਪੈਨਸ਼ਨ ਨਹੀਂ ਮਿਲਣੀ,
0: ਤਾਂ ਹੀ ਕੁਐਸਚਨ ਆ, ਬਸ ਇੰਨੀ ਉਹ ਘੁੰਡੀ ਸੀ, ਬਿਲਕੁਲ ਜੀ, ਇਹ ਗੱਲ ਤਾਂ ਮੈਂ ਕਰਤੀ ਕਲੀਅਰ, ਹੋਰ ਕਿਸੇ ਨੂੰ ਲੈ ਕੇ ਆਉਣਾ ਆਪਣੇ, ਜੇ ਕਿਸੇ ਕੋਲ ਤੁਹਾਡੇ ਕੋਲ ਨੰਬਰ ਹੈਗਾ, ਪ੍ਰਿੰਸੀਪਲ ਸਾਹਿਬ ਆ ਜਾਓ ਜੀ, ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਸੀਂ ਜਿਹੜਾ ਹੁਣ ਜੇ ਕਿਸੇ ਨੂੰ ਵੀ ਲੈ ਕੇ ਆਉਂਗੇ ਨਾ, ਇਹ ਪੁੱਛਿਓ ਵੀ ਜਿਹੜੀ ਪਿਛਲੀ ਵਾਰੀ ਪੈਨਸ਼ਨ ਸੀ ਉਹ ਕਿੰਨੀ ਸੀ,
0: ਉਹ ਛੱਡੋ ਜਿੰਨੀ ਵੀ ਹੋਊਗੀ, ਚਾਹੇ ਲੱਖ ਸੀ ਚਾਹੇ 50,000, ਤੇ ਕੁਐਸਚਨ ਤਾਂ ਸਾਡਾ ਹੋਰ ਆ ਨਾ,
2: ਨਹੀਂ ਨਹੀਂ ਫਿਰ ਉਹ ਬੰਦ ਕਰਨ ਦਾ ਫਾਇਦਾ ਕੀ ਹੋਇਆ, ਜੇ ਤੁਸੀਂ ਇੱਕ ਪੈਨਸ਼ਨ 4 ਜਾਣੇ ਦੀ ਜਿੰਨੀ ਬਣਾਤੀ, ਫਿਰ ਸਾਨੂੰ ਫਾਇਦਾ ਕੀ ਹੋਇਆ ਬੰਦ ਕਰਨ ਦਾ?
0: ਨਹੀਂ ਨਹੀਂ, ਫਾਇਦਾ ਆਪਣਾ ਕੁਐਸਚਨ ਸੀਗਾ ਵੀ ਜਿਹੜਾ ਉਹਨਾਂ ਨੇ ਉਹ ਕੀਤਾ ਵੀ ਪੈਨਸ਼ਨਾਂ 5 ਲੈਂਦਾ ਕੋਈ 4 ਲੈਂਦਾ, ਉਹ ਕੁਐਸਚਨ ਸੀ,
2: ਨਹੀਂ ਛੋਟਾ ਤਾਂ ਉਹ ਸੀ, ਤੁਸੀਂ ਆਹ ਵੀ ਪੁੱਛੋ ਨਾ ਪਿਛਲੀ ਕਿੰਨੀ ਸੀ, ਫਿਰ ਫਾਇਦਾ ਕੀ ਹੋਇਆ ਨਾ ਪਿਛਲੀਆਂ ਘੱਟ ਕਰਨ ਦਾ, ਆਪਾਂ ਤਾਂ ਫਾਇਦੇ ਪਿੱਛੇ ਇਹਨਾਂ ਨੇ ਕਿਹਾ ਸੀ ਨਾ ਵੀ ਇੰਨੇ ਇੰਨੇ ਲੈਂਦੇ ਨੇ, ਫਿਰ ਨੁਕਸਾਨ ਤਾਂ ਹੋਇਆ ਨਾ, ਨੁਕਸਾਨ ਨੀ ਨਾ, ਫਿਰ ਤਾਂ ਫਾਇਦਾ ਕੀ ਹੋਇਆ ਇਹਨਾਂ ਨੂੰ ਫਿਰ ਇੱਕ ਕਰਨ ਦਾ, ਜੇ ਹੁਣੇ ਤੁਸੀਂ 4 ਪੈਨਸ਼ਨਾਂ ਜਿੰਨੀ ਦਿੰਦੇ ਉਹਨੂੰ ਫਿਰ ਇੱਕ ਕਰਨ ਦਾ ਫਾਇਦਾ, ਮੈਂ ਇਹ ਕੁਐਸਚਨ ਪੁੱਛੋ ਪਲੀਜ਼, ਥੈਂਕ ਯੂ।
0: ਬਿਲਕੁਲ ਜੀ, ਕਾਕਾ ਰਣਦੀਪ ਨੇ ਮੇਰਾ ਫੋਨ ਨਹੀਂ ਚੱਕਿਆ, ਉਹਨਾਂ ਨੇ ਮੈਸੇਜ ਪਾਤਾ ਵੀ 10 ਮਿੰਟ ਵੇਟ, 3996 ਜੀ, ਸਤਿ ਸ਼੍ਰੀ ਅਕਾਲ ਜੀ, ਆਨੂੰ
3: ਭਾਜੀ, ਸਤਿ ਸ਼੍ਰੀ ਅਕਾਲ
0: ਜੀ,
3: ਕੁਐਸਚਨ ਇਹ ਨਹੀਂ ਹੈ ਜਿਹੜਾ ਤੁਸੀਂ ਪੁੱਛਿਆ ਕਿ ਪੈਨਸ਼ਨ ਇੱਕ ਹੈ, ਉਹਨੂੰ ਪੁੱਛੋ 22 ਤੋਂ ਪਹਿਲਾਂ ਕੀ ਲਾਅ ਸੀ, 22 ਤੋਂ ਪਹਿਲਾਂ ਬਾਦਲ ਹੁਣੇ 5-5 ਪੈਂਤਰਾ ਲੈ ਰਹੇ
0: ਨਹੀਂ ਸੀ ਹੈਗੇ ਭਾਜੀ, ਨਹੀਂ ਸੀ ਹੈਗੇ, ਬੇਨਤੀ ਮੇਰੀ ਅਰਜਾ, ਮੇਰੀ ਮੇਰੀ ਬੇਨਤੀ, ਕੱਲ ਵੀ ਇਹੀ ਕੁਐਸਚਨ ਸੀ, ਅੱਜ ਵੀ ਉੱਥੇ ਹੀ ਕੁਐਸਚਨ ਅੜਦਾ, ਨਹੀਂ ਸੀ ਹੈਗੀਆਂ।
3: ਓਕੇ, ਇੱਕ ਹੋਰ ਗੱਲ,
0: ਹਾਂਜੀ,
3: ਭਗਵੰਤ ਮਾਨ ਹੀ ਪੂਰਾ ਆਲ ਇੰਡੀਆ ਦੇ ਵਿੱਚੋਂ ਇੱਕੋ ਹੀ ਬੰਦਾ ਸੀ ਜਿਹਨੇ ਇਹ ਦੱਸਿਆ ਸੀ ਐਮਪੀ ਨੂੰ 5-6 ਕਰੋੜ।
0: ਭਾਜੀ ਫਿਰ ਐਂ ਤਾਂ ਜੋ ਮਰਜ਼ੀ ਮਾਨ ਸਾਹਿਬ ਦੱਸੀ ਜਾਣੇ, ਆਪਾਂ ਸਾਰੀਆਂ ਗੱਲਾਂ ਸੱਚ ਥੋੜੀ ਮੰਨਣੀਆਂ ਨੇ, ਇਹ ਤਾਂ ਹੁਣ ਸਾਡੇ ਮੰਨਣ ਤੇ ਆ ਨਾ, ਉਹ ਤਾਂ ਬਹੁਤ ਕੁਝ ਕਹਿੰਦੇ ਨੇ।
3: ਚਲੋ,
0: ਜਿਹੜੀ ਚੀਜ਼ ਨਹੀਂ ਹੈਗੀ ਤਾਂ ਨਹੀਂ ਹੈਗੀ ਨਾ,
3: ਮੈਂ ਤੁਹਾਡੀ ਗੱਲ ਮੰਨ ਲੈਂਦੀ ਆ ਭਾਜੀ, ਚਲੋ ਠੀਕ ਹੈ,
0: ਲੇਕਿਨ
3: ਅੱਜ ਤੋਂ ਪਹਿਲਾਂ ਤੁਸੀਂ ਜਦੋਂ ਤੱਕ ਮਾਨ ਨਹੀਂ ਬਣਿਆ ਸੀ,
0: ਘੰਟੇ ਜ਼ਰੂਰ ਲਿਆ ਵੀ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ, ਉਹ ਤਾਂ ਆਪਣੀ ਸੋਚ ਆ, ਕੋਈ ਦੱਸਦਾ ਤਾਂ ਕੋਈ ਨਹੀਂ ਦੱਸਦਾ, ਉਹ ਤਾਂ ਆਰਟੀਆਈ ਐਕਟਾਂ ਦੇ ਨੇ, ਜਿੱਥੇ ਮਰਜ਼ੀ ਕਢਾ ਲਓ ਕਿਸੇ ਤੋਂ। ਚਲੋ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਗਿੱਲ ਏ ਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਜੈਨ
4: ਸਤਿ ਸ਼੍ਰੀ ਅਕਾਲ ਜੀ।
0: ਜੀ
4: ਮੈਨੂੰ ਵੀ ਥੋੜਾ ਜਿਹਾ ਕਨਫਿਊਜ਼ਨ ਆ ਜੀ, ਇੱਕ
0: ਹਾਂਜੀ
4: ਪੈਨਸ਼ਨ ਬਾਰੇ ਨਾ ਜੀ।
0: ਹਾਂਜੀ,
4: ਹੁਣ ਜਿਵੇਂ ਆਦਮੀ ਚਾਰ ਵਾਰੀ ਬਣਿਆ ਐਮ ਪੀ ਜੀ, ਹੋ ਜੀ ਐਮ ਐਲ ਏ ਜਿਹੜਾ ਜੀ,
0: ਹਾਂਜੀ
4: ਉਹ ਇੱਕ ਬਣਿਆ ਇੱਕ ਵਾਰੀ ਜੀ,
0: ਹਾਂਜੀ
4: ਜਿਹੜਾ ਚਾਰ ਵਾਰੀ ਬਣਿਆ ਆ, ਉਹਦੀ ਪੈਨਸ਼ਨ ਚਾਰ ਵਾਰੀ ਵੀ ਹੋਊਗੀ ਕਿ ਕਿੰਨੀ ਵਾਰੀ ਹੋ ਤੇ ਉਦੋਂ ਤੱਕ ਕਿੰਨੀ
0: ਹੋਊਗੀ? ਜੇ ਉਹ ਰੈਗੂਲਰ ਚਾਰ ਵਾਰ ਬਣ ਗਿਆ ਤਾਂ ਉਹਨੂੰ ਤਨਖਾਹ ਮਿਲ ਰਹੀ ਆ?
4: ਤਨਖਾਹ
0: ਲੈ ਲਈ ਉਹਨੇ।
4: ਅੱਛਾ, ਹਾਂ ਠੀਕ ਆ, ਜਿਹੜਾ ਇੱਕ ਵਾਰੀ ਸਪੋਜ਼ ਇੱਕ ਵਾਰੀ ਹੋਇਆ ਬਣਿਆ,
0: ਉਹਨੂੰ ਉਹਨੂੰ ਪੈਨਸ਼ਨ ਮਿਲੂਗੀ ਜੇ ਅਗਲੀ ਵਾਰ ਹਾਰ ਗਿਆ ਉਹ?
4: ਅੱਛਾ, ਉਹਨੂੰ ਵੀ ਉੱਥੇ। ਅੱਛਾ, ਮਾਜੀ ਬਸ ਇਹੀ ਗੱਲ ਜੀ,
0: ਥੈਂਕ ਯੂ।
4: ਉਹ ਪਹਿਲਾਂ ਪੈਨਸ਼ਨ ਜਿਹੜੇ ਚਾਰ ਵਾਰੀ ਉਹਦੀ ਪੈਨਸ਼ਨ ਬਹੁਤ ਹੀ ਹੋਣੀ ਨਾ, ਫਿਰ ਪਹਿਲਾਂ ਦਿੰਦੇ ਹੋਣੇ ਉਹਨੂੰ।
0: ਚਲੋ ਲਵ ਯੂ, ਥੈਂਕ ਯੂ, ਥੈਂਕ ਯੂ। ਮੈਂ ਗੁਰਪ੍ਰੀਤ ਕਾਂਗੜ ਸਾਹਿਬ ਨੂੰ ਲਾਉਣ ਲੱਗਿਆ ਫੋਨ, ਜੇ ਉਹਨਾਂ ਨੇ ਮੇਰਾ ਚੱਕ ਲਿਆ, ਆਹ ਦੋ ਕੁ ਬੋਲ ਹੋਰ ਸੁਣਿਓ ਮਾੜੇ ਜਿਹੇ।

0: ਤੇ ਕਾਂਗੜ ਸਾਹਿਬ ਨੇ ਮੇਰਾ ਫੋਨ ਨਹੀਂ ਚੱਕਿਆ। ਚਲੋ ਕੋਈ ਨਹੀਂ, ਜਿੱਦਾਂ ਜਿੱਦਾਂ ਵੀ ਉਹ ਆਉਂਦਾ ਆਪਾਂ ਦੇਖਦੇ ਹਾਂ। 15-10 ਭਵਿੰਦਰ ਵੀ ਜੀ, ਨੰਗਾ ਸਤਿ ਸ਼੍ਰੀ ਅਕਾਲ ਜੀ। ਹਾਂ
1: ਸਤਿ ਸ਼੍ਰੀ ਅਕਾਲ ਜਿੰਦਰ ਸਾਹਿਬ, ਬਹੁਤ ਮਿਹਰਬਾਨੀ
0: ਜੀ। ਹਾਂ
1: ਬਹੁਤ ਵਧੀਆ ਸ਼ੋਅ ਚੱਲ ਰਿਹਾ। ਇੱਕ ਪਨੇਸਰ ਸਾਹਿਬ ਦੀ ਇਹ ਗੱਲ ਤਾਂ ਵਾਜਬ ਐਸਾ ਹੀ ਆ। ਹੁਣ ਫਰਜ਼ ਕਰੋ ਪਿਛਲੀਆਂ 4 ਪੈਨਸ਼ਨਾਂ ਸੀ, ਉਹ 25-25 ਹਜ਼ਾਰ ਆਉਂਦਾ ਸੀ ਲੱਖ। ਜੇ ਉਹ 4 ਬੰਦ ਕਰਕੇ ਇੱਕੋ ਹੀ 1.25 ਲੱਖ ਦੀ ਲਾਤੀ, ਉਹਦਾ ਲਾਭ ਕੀ ਵਾ? ਖੇਤ ਤੇ ਸਵਾਹ।
0: ਗੱਲ ਤਾਂ ਸਹੀ ਆ,
1: ਮਿਹਰਬਾਨੀ,
0: ਥੈਂਕ ਯੂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਨੰਗਿਆਓ ਜੀ ਨੂੰ ਸਵਾਗਤ ਆ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਚਲੋ
0: ਥੈਂਕ ਯੂ, ਕਰ ਲੈਣਗੇ ਮੈਨੂੰ ਕਾਲ ਅੱਜ ਜਾਂ ਮੈਨੂੰ ਦੱਸ ਦਿਓ। ਚਲੋ ਨੋ ਪ੍ਰੋਬਲਮ, ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਗਿੱਟੇ ਮੋਟੇ ਗੋਡਿਆਂ 'ਚ ਕਿਤੇ ਦਰਦ ਦਾ ਕੋਈ ਲੱਗਦਾ ਭਾਈ ਮਹਿਸੂਸ ਹੁੰਦਾ ਸਰੀਰ, ਤਾਂ ਬਿਲੀਅਮ ਐਂਡ ਚੰਗੂਜੀ ਦੇ ਏਰੀਏ ਦੇ ਵਿੱਚ 416-884-5486 ਦੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ।
2: ਮੈਂ ਸਾਰੇ ਭੈਣ ਭਰਾ ਭੱਜੇ ਹੀ ਆਉਂਦੇ ਆ ਤੇ ਉਸ ਸਟੇਸ਼ਨ ਤੇ ਚੱਲ ਜਾ ਉੱਥੇ।
0: ਆਹੋ
2: ਪਤਾ ਨਹੀਂ ਕੀ ਗੱਲ ਆ।
0: ਆਹੋ
2: ਮੈਂ ਜਾਣ ਦਾ ਕਾਲਾ ਜਾਦੂ ਆ।
0: ਗੱਲ ਤਾਂ ਸਹੀ ਹੈ, ਗੱਲ ਤਾਂ ਸਹੀ ਹੈ।
2: ਮੈਂ ਹੁਣ ਕੰਮ ਚੱਲਣਾ।
0: ਚਲੋ ਥੈਂਕ ਯੂ ਡਾਕਟਰ ਸਾਹਿਬ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ। 416-884-5486 ਦੇ ਡਾਕਟਰ ਸਾਹਿਬ ਦੇ
2: ਨੈਕ ਚ, ਬੈਕ ਚ, ਗੋਡਿਆਂ ਚ, ਮੋਢਿਆਂ ਕਿਤੇ ਵੀ ਆ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ।
0: ਬਿਲਕੁਲ ਬਿਲਕੁਲ,
2: ਸਾਰੀ ਇੰਸ਼ੋਰੈਂਸ ਕਵਰ ਕਰਦੇ ਆ, ਕੋਈ ਝਟਕਾ ਨਹੀਂ ਮਾਰਦੇ, ਕੋਈ ਮਸਾਜ ਨਹੀਂ ਕਰਦੇ, ਔਰ ਮੱਚ ਬੈਟਰ ਕਰਕੇ ਭੇਜਾਂਗੇ। ਪਹਿਲੀ ਵਾਰ ਚ ਕਾਫੀ ਬੈਟਰ।
0: ਬਿਲਕੁਲ ਬਿਲਕੁਲ,
2: ਬਸ 1-2 ਦਿਨਾਂ ਚ ਬੰਦਾ ਫਸਟ ਕਲਾਸ ਹੋ ਜਾਂਦਾ।
0: ਬਿਲਕੁਲ, ਨੰਬਰ ਦੋ ਆਪਣੀ ਜਵਾਨੀ
2: 416-884-5486 416-884-5486
0: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਅਮਨ ਜੀ ਤੁਸੀਂ ਆਓ। ਪ੍ਰੀਤ ਭਾਜੀ ਇੱਕ ਮਿੰਟ ਹੋਲਡ ਰੱਖਿਓ ਬਸ। ਅਮਨ ਜੀ, ਜੇ ਕਿਸੇ ਨੇ ਪੀਜ਼ਾ ਸਟੋਰ ਲੈਣਾ,
3: ਹਾਂਜੀ,
0: ਕਿਸੇ ਨੇ ਕੋਈ ਵਰਕਸ਼ਾਪ ਪਾਉਣੀ ਆ,
3: ਹਾਂਜੀ,
0: ਕਾਰਾਂ ਦੀ ਜਾਂ ਟਰੱਕਾਂ ਦੀ, ਕਿਸੇ ਨੇ ਟਰੱਕ ਲੈਣਾ,
3: ਹਾਂਜੀ,
0: ਫਾਈਨਾਂਸ ਹੋ ਜਾਊਗਾ?
3: ਹਾਂਜੀ ਫਾਈਨਾਂਸ ਹੋ ਜਾਏਗਾ। ਫਾਈਨਾਂਸ ਹੋ ਜਾਏਗਾ ਸਾਡੇ ਕੋਲ 6 ਮੇਜਰ ਬੈਂਕਸ ਨੇ, ਥੋੜੇ ਪ੍ਰਾਈਵੇਟ ਲੈਂਡਰਸ ਵੀ ਨੇ। ਜੋ ਵੀ ਤੁਹਾਡੀ ਸਿਚੁਏਸ਼ਨ ਹੋਵੇ, ਜਿਵੇਂ ਦਾ ਵੀ ਤੁਹਾਡਾ ਬਜਟ ਹੋਵੇ, ਜਿਵੇਂ ਦੀ ਵੀ ਤੁਹਾਡੀ ਬਿਜ਼ਨਸ ਹਿਸਟਰੀ ਹੋਵੇ, ਤੁਹਾਡਾ ਜ਼ਰੂਰ ਫਾਈਨਾਂਸ ਹੋ ਜਾਏਗਾ। ਡਿਪੈਂਡਿੰਗ ਔਨ ਕਿ ਤੁਸੀਂ ਕਨਵੀਨੀਅੰਸ ਸਟੋਰ ਲੈਣਾ, ਫਰੈਂਚਾਈਜ਼ੀ ਲੈਣਾ, ਪੀਜ਼ਾ ਸਟੋਰ ਲੈਣਾ, ਹੋਰ ਕੋਈ ਰੈਸਟੋਰੈਂਟ ਲੈਣਾ, ਤੁਸੀਂ
0: ਕਮਰਸ਼ੀਅਲ ਕੁਛ ਵੀ,
3: ਕਮਰਸ਼ੀਅਲ ਕੁਛ ਵੀ, ਤੁਸੀਂ ਬਹੁਤ ਸਾਲਾਂ ਤੋਂ ਟਰੱਕ ਚਲਾ ਰਹੇ ਹੋ ਤੇ ਹੁਣ ਤੁਸੀਂ ਆਪਣਾ ਟਰੱਕ ਪਾਉਣਾ, ਜਾਂ ਤੁਹਾਡੇ ਕੋਲ ਇੱਕ ਟਰੱਕ ਹੈਗਾ ਤੁਸੀਂ ਦੂਸਰਾ ਲੈਣਾ, ਉਹ ਸਾਰੀ ਫਾਈਨਾਂਸਿੰਗ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
0: ਨੰਬਰ ਬੋਲੋ
3: 416-618-2761।
0: ਨੰਬਰ ਤਾਂ ਆਪਾਂ ਪਹਿਲਾਂ ਜੀ ਵੀ ਬੋਲੇ,
3: ਹਾਂਜੀ 416-618-2761।
0: ਬਿਲਕੁਲ, ਪ੍ਰੀਤ ਭਾਜੀ ਜੀ ਆਨ ਨੰਗਾ ਸਤਿ ਸ਼੍ਰੀ ਅਕਾਲ।
1: ਹਾਂਜੀ ਜੀ ਦਾ ਸਭ ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ ਭਾਜੀ ਜੀ।
1: ਜਿਹੜੇ ਤੁਸੀਂ ਬਾਈ ਨੂੰ ਲੈ ਕੇ ਆਉਂਦਾ ਸੀ ਨਾ, ਅਸਲ ਵਿੱਚ ਕੁਐਸਚਨ ਤਾਂ ਉਹੀ ਬਣਦਾ ਸੀਗਾ ਵੀ ਲਾ ਚੇਂਜ ਹੋਣ ਤੋਂ ਪਹਿਲਾਂ ਜਿਹੜੀ
0: ਪਹਿਲਾਂ ਸੀ, ਹਾਂ ਬਿਲਕੁਲ ਬਿਲਕੁਲ,
1: 2 ਪੈਨਸ਼ਨਾਂ ਜਾਂ 3 ਪੈਨਸ਼ਨ, ਮੈਂ ਥੋੜਾ ਜਿਹਾ ਕਨਫਰਮ ਕੀਤਾ ਜੀ ਹੁਣ।
0: ਹਾਂ
1: ਇੱਕ ਆਪਣਾ
0: ਲਾਏ ਲੈਣੀ ਸੀ ਕੌਲ ਭਾਜੀ, ਉਹਨਾਂ ਦੇ ਵਿੱਚ ਨਾਲ
1: ਉਹਨਾਂ ਦੇ ਜਸਮੀਰ ਸਿੰਘ ਮਿਲੇ ਦਾ ਬੇਟਾ, ਮੈਂ ਤੁਹਾਨੂੰ ਗੱਲ ਦੱਸਦਾ, ਉਹ ਕਹਿੰਦੇ ਵੀ ਨਹੀਂ ਇਹ ਨੀ ਗਾ ਵੀ ਹੁਣ ਵੀ 1,00,000 ਰੁਪਇਆ ਕੋਈ ਪੈਨਸ਼ਨ ਹੈ ਨੀ ਇਸ ਟਾਈਮ ਵੀ, ਉਹ ਕਹਿੰਦਾ 85,000 ਰੁਪਇਆ ਹੈਗਾ, ਪਰ ਉਹ ਕਹਿੰਦੇ ਵੀ ਇਹ ਲਾ ਬਣ ਤੋਂ ਪਹਿਲਾਂ ਏਦਾਂ ਹੁੰਦਾ ਸੀ ਵੀ ਜੇ ਬੰਦਾ ਫਰਜ਼ ਕਰੋ 1 ਵਾਰਾ ਜਿੱਤਿਆ, ਜੇ ਉਹ 2 ਵਾਰਾ ਜਿੱਤਿਆ ਕੁਛ ਪਰਸੈਂਟ ਵੱਧ ਜਾਂਦੀ ਸੀ ਵੀ ਜਾਣ ਦੀ, ਐਜ਼ ਐਗਜ਼ਾਮਪਲ ਉਹ ਕਹਿੰਦੇ ਵੀ ਜੇ 50,000 ਸੀ ਤਾਂ 70,000 ਹੋ ਜਾਂਦੀ ਸੀ,
0: ਜੇ ਜੇ ਦੂਜੀ ਵਾਰ, ਜੇ ਦੂਜੀ ਵਾਰ ਉਹ ਹਾਰਿਆ ਤਾਂ,
1: ਹਾਂ ਕੁਛ ਪਰਸੈਂਟ ਵੱਧ ਨਹੀਂ, ਜੇ ਤਾਂ ਉਹ ਜਿੱਤਿਆ ਫੇਰ ਤਾਂ ਉਹਨੂੰ ਤਨਖਾਹ
0: ਤਨਖਾਹ ਬਸ ਇੰਨਾ ਹੀ, ਆਹੀ ਮੈਂ ਕਹਿਣਾ ਚਾਹੁੰਦਾ ਸੀ।
1: ਨਹੀਂ ਨਹੀਂ ਨਹੀਂ ਨਹੀਂ ਕਨਫਿਊਜ਼ਨ ਫੇਰ ਵੀ ਤੁਹਾਨੂੰ ਰਹਿ ਜਾਣੀ। ਫਰਜ਼ ਕਰੋ ਬਾਦਲ ਸਾਹਿਬ ਤਾਂ ਲੈਂਦੇ ਨੀ ਸੀ, ਉਹ ਕਹਿੰਦਾ ਬਾਦਲ ਸਾਹਿਬ ਤੇ ਮਨਪ੍ਰੀਤ ਨੇ ਪੈਨਸ਼ਨ ਨਹੀਂ ਲਈ,
0: ਨਹੀਂ ਲਈ, ਉਹਨਾਂ ਤਾਂ ਪਹਿਲਾਂ ਲਿਖ ਕੇ ਦਿੱਤਾ ਸੀ।
1: ਹਾਂ ਪਰ ਉਹ ਕਹਿੰਦੇ ਫਰਜ਼ ਕਰੋ ਇੱਕ ਬੰਦਾ 3 ਵਾਰੀ ਜਿੱਤਿਆ ਤੇ ਹੁਣ ਉਹ ਇਲੈਕਸ਼ਨ ਨਹੀਂ ਲੜ ਰਿਹਾ ਜਾਂ ਹਾਰਿਆ ਵਾ, ਉਹ ਫਰਜ਼ ਕਰੋ ਇੱਕ ਜਿਵੇਂ ਹੁਣ ਫਰਜ਼ ਕਰੋ 80-85 ਹਜ਼ਾਰ ਉਹ ਕਹਿੰਦੇ ਵੀ 80-85 ਹਜ਼ਾਰ ਲੱਖ ਰੁਪਇਆ ਵੀ ਨਹੀਂ ਉਹ ਠੀਕ ਹੈ ਉਦੋਂ ਕੀ ਹੁੰਦਾ ਸੀ 10-15% ਐਡ ਕਰ ਦਿੰਦੇ ਸੀਗੇ ਹਰੇਕ ਟਰਮ ਦੀ ਵੀ ਫਰਜ਼ ਕਰੋ ਜੇ 50 ਹਜ਼ਾਰ ਹੈ ਵੀ 60 ਹੋ ਗਈ 70 ਹੋ ਗਈ ਵੀ ਇੰਨਾ ਕੁ ਹੁੰਦਾ ਸੀ ਇਹ ਨੀ ਵੀ 50 ਦੀ 1.5 ਹੋ ਗਈ 1.5 ਦੀ 2 ਹੋ ਗਈ ਏਦਾਂ ਨੀ ਸੀ
0: ਇਹ ਨੀ ਗੱਲ ਪ੍ਰੀਤ ਭਾਜੀ ਸਾਰਿਆਂ ਨੂੰ ਸੱਚੀ ਕਨਫਿਊਜ਼ਨ ਹੈ ਪਤਾ ਕੀ ਆ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਮੈਂ ਤਾਂ ਸਮਝਿਓ ਮੰਨ ਲਓ ਹੁਣ 22-27 ਵਾਲਾ ਐਮ ਐਲ ਏ ਆ ਪ੍ਰੀਤ ਭਾਜੀ ਤੁਸੀਂ ਐਮ ਐਲ ਏ ਹੋ ਤੁਹਾਨੂੰ ਜੇ 27 ਦੇ ਵਿੱਚ ਤੁਸੀਂ ਹਾਰ ਜਾਂਦੇ ਹੋ ਫਿਰ ਤੁਹਾਨੂੰ ਲੱਗਣੀ ਹੈ ਪੈਨਸ਼ਨ ਜੇ 27 ਦੇ ਵਿੱਚ ਰਿਪੀਟ ਕਰ ਜਾਂਦੇ ਤੁਸੀਂ ਐਮ ਐਲ ਏ ਬਣ ਜਾਂਦੇ ਹੋ ਤੁਹਾਨੂੰ ਤਨਖਾਹ ਮਿਲਣੀ ਹੈ ਪੈਨਸ਼ਨ ਨਹੀਂ ਮਿਲਣੀ 22-27 ਵਾਲੀ
1: ਮੈਂ ਵੀ ਉਹੀ ਕਲੀਅਰ ਕੀਤਾ ਜੀ
0: ਸੁਣਿਓ ਜੇ 27 ਤੋਂ ਲੈ ਕੇ 32 ਤੁਸੀਂ ਦੱਸਿਆ 10% ਜਾਂ 5% ਜਾਂ 20% ਵੱਧ ਕੇ ਮਿਲਣੀ ਇੱਕ ਹੀ ਆ ਪਰ ਉਹਦੇ ਚ ਉਹ ਤਾਂ ਵਾਧਾ ਕਰਤਾ ਵੀ ਭਾਈ ਇਹ 3 ਟਰਮਾਂ ਵਾਲਾ
1: ਹੁਣ ਵੀ ਜਿਵੇਂ ਸਾਡੇ ਵਾਹਵੇ ਸੱਜਣ ਕਹੀ ਨੇ 1-1.25 ਲੱਖ ਰੁਪਇਆ ਦੇ ਜੇ ਉਹ ਕਹਿੰਦੇ ਨਹੀਂ ਹਜੇ 80-85 ਹਜ਼ਾਰ
0: ਪਹਿਲਾਂ 30-35 ਹਜ਼ਾਰ ਹੁੰਦੀ ਸੀ ਇਹਨਾਂ ਦੀ ਮੰਤਰੀ ਨੂੰ ਖਰੇ 55-60 ਹਜ਼ਾਰ ਹੁੰਦੀ ਸੀ ਹੁਣ ਤਾਂ ਵਧਾਈਆਂ ਹੋਣਗੀਆਂ ਇਹਨਾਂ ਨੇ ਕੁਛ ਤੇ ਉਹ
1: ਤੁਹਾਨੂੰ 2 ਨੰਬਰ ਭੇਜਦੇ ਜ਼ਿਆਦਾ
0: ਮੈਂ ਉਹਨੇ ਆਪਣੇ ਕਾਂਗੜ ਸਾਹਿਬ ਨੇ ਚੱਕਿਆ ਨੀ ਫੋਨ ਮੈਂ ਕੁਸ਼ਲਦੀਪ ਨੂੰ ਕਰਕੇ ਦੇਖਦਾ ਰਵਿੰਦਰ ਭਾਜੀ ਨੰਗਾ ਸਤਿ ਸ਼੍ਰੀ ਅਕਾਲ ਜੀ ਆਨ
4: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ
0: ਕਿਰਪਾ ਤੁਸੀਂ ਸੁਣਾਓ
4: ਲਾਉਣਾ
0: ਫੋਨ ਜੇ ਇਹਨਾਂ ਨੇ ਮੇਰਾ ਪਿਕ ਕਰ ਲਿਆ
4: ਨਹੀਂ
0: ਸਵਾਦ ਵੀ ਤਾਂ ਹੀ ਆਉਣਾ ਮੈਂ ਕਹਿੰਦਾ ਪਿਕਨਿਕ ਤੇ ਰੱਖ ਲਾਂਗੇ ਉੱਥੇ ਇਹ ਮੁੱਦਾ
4: ਬੀਬੀਆਂ ਝਟਕਾ ਖਾਣ ਤਾਂ ਉਹਦੀਆਂ ਕਈ ਵਾਰੀ ਬੰਦੇ ਨੂੰ ਘਰੇ ਨੀ ਮਿਲਦਾ ਵੀ ਕਿਹੜਾ ਬੰਦਾ ਸਿਰ ਘੁੱਟੀ ਮਾੜਾ ਮੋਟਾ
0: ਗੱਲ
4: ਇਸ ਕਰਕੇ ਮਾੜਾ ਮੋਟਾ ਝਟਕਾ ਝੁਟਕਾ ਮਾਰਦਿਆ ਕਰੋ ਬੰਦੇ ਨੂੰ ਲੱਖ ਲੋਕ ਸਿੱਧਾ ਕਰਦਿਆ ਕਰੋ
0: ਥੈਂਕ ਯੂ ਕਿੱਕੀ ਢਿੱਲੋਂ ਨੇ ਵੀ ਮੇਰਾ ਫੋਨ ਨਹੀਂ ਪਿੱਕ ਕੀਤਾ ਤੇ ਚਲੋ ਹੁੰਦੀ ਗੱਲਬਾਤ ਉਹਨਾਂ ਨਾਲ ਆਪਣੀ ਅਮਨ ਜੀ ਤੁਸੀਂ ਹੋਰ ਕੀ ਕੀ ਸੇਵਾਵਾਂ ਦਿੰਦੇ ਹੋ ਇੰਸ਼ੋਰੈਂਸ ਕਰਦੇ ਹੋ ਫਾਈਨਾਂਸ ਦਾ ਕੰਮ ਕਰਦੇ ਹੋ
3: ਹਾਂਜੀ
0: ਤੁਸੀਂ ਕਿਸੇ ਕੋਲ 2 ਕਾਰਾਂ ਨੇ 2 ਘਰ ਨੇ 4 ਘਰ ਨੇ 4-5 ਕਾਰਾਂ ਨੇ ਫੈਮਿਲੀ ਵੱਡੀ ਆ
3: ਹਾਂਜੀ
0: ਪੈਕੇਜ ਮਿਲ ਸਕਦਾ
3: ਹਾਂਜੀ ਕੋਂਬੋ ਪੈਕੇਜ ਹੋ ਜਾਂਦਾ ਹਰ ਇੱਕ ਕੰਪਨੀ ਕੋਂਬੋ ਪਾਲਿਸੀਜ਼ ਤੇ 20-22% ਡਿਸਕਾਊਂਟ ਦਿੰਦੀ ਹੈ ਸੋ ਇਟ ਮੇਕਸ ਮੋਰ ਸੈਂਸ ਕਿ ਜੇ ਤੁਹਾਡਾ ਰੈਂਟਲ ਹੈ ਤਾਂ ਉਹਨੂੰ ਆਪਣੀ ਮੇਨ ਪਾਲਿਸੀ ਨਾਲ ਲੈ ਕੇ ਆਓ ਜੇ ਤੁਹਾਡੇ ਕੋਲ ਸਮਰ ਕਾਰਸ ਨੇ ਤੁਸੀਂ ਕਨਵਰਟੇਬਲ ਚਲਾਉਂਦੇ ਹੋ ਅਲੱਗ ਪਾਲਿਸੀ ਲੈਣ ਦੀ ਬਜਾਏ ਤੁਸੀਂ ਆਪਣੀ ਮੇਨ ਪਾਲਿਸੀ ਨਾਲ ਲੈ ਕੇ ਆਓ ਓਵਰਆਲ ਤੁਹਾਨੂੰ ਇੱਕ ਤੇ ਕਵਰੇਜ ਬੈਟਰ ਹੋ ਜਾਂਦੀ ਹੈ ਤੇ ਇੱਕ ਤੁਹਾਡਾ ਪ੍ਰਾਈਸ ਥੋੜ੍ਹਾ ਬੈਟਰ ਹੋ ਜਾਂਦਾ ਇੰਡੀਵਿਜੁਅਲ ਪਾਲਿਸੀ ਲੈਣ ਨਾਲੋਂ
0: ਨੰਬਰ ਬੋਲੋ
3: 416-618-2761
0: ਕੇਂਦਰ ਸਰਕਾਰ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ 1 ਦਿਨ ਪਰੋਲ ਦੀ ਪੇਸ਼ਕਸ਼ ਮੋਰਚੇ ਨੇ ਠੁਕਰਾਤੀ ਮੰਗ ਕਹਿੰਦੇ ਚਲੋ 30-56 ਅਵਤਾਰ ਭਾਈ ਜੀ ਆਨ ਨੰਗੇ ਸਤਿ ਸ੍ਰੀ ਅਕਾਲ
5: ਭਾਈ ਹਰਜੀਤ ਸਿੰਘ ਜੀ ਕੀ ਹਾਲ ਚਾਲ ਆ ਸਾਡੇ ਸਤਿਕਾਰ ਜੋ ਜਿੰਨੇ ਵੀ ਦਰਸ਼ਕ ਸਰੋਤੇ ਬੈਠੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ ਆਨ
5: ਤੇ ਕੀ ਹਾਲ ਚਾਲ ਵੀਰ ਜੀ
0: ਕਿਰਪਾ ਬੱਲੇ ਬੱਲੇ ਆਜੋ
5: ਅੱਜ ਅੱਜ ਅੱਜ ਮੰਤਰੀਆਂ ਦੀ ਤਨਖਾਹਾਂ ਤੇ ਪੈਨਸ਼ਨਾਂ ਕਹਿਣ ਲੱਗ ਪਿਆ ਕੀ ਹਾਲ ਘਾਟਾ ਪੈ ਗਿਆ
0: ਥੋੜਾ ਜਿਹਾ ਪੈ ਗਿਆ ਤਾਂ ਹੀ ਫਿਰ ਮੈਂ ਕਿਹਾ ਚਲੋ ਦੇਖਦੇ
5: ਹਾਂ ਮੈਨੂੰ ਲੱਗਾ ਮੈਂ ਕਿਹਾ ਲੋਕਾਂ ਦੀ ਹੁਣ ਮੰਤਰੀਆਂ ਜਿਹੜੇ ਆਪਾਂ ਪੈਨਸ਼ਨਾਂ ਨੂੰ ਝਾਕਣ ਲੱਗ ਪਏ ਚਲੋ ਕੋਈ ਨੀ ਉਹ ਲੈਂਦੇ ਮਿਹਨਤ ਕਰਦੇ ਵਿਚਾਰੇ ਉਹ
0: ਹਾਂਜੀ
5: 4 ਸਾਲ ਲੋਕਾਂ ਦੀਆਂ ਗਾਲਾਂ ਵੀ ਉਹੀ ਖਾਂਦੇ ਆ ਲੋਕਾਂ ਦੇ ਸੜਕਾਂ ਤੇ ਤੁਰੇ ਫਿਰਦੇ ਉਹ
0: ਜੇ
5: ਪੈਨਸ਼ਨ ਲੈਂਦੇ ਫਿਰ ਕੀ ਹੋਇਆ
0: ਹਾਂ ਨਹੀਂ ਮੁੱਦਾ ਹੋਰ ਸੀ ਤੁਹਾਨੂੰ ਸਮਝਾਵਾਂਗੇ ਵਿਹਲੇ ਬੈਠ ਕੇ
5: ਨਹੀਂ ਵਿਹਲੇ ਨੀ ਉਹ ਕੁਛ ਕਰਨਗਾ ਜੇ ਉਹ ਤਾਂ ਪਤਾ ਹੀ ਆ ਜਿਹੜਾ ਜਿੱਤ ਗਿਆ ਉਹਨੂੰ ਤਨਖਾਹ ਮੈਨੀ ਪੈਨਸ਼ਨ ਮੈਨੀ ਤੁਸੀਂ ਐਵੇਂ ਪਤਾ ਨੀ ਪਾਣੀ ਚ ਬਣਾਣੀ ਕਾਹਦੇ ਭਾਈ ਉਹ
0: ਚਲੋ ਥੈਂਕ ਯੂ ਸਲਾਮ ਭਾਜੀ ਸਤਿ ਸ਼੍ਰੀ ਅਕਾਲ ਜੀ ਆਨ
6: ਸਤਿ ਸ਼੍ਰੀ ਅਕਾਲ ਜੀ ਮੈਂ ਜੀ ਆਪਣਾ ਤਾਂ ਜਿੰਨੇ ਮਰਜ਼ੀ ਸਮਝਾ ਲੈ ਇਹਨੇ ਤਾਂ ਮੰਨਣਾ ਹੀ ਨੀ ਭਾਵੇਂ ਮੁਰੱਬਾ ਵੇਲਾ ਨੂੰ ਔਲੇ ਦਾ ਤੇ ਚਾਹੇ ਦੇ ਲਾ ਅਚਾਰ ਅੰਬ ਦਾ ਇਹਨੇ ਤਾਂ ਮੰਨਣਾ ਹੀ ਨੀ ਆ
0: ਕਰਿਓ ਮਾੜੀ ਜੀ ਗੱਲ ਤੁਸੀਂ
6: ਬਾਕੀ ਆਪਦੇ ਸਪੋਰਟਰਾਂ ਨੇ ਬਿਲਕੁਲ ਨੀ ਮੰਨਣਾ ਹੈਲੋ ਹੈਲੋ
7: ਗੱਡੀ ਚ ਬੈਠਾ ਤੇ ਮੇਰਾ ਕਾਫੀ ਬੰਦੇ
0: ਮੈਂ ਸਿਰਫ ਇੱਦਾਂ ਹੀ ਬਸ ਇੱਦਾਂ ਹੀ ਅੱਧਾ ਮਿੰਟ ਲੈਣਾ, ਕੋਈ ਉਹ ਨਹੀਂ, ਇੱਕ ਕੁਐਸਚਨ ਆ ਸਾਡਾ ਅੜਿਆ ਪਿਆ ਇੱਥੇ ਸਰੋਤੇ ਦਾ। ਹਾਂ
7: ਕੀ ਕੁਐਸਚਨ ਅੜਿਆ
0: ਪਿਆ? ਕੁਐਸਚਨ ਅੜਿਆ ਪਿਆ ਇਸ ਤਰ੍ਹਾਂ ਵੀ ਜਿਹੜੇ ਪੰਜ ਪੰਜ ਪੈਨਸ਼ਨਾਂ ਦਾ ਪਿਛਲਾ ਪਹਿਲਾਂ ਮੁੱਦਾ ਸੀ, ਚਾਰ ਪੈਨਸ਼ਨਾਂ ਕੋਈ ਲੈਂਦਾ ਸੀ ਕੋਈ ਪੰਜ ਲੈਂਦਾ ਸੀ, ਕਹਿੰਦੇ ਵੀ ਉਹ ਪੈਨਸ਼ਨਾਂ ਕਿਸੇ ਨੂੰ ਜਿਵੇਂ ਰਿਪੀਟ MLA ਹੋ ਜਾਂਦਾ ਸੀ ਦੋ ਟਰਮਾਂ ਦਾ, ਉਹਨੂੰ ਪਿਛਲੀ ਪਹਿਲੀ ਟਰਮ ਦੀ ਪੈਨਸ਼ਨ ਅਤੇ ਅਗਲੀ ਤਨਖਾਹ ਇੱਦਾਂ ਸੀ ਜਾਂ ਉਹਨੂੰ ਤਨਖਾਹ ਹੀ ਮਿਲਣੀ ਅਗਲੀ ਪਿਛਲੀ ਪੈਨਸ਼ਨ ਨਹੀਂ ਮਿਲਣੀ? ਐਗਜ਼ਾਮਪਲ ਐਗਜ਼ਾਮਪਲ 22 to 27 ਤੱਕ MLA ਬਣਿਆ ਇੱਕ ਬੰਦਾ, 27 to 32 ਤੱਕ ਫਿਰ ਦੁਬਾਰਾ ਬਣ ਜੂਗਾ MLA ਉਹੀ ਬੰਦਾ ਰਿਪੀਟ ਹੋ ਗਿਆ। ਹੁਣ ਉਹਨੂੰ ਜਿਹੜੀ 22 to 27 ਵਾਲੀ ਆ ਉਹ ਪੈਨਸ਼ਨ ਲੱਗੂਗੀ ਤੇ 27 to 32 ਵਾਲੀ ਤਨਖਾਹ ਲੱਗੂਗੀ? ਏਦਾਂ
7: ਜਦੋਂ ਤੁਸੀਂ ਹਾਊਸ 'ਚ ਨਹੀਂ ਗਏ
0: ਹਾਂਜੀ
7: ਤੁਹਾਨੂੰ ਪੈਨਸ਼ਨ ਮਿਲਦੀ ਹੈ,
0: ਬਿਲਕੁਲ।
7: ਜੇ ਤੁਸੀਂ ਦੁਬਾਰਾ ਇਲੈਕਟ ਹੋ ਜਾਂਦੇ ਹੋ ਤੁਹਾਨੂੰ ਪੈਨਸ਼ਨ ਨਹੀਂ ਮਿਲਦੀ,
0: ਤਨਖਾਹ ਮਿਲਦੀ ਆ। ਚਾਹੇ ਬੰਦਾ ਚਾਰ ਵਾਰ ਇਲੈਕਟ ਰੀਇਲੈਕਟ ਹੋ ਜਾਵੇ ਦੁਬਾਰਾ, ਚਾਹੇ ਉਹ ਮਤਲਬ ਉਹ ਹੋ ਗਿਆ ਉਹਨੂੰ ਪੈਨਸ਼ਨ ਵੇਖ ਕੇ ਮਿਲਦੀ।
7: ਤੁਸੀਂ ਤੁਸੀਂ ਜੀ ਪਹਿਲਾਂ ਇਹ ਹੁੰਦਾ ਸੀਗਾ ਕਿ ਜਿਹੜਾ ਬੰਦਾ ਇੱਕ ਵਾਰੀ ਇਲੈਕਟ ਹੋਇਆ ਉਹਨੂੰ ਪੈਨਸ਼ਨ ਮਿਲਦੀ ਸੀ,
0: ਬਿਲਕੁਲ।
7: ਜੇ ਦੋ ਵਾਰੀ ਇਲੈਕਟ ਹੋਇਆ ਤਿੰਨ ਵਾਰੀ ਉਹ ਤੇ ਇਨਕਰੀਮੈਂਟ ਲੱਗਦਾ ਸੀ, ਜਿਵੇਂ ਪਹਿਲਾਂ ਇਨਕਰੀਮੈਂਟ ਲੱਗ ਜਾਂਦਾ ਕਿ ਜੇ
0: 10% 5% ਜੋ ਵੀ ਹੋ,
7: ਹਾਂ ਉਵੇਂ ਤਿੰਨ ਵਾਰੀ ਦਾ ਇਨਕਰੀਮੈਂਟ ਲੱਗ,
0: ਪਰ ਪੈਨਸ਼ਨ ਉਹਦੀ ਇੱਕ ਹੀ ਬਣਨੀ ਸੀ ਟੋਟਲ, ਹਨਾ?
7: ਹਾਂ ਇੱਕ ਹੀ ਬਣਦੀ ਸੀ, ਠੀਕ
0: ਹੈ। ਇੱਥੇ ਹੀ ਸੂਈ ਅੜੀ ਹੋਈ ਸੀ ਸਾਡੀ,
7: ਇਨਕਰੀਮੈਂਟ ਲੱਗਦੀ,
0: ਇਨਕਰੀਮੈਂਟ ਲੱਗ
7: ਜਿੰਨੀਆਂ ਟਰਮਾਂ ਦਾ ਸੀ ਉਸ ਹਿਸਾਬ ਨਾਲ ਇਨਕਰੀਮੈਂਟ ਲੱਗ ਜਾਂਦਾ ਸੀ, ਠੀਕ ਹੈ ਜੀ। ਤੇ ਜੇ ਬੰਦਾ ਸਪੋਜ਼ ਕਰੋ ਐਤਕੀ XML ਲਿਆ, ਉਹ ਪੈਨਸ਼ਨ ਲੈ ਰਿਹਾ,
0: ਹਾਂ
7: ਜਿਵੇਂ ਸਪੋਜ਼ ਕਰੋ ਮੈਂ,
0: ਹਾਂਜੀ
7: ਮੈਂ ਤਿੰਨ ਵਾਰ ਮੈਂ ਹੁਣ ਪੈਨਸ਼ਨ ਲੈ ਰਿਹਾ,
0: ਹਾਂਜੀ
7: ਠੀਕ ਹੈ। ਮੈਂ ਜੇ ਕੱਲ ਨੂੰ 2027 ਚ ਇਲੈਕਟ ਹੋ ਜਾਣਾ ਮੈਨੂੰ ਫਿਰ ਤਨਖਾਹ ਮਿਲੂਗੀ ਪੈਨਸ਼ਨ?
0: ਪਿਛਲੀ ਪੈਨਸ਼ਨ ਬੰਦ ਹੋ ਜਾਊਗੀ, ਇੱਦਾਂ ਹੀ ਹੈ ਨਾ? ਆਹੀ ਸਾਡਾ ਕੁਐਸਚਨ ਸੀ, ਅੜਿਆ ਪਿਆ ਸੀ ਕੱਲ ਦਾ ਮੁੱਦਾ ਹੈ ਰੇਡੀਓ ਤੇ। ਤੇ ਮੈਂ ਹੁਣ ਜੈਤੋਂ ਸਾਹਿਬ ਨਾਲ, ਬਲਦੇਵ ਭਾਈ ਨਾਲ ਵੀ ਗੱਲ ਕਰਕੇ ਹਟਿਆ, ਕਾਕਾ ਰਣਦੀਪ ਨੇ ਮੇਰਾ ਫੋਨ ਨਹੀਂ ਚੱਕਿਆ, ਸਾਡੇ MLA ਅਮਲੋ ਤੋਂ ਸਾਬਕਾ ਮੰਤਰੀ,
7: ਤੇ ਤਨਖਾਹ ਮਿਲੂਗੀ, ਤਨਖਾਹ ਮਿਲੂ।
0: ਚਲੋ ਕਿਉਂਕਿ ਭਾਜੀ ਥੈਂਕ ਯੂ ਸੋ ਮਚ ਤੁਹਾਡਾ, ਲਵ ਯੂ, ਬਹੁਤ ਵਧੀਆ, ਥੈਂਕ ਯੂ, ਥੈਂਕ ਯੂ। ਬਿਲਕੁਲ ਜੀ, ਤੇ ਇਸ ਕੁਸ਼ਲਦੀਪ ਢਿੱਲੋਂ ਭਾਜੀ ਤੇ ਉਹਨਾਂ ਨੇ ਆਪਾਂ ਨੂੰ ਕਲੀਅਰ ਕਰਤਾ, ਹੁਣ ਕਿਸੇ ਨੂੰ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। 30-30 ਸਕਿੰਟ ਦੀਆਂ ਦੋ ਕਾਲਾਂ ਨੇ, 46 ਕਲੀ ਭਾਜੀ ਜੀ ਨੂੰ ਸੰਗ ਸਤਿ ਸ਼੍ਰੀ ਅਕਾਲ।
8: ਹਾਂਜੀ ਜੰਜਾ ਸਾਹਿਬ ਸਤਿ ਸ਼੍ਰੀ ਅਕਾਲ, ਤੇ ਚੜ੍ਹਦੀ ਕਲਾ। ਮੈਂ ਕਿਹਾ ਉੱਧਰ ਵੀ ਪੇਚ ਫਸਿਆ ਹੋਇਆ, ਉਹ ਕਹਿੰਦੇ 1 ਦਿਨ ਦੀ ਦੇਣੀ ਆ ਤੇ ਉਹ ਕਹਿੰਦੇ 10 ਦਿਨ ਹੀ ਜਾ, ਹੁਣ ਮਾਤਾ ਬਿਮਾਰ ਆ ਤਾਂ 10 ਦੇਣੀ ਨੇ 5 ਦਿਨ ਦੀ ਦੇ ਦੇਣਾ, ਐਵੇਂ ਗਰਾੜੀ ਫਸਾਉਣ ਵਾਲੀ ਗੱਲ ਆ ਮਤਲਬ।
0: ਚਲੋ ਲਵ ਯੂ, ਥੈਂਕ ਯੂ, ਥੈਂਕ ਯੂ। 81-09 ਵੀ ਸਤਿ ਸ਼੍ਰੀ ਅਕਾਲ ਜੀ ਨੂੰ, ਰਾਹੁਲ ਗਾਂਧੀ ਇਸ ਮਹੀਨੇ ਆ ਸਕਦੇ ਨੇ ਪੰਜਾਬ, ਕਹਿੰਦੇ ਕਲੇਸ਼ ਤੇ ਪੂਰਨ ਬਰਾਮ ਲਾਉਣ ਦੀ ਕੋਸ਼ਿਸ਼ ਕਰਨਗੇ ਉਹ, ਤੇ ਪੰਜਾਬ ਵਿਧਾਨ ਸਭਾ ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, 18 ਜ਼ਿਲ੍ਹਿਆਂ 'ਚ ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ। ਅੱਜ ਮੇਰੇ ਸਾਰੇ ਸਪੌਂਸਰ ਹੈਗੇ। ਅਮਨ ਜੀ ਤੁਸੀਂ ਲਾਸਟ 'ਚ ਕੀ ਕਹਿਣਾ ਚਾਹੁੰਦੇ ਬੋਲੋ।
9: ਮੈਂ ਤੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਤੁਹਾਡੀ ਪਾਲਿਸੀ ਦਾ ਰਿਨਿਊਅਲ ਆਏ, ਇੱਕ ਵਾਰੀ ਰਿਵਿਊ ਕਰ ਲਓ ਕਿ ਕੀ ਕੀ ਤੁਹਾਡੇ ਕੋਲ ਕਵਰੇਜਿਸ ਨੇ,
0: ਬਿਲਕੁਲ
9: ਕੀ ਕੀ ਐਕਸੀਡੈਂਟ ਬੈਨੀਫਿਟਸ ਐਡ ਕੀਤੇ ਹੋਏ ਨੇ, ਆਪਣੇ ਬ੍ਰੋਕਰ ਨਾਲ ਇੱਕ ਵਾਰੀ ਡਿਸਕਸ ਕਰ ਲਓ। ਆਈ ਨੋ ਕਿ ਥੋੜ੍ਹਾ ਟੈਕਨੀਕਲ ਸਬਜੈਕਟ ਹੈ, ਪਰ ਥੋੜ੍ਹਾ ਜਿਹਾ ਇੰਟਰਸਟ ਲਓ ਤਾਂ ਕਿ ਤੁਹਾਨੂੰ ਵੀ ਪਤਾ ਹੋਏ ਕਿ ਤੁਹਾਡੀ ਕਿਹੜੀ ਕਿਹੜੀ ਚੀਜ਼ ਕਵਰਡ ਹੈ, ਤੁਹਾਡੀ ਐਸੈਟਸ, ਤੁਹਾਡੀ ਆਪਣੇ ਤੁਹਾਡੇ ਐਕਸੀਡੈਂਟ ਬੈਨੀਫਿਟਸ। ਬਾਕੀ ਜੇ ਕੋਈ ਕੁਐਸਚਨ ਨੇ, ਤੁਸੀਂ ਜੇ ਕੁਛ ਡਿਸਕਸ ਕਰਨਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-618-2761।
0: 416-618-2761, 416-618-2761। ਥੈਂਕ ਯੂ ਸੋ ਮਚ। ਕਿਸੇ ਨੇ ਗੱਡੀ ਟੋ ਕਰਾਉਣੀ ਆ ਤਾਂ ਤੁਸੀਂ ਬੀਟੋਨ ਵਾਲਿਆਂ ਨੂੰ, ਸੰਦੀਪ ਭਾਈ ਨੂੰ ਸੰਪਰਕ ਕਰ ਲਿਓ 299-544-5119। ਅਤੇ ਰੰਗਲਾ ਪੰਜਾਬ ਸ਼ੋਅ ਹੋ ਰਿਹਾ ਆਪਣੇ ਆਉਣ ਵਾਲੇ ਐਤਵਾਰ ਨੂੰ, ਅਤੇ ਫਿਰ ਉਹਦੀ ਗੱਲਬਾਤ ਤੁਸੀਂ ਕਰਨੀ ਹੈ 416-617-1996। ਅੱਜ ਮੈਂ ਸਾਰੇ ਸਪੌਂਸਰਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ ਕਿਉਂਕਿ ਰਲਜਾਵਾਂ ਜਿਹਾ ਪਿਆ ਹੋਇਆ ਸੀ ਅੱਜ, ਅਤੇ ਥੈਂਕ ਯੂ ਸੋ ਮਚ। ਵਾਧਾ ਘਾਟਾ ਬੋਲਿਆ ਗਿਆ ਵੀ ਕਰ ਦਿਓ ਮਾਫ਼, ਕਾਫ਼ੀ ਸਾਰੇ ਮੈਸੇਜ ਨੇ, 71-72 ਤੋਂ ਭਾਅ ਜੀ ਦਾ ਮੈਸੇਜ ਜੇ, ਆਪਣੇ ਪ੍ਰੀਤ ਭਾਅ ਜੀ ਦਾ ਵੀ ਮੈਸੇਜ ਆ, ਅਤੇ ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਮੈਸੇਜ ਆ, ਲਵ ਜੂ ਸਾਰਿਆਂ ਨੂੰ। ਅਤੇ ਦਓ ਇਜਾਜ਼ਤ, 09-45 ਤੋਂ ਵੀ ਮੈਸੇਜ ਆ ਭਾਅ ਜੀ ਦਾ, 84-75 ਤੋਂ ਵੀ, ਬਲਦੇਵ ਸਿੰਘ ਭਾਅ ਜੀ ਦਾ ਵੀ ਮੈਸੇਜ ਆ, ਰਵਿੰਦਰ ਮੋਂਟਰੀਅਲ ਵਾਲਾ ਦਾ ਵੀ ਮੈਸੇਜ ਆ, ਥੈਂਕ ਯੂ ਸੋ ਮਚ। ਦੋ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ, ਆਪਣੇ ਤੋਂ ਬਾਅਦ ਲੈ ਕੇ ਸਰਜਰੀ ਸਵੇਰ ਪ੍ਰੋਗਰਾਮ ਸ਼ਮੀ ਪੱਠਲ ਨੂੰ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਗੀਤ ਲਾ ਸੀ ਉਹਦਾ ਸੈਕਿੰਡ ਪਾਰਟ ਆ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: du bist Job, Assas, du Assas, Hebbises, Nadet, Hose, Bissas, Bole, Sony Hall, Sassil, Karl.
1: ਕਰਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ

ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਭੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ਮੀ ਭੱਠਲ ਅੱਜ ਹੀ ਕਾਲ ਕਰੋ 416-917-7673 416-917-7673

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਬੇਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਸੋ ਹੈਪੀ ਥਰਸਡੇ, ਅੱਜ ਵੀਰਵਾਰ ਦਾ ਦਿਨ ਹੈ। ਪ੍ਰੀਅਰਸਨ ਏਅਰਪੋਰਟ ਤੇ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 27 ਡਿਗਰੀ ਤੇ ਫੀਲ ਲਾਈਕ 31 ਡਿਗਰੀ ਹੋਵੇਗਾ। ਕੱਲ ਸ਼ਾਮ ਵੇਲੇ ਮੁਹੱਲੇਦਾਰ ਜਿਹੜਾ ਮੀਂਹ ਪਿਆ, ਮੈਂ ਕਿਹਾ ਜਲ ਥਲ ਹੈ ਜਿਹੜੀ ਸਾਰੇ ਪਾਸੇ ਹੋਊਗੀ। ਚੰਗਾ ਜਿਹੜਾ ਸ਼ਰਾਟਾ ਜਿਹੜਾ ਕੱਲ ਮੀਂਹ ਦਾ ਪੈ ਗਿਆ, ਚਲੋ ਗਰਮੀ ਤੋਂ ਵੀ ਥੋੜ੍ਹੀ ਜਿਹੀ ਰਾਹਤ ਮਿਲੀ। ਸੋ ਅੱਜ ਦਾ ਮੌਸਮ ਵੀ ਹੈ ਖੁਸ਼ਗਵਾਰ ਰਹੇਗਾ। ਸੋ ਉਮੀਦ ਕਰਦੇ ਅੱਜ ਦਾ ਦਿਨ ਹੈ ਤੁਹਾਡੇ ਲਈ ਹੈ ਜਿਹੜਾ ਖੂਬ ਸਾਰੀਆਂ ਤਰੱਕੀਆਂ ਲੈ ਕੇ ਆਵੇ ਤੇ ਖੁਸ਼ੀਆਂ ਲੈ ਕੇ ਆਵੇ। ਦੋਸਤੋ, ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ। ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ, ਕਈ ਵਾਰ ਨਿਊਜ਼ ਵਿਊਜ਼ ਤੁਹਾਡੇ ਤੱਕ ਹੁੰਦੇ ਨੇ ਜਾਂ ਫਿਰ ਕੋਈ ਇਹੋ ਜਿਹੀ ਅਪਡੇਟ ਹੁੰਦੀ ਹੈ ਤੁਸੀਂ ਚਾਹੁੰਦੇ ਹੋ ਬਾਕੀ ਸਾਰਿਆਂ ਨੂੰ ਅਪਡੇਟ ਕੀਤਾ ਜਾਵੇ, ਜਾਂ ਫਿਰ ਕਈ ਵਾਰ ਤੁਸੀਂ ਜਾਗਰੂਕਤਾ ਦੇ ਤੌਰ 'ਤੇ ਕੋਈ ਮੈਸੇਜ ਸਾਡੇ ਨਾਲ ਸਾਂਝਾ ਕਰਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337 905-673-3337 ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਉਮਰ ਦੇ ਨਾਲ ਇਨਸਾਨ ਦੀ ਸੋਚ ਕਿਵੇਂ ਬਦਲਦੀ ਹੈ? ਹਾਂਜੀ, ਓਬਵੀਅਸਲੀ ਹੈ, ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸੋਚਦੇ ਸੀਗੇ ਵੀ ਵੱਡੇ ਇੱਦਾਂ ਕਿੱਦਾਂ ਸੋਚਦੇ ਆ, ਜਦੋਂ ਹੁਣ ਆਹ ਉਮਰ 'ਚ ਆ ਗਏ ਤਾਂ ਫਿਰ ਸੋਚਦੇ ਆ ਵੀ ਨਿਆਣੇ ਯਾਰ ਸਮਝਦੇ ਨਹੀਂ। ਪਰ ਹਰ ਇੱਕ ਉਮਰ ਦੇ ਵਰਗ ਦੀ ਆਪਣੀ ਹੀ ਸੋਚ ਜਾਂ ਮੈਂਟੈਲਿਟੀ ਹੁੰਦੀ ਆ। ਆਹ ਸੁਣ ਕੇ ਜ਼ਰਾ, 10 ਸਾਲ ਦੀ ਉਮਰ ਦੇ ਵਿੱਚ ਹਰ ਚੀਜ਼ ਖੇਡ ਲੱਗਦੀ ਹੈ, ਬਸ ਖੇਡਣਾ ਹੀ ਜ਼ਿੰਦਗੀ ਹੈ। 18 ਸਾਲ ਦੀ ਉਮਰ ਦੇ ਵਿੱਚ ਹਰ ਸੁਪਨਾ ਸੱਚ ਲੱਗਦਾ ਹੈ, ਇੱਕ ਦਿਨ ਮੈਂ ਸਭ ਕੁਝ ਹਾਸਲ ਕਰਾਂਗਾ ਜਾਂ ਕਰਾਂਗੀ, ਕਿਆ ਬਾਤ ਹੈ। 25 ਸਾਲ ਦੀ ਉਮਰ ਦੇ ਵਿੱਚ ਜ਼ਿੰਮੇਵਾਰੀਆਂ ਸਮਝ ਆਉਣ ਲੱਗਦੀਆਂ ਨੇ, ਹੁਣ ਸਿਰਫ ਆਪਣੇ ਲਈ ਨਹੀਂ ਕੇਵਲ ਜੀਣਾ। 35 ਸਾਲ ਦੀ ਉਮਰ ਦੇ ਵਿੱਚ ਰਿਸ਼ਤਿਆਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ, ਪਤਾ ਚੱਲਦਾ ਹਰ ਆਪਣਾ ਜਿਹੜਾ ਹੈ ਉਹ ਆਪਣਾ ਨਹੀਂ ਹੁੰਦਾ, ਹਰ ਫੋਟੋ ਦੇ ਵਿੱਚ ਆਪਣਾ ਖੜਾ ਹੋਇਆ ਅਸਲ ਦੇ ਵਿੱਚ ਉਹ ਆਪਣਾ ਨਹੀਂ ਹੁੰਦਾ। 45 ਸਾਲ ਦੀ ਉਮਰ ਦੇ ਵਿੱਚ ਸਿਹਤ ਦੀ ਅਸਲੀ ਕੀਮਤ ਮਿੱਤਰੋ ਪਤਾ ਲੱਗਦੀ ਹੈ, ਪੈਸਾ ਕਮਾਇਆ ਜਾ ਸਕਦਾ ਪਰ ਸਿਹਤ ਨਹੀਂ। 60 ਸਾਲ ਦੀ ਉਮਰ ਦੇ ਵਿੱਚ 60 ਸਾਲ ਦੀ ਉਮਰ ਵਿੱਚ ਦੀ ਤਲਾਸ਼ ਹੁੰਦੀ ਹੈ ਮਨ ਨੂੰ ਸਕੂਨ, ਸਭ ਕੁਝ ਮਿਲ ਗਿਆ ਹੁਣ ਸਿਰਫ ਸਕੂਨ ਚਾਹੀਦਾ 60 ਸਾਲ ਦੀ ਉਮਰ ਦੇ ਵਿੱਚ ਜਦੋਂ ਇਨਸਾਨ ਪਹੁੰਚ ਜਾਂਦਾ ਹੈ। ਸੋ ਯਾਦ ਰੱਖੋ, ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਨਾ ਪੈਸਾ ਹੈ ਨਾ ਸ਼ੌਹਰਤ, ਸਗੋਂ ਚੰਗੇ ਲੋਕ, ਚੰਗੀ ਸਿਹਤ ਅਤੇ ਮਨ ਦਾ ਸਕੂਨ ਹੈ। ਦੁਨੀਆ ਦੇ ਹਰ ਰਿਸ਼ਤੇ ਦਾ ਮੁੱਲ ਪੈ ਜਾਂਦਾ ਪਰ ਮਾਂ ਤੋਂ ਬਾਅਦ ਜੇ ਕੋਈ ਬਿਨਾਂ ਕਿਸੇ ਸਵਾਰਥ ਤੋਂ ਖੜਦਾ ਤੇ ਉਹ ਭਰਾ ਹੁੰਦੇ ਨੇ। ਅੱਜ ਦੀ ਭੱਜ ਦੌੜ ਵਾਲੀ ਦੁਨੀਆ ਦੇ ਵਿੱਚ ਪੈਸੇ ਨਾਲ ਸਭ ਕੁਝ ਮਿਲ ਜਾਂਦਾ ਪਰ ਔਖੇ ਵੇਲੇ ਜਾਂ ਔਖੇ ਵਕਤ ਭਰਾਵਾਂ ਦੀ ਸਾਂਝ ਵਰਗਾ ਨਿੱਘ ਅਤੇ ਮੁਸੀਬਤ ਦੇ ਵਿੱਚ ਢਾਲ ਬਣ ਕੇ ਖੜਨ ਵਾਲਾ ਭਰਾ ਜਿਹੜਾ ਮਿੱਤਰੋ ਉਹ ਸੌਖਾ ਨਹੀਂ ਮਿਲਦਾ। ਜ਼ਿੰਦਗੀ ਦੇ ਕਈ ਸੱਚ ਨੇ, ਆਪਾਂ ਸਵੀਕਾਰ ਕਰ ਲਈਏ ਠੀਕ ਹੈ, ਨਹੀਂ ਤਾਂ ਫਿਰ ਜਿਹੜਾ ਇੱਕ ਕਹਿ ਲਈਏ ਭਰਮ ਦੇ ਵਿੱਚ ਆਪਾਂ ਤੁਰੇ ਫਿਰਦੇ ਹਾਂ। ਵਿਸ਼ਵਾਸ ਬਣਾਉਣ ਵਿੱਚ ਸਾਲ ਲੱਗਦੇ ਹਨ ਪਰ ਟੁੱਟਣ ਦੇ ਵਿੱਚ ਇੱਕ ਪਲ। ਜ਼ਿੰਦਗੀ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ, ਸਾਹ ਲੈਣ ਲਈ ਵੀ ਪਹਿਲਾਂ ਇੱਕ ਸਾਹ ਛੱਡਣਾ ਪੈਂਦਾ। ਰਿਸ਼ਤੇ ਸੰਭਾਲਣੇ ਹੋਣ ਤਾਂ ਝੁਕਣਾ ਸਿੱਖੋ ਕਿਉਂਕਿ ਆਕੜ ਤਾਂ ਮੁਰਦਿਆਂ ਦੀ ਪਛਾਣ ਹੁੰਦੀ ਹੈ। ਤੀਰ ਕਮਾਨੋ ਗੱਲ ਜ਼ਬਾਨੋ ਨਿਕਲੀ ਹੋਈ ਕਦੇ ਵਾਪਸ ਨਹੀਂ ਆਉਂਦੀ। ਚੁੱਪ ਰਹਿਣਾ ਵੀ ਇੱਕ ਬਿਹਤਰੀਨ ਜਵਾਬ ਹੈ ਉਹਨਾਂ ਲਈ ਜੋ ਤੁਹਾਡੇ ਸ਼ਬਦਾਂ ਦੀ ਕਦਰ ਨਹੀਂ ਕਰਦੇ। ਸਮਾਂ ਹਰ ਜ਼ਖਮ ਜ਼ਰੂਰ ਭਰ ਦਿੰਦਾ ਹੈ ਪਰ ਸੱਟ ਮਾਰਨ ਵਾਲੇ ਹਮੇਸ਼ਾ ਯਾਦ ਰਹਿੰਦੇ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਰੋਟੀ ਹੈ ਜਿਹੜਾ ਆਪਾਂ ਸਾਰੇ ਦਿਨ ਰਾਤ ਭੱਜੇ ਫਿਰਦੇ ਹਾਂ ਇੱਕ ਰੋਟੀ ਵਾਸਤੇ। ਰੋਟੀ ਸਿਰਫ ਭੁੱਖ ਮਿਟਾਉਣ ਦਾ ਨਾਮ ਨਹੀਂ, ਇਹ ਕਿਸੇ ਮਾਂ ਦੀ ਮਮਤਾ ਤੇ ਪਿਓ ਦੀ ਮਿਹਨਤ ਹੁੰਦੀ ਹੈ। ਕਿਸੇ ਲਈ ਰੋਟੀ ਆਮ ਤੇ ਕਿਸੇ ਲਈ ਅੱਜ ਵੀ ਸੁਪਨਾ ਹੈ। ਥਾਲੀ ਵਿੱਚ ਪਈ ਰੋਟੀ ਦੀ ਕਦਰ ਉਹੀ ਜਾਣਦਾ ਜਿਸਨੇ ਭੁੱਖ ਸਹੀ ਹੋਵੇ। ਇੱਕ ਨਿਵਾਲਾ ਕਿਸੇ ਦੀ ਮਿਹਨਤ ਦਾ ਪਸੀਨਾ ਹੁੰਦਾ, ਇਸ ਲਈ ਰੋਟੀ ਕਦੇ ਵਿਅਰਥ ਨਾ ਗਵਾਓ, ਨਾ ਕਿਸੇ ਭੁੱਖੇ ਨੂੰ ਤਰਸਾਓ। ਜਿੱਥੇ ਰੋਟੀ ਦੀ ਕਦਰ ਹੁੰਦੀ ਹੈ ਉੱਥੇ ਇਨਸਾਨੀਅਤ ਜ਼ਿੰਦਾ ਰਹਿੰਦੀ ਹੈ। ਰੋਟੀ ਦੀ ਇੱਜ਼ਤ ਕਰੋ ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਦੀ ਉਮੀਦ ਵੀ ਹੋ ਸਕਦੀ ਹੈ। ਵਾਹ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਮੈਂ ਹਰਮਨ ਭਾਜੀ ਹੋਣਾਂ ਦੇ ਕੁਛ ਕੁ ਜਿਹੜੇ ਸਤਰਾਂ ਆਈਆਂ, ਕਹਿੰਦੇ ਜੇਕਰ ਤੁਸੀਂ ਵੀ ਆਪਣੀ ਖੁਸ਼ੀ ਦੇ ਲਈ ਕਿਸੇ ਦੂਜੇ ਨੂੰ ਵਾਰ ਵਾਰ ਤਕਲੀਫ ਦਿੰਦੇ ਹੋ ਤਾਂ ਯਕੀਨ ਮੰਨਿਓ ਤੁਹਾਡੀ ਖੁਸ਼ੀ ਵੀ ਜ਼ਿਆਦਾ ਦਿਨਾਂ ਤੱਕ ਟਿਕ ਨਹੀਂ ਸਕੇਗੀ। ਸੱਜਰੀ ਸਵੇਰ ਮੁਬਾਰਕ ਜੀ, ਵਾਹਿਗੁਰੂ ਮਿਹਰ ਕਰ। ਬਹੁਤ ਬਹੁਤ ਧੰਨਵਾਦ ਭਾਜੀ। ਚੁੱਪ ਦੀ ਵੀ ਜ਼ਬਾਨ ਹੁੰਦੀ ਹੈ ਅਤੇ ਸਭ ਤੋਂ ਮੈਂ ਕਹਿੰਦਾ ਵੀ ਉਸ ਜ਼ਬਾਨ ਦਾ ਸ਼ੋਰ ਹੈ ਜਿਹੜਾ ਬਹੁਤ ਜ਼ੋਰਦਾਰ ਹੁੰਦਾ। ਚੁੱਪ ਦੀ ਵੀ ਜ਼ਬਾਨ ਹੁੰਦੀ ਹੈ। ਪਿਤਾ ਦੀ ਚੁੱਪ ਆਪਣੇ ਘਰ ਦੀ ਤੰਗੀ ਲੁਕੋ ਲੈਂਦੀ ਹੈ, ਮਾਂ ਦੀ ਚੁੱਪ ਔਲਾਦ ਦਾ ਦੁੱਖ ਝੋਲੀ ਵਿੱਚ ਸਮੋਹ ਲੈਂਦੀ ਹੈ, ਧੀਆਂ ਦੀ ਚੁੱਪ ਪੇਕਿਆਂ ਦੀ ਇੱਜ਼ਤ ਬਚਾ ਲੈਂਦੀ ਹੈ, ਪੁੱਤ ਦੀ ਚੁੱਪ ਮਾਪਿਆਂ ਦਾ ਬੁਢਾਪਾ ਆਪਣੇ ਮੋਢੇ ਤੇ ਹੰਢਾ ਲੈਂਦੀ ਹੈ, ਅਤੇ ਨੂੰਹ ਦੀ ਚੁੱਪ ਘਰ ਦੀਆਂ ਤਰੇੜਾਂ ਨੂੰ ਲੁਕੋ ਲੈਂਦੀ ਹੈ। ਉਹ ਦੌਰ ਪੁਰਾਣਾ ਸੀ ਪਰ ਚੰਗਾ ਸੀ, ਬੜਾ ਵਧੀਆ ਸੀ, ਬੜਾ ਸੋਹਣਾ ਸੀ। ਉਦੋਂ ਇਕੱਠੇ ਹੋ ਕੇ ਰਹਿੰਦੇ ਸੀ ਸਾਰੇ ਹੀ ਪਰਿਵਾਰ, ਉਦੋਂ ਨਾ ਕਿਸੇ ਦੇ ਲਈ ਖੋਟ ਕੋਈ ਲੈਂਦਾ ਸੀ, ਸਭ ਦੀ ਸਾਰ ਉਦੋਂ ਲੈਂਦੇ ਸੀ। ਨਾ ਫੈਸ਼ਨਾਂ ਪੱਟੀ ਦੁਨੀਆ ਸੀ, ਨਾ ਪਾਉਂਦੇ ਬਹੁਤੀਆਂ ਜੀਨਾਂ ਸੀ, ਮੂੰਹ ਤੇ ਮਾਲਿਸ਼ ਕਰ ਦਿੰਦੀਆਂ ਨਾ ਏਦਾਂ ਦੀਆਂ ਮਸ਼ੀਨਾਂ ਸੀ, ਲਾ ਸਰੋਂ ਦਾ ਤੇਲ ਹੀ ਵਾਲਾਂ ਨੂੰ ਮਾਰੀਦਾ, ਸਿਰ ਵਿੱਚ ਕੰਘਾ ਸੀ। ਜੇ ਮੈਥੋਂ ਪੁੱਛਦਾ ਸੁਣ ਸੱਜਣਾ, ਉਹ ਦੌਰ ਪੁਰਾਣਾ ਚੰਗਾ ਸੀ, ਉਹ ਦੌਰ ਪੁਰਾਣਾ ਚੰਗਾ ਸੀ। ਕਿਆ ਬਾਤ ਆ। ਅੱਜ ਕਿਉਂਕਿ ਚਲੋ ਖਬਰ ਹੈ ਜਿਹੜੀ ਸਿਰਫ ਹੈਡਲਾਈਨਸ ਹੈ, ਉੱਦਾਂ ਤਾਂ ਆਪਾਂ ਰੋਜ਼ ਕੋਈ ਨਾ ਕੋਈ ਮੁੱਦੇ ਦੇ ਉੱਤੇ ਵਿਸ਼ੇ ਦੇ ਉੱਤੇ ਹੈ ਜਿਹੜੀ ਗੱਲਬਾਤ ਕਰਦੇ ਰਹਿੰਦੇ ਹਾਂ, ਅੱਜ ਵੀ ਹੈਗੇ ਹੈ, ਪਰ ਅੱਜ ਥੋੜ੍ਹਾ ਜਿਹਾ ਮੈਂ ਜਿਹੜਾ ਤੁਹਾਨੂੰ ਆ ਜਿਹੜਾ ਦੋ ਤਿੰਨ ਦਹਾਕੇ ਪਿੱਛੇ ਲੈ ਕੇ ਜਾਣਾ ਚਾਹੁੰਦਾ। ਕਈ ਵਾਰ ਕੋਈ ਇਹੋ ਜਿਹੀ ਪਿਕਚਰ ਜਾਂ ਇਮੇਜ ਸਾਹਮਣੇ ਆ ਜਾਂਦੀ ਹੈ, ਦਿਲ ਕਰਦਾ ਯਾਰ ਇਹਦੇ 'ਤੇ ਗੱਲ ਕੀਤੀ ਜਾਵੇ, ਅਤੇ ਉਹ ਜਿਹੜੀ ਚੀਜ਼ ਹੁੰਦੀ ਹੈ ਭਾਵੇਂ ਹੌਲੀ ਹੌਲੀ ਹੈ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚੋਂ ਟੈਕਨੀਕ ਜਾਂ ਟੈਕਨੋਲੋਜੀ ਦੇ ਪਸਾਰੇ ਦੇ ਨਾਲ ਉਹ ਅਲੋਪ ਹੋ ਗਈਆਂ, ਪਰ ਜਦੋਂ ਵੀ ਉਹ ਚੀਜ਼ਾਂ ਜਦੋਂ ਉਹਨਾਂ ਦੀ ਗੱਲਬਾਤ ਹੁੰਦੀ ਹੈ, ਇੱਕ ਮੂੰਹ 'ਤੇ ਮੁਸਕਾਨ, ਬੰਦਾ ਕੁਛ ਇਮੋਸ਼ਨਲ ਹੋ ਜਾਂਦਾ, ਕਿਉਂਕਿ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਦਿਲ ਦੇ ਬੜੀਆਂ ਕਰੀਬ ਹੁੰਦੀਆਂ ਨੇ। ਸੋ ਅੱਜ ਉਹਨਾਂ ਯਾਦਾਂ ਦੀਆਂ ਪਟਾਰੀਆਂ ਦੇ ਵਿੱਚੋਂ ਅੱਜ ਇੱਕ ਜ਼ਰਖੇਜ਼ ਖਜ਼ਾਨਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ, ਉਹਦੇ 'ਤੇ ਗੱਲਬਾਤ ਕਰਾਂਗੇ। ਬਸ ਤਿੰਨ ਚਾਰ ਜਿਹੜੀਆਂ ਹੈਡਲਾਈਨਸ ਆ ਉਹ ਸ਼ੇਅਰ ਕਰਕੇ ਮੈਂ ਇੱਕ ਬਾਤ ਪਾ ਦਿੰਦਾ ਹੁਣੇ, ਉਸ ਤੋਂ ਬਾਅਦ ਹੈ ਜਿਹੜਾ ਤੁਸੀਂ ਦੱਸ ਦਿਓ, ਕਿਉਂਕਿ ਜਦੋਂ ਮੈਂ ਬਾਤ ਪਾਊਂਗਾ ਤੁਹਾਡੀਆਂ ਲਾਈਨਸ ਦੇ ਮੈਂ ਇੰਤਜ਼ਾਰ ਕਰੂੰਗਾ, ਅਤੇ ਇੰਨੇ ਨੂੰ ਤੁਸੀਂ ਬੁੱਝ ਜਾਣਾ ਵੀ ਅੱਜ ਗੱਲ ਹੈ ਜਿਹੜੀ ਅੱਜ ਕਿਹਦੀ ਹੋਣੀ ਆ, ਅੱਜ ਗੱਲ ਹੈ ਜਿਹੜਾ ਅੱਜ ਦਾ ਵਿਸ਼ਾ ਜਿਹੜਾ ਆ ਉਹ ਆਪਣਾ ਕੀ ਹੈਗਾ ਆ। ਅੱਜ ਇੱਕ ਕਹਿ ਲਓ ਅਖਾਣ ਤੋਂ ਆ ਜਿਹੜੇ ਮੈਂ ਅੱਜ ਸ਼ੁਰੂਆਤ ਕਰਦਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਅੱਜ ਦੇ ਵਿਸ਼ੇ ਨੂੰ ਛੂਹਾਂਗੇ। ਸੋ ਅੱਜ ਦਾ ਵਿਸ਼ਾ ਬੜਾ ਹੀ ਖੂਬਸੂਰਤ ਹੈ, ਬੜਾ ਹੀ ਮਨਮੋਹਕ ਹੈ, ਅਤੇ ਮੈਂ ਇਹ ਉਮੀਦ ਕਰਦਾ, ਉਮੀਦ ਵੀ ਛੱਡੋ ਮੈਨੂੰ ਯਕੀਨ ਹੈ ਵੀ ਅੱਜ ਦਾ ਵਿਸ਼ਾ ਜਿਹੜਾ ਤੁਹਾਨੂੰ ਹੈ ਜਿਹੜਾ ਬੜਾ ਹੀ ਪਸੰਦ ਆਵੇਗਾ। ਉੱਦਾਂ ਦਾ ਚਲੋ ਮੁੱਦੇ ਮਸਲੇ ਜਿਹੜੇ ਆਪਾਂ ਕਰਦੇ ਹਾਂ ਤੁਸੀਂ ਵੱਧ ਚੜ੍ਹ ਕੇ ਉਹਦੇ ਵਿੱਚ ਸ਼ਮੂਲੀਅਤ ਕਰਦੇ ਹਾਂ, ਕਦੇ ਕਦੇ ਥੋੜ੍ਹਾ ਜਿਹਾ ਚੇਂਜ ਜਿਹੜਾ ਕਰ ਲਿਆ ਜਾਵੇ ਤਾਂ ਵਧੀਆ, ਇੱਕ ਜ਼ਾਇਕਾ ਜਿਹਾ ਥੋੜ੍ਹਾ ਚੇਂਜ ਹੋ ਜਾਵੇ ਤਾਂ ਵਧੀਆ ਰਹਿੰਦਾ। ਸੋ ਅੱਜ ਥੋੜ੍ਹਾ ਜਿਹਾ ਪ੍ਰੋਗਰਾਮ ਦਾ ਜ਼ਾਇਕਾ ਵੀ ਚੇਂਜ ਕਰਾਂਗੇ। ਅੱਛਾ, ਸ਼ਰਤ ਲਗਾ ਕੇ ਉਸ 'ਤੇ ਜਿੱਤਣ ਲੋਕ ਇਨਾਮ, ਇਹ ਹੁਣ ਬੁਝਾਰਤ ਹੈ, ਬੁੱਝਿਓ ਜ਼ਰਾ, ਫਿਰ ਇਹੀ ਅੱਗੇ ਆਪਣਾ ਵਿਸ਼ਾ ਹੋਵੇਗਾ। ਸ਼ਰਤ ਲਗਾ ਕੇ ਉਸ 'ਤੇ ਜਿੱਤਣ ਲੋਕ ਇਨਾਮ, ਹੁੰਦਾ ਸੀ ਕਦੇ ਡਾਕੀਆ, ਦੱਸੋ ਕਿਸ ਦੀ ਕਰ ਰਹੇ ਹਾਂ ਅੱਜ ਆਪਾਂ ਗੱਲ। ਸ਼ਰਤ ਲਗਾ ਕੇ ਉਸ 'ਤੇ ਜਿੱਤਣ ਲੋਕ ਇਨਾਮ, ਹੁੰਦਾ ਸੀ ਕਦੇ ਡਾਕੀਆ, ਦੱਸੋ ਫਿਰ ਕਿਸ ਦੀ ਪਾ ਰਹੀ ਹੈ ਆਪਾਂ ਬਾਤ। ਸੋ ਦੱਸਿਓ ਫਿਰ ਇਹ ਬੁਝਾਰਤ ਦੇ ਵਿੱਚ ਜਿਹੜੀ ਕਿਹਦੀ ਗੱਲ ਕੀਤੀ ਗਈ ਹੈ। ਸੋ ਅੱਜ ਇੱਦਾਂ ਦਾ ਹੀ ਵਿਸ਼ਾ ਜਿਹੜਾ ਅੱਗੇ ਜਾ ਕੇ ਤੁਹਾਡੇ ਨਾਲ ਆਪਾਂ ਸਾਂਝ ਪਾਵਾਂਗੇ। ਆਓ ਜਦ ਤੱਕ ਮੈਂ ਜਿਹੜੀਆਂ ਥੋੜ੍ਹੀ ਜਿਹੀ ਹੈਡਲਾਈਨਸ ਆ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ। ਸੋ ਸ਼ਰਤ ਲਗਾ ਕੇ ਉਸ 'ਤੇ ਜਿੱਤਣ ਲੋਕ ਇਨਾਮ, ਹੁੰਦਾ ਸੀ ਉਹ ਕਦੇ ਡਾਕੀਆ, ਦੱਸੋ ਫਿਰ ਅੱਜ ਕਿਹਦੀ ਪਈ ਹੈ ਬਾਤ। ਸੋ ਕਿਸ ਦੀ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ, ਸੋ ਦੱਸਿਓ ਜ਼ਰਾ, ਲਾਇਓ ਦਿਮਾਗ ਜ਼ਰਾ, ਜਦ ਤੱਕ ਤੁਸੀਂ ਸੋਚਿਓ ਉਦੋਂ ਤੱਕ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਹੈਡਲਾਈਨ ਸ਼ੇਅਰ ਕਰ ਲਾਂ। ਬ੍ਰੈਂਪਟਨ ਦੇ ਵਿੱਚ ਪੁਲਿਸ ਨੇ ਇੱਕ ਗੈਰ ਕਾਨੂੰਨੀ ਕੈਨਬਿਸ ਉਤਪਾਦਨ ਕੇਂਦਰ ਹੈ ਜਿਹੜਾ ਉਹਦਾ ਪਰਦਾਫਾਸ਼ ਕੀਤਾ, ਜਿੱਥੇ $1.5 million ਮੁੱਲ ਦੀ ਕੈਨਬਿਸ ਹੈ ਜਿਹੜੀ ਜ਼ਬਤ ਕੀਤੀ ਗਈ। ਪੁਲਿਸ ਮੁਤਾਬਕ ਇਹ ਕਾਰਵਾਈ ਹੈ ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਭੰਗ ਉਗਾਉਣ ਅਤੇ ਤਿਆਰ ਕਰਨ ਨਾਲ ਜੁੜੀ ਜਾਂਚ ਦਾ ਹਿੱਸਾ ਹੈ। ਇਹ ਮਾਮਲਾ ਇੱਕ ਵਾਰ ਫਿਰ ਦਰਸਾਉਂਦਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਭੰਗ ਹੈ ਕਾਨੂੰਨੀ ਹੋਣ ਦੇ ਬਾਵਜੂਦ ਬਿਨਾਂ ਲਾਇਸੈਂਸ ਇਸ ਦੀ ਪੈਦਾਵਾਰ ਜਾਂ ਵਿਕਰੀ ਕਰਨਾ ਗੈਰ ਕਾਨੂੰਨੀ ਹੈ। ਓਨਟਾਰੀਓ ਦੀ ਇੱਕ ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਨਵੀਂ ਲੀਜ਼ ਗੱਡੀ ਵਿੱਚ ਵੱਡੀ ਇੰਜਨ ਦੀ ਸਮੱਸਿਆ ਆ ਗਈ, ਆਉਣ ਤੋਂ ਬਾਅਦ ਡੀਲਰਸ਼ਿਪ ਨੇ ਵਾਰੰਟੀ ਕਲੇਮ ਹੈ ਜਿਹੜਾ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਕਾਰਨ ਇਹ ਦੱਸਿਆ ਗਿਆ ਕਿ ਮਹਿਲਾ ਜਿਹੜੀ ਹੈ ਗੱਡੀ ਦੇ ਆਇਲ ਚੇਂਜ ਖੁਦ ਕਰਦੀ ਸੀ, ਜਿਸ ਕਰਕੇ ਡੀਲਰਸ਼ਿਪ ਨੂੰ ਸਰਵਿਸ ਅਤੇ ਮੇਨਟੇਨੈਂਸ ਦਾ ਪੂਰਾ ਰਿਕਾਰਡ ਨਹੀਂ ਮਿਲਿਆ। ਇਹ ਮਾਮਲਾ ਮਿੱਤਰੋ ਗੱਡੀ ਮਾਲਕਾਂ ਲਈ ਬੜਾ ਮਹੱਤਵਪੂਰਨ ਹੈ। ਕਈ ਵਾਰ ਆਪਾਂ ਨਵੀਂ ਗੱਡੀ ਆ ਲੀਸ ਜਾਂ ਫਾਈਨੈਂਸਿੰਗ, ਉਹਦੇ ਨਾਲ ਵਾਰੰਟੀਆਂ ਗਰੰਟੀਜ਼ ਆਉਂਦੀਆਂ ਨੇ, ਉਹ ਕਹਿ ਦਿੰਦੇ ਆ ਵੀ ਭਾਈ ਤੁਸੀਂ 5 ਸਾਲ ਜਾਂ 7 ਸਾਲ ਜਾਂ 1 ਕਿਲੋਮੀਟਰ ਤੱਕ ਬੇਫਿਕਰੇ ਹੋ ਜਾਓ, ਪਰ ਉਹਦੇ ਵਿੱਚ ਲੂਪ ਹੋਲਸ ਹੈ ਜਿਹੜੇ ਬੜੇ ਲੁਕੇ ਹੁੰਦੇ ਨੇ, ਜੋ ਬਾਅਦ ਦੇ ਵਿੱਚ ਪਤਾ ਚੱਲਦਾ। ਆਮ ਤੌਰ 'ਤੇ ਆਪਣੇ ਆਪ ਆਇਲ ਚੇਂਜ ਕਰਨ ਨਾਲ ਵਾਰੰਟੀ ਕੀ ਆਪਣੇ ਆਪ ਖਤਮ ਨਹੀਂ ਹੁੰਦੀ, ਪਰ ਮਾਲਕ ਹੈ ਜਿਹੜੇ ਉਹਨਾਂ ਨੂੰ ਸਹੀ ਆਇਲ ਅਤੇ ਫਿਲਟਰ ਵਰਤਣ ਦੇ ਨਾਲ ਉਸਦੀਆਂ ਰਸੀਦਾ ਤਾਰੀਖ ਕਿਲੋਮੀਟਰ ਅਤੇ ਮੇਨਟੇਨੈਂਸ ਰਿਕਾਰਡ ਸੰਭਾਲ ਕੇ ਆ ਜਿਹੜੇ ਰੱਖਣੇ ਚਾਹੀਦੇ ਨੇ। ਜੇ ਮੇਨਟੇਨੈਂਸ ਠੀਕ ਤਰੀਕੇ ਨਾਲ ਹੋਇਆ ਹੋਣ ਦਾ ਸਬੂਤ ਨਾ ਮਿਲੇ ਅਤੇ ਇੰਜਨ ਨੂੰ ਜੇ ਨੁਕਸਾਨ ਹੋ ਜਾਵੇ ਤਾਂ ਵਾਰੰਟੀ ਕਲੇਮ ਨੂੰ ਲੈ ਕੇ ਦੋਸਤੋ ਵਿਵਾਦ ਹੈ ਜਿਹੜਾ ਹੋ ਸਕਦਾ। ਤੁਹਾਡੇ ਖਿਆਲ ਦੇ ਵਿੱਚ ਕੀ ਗੱਡੀ ਮਾਲਕ ਨੂੰ ਵਾਰੰਟੀ ਦੌਰਾਨ ਆਇਲ ਚੇਂਜ ਸਿਰਫ ਡੀਲਰਸ਼ਿਪ ਤੋਂ ਹੀ ਕਰਾਉਣਾ ਚਾਹੀਦਾ ਹੈ? ਜੇ ਕਿਸੇ ਵਿਅਕਤੀ ਕੋਲ ਆਪਣੇ ਆਪ ਕੀਤੇ ਆਇਲ ਚੇਂਜ ਦੀਆਂ ਰਸੀਦਾਂ ਅਤੇ ਰਿਕਾਰਡ ਹੈ ਤਾਂ ਕਿ ਕੰਪਨੀ ਨੂੰ ਵਾਰੰਟੀ ਦੇਣੀ ਚਾਹੀਦੀ ਹੈ ਅਤੇ ਡੀਲਰਸ਼ਿਪ ਨੂੰ ਵਾਰੰਟੀ ਦੀਆਂ ਇਹ ਸ਼ਰਤਾਂ ਗੱਡੀ ਵੇਚਣ ਸਮੇਂ ਹੋਰ ਸਪਸ਼ਟ ਤਰੀਕੇ ਦੇ ਨਾਲ ਸਮਝਾਉਣੀਆਂ ਚਾਹੀਦੀਆਂ ਨੇ। ਕਈ ਵਾਰ ਸਮਝਾਉਂਦੇ ਨਹੀਂ ਹੈਗੇ, ਫਾਈਨ ਪ੍ਰਿੰਟ ਦੇ ਵਿੱਚ ਲਿਖਿਆ ਹੋਇਆ। ਇੱਕ ਕਾਲ ਲੈਣਾ, ਉਸ ਤੋਂ ਬਾਅਦ ਫਿਰ ਇੱਕ ਖਬਰ, ਫਿਰ ਅੱਜ ਦੇ ਵਿਸ਼ੇ ਵੱਲ ਚੱਲਦੇ ਹਾਂ। 8248 ਭਾਜੀ ਸਤਿ ਸ਼੍ਰੀ ਅਕਾਲ। ਹਾਂਜੀ 8248 ਜੀ ਸਵਾਗਤ ਹੈ ਜੀ, ਗੁੱਡ ਮਾਰਨਿੰਗ ਸਰ। ਖਬਰ ਵੀ ਦੇਖੀ ਹੋਵੇਗੀ ਕੱਲ ਦੀ ਮੇਰੇ ਖਿਆਲ ਇਹ ਖਬਰ ਹੈ। ਰਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਚੜ੍ਹਦੀ ਕਲਾ ਭਾਜੀ, ਚੜ੍ਹਦੀ ਕਲਾ।
1: ਗੱਲਬਾਤ ਤੁਹਾਡੀ ਬਿਲਕੁਲ ਸਹੀ ਹੈ ਜੀ। ਗੱਡੀ ਆਪਾਂ ਨੂੰ ਜੇ ਪਤਾ ਹੋਵੇ ਨਾ ਵੀ ਗੱਡੀ ਆਪਣੀ ਥੋੜੀ ਨਵੀਂ ਆ ਜਾਂ ਓਲਡੀ ਆ ਜਾਂ ਰੇਨੋ ਆ ਜਾਂ ਕੋਈ ਵੀ ਗੱਡੀ ਹੈ ਤੁਹਾਡੇ ਕੋਲ ਟੋਪ ਦੀ ਆ, ਉਹਨਾਂ ਦਾ ਡੀਲਰਾਂ ਕੋਲ ਤੁਹਾਨੂੰ ਕੰਮ ਕਰਾਉਣਾ ਚਾਹੀਦਾ ਬਾਈ ਜੀ। ਉਹ ਆਪਾਂ ਕਹਿ ਦਿੰਦੇ ਉਹ ਪੈਸੇ ਜ਼ਿਆਦਾ ਲੈਂਦੇ ਪਰ ਡੀਆਈ ਨਹੀਂ ਕਰਦੇ ਕਿਤੇ ਵਾਲਾ।
0: ਉਹਨਾਂ ਕੋਲ ਰਿਕਾਰਡ ਹੁੰਦਾ ਹੈ ਨਾ, ਫਿਰ ਇਹਦਾ ਮਤਲਬ ਫਿਰ ਉਹ ਜੇ ਵਾਰੰਟੀ ਕੁਛ ਵੀ ਸਮੱਸਿਆ ਆ ਵੀ ਤੇ ਉਹ ਰਿਪੇਅਰ ਵੀ ਕਰ ਦਿੰਦੇ ਆ ਫਿਰ।
1: ਆਪਣੇ ਸ਼ਮੀ ਭਾਈ ਮੇਰੇ ਕੋਲ ਰੇਂਜ ਰੋਵਰ ਆ, ਮੈਂ ਤਾਂ ਗਿਆ ਆਇਲ ਚੇਂਜ ਕਰਾਉਣ ਤੇ ਮੇਰੇ ਨਾ ਥੋੜਾ ਏਅਰ ਟਾਇਰ ਦਾ ਫੈਨ ਜਿਹਾ ਆਉਂਦਾ ਸੀ ਤੇ ਉਹਨਾਂ ਨੇ ਮੇਰਾ $950 ਬਣਾਇਆ, ਕਹਿੰਦੇ ਇੰਨੇ ਲੱਗਣੇ ਤੇਰੇ। ਮੈਂ ਕਿਹਾ ਓਕੇ ਠੀਕ ਆ।
0: ਅੱਛਾ ਜੀ
1: ਬਾਈ ਜੀ, ਹੁਣ ਦੇਖੋ ਮੈਨੂੰ ਉਬਰ ਵੀ ਕਰਕੇ ਦਿੱਤੀ ਮੁੜ ਕੇ, ਕੋਈ ਕਹਿੰਦੇ ਕੋਈ ਖਾਣਾ ਪੀਣਾ ਕੋਫੀ ਕੂਫੀ ਦੱਸ, ਮੈਂ ਕਹਿੰਦੀ ਥੈਂਕ ਯੂ ਬਾਈ ਜੀ। ਉਹਨਾਂ ਨੇ ਮੁੜ ਕੇ ਮੇਰਾ ਜਿਹੜਾ ਵਾ ਉਹ ਜਿਹੜਾ ਰੇਅਰ ਘੱਟ ਹੋਣੀ ਜਾਂ ਕੁਛ ਹੋਰ ਹੋਊਗਾ, ਉਹਨਾਂ ਨੇ ਬਾਜੀ ਮੇਰਾ ਕੋਈ $950 ਨੀ ਬਣਾਇਆ, ਉਹਨਾਂ ਨੇ ਮੇਰੇ ਕੋਲ ਆਇਲ ਦੇ ਪੈਸੇ ਇਕੱਲੇ ਲਏ ਆ। ਮਤਲਬ ਕਹਿੰਦਾ ਵੀ ਕਰ ਨੂੰ ਆਪਾਂ ਜਿੰਨੇ ਜੇ ਉਹਨੇ ਕਹਿ ਦਿੱਤਾ ਵਾ ਆਪਾਂ ਕੁਛ ਵੀ ਦੇ ਕਰ ਸਕਦੇ ਆ, ਮੈਨੂੰ ਵੱਧ ਵੀ ਬਣਾ ਸਕਦੇ ਆ, ਪਰ ਨਹੀਂ। ਫਿਰ ਭਾਜੀ ਉਹਨਾਂ ਨੇ ਮੈਨੂੰ ਪੂਰੀ ਮੇਰੀ ਗੱਡੀ ਦੀ ਵੀਡੀਓ ਬਣਾ ਕੇ ਮੈਨੂੰ ਭੇਜੀ ਆ, ਜਿਹੜਾ ਆਹ ਚੈੱਕ ਕੀਤਾ ਵਾ, ਆਹ ਸਾਨੂੰ ਇੱਕ ਕਾਲ ਆਈ ਸੀ ਜਿੱਦਾਂ ਕੀ ਕਹਿੰਦੇ ਟਰਾਈ ਕੀ ਕਹਿੰਦੇ ਹੁੰਦੇ ਜਿਹੜੀ ਕਾਲ ਆਈ ਦੀ ਜਿੱਦਾਂ ਮਤਲਬ ਚੈੱਕ ਕਰਨਾ ਸਾਰਾ ਕੁਝ
0: ਮੈਨੂੰ
1: ਭੇਜਿਆ। ਇਸ ਕਰਕੇ ਆਪਾਂ ਨੂੰ ਕਿਤੇ ਵੀ ਬਾਹਰ ਪੰਗੇ ਲੈਣ ਨਾਲੋਂ ਮੈਨੂੰ ਲੱਗਦਾ ਕਿਤੇ ਡੀਲਰ ਕੋਲ, ਤੁਹਾਨੂੰ ਪਤਾ ਤੁਹਾਡੀ ਗੱਡੀ ਜੇ ਸਹੀ ਆ ਵਧੀਆ, ਜੇ ਮੇਰੇ ਕੋਲ ਹੁਣ 4-5 ਹਜ਼ਾਰ ਦੀ ਪਰੋਲਾ ਆਵਾ ਜਾਂ ਕੋਈ ਹੋਰ ਆ, ਜਿੱਥੋਂ ਮਰਜ਼ੀ ਕਰਾਈ ਚੱਲੋ, ਪਰ ਉਹਦੇ ਕੋਲ ਭਾਜੀ ਪੂਰਾ ਰੈਕਡ ਹੁੰਦਾ। ਇਸ ਕਰਕੇ ਥੋੜੇ ਜਿਹੇ ਪੈਸੇ ਆਪਾਂ ਕਹਿ ਦਿੰਦੇ ਵੱਧ ਲੱਗਦੇ ਆ, ਪਰ ਤੁਹਾਨੂੰ ਚੀਜ਼ ਤੁਹਾਡੀ ਸਹੀ ਰਹਿੰਦੀ ਆ ਜੀ, ਤੁਹਾਡਾ ਪੂਰਾ ਮੈਂਟੇਨੈਂਸ ਵਧੀਆ ਉਹ ਕਰਦੇ ਆ, ਠੀਕ ਹੈ ਜੀ। ਤੇ ਬਾਕੀ ਚਲੋ ਬਾਕੀ ਹਰ ਕਿਸੇ ਦੀ ਮਰਜ਼ੀ ਆ ਜੀ, ਆਪੋ ਆਪਣੀ ਕੋਈ ਲਾ ਸਕਦਾ ਕੋਈ ਨਹੀਂ ਲਾਉਂਦਾ, ਠੀਕ ਹੈ
0: ਜੀ।
1: ਪਰ ਮੇਰੇ ਹਿਸਾਬ ਨਾਲ ਜੇ ਤੁਹਾਡੇ ਗੱਡੀ ਟੋਪ ਦੀ ਰੱਖੀ ਵਧੀਆ ਤੇ ਫਿਰ ਤੁਹਾਨੂੰ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਜਿੱਥੋਂ ਮਰਜ਼ੀ ਤੇਲ ਚੇਂਜ ਕਰੋ, ਘਰੇ ਤੇਲ ਚੇਂਜ ਤੇਲ ਘਰ ਨੂੰ ਤੇਲ ਚੇਂਜ ਕਰੋ, ਆਪਾਂ ਘਰੇ ਕਰ ਸਕਦੇ ਕੱਢ ਕੇ ਨੰਡ ਖੋਲ ਕੇ ਪਾ ਦੇ ਉੱਪਰ ਦੀ ਬਾ ਗੱਲ ਨਿਬੜੀ ਹੈ ਨਾ, ਏਦਾਂ ਨੀ ਨਾ ਫਿਰ ਦੂਜ ਆਉਂਦਾ ਭਾਜੀ। ਫਿਰ ਅਗਲੇ ਗਰੰਟੀਆਂ ਤਾਂ ਹੀ ਦਿੰਦੇ ਆ ਵੀ ਸਾਡੇ ਕੋਲ ਕੰਮ ਕਰਾਓ, ਤੁਹਾਡਾ ਪੂਰਾ ਕਰਾਂਗੇ ਨਾ, ਬੀਬੀ ਦੀ ਗਲਤੀ ਹੈ ਜੀ ਮੈਂ ਕਹੂੰਗਾ
0: ਜੀ। ਜੀ ਠੀਕ ਹੈ ਭਾਜੀ,
1: ਓਕੇ ਭਾਈ, ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ ਜੀ, ਥੈਂਕ ਯੂ ਰਵਿੰਦਰ ਭਾਜੀ, ਉਹਨਾਂ ਨੇ ਆਪਣਾ ਪਰਸਨਲ ਐਕਸਪੀਰੀਅੰਸ ਤਜਰਬਾ ਸਾਂਝਾ ਕੀਤਾ ਵੀ ਜੇ ਨਵੀਂ ਗੱਡੀ ਲਈ ਹੈ ਤਾਂ ਡੀਲਰਸ਼ਿਪ ਤੋਂ ਹੀ ਹੈ ਜਿਹੜਾ ਆਇਲ ਚੇਂਜ ਵਗੈਰਾ ਜਾਂ ਮੇਨਟੇਨੈਂਸ ਹੈ ਜਿਹੜਾ ਉਹਦਾ ਰਿਕਾਰਡ ਹੈ ਜਿਹੜੇ ਜੇ ਹੋਵੇ ਤਾਂ ਫਿਰ ਜੇ ਕੋਈ ਸਮੱਸਿਆ ਆ ਜਾਵੇ ਤਾਂ ਫਿਰ ਡੀਲਰਸ਼ਿਪ ਹੈ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਕਈਆਂ ਦਾ ਇਹ ਮੰਨਣਾ ਵੀ ਡੀਲਰਸ਼ਿਪ ਹੈ ਜਿਹੜੀ ਕਈ ਵਾਰ ਚਲੋ ਜਦੋਂ ਆਪਾਂ ਨਵੀਂ ਗੱਡੀ ਲੈਂਦੇ ਹਾਂ ਕਈ ਵਾਰ ਉਹਦੇ 'ਚ ਪੈਕੇਜ ਹੀ ਆ ਜਾਂਦਾ ਵੀ ਤੁਹਾਨੂੰ 2 ਜਾਂ 3 ਮੇਨਟੇਨੈਂਸ ਹੈ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ, ਪਰ ਕਈ ਵਾਰ ਜੇ ਨਾ ਦਿੱਤੀਆਂ ਹੋਣ ਤਾਂ ਫਿਰ ਕਈਆਂ ਦਾ ਇਹ ਹੈ ਵੀ ਡੀਲਰਸ਼ਿਪ ਹੈ ਜਿਹੜੇ ਉਹ ਚਾਰਜ ਬਹੁਤ ਜ਼ਿਆਦਾ ਕਰਦੇ ਆ। ਹਾਂਜੀ, ਸੋ ਇਹ ਵੀ ਹੈ ਜੇ ਬਾਹਰੋਂ ਆਏ ਆਇਲ ਚੇਂਜ ਕਹਿੰਦੇ ਵੀ ਸਸਤਾ ਹੋ ਜਾਂਦਾ, ਪਰ ਜੇ ਡੀਲਰਸ਼ਿਪ ਤੋਂ ਕਰਾਉਂਦੇ ਆ ਤਾਂ ਉਹਨਾਂ ਦੇ ਜਿਹੜੇ ਚਾਰਜਸ ਹੈ ਜਿਹੜੇ ਉਹ ਐਕਸਟਰਾ ਹੁੰਦੇ ਆ। ਸੋ ਇਹ ਵੀ ਹੈ ਜਿਹੜਾ ਇੱਕ ਵਰਜਨ ਹੈਗਾ। ਅਤੇ ਉੱਥੇ ਹੀ ਦੋਸਤੋ ਇੱਕ ਖਬਰ, ਉਸ ਤੋਂ ਬਾਅਦ ਫਿਰ ਅੱਜ ਦੇ ਵਿਸ਼ੇ ਦੇ ਵੱਲ ਚੱਲਦੇ ਹਾਂ। ਪੀਲ ਰੀਜਨਲ ਪੁਲਿਸ ਨੂੰ ਨਵਾਂ ਏਅਰਬੱਸ H125 ਹੈਲੀਕਾਪਟਰ ਹੈ ਜਿਹੜਾ ਮਿਲ ਗਿਆ, ਜਿਹੜਾ ਕਿ ਬ੍ਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੀਆਂ ਫਿਜ਼ਾਵਾਂ ਦੇ ਵਿੱਚ ਹੁਣ ਉੜਿਆ ਕਰੇਗਾ। ਇਹ ਅੰਟਾਰੀਓ ਸਰਕਾਰ ਦੇ ਜੁਆਇੰਟ ਏਅਰ ਸਪੋਰਟ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਪੀਲ ਇਸ ਪ੍ਰੋਗਰਾਮ ਤਹਿਤ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਵਾਲੀ ਪਹਿਲੀ ਪੁਲਿਸ ਸਰਵਿਸ ਬਣੀ ਹੈ। ਇਹ ਹੈਲੀਕਾਪਟਰ ਇੱਕ ਵਾਰ ਦੇ ਵਿੱਚ ਲਗਭਗ 4 ਘੰਟੇ ਕਹਿੰਦੇ ਹਵਾ ਦੇ ਵਿੱਚ ਰਹਿ ਸਕਦਾ ਅਤੇ ਸਾਊਥ ਕੈਲੇਡਨ ਤੋਂ ਮਿਸੀਸਾਗਾ ਦੇ ਲੇਕ ਅੰਟਾਰੀਓ ਤੱਕ ਇਹ ਦੂਰੀ ਹੈ ਜਿਹੜੀ ਸਿਰਫ 6 ਮਿੰਟਾਂ ਦੇ ਵਿੱਚ ਤੈਅ ਕਰ ਸਕਦਾ। ਇਸ ਵਿੱਚ ਥਰਮਲ ਇਮੇਜਿੰਗ ਲੱਗੀ ਹੋਈ ਹੈ ਅਤੇ ਸਰਵੇਲੈਂਸ ਟੈਕਨੋਲੋਜੀ ਲਗਾਈ ਗਈ ਹੈ। ਪੁਲਿਸ ਇਸ ਦਾ ਇਸਤੇਮਾਲ ਚੋਰੀ ਹੋਈਆਂ ਗੱਡੀਆਂ ਦਾ ਪਿੱਛਾ ਕਰਨ, ਪਰ ਇਹ ਆ ਨਾ ਵੀ ਇੱਕਦਮ ਹੀ ਅਜੇ ਕਾਲ ਜਾਂਦੀ ਹੈ ਅਤੇ ਇੱਕਦਮ ਹੀ ਉਹਦੇ 'ਤੇ ਐਕਸ਼ਨ ਹੋਵੇ। ਸ਼ੱਕੀ ਵਿਅਕਤੀਆਂ ਦੀ ਨਿਗਰਾਨੀ, ਟ੍ਰੈਫਿਕ ਇਨਫੋਰਸਮੈਂਟ, ਐਮਰਜੈਂਸੀ ਰਿਸਪੋਂਸ ਅਤੇ ਔਨਗੋਇੰਗ ਇਨਵੈਸਟੀਗੇਸ਼ਨਸ ਦੇ ਵਿੱਚ ਮਦਦ ਲਈ ਕਰੇਗੀ। ਪੀਲ ਦੀ ਏਅਰ ਸਪੋਰਟ ਯੂਨਿਟ ਦੇ ਵਿੱਚ ਪਾਇਲਟ, ਪੁਲਿਸ ਅਫਸਰ, ਇੰਜੀਨੀਅਰ, ਟੈਕਨੀਸ਼ੀਅਨ ਸਮੇਤ ਲਗਭਗ 20 ਲੋਕ ਆ ਜਿਹੜੇ ਉਹ ਸ਼ਾਮਿਲ ਆ ਜਿਹੜੇ ਹਨ ਕਹਿੰਦੇ। ਅਤੇ ਇਸ ਵੱਡੇ ਪ੍ਰੋਜੈਕਟ ਤਹਿਤ GTA ਅਤੇ ਆਟੋਵਾ ਲਈ 5 ਹੈਲੀਕਾਪਟਰਾਂ ਨਾਲ ਸੰਬੰਧਿਤ ਇਨਫਰਾਸਟ੍ਰਕਚਰ ਉੱਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 134 ਮਿਲੀਅਨ ਜਿਹੜੀ ਫੰਡਿੰਗ ਦੀ ਗੱਲ ਹੈ ਜਿਹੜੀ ਉਦੋਂ ਕੀਤੀ ਗਈ ਸੀ। ਅਤੇ ਕੀ ਤੁਹਾਨੂੰ ਲੱਗਦਾ ਵੀ ਪੁਲਿਸ ਹੈਲੀਕਾਪਟਰ ਬ੍ਰੈਂਪਟਨ ਅਤੇ ਮਿਸੀਸਾਗਾ ਦੇ ਵਿੱਚ ਜਿਹੜੀਆਂ ਕਾਰ ਥੈਫਟ, ਹੋਮ ਇਨਵੇਜ਼ਨਸ ਜਾਂ ਫਿਰ ਜਿਹੜਾ ਕ੍ਰਾਈਮ ਹੈ ਜਿਹੜਾ ਉਹਨਾਂ ਨੂੰ ਘਟਾਉਣ ਦੇ ਵਿੱਚ ਇਹ ਪ੍ਰਭਾਵਸ਼ਾਲੀ ਸਾਬਤ ਹੋਵੇਗਾ? ਕੀ 134 ਮਿਲੀਅਨ ਦਾ ਇਹ ਖਰਚਾ ਪਬਲਿਕ ਸੇਫਟੀ ਲਈ ਜਾਇਜ਼ ਹੈ ਜਾਂ ਇਹ ਪੈਸਾ ਹੋਰ ਪੁਲਿਸ ਅਫਸਰ ਜਾਂ ਗਰਾਊਂਡ ਰਿਸੋਰਸ ਦੇ ਉੱਤੇ ਖਰਚਿਆ ਜਾਣਾ ਚਾਹੀਦਾ ਸੀ? ਅਤੇ ਸਰਵੇਲੈਂਸ ਜਦੋਂ ਵੀ ਹੈ ਜਿਹੜਾ ਇਹ ਪਹਿਲਾਂ ਇਹਦੀ ਗੱਲਬਾਤ ਹੋਈ ਸੀਗੀ ਤਾਂ ਕੁਝ ਕੁ ਲੋਕਾਂ ਨੇ ਜਿਹੜਾ ਪ੍ਰਾਈਵੇਸੀ ਨੂੰ ਕਰਕੇ ਆ ਜਿਹੜਾ ਆਪਣੇ ਇਸ਼ੂ ਆ ਜਿਹੜੇ ਮੁੱਦੇ ਬਣਾਏ ਸੀਗੇ ਵੀ ਭਾਈ ਕਈ ਵਾਰ ਆ ਜਿਹੜਾ ਬੈਕਗਰਾਊਂਡ 'ਚ ਬੰਦਾ ਕਿਸੇ ਵੀ ਹਾਲਤ 'ਚ ਘੁੰਮ ਰਿਹਾ ਹੁੰਦਾ, ਜੇ ਇੱਦਾਂ ਦਾ ਹੈਲੀਕਾਪਟਰ ਜਿਹਨਾਂ ਦੇ ਵਿੱਚ ਐਡੀ ਟੈਕਨੋਲੋਜੀ ਲੈਸ ਹੈ ਅਤੇ ਬਹੁਤ ਇਮੇਜਸ ਹੈ ਜਿਹੜੀਆਂ ਫੋਟੋ ਆ ਜਿਹੜੀਆਂ ਉਹ ਖਿੱਚ ਸਕਦਾ ਅਤੇ ਉਹਨਾਂ ਦੀ ਪ੍ਰਾਈਵੇਸੀ ਹੈ ਜਿਹੜੀ ਉਹ ਫਿਰ ਜਾਂ ਫਿਰ ਉਹਨਾਂ ਦੇ ਰਾਈਟਸ ਹੈ ਜਿਹੜੇ ਉਹਨਾਂ ਦੀ ਉਲੰਘਣਾ ਹੋ ਗਈ। ਅਤੇ ਹੁਣ ਜਿਹੜਾ ਚਲੋ ਉਹਨਾਂ ਨੂੰ ਦਰਕਿਨਾਰ ਕਰਕੇ ਜਿਹੜਾ ਫਿਲਹਾਲ ਹੈਲੀਕਾਪਟਰ ਉਹਨਾਂ ਨੇ, ਪੁਲਿਸ ਨੇ ਵੀ ਤਰਕ ਦਿੱਤਾ ਸੀਗਾ ਵੀ ਜੋ ਵੀ ਜਿਹੜੀਆਂ ਇਮੇਜਸ ਹੈ ਜਿਹੜੀਆਂ ਕੈਪਚਰ ਹੋਣਗੀਆਂ ਉਹਨਾਂ ਦਾ ਇਸਤੇਮਾਲ ਉਦੋਂ ਹੀ ਕੀਤਾ ਜਾਵੇਗਾ ਜਿੱਥੇ ਕੋਈ ਘਟਨਾ ਹੁੰਦੀ ਹੈ ਜਾਂ ਫਿਰ ਕੋਈ ਵਾਰਦਾਤ ਹੁੰਦੀ ਹੈ। ਪਰ ਕੀ ਸਰਵੇਲੈਂਸ ਕੈਮਰੇਸ ਵਾਲੇ ਹੈਲੀਕਾਪਟਰਾਂ ਨਾਲ ਕੀ ਤੁਹਾਨੂੰ ਪ੍ਰਾਈਵੇਸੀ ਨੂੰ ਲੈ ਕੇ ਤੁਹਾਨੂੰ ਕੋਈ ਚਿੰਤਾ ਹੈ ਜਾਂ ਨਹੀਂ? ਇਹ ਸਾਡੀ ਸੇਫਟੀ ਵਾਸਤੇ ਹੈ, ਇਹ ਸਮੇਂ ਦੀ ਲੋੜ ਹੈ, ਇਹ ਸਮੇਂ ਇਸ ਟਾਈਮ ਜਿੱਦਾਂ ਦਾ ਕ੍ਰਾਈਮ ਚੱਲ ਰਿਹਾ ਅਤੇ ਪੁਲਿਸ ਨੂੰ ਆ ਜਿਹੜਾ ਇਹੋ ਜਿਹੇ ਰਿਸੋਰਸਿਸ ਹੈ ਜਿਹੜੇ ਉਹ ਦੇਣੇ ਆ, ਤੁਸੀਂ ਸਹੀ, ਤੁਹਾਨੂੰ ਲੱਗਦਾ ਵੀ ਇਹ ਸਹੀ ਇੱਕ ਫੈਸਲਾ ਜਿਹੜਾ ਆ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਲਿਆ ਗਿਆ? ਕੈਨੇਡਾ ਦੇ ਵਿੱਚ ਲੋਕਾਂ ਅਤੇ ਕਾਰੋਬਾਰਾਂ ਉੱਤੇ ਕਰਜ਼ੇ ਦਾ ਦਬਾਅ ਵੱਧਦਾ ਨਜ਼ਰ ਆ ਰਿਹਾ। ਨਵੇਂ ਸਰਕਾਰੀ ਅੰਕੜਿਆਂ ਮੁਤਾਬਕ June 2026 ਤੱਕ ਇਨਸੋਲਵੈਂਸੀ ਕੇਸ ਹੈ ਜਿਹੜੇ ਉਹ 13,000 ਦੇ ਕਰੀਬ ਦਰਜ ਕੀਤੇ ਗਏ ਹੈ। ਸੋ ਇਨਸੋਲਵੈਂਸੀ ਦਾ ਮਤਲਬ ਬੈਂਕਰਪਸੀ ਨਹੀਂ ਹੁੰਦਾ, ਉਹਦੇ ਵਿੱਚ ਪ੍ਰਪੋਜ਼ਲਸ ਵੀ ਸ਼ਾਮਿਲ ਹੁੰਦੇ ਹੈ ਜਿਨ੍ਹਾਂ ਰਾਹੀਂ ਲੋਕ ਜਾਂ ਕਾਰੋਬਾਰ ਆਪਣੇ ਕਰਜ਼ੇ ਨੂੰ ਮੁੜ ਵਿਵਸਥਿਤ ਕਰਕੇ ਭੁਗਤਾਨ ਕਰਨ ਦੀ ਹੈ ਜਿਹੜੀ ਕੋਸ਼ਿਸ਼ ਦੋਸਤੋ ਕਰਦੇ ਹੈ। ਸੋ ਲਾਸਟ ਬਟ ਨੋਟ ਲੀਸਟ ਜਿਹੜੀ ਇੱਕ ਖਬਰ ਹੈ, ਉਸ ਤੋਂ ਬਾਅਦ ਫਿਰ ਵਿਸ਼ੇ ਵੱਲ ਮੈਂ ਲਗਾਤਾਰ ਜਿਹੜਾ ਤੁਹਾਡੇ ਨਾਲ ਲਿਥੀਅਮ ਆਇਨ ਬੈਟਰੀਆਂ ਦੇ ਨਾਲ ਜੁੜੀਆਂ ਅੱਗਾਂ ਦੀਆਂ ਘਟਨਾਵਾਂ ਬਾਬਤ ਤੁਹਾਨੂੰ ਸੁਚੇਤ ਜਾਗਰੂਕ ਕਰ ਰਿਹਾ ਅਤੇ ਤੁਸੀਂ ਵੀ ਕਈ ਗੱਲਾਂ ਦੇ ਉੱਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਇਹ ਪਤਾ ਚੱਲ ਰਿਹਾ ਆ ਵੀ ਜਿਸ ਹਿਸਾਬ ਦੇ ਨਾਲ ਬੈਟਰੀਜ਼ ਕਰਕੇ ਆ ਜਿਹੜੀਆਂ ਅੱਗ ਨਗਦੀ ਦੀਆਂ ਘਟਨਾ ਹੋਈਆਂ ਨੇ ਜਾਂ ਫਿਰ ਅੱਗਾਂ ਲੱਗੀਆਂ ਨੇ, ਸਰਕਾਰ ਹੁਣ ਸੋਚ ਰਹੀ ਹੈ ਵੀ ਇਹਨਾਂ ਉੱਤੇ ਵੀ ਇੱਕ ਰੈਗੂਲੇਟਰੀ ਹੈ ਜਿਹੜੀ ਬਿਠਾਈ ਜਾਵੇ, ਰੈਗੂਲੇਟਰੀ ਦਾ ਇੱਕ ਗਠਬੰਧਨ ਆ ਜਿਹੜਾ ਬਣਾਇਆ ਜਾਵੇ। ਸੋ ਇਹਦੇ 'ਤੇ ਹੁਣ ਗੱਲਬਾਤ ਹੋ ਰਹੀ ਹੈ। ਸਰਕਾਰ ਹੁਣ ਮੈਂਡੇਟੋਰੀ ਸੇਫਟੀ ਰਿਕੁਆਇਰਮੈਂਟ ਜਾਂ ਥਰਡ ਪਾਰਟੀ ਸਰਟੀਫਿਕੇਸ਼ਨ ਅਤੇ ਬੈਟਰੀ ਮੈਨੇਜਮੈਂਟ ਪ੍ਰੋਟੈਕਸ਼ਨ ਸਿਸਟਮ ਵਰਗੇ ਉਪਾਅ ਉੱਤੇ ਵਿਚਾਰ ਹੈ ਜਿਹੜਾ ਦੋਸਤੋ ਕਰ ਰਹੀ ਹੈ। ਸੋ ਇਹ ਸੀਗੀਆਂ ਕੁਝ ਖਾਸ ਖਬਰਾਂ। ਆਓ ਫਿਰ ਦੋਸਤੋ ਅੱਜ ਤੁਹਾਨੂੰ ਆ ਜਿਹੜਾ ਹੁਣ 3 ਦਹਾਕੇ ਪਿੱਛੇ ਲੈ ਕੇ ਚੱਲਦੇ ਹੈ, ਜਿਹੜੇ ਜਾਂ 2 ਦਹਾਕੇ ਕਹਿ ਲਓ ਜਾਂ 3 ਦਹਾਕੇ ਕਹਿ ਲਓ, ਪਰ ਤੁਸੀਂ ਉਹਨਾਂ ਯਾਦਾਂ ਦੇ ਵਿੱਚ ਆ ਜਿਹੜਾ ਆਮ ਸ਼ੋਰ ਹੈ ਜਿਹੜਾ ਤੁਸੀਂ ਗੁਆਚ ਜਾਓਗੇ। ਸੋ ਆਓ ਇੱਕ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਸਾਂਝ ਪਾਣੀ ਹੈ 905-673-3337 9056733337। ਅਤੇ ਜੇ ਤੁਸੀਂ ਆ ਜਿਹੜਾ ਆਫਟਰ ਦਾ ਪ੍ਰੋਗਰਾਮ ਕਈ ਵਾਰ ਤੁਹਾਡੀਆਂ ਕਾਲਸ ਆਉਂਦੀਆਂ ਨੇ ਵੱਖ ਵੱਖ ਮੁੱਦਿਆਂ ਜਾਂ ਸਪੋਂਸਰਸ ਦੇ ਉੱਤੇ ਜਾਂ ਫਿਰ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਜਾਂ ਫਿਰ ਕੋਈ ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਲੈਣੇ ਆ ਤਾਂ ਨੰਬਰ ਮੇਰਾ 416-917-63-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਆਓ ਫਿਰ ਚਲੀਏ ਫਿਰ ਕਿੱਥੇ, ਅਤੀਤ ਦੇ ਝਰੋਖਿਆਂ 'ਚ।

0: क्या बात है दोस्तों, चरणजीत आहूजा साहब दे म्यूजिक दे विच परोया हरभजन मान भाजी होना दा गीत, मेरे ख्याल दविंदर खन्ने भाजी होना दा लिखिया होया एवरग्रीन गीत है। सो दोस्तों ਜਦੋਂ ਉਹ ਤਿੰਨ ਦਹਾਕੇ ਪਹਿਲਾਂ ਉਹ ਸਮਾਂ ਸੀ ਜਦੋਂ ਡਾਕੀਆ ਜਿਹੜਾ ਸੀਗਾ ਉਹਦੇ ਸਾਈਕਲ ਦੀ ਘੰਟੀ ਸੁਣ ਕੇ ਘਰ ਦੇ ਲੋਕ ਹੈ ਜਿਹੜੇ ਦਰਵਾਜ਼ੇ ਵੱਲ ਦੌੜ ਪੈਂਦੇ ਸੀ। ਕਿਸੇ ਨੂੰ ਪਰਦੇਸ ਗਏ ਪੁੱਤ ਦੀ ਚਿੱਠੀ ਦੀ ਉਡੀਕ ਹੁੰਦੀ ਸੀ ਤੇ ਕਿਸੇ ਧੀ ਨੂੰ ਆਪਣੇ ਪੇਕਿਆਂ ਦੀ ਖਬਰ ਦੀ ਅਤੇ ਕਿਸੇ ਨੌਜਵਾਨ ਨੂੰ ਉਸ ਚਿੱਠੀ ਦੀ ਜਿਸ ਦਾ ਜ਼ਿਕਰ ਉਹ ਘਰ ਦੇ ਵਿੱਚ ਕਿਸੇ ਨਾਲ ਨਹੀਂ ਸੀ ਕਰ ਸਕਦਾ, ਕਹਿ ਲਓ ਪ੍ਰੇਮ ਚਿੱਠੀਆਂ ਦੀ ਹੈ। ਸੋ ਅੱਜ ਫੋਨ ਦੀ ਘੰਟੀ ਵੱਜਦੀ ਹੈ, ਉਸ ਵੇਲੇ ਅੱਜ ਦੋਸਤੋ ਡਾਕੀਏ ਦੀ ਘੰਟੀ ਵੱਜਦੀ ਹੁੰਦੀ ਸੀ। ਵੱਖ ਵੱਖ ਤਰ੍ਹਾਂ ਦੀਆਂ ਚਿੱਠੀਆਂ ਹੁੰਦੀਆਂ ਸੀਗੀਆਂ, ਇੱਕ ਨੀਲੇ ਰੰਗ ਦੀ ਹੁੰਦੀ ਸੀ ਚਿੱਠੀ ਆਮ ਕਰਕੇ, ਜਿਹੜੀਆਂ ਉਹੀ ਜਿਹੜੀਆਂ ਚਿੱਠੀਆਂ ਪਾਈਆਂ ਜਾਂਦੀਆਂ ਸੀਗੀਆਂ। ਫਿਰ ਚਿੱਠੀਆਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ, ਬਿਰੰਗ ਚਿੱਠੀਆਂ, ਇਹ ਜਿਹੜੀਆਂ ਬਿਰੰਗ ਚਿੱਠੀਆਂ ਜਿਹੜੀਆਂ ਇਹ ਕਿਹਨਾਂ ਨੂੰ ਕਿਹਾ ਜਾਂਦਾ ਦੱਸਿਓ ਜਰਾ। ਕੁਛ ਚਿੱਠੀਆਂ ਦੇ ਉੱਤੇ ਹਲਦੀ ਲੱਗੀ ਹੁੰਦੀ ਸੀ ਤੇ ਕੁਛ ਚਿੱਠੀਆਂ ਜਿਹੜੀਆਂ ਨੇ ਉਹ ਇੱਕ ਨੁੱਕਰ ਤੋਂ ਜਿਹੜੀਆਂ ਪਾੜੀਆਂ ਹੋਈਆਂ ਹੁੰਦੀਆਂ ਸੀ ਤੇ ਇੱਕ ਟੈਲੀਗ੍ਰਾਮ ਉਸ ਵਕਤ ਚੱਲਦੇ ਹੁੰਦੇ ਸੀਗੇ। ਸੋ ਇਹਨਾਂ ਦੇ ਵਿੱਚ ਕੀ ਅੰਤਰ ਸੀਗੇ ਜ਼ਰੂਰ ਦੱਸਿਓ। ਤੁਸੀਂ ਕਦੇ ਕਿਸੇ ਨੂੰ ਚਿੱਠੀ ਪਾਈ? ਅੱਜ ਤੁਸੀਂ ਵੀ ਆ ਜਿਹੜੀ ਕਿਸੇ ਦੀ ਚਿੱਠੀ ਆ ਜਿਹੜੀ ਸੰਭਾਲੀ ਬੈਠੇ ਹੋ ਜੋ ਤੁਹਾਡੇ ਦਿਲ ਦੇ ਬੜੀ ਕਰੀਬ ਹੈ, ਕਦੇ ਜਦੋਂ ਮਨ ਨੂੰ ਸਕੂਨ ਦੇਣਾ ਹੁੰਦਾ ਉਹ ਚਿੱਠੀ ਹੈ ਜਿਹੜੀ ਤੁਸੀਂ ਖੋਲ੍ਹ ਕੇ ਪੜ੍ਹਦੇ ਹੋ ਕਿਸੇ ਆਪਣੇ ਪਿਆਰੇ ਦੀ, ਕਿਸੇ ਦੀ ਚਿੱਠੀ ਕਿਸੇ ਨੇ ਆ ਜਿਹੜੀ ਸੰਦੂਕ ਦੇ ਵਿੱਚ ਸਾਂਭੀ ਹੋਵੇਗੀ ਜਾਂ ਕਿਸੇ ਅਟੈਚੀ ਦੇ ਵਿੱਚ ਸਾਂਭੀ ਹੋਵੇਗੀ, ਤੁਸੀਂ ਕਦੇ ਚਿੱਠੀ ਲਿਖੀ? ਚਿੱਠੀ ਜਦੋਂ ਲਿਖਣੀ ਹੁੰਦੀ ਸੀਗੀ ਤਾਂ ਸਟਾਰਟਿੰਗ ਹੈ ਜਿਹੜੇ ਉਹ ਬੜੀ ਇੱਕ ਕਮਾਲ ਦੀ ਹੁੰਦੀ ਸੀਗੀ ਅਤੇ ਚਿੱਠੀ ਦੇ ਵਿੱਚ ਜਿਹੜਾ ਚਿੱਠੀ ਕਹਿੰਦੇ ਅੱਧੀ ਗੱਲਬਾਤ ਹੁੰਦੀ ਸੀਗੀ, ਅੱਧੀ ਗੱਲਬਾਤ ਹੈ ਜਿਹੜਾ ਕਿਉਂ ਕਿਹਾ ਜਾਂਦਾ ਸੀਗਾ। ਸੋ ਅੱਜ ਦੋਸਤੋ ਚਿੱਠੀਆਂ ਦੇ ਨਾਲ ਗੱਲਬਾਤ ਕਰਾਂਗੇ, ਚਿੱਠੀਆਂ ਬਾਬਤ ਗੱਲਬਾਤ ਕਰਾਂਗੇ। ਚਿੱਠੀਆਂ ਤੋਂ ਪਹਿਲਾਂ ਕਿੱਦਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸੰਦੇਸ਼ ਹੈ ਜਿਹੜੇ ਪਹੁੰਚਾਏ ਜਾਂਦੇ ਸੀ ਉਹਨਾਂ 'ਤੇ ਗੱਲਬਾਤ ਕਰਾਂਗੇ। ਸੋ ਦੱਸਿਓ ਬਿਰੰਗ ਚਿੱਠੀਆਂ ਜਿਹੜੀਆਂ ਕਿਸ ਨੂੰ ਕਹੀਆਂ ਜਾਂਦੀਆਂ, ਤੁਸੀਂ ਕਦੇ ਕਿਸੇ ਨੂੰ ਚਿੱਠੀਆਂ ਲਿਖੀਆਂ ਜਾਂ ਤੁਸੀਂ ਕਿਸੇ ਦੀਆਂ ਜਿਹੜੀਆਂ ਆਪਣੇ ਪਿਆਰਿਆਂ ਦੀਆਂ ਚਿੱਠੀਆਂ ਜਿਹੜੀਆਂ ਹੁਣ ਤੱਕ ਸੰਭਾਲੀਆਂ ਪਈਆਂ ਜਾਂ ਫਿਰ ਜਿਹੜੇ ਆ ਤੁਹਾਨੂੰ ਲੱਗਦਾ ਵੀ ਨਹੀਂ ਹੁਣ ਉਹ ਚਿੱਠੀਆਂ ਜਿਹੜੀਆਂ ਨਹੀਂ ਹੁਣ ਤਾਂ, ਕਿਉਂਕਿ ਜਿਹੜਾ ਜ਼ਿੰਦਗੀ ਹੈ ਟੈਕਨੋਲੋਜੀ ਬੜੀ ਤੇਜ਼ ਹੋ ਗਈ ਹੈ, ਪਰ ਜਿੰਨੀ ਤੇਜ਼ੀ ਦੇ ਨਾਲ ਟੈਕਨੋਲੋਜੀ ਵਧੀ ਹੈ ਮੈਨੂੰ ਲੱਗਦਾ ਉਨੀਆਂ ਹੀ ਸਾਡੇ ਰਿਸ਼ਤਿਆਂ ਦੇ ਵਿੱਚ ਦੂਰੀਆਂ ਪੈ ਗਈਆਂ। ਅੱਛਾ, ਉਦੋਂ ਇੱਕ ਚਿੱਠੀ ਹੈ ਉਹਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਸੀ, ਅੱਜ ਸਾਡੇ ਕੋਲ ਮਿੰਟਾਂ ਸਕਿੰਟਾਂ ਦੇ ਵਿੱਚ ਵਟਸਐਪ 'ਤੇ ਮੈਸੇਜਸ ਆ ਜਾਂਦੇ ਨੇ, ਪਰ ਉਹ ਇੰਪੋਰਟੈਂਸ ਨਹੀਂ ਜਿਹੜੀ ਉਹ ਚਿੱਠੀਆਂ ਦੀ ਇੰਪੋਰਟੈਂਸ ਹੁੰਦੀ ਸੀ। ਕੀ ਤੁਸੀਂ ਇਸ ਗੱਲ ਦੇ ਨਾਲ ਮੇਰੇ ਨਾਲ ਸ਼ਾਦੀ ਭਰਦੇ ਹੋ, ਇਸ ਗੱਲ ਦੇ ਨਾਲ ਤੁਸੀਂ ਐਗਰੀ ਕਰਦੇ ਹੋ? ਜ਼ਰੂਰ ਦੱਸਿਓ ਦੋਸਤੋ, ਚਿੱਠੀਆਂ ਦਾ ਕੋਈ ਵੀ ਤੁਹਾਡਾ ਜਿਹੜਾ ਪਰਸਨਲ ਤਜਰਬਾ, ਪਰਸਨਲ ਐਕਸਪੀਰੀਅੰਸ ਜਿਹੜਾ ਹੋਇਆ ਹੋਵੇ। ਸੋ ਸਟੂਡੀਓ ਦਾ ਨੰਬਰ 905-673-3337 905-673-3337। ਪਿੰਡਾਂ ਵਿੱਚ ਡਾਕੀਏ ਜਿਹੜੇ ਹੈ ਸਿਰਫ ਚਿੱਠੀ ਦੇ ਕੇ ਅੱਗੇ ਨਹੀਂ ਦੋਸਤੋ ਤੁਰਦੇ ਹੁੰਦੇ ਸੀ, ਕਈ ਘਰਾਂ ਦੇ ਵਿੱਚ ਬਜ਼ੁਰਗ ਜਾਂ ਫਿਰ ਅਨਪੜ੍ਹ ਲੋਕ ਹੁੰਦੇ ਸੀਗੇ ਜੋ ਚਿੱਠੀ ਪੜ੍ਹ ਨਹੀਂ ਸਕਦੇ ਹੁੰਦੇ ਸੀ, ਫਿਰ ਡਾਕੀਏ ਨੂੰ ਕਹਿੰਦੇ ਹੁੰਦੇ ਸੀਗੇ ਪੁੱਤ ਪੜ੍ਹ ਕੇ ਸੁਣਾ ਦੇ ਕੀ ਲਿਖਿਆ ਹੈ। ਅਤੇ ਡਾਕੀਆ ਵੀ ਚਿੱਠੀ ਹੈ ਜਿਹੜੀ ਖੋਲ੍ਹ ਕੇ ਪੜ੍ਹਦਾ, ਕਦੇ ਉਸਦੇ ਪੜ੍ਹੇ ਸ਼ਬਦਾਂ ਸੁਣ ਕੇ ਚਿਹਰਿਆਂ ਦੇ ਉੱਤੇ ਮੁਸਕਾਨ ਅਤੇ ਕਦੇ ਅੱਖਾਂ ਭਰ ਆਉਂਦੀਆਂ ਸੀਗੀਆਂ। ਕਈ ਵਾਰ ਲੋਕ ਹੈ ਜਿਹੜੇ ਉਸ ਡਾਕੀਏ ਨੂੰ ਕਹਿੰਦੇ ਹੁਣ ਇਸ ਦਾ ਜਵਾਬ ਵੀ ਲਿਖਦੇ। ਸੋ ਡਾਕੀਆ ਜਿਹੜਾ ਇੱਕ ਤਰ੍ਹਾਂ ਪਰਿਵਾਰਕ ਜੀ ਹੋ ਨਿਬੜਦਾ ਹੁੰਦਾ ਸੀਗਾ। ਅੱਛਾ, ਜਦੋਂ ਖੁਸ਼ੀ ਦੇ ਹੁੰਦੇ ਸੀ ਤੇ ਡਾਕੀਏ ਨੂੰ ਵੀ ਆ ਜਿਹੜਾ ਚਾਰ ਪੈਸੇ ਫੜਾ ਦਿੱਤੇ ਜਾਂਦੇ ਸੀ ਜਾਂ ਲੱਡੂਆਂ ਦਾ ਡੱਬਾ ਫੜਾ ਦਿੱਤਾ ਜਾਂਦਾ ਸੀਗਾ। ਮਤਲਬ ਡਾਕੀਏ ਦੀ ਉਸ ਟਾਈਮ, ਪੋਸਟਮੈਨ ਦੀ ਉਸ ਟਾਈਮ ਹੈ ਜਿਹੜੀ ਇੰਪੋਰਟੈਂਸ ਦੋਸਤੋ ਇੰਨੀ ਜ਼ਿਆਦਾ ਹੁੰਦੀ ਸੀ। ਸੋ ਆਓ, ਤੁਹਾਡੀਆਂ ਜਿਹੜੀਆਂ ਕਾਲਸ ਏਅਰ 'ਤੇ ਕਰਦੇ ਹੈ, ਚਿੱਠੀਆਂ ਤੁਸੀਂ ਲਿਖੀਆਂ ਜਾਂ ਕੁਝ ਕੁ ਚਿੱਠੀਆਂ ਜਿਹੜੀਆਂ ਹਜੇ ਵੀ ਹੈ ਤੁਹਾਡੇ ਦਿਲ ਦੇ ਬੜੀਆਂ ਕਰੀਬ ਨੇ ਜੋ ਤੁਸੀਂ ਸੰਦੂਕ ਦੇ ਵਿੱਚ, ਸੂਟਕੇਸ ਦੇ ਵਿੱਚ ਸਾਂਭੀਆਂ ਬੈਠੀਆਂ ਨੇ ਜਾਂ ਸਾਂਭ ਕੇ ਰੱਖੀਆਂ ਹੋਈਆਂ ਨੇ, ਤਾਂ ਜ਼ਰੂਰ ਦੱਸਿਓ। ਜੇ ਤੁਸੀਂ ਕਦੇ ਚਿੱਠੀ ਲਿਖਣ ਦਾ ਤਜਰਬਾ ਤੁਹਾਡੇ 'ਤੇ ਹੋਇਆ, ਈਮੇਲ ਦੀ ਗੱਲ ਨਹੀਂ ਕਰਦੇ ਆਪਾਂ, ਚਿੱਠੀਆਂ ਦੀ ਗੱਲ ਕਰਦੇ ਹਾਂ, ਜੇ ਕਦੇ ਤੁਸੀਂ ਇਹ ਜਿਹੜਾ ਇਹ ਤਜਰਬਾ ਕੀਤਾ ਹੋਇਆ, ਕਿੱਦਾਂ ਤੁਸੀਂ ਸਟਾਰਟਿੰਗ ਕੀਤੀ ਹੈ ਜ਼ਰੂਰ ਦੱਸਿਓ। ਸਟੂਡੀਓ ਦਾ ਨੰਬਰ ਚਿੱਠੀਆਂ 'ਤੇ ਗੱਲਬਾਤ ਹੋ ਰਹੀ ਹੈ 905-673-3337 905-673-3337। ਮਨਜੀਤ ਜੀ, ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ।
1: ਕਿਆ
0: ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ।
1: ਮੈਂ ਵੀ ਜਿਹੜੀਆਂ ਲਿਖਦੀ ਨਾ ਥੋੜੀਆਂ ਗਿਣੀਆਂ ਪਈਆਂ, ਜਦੋਂ ਮੋਹਰੀ ਹੋ ਜਾਂਦਾ ਜਦੋਂ ਟੈਚੀ ਖੋਲੀ ਦਾ ਫਿਰ ਉਹ ਪੁਰਾਣੀਆਂ ਨਿਆਣਿਆਂ ਨੂੰ ਪੜ੍ਹ ਪੜ੍ਹ ਸੁਣਾਏ।
0: ਹਾਂ ਨਿਆਣੇ ਹੈਰਾਨ ਹੁੰਦੇ ਹੋਣੇ, ਅੱਛਾ ਵੀ ਤੁਸੀਂ ਏਦਾਂ ਚਿੱਠੀਆਂ ਲਿਖਦੇ ਹੁੰਦੇ ਸੀ ਇੱਕ ਦੂਜੇ ਨੂੰ।
1: ਮੰਮਾ ਤੁਸੀਂ ਏਦਾਂ, ਮੈਂ ਕਿਹਾ ਹਾਂਜੀ ਬੜਾ ਉਹੀ ਹੁੰਦਾ ਇੰਤਜ਼ਾਰ ਰਹਿੰਦਾ ਹੁੰਦਾ ਸੀ ਵੀ ਚਿੱਠੀ ਪਾਈ ਉਹ ਕਦੋਂ ਜਵਾਬ ਆਉਣਾ ਕਦੋਂ ਨਹੀਂ। ਹਾਂਜੀ ਉਦੋਂ ਫੋਨ ਘੱਟੇ ਹੁੰਦੇ ਸੀ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ, ਸਹੀ ਗੱਲ ਹੈ। ਅੱਜ ਵੀ ਦੇਖੋ ਉਹਨਾਂ ਚਿੱਠੀਆਂ ਦੀ ਅਹਿਮੀਅਤ ਕਿੰਨੀ ਜ਼ਿਆਦਾ ਆ।
1: ਬਿਲਕੁਲ ਹਾਂਜੀ ਹਾਂਜੀ, ਜਦੋਂ ਪੜ੍ਹਦੇ ਫਿਰ ਆਪ ਨੂੰ ਵੀ ਹੁੰਦਾ ਕਿ ਹਾਏ ਮੈਂ ਏਦਾਂ ਵੀ ਲਿਖ ਸਕਦਾ।
0: ਸਹੀ ਗੱਲ ਹੈ, ਸਹੀ ਗੱਲ ਹੈ ਜੀ, ਕਿਆ ਬਾਤ ਹੈ। ਥੈਂਕ ਯੂ ਜੀ, ਥੈਂਕ ਯੂ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ। 4395 ਜੀ ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭਾਜੀ
0: ਜੀ। ਸਤਿ ਸ੍ਰੀ ਅਕਾਲ ਭਾਜੀ ਜੀ, ਅਨੂ ਜੀ, ਗੁੱਡ ਮਾਰਨਿੰਗ।
2: ਵਧੀਆ ਟੌਪਿਕ ਛੇੜਿਆ ਤੁਸੀਂ ਜੀ, ਚਿੱਠੀਆਂ ਦੀ ਤੁਸੀਂ ਦੋ ਤਿੰਨ ਗੱਲਾਂ ਕੀਤੀਆਂ। ਇੱਕ ਤਾਂ ਹਲਦੀ ਦੇ ਰੰਗ ਵਾਲੀ ਉਹ ਖੁਸ਼ੀ ਵਾਲੀ ਚਿੱਠੀ ਹੁੰਦੀ ਸੀ ਮੋਸਟਲੀ ਜੀ,
0: ਜੀ ਸ਼ਗਨਾਂ ਦੀ ਚਿੱਠੀ,
2: ਸ਼ਗਨਾਂ ਦੀ ਚਿੱਠੀ ਜਿਹੜੀ ਪਾੜ ਦਿੱਤੀ ਜਾਂਦੀ ਸੋ ਥੋੜੀ ਜਿਹੀ ਅਫਸੋਸ ਭਰੀ ਕਹਿ ਲਓ ਤੁਸੀਂ, ਹੋ ਸਕਦੀ ਸੀਗੀ ਰਾਈਟ, ਮੈਂ ਗਲਤ ਨਾ ਹੋਵਾਂ ਤਾਂ ਰਾਈਟ
0: ਜੀ ਜੀ ਜੀ।
2: ਰੰਗ ਚਿੱਠੀਆਂ ਹੁੰਦੀਆਂ ਸੀ ਜਿਹੜੀਆਂ ਬਿਨਾਂ ਸਟੈਂਪ ਤੋਂ ਆਪਾਂ ਪਾ ਦਈਦੀਆਂ ਸੀ, ਅਗਲਾ ਫਿਰ ਮੋਰੇ ਪੈਸੇ ਦੇ ਕੇ ਜਾਂ ਡਾਕ ਕੇ ਉੱਥੋਂ ਲਿਆਉਣੀ ਪੈਂਦੀ ਸੀ ਆਈ ਥਿੰਕ ਡਾਕਖਾਨੇ ਦੇ ਵਿੱਚੋਂ ਰਾਈਟ।
0: ਅੱਛਾ ਜੀ,
2: ਤੇ ਬਾਕੀ ਤੁਸੀਂ ਅੱਧੀ ਚ ਅੱਧੀ ਗੱਲਬਾਤ ਦਾ ਮਤਲਬ ਵੀ ਇੱਕ ਪਾਸਾ ਲਿਖਿਆ ਹੁੰਦਾ ਸੀ ਫਿਰ ਤੁਸੀਂ ਜਵਾਬ ਦੇਣਾ ਫਿਰ ਤਾਂ ਗੱਲ ਪੂਰੀ ਹੁੰਦੀ ਰਾਈਟ ਹੈ ਨਾ।
0: ਸਹੀ ਗੱਲ ਹੈ ਜੀ,
2: ਜਿੱਦਾਂ ਭੈਣ ਜੀ ਉਹਨਾਂ ਨੇ ਕਿਹਾ, ਹੁਣ ਮੈਂ ਵੀ ਮੇਰੀ ਵਾਈਫ ਪਹਿਲਾਂ ਇੱਧਰ ਆਈ ਸੀ ਫਿਰ ਸਾਡੀਆਂ ਚਿੱਠੀਆਂ ਤੇ ਗੱਲਬਾਤ ਹੋਈ, ਰਿਸ਼ਤਾ ਹੋਇਆ ਸਾਰਾ ਕੁਛ ਜੀ
0: ਜੀ ਜੀ।
2: ਤੇ 90 ਦੀਆਂ ਚਿੱਠੀਆਂ ਸਾਰੀਆਂ ਵਾਈਫ ਨੇ ਸਾਂਭੀਆਂ ਹੋਈਆਂ ਜਿੰਨੀਆਂ ਵੀ, 6 ਮਹੀਨੇ ਚਿੱਠੀਆਂ ਆਏਗਾ ਕਦੋਂ 6 ਮਹੀਨਿਆਂ ਚ ਕੰਮ ਬਣ ਜਾਂਦਾ ਸੀਗਾ ਜੀ
0: ਜੀ।
2: ਅਪਲਾਈ ਕੀਤਾ 6 ਮਹੀਨੇ ਚ ਵੀਜ਼ਾ ਲੱਗ ਗਿਆ ਰਾਈਟ
0: ਜੀ ਜੀ ਜੀ।
2: 6 ਮਹੀਨੇ ਸੀ ਮੇਰੇ ਖਿਆਲ, 12-14 ਚਿੱਠੀਆਂ ਹੋਣੀਆਂ ਤਕਰੀਬਨ, ਕਿਉਂਕਿ 2 ਕੁ ਵੀਕੀ ਚਿੱਠੀ ਪਹੁੰਚ ਰਹੀ ਸੀ, ਉਹਦਾ ਜਵਾਬ ਆਉਣਾ ਫਿਰ ਵੀ ਲਿਖਣੀ।
0: ਇੱਕ ਤਾਂਘ ਰਹਿੰਦੀ ਸੀ ਜੀ ਕਦੋਂ ਚਿੱਠੀ ਆਵੇਗੀ, ਹਨਾ ਜੀ, ਇਹ ਡੀਕ ਰਹਿੰਦੀ ਹੁੰਦੀ ਸੀ ਚਿੱਠੀਆਂ ਦੀ।
2: ਸਾਡੇ ਤਾਂ ਡਾਕੀਏ ਦਾ ਹੁੰਦਾ ਸੀ, ਜੇ ਡਾਕੀਏ ਨੂੰ ਸਾਡੇ ਘਰ ਤੋਂ ਪਹਿਲਾਂ ਕਿਸੇ ਨੇ ਘੁੱਟ ਪਲਾਤੀ ਤਾਂ ਚਿੱਠੀਆਂ ਫਿਰ ਸਾਨੂੰ ਦੂਏ ਦਿਨ ਹੀ ਮਿਲਦੀਆਂ ਹੁੰਦੀਆਂ ਸੀ ਜਾ ਕੇ।
0: ਇਹ ਵੀ ਗੱਲ ਸਹੀ ਹੈ,
2: ਸਾਈਕਲ ਵੀ ਵਿਚਾਰਾ ਫਿਰ ਰੋੜ ਕੇ ਲਿਜਾਂਦਾ ਹੁੰਦਾ ਸੀ ਤੂੰ ਚੱਲ ਆ ਕੇ ਜਲੋਣ ਚ
0: ਸੁੱਤ।
2: ਹੁਣ 35-36 ਸਾਲ ਚ ਜੇ ਮਾੜੀ ਮੋਟੀ ਗੱਲ ਹੇਠਾਂ ਉੱਤੇ ਹੋ ਜਾਵੇ ਵਾਈਫ ਕੱਢ ਕੇ ਚਿੱਠੀ ਦਿਖਾ ਦਿੰਦੀ ਆ, ਦੇਖ ਲਓ ਵਿਆਹ ਤੋਂ ਪਹਿਲਾਂ ਇੱਦਾਂ ਲੈ
0: ਇੱਦਾਂ ਲਿਖਦੇ ਹੁੰਦੇ। ਇਹ ਭਾਜੀ ਘਰ ਘਰ ਦੀ ਕਹਾਣੀ ਹੈ, ਇਕੱਲੀ ਤੁਹਾਡੀ ਨੀ, ਪਹਿਲਾਂ ਇੱਦਾਂ ਦੇ ਹੁੰਦੇ ਸੀ ਹੁਣ ਬਦਲ ਗਏ ਹੈ। ਸਹੀ ਗੱਲ ਹੈ ਜੀ, ਸਹੀ ਗੱਲ ਹੈ ਜੀ, ਕਿਆ ਬਾਤ ਹੈ।
2: ਓਕੇ ਸਤਿ ਸ੍ਰੀ ਅਕਾਲ ਭਾਜੀ, ਥੈਂਕ ਯੂ ਬਹੁਤ ਬਹੁਤ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ। 5565 ਜੀ ਸਵਾਗਤ ਹੈ ਜੀ।
3: ਨਮਸਕਾਰ ਜੀ।
0: ਜੀ ਨਮਸਕਾਰ ਸਰ, ਗੁੱਡ ਮਾਰਨਿੰਗ ਜੀ।
3: ਹਾਂ ਜੀ ਹਾਂ, ਰੰਗ ਚਿੱਠੀ ਜੀ ਜਿਸ ਵੇਲੇ ਆਉਂਦੇ ਸੀ ਉਹਦੇ ਤੇ ਟਿਕਟ ਨੀ ਲਾਈ ਹੁੰਦੀ ਸੀ,
0: ਜੀ ਜੀ ਹਾਂ ਹਾਂ,
3: ਜਿਹਨਾਂ ਟਿਕਟ ਤੋਂ ਲਾ ਦਿੰਦੇ ਸੀ ਫਿਰ ਉਹ ਡਾਕੀਆ ਡਬਲ ਪੈਸੇ ਲੈਂਦਾ ਸੀ।
0: ਅੱਛਾ
3: ਪਹੁੰਚ ਗਏ, ਪਹੁੰਚ ਗਏ, ਚਿੱਠੀ ਲਿਖ ਕੇ ਦੱਸਦੇ ਸੀਗੇ ਮੈਂ ਇੱਥੇ ਤੋਂ ਇੱਥੇ ਗਿਆ ਤੇ ਆ ਜਾ ਕੇ ਕਰਕੇ ਆਇਆ ਤੇ ਆਪਣੇ ਸਾਰਾ ਆਪਣਾ ਪੂਰਾ ਬਿਓਰਾ ਲਿਖਦੇ ਸੀ।
0: ਕਿਆ ਬਾਤ ਹੈ,
3: ਐਵੇਂ ਰਾਖੀ ਹੋਈ ਤਿਉਹਾਰਾਂ ਤੇ ਰਾਖੀ ਭੇਜਣੀ ਭੈਣਾਂ ਨੇ ਭਰਾਵਾਂ ਨੂੰ, ਉਹਦੇ ਵਿੱਚ ਚਿੱਠੀ ਪਿਆਰ ਨਾਲ ਲਿਖ ਕੇ ਭਰਾ ਨੂੰ ਆਸ਼ੀਰਵਾਦ ਵਗੈਰਾ ਸਭ ਲਿਖ ਕੇ ਸਭ ਨੂੰ ਨਮਸਤੇ।
0: ਸਹੀ ਗੱਲ, ਸਹੀ ਗੱਲ,
3: ਉਹ ਚਿੱਠੀ ਲਿਖਦੇ ਸੀ। ਇਸ ਤਰ੍ਹਾਂ ਹੀ ਵਿਆਹ ਸ਼ਾਦੀ ਵੇਲੇ ਵੀ ਜਦ ਕਾਰਡ ਪਾਉਂਦੇ ਸੀ ਜੀ, ਉਹ ਕਾਰਡ ਇਕੱਠੇ ਲਿਆ ਨੇ ਉਸ ਤੇ ਲਿਖਣਾ, ਵਿਆਹ ਸ਼ਾਦੀ ਪ੍ਰਿੰਟੋ ਦੂਜੇ ਕਾਰਡ ਨਹੀਂ ਹੁੰਦੇ ਸੀ, ਇਹੀ ਕਾਰਡ ਲਿਖ ਕੇ ਭੇਜਦੇ ਸੀ, ਉਸ ਤੇ ਛਿੱਟਾ ਮਾਰਨਾ ਹਲਦੀ ਦਾ ਕਿ ਵਿਆਹ ਵਾਲਾ।
0: ਜੀ ਬਿਲਕੁਲ ਬਿਲਕੁਲ, ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਪਿੱਛੇ ਲੈ ਗਏ ਤੁਸੀਂ ਬਹੁਤ।
3: ਹਾਂਜੀ ਹਾਂਜੀ, ਇੱਕ ਪੋਸਟ ਕਾਰਡ ਹੁੰਦਾ ਸੀ
0: ਜੀ,
3: ਇੱਕ ਲਿਫਾਫਾ ਹੁੰਦਾ ਸੀ ਦੂਸਰਾ, ਉਹਨੂੰ 10 ਪੈਸੇ ਵਾਲਾ, 1 15 ਪੈਸੇ ਵਾਲਾ, 1 25 ਪੈਸੇ ਵਾਲਾ ਬੰਦ ਲਿਫਾਫਾ।
0: ਵਾਹ ਜੀ ਵਾਹ,
3: ਉਹਦੇ ਵਿੱਚ ਕਾਗਜ਼ ਤੇ ਲੈਟਰ ਪੈਡ ਤੇ ਲਿਖ ਕੇ ਵਿੱਚ ਪਾ ਕੇ ਚਿੱਠੀ ਫਿਰ ਪੋਸਟ ਕਰਦੇ ਸੀ।
0: ਜੀ ਜੀ ਜੀ, ਕਿਆ ਬਾਤ ਹੈ।
3: ਹਾਂਜੀ ਹਾਂ
0: ਜੀ, ਥੈਂਕ ਯੂ ਭਾਜੀ ਜੀ।
3: ਰੰਗ ਤਾਂ ਬਣ ਜਾਂਦਾ ਸੀ ਕਿ ਆਪਣਾ ਲਿਫਾਫਾ ਲਿੱਤਾ ਉਹਦੇ ਤੇ ਟਿਕਟ ਨਹੀਂ, ਪੋਸਟ ਆਫਿਸ ਤੋਂ ਜਾਂ ਲਿਫਾਫਾ ਲੈ ਕੇ ਆਉਂਦੇ ਉਹਦੇ ਪੈਸੇ ਉਹ ਜਦੇ ਲੈ ਲੈਂਦੇ
0: ਸੀ। ਸਹੀ ਗੱਲ ਹੈ, ਸਹੀ ਗੱਲ।
3: ਹਾਂਜੀ ਹਾਂ
0: ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ।
3: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਦੇ ਸੁਣਦਾ ਸਵੇਰੇ ਕਰਕੇ ਹੁਣ ਜਰਾ ਹੋ ਜਾਂਦਾ, ਨਹੀਂ ਤਾਂ ਜਿਹੜਾ ਸਵੇਰੇ ਪਹਿਲਾਂ ਸੀ ਉਹ ਸ਼ਾਮ ਨੂੰ ਜ਼ਰੂਰ ਸੁਣਦੇ ਸੁਣਦੇ
0: ਸੀਗੇ ਹੁਣ।
3: ਹਾਂਜੀ, ਹੁਣ ਮੈਂ ਦੂਜੀ ਤੀਜੀ ਵਾਰ ਤੁਹਾਡੇ ਨਾਲ ਗੱਲ ਕਰ ਰਿਹਾ, ਸਵੇਰੇ ਜਰਾ
0: ਜੀ ਔਖਾ। ਨਹੀਂ ਕੋਈ ਨਾ, ਥੈਂਕ ਯੂ ਭਾਜੀ, ਥੈਂਕ ਯੂ ਤੁਸੀਂ ਇਹ ਜੁੜੇ ਕਾਲ ਕੀਤੀ ਬਹੁਤ, ਹੈ ਨਾ ਜੀ, ਥੈਂਕ ਯੂ
3: ਮੀਨ ਟੂ ਮੀ ਆਲ ਦੀ ਬੈਸਟ, ਬਹੁਤ ਅੱਛਾ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮੁਲਤਾਨੀ ਸਾਹਿਬ ਆ ਜਾਓ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ, ਬੜਾ ਮਜ਼ਾ ਆਇਆ ਭਾਜੀ ਤੁਹਾਡੀ ਆ ਗੱਲ ਸੁਣ ਕੇ
0: ਜੀ ਜੀ,
4: ਬੜੀਆਂ ਯਾਦਾਂ ਨੇ ਜੀ ਚਿੱਠੀਆਂ ਦੇ ਨਾਲ।
0: ਸਹੀ ਗੱਲ,
4: ਜਿਹੜੇ ਇਹਦੇ ਨਾਲ ਭਾਜੀ ਜਿਹੜੇ ਮਿਲਟਰੀ ਆਫਿਸਰ ਉਹ ਬੜੇ ਖੁਸ਼ ਹੁੰਦੇ, ਫੈਮਿਲੀ ਪਰਿਵਾਰ ਦਾ ਸਨਾ ਪੱਤਰ ਆਉਣਾ, ਰਲ ਨਾਲ ਬਹਿਣਾ, ਦਸ ਦਸ ਵਾਰੀ ਪੜ੍ਹਦੇ ਆਉਣੇ ਨੇ, ਤੇ ਦੇਸ਼ ਪ੍ਰਦੇਸਾਂ ਚ ਆਪਾਂ ਵੀ ਬਹੁਤ ਖੁਸ਼ੀ, ਬਾਕੀ ਸਾਡਾ ਵੀ ਅਜੇ ਤੱਕ ਦੇਖ ਲਓ ਉਹ ਚਿੱਠੀਆਂ ਨੀਲੀਆਂ ਅਜੇ ਪਿਰੀਆਂ ਪਈਆਂ ਨੇ ਜੀ ਫੈਮਿਲੀ ਪਰਿਵਾਰ ਦੀਆਂ,
0: ਸਾਂਭੀਆਂ ਤੁਸੀਂ
4: ਅਜੇ ਵੀ ਰੱਖੀਆਂ ਸੰਭਾਲ ਕੇ।
0: ਵਾਹ ਜੀ ਵਾਹ,
4: ਤੇ ਬਾਕੀ ਦਿਲੋਂ ਸਤਿਕਾਰ ਹੈ ਭਾਜੀ ਸਾਰੇ ਸਰੋਤਿਆਂ ਦਾ ਜੀ,
0: ਜੀ ਜੀ
4: ਬਹੁਤ ਵਧੀਆ, ਬਹੁਤ ਇੰਜੋਏ ਕਰ ਰਹੇ ਜੀ ਤੁਹਾਡਾ ਪ੍ਰੋਗਰਾਮ, ਬੱਲੇ ਬੱਲੇ ਕਰਾਤੀ ਸੀ ਜੀ,
0: ਜੀ ਥੈਂਕ ਯੂ,
4: ਲੈ ਗਏ ਬਹੁਤ ਪਿੱਛੇ ਲੈ ਗਏ, ਤੇ ਹੁਣ ਅੱਜ ਕੱਲ ਤੇ ਭਾਜੀ ਟੈਕਸ ਮੈਸੇਜ ਕਰਨੇ ਆ, ਕੋਈ ਟੈਕਸ ਮੈਸੇਜ ਦਾ ਜਵਾਬ ਵੀ ਨਹੀਂ ਦਿੰਦਾ। ਮੁਨੀਰ ਸਾਹਿਬ ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਜੀ,
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਸੋ ਮਚ। ਅੱਜ ਕੱਲ ਜਿਹੜੀਆਂ ਚਿੱਠੀਆਂ ਆਉਂਦੀਆਂ ਨੇ ਉਹ ਸੀ ਆਰ ਏ ਤੋਂ ਹੁੰਦੀਆਂ, ਬੈਂਕ ਤੋਂ ਹੁੰਦੀ ਹੈ, ਜਾਂ ਸਿਟੀ ਵੱਲੋਂ ਪ੍ਰੋਪਰਟੀ ਟੈਕਸ ਵਾਲੇ ਪੱਤਰ ਏਦਾਂ ਦੀਆਂ। ਗੁਰਸ਼ਰਨ ਭਾਜੀ ਜੀ ਇਹਨੂੰ ਸਤਿ ਸ੍ਰੀ ਅਕਾਲ,
5: ਸਤਿ ਸ੍ਰੀ ਅਕਾਲ ਵੀਰ ਜੀ,
0: ਜੀ
5: ਸ਼ਮੀ ਭਾਜੀ, ਮੈਂ ਨਾ ਦੋ ਤਿੰਨ ਦਿਨ ਪਹਿਲਾਂ ਆਪਾਂ ਟੋਪਿਕ ਕਰਦੀ ਨਾ ਫੋਨ ਲਾਈ, ਫੋਨ ਨੀ
0: ਹਾਂਜੀ
5: ਜਿਹੜਾ ਆਪਾਂ ਜਹਾਜ਼ ਤੋਂ ਇੱਕ ਬੱਚੇ ਨੂੰ ਤਾਂ
0: ਹਾਂਜੀ ਹਾਂਜੀ ਲਾ ਦਿੱਤਾ ਜੀ, ਹਾਂਜੀ ਹਾਂਜੀ ਜੀ ਬਿਲਕੁਲ, ਬੀਸੀ
5: ਇੱਕ ਮੈਂ ਐਕਸਪੀਰੀਅੰਸ ਸ਼ੋ ਕਰਨਾ ਜੀ, ਸੇਮ ਏਅਰਪੋਰਟ ਤੇ ਲਾਸਟ ਮੰਥ ਹੋਈ ਸਾਡੀ ਫਲਾਈਟ ਦੇ ਵਿੱਚ।
0: ਅੱਛਾ ਜੀ,
5: ਇੱਕ ਨਾ ਸੀਟ 11 ਨੰਬਰ ਹੁੰਦੀ ਆ, 11 ਨੰਬਰ ਸੀਟ।
0: ਅੱਛਾ ਜੀ,
5: ਤੇ ਉਹ ਐਮਰਜੈਂਸੀ ਡੋਰ ਹੁੰਦਾ ਭਾਜੀ, ਅਵੇਅਰਨੈਸ ਹੀ ਆ ਸਾਰੇ ਬੰਦਿਆਂ ਨੂੰ ਹਨਾ
0: ਜੀ ਜੀ,
5: ਤੇ ਉੱਥੇ ਇੱਕ ਟੀਨੇਜਰ ਬੱਚਾ ਬੈਠਾ ਸੀਗਾ, 16-17 ਸਾਲ ਦਾ ਹੋਊਗਾ ਉਹ।
0: ਅੱਛਾ ਜੀ,
5: ਤੇ ਉਹਦੇ ਨਾਲ ਜੈਕਟ ਪੁੱਠੀ ਪਾਈ ਸੀ, ਤੇ ਉਹਨੂੰ ਉਹ ਕਹਿੰਦੇ ਭਾਈ ਇੱਥੇ ਤੂੰ ਜੈਕਟ ਜਾਂ ਤਾਂ ਸਿੱਧੀ ਕਰਕੇ ਪਾ ਲੈ ਜਾਂ ਫਿਰ ਤੂੰ ਸੀਟ ਚੇਂਜ ਕਰ ਲਾ, ਉਹਦਾ ਨਾ ਮੈਂ ਸੀਟ ਚੇਂਜ ਕਰਨੀ ਆ ਤੇ ਨਾ ਮੈਂ ਜੈਕਟ ਸਿੱਧੀ ਪਾਉਣੀ ਆ।
0: ਅੱਛਾ,
5: ਤੇ ਫੇਰ ਉਹ ਕਹਿੰਦਾ ਜਾਂ ਤਾਂ ਮੈਂ ਫਲਾਈਟ ਕੈਂਸਲ ਕਰੂੰਗਾ, ਪਾਇਲਟ ਕਹਿੰਦਾ, ਤੇ ਜਾਂ ਫਿਰ ਇਹਨੂੰ ਉਤਾਰ ਦੋ, ਤੇ ਸਾਰਿਆਂ ਦੀ ਉਹਨੇ ਰਾਇ ਲਈ ਤੇ ਫਿਰ ਉਹਨੂੰ ਉਤਾਰ ਦਿੱਤਾ ਉੱਥੇ ਜੀ।
0: ਅੱਛਾ ਅੱਛਾ ਜੀ, ਫਿਰ ਲਾ ਦਿੱਤਾ ਗਿਆ,
5: ਫਿਰ ਹਾਂ ਲਾ ਦਿੱਤਾ ਗਿਆ ਜਿਵੇਂ ਫਲਾਈਟ ਫੇਰ ਚੱਲ ਗਈ ਹਨਾ
0: ਜੀ ਜੀ ਜੀ। ਭਾਈ ਤੁਹਾਡੀ ਕਾਲ ਹੈ ਜਿਹੜੀ ਆ ਉਹ ਆਵਾਜ਼ ਆਉਣੀ ਬੰਦ ਹੋ ਗਈ, ਮੈਨੂੰ ਲੱਗਦਾ ਤੁਸੀਂ ਟਰੈਵਲ ਕਰ ਰਹੇ ਹੋ, ਸ਼ਾਇਦ ਰਿਸੈਪਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ। ਜੀ ਗੁਰਸ਼ਰਨ ਭਾਜੀ,
5: ਸੀਟ ਲੈਮਨ ਹੁੰਦੀ ਹੈ ਨਾ ਜੀ,
0: ਹਾਂਜੀ ਹਾਂਜੀ,
5: 11 ਨੰਬਰ ਉੱਥੇ ਐਮਰਜੈਂਸੀ ਡੋਰ ਹੁੰਦਾ ਜੀ,
0: ਜੀ ਜੀ ਹੁੰਦਾ ਬਿਲਕੁਲ ਬਿਲਕੁਲ,
5: ਹਾਂ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਹੀ ਬੈਠਣਾ ਪੈਂਦਾ ਜੀ, ਜੇ ਕਿਸੇ ਨੂੰ ਮਿਲਦੀ ਆ ਸੀਟ ਲੈਮਣਾ ਤਾਂ ਫਿਰ ਉਹ ਪੂਰੀ ਚੁਸਤੀ ਫੁਸਤੀ ਨਾਲ ਹੀ ਬੈਠਣਾ ਪੈਂਦਾ ਜੀ, ਹਾਂਜੀ, ਤੇ ਇੱਦਾਂ ਆਪਾਂ ਕਰ ਨੀ ਸਕਦੇ
0: ਹਨਾ,
5: ਜਿਵੇਂ ਆਪਣਾ ਉਹ ਬੱਚੇ ਨੇ ਬੱਚੇ ਕਰਕੇ ਫਲਾਈਟ ਕੈਂਸਲ ਹੋ ਗਈ ਸੀ
0: ਜੀ ਜੀ,
5: ਜਾਂ ਉਹ ਕੱਲੀ ਫੈਮਿਲੀ ਨੂੰ ਵੀ ਤਾਰਿਆ ਜਾ ਸਕਦਾ ਸੀ ਸਾਰਿਆਂ ਨੂੰ ਨਾ, ਹਨਾ
0: ਨਹੀਂ ਭਾਜੀ ਤਾਰਿਆ ਤਾਂ ਫੈਮਿਲੀ, ਪਰ ਗੱਲ ਇਹ ਸੀਗੀ ਜਿਹੜਾ ਬੀਸੀ ਦਾ ਉਹ ਏਅਰਪੋਰਟ ਸੀ ਨਾ ਉਹ 12:30 ਵਜੇ ਤੋਂ ਬਾਅਦ ਹੈ ਜਿਹੜਾ ਰਨਵੇ ਆ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਸੀ, ਉਹ ਫਿਰ ਫਲਾਈਟ ਉਸ ਤੋਂ ਜ਼ਿਆਦਾ ਲੇਟ ਹੋ ਗਈ ਸੀ, ਵਿਕਟੋਰੀਆ ਬਿਲਕੁਲ ਬਿਲਕੁਲ ਜੀ, ਥੈਂਕ ਯੂ ਭਾਜੀ, ਥੈਂਕ ਯੂ ਗੁਰਸ਼ਰਨ ਭਾਜੀ, ਸੋ ਇੱਕ ਅਵੇਅਰਨੈਸ ਦੇ ਤੌਰ ਤੇ ਭਾਜੀ ਹੁਣਾਂ ਨੇ ਇਹ ਗੱਲ ਕੀਤੀ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਗੌਹ ਦੇ ਨਾਲ ਪ੍ਰੋਗਰਾਮ ਸਾਰੇ ਸੁਣਦੇ ਹੋ। 8248 ਜੀ ਸਵਾਗਤ ਹੈ ਜੀ,
6: ਹਾਂਜੀ ਸ਼ਮੀ ਵੀਰ,
0: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ,
6: ਚਿੱਠੀ ਨਾਲ ਸਿਸਟਮ ਏਦਾਂ ਜੀ, ਮੇਰੇ ਫਾਦਰ ਸਾਹਿਬ ਬਿਲਕੁਲ ਅਨਪੜ੍ਹ ਸੀ, ਬਿਲਕੁਲ ਅਨਪੜ੍ਹ ਕੋਰੇ।
0: ਅੱਛਾ ਜੀ, ਹਾਂ ਹਾਂ,
6: ਉੱਚੀ ਤਰਫ ਮੇਰੀ ਮਦਰ ਵੀ ਕੋਰੀ ਅਨਪੜ੍ਹ ਸੀਗੀ ਜੀ,
0: ਹਾਂ ਹਾਂ ਜੀ,
6: ਸਾਹਿਬ ਸਾਡੇ ਜਨਮ ਤੋਂ ਬਾਅਦ ਜਿਵੇਂ ਕਾਰੋਬਾਰ ਕੰਮ ਲੀਬੀਆ ਚਲੇ ਗਏ, ਲੀਬੀਆ ਦੇ।
0: ਅੱਛਾ, ਲੀਬੀਆ ਚਲੇ ਗਏ ਸੀ, ਠੀਕ ਹੈ ਜੀ,
6: ਉੱਥੋਂ ਉਹਨਾਂ ਨੇ ਲੈ ਜੀ ਚਿੱਠੀ, ਕੋਈ ਸਿਆਰੀ ਨੀ, ਕੋਈ ਪਿਆਰੀ ਨੀ, ਕੋਈ ਕੰਨਾ ਨੀ, ਕੋਈ ਡੱਗਾ ਨੀ, ਉਹ ਕੀ ਲਿਖ ਕੇ ਭੇਜਣਾ, ਉਹ ਸਿਰਫ ਮੇਰੀ ਮਾਂ ਹੀ ਪੜ੍ਹ ਸਕਦੀ ਸੀਗੀ।
0: ਅੱਛਾ,
6: ਅਸੀਂ ਸਕੂਲ ਕਿੱਥੇ ਸੀ, ਸਾਨੂੰ ਨੀ ਸੀ ਪਤਾ ਲੱਗਦਾ ਵੀ ਪਿਤਾ ਨੇ ਕੀ ਲਿਖ ਕੇ ਭੇਜਿਆ।
0: ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਜੀ, ਸਤਿ ਸ੍ਰੀ ਅਕਾਲ ਭਾਈ, ਕਿਆ ਬਾਤ ਹੈ। ਸੋ ਉਹ ਜਿਹੜੀਆਂ ਚਿੱਠੀਆਂ ਨਾ ਜਜ਼ਬਾਤਾਂ ਦੇ ਨਾਲ ਭਰਪੂਰ ਜਿੱਦਾਂ ਭਾਈ ਬੜੀ ਪਿਆਰੀ ਗੱਲ ਕੀਤੀ ਕਹਿੰਦੇ ਦੋਨੇ ਆ ਜਿਹੜੇ ਕੋਰੇ ਅਨਪੜ੍ਹ ਸੀਗੇ ਪਰ ਫਿਰ ਵੀ ਜੋ ਇੱਕ ਜਣਾ ਲਿਖਦਾ ਸੀ ਉਹ ਅਗਲਾ ਪੜ੍ਹ ਲੈਂਦਾ ਸੀ ਕਿਆ ਬਾਤ ਹੈ ਕਈ ਆ ਜਿਹੜੇ ਅੱਜ ਵੀ ਉਹ ਚਿੱਠੀਆਂ ਜਿਹੜੀਆਂ ਸਾਂਭੀਆਂ ਬੈਠੀਆਂ ਪੜ੍ਹਦੇ ਆ ਅਤੇ ਅੱਖਾਂ 'ਚੋਂ ਨੀਰ ਆ ਜਿਹੜੇ ਵਗ ਤੁਰਦੇ ਨੇ ਇੱਕ ਪਿਆਰਾ ਜਿਹਾ ਗੀਤ ਆ ਜਿਹੜਾ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਦੋਸਤੋ ਨਾਲ ਦੀ ਨਾਲ ਮੈਂ ਵਨ ਬਾਏ ਵਨ ਆ ਜਿਹੜੀਆਂ ਤੁਹਾਡੀਆਂ ਜਿਹੜੀਆਂ ਕਾਲਸ ਆ ਜਿਹੜੀਆਂ ਉਹ ਵੀ ਏਅਰ 'ਤੇ ਕਰ ਰਿਹਾ ਸੋ ਪ੍ਰੋਗਰਾਮ ਦੇ ਹਿੱਸੇ ਨੂੰ ਆ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਸਰਵਿਸਿਸ ਵੱਲੋਂ ਕੋਈ ਵੀ ਟਰੱਕਾਂ ਟਰੇਲਾਂ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਆਇਲ ਚੇਂਜ ਇੰਜਨ ਰਿਪੇਅਰ ਏ ਸੀ ਰਿਪੇਅਰ ਜਾਂ ਫਿਰ ਤੁਸੀਂ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਤਾਂ ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਵਿੱਚ ਵੀ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਪੀ ਐੱਮ ਇੰਸਪੈਕਸ਼ਨ ਹੈ ਜਿਹੜੀ ਉਹ ਫ੍ਰੀ ਆਫ ਕੋਸਟ ਜਾਂ ਕੰਪਲੀਮੈਂਟਰੀ ਦਿੱਤੀ ਜਾਵੇਗੀ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤ ਰਹੇ ਆ ਰਹੇ ਨੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਵਾਲੇ ਸੋ ਇਹਨਾਂ ਦੇ ਨਾਲ ਭਾਜੀ ਉਹਨਾਂ ਦਾ ਸੰਪਰਕ ਕਰ ਸਕਦੇ ਹੋ 519-490-9061 ਜਾਂ ਫਿਰ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਭੰਗੜੇ ਗਿੱਧੇ ਦੇ ਵਿੱਚ ਆਪ ਤੁਸੀਂ ਆਪਣੇ ਆਪ ਨੂੰ ਇਨਰੋਲ ਕਰਾਉਣਾ ਜਾਂ ਫਿਰ ਬੱਚਿਆਂ ਨੂੰ ਹੈ ਜਿਹੜਾ ਭੰਗੜਾ ਗਿੱਧਾ ਸਿਖਾਉਣਾ ਚਾਹੁੰਦੇ ਹੋ ਨਾਲ ਦੀ ਨਾਲ ਉਹਨਾਂ ਦੀ ਇਕੱਲਾ ਭੰਗੜਾ ਗਿੱਧਾ ਨਹੀਂ ਮੈਂ ਵਾਰ ਵਾਰ ਕਹਿੰਦਾ ਉਹਨਾਂ ਦੀਆਂ ਹੋਰ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਹੈ ਜਿਹੜੀਆਂ ਉਹ ਬਿਲਡ ਹੁੰਦੀਆਂ ਕੌਨਫੀਡੈਂਸ ਬਿਲਡ ਹੁੰਦਾ ਅਤੇ ਜਿਹੜੀ ਉੱਥੇ ਦੀ ਸੰਗਤ ਮਿਲਦੀ ਹੈ ਉਹ ਉਹਨਾਂ ਲਈ ਇੱਕ ਮਾਰਗ ਦਰਸ਼ਨ ਦਾ ਕੰਮ ਕਰ ਸਕਦੀ ਹੈ ਕਿਉਂਕਿ ਇਹ ਸਾਰੇ ਜਿਹੜੇ ਇੰਸਟਰਕਟਰਸ ਨੇ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਕੋਈ ਆ ਜਿਹੜਾ ਲਾਅ ਦੀ ਵਿੱਚ ਕੰਮ ਕਰ ਰਿਹਾ ਕੋਈ ਮੈਡੀਕਲ ਸਾਇੰਸ ਦੇ ਵਿੱਚ ਕੋਈ ਪੀ ਐੱਚ ਡੀ ਕਰ ਰਿਹਾ ਸੋ ਇਹ ਤੁਹਾਡੇ ਬੱਚਿਆਂ ਲਈ ਵੀ ਆ ਜਿਹੜਾ ਇੱਕ ਬਹੁਤ ਵਧੀਆ ਚੀਜ਼ ਹੈ ਉਹਨਾਂ ਦਾ ਮਾਰਗਦਰਸ਼ਨ ਉਹਨਾਂ ਨੂੰ ਕੁਛ ਨਾ ਕੁਛ ਵਧੀਆ ਸਿੱਖ ਕੇ ਉਹ ਆਉਣਗੇ ਸੋ ਹਰਜੋਤ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਭੰਗੜਾ ਅਕੈਡਮੀ ਦਾ ਭੰਗੜਾ ਅਕੈਡਮੀ ਨੰਬਰ 6475076727 647-5076-7672 ਤੇ ਸੰਪਰਕ ਕੀਤਾ ਜਾ ਸਕਦਾ ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਭਾਜੀ
7: ਸਮੀ ਭਾਜੀ ਸਤਿ ਸ਼੍ਰੀ ਅਕਾਲ
0: ਕਿੱਦਾਂ ਹਾਲ ਚਾਲ ਭਾਜੀ
7: ਮੈਂ ਕਿਹਾ ਜਿਵੇਂ ਤੁਹਾਡੀ ਆਵਾਜ਼ ਗੜਕਰੀ ਹੈ ਨਾ ਗੱਲ ਹੀ ਛੱਡ ਦਿਓ ਤੁਸੀਂ
0: ਵਾਹ ਜੀ ਵਾਹ ਵਾਹ ਜੀ ਵਾਹ
7: ਸਰੋਤੇ ਵੀ ਤੁਹਾਡੇ ਨਾਲ ਉਵੇਂ ਹੀ ਜੁੜੇ ਆ ਸਾਰੇ
0: ਜੀ ਜੀ ਬਿਲਕੁਲ ਭਾਜੀ
7: ਸਮੀ ਭਾਜੀ ਆਪਣੇ ਪ੍ਰੋਗਰਾਮ ਦੀ ਇੱਕ ਗੱਲ ਇੱਕ ਬਹੁਤ ਬੜੀ ਵਧੀਆ ਗੱਲ ਮੈਂ ਤੁਹਾਨੂੰ ਦੱਸਦਾ ਕੀ ਹੈ
0: ਜੀ
7: ਤੁਹਾਡਾ ਜਿਹੜਾ ਤੁਸੀਂ ਇੱਥੇ ਦਾ ਹੀ ਟੌਪਿਕ ਹੈ ਇੱਥੇ ਦੀ ਗੱਲ ਕਰਦੇ ਹੋ ਇਹ ਸਾਰਿਆਂ ਨਾਲੋਂ ਵਧੀਆ ਗੱਲ
0: ਜੀ ਜੀ ਥੈਂਕ ਯੂ ਭਾਜੀ ਥੈਂਕ ਯੂ ਤੁਹਾਨੂੰ
7: ਠੀਕ ਹੈ ਨਾ ਕਈ ਪ੍ਰੋਗਰਾਮਾਂ ਦੇ ਇੱਦਾਂ ਵੇ ਕਿ ਇੱਕੋ ਬੰਦਾ ਆ ਕੇ ਵਿੱਚ ਕੋਈ ਇੰਡੀਆ ਦੀ ਗੱਲ ਛੇੜ ਜਾਏਗਾ ਉਹ ਸਾਰਾ ਪ੍ਰੋਗਰਾਮ ਫਿਰ ਉੱਥੇ ਹੀ ਸਾਰਾ ਖਰਾਬ ਹੋ ਜਾਂਦਾ ਤੇ ਮੈਨੂੰ ਇਹ ਗੱਲ ਤੁਹਾਡੀ ਇੱਕ ਤੇ ਬਾਹਲੀ ਵਧੀਆ ਲੱਗਦੀ ਹੈ ਮੈਂ ਕਹਿੰਦਾ ਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਤੁਹਾਡੇ ਨਾਲ ਸੋਚਤੇ ਵੀ ਸਾਰੇ ਬਹੁਤ ਵਧੀਆ ਵਧੀਆ ਜੁੜੇ ਹੋਏ ਨੇ
0: ਜੀ ਸਹੀ
7: ਚਿੱਠੀਆਂ ਦੀ ਤੁਸੀਂ ਗੱਲ ਕਰਦੇ ਚਿੱਠੀਆਂ ਤੇ ਭਾਜੀ ਬਹੁਤ ਸਹੀ ਸਾਂਭੀਆਂ ਤੇ ਕੋਈ ਨੀ ਹੈਗੀਆਂ ਪਰ ਉਹ ਚਿੱਠੀਆਂ ਵਾਲਾ ਵੇਲਾ ਤੁਸੀਂ ਯਾਦ ਕਰਾਤਾ ਵੇਖੋ ਤੁਸੀਂ ਕਿਵੇਂ ਚਿੱਠੀਆਂ ਹਫ਼ਤੇ ਦੇ ਵਿੱਚ ਜਿਹਨਾਂ ਦੀਆਂ ਇੱਥੇ ਜਿਹਨਾਂ ਦੀ ਵਿਆਹ ਹੋਏ ਸੀ ਜਦੋਂ ਆ ਜਾਂਦਾ ਸੀ ਵਿਆਹ ਕਰਕੇ ਉੱਥੋਂ ਤੇ ਇੱਥੋਂ ਹਫ਼ਤੇ ਦੀਆਂ ਦੋ ਦੋ ਤਿੰਨ ਤਿੰਨ ਚਿੱਠੀਆਂ ਉੱਧਰ ਨੂੰ ਕੱਢਣੀਆਂ
0: ਤੇ ਇਹ ਪਰਸਨਲ ਤਜਰਬਾ ਲੱਗਦਾ ਮੈਨੂੰ ਖੁੱਲ ਕੇ ਨੀ ਦੱਸ ਰਹੇ ਸੀਗੇ ਮੈਂ ਕਿਹਾ ਚਲੋ ਮੈਂ ਹੀ ਕਹਿ ਦਿੰਦਾ
7: ਖੁੱਲ
0: ਕੇ
7: ਕਾਲ ਕਰਨੀ ਪੈਂਦੀ ਸੀ ਇੱਕ ਦੂਜੇ ਨੂੰ ਫੋਨ ਮਿਲਾ ਕੇ ਫੇਰ ਗੱਲ ਕਿਤੇ ਹੁੰਦੀ ਸੀ ਬੜਾ ਔਖਾ ਟਾਈਮ ਕੱਢਿਆ ਉਹ ਜਿਹੜਾ ਨਾ ਕੰਮ ਚੱਲ ਜਾਂਦਾ ਸੀ ਅਗਲੀ ਗੱਲ ਇਹ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਮੇਰੇ ਸਾਰੇ ਵੀਰ ਸਿਹਤ ਦਾ ਜ਼ਰੂਰ ਧਿਆਨ ਰੱਖਿਆ ਕਰੋ ਐਕਸਰਸਾਈਜ਼ ਥੋੜੀ ਬਾਲੀ ਜਿੱਥੇ ਵੀ ਤੁਹਾਨੂੰ ਟਾਈਮ ਮਿਲਦਾ ਜ਼ਰੂਰ ਕਰਿਆ ਕਰੋ ਈਵਨ ਜੇ ਤੁਸੀਂ ਭਾਜੀ ਇੱਕ ਤਰੀਕਾ ਹੋਰ ਦੱਸਦਾ ਤੁਹਾਨੂੰ ਉਹ ਮੈਂ ਨਾ ਇੱਥੇ ਤੇਲ ਪਵਾਉਣ ਡਿਆ ਟਰੱਕ ਦੇ ਵਿੱਚ ਹਨਾ ਤੇਲ ਪਵਾਉਣ ਡਿਆ ਤੇ ਤੇਲ ਲਾ ਕੇ ਨਿਊਜ਼ਲ ਦੇ ਵਿੱਚ ਹੀ ਰੱਖ ਲੈਣਾ ਤੇ ਮੈਂ ਟੱਪਣ ਡਿਆ ਐਕਸਰਸਾਈਜ਼ ਕਰਨ ਡਿਆ ਮੈਂ ਚੱਲ ਕੋਈ ਹੱਥ ਪੈਰ ਹੀ ਹਿਲਾਉਣਾ ਖੜ ਕੇ ਕੀ ਕਰਨਾ
0: ਜੀ ਜੀ ਜੀ
7: ਇੱਕ ਮੁੰਡਾ ਨਾ ਮੇਰੇ ਕੋਲ ਆ ਗਿਆ ਕਹਿੰਦਾ ਤੇਰਾ ਕੰਮ ਠੀਕ ਹੈ ਕਹਿੰਦਾ ਤੇਲ ਪੈ ਰਿਹਾ ਨਾਲ ਤੂੰ ਐਕਸਰਸਾਈਜ਼ ਕਰ ਰਿਹਾ ਮੈਂ ਤੂੰ ਵੀ ਕਰ ਸਕਣਾ ਮੈਂ ਤੂੰ ਵੀ ਕਰ ਸਕਣਾ ਮੈਂ ਮੇਰੀ ਗੱਲ ਸੁਣ ਉਹਨੂੰ ਕਹਿੰਦਾ ਵੀ ਇਹ ਮੈਨੂੰ ਗੱਲ ਚੰਗੀ ਲੱਗੀ ਤੇਰੀ ਬਹੁਤ ਕਹਿੰਦਾ ਵੀ ਉੱਦਾਂ ਤੇ ਖੜੇ ਰਿਹਾ ਤੇ ਹੱਥ ਪੱਲਾ ਮਾਰ ਲਾਂਗੇ ਆਸੇ ਪਾਸੇ ਨੂੰ ਕੋਈ ਵਧੀਆ ਹੀ ਰਹੇਗਾ ਕੰਮ ਹਨਾ
0: ਜੀ ਜੀ
7: ਤੇ ਉਹ ਬੜਾ ਖੁਸ਼ ਹੋਇਆ ਮੁੰਡਾ ਤੇ ਮੈਂ ਵੀ ਮੈਂ ਤੇ ਏਦਾਂ ਹੀ ਕਰਦਾ ਮੈਂ ਸ਼ਰਮਾ ਨੀ ਕਿਹੜੀ ਗੱਲ ਦੇਖੀ ਜਾਵੇ ਯਾਰ
0: ਸਹੀ ਗੱਲ ਸਹੀ ਗੱਲ
8: ਸੁਖਬੀਰ ਸਿੰਘ ਬਾਦਲ ਤੇ ਅੱਜ ਫੇਰ ਹਮਲਾ ਹੋ ਗਿਆ ਜੀ ਨੰਦੇੜ ਸਾਹਿਬ
0: ਅੱਛਾ ਜੀ, ਮੈਨੂੰ ਨੀ ਇਹਦੀ ਅਪਡੇਟ ਹੈਗੀ ਜੀ।
8: ਨਹੀਂ ਜੀ, ਮਿੰਟੂ ਗੁਰੂ ਸਰਜ ਨੇ
0: ਪਾਇਆ। ਅੱਛਾ,
8: ਸਿੰਘ ਸਿੰਘ ਨੇ ਕਿਰਤ ਨਾਲ ਹਮਲਾ ਕਰਤਾ ਜੀ ਉਹਦੇ।
0: ਅੱਛਾ ਅੱਛਾ, ਕਿੱਦਾਂ ਉਹਦਾ ਠੀਕ ਨੇ, ਕੋਈ ਆਈ ਅਪਡੇਟ?
8: ਹੋਸਪਿਟਲ ਲੈ ਗਏ ਜੀ, ਉਹ ਕਹਿੰਦੇ ਵੀ ਠੀਕ ਹੈ।
0: ਅੱਛਾ ਜੀ,
8: ਪਰ ਹੋਸਪਿਟਲ ਲੈ ਗਏ ਆ ਤੇ ਫੋਟੋ ਵੀ ਉਹਦੀ ਹੈਗੀ ਵੀ ਜਿਵੇਂ ਢਿੱਡ ਚ ਮਾਰਿਆ ਹੋਣਾ ਜਾਂ ਕੀ, ਉੱਥੇ ਡਾਕਟਰ ਲਾ ਕੇ ਭੱਜੇ ਜਾਂਦੇ।
0: ਵੈਰੀ ਸੈਡ ਜੀ।
8: ਦੇਖੋ ਜੀ, ਚਲੋ ਅਪਡੇਟ ਕਰ ਦਈਏ
0: ਜੀ। ਨਹੀਂ ਨਹੀਂ, ਥੈਂਕ ਯੂ ਭਾਜੀ, ਥੈਂਕ ਯੂ ਪ੍ਰੀਤ ਭਾਜੀ।
8: ਬਾਕੀ ਇੱਥੋਂ ਦੇ
0: ਕੁਲਦੀਪ ਜੀ, ਸਤਿ ਸ੍ਰੀ ਅਕਾਲ।
9: ਹਾਂਜੀ ਸ਼ਮੀ ਭਾਜੀ, ਤੁਹਾਨੂੰ, ਤੁਹਾਡੇ ਦਾ ਭਾਈ ਸੱਤਰ, ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ।
0: ਜੀ ਗੁੱਡ ਮਾਰਨਿੰਗ ਚੜ੍ਹਦੀ ਕਲਾ ਭਾਜੀ।
9: ਹੈਪੀ ਜੂਨੀਅਰ ਫਰਾਈਡੇ।
0: ਹਾਂ ਜੂਨੀਅਰ ਫਰਾਈਡੇ, ਕਿਆ ਬਾਤ ਹੈ,
9: ਜਿਹੜੇ ਮਰਜ਼ੀ ਮਨਾ ਲੋ, ਇੱਕ ਫਰਾਈਡੇ ਵੱਧ ਮਨਾਉਣਾ
0: ਚਾਹੀਦਾ
9: ਮੇਰਾ ਖਿਆਲ। ਸ਼ਮੀ ਜੀ, ਜਿੱਦਾਂ ਕਹਿੰਦੇ ਨੀ ਹੁੰਦੇ ਬਾਬੇ ਸਿਰ ਚੜ ਕੇ ਬੋਲੇ ਹੈ ਆਪਣੇ ਸਤਿਕਾਰ ਚ ਭਾਜੀ ਪਿਛਲੇ, ਮਤਲਬ ਪੁਰਾਣੀਆਂ ਯਾਦਾਂ ਨੇ ਜਿਹੜੀਆਂ। ਅੱਛਾ, ਸਾਡੇ ਵੇਲੇ ਕਿੱਥੀਆਂ ਦਾ ਕੰਮ ਤਾਂ ਹੈ ਨੀ ਸੀ, ਫੋਨਾਂ ਤੇ ਆ ਗਿਆ ਸੀ। ਫੋਨ ਬਹੁਤ ਕੀਤੇ ਤੁਹਾਡੇ ਭਰਾ ਨੇ ਵੀ।
0: ਅੱਛਾ ਜੀ,
9: ਤੰਗ ਕਰਦੇ ਤਾਂ ਅਸੀਂ ਫੋਨ ਕਰ ਕਰਕੇ
0: ਇੰਨੇ ਜ਼ਿਆਦਾ। ਭਾਜੀ ਉਹ ਫੋਨ ਤਾਂ ਬੜੇ ਐਕਸਪੈਂਸਿਵ ਹੁੰਦੇ ਸੀ, STD ISG ਹਾਂਜੀ ਜਾਣਾ ਉਹਦਾ ਵੀ। ਅੱਛਾ, ਇਹਦੇ ਤੇ ਵੀ ਵਿਸ਼ਾ ਕਰਾਂਗੇ ਭਾਜੀ, ਇਹ ਵੀ ਆਪਣੀ ਆਪ ਦੇ ਵਿੱਚ ਬਹੁਤ ਕਮਾਲ ਦਾ ਵਿਸ਼ਾ ਹੈ ਨਾ, STD ਤੇ ਜਾ ਕੇ ਕਿੱਦਾਂ ਗੱਲਾਂ ਕਰਨੀਆਂ ਹੁੰਦੀਆਂ ਸੀ ਜਾਂ ਫਿਰ ਕਿੱਦਾਂ ਫੋਨ ਕਰਨੀ।
9: ਹਾਂਜੀ ਹਾਂਜੀ ਹਾਂਜੀ ਹਾਂਜੀ, ਵੈਸੇ ਹਰੇਕ ਟਾਈਮ ਦੀ ਇੱਕ ਨਾ ਯਾਦਗਾਰ ਬਣ ਜਾਂਦੀ ਹੈ ਜੀ।
0: ਸਹੀ ਗੱਲ,
9: ਹੋਣਾ ਚਾਹੀਦਾ ਇਹੋ ਜਿਹਾ ਵੀ ਟਾਈਮ ਆ ਨਾ, ਉਹਨੂੰ ਇੰਜੋਏ ਕਰੋ, ਫਿਰ ਉਹਦੀਆਂ ਯਾਦਾਂ ਰਹਿ ਜਾਂਦੀਆਂ ਨੇ।
0: ਬਿਲਕੁਲ ਬਿਲਕੁਲ,
9: ਜਿੱਦਾਂ ਆਪਣੇ ਕਹਿੰਦੇ ਆ ਨਾ ਵੀ ਲਾਈਫ ਦੇ ਵਿੱਚ ਥੋੜੇ ਜਿਹੇ ਸਪਾਈਸ ਚਾਹੀਦੇ ਆ,
0: ਤੇ
9: ਜੇ ਆਪਾਂ ਉਦਾਂ ਹੀ ਚੀਜ਼ ਬਣਾ ਲਈਏ ਉਹਨੂੰ ਤੜਕਾ ਨਾ ਨਾ ਲਾਈਏ, ਗੱਲ ਨੀ ਬਣਦੀ, ਤੜਕਾ ਲੱਗਿਆ ਹੋਣਾ ਚਾਹੀਦਾ।
0: ਸਹੀ ਗੱਲ ਹੈ,
9: ਫਿਰ ਗੱਲ ਬਣਦੀ ਹੈ। ਬਾਕੀ ਬਾਬਾ ਜੀ ਚੜ੍ਹਦੀ ਕਲਾ ਰੱਖਣ ਜੀ, ਸਾਰਿਆਂ ਨੂੰ ਪ੍ਰੋਗਰਾਮ ਵਾਲਾ ਵੀ ਵਧੀਆ ਹੁੰਦਾ
0: ਜੀ। ਥੈਂਕ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਉੱਥੇ ਹੀ ਦੰਦਾਂ ਦਾ, ਮਸੂੜਿਆਂ ਦਾ ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਮੋਬਾਈਲ ਡੈਂਟਲ ਹਾਈਜਨ ਕੇਅਰ ਨੇ, ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ। ਜਦੋਂ ਵੀ ਬਲਬੀਰ ਕੌਰ ਜੀ ਆਉਂਦੇ ਨੇ, ਇਹੋ ਜਿਹੇ ਟਿਪਸ ਦਿੰਦੇ ਨੇ ਜੋ ਸਾਡੇ ਦੰਦਾਂ ਦੀ ਜਿਹੜੀ ਹੈ ਲਾਈਫ ਵਧਾਉਣ ਵਾਸਤੇ ਹੁੰਦੇ ਨੇ। ਸੋ ਉਹਨਾਂ ਚੀਜ਼ਾਂ 'ਤੇ ਅਮਲ ਕਰਿਆ ਕਰੋ। ਬਾਕੀ ਘਰ ਦੇ ਵਿੱਚ ਕਈ ਵਾਰ ਕੋਈ ਸਾਡੇ ਬਜ਼ੁਰਗ ਹੁੰਦੇ ਆ, ਚੱਲ ਫਿਰ ਨਹੀਂ ਸਕਦੇ, ਉਹਨਾਂ ਵਾਸਤੇ ਇਹ ਕਮਾਲ ਦੀ ਗੱਲ ਇਹ ਹੈ, ਤੁਸੀਂ ਕਾਲ ਕਰਨਾ, ਇਹਨਾਂ ਨੇ ਡੈਂਟਲ ਟਰੱਕ ਤੁਹਾਡਾ ਡਰਾਈਵੇ 'ਤੇ ਲਾ ਦੇਣਾ, ਫਿਰ ਇੱਕ ਇੱਕ ਪਰਿਵਾਰਕ ਜੀ ਹੈ ਜਿਹੜਾ ਆਪਣੇ ਦੰਦਾਂ ਦੀ ਹੈ ਜਿਹੜੀ ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ ਜਿਹੜਾ ਉਹ ਕਰਵਾ ਸਕਦਾ। ਸੋ ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ ਹੋਣਾ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਹੈ, ਨੰਬਰ 6479690008 6479690008 ਹੈ ਜਿਹੜਾ ਤੁਸੀਂ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਕਹਿੰਦੇ ਅਸੀਂ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਹਾਂ, ਸੋ ਆਪਣੀ ਆਪਣੇ ਪਿਆਰਿਆਂ ਦੀ ਮੁਸਕਾਨ ਵਾਸਤੇ 6479690008 'ਤੇ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਜਿੱਦਾਂ ਆਪਾਂ ਗੱਲ ਕਰਦੇ ਹਾਂ, ਲਗਾਤਾਰ ਪ੍ਰੀਮੀਅਮ ਆ ਜਿਹੜੇ ਵੱਧ ਰਹੇ ਨੇ। ਸ਼ੋਪ ਅਰਾਊਂਡ ਕਰੋ ਇੱਕ ਵਾਰ, ਮਨਵੀਰ ਸਿੰਘ ਹੋਣਾ ਦੇ ਨਾਲ ਵੀ ਹੈ ਜਿਹੜਾ ਤੁਸੀਂ ਗੱਲਬਾਤ ਕਰ ਸਕਦੇ ਹੋ। ਫਿਰ ਦੇਖੋ ਇਹਨਾਂ ਦਾ ਕਮਾਲ, ਤੁਹਾਡੇ ਕਈ ਸੈਂਕੜੇ ਡਾਲਰਸ ਹੈ ਜਿਹੜੇ ਉਹਨਾਂ ਦੀ ਇਹ ਬਚਤ ਕਰਾ ਸਕਦੇ ਨੇ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ ਹੈ ਜੀ 6472198870 6472198870 'ਤੇ ਹੋਮ ਆਟੋ ਇੰਸ਼ੋਰੈਂਸ ਬਾਬਤ ਹੈ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। 0661 ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਜੀ। ਜਰੂਰ ਭਾਜੀ, ਜਰੂਰ ਪਾਓ।
10: ਸਭ ਤੋਂ ਜ਼ਿਆਦਾ ਚਿੱਠੀ ਡਿੱਕੀ ਜਦੋਂ ਆ ਵੀਜ਼ਾ ਆਉਣਾ ਸੀ ਕੈਨੇਡਾ ਦਾ
0: ਨਾ, ਕਿਆ ਬਾਤ ਹੈ, ਸਹੀ ਗੱਲ ਹੈ।
10: ਬਹੁਤ ਉਦੋਂ ਜਦੋਂ ਨਾ 2:30 ਵਜੇ ਡਾਕੀ ਆਉਂਦਾ ਸੀ ਜਾਂਦੀ ਨਾ।
0: ਅੱਛਾ ਜੀ,
10: ਉਹਨੇ ਜਦੋਂ ਉਹਦੀ ਟੱਲੀ ਵੱਜਣੀ ਨਾ ਤੇ ਉਹ ਸੁਣ ਜਾਂਦੀ ਸੀਗੀ, ਉਦੋਂ ਕੰਧਾਂ ਬਾਹਲੀਆਂ ਉੱਚੀਆਂ ਨੀ ਸੀ ਘਰਾਂ ਦੀਆਂ, ਤੇ ਸੁਣ ਜਾਂਦੀ ਸੀਗੀ ਆ ਗਿਆ, ਤਾਂ ਉਹਦਾ ਕੰਨ ਖੜੇ ਹੋਣੇ ਵੀ ਚਲੋ ਆ ਗਿਆ, ਉਹਨੇ ਨਿਕਲ ਜਾਣਾ ਫਿਰ ਗਾਲਾਂ ਕੱਢਣੀਆਂ ਉਹਨੂੰ ਹਨਾ, ਫਿਰ ਜੇ ਆਵੇ ਤਾਂ ਫੇਰ ਹੀ ਦੇ ਵਿਚਾਰਾ ਹੋਣਾ।
0: ਸਹੀ ਗੱਲ ਹੈ।
10: ਇੱਕ ਦੇਖ ਲਓ ਵੀ ਇੱਕੋ ਜਿਹੜਾ ਕਾਰਡ ਹੁੰਦਾ ਸੀ ਨਾ, ਉਹ ਜਿਹੜਾ
0: ਪੋਸਟ ਕਾਰਡ
10: ਪੈਸੇ ਵਾਲਾ ਪੋਸਟ ਕਾਰਡ ਹੁੰਦਾ,
0: ਹਾਂਜੀ ਹਾਂਜੀ,
10: ਉਹ ਵੈਸੇ ਹੀ ਲਿਖ ਦਿੰਦੇ ਸੀ, ਉਹਨੂੰ ਕੋਈ ਵੀ ਪੜ੍ਹ ਸਕਦਾ ਸੀਗਾ।
0: ਸਹੀ ਗੱਲ ਹੈ, ਓਪਨ ਹੁੰਦਾ ਸੀ।
10: ਹਾਂਜੀ, ਓਪਨ ਹੁੰਦਾ ਸੀ ਹਨਾ, ਤੇ ਫੇਰ ਜਿਹੜੇ ਉਹ ਜਿਹੜਾ ਜਾਣੀ ਲੈਟਰ ਆਉਂਦੀ ਹੁੰਦੀ ਸੀਗੀ ਨਵੇਂ ਸਾਲ ਦੀ ਦੂਜੀ ਉਹ ਕਾਰਡ ਜਾਂ ਮਿਊਜ਼ਿਕ ਵਾਲਾ ਉਹ ਵੱਜਣਾ ਖੁੱਲ੍ਹ ਕੇ ਫਿਰ ਤਾਂ ਖੁਸ਼ੀ ਦਾ ਟਿਕਾਣੇ ਹੀ ਰਹਿੰਦਾ ਸੀ ਕੋਈ ਹੋ ਜਾਂਦਾ
0: ਸੀ ਹਨਾ ਸਹੀ ਗੱਲ
10: ਬਹੁਤ ਬਹੁਤ ਵਧੀਆ ਵਧੀਆ ਯਾਦਾਂ ਜੀ
0: ਜੀ ਬਹੁਤ ਬਹੁਤ ਧੰਨਵਾਦ ਭਾਜੀ ਥੈਂਕ ਯੂ ਜੀ ਥੈਂਕ ਯੂ ਜੀ ਦੋਸਤੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੋਈ ਤੁਸੀਂ ਆਈ ਪੀ ਟੀ ਵੀ ਬੋਕਸ ਲਵਾਉਣਾ ਚਾਹੁੰਦੇ ਹੋ ਆਲਰੇਡੀ ਲੱਗਾ ਹੋਇਆ ਸਰਵਿਸ ਤੋਂ ਖੁਸ਼ ਨਹੀਂ ਹੋ ਗਏ ਤਾਂ ਤੁਸੀਂ ਰੁਦਰਾ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ 437-236-4700 ਤੇ ਮੇਰੇ ਨਾਲ ਰੀਅਲ ਸਟੇਟ ਬਾਬਾ ਫਸਟ ਟਾਈਮ ਹੋਮ ਬਾਇਰ ਹੋ ਅਸੀਂ ਇੱਕ ਵਾਰ ਤੁਹਾਡੀ ਫਾਈਲ ਫੜ ਲਈਏ ਮੌਰਗੇਜ ਦੀ ਜ਼ਿੰਮੇਵਾਰੀ ਵੀ ਲੈਂਦੇ ਹਾਂ ਵਨ ਸਟੋਪ ਸ਼ਾਪ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ ਦੋਸਤੋ ਨੰਬਰ ਮੇਰਾ 416-917-63-416-917-7763 ਤੇ ਮੇਰੇ ਨਾਲ ਤੁਸੀਂ ਆਫਟਰ ਦਾ ਪ੍ਰੋਗਰਾਮ ਹੈ ਜਿਹੜੀ ਗੱਲਬਾਤ ਕਰ ਸਕਦੇ ਹੋ ਫੋਰ ਯੋਰ ਰੀਅਲ ਸਟੇਟ ਨੀਡਸ ਰੇਸ਼ਮ ਭਾਜੀ ਨੋਟ ਲਾਸਟ ਆਓ ਲਾਸਟ ਬਟ ਨੋਟ ਲੀਸਟ ਬਰਾੜ ਸਾਹਿਬ ਆ ਗਏ ਸਾਡੇ ਕੀ ਬਾਤ ਹੈ ਭਾਜੀ
11: ਸਤਿ ਸ੍ਰੀ ਅਕਾਲ ਭਾਜੀ ਬਹੁਤ ਵਧੀਆ ਸੋਚ ਚੱਲ ਰਿਹਾ
0: ਜੀ ਥੈਂਕ ਯੂ ਸਰ
11: ਵਧੀਆ ਪਰਮਿਸ਼ਨ ਮਿਲਦੀ ਭਾਜੀ ਪਹਿਲਾਂ ਦੱਸ ਕੇ ਗਏ ਉਹ ਜਹਾਜ਼ ਵਾਲੀ ਗੱਲ
0: ਜੀ ਜੀ
11: ਮੁੰਡੇ ਵਾਲੀ
0: ਜੀ ਜੀ ਬਿਲਕੁਲ
11: ਜਾਗਟ ਆ ਰਹੀ ਜੀ ਬਾਕੀ ਪ੍ਰੀਤ ਬਾਈ ਜੀ ਦੇਖੋ ਕਿੰਨੀ ਵਧੀਆ ਆਪਣਾ ਆਪ ਗੱਲ ਦੱਸ ਕੇ ਗਏ ਖਬਰ ਆਪਾਂ ਨੂੰ
0: ਜੀ ਜੀ
11: ਤੇ ਮੈਂ ਤਾਂ ਇਹੀ ਕਹਿੰਦੀ ਬਾਈ ਪ੍ਰੀਤ ਨੂੰ ਟਾਈਮ ਕੱਢ ਕੇ ਕੋਈ ਨਾ ਕੋਈ ਆ ਜਾ ਕੇ ਟਾਈਮ ਕੱਢ ਕੇ ਯਾਰ ਹੋ ਜਾਣਾ
0: ਜੀ ਜੀ ਜੀ ਬਿਲਕੁਲ
11: ਜੀ ਵਧੀਆ ਵਿਚਾਰ ਹੁੰਦੇ ਬਾਈ ਜੀ
0: ਜੀ ਜੀ ਬਿਲਕੁਲ ਸਤਿ ਸ੍ਰੀ ਅਕਾਲ ਭਾਜੀ ਥੈਂਕ ਯੂ ਜੀ ਥੈਂਕ ਯੂ ਤੋਂ ਦੋਸਤੋ ਇਹ ਸੀਗਾ ਅੱਜ ਦਾ ਪ੍ਰੋਗਰਾਮ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੇ ਇੱਥੇ ਦਿਓ ਜਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: CNE Grand 5050 is on now. Get your tickets today at CNEF5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
1: Come and celebrate Toronto and do everything you want at the X.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਤੱਪ ਦੇ ਸੀਨਿਆਂ ਤੇ ਮੀਂਹ ਬਣ ਵਰੀਦਾ ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ
4: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ

ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਐਨ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ ਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ 530 AM ਡਾਇਲ ਤੇ। ਸਵੇਰ ਤੋਂ ਸ਼ਾਮ ਤੱਕ ਤੁਸੀਂ ਲੱਗੇ ਰਹਿੰਦੇ ਹੋ, ਆਪਣੇ ਵਿਚਾਰ ਦਿੰਦੇ ਹੋ, ਕਾਫੀ ਸਾਰੀਆਂ ਖਬਰਾਂ ਦੀ ਸਾਂਝ ਪਾਉਂਦੇ ਹੋ। ਧੰਨਵਾਦ, ਕੋਈ ਖਬਰ ਅਪਡੇਟ ਹੋਵੇ ਸਾਨੂੰ ਭੇਜਦੇ ਰਹਿੰਦੇ ਹੋ। 416-451-2222 ਸਾਡਾ ਸੈਲਫੋਨ ਨੰਬਰ ਹੈਗਾ ਆ, ਇਹਦੇ ਉੱਪਰ ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰਨਾ। ਕੋਈ ਖਬਰ ਭੇਜਣੀ ਹੋਵੇ ਭੇਜ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515-4168-37-1515 ਸਟੂਡੀਓ ਦਾ ਨੰਬਰ ਹੁੰਦਾ ਆ। ਵੀਰਵਾਰ ਦਾ ਦਿਨ ਆ, ਅਗਸਤ ਮਹੀਨੇ ਦੀ 13 ਤਰੀਕ ਹੋ ਗਈ ਆ। ਅੱਜ ਧੁੱਪ ਬੱਦਲ ਛਾਏ ਰਹਿਣਗੇ ਤੇ 27 ਡਿਗਰੀ ਟੈਂਪਰੇਚਰ ਦੱਸਿਆ ਹੋਇਆ ਹੈਗਾ, 18 ਡਿਗਰੀ ਚੱਲ ਰਿਹਾ ਇਸ ਵੇਲੇ ਜੀ ਆਇਆਂ ਨੂੰ। ਕੱਲ੍ਹ ਬੜਾ ਮੀਂਹ ਪਿਆ, ਇਟਸ ਅਮੇਜ਼ਿੰਗ। ਜਦੋਂ ਮੀਂਹ ਪੈਂਦਾ ਇਕੱਠਾ ਹੀ ਪੈਂਦਾ, ਵੱਖ ਵੱਖ ਏਰੀਆ ਜਿੱਦਾਂ ਦਾ ਬੱਦਲ ਮੂੰਹ ਹੁੰਦੇ ਆ, ਅਤੇ ਜਦੋਂ ਮੀਂਹ ਪਿਆ ਤੇ ਨਾਲ ਦੀ ਨਾਲ ਕੱਲ੍ਹ ਸ਼ਾਮੀ ਟੋਰਾਂਟੋ ਦੇ ਵਿੱਚ ਪਾਵਰ ਆਊਟੇਜ ਵੀ ਹੋਈ ਸੀਗੀ। 10:30 ਇਹਨਾਂ ਨੇ ਰਿਸਟੋਰ ਕਰ ਦਿੱਤੀ ਸੀਗੀ, ਪਰ ਇੱਥੇ ਤਾਂ 1-1.5 ਮਿੰਟ ਵੀ ਪਾਵਰ ਚੱਲ ਜਾਵੇ ਤਾਂ ਕਾਫੀ ਨੁਕਸਾਨ ਹੋ ਜਾਂਦਾ ਹੈਗਾ। ਸੋ ਕਾਲ ਆਪਾਂ ਇੰਡੀਆ ਦੀ ਖਬਰਾਂ ਦੀ ਸਾਂਝ ਪਾਈ ਦੀ ਆ, ਪੰਜਾਬ ਦੀ ਪਾਈ ਦੀ ਆ, ਉੱਥੇ ਤਾਂ ਬਿਜਲੀ ਗਈ ਹੀ ਰਹਿੰਦੀ ਹੈਗੀ ਆ ਜਾਂ ਹੋਰ ਜੁਗਾੜ ਕਰਨੇ ਪੈਂਦੇ ਆ ਪੈਂਦੇ ਹਨ। ਬਟ ਵਰ ਲੱਕੀ ਟੂ ਬੀ ਹੇਅਰ, ਜਦੋਂ ਕੋਈ ਗੜਬੜ ਹੋ ਜਾਂਦੀ ਹੈਗੀ ਆ ਬੜੀ ਛੇਤੀ ਫਿਕਸ ਕਰ ਦਿੰਦੇ ਹਨ। ਬਿਜਲੀ ਇੰਟਰਨੈਟ ਤੋਂ ਬਗੈਰ ਬਿਜ਼ਨਸ ਨਹੀਂ ਚੱਲਦੇ ਹੁੰਦੇ ਅੱਜ ਕੱਲ੍ਹ, ਸਪੈਸ਼ਲੀ ਇੰਟਰਨੈਟ ਨਾ ਹੋਵੇ, ਬਿਜਲੀ ਨਾ ਹੋਵੇ, ਕੰਮ ਕਿੱਦਾਂ ਕਰਨਾ। ਸੋ ਪੰਜਾਬ ਨੇ ਤਰੱਕੀ ਕਰਨੀ, ਇੰਡੀਆ ਨੇ ਕਰਨੀ ਆ, ਜੇ ਬਿਜਲੀ ਨਹੀਂ ਪ੍ਰੋਵਾਈਡ ਕਰ ਸਕਦੇ ਤਾਂ ਬਿਜ਼ਨਸ ਕਿੱਦਾਂ ਹੋਵੇਗਾ। ਇਸੇ ਤਰ੍ਹਾਂ ਇੱਥੇ ਜੇ ਕੋਈ ਹਾਈਵੇ ਨਹੀਂ ਹੋਵੇਗੀ ਤਾਂ ਡਿਲੀਵਰੀਆਂ ਕਿਸ ਹਿਸਾਬ ਨਾਲ ਹੋਗੀਆਂ। ਸਾਰੇ ਟਰੱਕ ਡਰਾਈਵਰ ਵੀਰ ਜਿਹੜੇ ਡਿਲੀਵਰੀ ਕਰਦੇ ਹਨ ਫਸੇ ਰਹਿੰਦੇ ਹਨ, ਅੱਧਾ ਅੱਧਾ ਘੰਟਾ ਟ੍ਰੈਫਿਕ। ਇਹਦੇ ਵਿੱਚ ਕਿਆ ਕਹਿੰਦੇ ਆ, ਸੈਡਨੈਸ ਵੀ ਬਹੁਤ ਹੁੰਦੀ ਆ, ਬੰਦਾ ਸੋਚਦਾ ਰਹਿੰਦਾ, ਕੋਈ ਦਿਮਾਗ 'ਤੇ ਪ੍ਰੈਸ਼ਰ ਪਿਆ ਰਹਿੰਦਾ ਮੈਂ ਪਹੁੰਚ ਜਾਵਾਂਗਾ ਟਾਈਮ ਸਿਰ ਕਿ ਨਹੀਂ, ਡਿਲੀਵਰੀ ਹੋ ਜਾਵੇ ਕਿ ਨਹੀਂ, ਕੰਪਨੀ ਵਾਲੇ ਕੀ ਸੋਚਣਗੇ, ਕਿੱਥੇ ਕੁ ਬੈਠਾ ਹਜੇ। ਕਾਫੀ ਪ੍ਰੈਸ਼ਰ ਰਹਿੰਦਾ ਦਿਮਾਗ ਦੇ ਉੱਪਰ ਜਦੋਂ ਬੰਦਾ ਇੱਦਾਂ ਦੇ ਟ੍ਰੈਫਿਕ ਵਿੱਚ ਫਸਿਆ ਹੁੰਦਾ ਆ। ਬਟ ਲੱਗੇ ਹੋਏ ਆ, 413 ਆ ਜਾਵੇਗਾ, ਨਹੀਂ ਮੈਂ ਗੱਲ ਨਹੀਂ ਕਰਨੀ, ਫੇਰ ਕਰਾਂਗੇ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਤੁਹਾਡੇ ਫੋਨ ਕਾਲਾਂ ਦੀ ਅਡੀਕ ਸਦਾ ਰਹਿੰਦੀ ਹੈ, ਠਹਿਰ ਕੇ ਕਰਿਓ 416-837-1515 ਤੇ। ਜੋਬ ਲੱਭ ਰਹੇ, ਕਾਫੀ ਸਾਰੀਆਂ ਜੋਬਸ ਮੇਰੇ ਸਾਡੇ ਕੋਲ ਅਵੇਲੇਬਲ ਹਨ, ਮੈਂ ਤੁਹਾਨੂੰ ਥੋੜ੍ਹੀ ਠਹਿਰ ਕੇ ਦੱਸ ਦੇਵਾਂਗਾ। ਇੱਕ ਜੋਬ ਹੈਗੀ ਆ ਇੱਥੇ, ਇੱਕ ਮਕੈਨਿਕ ਹਾਇਰ ਕਰ ਲਿਆ, ਹੈਪੀ ਸੋਤਾ ਸਾਹਿਬ ਨੇ ਕੱਲ੍ਹ ਮਿਲੇ ਸੀਗੇ, ਮੈਨੂੰ ਪੁੱਛਣ ਦਾ ਮੌਕਾ ਨਹੀਂ ਮਿਲਿਆ, ਪਰ ਫਿਰ ਵੀ ਤੁਸੀਂ ਮਕੈਨਿਕ ਹੋ, ਕਾਲ ਕਰਕੇ ਪਤਾ ਕਰ ਲੈਣਾ, ਸ਼ਾਇਦ ਤੁਹਾਨੂੰ ਜੋਬ ਮਿਲ ਜਾਵੇ। 416-536-3526

0: ਉਹ ਸ਼ੁਰੂ ਹੋ ਜਾਣੀ ਹੈ 2 ਸਤੰਬਰ ਤੋਂ। ਜ਼ਿਆਦਾ ਜਾਣਕਾਰੀ ਲੈਣ ਵਾਸਤੇ ਬੱਚਿਆਂ ਨੂੰ ਇਹਦੇ ਵਿੱਚ ਰਜਿਸਟਰ ਕਰਨਾ ਹੋਵੇ ਕਿਸ ਤਰ੍ਹਾਂ ਕਰ ਸਕਦੇ ਹੋ, ਤਾਂ ਤੁਸੀਂ 905-500-9333 ਰੇਡੀਓ ਖਾਲਸਾ ਦਰਬਾਰ ਸੰਪਰਕ ਕਰਨਾ। ਬੱਚਿਆਂ ਦੀ ਗੁਰਮਤਿ ਅਕੈਡਮੀ ਜਿਹੜੀ ਹੈਗੀ ਆ, ਰੇਡੀਓ ਖਾਲਸਾ ਦਰਬਾਰ ਦੀ 3rd annual ਸਪੋਰਟਸ ਫੈਸਟੀਵਲ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ 16 ਅਤੇ 17 ਤਰੀਕ ਨੂੰ ਹੋਣ ਜਾ ਰਿਹਾ ਹੈਗਾ ਇਸ ਵੀਕਐਂਡ 'ਤੇ। ਤੁਸੀਂ ਪਹੁੰਚਣਾ ਜ਼ਰੂਰ। ਸੋਕਰ, ਬਾਸਕਟਬਾਲ, ਵਾਲੀਬਾਲ, ਫੀਲਡ ਅਥਲੈਟਿਕਸ ਰੇਸਿਸ, ਗੱਤਕਾ ਅਤੇ ਕਰਾਟੀ। ਓਪਨਿੰਗ ਸੈਰਾਮੋਨੀ ਜਿਹੜੀ 16 ਨੂੰ ਜਿਹੜੀ ਹੋਣੀ ਆ ਉਹ 8:30 ਸਵੇਰੇ ਹੋਣੀ ਆ, ਅਤੇ ਪਹੁੰਚਣਾ ਜ਼ਰੂਰ। ਬੱਚਿਆਂ ਨੇ ਪਰੇਡ ਕਰਨੀ ਯਾਰ, ਪ੍ਰੈਕਟਿਸ ਕੀਤੀ ਹੁੰਦੀ ਆ, ਮਾਰਸ਼ਲ ਆਰਟਸ ਗੱਤਕਾ ਵੀ ਹੁੰਦੇ ਹਨ, ਦੇਖਣਾ ਜ਼ਰੂਰ। ਹੌਸਲਾ ਬਜਾਈ ਦਿਆ ਕਰੋ ਜੇ ਟਾਈਮ ਕੱਢਣਾ। ਕਈ ਵਾਰ ਬੰਦੇ ਕਹਿੰਦੇ 2 ਘੰਟੇ ਸੁੱਤੇ ਆ, 4 ਘੰਟੇ ਸੁੱਤੇ ਆ, 5-6 ਘੰਟੇ ਸੁੱਤੇ ਆ, 10 ਕਿੱਥੇ ਜਾਣਾ। ਆਪਣੀ ਫੈਮਿਲੀ ਵਾਸਤੇ ਜੀਂਦੇ ਹੋ ਅਤੇ ਜਾਇਆ ਕਰੋ ਯਾਰ। ਜਦੋਂ ਬੱਚਿਆਂ ਨੂੰ ਚੰਗਾ ਲੱਗਦਾ, ਯੂ ਵੁੱਡ ਨਾਟ ਬਿਲੀਵ, ਜਦੋਂ ਬੱਚਾ ਗੇਮ ਵਿੱਚ ਹੁੰਦਾ ਜਾਂ ਕੋਈ ਨਾ ਕੋਈ ਇਵੈਂਟ ਵਿੱਚ ਰਜਿਸਟਰ ਹੁੰਦਾ ਆ, ਜਦੋਂ ਆਪਣੇ ਮਾਂ ਪਿਓ ਦੇ ਸਾਨੂੰ ਖੁਸ਼ੀ ਲੱਗਦੀ, ਖੁਸ਼ੀ ਮਿਲਦੀ ਆ, ਉਹਨੂੰ ਪਤਾ ਮੈਂ ਪ੍ਰੋਟੈਕਟਿਡ ਹੈਗਾ ਆ। ਇਟਸ ਹਾਰਡ ਦੁਨੀਆ ਵਿੱਚ, ਅੱਜ ਕੱਲ੍ਹ ਲੋਕ ਸੈਲਫੋਨ 'ਤੇ ਬੈਠੇ ਨੇ, ਬੱਚੇ ਵੀ ਸੈਲਫੋਨ 'ਤੇ ਬੈਠੇ ਰਹਿੰਦੇ ਆ, ਜੇ ਲੋਕ ਮਿਲਦੇ ਕਹਿੰਦੇ ਇਹ ਕੌਣ ਬੰਦੇ ਫਿਰਦੇ ਆ। ਸੋ ਚੰਗਾ ਲੱਗਦਾ ਵੀ ਸਾਡੇ ਮਾਂ ਪਿਓ ਸਾਨੂੰ ਦੇਖ ਰਹੇ ਹਨ, ਅਤੇ ਤੁਸੀਂ ਇਸ ਜਿਹੜਾ ਗੇਮਾਂ 'ਤੇ ਪਹੁੰਚਣਾ ਇਸ ਵੀਕਐਂਡ 'ਚ। ਗੁਰੂ ਘਰ ਗੇਮਾਂ ਹੋਣ ਜਾ ਰਹੀਆਂ ਹਨ, ਇਸ ਸਾਲ ਮਿਸ ਕਰਤਾ, ਬੱਚਿਆਂ ਨੂੰ ਰਜਿਸਟਰ ਕਰਨ ਵਾਸਤੇ ਅਗਲੇ ਸਾਲ ਵਾਸਤੇ ਰਜਿਸਟਰ ਕਰ ਸਕਦੇ ਹੋ। ਜਾਣਕਾਰੀ ਲੈ ਲਿਆ ਕਰੋ। ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਇਵੈਂਟ ਚੱਲਦੇ ਰਹਿੰਦੇ ਹਨ, ਸਪੈਸ਼ਲੀ ਬੱਚਿਆਂ ਵਾਸਤੇ, ਸਾਰਿਆਂ ਵਾਸਤੇ ਵੀ। ਪਾਠ ਪੜ੍ਹਨਾ, ਪਾਠ ਸਿੱਖਣਾ, ਪਾਠ ਸੁਣਨਾ ਵੀ ਬੜਾ ਜ਼ਰੂਰੀ ਹੈ, ਜਾਇਆ ਕਰੋ। ਅਤੇ ਗੁਰੂ ਦਾ ਲੰਗਰ ਤਾਂ ਚੱਲਦਾ ਰਹਿੰਦਾ ਹੈਗਾ ਇਸ ਅਮੇਜਿੰਗ ਪੰਟਿੰਕਟਰ ਦੇ ਵਿੱਚ, ਕਿਉਂਕਿ ਅੱਗ ਲੱਗੀ ਹੋਈ ਆ BC ਦੇ ਵਿੱਚ। ਪੰਟਿੰਕਟਰ ਗੁਰਦੁਆਰਾ ਕਾਫੀ ਲਾਈਮ ਲਾਈਟ ਵਿੱਚ ਹੈਗਾ ਆ, ਗੋਰੇ ਵੀ ਹੈਲਪ ਕਰ ਰਹੇ ਹਨ, ਕਾਫੀ ਸਾਰਾ ਫੂਡ ਬਣ ਕੇ ਜਾਂਦਾ, ਕਿਉਂਕਿ ਜਿਹੜੀ ਜੰਗਲਾਂ ਨੂੰ ਅੱਗ ਲੱਗੀ ਹੋਈ ਆ, ਜਿਹੜੇ ਲੋਕ ਬੇਘਰ ਹੋ ਗਏ, ਇਹਨਾਂ ਦੇ ਘਰ ਸੜ ਗਏ ਹਨ, ਹਜ਼ਾਰਾਂ ਦੇ ਹਿਸਾਬ ਨਾਲ ਘਰੋਂ ਬਾਹਰ ਕੀਤੇ ਹੋਏ ਹਨ, ਅਤੇ ਉਹਨਾਂ ਨੂੰ ਫੂਡ ਪ੍ਰੋਵਾਈਡ ਕੀਤਾ ਜਾ ਰਿਹਾ, ਲੰਗਰ ਪ੍ਰੋਵਾਈਡ ਕੀਤਾ ਜਾ ਰਿਹਾ। ਬੜੀ ਖੁਸ਼ੀ ਮਿਲਦੀ ਹੈ, ਚੰਗਾ ਲੱਗਦਾ ਯਾਰ ਜਦੋਂ ਰਲ ਮਿਲ ਕੇ ਕੰਮ ਕਰਦੇ ਹੋ। ਇੱਕ ਕਮਿਊਨਿਟੀ ਵੀ ਇੱਕ ਦੂਸਰੇ ਨੂੰ ਸਮਝ ਲੈਂਦੀ ਹੈਗੀ ਆ, ਕਿਉਂਕਿ ਅਸੀਂ ਛਾਏ ਪਏ ਹਾਂ ਬਹੁਤ ਸਾਰੇ ਮਾੜੇ ਕੰਮਾਂ ਦੇ ਵਿੱਚ, ਬਸ ਚੰਗੇ ਕੰਮਾਂ ਵਿੱਚ ਵੀ ਆਪਾਂ ਛਾਏ ਪਏ ਹੈਗੇ ਹਾਂ। ਗੁਰੂ ਦਾ ਲੰਗਰ ਸਦਾ ਚੱਲਦਾ ਰਹਿੰਦਾ। ਸੋ ਪੰਟਿੰਗਟਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਕਾਫੀ ਸਾਰੀ ਗੁਰੂ ਘਰ ਵੱਲੋਂ ਸਰਵਿਸ ਦਿੱਤੀ ਜਾ ਰਹੀ ਹੈ, ਹੈਲਪ ਦਿੱਤੀ ਜਾ ਰਹੀ ਹੈਗੀ ਆ। ਰਲ ਮਿਲ ਕੇ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਹਨ, ਰਲ ਮਿਲ ਕੇ ਇਕੱਠੀਆਂ ਨੂੰ ਟੈਕਸਟ ਮੈਸੇਜ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। ਫਿਲਾਡੈਲਫੀਆ ਤੋਂ ਜਸਵੀਰ ਸਿੰਘ ਜੀ ਪ੍ਰੋਗਰਾਮ ਸੁਣ ਰਹੇ ਹਨ, ਧੰਨਵਾਦ ਤੁਹਾਡਾ। ਬੂਟਾ ਧਾਲੀਵਾਲ ਟਾਰਗੇਟ ਦੀ ਸ਼ਾਨ ਪ੍ਰੋਗਰਾਮ ਸੁਣ ਰਹੇ ਹਨ, ਕਸ਼ਮੀਰ ਧਰਨੀ ਸੁਖਰਾਜ ਸੰਧੂ ਸਾਹਿਬ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹੋ ਪ੍ਰੋਗਰਾਮ ਦੇ ਵਿੱਚ। ਅਤੇ ਬਹੁਤ ਸਾਰੀਆਂ ਖਬਰਾਂ ਮੇਰੇ ਕੋਲ ਹਨ, ਖਬਰਾਂ ਦੀ ਸਾਂਝ ਪਾਵਾਂਗੇ। ਜਾਂ ਲਿਥਮ ਬੈਟਰੀ ਦੇ ਈ ਬਾਈਕਸ ਆਉਣਾ ਬਹੁਤ ਡੇਂਜਰ ਵਿੱਚ ਹਨ, ਕਾਫੀ ਸਾਰੀਆਂ ਅੱਗਾਂ ਲੱਗ ਰਹੀਆਂ ਹਨ, ਬਾਰ ਬਾਰ ਵਾਰਨਿੰਗ ਦੇ ਰਹੇ ਹੈਗੇ ਆ, ਜਸਟ ਬੀ ਕੇਅਰਫੁਲ, ਕਦੋਂ ਚਾਰਜ ਕਰਨੇ ਆ, ਕਿੱਥੇ ਚਾਰਜ ਕਰਨੇ, ਕਿਹੜੀ ਬੈਟਰੀ ਹੈਗੀ ਆ, ਰੂਲਸ ਰੈਗੂਲੇਸ਼ਨ ਵੀ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਕਾਫੀ ਸਾਰੀਆਂ ਖਬਰਾਂ ਲੈ ਕੇ ਤੁਹਾਡੇ ਵਾਸਤੇ, ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਫਿਰ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ।
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, TV ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ TV ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
2: ਚੱਲ ਕੇ ਰਹੇ ਆਪਰ
1: ਉਹ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
3: ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-1313, ਜਾਂ ਢਿੱਲੋਂ ਵੀਡੀਓ .com। ਹੋਰ ਕੋਈ ਸੇਵਾ?

0: ਮਸਲੇ ਦਾ ਹੱਲ
1: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ 'ਚ ਕੰਫਰਟ ਪਾਓ ਕਾਲ 647-706-6640
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
3: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
2: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
3: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
3: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca
5: ਤੁਸੀਂ ਹੋ ਜੇ AZ ਡਰਾਈਵਰ ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158 ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ
6: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292.
5: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟਸ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਹੈ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਘੁਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ
7: ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਚੰਗਾ ਲੱਗਦਾ ਜਦੋਂ ਵੱਖ ਵੱਖ ਬਿਜ਼ਨਸ ਆਪਣੀਆਂ ਐਨਵਰਸਰੀ ਮਨਾਉਂਦੇ ਹਨ ਕਿਉਂਕਿ ਗ੍ਰੀਨ ਵੈਲੀ ਸੁਪਰ ਮਾਰਕੀਟ ਨੇ ਵੀ ਐਨਵਰਸਰੀ ਮਨਾਈ ਸੀਗੀ ਸੇਲ ਲੱਗੀ ਹੋਈ ਹੈਗੀ ਆ ਪੈਸੇ ਬਚਾਉਣੇ ਹਨ ਗਰੋਸਰੀ ਕਰਨੀ ਹੋਵੇ ਤਾਂ ਗ੍ਰੀਨ ਵੈਲੀ ਸੁਪਰ ਮਾਰਕੀਟ ਦੇ ਪਹੁੰਚ ਸਕਦੇ ਹੋ ਹਜੇ ਵੀ ਕਾਫੀ ਸਾਰੀਆਂ ਆਈਟਮਾਂ ਸੇਲ ਤੇ ਲੱਗੀਆਂ ਹੋਈਆਂ ਹਨ ਸਾਂਝਾ ਵਿਰਸਾ ਪਿਕਨਿਕ ਹਰਜੀਤ ਜੰਜੋ ਸਾਹਿਬ 4 ਵਜੇ ਲੈ ਕੇ 5 ਵਜੇ ਤੱਕ ਪ੍ਰੋਗਰਾਮ ਕਰਦੇ ਉਸ ਵਕਤ ਸ਼ੰਮੀ ਪੱਠਲ ਸਾਹਿਬ ਹੁੰਦੇ ਹਨ ਫਿਰ ਸਾਡੀ ਵਾਰੀ ਆ ਜਾਂਦੀ ਹੈਗੀ ਆ ਤੇ ਸਾਂਝਾ ਵਿਰਸਾ ਜਿਹੜੀ ਪਿਕਨਿਕ ਹੈਗੀ ਆ ਇਹ ਹੋਣ ਜਾ ਰਹੀ ਆ ਸੰਡੇ 81-23 ਨੂੰ ਬੱਲੇ ਬੱਲੇ ਫਾਰਮ ਦੇ ਵਿੱਚ ਉੱਥੇ ਪਹੁੰਚਣਾ ਤੁਸੀਂ ਜ਼ਰੂਰ ਹਰਜੀਤ ਜੰਜੋ ਸਾਹਿਬ ਰਿਕੁਐਸਟ ਕਰਦੇ ਹਨ ਪਹੁੰਚੋ ਪਿਕਨਿਕ ਬਿਲਕੁਲ ਫਰੀ ਹੈਗੀ ਆ 6478355294 ਸਾਂਝਾ ਵਿਰਸਾ ਪਿਕਨਿਕ ਸੰਡੇ 81-23 ਨੂੰ ਆ ਤੇ ਸੈਣੀ ਪਿਕਨਿਕ ਸੰਡੇ 81 ਇਹ ਵੀ 23 ਨੂੰ ਹੈਗੀ ਆ ਬੈਲਾ ਗਾਰਡਨਸ ਬੋਨ ਦੇ ਏਰੀਆ ਵਿੱਚ ਪੈ ਜਾਂਦਾ ਇਹ ਤਾਰਾ ਸਿੰਘ ਦਾ ਨੰਬਰ 6479928799 ਤੇ ਸੰਪਰਕ ਕਰ ਸਕਦੇ ਹੋ AI ਸੈਂਟਰ AI ਜਿਹੜੇ ਸੈਂਟਰ ਹੁੰਦੇ ਹਨ ਆਰਟੀਫਿਸ਼ਲ ਇੰਟੈਲੀਜੈਂਸ ਸੈਂਟਰ ਕਾਫੀ ਮੁਸ਼ਕਲਾਂ ਪਾ ਰਹੇ ਹਨ ਕਿਉਂਕਿ ਪਾਣੀ ਬੜਾ ਵਰਤਦੇ ਹਨ ਤੇ ਕਹਿੰਦੇ ਵੀ ਲੈਂਡ ਕਾਫੀ ਵਰਤਦੇ ਹਨ ਤੇ ਇਹਦੇ ਵਿੱਚ ਜਿਹੜੀ ਆ ਜੋਬ ਮਾਰਕੀਟ ਬਹੁਤ ਘੱਟ ਹੁੰਦੀ ਆ ਲੋਕੀ ਕੰਮ ਬਹੁਤ ਘੱਟ ਕਰਦੇ ਹੁੰਦੇ ਆ ਕਿਉਂਕਿ ਆਟੋਮੈਟਿਕ ਕੰਪਿਊਟਰ ਚੱਲਦੇ ਹਨ ਇੱਕ ਵਾਰੀ ਕੰਸਟਰਕਸ਼ਨ ਪੂਰੀ ਹੋ ਗਈ ਥੋੜ੍ਹੇ ਜਣੇ ਹੀ ਕੰਮ ਕਰਦੇ ਕਹਿੰਦੇ ਸਾਡੇ ਕੋਲ ਫਾਇਦਾ ਨਹੀਂ ਹੁੰਦਾ ਬਿਜਲੀ ਵੱਧ ਵਰਤਦੇ ਆ ਪਾਣੀ ਵੱਧ ਵਰਤਦੇ ਆ ਕਹਿੰਦੇ ਵੀ ਸਾਨੂੰ ਫਾਇਦਾ ਨਹੀਂ ਬਹੁਤਾ ਹੋ ਰਿਹਾ ਓਕਵਿਲ ਵਾਲਿਆਂ ਨੇ ਇੱਕ ਸਾਲ ਦਾ ਮੋਰਟੋਰੀਅਮ ਲਾ ਦਿੱਤਾ ਇਸ ਤਰ੍ਹਾਂ ਮਿਸ ਸਾਗਾ ਵਾਲੇ ਵੀ ਸਟੱਡੀ ਕਰਨੀ ਹੈਗੀ ਆਪਾਂ ਕੀ ਕਰੀਏ ਫਿਊਚਰ ਦੇ ਵਿੱਚ ਇਹ ਐਡੇ ਵੱਡੇ ਵੱਡੇ ਪਲਾਂਟ ਜਿਹੜੇ ਆ ਰਹੇ ਹਨ ਬਹੁਤ ਸਾਰਾ ਪਾਣੀ ਇਹਨਾਂ ਨੇ ਵਰਤਣਾ ਬਿਜਲੀ ਵਰਤਣੀ ਹੈਗੀ ਆ ਅਤੇ ਸਾਨੂੰ ਕਿੰਨਾ ਕੁ ਫਾਇਦਾ ਹੋਵੇਗਾ ਕਿੱਥੇ ਕੁ ਲਗਾਉਣੇ ਚਾਹੀਦੇ ਆ ਸਿਟੀ ਦੇ ਕੋਲ ਦੂਰ ਲਗਾਉਣੇ ਚਾਹੀਦੇ ਹਨ ਸੋ ਸਟੱਡੀ ਕਰਨਗੇ ਬਹੁਤ ਸਾਰੇ ਸਿਟੀ ਵਾਲੇ ਰੋਕ ਵੀ ਲਾ ਰਹੇ ਹਨ ਇਸ ਦੀ ਡਰੱਗ ਵੀ ਹਰ ਰੋਜ਼ ਫੜੀ ਜਾ ਰਹੀ ਹੈ, ਉਹ ਵੀ ਖਬਰ ਤੁਹਾਡੇ ਵਾਸਤੇ ਲੈ ਕੇ ਆਪਾਂ ਆਵਾਂਗੇ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ, 4 to 5 ਜੰਜੋ ਸਾਹਿਬ ਹੁੰਦੇ ਨੇ, 5 to 6 ਸ਼ੰਮੀ ਭੱਟਰ ਸਾਹਿਬ ਪ੍ਰੋਗਰਾਮ ਕਰ ਜਾਂਦੇ, 6 to 7 ਸਾਡੀ ਵਾਰੀ ਆ ਜਾਂਦੀ ਆ। ਸਟੂਡੀਓ ਦੇ ਨੰਬਰ ਚੇਂਜ ਹੋ ਜਾਂਦੇ, ਸਾਡਾ ਸਟੂਡੀਓ ਦਾ ਨੰਬਰ 416-837-1515 ਹੁੰਦਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਇੱਕ ਨਿਗਾਹ ਰੱਖੀ ਹੋਈ ਹੈਗੀ ਆ ਕੂਜ਼ਮਾ ਡੀਲ ਦੀ, ਸੋ ਕੈਨੇਡਾ ਯੂ ਐੱਸ ਏ ਦੇ ਮੈਕਸੀਕੋ ਦੀ ਜਿਹੜੀ ਡੀਲ ਹੈਗੀ ਆ ਉਹ ਹੁੰਦੀ ਕਿ ਨਹੀਂ, ਪਰ ਸੋ ਫਾਰ ਕਹਿੰਦੇ ਕੈਨੇਡਾ ਅਤੇ ਯੂ ਐੱਸ ਨੋਟ ਰੈਡੀ ਟੂ ਮੇਕ ਅ ਟੈਰਿਫ ਡੀਲ। ਸੋ ਕੈਨੇਡਾ ਅਨਸੈਟਿਸਫਾਈਡ ਹੈਗਾ ਲੇਟੈਸਟ ਜਿਹੜੀ ਅਮੈਰੀਕਾ ਨੇ ਔਫਰ ਕੀਤੀ ਹੈਗੀ ਆ, ਸੋ ਡੀਲ ਹਜੇ ਕੋਈ ਨਹੀਂ ਬਣੀ। ਅਤੇ ਕਿਉਂਕਿ ਟਰੰਪ ਨੇ ਕਿਹਾ ਸਾ 50% ਦੇ ਟੈਰਿਫ ਲਾ ਦੇਵਾਂਗੇ, ਟਾਈਮ ਲੰਘਦਾ ਜਾ ਰਿਹਾ ਹੈਗਾ, ਉਹਦਾ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੀ ਕਰ ਦੇਣਾ ਹੈਗਾ ਆ। ਉਹ ਆਪਣੀ ਆਵਾਜ਼ ਉਠਾ ਕੇ ਚਲੇ ਜਾਂਦੇ ਆ, ਬਾਅਦ ਵਿੱਚ ਜਿਹੜਾ ਕੰਮ ਕਰਨਾ ਪੈਂਦਾ ਬਿਜ਼ਨਸਮੈਨ ਵਾਲਿਆਂ ਨੂੰ ਜਾਂ ਬਿਜ਼ਨਸ ਨੂੰ ਕਰਨਾ ਪੈਂਦਾ ਆ, ਕਿਉਂਕਿ ਪ੍ਰੋਡਕਟ ਜਿਹੜਾ ਹੈ ਕਿੰਨਾ ਕੁ ਟੈਰਿਫ ਲੱਗਦਾ, ਵਿਕੇਗਾ ਕਿ ਨਹੀਂ ਵਿਕੇਗਾ, ਕਿੰਨੀ ਕੁ ਪ੍ਰੋਡਕਸ਼ਨ ਕਰੀਏ, ਇਹ ਸਮਾਨ ਅਕਰੋਸ ਦਾ ਬੋਰਡਰ ਹੁਣ ਭੇਜੀਏ ਕਿ ਠਹਿਰ ਕੇ ਭੇਜੀਏ, ਟ੍ਰੇਲਰ ਖਰੀਦਣੇ ਪੈ ਜਾਂਦੇ ਹਨ, ਵੇਅਰ ਹਾਊਸ ਖਰੀਦਣੇ ਪੈ ਜਾਂਦੇ ਹਨ, ਕਿਉਂਕਿ ਹਰ ਇੱਕ ਜ਼ਿਆਦਾ ਪੈਸਾ ਬਚੇ ਉਸ ਹਿਸਾਬ ਨਾਲ ਭੇਜੀਏ ਜਿਸ ਹਿਸਾਬ ਨਾਲ ਟੈਕਸਿਸ ਟੈਰਿਫ ਲੱਗਣਗੇ ਜਦੋਂ ਬੋਰਡਰ ਕਰੋਸ ਕਰਨਾ, ਅਤੇ ਜੇ ਟੈਰਿਫ ਲੱਗ ਗਏ ਤਾਂ ਕਾਫੀ ਸਾਰੀਆਂ ਜੌਬਾਂ ਵੀ ਜਾ ਸਕਦੀਆਂ ਹਨ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਕੀ ਕੁਝ ਹੋ ਰਿਹਾ ਹੈਗਾ। ਸਾਰੀ ਦੁਨੀਆ ਕਹਿ ਸਕਦੇ ਨਿਗਾਹ ਇੱਧਰ ਹੈਗੀ ਹੈ, ਕਿਉਂਕਿ ਜਦੋਂ ਅਮੈਰੀਕਾ ਦੀ ਇਕੋਨਮੀ ਹਿਲਦੀ ਆ ਤਾਂ ਜਿਹੜੇ ਸਟਾਕ ਮਾਰਕੀਟ ਹੈ ਵੀ ਉਹ ਵੀ ਉਸ ਹਿਸਾਬ ਨਾਲ ਚੱਲਦੀ ਆ। ਡੀਜ਼ਲ ਅਤੇ ਗੈਸ ਪ੍ਰਾਈਸਾਂ ਮਹਿੰਗੀਆਂ ਹੋ ਜਾ ਰਹੀਆਂ, ਇੰਨੀ ਪ੍ਰਾਈਸ ਜਿਹੜੀ ਡੀਜ਼ਲ ਦੀ ਹੈਂਡਲ ਕਰਨੀ ਬੜੀ ਔਖੀ ਹੋਈ ਪਈ ਹੈਗੀ ਆ, ਟਰਾਂਸਪੋਰਟੇਸ਼ਨ ਇੰਡਸਟਰੀ ਵਾਲਿਆਂ ਨੂੰ ਔਖੇ ਹਨ। ਸੋ ਸੌਖੇ ਕਿਸ ਤਰ੍ਹਾਂ ਹੋਣਗੇ, ਕਿਉਂਕਿ ਬਹੁਤ ਸਾਰੇ ਐਮ ਪੀ ਨਾਲ ਵੀ ਗੱਲਬਾਤ ਕੀਤੀ ਸੀਗੀ ਵੀ ਵੱਖ ਵੱਖ ਤੁਸੀਂ ਲੋਕਾਂ ਨੂੰ ਪੈਸੇ ਦਿੰਦੇ ਹੋ, ਇਸ ਇੰਡਸਟਰੀ ਬਾਰੇ ਵੀ ਕੁਝ ਨਾ ਕੁਝ ਸੋਚੋ, ਕੁਝ ਨਾ ਕੁਝ ਕਰੋ। ਬੜੀ ਹਾਰਡ ਜੋਬ ਹੈਗੀ ਆ, ਟਰੱਕ ਡਰਾਈਵਰ ਦੀ ਸੌਖੀ ਨਹੀਂ ਹੈਗੀ ਜੋਬ, ਸਵੇਰੇ ਸਾਜਰੇ ਉੱਠ ਕੇ ਜਾਣਾ, ਫਿਰ ਟ੍ਰੈਫਿਕ ਨੂੰ ਫੇਸ ਕਰਨਾ, ਫਿਰ ਉੱਧਰੋਂ ਡਿਸਪੈਚਰ ਵਾਲਿਆਂ ਨੂੰ ਫੇਸ ਕਰਨਾ, ਨਾਲ ਦੀ ਨਾਲ ਜਦੋਂ ਲੋਡ ਡਿਲੀਵਰ ਕਰਦੇ ਆ ਕਈ ਵਾਰ ਉਹ ਵੀ 3-3 ਘੰਟੇ ਵੇਟ ਕਰਵਾਉਂਦੇ ਹਨ, ਬੰਦਾ ਨਾ ਕਿਤੇ ਵਾਸ਼ਰੂਮ ਜਾਂਦਾ, ਕਈ ਤਾਂ ਲੋਕ ਅੰਦਰ ਵੜਨ ਵੀ ਨਹੀਂ ਦਿੰਦੇ। ਇਹ ਕੰਮ ਸੌਖਾ ਨਹੀਂ ਹੈਗਾ, ਇੱਕ ਪ੍ਰੋਫੈਸ਼ਨਲ ਜੋਬ ਹੈਗੀ ਆ ਜਿਹੜੀ ਕਾਫੀ ਹਿੱਟ ਹੋਈ ਪਈ ਹੈਗੀ ਆ ਇਸ ਵੇਲੇ। ਤਨਖਾਹ ਜਿੰਨੀ ਕੁ ਮਿਲਣੀ ਚਾਹੀਦੀ ਨਹੀਂ ਮਿਲ ਰਹੀ, ਜਿੰਨੇ ਕੁ ਪੈਸੇ ਕਮਾਉਣੇ ਚਾਹੀਦੇ ਹਨ ਉਹ ਕਮਾ ਨਹੀਂ ਰਹੇ ਇਸ ਵੇਲੇ, ਛੱਡ ਵੀ ਨਹੀਂ ਸਕਦੇ ਕਿਉਂਕਿ ਕਈਆਂ ਨੇ ਸਾਰੀ ਉਮਰ ਪਰ ਕੰਮ ਹੀ ਇਹੀ ਕੀਤਾ ਹੁੰਦਾ, ਐਕਸਪੈਂਸ ਵਧੇ ਹੁੰਦੇ ਹਨ। ਸੋ ਜੋਬ ਸਿਚੁਏਸ਼ਨ ਸਾਰੇ ਪਾਸੇ ਥੋੜ੍ਹੀ ਚੰਗੀ ਨਹੀਂ ਲੱਗ ਰਹੀ ਹੈਗੀ। ਵਾਈਟ ਹਾਊਸ ਪ੍ਰੈਸ ਸੈਕਟਰੀ ਸੀਗੀ ਕੈਰੋਲਾਈਨ ਲੇਵਿਟ, ਅਤੇ ਯੰਗਸਟ ਪਰਸਨ ਸੀਗਾ ਟੂ ਹੋਲਡ ਦਿਸ ਰੋਲ। ਬੜੀ ਵਧੀਆ ਜੋਬ ਕੀਤੀ ਉਹਨਾਂ ਨੇ ਜਿਸ ਹਿਸਾਬ ਨਾਲ ਟਰੰਪ ਸਾਹਿਬ ਦੱਸ ਰਹੇ ਹਨ, ਪਰ ਹੁਣ ਉਹਨਾਂ ਨੇ ਕਹਿਤਾ ਵੀ ਮੈਂ ਫੈਮਿਲੀ ਦੇ ਲਈ ਟਾਈਮ ਸਪੈਂਡ ਕਰਨਾ, ਇੱਕ ਬੱਚਾ ਹੋਰ ਆ ਰਿਹਾ ਹੈਗਾ ਆ, ਵਧਾਈ ਹੋਵੇ, ਅਤੇ ਕਿ ਜਾਮ ਕਰ ਸਪੈਂਡ ਟਾਈਮ ਵਿਦ ਅ ਫੈਮਿਲੀ, ਅਤੇ ਮੈਂ ਹੁਣ ਆਪਣੀ ਜੋਬ ਵੱਲੋਂ ਛੁੱਟੀ ਜਾਂਦੀ ਹਾਂ। ਲਓ ਜੀ, ਬਹੁਤ ਸਾਰੀਆਂ ਟਿਕਟਾਂ ਇਸ਼ੂ ਕੀਤੀਆਂ ਗਈਆਂ ਸੀਗੀਆਂ, ਬਹੁਤ ਸਾਰੀਆਂ ਟਿਕਟਾਂ ਬਰੈਂਪਟਨ ਵਿੱਚ ਇਸ਼ੂ ਕੀਤੀਆਂ ਗਈਆਂ ਸੀ, ਪਤਾ ਲੱਗ ਰਿਹਾ ਸੀਗਾ, ਕਹਿੰਦੇ ਕਾਫੀ ਸਾਰੀਆਂ ਟਿਕਟਾਂ ਇਸ਼ੂ ਕੀਤੀਆਂ। ਬਹੁਤ ਸਾਰੇ ਕਹਿ ਰਹੇ ਵੀ ਸਾਡੀ ਗੱਡੀ ਸਹੀ ਪਾਰਕ ਸੀਗੀ, ਕਈ ਕਹਿ ਰਹੇ ਹਨ ਜਾਂ ਜਗ੍ਹਾ ਹੈ ਨਹੀਂ ਤੇ ਹੁਣ ਕਰੀਏ ਕੀ। ਸੋ ਜਿੱਥੇ ਪੈਸੇ ਕਮਾਉਂਦੇ ਹੋ ਉੱਧਰੋਂ ਕਈ ਵਾਰੀ ਰੂਲਸ ਐਂਡ ਰੈਗੂਲੇਸ਼ਨ ਬ੍ਰੇਕ ਹੋਣੇ ਆ, ਫਿਰ ਟਿਕਟ ਤਾਂ ਮਿਲਣੀ ਹੀ ਮਿਲਣੀ ਹੈਗੀ ਆ। ਪਰ ਕਹਿੰਦੇ ਪਿਛਲੇ ਕਈ ਮਹੀਨੇ ਤੋਂ ਕਾਫੀ ਸਾਰੀਆਂ ਜਿਹੜੀ ਸਿਟੀ ਹੈਗੀ ਆ ਟਿਕਟਾਂ ਇਸ਼ੂ ਕਰ ਰਹੀ ਹੈਗੀ ਆ। ਇਸੇ ਤਰ੍ਹਾਂ ਲੱਗਦਾ ਹੈਗਾ ਜੋਬ ਸੌਖੀ ਹੈਗੀ, ਮੇਰੀ ਗੁਰਦੇਵ ਜੀ ਨਾਲ ਟੋਪ ਆਟੋ ਕਲੀਅਰ ਵਾਲੇ ਨਾਲ ਗੱਲਬਾਤ ਹੁੰਦੀ ਸੀਗੀ, ਅਤੇ ਉਹ ਵੀ ਦੱਸ ਰਹੇ ਸੀਗੇ ਵੀ ਕਾਫੀ ਟਿਕਟਾਂ ਜਿਹੜੀਆਂ ਡੰਪ ਟਰੱਕ ਟੋ ਟਰੱਕ ਵਾਲਿਆਂ ਨੂੰ ਵੀ ਮਿਲ ਰਹੀਆਂ ਹਨ। ਕਈ ਵਾਰੀ ਇੱਕ ਬੰਦਾ ਗੱਡੀ ਚੁਕਾ ਦਾ, ਦੂਸਰਾ ਕਹਿੰਦਾ ਗੱਡੀ ਕਹਿੰਦੇ ਚੁਕਾਈ ਹੈਗੀ ਆ, ਤੇਰਾ ਰਾਈਡ ਨਹੀਂ ਬਣਦਾ, ਟਿਕਟਾਂ ਪਰ ਟਿਕਟ ਇਸ਼ੂ ਕਰ ਦਿੰਦੇ ਹਨ। ਕਹਿੰਦੇ ਵੀ ਟੋ ਟਰੱਕ ਵਾਲੇ ਨੂੰ ਟਿਕਟ ਇਸ਼ੂ ਕਰਨੀ, ਕੰਪਨੀ ਵਾਲੇ ਨੂੰ 5-6 ਟਿਕਟਾਂ ਇਸ਼ੂ ਕਰ ਦਿੰਦੇ ਹਨ। ਸੋ ਮਗਰ ਪਏ ਹੋਏ ਹਨ ਕਹਿੰਦੇ ਟੋ ਟਰੱਕ ਇੰਡਸਟਰੀ ਦੇ। ਖ਼ਬਰਾਂ ਵੇਖੋ ਬਹੁਤ ਸਾਰੀਆਂ ਹਨ। ਇੱਕ ਅਲੀਗਲ ਕੈਨਵਸ ਜਿਹੜੀ ਹੈਗੀ ਆ, ਗਰੋਇੰਗ ਓਪਰੇਸ਼ਨ ਸੀਗਾ ਬ੍ਰੈਂਪਟਨ ਦੇ ਵਿੱਚ, $1.5 million ਦੀ ਕੈਨਵਸ ਡਰੱਗ ਜਿਹੜੇ ਉਹ ਸੀਜ਼ ਕੀਤੀ ਗਈ ਆ, ਅਤੇ 4,000 ਤੋਂ ਵੱਧ ਪਲਾਂਟ ਸੀਗੇ ਉਹ ਸੀਜ਼ ਕੀਤੇ ਗਏ ਆ। 23 kilograms ਦੀ ਪ੍ਰੋਸੈਸਡ ਕੈਨਵਸ ਜਿਹੜੀ ਹੈਗੀ ਆ ਉਹ ਮਿਲੀ ਆ, $600 ਕੈਨੇਡੀਅਨ ਕਰੰਸੀ, 2 ਜਣੇ ਚਾਰਜ ਕੀਤੇ ਗਏ ਆ, ਇੱਕ ਦੀ 38 ਅਤੇ ਇੱਕ 43 ਦੀ ਉਮਰ ਸੀਗੀ, ਅਰੈਸਟਡ ਐਂਡ ਚਾਰਜਡ। ਵਧਾਈ ਹੋਵੇ, ਕਿ ਜਿੱਥੇ ਚੰਗਾ ਕੰਮ ਹੈਗਾ ਹੋਣਾ ਚਾਹੀਦਾ। ਪੀਲ ਪੁਲਿਸ ਨੇ ਹੈਲੀਕਾਪਟਰ ਲਾਂਚ ਕੀਤਾ, ਇਹ ਕ੍ਰਾਈਮ ਨੂੰ ਫਾਈਟ ਕਰਨ ਵਾਸਤੇ ਹਾਈਟੈਕ ਹੈਲੀਕਾਪਟਰ ਪੈਟਰੋਲ ਬ੍ਰੈਂਪਟਨ ਐਂਡ ਮਿਸ ਸਾਗਾ। ਸੋ ਫੰਡ ਇਹ ਫੰਡ ਦੀ ਅੰਟੇਰੀਓ ਗੌਰਮੈਂਟ ਜਿਹੜੀ ਮਿਲੀ ਸੀਗੀ, ਤੇ ਇਸ ਨਾਲ ਨਾਲ ਹੁਣ ਹੈਲੀਕਾਪਟਰ ਜਿਹੜਾ ਹੈਗਾ ਅਫੀਸ਼ਲੀ ਲਾਂਚ ਕੀਤਾ ਗਿਆ ਹੈਗਾ ਆ। ਸੋ ਗੇਮ ਚੇਂਜਰ ਹੈਗਾ ਇਹ ਚੀਜ਼ ਹੈ, ਕਹਿੰਦੇ ਜਿਸ ਹਿਸਾਬ ਨਾਲ ਕ੍ਰਾਈਮ ਹੋ ਰਿਹਾ ਹੈਗਾ, ਜਿਸ ਹਿਸਾਬ ਨਾਲ ਸਪੈਸ਼ਲੀ ਬਰੈਂਪਟਨ ਮਿਸਾਗਾ ਦੇ ਵਿੱਚ ਕਹਿੰਦੇ ਹੈਲੀਕਾਪਟਰ ਕਾਫੀ ਸਾਰੀ ਹੈਲਪ ਕਰੇਗਾ ਇਸ ਕ੍ਰਾਈਮ ਨੂੰ ਫਾਈਟ ਕਰਨ ਦੇ ਲਈ। ਸੋ ਇਟ ਇਜ਼ ਅ ਗੇਮ ਚੇਂਜਰ। ਸੋ ਜਿਹੜਾ ਚੰਗਾ ਕੰਮ ਹੈਗਾ, ਹੈਲੀਕਾਪਟਰ ਲੈਣੇ ਪੈ ਗਏ ਇਹਨਾਂ ਲੋਕਾਂ ਨੂੰ ਫੜਨ ਵਾਸਤੇ, ਪਰ ਸਜ਼ਾ ਸਖ਼ਤ ਕਰ ਦੇਵੋ, ਕੰਮ ਹੋਰ ਸੌਖਾ ਹੋ ਜਾਵੇਗਾ। ਖਬਰ ਮੈਂ ਬਹੁਤ ਸਾਰੀਆਂ ਲੈ ਕੇ ਆਣੀ ਕਿ ਦੱਸ ਦੇਵਾਂ, ਵੱਖ ਵੱਖ ਪ੍ਰੋਗਰਾਮ ਆ ਰਹੇ ਹਨ, ਸਪੈਸ਼ਲੀ ਜਦੋਂ ਵਿੰਟਰ ਆ ਜਾਣੀ ਬੱਚਿਆਂ ਵਾਸਤੇ ਔਖਾ ਹੋ ਜਾਂਦਾ ਹੈ। ਮੈਂ ਸਦਾ ਕਹਿੰਦਾ ਹੁੰਦਾ ਬੱਚੇ ਨੇ ਉਂਗਲ ਫੜ ਲਵੋ, ਜਿੱਧਰ ਨੂੰ ਲੈ ਕੇ ਚੱਲੂਗੇ ਉੱਧਰ ਨੂੰ ਤੁਰ ਪੈਣਗੇ। ਸੋ ਗੁਰੂ ਘਰ ਦੇ ਵਿੱਚ ਕਾਫੀ ਸਾਰੇ ਪ੍ਰੋਗਰਾਮ ਜਿਹੜੇ ਅਲੀਕੇ ਗਏ ਹਨ ਵੱਖ ਵੱਖ ਗੁਰੂ ਘਰਾਂ ਦੇ ਵਿੱਚ। ਸੋ ਵਿੰਟਰ ਵਿੱਚ ਹੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ, ਤੁਸੀਂ ਕਹਿੰਦੇ ਵਿੰਟਰ ਦੀ ਗੱਲ ਹੁਣੇ ਕਰਨ ਲੱਗ ਪਏ ਇਹ, ਕਿਉਂਕਿ ਸਪਤੰਬਰ ਦੇ ਮਹੀਨੇ ਦੀ ਜਿਹੜੀ ਰਜਿਸਟ੍ਰੇਸ਼ਨ ਉਹ ਚੱਲ ਰਹੀ ਹੈ ਗੁਰੂ ਘਰ ਅੰਟੇਰੀਓ ਖਾਲਸਾ ਦਰਬਾਰ ਦੇ ਵਿੱਚ। ਰਜਿਸਟ੍ਰੇਸ਼ਨ ਪਹਿਲਾਂ ਕਰ ਲਿਆ ਕਰੋ, ਹੱਥ ਜੋੜ ਕੇ ਬੇਨਤੀ ਹੈਗੀ ਆ, ਰਜਿਸਟ੍ਰੇਸ਼ਨ ਜਿਹੜੀ ਆ ਇਹ ਪਹਿਲਾਂ ਕਰ ਲਿਆ ਕਰੋ, ਬੜੀ ਜ਼ਰੂਰੀ ਹੁੰਦੀ ਆ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ 10405 ਕੈਂਡੀ ਰੋਡ, ਇਹ ਨੌਰਥ ਆਫ ਬੋਵੇੜਿਆ, ਸਾਊਥ ਆਫ ਸੈਂਡਲਵੜਿਆ, ਇੰਡੀਆ ਬਾਜ਼ਾਰ। ਅਤੇ ਦੋ ਇਹਨਾਂ ਦੇ ਗਰੋਸਰੀ ਦੇ ਸਟੋਰ ਹਨ, ਇੱਕ ਬਰੈਂਪਟਨ ਦੇ ਵਿੱਚ, ਇੱਕ ਇੱਥੋਂ ਵਿਕੋ ਰੈਕਸਡੇਲ ਦੇ ਵਿੱਚ, ਟੋਰਾਂਟੋ ਵੀ ਕਹਿ ਦਿੰਦੇ ਹਨ। ਸੋ ਇੰਡੀਆ ਬਾਜ਼ਾਰ 'ਤੇ ਜਾ ਕੇ ਗਰੋਸਰੀ ਸ਼ੋਪਿੰਗ ਕਰੋ, ਦੋ ਸਟੋਰ ਹਨ। ਅਤੇ ਜਿਹੜਾ ਬਰੈਂਪਟਨ ਵਿੱਚ ਹੈਗਾ ਉੱਥੇ ਤੁਸੀਂ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਅਤੇ ਕੇਟਰਿੰਗ ਦੀ ਸਰਵਿਸ ਵੀ ਲੈ ਸਕਦੇ ਹੋ। ਗਰੋਸਰੀ ਸਦਾ ਸੇਲ ਲੱਗੀ ਰਹਿੰਦੀ ਆ। ਇੰਡੀਆ ਬਾਜ਼ਾਰ 905-840-1116 ਇਹਨਾਂ ਦਾ ਨੰਬਰ ਹੈਗਾ। ਅਵਿਤਾ ਲੀਵਾਲ ਜੀ ਨੇ ਅੱਜ ਆਉਣਾ ਸੀਗਾ, ਪਹੁੰਚ ਨਹੀਂ ਸਕੇ, ਅਤੇ ਅਵਿਤਾ ਲੀਵਾਲ ਜੀ ਕਹਿ ਰਹੇ ਹਨ ਵੀ ਕੱਲ੍ਹ ਨੂੰ ਆਪਾਂ ਪਹੁੰਚਾਂਗੇ, ਜ਼ਰੂਰ ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣਗੇ ਸਿਟੀ ਆਫ ਬਰੈਂਪਟਨ ਦੇ ਵਿੱਚ। ਵੱਖ ਵੱਖ ਸਿਟੀ ਦੇ ਵਿੱਚ ਜਿਹੜੇ ਮਿਊਨਿਸਪਲ ਇਲੈਕਸ਼ਨ ਆ ਰਹੀਆਂ ਹਨ, ਅਤੇ ਆਪਣੇ ਆਪਣੇ ਵੱਖਰੇ ਵੱਖਰੇ ਲੋਕ ਆਵਾਜ਼ ਉਠਾ ਰਹੇ ਹਨ। ਸੋ ਤੁਹਾਡੀ ਸਿਟੀ ਵਿੱਚ ਕਿਹੜੇ ਕੰਮ ਹੋ ਰਹੇ, ਕਿਹੜੇ ਕੰਮ ਨਹੀਂ ਹੋ ਰਹੇ, ਅਤੇ ਉਹ ਤੁਹਾਡੇ ਸਾਹਮਣੇ ਹਨ। ਸਤਪਾਲ ਜੋ ਸਮੇਂ ਕਾਫੀ ਸਾਰੀ ਇਨਫੋਰਮੇਸ਼ਨ ਕੱਲ੍ਹ ਸਾਂਝੀ ਕੀਤੀ ਸੀਗੀ, ਅਤੇ ਅਵਿਤਾ ਲੀਵਾਲ ਅੱਜ ਪਹੁੰਚ ਨਹੀਂ ਸਕੇ ਅਤੇ ਕੱਲ੍ਹ ਨੂੰ ਆਉਣਗੇ ਜ਼ਰੂਰ। ਇਹ ਸਿਟੀ ਵਾਸਤੇ ਤੁਹਾਡੇ ਵਾਸਤੇ ਕੀ ਕੁਝ ਕਰ ਸਕਦੇ, ਤੁਹਾਡਾ ਟੈਕਸ ਫੇਅਰ ਦਾ ਪੈਸਾ ਕੀ, ਜਿਹੜੇ ਪੁਰਾਣੇ ਲੋਕ ਇਸ ਸੀਟਾਂ ਲਈ ਬੈਠੇ ਸੀ ਉਹਨਾਂ ਕੋਲ ਕੁਝ ਕੰਮ ਕੀਤਾ ਕਿ ਨਹੀਂ ਕੀਤਾ, ਜੇ ਕੀਤਾ ਹੈਗਾ ਤੁਹਾਡੇ ਕੋਲ ਬਹੁਤ ਵੱਡਾ ਚਾਂਸ ਹੈਗਾ, ਰਾਈਟ ਹੈਗਾ ਵੋਟ ਪਾਉਣ ਦਾ। ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾ ਵੀ ਸਕਦੇ ਹੋ ਅਤੇ ਹਰਾ ਵੀ ਸਕਦੇ, ਕਿਹਨੂੰ ਵੋਟ ਪਾਉਣੇ ਆ। ਬਹੁਤ ਸਾਰੇ ਲੋਕ ਖੜ ਗਏ ਹਨ। ਸੋ ਸੋਚ ਲਿਓ, ਅਸੀਂ ਸਿਰਫ ਆਪਾਂ ਨਹੀਂ ਕਹਿ ਰਹੇ, ਵੱਖ ਵੱਖ ਮੀਡੀਆ ਵਾਲੇ ਕਹਿ ਰਹੇ ਸੀਗੇ ਵੀ ਜੇ ਕਿਸੇ ਨੇ ਮੈਦਾਨ ਵਿੱਚ ਆਉਣਾ ਪਹਿਲਾਂ ਆ ਜਾਇਓ, ਦੱਸੋ ਕੁਝ ਨੇ ਕੀ ਸਿਟੀ ਵਾਸਤੇ ਤਾਂ ਨਹੀਂ ਕਮਿਊਨਿਟੀ ਵਾਸਤੇ ਕਿਹੜੇ ਕੰਮ ਕੀਤੇ ਹਨ, ਕੋਈ ਕੰਮ ਕੀਤੇ ਕਿ ਨਹੀਂ ਕੀਤੇ, ਕਿ ਸਿਟੀ ਕਿਤੇ ਬਾਹਰ ਕਦੇ ਕਮਿਊਨਿਟੀ ਵਿੱਚ ਆਏ ਹੀ ਨਹੀਂ। ਲੋਕਾਂ ਵਿੱਚ ਆਵਾਂਗੇ, ਕੋਈ ਕੰਮ ਕਰੂੰਗੇ, ਕੋਈ ਔਰਗਨਾਈਜੇਸ਼ਨ ਨਾਲ ਜੁੜੇ ਹੋਵੋਗੇ, ਤਾਂ ਹੀ ਤੁਸੀਂ ਇਹ ਸਿਟੀਜ਼ ਦੇ ਇਹ ਕਾਰਪੋਰੇਸ਼ਨ ਚਲਾ ਸਕਦੇ ਹੋ। ਸੋ ਸਿਟੀ ਵਾਸਤੇ ਬਹੁਤ ਸਾਰੇ ਲੋਕਾਂ ਨੇ ਪੇਪਰ ਭਰੇ ਹੋਏ ਹਨ, ਤੁਸੀਂ ਕਿਸੇ ਵੋਟ ਪਾ ਕੇ ਜਿਤਾਉਣਾ, ਖੋਜ ਕਰ ਲੈਣਾ। ਇਹ ਬਹੁਤ ਵੱਡਾ ਮੌਕਾ ਹੁੰਦਾ ਆ ਜਦੋਂ ਆਪਾਂ ਇਕੱਠੇ ਡਿਨਰ ਟੇਬਲ 'ਤੇ ਬੈਠਦੇ ਹਾਂ, ਇਕੱਠੇ ਡਿਨਰ ਟੇਬਲ ਕੌਣ ਬੈਠਦਾ ਡਿਨਰ ਟੇਬਲ 'ਤੇ ਅੱਜ ਇਕੱਠੇ, ਇਕੱਲੇ ਇਕੱਲੇ ਛੱਕ ਲੈਂਦੇ, ਦੌੜ ਭੱਜ ਤਾਂ ਪਈ ਹੈਗੀ ਆ, ਫਿਰ ਵੀ ਇਕੱਠੇ ਹੋ ਕੇ ਬੱਚੇ ਸਮੇਤ, ਫੈਮਿਲੀ ਸਮੇਤ, ਤੁਸੀਂ ਆਪ ਇੱਕ ਪਲਾਨ ਬਣਾਇਆ ਕਰੋ ਕਿਹਨੂੰ ਵੋਟ ਪਾਉਣੀ ਹੈ ਅਤੇ ਕੱਲੇ ਪਾਉਣੀ, ਸਾਡੇ ਵਾਸਤੇ ਕੀ ਕੁਝ ਕਰ ਸਕਦੇ ਹਨ। ਸੋ ਅਵਿਤਾ ਲੀਵਾਲ ਜੀ ਵੀ ਖੜ੍ਹੇ ਹਨ ਮੇਅਰ ਦੀ ਸੀਟ ਦੇ ਲਈ, 416-882-1200 ਇਹਨਾਂ ਦਾ ਨੰਬਰ ਹੈਗਾ ਆ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸੱਚੀ ਗੱਲ ਆ, ਫਰੈਸ਼ ਬਣਦਾ ਹੈਗਾ ਬਿਨਾਂ ਪੈਕ ਦੇ ਵਿੱਚ, ਅਤੇ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਤੁਹਾਡੇ ਘਰ। ਸ਼ੇਰ ਆਟਾ ਦੇਸੀ ਸਟਾਈਲ ਤੁਸੀਂ ਬਹੁਤ ਪਸੰਦ ਕੀਤਾ, ਮਲਟੀਗ੍ਰੇਨ ਆਟਾ ਵੀ ਪਹੁੰਚਿਆ ਹੋਇਆ ਹੈਗਾ, ਅਤੇ ਨਾਲ ਦੀ ਨਾਲ ਦੇਗ ਆਟਾ, ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚਿਆ ਹੋਇਆ। ਸ਼ੇਰ ਆਟੇ ਵਾਲੇ ਮੇਨ ਸਪੋਂਸਰ ਹਨ ਇਸ ਪ੍ਰੋਗਰਾਮ ਦੇ, ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਥਸਨ ਬੁਲਵਾਰਡ 'ਤੇ ਹਨ। ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ, ਟਰੱਕਾਂ ਦੀ ਮਕੈਨਿਕਲ ਰਿਪੇਅਰ ਕਰਵਾਉਣੀ ਹੋਵੇ, ਓਇਲ ਚੇਂਜ ਕਰਵਾਉਣਾ ਹੋਵੇ, ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੀ ਹੋਵੇ, ਤਾਂ ਪਹੁੰਚੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 'ਤੇ। ਅਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਸ਼ੀਟ ਬੰਪਰ, ਡੀਅਰ ਗਾਰਡਸ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਫਰੰਟ ਗੇਅਰ ਲੈਂਡਿੰਗ ਗੇਅਰ, ਰੇਡੀਏਟਰ, ਸਟੈਕ ਕਿੱਟਸ ਤੁਸੀਂ ਲੈ ਸਕਦੇ ਹੋ ਡਾਇਮੰਡ ਟਰੱਕ ਪਾਰਟਸ ਦੇ ਕੋਲੋਂ। ਬਲਕਾਰ ਜਾਂ ਸੁਰਜੀਤ ਦਾ ਨੰਬਰ 905-212-9200 'ਤੇ ਸੰਪਰਕ ਕਰਿਓ। ਆਪਣਾ ਸੋਸ਼ਲ ਮੀਡੀਆ, ਅੱਜ ਕੱਲ੍ਹ ਸਭ ਕੁਝ ਸੋਸ਼ਲ ਮੀਡੀਆ ਹੀ ਹੋਣ ਲੱਗ ਪਿਆ, ਤੁਸੀਂ ਆਪਣੀ ਬਿਜ਼ਨਸ ਦਾ ਸੋਸ਼ਲ ਮੀਡੀਆ ਅਕਾਊਂਟ ਬਣਾਉਣਾ ਚਾਹੁੰਦੇ ਹੋ, ਮਾਰਕੀਟ ਕਰਨਾ ਚਾਹੁੰਦੇ ਹੋ, ਤਾਂ ਐਡਮਿਊਰਾ ਕ੍ਰੀਏਟਿਵ ਏਜੰਸੀ ਹੈਗੀ ਆ, 289-500-0667 'ਤੇ ਗੱਲ ਕਰਨੀ ਆ। ਜਸ ਭੁੱਲਰ ਸਾਹਿਬ ਦਾ ਮੈਂ ਨੰਬਰ ਦੇ ਦਿੰਦਾ, 416-732-2611। ਮੋਰਗੇਜ ਚਾਹੀਦੀ ਆ, ਮੋਰਗੇਜ ਦੀਆਂ ਸੇਵਾਵਾਂ ਚਾਹੀਦੀਆਂ, ਕੋਈ ਸਲਾਹ ਲੈਣੀ ਹੋਵੇ ਤਾਂ ਜਸ ਭੁੱਲਰ ਸਾਹਿਬ ਨਾਲ 416-732 26-11 ਤੇ ਸੰਪਰਕ ਕਰ ਸਕਦੇ ਹੋ। ਅੰਕੜੇ ਬਾਹਰ ਆ ਰਹੇ ਹਨ, ਕਹਿੰਦੇ ਇਨਸੋਲਵੈਂਸੀ ਤੇ ਬੈਂਕਰਪਸੀ ਈਵਨ ਲੋਕੀ ਬਹੁਤ ਜਾ ਰਹੇ ਹਨ। ਔਖਾ ਹੁੰਦਾ, ਕੋਈ ਨਹੀਂ ਜਾਣਾ ਚਾਹੁੰਦਾ, ਕੰਮ ਔਖਾ ਹੋ ਗਿਆ। ਕਈਆਂ ਨੇ ਇਨਵੈਸਟਮੈਂਟ ਕਰ ਰਹੀ ਹੈਗੀ, ਸਾਂਭ ਨਹੀਂ ਗਈ, ਕਈਆਂ ਨੇ ਸੋਚਿਆ ਵੀ ਪ੍ਰਾਈਸਾਂ ਇਸ ਹਿਸਾਬ ਨਾਲ ਹੀ ਰਹਿਣੀਆਂ, ਅਤੇ ਇਹ ਨਹੀਂ ਸੋਚਿਆ ਸਕਦਾ ਜਿਹੜੀ ਇੰਟਰਸਟ ਰੇਟ ਹੈਗਾ ਬਈ ਉਹ ਵੀ ਕਦੇ ਉੱਪਰ ਚਲ ਜਾਵੇਗਾ, ਕਿਉਂਕਿ ਫਰੀ ਵਾਂਗੂ ਹੀ ਪੈਸੇ ਦਿੱਤੇ ਗਏ ਸੀ ਬੈਂਕ ਵੱਲੋਂ, ਅਤੇ ਹੁਣ ਕਈਆਂ ਦਾ ਕੰਮ ਔਖਾ ਹੋ ਗਿਆ ਹੈਗਾ, ਕਿਉਂਕਿ ਇੰਟਰਸਟ ਰੇਟ ਵੱਧ ਗਏ ਹਨ, ਤੁਹਾਡੀ ਜਿਹੜੀ ਆ ਮੋਰਗੇਜ ਜਾਂ ਪੇਮੈਂਟ ਉਹ ਵੱਧ ਗਈਆਂ, ਹੈਂਡਲ ਕਰਨੀਆਂ ਬੜੀਆਂ ਔਖੀਆਂ ਹੋ ਗਈਆਂ ਹਨ। ਬਹੁਤ ਸਾਰੇ ਲੋਕ ਸਟ੍ਰੈਸ, ਬੈਂਕਰਪਸੀ, ਡਿਵੋਰਸਿਸ ਵੱਲ ਜਾ ਰਹੇ ਹਨ। ਫੈਮਿਲੀ ਨਾ ਟੁੱਟੇ ਕਿਸੇ ਦੀ, ਸਾਡੀ ਸਦਾ ਅਰਦਾਸ ਹੁੰਦੀ ਆ, ਰੱਬ ਸਾਰਿਆਂ ਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਕਈਆਂ ਕੋਲ ਦੋ ਦੋ ਤਿੰਨ ਤਿੰਨ ਜੋਬਾਂ ਹਨ, ਕਈ ਇੱਕ ਜੋਬ ਲੱਭਣ ਦੀ ਕੋਸ਼ਿਸ਼ ਕਰਦੇ, ਮਿਲਦੀ ਨਹੀਂ, ਘਰੋਂ ਬਾਹਰ ਨਿਕਲਣਾ ਪੈਂਦਾ ਆ, ਪੁੱਛਣਾ ਪੈਂਦਾ। ਅੱਜ ਕੱਲ੍ਹ ਈਮੇਲਾਂ ਪਾ ਕੇ, ਟੈਕਸਟ ਮੈਸੇਜ ਕਰਕੇ ਜਾਂ ਰੈਜ਼ਮੇਸ ਭੇਜ ਕੇ ਵੀ ਨਹੀਂ ਸਕਦਾ, ਤੁਹਾਨੂੰ ਦਰਵਾਜ਼ੇ ਖੜਕਾਉਣੇ ਪੈਂਦੇ ਹਨ। ਮੈਂ ਕਹਿੰਦਾ ਜੇ ਬੰਦਾ ਵਿਹਲਾ ਹੈਗਾ ਨਾ, ਗੁਰੂ ਘਰ ਜਾ ਕੇ ਸੇਵਾ ਕਰ ਲਓ, ਬਹੁਤ ਸਾਰਾ ਵੋਲੰਟੀਅਰ ਕੰਮ ਦੇ ਨਾ, ਸੋਚੋ ਵੀ ਮੈਂ ਫਰੀ ਵਿੱਚ ਕਰ ਰਿਹਾ। ਇਹ ਨੈੱਟਵਰਕਿੰਗ ਹੁੰਦੀ ਹੈ, ਨੈੱਟਵਰਕਿੰਗ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਜੋਬਸ ਮਿਲ ਸਕਦੀਆਂ। ਨਾਲੇ ਸੰਗਿਆ ਨਾ ਕਰੋ ਵੀ ਮੇਰੇ ਕੋਈ ਜੋਬ ਹੈ ਨਹੀਂ, ਵੀ ਮੈਂ ਆਹ ਜੋਬ ਲੱਭ ਰਿਹਾ ਹੈਗਾ। ਹਰ ਇੱਕ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ, ਕੋਈ ਵੱਧ ਪੜ੍ਹ ਸਕਦਾ, ਕੋਈ ਘੱਟ ਪੜ੍ਹ ਸਕਦਾ, ਬ੍ਰੇਨ ਦੇ ਸੈੱਲ ਵੱਖਰੇ ਵੱਖਰੇ, ਕੋਸ਼ਿਸ਼ ਹਰ ਇੱਕ ਕਰਦਾ ਬੰਦਾ, ਪਰ ਸੰਗਿਆ ਨਾ ਕਰੋ ਜੋਬ ਤੁਸੀਂ ਲੱਭਦੇ ਹੁੰਦੇ ਆ, ਤੁਸੀਂ ਆਪਣੀ ਫੈਮਿਲੀ ਵਾਸਤੇ ਆਪਣੇ ਵਾਸਤੇ ਕੰਮ ਲੱਭਣਾ। ਸੋ ਜਿਹੜੀ ਨੈੱਟਵਰਕਿੰਗ ਆ ਬੜੀ ਜ਼ਰੂਰੀ ਹੁੰਦੀ, ਘਰ ਬੈਠ ਕੇ ਕੱਖ ਨਹੀਂ ਬਣਨਾ, ਤੁਸੀਂ ਹੋਸਪਿਟਲ ਜਾ ਕੇ ਵੋਲੰਟੀਅਰ ਕਰ ਸਕਦੇ, ਬਹੁਤ ਸਾਰੇ ਐਸੇ ਸਪੋਰਟਸ ਪ੍ਰੋਗਰਾਮ ਹਨ, ਉੱਥੇ ਵੋਲੰਟੀਅਰ ਕਰ ਸਕਦੇ, ਗੁਰੂ ਘਰ ਜਾ ਕੇ ਸੇਵਾ ਕਰ ਸਕਦੇ, ਨਾਲ ਦੇ ਨਾਲ ਉੱਥੇ ਵੋਲੰਟੀਅਰ ਦਾ ਕੰਮ ਕਰ ਸਕਦੇ ਹੋ, ਅਤੇ ਕਨੈਕਸ਼ਨ ਦੇ ਨਾਲ ਕੇ ਵਿੱਚ ਬਹੁਤ ਸਾਰੀਆਂ ਜੋਬਾਂ ਮਿਲਦੀਆਂ ਹਨ। ਸੋ ਸਾਡੇ ਕੋਲ ਬਹੁਤ ਸਾਰੀ ਜੋਬਾਂ, ਤੁਸੀਂ ਮੇਰੇ ਨਾਲ ਸੰਪਰਕ ਕਰਿਓ, ਕਿਉਂਕਿ ਉਹ ਕਹਿੰਦੇ ਹਨ ਬਹੁਤ ਸਾਰੇ ਜਦੋਂ ਫੋਨ ਕਾਲ ਕਰਦੇ, ਜਦੋਂ ਆਪਾਂ ਇੰਗਲਿਸ਼ ਬੋਲਦੇ ਹਾਂ ਨਾ, ਫਿਰ ਫੋਨ ਕਾਲ ਕੱਟ ਕੇ ਚਲੇ ਜਾਂਦੇ, ਫੋਨ ਡਰੋਪ ਨਾ ਕਰਿਆ ਕਰੋ, ਪੁੱਛ ਲਿਆ ਕਰੋ, ਆਈ ਐਮ ਲੁਕਿੰਗ ਫੋਰ ਅ ਜੋਬ। ਮੈਨੂਫੈਕਚਰਿੰਗ ਜੋਬਸ ਬਹੁਤ ਸਾਰੀਆਂ ਹਨ, ਮਿਲ ਰਾਈਟ ਮਕੈਨਿਕ ਚਾਹੀਦਾ, $40 ਤੋਂ ਲੈ ਕੇ $48 ਪਰ ਘੰਟੇ ਮਿਲ ਸਕਦੇ ਆ। ਸ਼ਿਪਰ ਚਾਹੀਦਾ ਹੈਗਾ, $18 ਬਰਾਬਰ ਮਿਲਦੇ ਆ। CNC ਮਸ਼ੀਨਸ ਚਾਹੀਦੇ ਹਨ, $20 ਤੋਂ ਲੈ ਕੇ $25 ਪਰ ਘੰਟੇ ਮਿਲਦੇ ਆ। CNC ਪ੍ਰੋਗਰਾਮ ਚਾਹੀਦਾ, ਪ੍ਰੋਗਰਾਮਰ ਚਾਹੀਦਾ, $30 ਤੋਂ ਲੈ ਕੇ $40 ਬਰਾਬਰ ਮਿਲਦੇ ਆ, ਜੇ ਆਫਿਸ ਰੋਲ ਹੈਗਾ ਆ। ਰਿਸੈਪਸ਼ਨਿਸਟ ਚਾਹੀਦੀ ਹੈਗੀ ਆ, $55,000 ਤੋਂ $65,000 ਸਾਲ ਦਾ ਮਿਲਦਾ। ਅਤੇ ਟੈਕਨੀਕਲ ਇਨਸਾਈਡ ਸੇਲਸ ਵਾਸਤੇ ਚਾਹੀਦੇ ਹਨ, $60,000 ਤੋਂ ਲੈ ਕੇ $70,000 ਸਾਲ ਦਾ ਮਿਲਦਾ। ਇਨਸਾਈਡ ਸੇਲਸ 60 ਤੋਂ 70 ਸਾਲ ਦਾ ਮਿਲਦਾ। ਡਰਾਈਵਰ ਪੋਜੀਸ਼ਨਸ ਵੀ ਹਨ, ਕਲਾਸ 1 ਸਿਟੀ PND $28 ਪਰ ਘੰਟੇ ਮਿਲਦੇ ਆ, ਅਤੇ $40 ਪਰ ਘੰਟੇ ਹੋ ਜਾਂਦੇ, ਡਿਪੈਂਡ ਕਰਦੇ ਕੰਮ ਕਿਸ ਹਿਸਾਬ ਨਾਲ ਕਰਦੇ ਹਨ। ਸੋ $28 ਤੋਂ ਲੈ ਕੇ $40 ਬਰਾਬਰ ਮਿਲਦੇ ਹਨ, ਕਲਾਸ 1 ਸਿਟੀ PND, ਅਤੇ ਕਲਾਸ 3 ਸਿਟੀ PND $28 ਪਰ ਘੰਟੇ ਮਿਲਦੇ ਆ, $40 ਤੱਕ ਪਹੁੰਚ ਸਕਦੇ ਹੋ, ਕੰਮ ਕਿੰਨਾ ਕਰਦੇ ਉਸ ਹਿਸਾਬ ਨਾਲ ਪਤਾ ਲੱਗਦਾ। ਅਤੇ ਕਲਾਸ 1 ਲਾਈਨ ਹਾਲ $33 ਅਤੇ $62 ਬਰਾਬਰ ਮਿਲਦੇ ਆ। ਇਸ ਦੇ ਨਾਲ ਨਾਲ ਕਲਾਸ 1 ਲਾਈਨ ਹਾਲ ਜੇ ਵੀਕਐਂਡ ਦਾ ਕੰਮ ਹੈਗਾ ਆ, $33 $62 ਬਰਾਬਰ ਮਿਲਦੇ ਹਨ। ਅਤੇ ਹੋਰ ਬਹੁਤ ਸਾਰੀਆਂ ਜੋਬਸ ਅਵੇਲੇਬਲ, ਤੁਸੀਂ ਲੈਣੀਆਂ ਚਾਹੁੰਦੇ ਹੋ। ਓਨਰ ਓਪਰੇਟਰ $50 ਬਰਾਬਰ, ਫਿਊਲ ਕੈਪ ਐਟ .50 cents, 50 cents ਪਰ ਲੀਟਰ ਮਿਲਦਾ ਹੈਗਾ ਆ। 437-242-3151 'ਤੇ ਸੰਪਰਕ ਕਰ ਸਕਦੇ ਹੋ ਜੇ ਜੋਬ ਚਾਹੀਦੀ ਆ, ਜਾਂ ਮੈਨੂੰ ਟੈਕਸ ਕਰ ਦੇਣਾ 416-451-2222 'ਤੇ, ਅਤੇ ਤੁਹਾਡਾ ਮੈਸੇਜ ਆਪਾਂ ਜ਼ਰੂਰ ਪਹੁੰਚਾ ਦੇਵਾਂਗੇ। ਲੈਂਦੇ ਹਾਂ ਬ੍ਰੇਕ, ਬ੍ਰੇਕ ਬੋਲ ਲੈਣੀ ਪਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਜੀ, ਵਿਰਾਸਤ TV 'ਤੇ।
0: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
8: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
0: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525, ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ, ਬ੍ਰੈਂਟਨ।
9: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
10: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration, 905-670-4444।
11: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਇਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
12: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
11: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
13: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
14: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
15: ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ। Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
7: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਮਨਜੀਤ ਚੀਮਾ ਜੀ ਦਾ, ਤੇ ਇਹਨਾਂ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਹੁੰਦੀਆਂ ਹਨ, ਕਾਲ ਕਰਕੇ ਪਤਾ ਕਰ ਲਿਆ ਕਰੋ। ਜੇ ਤੁਸੀਂ ਮਾਰਕੀਟ ਦੇ ਵਿੱਚ ਹੋ ਘਰ ਖਰੀਦਣ ਦੇ ਲਈ, ਤਾਂ ਹਰ ਵਾਰੀ ਵਧੀਆ ਸੁਨਹਿਰੀ ਮੌਕਾ ਹੁੰਦਾ ਹੈਗਾ ਆ। ਕਈ ਵਾਰੀ ਲਿਸਟਿੰਗ ਵਧੀਆ ਮਿਲ ਜਾਂਦੀ ਹੈ, 4-5 ਲਿਸਟਿੰਗਸ ਹੋਰ ਆਈਆਂ ਮਨਜੀਤ ਚੀਮਾ ਜੀ ਦੇ ਕੋਲੋਂ, ਜਿੱਥੇ ਐਕਸਪੀਰੀਅੰਸ ਹੈਗਾ। ਕਮਰਸ਼ੀਅਲ ਪ੍ਰੋਪਰਟੀ ਲੈਣੀ ਹੋਵੇ, ਰੈਜੀਡੈਂਸ਼ੀਅਲ ਪ੍ਰੋਪਰਟੀ ਲੈਣੀ ਹੋਵੇ, 18 ਸਾਲ ਤੋਂ ਵੱਧ ਟਾਈਮ ਹੋ ਗਿਆ ਇਹਨਾਂ ਨੂੰ ਇਸੇ ਹੀ ਬਿਜ਼ਨਸ ਦੇ ਵਿੱਚ ਫੁੱਲ ਟਾਈਮ ਕੰਮ ਕਰਦੇ ਹਨ। ਮਨਜੀਤ ਚੀਮਾ ਜੀ 416-357-9965 ਹੈਗਾ ਇਹਨਾਂ ਦਾ ਫੋਨ ਨੰਬਰ, 416-357-9965, 416-357-9965 ਤੇ ਤੁਸੀਂ ਗੱਲਬਾਤ ਕਰ ਲਿਓ। ਏਅਰ ਕੈਨੇਡਾ ਦੀ ਖਬਰ ਆਈ ਸੀ, ਇਹਨਾਂ ਦੇ ਸ਼ੇਅਰ ਕਾਫੀ ਅੱਪ ਗਏ ਹਨ, ਕਿਉਂਕਿ ਇਹਨਾਂ ਨੇ ਰੋਇਲਟੀ ਪ੍ਰੋਗਰਾਮ ਜਿਹੜਾ ਹੈਗਾ ਆ ਉਹਦੇ ਉੱਥੋਂ ਪਾਰਟ ਵੇਚਿਆ ਬਲੈਕਸਟੋਨ ਨੂੰ, ਤੇ ਕੈਨੇਡੀਅਨ ਪੈਨਸ਼ਨ ਫੰਡ ਜਿਹੜੇ ਹੈਗੇ 2.5 billion ਦੇ, ਸੋ ਪੈਸਾ ਦਾ ਹੱਥ ਆ ਗਿਆ ਕਿ ਗਵਰਨਮੈਂਟ ਦਾ ਦਿੱਤਾ ਹੋਇਆ ਪੈਸਾ ਮੋੜ ਦੇਣ ਕਿ ਨਹੀਂ। ਟੈਕਸ ਪੇਅਰ ਦਾ ਪੈਸਾ ਦਿੱਤਾ ਤਾਂ ਗਵਰਨਮੈਂਟ ਹੈਗਾ, ਇਹਦਾ ਟੈਕਸ ਪੇਅਰ ਦਾ ਪੈਸਾ। ਹੁਣ ਟੈਕਸ ਪੇਅਰ ਦੇ ਆਪਾਂ ਪੈਸੇ ਦੀ ਜੇ ਆਪਾਂ ਗੱਲਬਾਤ ਕਰੀਏ ਨਾ, ਪਿਛਲੇ ਸਾਲ 2025 ਦੇ ਵਿੱਚ ਖਬਰ ਆਈ ਆ, ਇਹ ਇੱਕ ਦਿਨ ਪੁਰਾਣੀ ਖਬਰ ਹੈਗੀ ਆ, 200 million ਤੋਂ ਵੱਧ ਬੋਨਸਸ ਦਿੱਤੇ ਗਏ ਹਨ। ਇਹ ਮੈਂ ਉਹਨਾਂ ਕੰਪਨੀਆਂ ਦੀ ਗੱਲ ਕਰਨੀ ਜਿਹੜੀਆਂ ਕੰਪਨੀਆਂ ਘਾਟੇ ਵਿੱਚ ਗਈਆਂ, ਪਰ ਇਹਨਾਂ ਦੇ ਜਿਹੜੇ CEO ਹੈਗੇ ਆ, ਐਗਜ਼ੈਕਟਿਵਸ ਹੈਗੇ ਆ, ਉਹ ਫਿਰ ਵੀ ਬੋਨਸ ਲੈ ਕੇ ਗਏ ਹਨ। ਸੋ ਦੁੱਖ ਲੱਗਦਾ ਉਦੋਂ ਸਾਡੇ ਚੁਣੇ ਹੋਏ ਲੀਡਰ ਇਹਦੀ ਆਵਾਜ਼ ਕੱਲੇ ਨਹੀਂ ਉਠਾ ਰਹੇ। ਕੰਪਨੀ ਪੈਸੇ ਨਹੀਂ ਬਣਾ ਰਹੀ, ਕੰਪਨੀ ਘਾਟੇ ਵਿੱਚ ਜਾ ਰਹੀ ਹੈਗੀ ਆ, ਫਿਰ ਉਹਨਾਂ ਦੇ ਐਗਜ਼ੈਕਟਿਵ ਨੂੰ ਬੋਨਸ ਕਾਹਦਾ ਦੇਣਾ? ਤੁਸੀਂ ਕੰਮ ਸਹੀ ਨਹੀਂ ਕਰਵਾ ਰਹੇ ਹੋ ਤੇ ਤੁਹਾਨੂੰ ਫਿਰ ਟੈਕਸ ਪੇਅਰ ਦਾ ਬੋਨਸ ਦਿੱਤਾ ਜਾਵੇ? ਸੋ ਤੁਹਾਡੇ ਪੈਸੇ ਦਿੱਤੇ ਜਾ ਰਹੇ ਹਨ। ਸੋ ਕੈਨੇਡਾ ਪੋਸਟ ਕਾਰਪੋਰੇਸ਼ਨ ਜਿਹੜੀ ਹੈਗੀ ਆ, ਇਹਨਾਂ ਦੇ ਐਗਜ਼ੈਕਟਿਵ ਨੂੰ $30.8 million ਇਨ ਬੋਨਸਸ ਮਿਲੇ ਆ 2025 ਦੇ ਵਿੱਚ। ਕੈਨੇਡਾ ਪੋਸਟ, ਜਿਹਨਾਂ ਨੇ ਬਹੁਤ ਦੇਰ ਹੋ ਗਈ ਪੈਸੇ ਨਹੀਂ ਬਣਾਏ, ਗਵਰਨਮੈਂਟ ਇਹਨਾਂ ਨੂੰ ਪੈਸੇ ਦੇਈ ਜਾਂਦੀ ਹੈ, ਦੇਈ ਜਾਂਦੀ ਹੈ, ਬਚਾਈ ਜਾਂਦੀ ਆ, ਅਤੇ ਉਹ ਗੱਲ ਛੱਡੋ, ਚੱਲ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਬੋਨਸਸ ਵੀ ਇਹ ਲਈ ਜਾਂਦੇ ਹਨ। ਇੱਥੇ ਸਾਡੇ ਮੈਂਬਰ ਆਫ ਪਾਰਲੀਮੈਂਟ ਕੱਲੇ ਨਹੀਂ ਬੋਲਦੇ, ਜੇ ਤੁਹਾਡੀ ਕੰਪਨੀ ਲਾਸ ਵਿੱਚ ਹੈਗੀ ਹੈ ਤੁਹਾਨੂੰ ਤਨਖਾਹ ਤਾਂ ਜ਼ਰੂਰ ਮਿਲੇਗੀ, ਕੋਈ ਬੋਨਸ ਨਹੀਂ ਮਿਲੇਗਾ। ਕੌਂਟਰੈਕਟ ਦੇ ਵਿੱਚ ਲਿਖਾਇਆ ਕਰੋ ਨਾ, ਜੇ ਤੁਸੀਂ ਨਹੀਂ ਕੰਮ ਕਰ ਰਹੇ, ਪਤਾ ਵੀ ਸਰਕਾਰ ਨੇ ਸਾਨੂੰ ਬੇਲ ਆਊਟ ਕਰ ਲੈਣਾ, ਟੈਕਸ ਪੇਅਰ ਦਾ ਪੈਸਾ ਹੈਗਾ, ਅਸੀਂ ਇਹਨੂੰ ਸ਼ੱਕੀ ਜਾਂਦੇ ਹਾਂ, ਇੱਦਾਂ ਸ਼ੱਕ ਹੁੰਦੇ ਆ ਪੈਸੇ। ਸੋ ਕੈਨੇਡਾ ਪੋਸਟ ਕਾਰਪੋਰੇਸ਼ਨ ਦੇ ਮੈਨੇਜਰ ਨੂੰ 30.8 million ਇਨ ਬੋਨਸਸ ਮਿਲਿਆ 2025 ਦੇ ਇਸ ਵਿੱਚ। ਸੋ ਸੇਮ ਈਅਰ $1.6 billion ਇਹਨਾਂ ਨੇ ਲੋਸ ਕੀਤਾ, ਅਤੇ $1 billion ਦਾ ਬੇਲ ਆਊਟ ਟੈਕਸ ਪੇਅਰ ਦਾ ਗਿਆ, ਤੁਹਾਡਾ ਪੈਸਾ ਗਿਆ ਇਹਨਾਂ ਨੂੰ। ਗੌਰਮੈਂਟ ਦਿੰਦੀ ਆ, ਅਤੇ ਗਵਰਨਮੈਂਟ ਇਹ ਵੀ ਪਤਾ ਹੋਣਾ ਚਾਹੀਦਾ ਬੋਨਸਸ ਲੈਂਦੇ ਹਨ, ਇੱਥੇ ਲੋਕਾਂ ਦੀਆਂ ਜੋਬਾਂ ਜਾ ਰਹੀਆਂ ਹਨ, ਪੈਸੇ ਘੱਟ ਮਿਲ ਰਹੇ, ਕੰਪਨੀਆਂ ਪੈਸੇ ਮਾਰ ਰਹੀਆਂ ਹਨ, ਅਤੇ ਇੱਥੇ ਟੈਕਸ ਪੇਅਰ ਦੇ ਪੈਸੇ ਚੱਕ ਚੱਕ ਕੇ ਦੇਈ ਜਾਂਦੇ, ਅਤੇ ਕੋਈ ਇਹਦੀ ਖੋਜ ਕੇ ਦੱਸ ਦਿੱਤਾ ਹੈਗਾ ਸਾਹਮਣੇ, ਅਤੇ ਬੰਦ ਕਰੋ ਇਹ ਕੰਮ। ਜੇ ਕੰਪਨੀ ਨਹੀਂ ਪੈਸੇ ਕਮਾ ਰਹੀ, ਲੋਸ ਪਰ ਲੋਸ ਕਰੀ ਜਾਂਦੀ, ਪੈਸੇ ਬੋਨਸਸ ਕਾਹਲੇ ਦੇਣੇ ਉਹਨਾਂ CEO ਨੂੰ? ਸੋ $376 million BRL ਨੂੰ ਦਿੱਤਾ ਸੀਗਾ, ਕਿਉਂ ਕੰਪਨੀ ਦੇ ਓਪਰੇਟਿੰਗ ਲੋਸਿਸ ਬਹੁਤ ਸਾਰੇ ਸੀਗੇ ਕੋਵਿਡ ਕਰਕੇ, $376 million ਦਿੱਤਾ ਸੀਗਾ। ਸੋ VRL $10.3 million ਇਨ ਬੋਨਸਿਸ ਦਿੱਤੇ ਆਪਣੇ ਐਗਜ਼ੈਕਟਿਵਸ ਨੂੰ, ਕਿਆ ਬਾਤ ਆ। ਜਿਹੜਾ ਐਵਰੇਜ ਬੋਨਸ ਸੀਗਾ $1,15,293 ਬੋਨਸ ਹੀ ਮਿਲਿਆ, ਗਵਰਨਮੈਂਟ ਦਾ ਪੈਸਾ ਤੁਹਾਡਾ ਪੈਸਾ ਗਵਰਨਮੈਂਟ ਇਹਨਾਂ ਨੂੰ ਦੇ ਰਹੀ ਹੈਗੀ ਆ, ਕੰਪਨੀ ਭਾਵੇਂ ਚੱਲੇ ਨਾ ਚੱਲੇ, ਪਰ ਜਿਹੜੇ ਉੱਪਰ ਬੈਠੇ ਮਗਰਮੱਛਾਂ ਨੂੰ ਉਹ ਬਸ਼ੱਕ ਹੀ ਜਾਂਦੇ ਆ। $1,15,000 ਅਤੇ $2,00,000 ਮਾਫ਼ ਕਰ, $1,15,293 ਪਰ ਐਗਜੈਕਟਿਵ ਦਿੱਤਾ ਗਿਆ ਬੀ ਆਰ ਏ ਐਲ ਦੇ ਨੂੰ। ਇੰਨੇ ਤਾਂ ਕਈ ਬੰਦੇ ਕਮਾਉਂਦੇ ਵੀ ਨਹੀਂ ਹੈਗੇ। ਮੈਨੂੰ ਤੁਹਾਨੂੰ ਕਾਫ਼ੀ ਸਾਰੇ ਟੈਕਸਟ ਮੈਸੇਜ ਆ ਰਹੇ ਹਨ, 416-816-1515 'ਤੇ ਤੁਸੀਂ ਕਾਲ ਕਰ ਲੈਣੀ ਆ, 416-816-1515 'ਤੇ ਕਾਲ ਕਰ ਸਕਦੇ ਹੋ। ਇਸੇ ਤਰ੍ਹਾਂ ਆਲਟੋ ਹਾਈ ਸਪੀਡ ਰੇਲ ਹੈਗੀ ਆ, ਉਹ ਹਜੇ ਇਹਨਾਂ ਨੇ ਇੱਕ ਮੀਟਰ ਦੀ ਲਾਈਨ ਵੀ ਨਹੀਂ ਵਿਛਾਈ, ਹਜੇ ਬਿਜ਼ਨਸ ਸ਼ੁਰੂ ਨਹੀਂ ਹੋਈ, ਪਰ ਫਿਰ ਵੀ $2 million ਇਨ ਬੋਨਸਸ ਇਹਨਾਂ ਦੇ ਐਗਜੈਕਟਿਵ ਨੂੰ ਦਿੱਤੇ ਗਏ ਹਨ। ਕੰਪਨੀ ਹਜੇ ਸ਼ੁਰੂ ਨਹੀਂ ਹੋਈ, ਪੇਪਰਾਂ 'ਚ ਹੈਗੀ ਆ, ਪਰ ਸਰਕਾਰ ਤੁਹਾਡੇ ਪੈਸੇ ਕਮਾਏ ਹੋਏ ਸਰਕਾਰ ਇਹਨਾਂ ਨੂੰ ਵੰਡ ਰਹੀ ਹੈਗੀ ਆ। ਸੱਚ ਹੱਸਿਆ ਇੱਥੇ ਆਪਾਂ ਗੱਲ ਕਰਦੇ ਹਾਂ, ਜਿਹੜੇ ਸਾਡੇ ਐਮ ਪੀ ਹੁੰਦੇ ਆ ਨਾ, ਹੁਣ ਇਹ ਫੈਡਰਲ ਮੁੱਦਾ ਹੈਗਾ ਆ, ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਇਹ ਕੰਮ ਬੰਦ ਕਰੋ। ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ, ਕਿੰਨੇ ਸਾਲਾਂ ਤੋਂ ਇਹ ਏਅਰ ਕੈਨੇਡਾ ਵੀ ਨਾਲ ਨਾਲ ਆਪਣੀ ਕੈਨੇਡਾ ਪੋਸਟ ਪੈਸੇ ਲੂਜ਼ ਕਰਦੇ ਆ ਰਹੇ ਹਨ, ਪਰ ਇਹਨਾਂ ਦੇ ਐਗਜੈਕਟਿਵ ਫਿਰ ਬੋਨਸ ਲੈ ਰਹੇ ਹਨ। ਉਹ ਬੋਨਸ ਤੁਹਾਡਾ ਪੈਸਾ ਅਤੇ ਸਰਕਾਰ ਇਹਨਾਂ ਨੂੰ ਪੈਸਾ ਦਿੰਦੀ ਹੈ, ਤੁਸੀਂ ਕੰਪਨੀ ਚਲਾਵੋ, ਮਾੜੀ ਚੱਲ ਰਹੀ ਹੈਗੀ ਆ, ਪਰ ਉਹ ਪੈਸਾ ਕੰਪਨੀ ਵਿੱਚ ਹੀ ਲਾਉਂਦੇ, ਉਹ ਬੋਨਸ ਵਿੱਚ ਦੇਈ ਜਾ ਰਹੇ ਹਨ। ਇਹਨੂੰ ਕਹਿੰਦੇ ਆ ਕ੍ਰਾਈਮ, ਸੱਚ ਕ੍ਰਾਈਮ ਹੀ ਹੈਗਾ। 3012 ਫਿਰ ਜਸਵੀਰ ਸਿੰਘ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
16: ਅੰਬਰ ਸਾਹਿਬ ਦੇਖੋ, ਇਹ ਲਿਬਰਲ ਦੇ ਐਮ ਪੀ ਦੇ ਕੋਈ ਕਿਸੇ ਵੀ ਇਸ਼ੂ ਤੇ ਬੋਲਦੇ ਨੀ। ਦੂਸਰਾ, ਆਮ ਵਰਕਰ ਨੂੰ ਨਾ ਤਾਂ ਪੇ, ਦੇਖੋ ਡਰਾਈਵਰ ਦੀ ਇਹਨਾਂ ਨੇ ਪੇ ਤੱਕ ਨੀ ਕੋਈ ਰੇਜ਼ ਕੀਤੀ ਕਿਸੇ ਵੀ ਚੀਜ਼ ਲਈ, ਠੀਕ ਹੈ ਨਾ
7: ਜੀ।
16: ਤੇ ਉਹ ਜਿਹੜਾ ਟੈਕਸ ਪੇਅਰ ਦਾ ਪੈਸਾ ਵੰਡੀ ਜਾ ਰਿਹਾ, ਤੇ ਉਧਰੋਂ ਆਮ ਡਰਾਈਵਰ ਨੂੰ ਵੀ ਆਡਿਟ ਕਰੀ ਜਾ ਰਿਹਾ, ਤੇ ਉਹਦੇ ਅਗੇਂਸਟ ਦੇਖ ਲਓ ਜਿਹੜੀਆਂ ਟਰਕਿੰਗ ਕੰਪਨੀਆਂ ਪਿਛਲੇ 20-20 ਸਾਲ ਤੋਂ ਨਾ ਡਬਲਯੂ ਐਸ ਆਈ ਬੀ ਪੇ, ਨਾ ਈ ਆਈ ਤੇ ਨਾ ਹੀ ਸੀ ਪੀ ਪੀ ਜਿਹੜੀ ਵਰਕਰ ਦੀ ਆ
7: ਜੀ,
16: ਉਹ ਨੀ ਮਤਲਬ ਕਿ ਉਹ ਇੰਨਾ ਪੈਸਾ ਉਹਨਾਂ ਨੇ ਖਾ ਲਿਆ ਵਾ, ਉਹ ਨੀ ਆਡਿਟ ਕਰ ਰਹੇ, ਉਲਟਾ ਇੱਕ ਆਮ ਵਰਕਰ ਨੂੰ ਆਡਿਟ ਕਰੀ ਜਾ ਰਿਹਾ। ਔਰ ਲਿਬਰਲ ਜਿਹੜੇ ਬ੍ਰੈਂਪਟਨ ਦੇ ਲਿਬਰਲ ਦੇ ਐਮ ਪੀ ਬੋਲ ਨੀ ਰਹੇ, ਔਰ ਟੈਕਸ ਪੇਅਰ ਦਾ ਪੈਸਾ ਲੁਟਾਈ ਜਾ ਰਿਹਾ ਤੇ ਆਪਣੇ ਸਹੀ ਪਈ ਜਾਣਾ।
7: ਲਿਬਰਲ ਲਿਬਰਲ ਨੂੰ ਹੀ ਬਲੇਮ ਕਰਨਾ ਵੀ ਆਹ ਤੁਹਾਡੇ ਸਾਹਮਣੇ ਜਿਹੜੀ ਖਬਰ ਆਈ ਨੈਸ਼ਨਲ ਮੀਡੀਆ ਦੀ ਖਬਰ ਹੈਗੀ ਆ, ਉਹ ਦੱਸ ਰਹੇ ਹਨ ਭਾਵੇਂ ਕੰਪਨੀਜ਼ ਨੇ ਕਾਰਪੋਰੇਸ਼ਨ ਨੇ ਬਹੁਤ ਸਾਰਾ ਪੈਸਾ ਲੂਜ਼ ਕੀਤਾ, ਪਰ ਇਹਨਾਂ ਨੇ ਪੈਸਾ ਦਿੱਤਾ ਸਰਕਾਰ ਨੇ ਉਹਨਾਂ ਨੂੰ ਬਚਾਉਣ ਵਾਸਤੇ, ਪੈਸਾ ਕਿਹਦਾ ਸੀਗਾ? ਟੈਕਸ ਪੇਅਰ ਦਾ, ਤੇ ਹੋ ਕੀ ਰਿਹਾ? ਉਸ ਬਚਾਉਣਾ ਤਾਂ ਕਿਹਾ ਆ, ਜਿਹੜੇ ਸੀਈਓ ਆ ਉਹ ਮਿਲੀਅਨਸ ਡਾਲਰ ਬੋਨਸ ਲੈ ਰਹੇ ਹਨ। ਇੱਥੇ ਦੁੱਖ ਲੱਗਦਾ ਵੀ ਬੋਨਸ ਕੱਲ੍ਹ ਮਿਲੇ ਟੈਕਸ ਪੇਅਰ ਦੇ ਪੈਸੇ, ਜਦ ਤੱਕ ਤੁਹਾਡੀ ਕੰਪਨੀ ਇੰਨਾ ਕੰਮ ਨਹੀਂ ਕਰ ਰਹੀ ਹੈਗੀ ਆ। ਧੰਨਵਾਦ ਵੀਰ ਮੇਰੇ ਕਾਲ ਕਰਨ ਦਾ, ਵੀ ਲੋਕਾਂ ਦੀ ਤਨਖਾਹ ਵਧਾ ਦਿਓ, ਆਪਣੇ ਵੱਖ ਵੱਖ ਹੋਰ ਕੰਪਨੀ ਵਿੱਚ ਜਾਂ ਡਿਪਾਰਟਮੈਂਟ ਵਿੱਚ ਪੈਸੇ ਸਿੱਟੋ, ਜਿੱਥੇ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਾਵੇ। ਜਸਵੀਰ ਸਿੰਘ ਤੁਸੀਂ ਵੀ ਆ ਜਾਓ, ਸਤਿ ਸ਼੍ਰੀ ਅਕਾਲ ਜੀ।
17: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ, ਸਮਾਂ ਦਿੱਤਾ, ਧੰਨਵਾਦ। ਅੰਬਰ ਸਾਹਿਬ, ਬਾਈ ਸਾਹਿਬ ਦੀ ਗੱਲ ਬਹੁਤ ਵਧੀਆ ਆ ਕਿ ਟੈਕਸ ਪੇਅਰ ਦੀ ਮਨੀ ਬਾਹਰ ਦੇ ਰਹੇ ਆ, ਜਿਹੜਾ ਆਮ ਵਰਕਰ ਆ ਉਹਨੂੰ ਪੇ ਨੀ ਹੋ ਰਹੀ। ਹੁਣ ਦੇਖ ਲਓ, ਮੈਨੂੰ ਪਤਾ ਲੱਗਾ ਲਿਬਰਲ ਦਾ ਇੱਕ ਨਵਾਂ ਚਿਹਰਾ ਸਾਹਮਣੇ ਆ ਰਿਹਾ ਆ, ਜਿਹੜਾ ਪਹਿਲਾਂ ਆਪਣੀ ਸੀਟ ਛੱਡ ਕੇ ਚੱਲ ਗਿਆ ਸੀ, ਕਹਿੰਦਾ ਸੀ ਮੈਂ ਫੈਮਿਲੀ ਨੂੰ ਟਾਈਮ ਦੇਣਾ, ਠੀਕ ਗੱਲ, ਹੁਣ ਫੈਮਿਲੀ ਟਾਈਮ ਨਾਲ ਰੱਜ ਗਈ ਆ। ਸੋ ਕਹਿਣ ਦਾ ਮਤਲਬ ਇਹ ਆ, ਇਹ ਕਈ ਸਾਨੂੰ ਕਮਲੇ ਬਣਾਉਂਦੇ ਆ, ਤੰਬਰ ਸਾਹਿਬ ਵੋਟਾਂ ਪਾਉਣ ਵੇਲੇ ਇਹਨਾਂ ਨੂੰ ਦੇਖਿਆ ਕਰੋ, ਇਹ ਕਰਦੇ ਕੀ ਆ, ਇਹਨਾਂ ਨੂੰ ਆਪਣੀਆਂ ਪੈਨਸ਼ਨਾਂ ਦੇ ਨਾਲ ਆ, ਜਿੰਨੇ ਸਾਡੇ ਬ੍ਰਾਂਟਨ ਦੇ ਐਮ ਪੀ ਆ, ਲਿਬਰਲ ਦੇ ਆ, ਪੀ ਸੀ ਦੇ ਆ, ਕੋਈ ਨੀ ਬੋਲਦੇ।
7: ਜਸਵੀਰ ਸਿੰਘ, ਇੱਕ ਗੱਲ ਕਹਿਣਾ ਚਾਹੁੰਦਾ ਹੈ ਨਾ, ਡਿਬੇਟ ਹੋਈ ਸੀਗੀ ਹੁਣ ਜਿਹੜਾ ਨਵਾਂ ਲੀਡਰ ਚੂਜ਼ ਕਰਨਾ, ਇਹਨਾਂ ਨੇ ਪ੍ਰੋਵਿੰਸ਼ੀਅਲੀ ਚੂਜ਼ ਕਰਨਾ, ਸਵਾਲ ਉਹ ਪੁੱਛਣੇ ਚਾਹੀਦੇ ਵੀ ਆਹ ਘਪਲੇ ਹੋ ਰਹੇ ਹਨ ਲੋਕਾਂ ਦੇ ਨਾਲ, ਤੁਸੀਂ ਪੈਸੇ ਦਿੰਦੇ ਹੋ, ਕੰਪਨੀਆਂ ਪੈਸਾ ਲੂਜ਼ ਕਰਦੀਆਂ, ਅਤੇ ਤੁਹਾਡੇ ਦਿੱਤੇ ਹੋਏ ਪੈਸੇ ਜਿਹੜੇ ਐਗਜੈਕਟਿਵ ਨੂੰ ਬੋਨਸ ਮਿਲ ਰਹੇ ਹਨ, ਵੀ ਤੁਸੀਂ ਇਸ ਬਾਰੇ ਕੀ ਕਰਨਾ ਚਾਹੁੰਦੇ ਹੋ, ਜਾਂ ਕਿਸੇ ਬੰਦੇ ਨੇ ਘਪਲਾ ਕੀਤਾ, ਤੁਸੀਂ ਇਸ ਬਾਰੇ ਕੀ ਕਰਨਾ ਚਾਹੁੰਦੇ ਹੋ? ਹਰ ਇੱਕ ਬੰਦਾ ਕਹਿੰਦਾ ਮੈਂ ਵਧੀਆ ਇੰਗਲਿਸ਼ ਬੋਲਦਾ, ਮੈਂ ਵਧੀਆ ਪੋਸਟ ਲਈ ਹੋਈ ਆ, ਪਰ ਇਹਨਾਂ ਦਾ ਇਹਨਾਂ ਸੋ ਕਾਲ ਐਮ ਪੀ ਪੀ ਇਹਨਾਂ ਦਾ ਪੁਰਾਣਾ ਕੰਮ ਚੈੱਕ ਕੀਤਾ, 20 ਸਕੈਂਡਲ ਜਿਹੜਾ ਸੀਗਾ ਚੈਰਿਟੀ ਦਾ ਲਿਬਰਲ ਦੇ ਵਿੱਚ, $900 million ਦਾ ਸਕੈਂਡਲ ਸੀਗਾ, ਇਹ ਸਾਰੇ ਇਨਵੋਲਵ ਸੀਗੇ ਜਿਹੜੇ ਜੋਬਾਂ ਛੱਡ ਗਏ ਆ। ਹੁਣ ਕਹਿੰਦੇ ਆਪਾਂ ਕਹਿੰਦੇ ਵੀ ਲੀਡਰ ਆਫ ਪ੍ਰੋਵਿੰਸ਼ੀਅਲ ਪਾਰਟੀ ਬਣਨਾ।
17: ਅੰਬਰ ਸਾਹਿਬ, ਗੋਰਵੇ ਵਾਲਾ ਜਿਹੜਾ ਬ੍ਰਿਜ ਸੀ ਉਹਦੇ ਲਾਗੇ ਦੀ ਜ਼ਮੀਨ ਦਾ ਘਪਲਾ ਕਿੰਨਾ ਰਿਹਾ, ਉਹ ਵੀ ਦੱਬ ਗਏ ਇਹ ਸਾਰੇ। ਇਹ ਲਿਬਰਲ ਵਾਲਿਆਂ ਨੇ ਕੰਮ ਕਿਹੜਾ ਚੰਗਾ ਕੀਤਾ ਆ, ਕਹਿੰਦਾ ਮਤਲਬ ਉੱਤੇ ਤੋਂ ਲੈ ਕੇ ਥੱਲੇ ਤੱਕ ਘਪਲੇ ਕੀਤੇ ਆ। ਬਾਕੀ ਤੁਸੀਂ ਗੱਲ ਕੀਤੀ ਹੈਲੀਕਾਪਟਰ ਦੀ, ਹੈ ਨਾ, ਪੁਲਿਸ ਨੂੰ ਮਿਲ ਗਿਆ ਅਪੀਲ ਨੂੰ, ਉਹ ਹੈਲੀਕਾਪਟਰ ਸਾਲੀ ਬ੍ਰਾਂਟਨ ਸਿਟੀ ਦੇ ਆਲੇ ਦੁਆਲੇ ਘੁੰਮੂਗਾ ਕਿ ਨਹੀਂ, ਕਿਉਂਕਿ ਇਹਨਾਂ ਦੀਆਂ ਚਿਹਰਾਂ ਦੇ ਥੱਲੇ ਬਹੁਤ ਕੁਛ ਲੁਕਿਆ ਆ, ਇਹਨਾਂ ਨੇ ਢਿੱਡਾਂ ਦੇ ਐਕਸਰੇ ਕਰਨੇ ਚਾਹੀਦੇ। ਖਮਾਣੋ ਸਾਹਿਬ, ਸੋਰੀ ਤੰਬਰ ਸਾਹਿਬ, ਸਾਡੇ ਆਪਣੇ ਟੈਕਸ ਪੇਅਰ ਦੀ ਮਨੀ ਬਹੁਤ ਮਿਸਯੂਜ਼ ਹੋ ਰਹੀ ਆ। ਥੈਂਕ ਯੂ।
7: ਧੰਨਵਾਦ ਤੁਹਾਡਾ ਟੈਕਸ ਪੇਅਰ ਦੀ ਮਨੀ ਕਿਤੇ ਕਿਤੇ ਮਿਸਯੂਜ਼ ਹੋ ਰਹੀ ਤੁਹਾਨੂੰ ਖੁਦ ਪਤਾ ਹੈਗਾ ਆ ਤੇ ਅਸੀਂ ਦੱਸੀ ਵੀ ਜਾਂਦੇ ਹੈਗੇ ਆ ਸੋ ਸ਼ਾਇਦ ਹੌਸਪੀਟਲ ਹੈਲੀਕਾਪਟਰ ਨਾਲ ਹੌਸਪੀਟਲ ਲੱਭ ਲੈਣ ਵੀ ਬ੍ਰਹਿਮਪੁਰ ਦਾ ਹੌਸਪੀਟਲ ਬਣਾਉਣ ਸੇ ਕਿੱਥੇ ਗਿਆ ਅੰਡਰਗਰਾਊਂਡ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਅੰਡਰਗਰਾਊਂਡ ਤਾਂ ਮੈਂ ਨਹੀਂ ਸ਼ਾਇਦ ਹੈਲੀਕਾਪਟਰ ਨਾਲ ਇਹ ਲੱਭ ਲੈਣ ਵੀ ਹੌਸਪੀਟਲ ਕਿੱਥੇ ਬਣਾ ਰਹੇ ਹਨ ਤੁਹਾਨੂੰ ਸਰਪ੍ਰਾਈਜ਼ ਮਿਲਣੀ ਆ ਇੱਕ ਦਿਨ ਬਣਿਆ ਬਣਾਇਆ ਹੌਸਪੀਟਲ ਮਿਲ ਜਾਣਾ ਕਦੋਂ ਮਿਲੇਗਾ ਉਹ ਨਹੀਂ ਪਤਾ ਪਰ ਹਾਂ ਫੰਡ ਇਕੱਠਾ ਕੀਤਾ ਰੇਡੀਓਥੋਨ ਕੀਤੇ ਹਨ ਉਹ ਪੈਸਾ ਕਿੱਥੇ ਪਿਆ ਉਹਦਾ ਇੰਟਰਸਟ ਕਿੱਥੇ ਗਿਆ ਜਿਹਨਾਂ ਲੋਕਾਂ ਨੇ ਮਿਹਨਤੀ ਕਮਾਈ ਦੇ ਪੈਸੇ ਦਿੱਤੇ ਸੀਗੇ ਉਹ ਸਹੀ ਜਗ੍ਹਾ ਲੱਗ ਕਾਲੇ ਰਹੇ ਇੰਨੀ ਡਿਲੇ ਕਾਲੇ ਹੋ ਰਹੀ ਹੈਗੀ ਆ ਇੱਕ ਤਾਂ ਹੁੰਦਾ ਵੀ ਜੋਬ ਸਿਚੁਏਸ਼ਨ ਬੜੀ ਗਰੋ ਹੋ ਰਹੀ ਹੈਗੀ ਆ ਇਸ ਵੇਲੇ ਤੁਹਾਡੇ ਕੋਲ ਟਾਈਮ ਹੀ ਟਾਈਮ ਹੈਗਾ ਲੋਕੀ ਤਾਂ ਜੋਬਾਂ ਲੱਭਦੇ ਹਨ ਛੇਤੀ ਛੇਤੀ ਬਣਾ ਦੇਵੋ ਇੰਨਾ ਪੈਸਾ ਬਾਹਰ ਸਿੱਟਦੇ ਹਨ ਹੋਰ ਬੰਦੇ ਹਾਇਰ ਕਰਕੇ ਛੇਤੀ ਹੌਸਪੀਟਲ ਬਣਾ ਦੇਵੋ ਕੋਈ ਪੈਸੇ ਤਾਂ ਤੁਹਾਨੂੰ ਮਿਲੇ ਹੋਏ ਹਨ ਉਹ ਪੈਸੇ ਕਿੱਥੇ ਗਏ ਇਹ ਨਾ ਕਹੋ ਵੀ ਵਰਕਫੋਰਸ ਹੋਰ ਹਾਇਰ ਕਰ ਲਵੋ ਜਿਹੜਾ ਬਾਹਰ ਪੈਸਾ ਸਿੱਟਣਾ ਆ ਬੋਨਸ ਟੈਕਸ ਵੀ ਉਹਦੇ ਜਾ ਰਹੇ ਹਨ ਉਹੀ ਇੱਥੇ ਲਗਾ ਦੇਵੋ ਵੀ ਲੋਕਾਂ ਨੇ ਕੋਈ ਸਹੂਲਤਾਂ ਸੌਖੀਆਂ ਹੋ ਜਾਣ ਪਰ ਨਹੀਂ ਉਹ ਨਹੀਂ ਹੋ ਰਹੀਆਂ ਹੈਗੀਆਂ ਐਲੇ ਟਰੱਕ ਦੇ ਰਾਜਾ ਬਾਈ ਨੇ ਪੂਰਾ ਸਪੋਂਸਰ ਕੀਤਾ 416-953-9162 ਅਗਲੇ ਹਫ਼ਤੇ ਮੋਸਟ ਲਾਈਕਲੀ ਅਗਲੇ ਹਫ਼ਤੇ ਗੁਰਮਤ ਸਿੰਘ ਬਾਰੀਆ ਸਾਹਿਬ ਵੀ ਆਇਆ ਕਰਕੇ ਖਬਰਾਂ ਲੈ ਕੇ ਤੁਹਾਡੇ ਵਾਸਤੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀ ਅਤੇ ਵਿਰਾਸਤ ਟੀਵੀ ਆ ਮਨਜੀਤ ਕੌਰ ਚੀਮਾ ਜੀ ਕੋਲ ਇੱਕ ਲਿਸਟਿੰਗ ਆਈ ਹੋਈ ਹੈਗੀ ਆ ਇਹ ਬੜੀ ਵਧੀਆ ਪੈਸੇ ਘਰ ਲੱਗਾ ਹੋਇਆ 814 ਗ੍ਰੀਨ ਸਟਰੀਟ ਇਨਸਫਿਲ ਦੇ ਵਿੱਚ ਲੱਗਾ ਹੋਇਆ ਡਿਟੈਚ ਘਰ ਹੈ 4 ਬੈਡਰੂਮ 3 ਫੁੱਲ ਵਾਸ਼ਰੂਮ ਆ 3300 ਸਕੇਅਰ ਫੁੱਟ ਦਾ 2018 ਵਿੱਚ ਬਣਿਆ ਸਰ 9 ਫੁੱਟ ਦੀ ਸੀਲਿੰਗ ਆ ਇਹ ਘਰ ਦੇਖਣਾ ਹੋਵੇ ਖਰੀਦਣਾ ਹੋਵੇ ਸਟੇਨਲੈਸ ਸਟੀਲ ਅਪਲਾਇੰਸਿਸ ਵੀ ਮਿਲਦੇ ਹਨ 416-357-9965 'ਤੇ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲੈਣਾ ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਵਾ ਰੋਡ 'ਤੇ ਆ ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਮੀਟ ਮਸਾਲੇ ਵਾਲਾ ਲੈਣਾ ਹੋਵੇ ਬਣਿਆ ਬਣਾਇਆ ਲੈਣਾ ਹੋਵੇ ਕੇਟਰਿੰਗ ਕਰਵਾਉਣੀ ਹੋਵੇ ਵੈਜ ਨੋਨ ਵੈਜ ਕੇਟਰਿੰਗ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਮਿਲਦੇ ਹਨ ਇੰਡੀਅਨ ਪੰਜਾਬੀ ਬਾਜ਼ਾਰ ਦੇ ਕੋਲੋਂ ਨੰਬਰ 905-799-5658 905-799-5658 'ਤੇ ਸੰਪਰਕ ਕਰ ਲੈਣਾ ਥਰੂਵੇ ਸਪੈਸ਼ਲਾਈਜ਼ ਟ੍ਰੇਲਰਸ ਬਣਾ ਕੇ ਦਿੰਦੇ ਹਨ ਥਰੂਵੇ ਕਾਫੀ ਲੰਬੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਹਨ 40 ਸਾਲ ਤੋਂ ਵੱਧ ਹੋ ਗਏ ਹਨ ਐਕਸਪੀਰੀਅੰਸ ਅਤੇ ਡੀਜ਼ਲ ਗੈਸ ਟੈਂਕ ਲੋਕਸ ਇਹ ਵੀ ਵਧੀਆ ਪ੍ਰਾਈਸ ਲੱਗੇ ਹੋਣਾ ਇਹ ਕਹਿੰਦੇ ਸਰ ਥੋਕ ਵਿੱਚ ਮਿਲੇ ਸੀ ਆਪਾਂ ਤਾਂ ਕੱਢਣੇ ਹੈਗੇ ਸਾਡਾ ਮੇਨ ਕੰਮ ਹੈਗਾ ਆਪਾਂ ਜਿਹੜੇ ਟ੍ਰੇਲਰ ਬਣਾਉਣੇ ਆ ਫਲੈਟ ਬਾਈ ਟ੍ਰੇਲਰ ਡੀਜ਼ਲ ਟੈ ਬੀ ਟ੍ਰੇਨ ਡਰੋਪ ਟਰੈਕ ਡਰੋਪ ਡੈਕਸ ਅਤੇ ਕੋਇਲ ਵੈਲ ਟ੍ਰੇਲਰ ਬਣਾ ਕੇ ਦਿੰਦੇ ਹਨ ਤੁਸੀਂ ਟਰੱਕੇ ਦੀ ਬਿਜ਼ਨਸ ਵਿੱਚ ਉਹ ਫਲੈਟ ਬੈਡ ਚਾਹੀਦਾ ਕਾਲ ਕਰ ਲਿਓ ਲੋੜ ਮੁਤਾਬਕ ਜਿੱਥੇ ਕਹੋਗੇ ਉੱਥੇ ਉੱਥੇ ਕੁੰਡਾ ਲਾ ਦੇਣਗੇ ਪਰ ਇੰਜੀਨੀਅਰਡ ਟੂ ਪਰਫੈਕਸ਼ਨ ਅਤੇ 1170 ਫਿਊਸਟਰ ਡਰਾਈਵ 'ਤੇ ਹਨ 905-212-0080 ਇਹਨਾਂ ਦਾ ਨੰਬਰ ਆ ਗੁਰਵਿੰਦਰ ਤਨੀਸਰ ਹਿੰਦਾ ਬਾਈ ਜੀ ਨਾਲ ਤੁਸੀਂ ਗੱਲਬਾਤ ਕਰ ਲਿਓ ਚੰਗਾ ਲੱਗਦਾ ਜਦੋਂ ਬੰਦੇ ਵੱਡੀਆਂ ਵੱਡੀਆਂ ਬਿਜ਼ਨਸ ਕਰਨ ਲੱਗ ਪੈਂਦੇ ਹਨ ਟ੍ਰੇਲਰ ਦਾ ਟ੍ਰੇਲਰ ਜ਼ੀਰੋ ਤੋਂ ਏ ਟੂ ਜ਼ੀ ਤੱਕਰ ਬਣਾ ਕੇ ਦਿੰਦੇ ਹਨ ਅਤੇ ਸੰਪਰਕ ਲਿਓ ਡੀਜ਼ਲ ਟ੍ਰੇਲਰ ਚਾਹੀਦਾ ਇਸਦੇ ਨਾਲ ਨਾਲ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ 6479888731 ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਈ ਸਕੂਟਰ ਦੇ ਉੱਪਰ ਲਿਥਮ ਬੈਟਰੀਜ਼ ਦੇ ਉੱਪਰ ਵਾਰ ਵਾਰ ਵਾਰਨਿੰਗ ਦੇ ਰਹੇ ਹਨ ਇਹਨਾਂ ਦੀ ਸਪੀਡ ਬੜੀ ਹੈਗੀ ਆ ਐਕਸੀਡੈਂਟ ਬਹੁਤ ਹੋ ਰਹੇ ਹਨ ਸੱਟਾਂ ਬਹੁਤ ਲੱਗ ਰਹੀ ਹਨ ਫਿਰ ਵੀ ਸ਼ਾਮ ਨੂੰ ਦੇਖੋ ਬੱਚੇ ਭਜਾਈ ਫਿਰਦੇ ਹਨ ਇੱਕ ਖਿਆਲ ਜ਼ਰੂਰ ਰੱਖਿਓ ਕਈ ਵਾਰੀ ਬੰਦਾ ਕਾਰ ਹਰ ਇੱਕ ਦੀ ਵਿੰਡੋ ਅੱਜ ਕੱਲ੍ਹ ਤਾਂ ਟਿੰਟ ਹੀ ਆਉਂਦੀ ਹੈਗੀ ਆ ਅਤੇ ਰੱਬ ਨਾ ਕਰੇ ਕਿਤੇ ਐਕਸੀਡੈਂਟ ਨਾ ਹੋ ਜਾਵੇ ਐਕਸੀਡੈਂਟ ਹੋ ਰਹੇ ਹਨ ਪਰ ਇਹਦੇ ਬੈਟਰੀ ਨੂੰ ਬਹੁਤ ਸਾਰੀ ਅੱਗ ਲੱਗ ਰਹੀ ਹੈਗੀ ਹੈ ਕਾਫੀ ਸਾਰੇ ਜਿੱਥੇ ਫਾਇਰ ਡਿਪਾਰਟਮੈਂਟ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਆ ਵੀ ਇਹਦੇ ਉੱਪਰ ਥੋੜ੍ਹਾ ਧਿਆਨ ਜ਼ਰੂਰ ਰੱਖੋ ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ ਮੈਂ ਲਾਈਨਾਂ ਘੱਟ ਲੈਂਦੀਆਂ ਜੇ ਮੈਂ ਲੈ ਲੈਂਦਾ 4146 ਤੁਸੀਂ ਏਅਰ 'ਤੇ ਹੋ ਜੀ
18: ਸਤਿ ਸ਼੍ਰੀ ਅਕਾਲ ਜੀ ਦੇਖੋ ਟੈਕਸ ਕਾ ਡਰ ਤੋ ਉਸਕੋ ਹੋਏਗਾ ਨਾ ਜੋ ਟੈਕਸ ਦੇਤਾ ਹੈ
7: ਜੀ
18: ਜੋ ਟੈਕਸ ਕੀ ਚੋਰੀ ਕਰਤਾ ਹੈ ਜੋ ਟੈਕਸ ਦੇਤਾ ਨਹੀਂ ਉਸਕੋ ਕਹੇਗਾ ਜੋ ਦੁੱਖ ਹੋਗਾ
7: ਜੀ
18: ਹੈ ਜੀ
7: ਜੀ
18: ਗੱਲ ਆ ਗਈ ਜੀ ਸਮਝ ਮੈਂ
7: ਆ ਗਈ ਸਮਝ
18: ਉਸ ਤੇ ਸਾਡਾ ਕਿਹੜਾ ਪੈਸਾ ਗਿਆ ਹੈਗਾ ਜੀ ਓਕੇ ਜੀ ਧੰਨਵਾਦ ਜੀ
7: ਧੰਨਵਾਦ ਬਹੁਤ ਸਾਰੇ ਲੋਕੀ ਟੈਕਸ ਦੇਣ ਤੋਂ ਡਰਦੇ ਵੀ ਹਨ ਕੈਸ਼ ਬਿਜ਼ਨਸ ਕਰਦੇ ਹਨ ਬਹੁਤ ਸਾਰੇ ਲੋਕ ਟੈਕਸ ਬਹੁਤ ਸਾਰਾ ਦਿੰਦੇ ਵੀ ਹਨ 60-60 30-30 40-40 ਹਜ਼ਾਰ ਸਾਲ ਦਾ ਕਈ ਓਵਰ ਟਾਈਮ ਕਰਦਾ ਬੰਦਾ ਟੈਕਸ ਵਿੱਚ ਹੀ ਚਲੇ ਜਾਂਦਾ ਹੈਗਾ ਆ ਪਰ ਦੁੱਖ ਉਦੋਂ ਲੱਗਦਾ ਜਦੋਂ ਤੁਹਾਡਾ ਪੈਸਾ ਜਿਹੜਾ ਗਵਰਨਮੈਂਟ ਉਹਨਾਂ ਕੰਪਨੀਆਂ ਨੂੰ ਦਿੰਦੀ ਹੈ ਵੀ ਕੰਪਨੀਆਂ ਚੰਗੀ ਤਰੀਕੇ ਨਾਲ ਕਾਰਪੋਰੇਸ਼ਨ ਚੱਲ ਰਹੀ ਨਹੀਂ ਰਹੀਆਂ ਹੁੰਦੀਆਂ, ਸੋ ਕਾਰਪੋਰੇਸ਼ਨ ਜਿਹੜੀਆਂ ਵੱਡੀਆਂ ਨਹੀਂ ਚੱਲ ਰਹੀਆਂ, ਸਰਕਾਰ ਪੈਸਾ ਦੇ ਦਿੰਦੀ ਹੈਗੀ ਆ, ਜਿੱਥੇ ਲਗਾਉਣਾ ਹੋਵੇ ਉੱਥੇ ਲਗਾ ਦੇਣੀ। ਪਹਿਲਾਂ ਪੈਸਾ ਦੇਣ ਤੋਂ ਪਹਿਲਾਂ ਪੁੱਛ ਲੈਣਾ ਚਾਹੀਦਾ ਵੀ ਜਿਹੜਾ ਵਧੀਆ ਤਨਖਾਹ ਮਿਲਦੀ ਹੈ ਇਹ ਐਗਜੈਕਟਿਵ ਨੂੰ, ਸੀਈਓ ਨੂੰ, ਵੀ ਇਹਨੂੰ ਬੋਨਸ ਕਾਹਲੇ ਦੇਣਾ ਜੇ ਕੰਪਨੀ ਵਧੀ ਜੇ ਕੰਪਨੀ ਵਿੱਚ ਪ੍ਰੋਫਿਟ ਨਹੀਂ ਲੈ ਕੇ ਆ ਰਿਹਾ। ਅਤੇ ਜੇ ਇੱਕ ਸਰਕਾਰ ਪੈਸਾ ਦੇ ਰਹੀ ਹੈ ਪਹਿਲੇ ਕੋਈ ਹੁਣ ਜਿਹੜਾ ਜ਼ੀਰੋ ਬੋਨਸ ਮਿਲਣੇ ਚਾਹੀਦੇ ਇੰਪਲਾਈ ਨੂੰ ਜਦ ਤੱਕ ਕੰਪਨੀ ਪ੍ਰੋਫਿਟ ਵਿੱਚ ਨਹੀਂ ਆਉਂਦੀ, ਨਹੀਂ ਤਾਂ ਸਰਕਾਰ ਕੱਲੇ ਪੈਸਾ ਦੇਵੇ, ਸੋ ਟੈਕਸ ਫੇਅਰ ਦਾ ਪੈਸਾ। ਸੋ ਦੁੱਖ ਲੱਗਦਾ ਜਦੋਂ ਹਾਰਡ ਜੇ ਕਮਾਏ ਹੋਏ ਤੁਹਾਡੇ ਪੈਸੇ ਜਿਹੜੇ ਹੈਗੇ ਆ ਇਹ ਸਿੱਟੀ ਜਾ ਰਹੇ ਹਨ ਵੱਖ ਵੱਖ, ਚਾਹੇ ਯੂਕਰੇਨ ਨੂੰ ਚਾਹੇ ਵੱਖ ਵੱਖ ਕਾਰਪੋਰੇਸ਼ਨ ਨੂੰ। ਸੋ ਦਵਿੰਦਰ ਸਿੰਘ ਪਰਿਵਾਰ ਦੀ ਮੈਂ ਗੱਲਬਾਤ ਕਰਦਾ ਸੀਗਾ, ਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, ਅਤੇ ਨੰਬਰ ਮੈਂ ਦੇ ਦਿੰਦਾ 6479888731, ਦਵਿੰਦਰ ਸਿੰਘ ਪਵਾਰ ਦਾ ਨੰਬਰ ਹੈਗਾ, ਅਕਾਲ ਮੋਰਗੇਜ ਨਾਲ ਕੰਮ ਕਰਦੇ ਆ। ਮੋਰਗੇਜ ਚਾਹੀਦੀ ਹੈਗੀ ਆ, ਟਾਈਮ ਕੱਢ ਲਿਆ ਕਰੋ, ਕਿਸੇ ਨੂੰ ਵੀ ਤੁਸੀਂ ਮਿਲਣਾ ਟਾਈਮ ਕੱਢ ਕੇ ਜਾਇਆ ਕਰੋ, ਬਹੁਤ ਪੈਸੇ ਲੱਗਦੇ ਹਨ, 4 ਲੱਖ 5 ਲੱਖ 8 ਲੱਖ 1 ਮਿਲੀਅਨ ਦੀ ਮੋਰਗੇਜ ਜਿਹੜੀ ਹੈਗੀ ਆ, ਉਮਰ ਲੱਗ ਜਾਂਦੀ ਹੈਗੀ ਇਸ ਨੂੰ ਉਤਾਰਨ ਵਾਸਤੇ, ਕਿਉਂਕਿ ਆਪਣੀ ਦੁਬਾਰਾ ਪੈਸਾ ਚੱਕ ਲੈਂਦੇ ਕਿਸੇ ਹੋਰ ਪਾਸੇ ਲਾ ਲੈਂਦੇ ਆ, ਅਤੇ ਪਰ ਮੋਰਗੇਜ ਪੇ ਆਫ ਕਰਨੀ ਬੜੀ ਔਖੀ ਹੈਗੀ ਆ, ਲੈਣੀ ਆ ਲੋ ਕਰਨੀ ਆ, ਵੇਰੀਏਬਲ ਰੇਟ ਚਾਹੀਦਾ, ਪ੍ਰੀ ਅਪਰੂਵਲ ਹੋਣਾ ਹੋਵੇ ਤਾਂ ਤੁਸੀਂ ਦਵਿੰਦਰ ਸਿੰਘ ਪਵਾਰ ਨਾਲ 6479888731 ਦੀ ਗੱਲਬਾਤ ਕਰਿਓ। ਜਸਵੀਰ ਹੁੰਡਲ ਸਾਹਿਬ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹਨ, ਔਖਾ ਟਾਈਮ ਆਇਆ ਪਿਆ ਹੈਗਾ ਕਿਉਂਕਿ ਇਹ ਕੰਮ ਕਰਦੇ ਹਨ, ਬੈਂਕਰਪਸੀ ਫਾਈਲ ਕਰਨੀ ਹੋਵੇ, ਇਨਸੋਲਵੈਂਸੀ ਕਰਨੀ ਹੋਵੇ, ਕਰਜ਼ਾ ਮਾਫ਼ ਕਰਵਾਉਣਾ ਹੋਵੇ ਨਾ, ਦੇਰ ਬਿਜ਼ੀ, ਉਹਨਾਂ ਜੋਬ ਹੈਗੀ ਇਹੀ ਹੈਗੀ ਆ, ਪਰ ਕਹਿੰਦੇ ਲੋਕ ਬਹੁਤ ਫਸੇ ਹੋਏ ਹਨ। ਸੋ ਵਾਰ ਵਾਰ ਕਹਿ ਰਹੇ ਹਨ ਇਨਵੈਸਟ ਕਰਨਾ ਹੋਵੇ ਸੋਚ ਸਮਝ ਕੇ ਕਰਨਾ, ਪਰ ਕੰਮ ਔਖਾ ਹੋਇਆ। ਅਰਦਾਸ ਕਰਿਆ ਕਰੋ ਯਾਰ ਕਿਸੇ ਦਾ ਘਰ ਨਾ ਜਾਵੇ, ਸਵੇਰ ਤੋਂ ਸ਼ਾਮ ਤੱਕ ਕੰਮ 'ਤੇ ਲੱਗੇ ਰਹਿੰਦੇ, ਮੁੜ ਕੇ ਫਿਰ ਬੇਸਮੈਂਟ ਵਿੱਚ ਚਲੇ ਜਾਵੋ ਅਤੇ ਜਾਂ ਰੈਂਟ 'ਤੇ ਚਲੇ ਜਾਵੋ, ਕਿੱਥੇ ਐਡੇ ਐਡੇ ਬੜੇ ਘਰ ਲਈ ਬੈਠੇ ਸੀਗੇ, ਤਾਂ ਦੁੱਖ ਲੱਗਦਾ ਪਰਿਵਾਰ ਦੇ, ਉਹਨਾਂ ਦੇ ਵੀ ਅੰਦਰ ਦਿਲ ਹੈਗਾ, ਦਰਦ ਹੁੰਦੇ ਹਨ, ਅਰਦਾਸ ਹੀ ਕਰ ਸਕਦੇ ਹੈਗੇ ਆ। ਪਰ ਕਈਆਂ ਨੇ ਨਹੀਂ ਹਟੇ, ਜਾਣ ਜਾਣ ਕੇ ਪੰਗੇ ਲਏ ਆ, ਇੱਕ ਨਹੀਂ ਲੈਣਾ ਦੋ ਘਰ ਲੈਣਾ, ਮੁੱਛਾਂ 'ਤੇ ਵੱਟ ਦਿੰਦੇ ਹੁੰਦੇ ਸੀਗੇ ਅਤੇ ਗੱਡੀਆਂ ਵੀ ਮਹਿੰਗੀਆਂ ਮਹਿੰਗੀਆਂ ਲੈਂਦੇ ਸੀ, ਉਦੋਂ ਪਤਾ ਲੱਗਾ ਜਦੋਂ ਮੁੜ ਕੇ ਊਬਰ 'ਤੇ ਆ ਗਏ ਜਾਂ ਟੈਕਸੀ 'ਤੇ ਆ ਗਏ ਜਾਂ ਫਿਰ ਬੇਸਰ ਵਿੱਚ ਰਹਿਣ ਲੱਗ ਪਏ। ਕਈ ਵਾਰੀ ਮੈਂ ਵੀ ਮਾਰ ਜਾਂਦੀ ਹੈਗੀ ਆ, ਪਰ ਫਿਰ ਵੀ ਇਸ ਡਿਸੀਜਨ ਹਿਊਮਨ ਬੀਇੰਗ ਮੇਕਸ, ਕਈ ਵਾਰੀ ਹਾਰਡ ਡਿਸੀਜਨ ਹੋ ਜਾਂਦੀ ਹੈਗੀ, ਔਖਾ ਟਾਈਮ ਹੋ ਜਾਂਦਾ ਹੈਗਾ, ਸਾਡੀ ਸਦਾ ਅਰਦਾਸ ਹੁੰਦੀ ਆ ਹਰ ਇੱਕ ਟਾਈਮ ਸੌਖੇ ਵਿੱਚ ਲੰਘੇ। ਆਉਣ ਵਾਲੇ ਦਿਨ ਵਿੱਚ ਸਾਡੇ ਕੋਲ ਸਿਟੀ ਦੇ ਜਿਹੜੇ ਨਵੇਂ ਖੜ੍ਹੇ ਹਨ, ਜੇ ਕੋਈ ਮੇਅਰ ਬਣਨਾ ਚਾਹੁੰਦਾ, ਕੋਈ ਰੀਜਨਲ ਕੌਂਸਲਰ ਬਣਨਾ ਚਾਹੁੰਦਾ, ਕੋਈ ਕੌਂਸਲਰ ਬਣਨਾ ਚਾਹੁੰਦਾ, ਕੋਈ ਸਕੂਲ ਟਰੱਸਟੀ ਬਣਨਾ ਚਾਹੁੰਦਾ ਹੈਗਾ ਆ, ਅਤੇ ਉਹਨਾਂ ਦੀ ਐਡਵਰਟਾਈਜ਼ ਬੜੀ ਜਲਦੀ ਸ਼ੁਰੂ ਹੋ ਜਾਣੀਆਂ ਹੈਗੀਆਂ ਆ, ਸੋ ਤੁਸੀਂ ਵੀ ਐਡ ਦੇਣੀ ਹੋਵੇ, ਸਾਡਾ ਪਲੈਟਫਾਰਮ ਸਦਾ ਖੁੱਲ੍ਹਾ ਰਹਿੰਦਾ ਤੁਹਾਡੇ ਵਾਸਤੇ, ਆਵੋ ਜ਼ਰੂਰ। ਪਰ ਸਵਾਲ ਆਪਾਂ ਉਸੇ ਹਿਸਾਬ ਨਾਲ ਪੁੱਛਣੇ ਹਨ, ਐਡ ਦੇਵੋ ਨਾ ਦੇਵੋ, ਸਵਾਲ ਆਪਾਂ ਉਸੇ ਹਿਸਾਬ ਨਾਲ ਪੁੱਛਣੇ, ਜਿਹੜੇ ਲੋਕਾਂ ਦੀ ਸਾਡੇ ਦਰਸ਼ਕਾਂ ਸੋਤਿਆਂ ਦੀ ਮੰਗ ਹੈਗੀ ਆ, ਖੜ੍ਹੇ ਹੋ। ਇਟਸ ਨੋਟ ਐਨ ਈਜ਼ੀ ਜੋਬ, ਜਿਹੜੇ ਪੁਰਾਣੇ ਵੀ ਹਨ ਜੋਬ ਸੌਖੀ ਨਹੀਂ ਹੈਗੀ, ਮੈਂ ਵਾਰ ਵਾਰ ਕਹਿੰਦਾ ਹਾਂ ਨਾ ਸਜਾ ਕਰੋ ਖੰਡ ਪੜ ਭੋਗ 'ਤੇ, ਹਾਂ ਗ੍ਰੈਂਡ ਓਪਨਿੰਗ ਬਿਜ਼ਨਸ ਦੀ ਕਰਨੀ ਪੈਂਦੀ ਹੈ, ਇਸ ਮਸਟ, ਚੰਗਾ ਲੱਗਦਾ ਸਿਟੀ ਨੂੰ, ਮਤਲਬ ਸਾਡੇ ਸਿਟੀ ਦੇ ਵਿੱਚ ਹੋਰ ਨਵੀਂ ਬਿਜ਼ਨਸ ਆਈ ਆ ਅਤੇ ਵੈਲਕਮ ਕਰਦੇ ਹਨ, ਪਰ ਜਿਹੜੇ ਹੋਰ ਫੰਕਸ਼ਨਾਂ 'ਤੇ ਸਾਡੇ ਕੋਈ ਲੋੜ ਨਹੀਂ ਹੁੰਦੀ, ਨਾ ਇਹਨੂੰ ਕੰਮ ਕਰ ਲੈਂਦੇ ਕਰੋ, ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰ ਲੈਂਦੇ ਕਰੋ ਜ਼ਰੂਰ, ਪਰ ਨਾ ਸੱਦਿਆ ਕਰੋ। 3056 ਜਸਵੀਰ ਸਿੰਘ ਫੇਰ ਆਏ ਆ, 3056 ਆ ਗਏ ਜੀ।
19: ਅੰਬੜਵੀਰ ਜੀ ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਜੀ,
19: ਕੀ ਹਾਲ ਚਾਲ ਭਾਜੀ? ਚੜ੍ਹਦੀ ਕਲਾ ਚੋਂ?
7: ਚੜ੍ਹਦੀ ਕਲਾ ਵੀਰ, ਮੈਂ ਚੜ੍ਹਦੀ ਕਲਾ, ਤੁਸੀਂ ਦੱਸੋ।
19: ਬਸ ਚੜ੍ਹਦੀ ਕਲਾ ਜੀ ਰਹਿਣਾ ਵੀਰ ਜੀ, ਇੱਦਾਂ ਹੋਵੇ ਹੁਣ ਕੱਲ ਪਤਾ ਲੱਗਾ, ਕਹਿੰਦੇ ਬਈ ਜਿੱਦਾਂ ਬਈ ਬਰਸਾਤ ਨੂੰ ਖੁੰਬਾਂ ਜੰਮਦੇ ਹੁੰਦੇ ਜਿੱਦਾਂ ਹਨਾ, ਬਰਸਾਤ ਨਾਲਿਆਂ ਢੇਰਾਂ ਦੇ ਉੱਤੇ ਹਨਾ, ਇੱਦਾਂ ਕਹਿੰਦੇ 8-10 ਬੰਦੇ ਨੇ ਕਹਿੰਦੇ ਮੇਅਰ ਦੇ ਪੇਪਰ ਭਰਤੇ, ਉਹਨਾਂ ਨੂੰ ਜਾਣਦੇ ਵੀ ਨੀ ਕੌਣ ਉਹ ਬੰਦੇ ਕੌਣ ਨੇ, ਕਦੇ ਮਾਰਕੀਟ ਵਿੱਚ ਦੇਖੇ ਨੀਗੇ। ਚਲੋ ਅਭੀ ਧਾਲੀਵਾਲ ਤਾਂ ਪੈਟਰ ਪ੍ਰੋਣ ਸਾਹਿਬ ਤਾਂ ਆਉਂਦੇ ਸੀਗੇ, ਇਹ ਨਵੇਂ ਜਿਹੜੇ ਖੁੰਬਾਂ ਨੂੰ ਆਏ ਕੌਣ ਆ ਬੰਦੇ ਜੀ ਇਹ?
7: ਹਰ ਇੱਕ ਦਾ ਰਾਈਟ ਹੈਗਾ ਪੇਪਰ ਭਰ ਸਕਦਾ,
19: ਨਹੀਂ ਰਾਈਟ ਤਾਂ ਹੈਗਾ, ਪਰ ਭਾਜੀ ਭਾਜੀ ਰਾਈਟ ਤਾਂ ਹੈਗਾ ਮੰਨਦੇ ਹਾਂ, ਪਰ ਉਹਨਾਂ ਦੱਸੋ ਸੇਵਾ ਕੀਤੀ ਆ, ਵੋਟਾਂ ਭਰਨ ਨੂੰ ਆਏ ਇਹੋ ਜੀ 8-10 ਬੰਦੇ ਆ ਹਨਾ, ਇਹ ਕੱਲ ਕੀ ਕਿਉਂ ਜਲੂਸ ਕੱਢਦੇ ਆਪਣਾ ਲੋਕੀ ਇਹ? ਅਗਲਾ ਤਾਂ ਕੱਛਾਂ ਵਜਾਉਣਾ, ਕਹਿੰਦਾ ਉਹਨਾਂ ਨੇ ਆਪਣੀ ਜਿੱਤ ਪ੍ਰਾਪਤ ਕਰ ਲਈ, ਉਹਨਾਂ ਨੇ ਪੈਟਰ ਬਣਾਉਣ ਦਾ ਪਾਰਟੀਆਂ ਕਰ ਰਿਹਾ, ਕਹਿੰਦਾ ਮੇਰੀ ਤਾਂ ਜਿੱਤ ਪੱਕੀ ਆ,
7: ਵੋਟਾਂ ਭਰਨ ਨੂੰ ਯਾਰ ਨੰਬਰਿੰਗ ਗੇਮ ਹੈਗੀ ਆ, ਇਹ ਦੇਖਿਆ ਜਾਵੇ ਉਹ ਮਾਫ ਕਰਨਾ ਮੇਰੇ ਕੋਲ ਲਾਈਨ ਡਰੌਪ ਹੋ ਗਈ ਤੇ ਦੂਸਰੀ ਕਾਲ ਤੇ ਮੈਂ ਜਾਂਦਾ ਜ਼ਰੂਰ। ਕਈ ਕਹਿੰਦੇ ਹਨ ਵੋਟਾਂ ਤੋੜਨ ਵਾਸਤੇ ਖੜਾ, ਸੋ ਕਹਿੰਦੇ ਹਨ ਖੜੇ ਕਿ ਨਹੀਂ ਖੜੇ ਤੁਹਾਨੂੰ ਵੀ ਪਤਾ ਲੱਗ ਜਾਂਦਾ ਬਾਅਦ ਵਿੱਚ ਕੌਣ ਖੜਾ ਸੀ, ਕਿੱਦਾਂ ਖੜਾ ਕੀਤਾ ਗਿਆ ਸਾ। ਕੋਈ ਕਹਿੰਦਾ ਕੁੱਕੀ ਤੇ ਰਹਿੰਦਾ, ਕੋਈ ਕਹਿੰਦਾ ਇਹਨੂੰ ਪੈਰਾਸ਼ੂਟ ਨਾਲ ਲਿਆਂਦਾ ਗਿਆ। ਜਿੱਤ ਹਾਰ ਲਈ ਬਹੁਤ ਕੁਛ ਕੀਤਾ ਜਾਂਦਾ ਪੋਲੀਟਿਕਸ ਦੇ ਵਿੱਚ, ਪਰ ਇਹ ਤੁਸੀਂ ਜਿੱਤ ਹਾਰ ਲਿਆ ਸਕਦੇ ਹੋ, ਕਿਹਨੂੰ ਜਿਤਾਉਣਾ ਕਿਹਨੂੰ ਹਰਾਉਣਾ, ਮੱਥਾ ਤਾਂ ਗੁਰੂ ਗ੍ਰੰਥ ਸਾਹਿਬ ਮੂਹਰੇ ਟੇਕਣਾ, ਜਵਾਬ ਤਾਂ ਆਪਾਂ ਨੂੰ ਉੱਪਰ ਵਾਲਿਆਂ ਦੇਣਾ ਵੀ ਤੁਸੀਂ ਕਿੰਨੇ ਕੁ ਸੱਚੇ ਹੋ। ਇੱਥੇ ਮੈਂ ਛੱਡ ਦਿੰਦਾ ਹੈਗਾ ਆ। ਹਾਂ, ਵੋਟ ਪਾਵੋ, ਜਿਹਨੂੰ ਮਰਜ਼ੀ ਪਾਓ, ਖੋਜ ਕੇ ਪਾਵੋ ਵੀ ਇਹ ਬੰਦਾ ਪਹਿਲਾਂ ਕਮਿਊਨਿਟੀ ਵਿੱਚ ਸੀਗਾ, ਕੋਈ ਕੰਮ ਕੀਤਾ ਕਿ ਨਹੀਂ, ਕਿ ਸਿਰਫ ਹੈਰਾਨ ਵਾਸਤੇ ਆਇਆ, ਜਿੱਤਣ ਵਾਸਤੇ ਨਹੀਂ ਆਇਆ। ਕਈ ਜਿੱਤਣ ਵਾਸਤੇ ਹੀ ਖੜੇ, ਕਈ ਕੰਮ ਕਰਨ ਵਾਸਤੇ ਹੀ ਖੜੇ ਹਨ, ਕਈ ਪੁਰਾਣਿਆਂ ਨੇ ਵਧੀਆ ਕੰਮ ਕੀਤੇ ਹਨ, ਉਹਨਾਂ ਤੁਸੀਂ ਦੁਬਾਰਾ ਜਿਤਾ ਸਕਦੇ ਹੋ, ਕਿਹੜੇ ਵਧੀਆ ਕੀਤੇ ਤੁਸੀਂ ਜਾਣਦੇ ਹੋ, ਅਤੇ ਜਿਤਾਉਣਾ ਨਹੀਂ ਜਿਤਾਉਣਾ ਤੁਹਾਡੇ ਹੱਥ ਵਿੱਚ ਹੁੰਦਾ। ਜਸਵੀਰ ਸਿੰਘ ਜੀ ਆ ਜਾਓ ਫਿਰ।
20: ਮੈਨੂੰ ਲੱਗਦਾ ਕਿਸੇ ਚਮਕੀਆਂ ਟਾਈਆਂ ਵਾਲਿਆਂ ਨੇ ਕੋਈ ਰੋਲ ਕੀਤਾ, ਕੋ ਗਲਤ।
7: ਧੰਨਵਾਦ ਤੁਹਾਡਾ, ਮੈਨੂੰ ਪਤਾ ਕਿਹੜੀ ਪ੍ਰੋਪਰਟੀ ਦੀ ਗੱਲਬਾਤ ਕਰਦੇ, ਬਹੁਤ ਕੁਛ ਹੁੰਦਾ ਬੈਕ ਐਂਡ ਦੇ ਵਿੱਚ। ਪੈਸਾ ਕਿੱਦਾਂ ਕਮਾ ਰਹੇ ਹਨ, ਆਪ ਪੈਸਾ ਕਮਾਈ ਆਰ ਹੈਵ ਅ ਪ੍ਰੋਬਲਮ, ਪਰ ਜੋ ਟੈਕਸ ਪੇ ਦਾ ਪੈਸਾ, ਤੁਹਾਡਾ ਪੈਸਾ ਜਿਹੜਾ ਲੱਗਦਾ ਹੁੰਦਾ ਨਾ, ਸਹੀ ਕੰਮ ਨਾ ਦਿਸਣ ਫਿਰ ਉਹ ਦੁੱਖ ਲੱਗਦਾ। ਆਹ ਸੈਂਡਲਵੁੱਡ ਐਂਡ ਟੋਰਰੂਮ ਦੇ ਉੱਪਰ ਨਾ ਖੂੰਜਾ ਮਸੀ, ਇਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ। ਖਾਲੀ ਹੋਈ ਜਗ੍ਹਾ ਘਾਹ ਲੱਗਿਆ ਸੀਗਾ, ਪਾਰਕ ਬਣੀ ਸੀ, ਪਰ ਇਹਨਾਂ ਨੇ ਵਰਤਣ ਵਾਸਤੇ ਨਹੀਂ ਦਿੱਤੀ। ਮਿਹਨਤਾਂ ਕੀਤੀਆਂ ਵੀ ਬੱਚਿਆਂ ਨੂੰ ਖੇਡਣ ਵਾਸਤੇ ਗਰਾਊਂਡ ਚਾਹੀਦੀ ਆ, ਤੁਸੀਂ ਕੋਈ ਪੈਸਾ ਨਾ ਲਗਾਵੋ, ਫੈਂਸ ਵੀ ਆਪਾਂ ਲਾ ਦਿੰਦੇ, ਸਾਨੂੰ ਵਰਤ ਲੈਣ ਦਿਓ। ਇਹਨੇ ਵਰਤ ਨਹੀਂ ਦਿੱਤੀ 25 ਸਾਲ, ਅਤੇ ਪਹਿਲਾਂ ਕਹਿੰਦੇ YMCA ਵਾਸਤੇ ਵਰਤਣੀ, ਉਹਦੇ ਬਾਰੇ ਵਰਤਣੀ ਆ, ਖਾਲੀ ਰਹੀ, ਪਲੇਅਰਾਂ ਨੂੰ ਲੋੜ ਸੀਗੀ, ਮਿਹਨਤਾਂ ਕਰ ਦਿੱਤੀ ਨਹੀਂ। ਇਸੇ ਤਰ੍ਹਾਂ ਹੌਸਪਿਟਲ ਹੈਗਾ, ਵੱਖ ਵੱਖ ਸ਼ਹਿਰਾਂ ਵਿੱਚ ਬਹੁਤ ਸਾਰੇ, ਤੁਹਾਨੂੰ ਸ਼ਾਇਦ ਲੱਗੇ ਵਾਰ ਵਾਰ ਕੱਲ੍ਹ ਇਹ ਗੱਲ ਕਰ ਰਿਹਾ, ਤੁਹਾਨੂੰ ਦੱਸਦੇ ਹਾਂ ਵੀ ਤੁਹਾਡੇ ਪੈਸੇ ਨਹੀਂ ਲੱਗ ਰਹੇ, ਨਹੀਂ ਦਿਸ ਰਹੇ ਕਿਤੇ ਲੱਗ ਰਹੇ ਹਨ। ਹਾਂ, ਜੇ ਲੱਗ ਰਿਹਾ ਤੁਸੀਂ ਕਿਹਨੂੰ ਵੋਟ ਪਾਣੀ ਪਾ ਸਕਦੇ ਹੋ, ਪਰ ਹੌਸਪਿਟਲ ਤੁਹਾਡੇ ਵਾਸਤੇ, ਸਾਡੇ ਵਾਸਤੇ, ਸਾਰੇ ਵਾਸਤੇ ਹੋਣਾ ਆ। ਪਰ ਉਦੋਂ ਦੁੱਖ ਲੱਗਦਾ ਜਿੱਥੇ ਸਾਰੇ ਬਹੁਤ ਸਾਰੇ ਪੰਜਾਬੀ ਰਹਿੰਦੇ ਜਿਹੜਾ ਵਰਤੇ ਜਾ ਰਹੇ ਹਨ, ਅਸੀਂ ਕੁੱਟ ਖਾਈ ਜਾਂਦੇ, ਕੁੱਟ ਖਾਈ ਜਾਂਦੇ, ਪੰਜਾਬ ਵਾਲਾ ਸਾਡਾ ਹਾਲ ਕਰਨਾ ਇਹਨਾਂ ਨੇ, ਅਸੀਂ ਬੋਲਣਾ ਨਹੀਂ ਹੈਗਾ, ਅਸੀਂ ਕੁਝ ਕੰਮ ਨਹੀਂ ਕਰਨਾ, ਅਤੇ ਚਲੋ ਹਊ ਜਿਹੜਾ ਜਿੱਤ ਗਿਆ ਜਿੱਤ ਗਿਆ, ਸਾਨੂੰ ਕੀ, ਮੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ, ਟਾਈਮ ਕੱਢਣਾ ਪੈਂਦਾ। ਸਿਰਫ 2-3 ਘੰਟੇ ਲੱਗਣੇ ਆ ਵੋਟ ਪਾਉਣ ਨੂੰ, ਜਦੋਂ ਵੋਟ ਪਾਉਣ ਜਾਣਾ, ਨਿਕਲੂਗੇ ਬਾਹਰ, ਵੋਟ ਪਾਓਗੇ ਤਾਂ ਹੀ ਕੁਝ ਨਾ ਕੁਝ ਹੋ ਸਕਦਾ ਹੈਗਾ ਆ। ਸੋ ਲੀਵ ਇਟ ਅਪ ਟੂ ਯੂ, ਅਸੀਂ ਆਵਾਜ਼ ਉਠਾਈ ਜਾਣੀ ਹੈਗੀ ਆ। ਸੋ ਜਿੰਨੇ ਵੀ ਹਨ ਇਸ ਵੀਕਐਂਡ ਦੇ, ਸਾਰਿਆਂ ਨੂੰ ਈਮੇਲਾਂ ਚੱਲ ਜਾਣੀਆਂ, ਟੈਕਸਟ ਮੈਸੇਜ ਚੱਲ ਜਾਣੀ ਹੈਗੀ ਆ, ਸਾਡਾ ਪਲੈਟਫਾਰਮ ਸਾਰਿਆਂ ਵਾਸਤੇ ਖੁੱਲ੍ਹਾ ਹੈਗਾ, ਕੌਣ ਕੱਲ੍ਹ ਖੜਾ ਕਿੱਥੇ ਖੜਾ ਪੁੱਛ ਲਵਾਂਗੇ ਜੇ ਕੋਈ ਆਉਣਾ ਚਾਹੁੰਦਾ। ਜਿਹੜੇ ਘਰ ਨੂੰ ਅੱਗ ਲੱਗੀ ਸੀ, ਇੱਕ ਭਾਈ ਸਾਹਿਬ ਨੂੰ ਚਾਰਜ ਕੀਤਾ ਗਿਆ, ਇੱਥੇ 2 ਜਣਿਆਂ ਦੀ ਮੌਤ ਹੋ ਗਈ ਸੀਗੀ, ਉਹ ਜਿਹੜੀ ਖਬਰ ਆਈ ਸੀ ਬਾਹਰ, ਮੈਂ ਪੈਟ੍ਰਿਕ ਬਰਾਊਨ ਨੂੰ ਅਤੇ ਇਹਨਾਂ ਦੀ ਮੀਡੀਆ ਦੀ ਟੀਮ ਨੂੰ, ਮੈਂ ਜਿਹੜੇ ਹੈਂਡਲ ਕਰਦੇ ਉਹਨਾਂ ਨੂੰ ਮੈਂ ਈਮੇਲ ਕਰ ਦਿੱਤੀ ਸੀਗੀ, ਸਾਡੇ ਨਾਲ ਇੱਥੇ ਇੰਟਰਵਿਊ ਕਰਦੇ ਕਿ ਨਹੀਂ ਕਰਦੇ, ਆਪਾਂ ਉਹਨਾਂ ਦੇ ਛੱਡ ਦਿੰਦੇ ਹੈਗੇ, ਆਪਾਂ ਸਾਡੇ ਬਹੁਤ ਸਾਰੇ ਸਵਾਲ ਪੁੱਛਣਾ ਚਾਹੁੰਦੇ ਹਨ, ਅਤੇ ਮੈਂ ਬਾਕੀ ਉੱਦਾਂ ਵੀ ਈਮੇਲ ਕਰ ਦੇਵਾਂਗਾ ਮੇਅਰ ਨੂੰ, ਡੈਪਟੀ ਮੇਅਰ ਨੂੰ, ਰੀਜਨਲ ਕੌਂਸਲ ਨੂੰ, ਜੇ ਸਾਡੇ ਪਲੈਟਫਾਰਮ 'ਤੇ ਆਉਣਾ ਚਾਹੁੰਦੇ ਹਨ, ਮੋਰ ਦੈਨ ਵੈਲਕਮ, ਇੱਕ ਵਾਰੀ ਆਇਓ ਜ਼ਰੂਰ, ਸੱਦਾ ਦਿੰਦਾ ਮੈਂ, ਜ਼ਰੂਰ ਆਇਓ, ਦੱਸਿਓ ਯਾਰ ਕੀ ਕਰਦੇ ਹੋ। ਹਾਂ, ਕਈ ਐਸੇ ਪ੍ਰੋਗਰਾਮ ਚਾਪੜੂਸੀ ਹੀ ਕਰਦੇ ਹਨ, ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਉਹਦੀ ਆਪਣੀ ਵੇ ਆਫ ਟਾਕਿੰਗ, ਵੇ ਆਫ ਡੂਇੰਗ ਦਾ ਪ੍ਰੋਗਰਾਮ ਆ, ਇਹੀ ਮੈਂ ਛੱਡ ਦਿੰਦਾ। ਸਟਾਰਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਵਾਸਤੇ 416-230-4000, ਤੁਸੀਂ ਮਾਪੇ ਦੀ ਸੇਵਾ ਕਰੋਗੇ ਨਾ, ਬੱਚੇ ਤੁਹਾਡੇ ਵੱਲ ਵੀ ਦੇਖਣਗੇ, ਉਹ ਸ਼ਾਇਦ ਤੁਹਾਡੇ ਨਾਲ ਵੀ ਫਿਊਚਰ ਵਿੱਚ ਰਹਿਣ ਅਤੇ ਸੇਵਾ ਕਰਨ। ਮਾਪੇ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ। ਜਿਹੜੇ ਨਸ਼ੇ ਹਨ ਇਹ ਕੋਈ ਚੰਗੇ ਨਹੀਂ ਹਨ। ਬਹੁਤ ਸਾਰੀ ਦੁਨੀਆ, ਅੱਗੇ ਬਹੁਤ ਘੱਟ ਸੁਣਿਆ ਸੀਗਾ ਵੀ ਕੁੜੀਆਂ ਵੀ ਸ਼ਰਾਬ ਪੀਂਦੀਆਂ। ਆਈ ਐਮ ਨੋਟ ਅਗੇਂਸਟ ਐਨੀਬਡੀ, ਇਹਨਾਂ ਨੇ ਬੱਚੇ ਜੰਮਣੇ ਆ ਅਤੇ ਇਹਨਾਂ ਨੇ ਪਰਿਵਾਰ ਸਾਂਭਣੇ ਆ, ਸੋ ਇਹਨਾਂ 'ਤੇ ਵੱਧ ਨਿਗਾਹ ਰੱਖੀ ਜਾਂਦੀ ਹੈ ਵੀ ਇਹ ਇਕੱਲੇ ਪੀਂਦੀ ਆ। ਪੀਣੀ ਤਾਂ ਬੰਦੇ ਨੂੰ ਵੀ ਨਹੀਂ ਚਾਹੀਦੀ, ਨਸ਼ਾ ਤਾਂ ਬੰਦੇ ਵੀ ਨਹੀਂ ਕਰਨਾ ਚਾਹੀਦਾ, ਪਰ ਔਰਤ ਦੇ ਵੱਧ ਕੇ ਔਰਤ ਪਰਿਵਾਰ ਨੂੰ ਮੋਹਰੇ ਹੋ ਕੇ ਸੰਭਾਲਦੀ ਹੈਗੀ ਆ। ਸੋ ਨਸ਼ਾ ਬਹੁਤ ਵੱਧ ਗਿਆ ਕਮਿਊਨਿਟੀ ਦੇ ਵਿੱਚ, ਮਾਪੇ ਦੂਰ ਹੋਣ ਲੱਗ ਪਏ ਹਨ, ਕੁੱਤੇ ਬਿੱਲੀਆਂ ਨੂੰ ਬੜੀ ਛੇਤੀ ਅਪੁਆਇੰਟਮੈਂਟ ਬਣਾ ਲਿਆ, ਲੈ ਬਾਲ ਵੱਧ ਗਏ ਇਹਦੇ, ਕਦੇ ਮਾਪੇ ਦੇ ਨਹੁੰ ਵਧੇ ਦੇਖੇ ਪੈਰਾਂ ਦੇ ਕੱਟੇ ਕਦੇ। ਸੋ ਬਹੁਤ ਕੁਛ ਹੈਗਾ, ਪਰਿਵਾਰਿਕ ਗੱਲਾਂ ਆਪਾਂ ਕਰਦੇ ਦੀਆਂ, ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰੋ, ਤੁਹਾਡਾ ਆਪਣਾ ਹੀ ਪਰਿਵਾਰ ਹੈਗਾ, ਕਿਸੇ ਹੋਰ ਨਹੀਂ ਸਾਂਭਣ, ਬਾਕੀ ਨਾ ਤਮਾਸ਼ੇ ਦੇਖ ਰਹੇ ਹਾਂ। ਐਲ ਪੀ ਰੂਫੀ ਵਾਲਿਆਂ ਛੱਤਾਂ ਦੇ ਸ਼ਿੰਗਲ ਚੇਂਜ ਕਰਵਾਉਣੇ ਹੋਣ, ਰਿਪਲੇਸ ਕਰਵਾਉਣੇ ਹੋਣ, ਕੌਂਕਰੀਟ ਦਾ ਕੰਮ ਹੋਵੇ, ਤਾਂ ਉਹ ਵੀ ਕਰਦੇ ਆ ਬਲਵਿੰਦਰ ਸਿੰਘ 416-6072-7216 ਇਹਨਾਂ ਨੰਬਰ ਆ। ਜਸਪਾਲ ਗੁਨੀ ਸਾਹਿਬ ਰਿਸਪੋਂਸ ਕੀਤਾ ਬੀ ਕੇ ਟੈਕਸ ਐਂਡ ਅਕਾਊਂਟਿੰਗ, ਕੋਈ ਟੈਕਸ ਦਾ ਪੇਰੋਲ ਦਾ ਕੰਮ ਹੋਏ ਟੈਕਸ ਭਰਵਾਉਣਾ ਬੜਾ ਜ਼ਰੂਰੀ ਹੈਗਾ। 205 ਐਡਵਾਂਸ ਬੁਲਾਵਟਤੇ ਹੈ ਬੀ ਕੇ ਟੈਕਸ ਐਂਡ ਅਕਾਊਂਟਿੰਗ ਵਾਲੇ 905-451-1414 905-451-1414 'ਤੇ ਗੱਲਬਾਤ ਕਰ ਲੈਣੀ ਆ। ਅਤੇ ਆਪਣੇ ਢਿੱਲੋ ਵੀਡੀਓ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਆਈ ਪੀ ਟੀ ਵੀ ਡਿਵਾਈਸ ਚਾਹੀਦੇ ਹਨ, ਤੁਹਾਨੂੰ ਗੁਰਬਾਣੀ ਰੇਡੀਓ ਚਾਹੀਦਾ, ਬੱਚਿਆਂ ਦੀ ਜਿਹੜੀ ਆ ਆਈਪੈਡ ਹੈਗੀ ਆ ਪੰਜਾਬੀ ਸਿੱਖਣ ਵਾਲੀ ਉਹ ਵੀ ਲੈ ਸਕਦੇ ਹੋ ਢਿੱਲੋ ਵੀਡੀਓ ਤੋਂ, ਬਰੈਂਪਟਨ ਵਿੱਚ ਹਨ। ਅਤੇ ਕਟਾਰੀਆ ਟੂਰਸ ਐਂਡ ਟਰੈਵਲ ਹਵਾਈ ਜਹਾਜ਼ ਦੀ ਟਿਕਟ ਸਾਸੀ ਪ੍ਰਾਈਸ ਵਿੱਚ ਲੈ ਕੇ ਆਉਂਦੇ ਹਨ, 905-678-1200। ਮਾਲਟਨ ਵਿੱਚ ਹਨ, ਬਰੈਂਪਟਨ ਵਿੱਚ ਹਨ, ਕਿਤੇ ਟਰੈਵਲ ਕਰਨਾ ਹੋਵੇ, ਕੋਈ ਵਕੇਸ਼ਨ ਬੁੱਕ ਕਰਨੀ ਹੋਵੇ, ਕਈ ਵਾਰੀ ਬੰਦਾ ਤੁਰ ਪੈਂਦਾ ਵਕੇਸ਼ਨ ਦੇ ਕੇ, ਹੁਣ ਕਹਿੰਦਾ ਇੱਥੇ ਕਰੀਏ ਕੀ, ਵਕੇਸ਼ਨ ਪਲਾਨ ਕਰਕੇ ਦਿੰਦੇ ਹਨ ਵੀ ਕਿੱਥੇ ਕਿੱਥੇ ਜਾਣਾ। ਸਮਝ ਲਓ ਜੇ ਤੁਸੀਂ ਆਊਟਸਾਈਡ ਦਾ ਕੰਟਰੀ ਜਾਣਾ, ਦੱਸ ਦਿੰਦੇ ਹਾਂ ਕਿਹੜੀ ਵੀ ਤੁਸੀਂ ਸਵਿਮ ਕਰਨਾ ਚਾਹੁੰਦੇ ਹੋ ਜਾਂ ਉਹ ਪਾਵਰਫੁਲ ਬੋਟਾਂ ਵਰਤਣੀਆਂ ਚਾਹੁੰਦੇ ਹੋ ਜਾਂ ਹੋਟਲ ਵਿੱਚ ਹੀ ਰਹਿਣਾ ਚਾਹੁੰਦੇ ਹੋ, ਉਸ ਹਿਸਾਬ ਨਾਲ ਪੈਕੇਜ ਬਣਾ ਕੇ ਦਿੰਦੇ ਹਨ। 905-678-1200 'ਤੇ ਗੱਲਬਾਤ ਕਰ ਲੈਣੀ ਆ। ਬੱਚਿਆਂ ਦਾ ਮੌਕਾ ਹੈਗਾ ਪੱਕੇ ਹੋਣ ਦਾ, ਤੁਹਾਨੂੰ ਕੋਈ ਜਾਣਦਾ ਕੈਲਗਰੀ ਏਰੀਆ ਵਿੱਚ ਬੱਚੇ ਰਹਿੰਦੇ ਹਨ, ਅਤੇ ਨੈਣੀ ਪ੍ਰੋਗਰਾਮ ਆਇਆ ਅਤੇ ਉਹ ਪ੍ਰੋਗਰਾਮ ਦੇ ਥਰੂ ਇਹ ਬੱਚੇ ਜਿਹੜੇ ਹਨ ਸਿਰਫ ਗ੍ਰੇਡ 12-4 ਬੈਂਡ ਚਾਹੀਦੀ ਆ, ਅਤੇ ਇੱਕ ਦੋ ਹੋਰ ਰੂਲਸ ਹਨ ਉਹ ਤੁਸੀਂ ਮੀਟ ਕਰਦੇ ਹੋ ਤਾਂ ਤੁਹਾਡਾ ਜਿਹੜਾ ਹੈਗਾ ਪਰਮਿਟ ਵਰਕ ਪਰਮਿਟ ਲੱਗ ਸਕਦਾ, ਤੁਸੀਂ ਪੱਕੇ ਹੋ ਸਕਦੇ ਹੋ। ਕਾਲ ਕਰ ਲਿਓ 905 ਮਾਫ ਕਰਨਾ ਸੀ ਤੁਸੀਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਲਿਓ, ਤੁਹਾਡੀ ਵੱਧ ਮਦਦ ਕਰ ਦੇਣਗੇ। ਸੋ ਜੇ ਬੱਚੇ ਨਹੀਂ ਪੱਕੇ ਹੋ ਰਹੇ, ਇੱਕ ਨਵਾਂ ਨੈਣੀ ਦਾ ਪ੍ਰੋਗਰਾਮ ਜਿਹੜਾ ਆਇਆ ਬੜੀ ਜਲਦੀ ਇਹਨਾਂ ਨੇ ਬੰਦ ਕਰ ਦੇਣਾ ਹੈਗਾ, ਉਹਦੇ ਵਿੱਚ ਪੱਕੇ ਹੋ ਸਕਦੇ। ਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਲਿਓ। ਟਾਈਮ ਸਮਾਪਤੀ ਵੱਲ ਚੱਲ ਗਿਆ ਹੈ, ਅੱਜ ਮੈਂ ਕੱਲ੍ਹ ਨਹੀਂ ਲੈਣੀ ਚਾਹੁੰਦਾ ਸੀਗਾ, ਧੰਨਵਾਦ ਤੁਹਾਡਾ, ਤੁਸੀਂ ਮੇਰਾ ਮੰਨ ਲਿਆ। ਆਉਣ ਵਾਲੇ ਦਿਨਾਂ ਵਿੱਚ ਕੱਲ੍ਹ ਲਵਾਂਗੇ ਜ਼ਰੂਰ, ਕੱਲ੍ਹ ਨੂੰ ਅਵੀ ਧਾਲੀਵਾਲ ਜੀ ਆਉਣਗੇ, ਉਹਨਾਂ ਦੀ ਗੱਲਬਾਤ ਆਪਾਂ ਸੁਣਾਂਗੇ। ਸਾਰੇ ਹੀ ਆਪਣੇ ਹਨ, ਮੈਂ ਸਦਾ ਕਹਿੰਦਾ ਹੁੰਦਾ ਹਾਂ ਸਾਡਾ ਹੱਕ ਬਣਦਾ ਹਰ ਇੱਕ ਨੂੰ ਸਵਾਲ ਕਰਨ ਦਾ, ਸਵਾਲ ਪੁੱਛਣ ਦਾ, ਅਸੀਂ ਪੁੱਛ ਰਹੇ ਰਹਿੰਦੇ ਹਾਂ। ਕਈਆਂ ਨੂੰ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ, ਦੈਟਸ ਨੋਟ ਮਾਈ ਪ੍ਰੋਬਲਮ, ਜੋ ਹੈਗਾ ਉਹੀ ਕਵਰ ਕਰਨਾ। ਹੁਣ ਜਿਹੜੇ ਆ ਪੈਸੇ ਸਰਕਾਰ ਨੇ ਦਿੱਤੇ ਆ ਵੱਖ ਵੱਖ ਕਾਰਪੋਰੇਸ਼ਨ ਨੂੰ, ਇਹਨਾਂ ਦੇ ਚੀਫ ਐਗਜ਼ੈਕਟਿਵ ਆਫਿਸਰ CEO ਮਿਲੀਅਨਸ ਆਫ ਡਾਲਰਸ ਇਨ ਬੋਨਸ ਕਮਾ ਕੇ ਲੈ ਗਏ। ਕਿਹਦਾ ਪੈਸਾ ਸੀਗਾ? ਤੁਹਾਡਾ ਪੈਸਾ ਸੀਗਾ। ਆਵਾਜ਼ ਤਾਂ ਉਠਾਉਣੀ ਪੈਣੀ ਹੈ, ਜੇ ਕਹਿੰਦੇ ਕੋਈ ਕੁਛ ਨਹੀਂ ਹੋਣਾ, ਹੋ ਜਾਂਦਾ ਹੈਗਾ ਜੇ ਆਪਾਂ ਆਵਾਜ਼ ਉਠਾਵਾਂਗੇ। ਵੱਧ ਚੜ੍ਹ ਕੇ ਵੋਟਾਂ ਪਾਇਆ ਕਰੋ, ਆਇਓ ਬਾਹਰ, ਨਿਕਲਿਓ ਬਾਹਰ ਜਦੋਂ ਸਿਟੀ ਦੀਆਂ ਵੋਟਾਂ ਪੈਣੀਆਂ, ਅਤੇ ਵੋਟ ਆਪਣੀ ਕਾਸਟ ਜ਼ਰੂਰ ਕਰਿਓ, ਦੇਖਦੇ ਕਿੰਨੇ ਕੁ ਪਰਸੈਂਟ ਵੋਟਾਂ ਪੈਂਦੀਆਂ। ਮੈਂ ਸਾਰਾ ਕਿਹਾ ਸੀਗਾ, ਪਹਿਲਾਂ ਵੀ ਕਹਿੰਦਾ ਰਿਹਾ ਬਈ ਜੇ ਕੋ ਵੋਟ ਨਹੀਂ ਪਾਉਂਦਾ ਨਾ, ਜੇ ਕੋ ਵੋਟ ਨਹੀਂ ਪਾਉਂਦਾ, ਕੁਝ ਨਾ ਕੁਝ ਉਹਨੂੰ ਕੋਈ ਫਾਈਨ ਵੀ ਹੋਣਾ ਚਾਹੀਦਾ ਵੀ ਤੁਸੀਂ ਆਪਣੀ ਵੋਟ ਜਿਹੜੀ ਆ ਉਹਦਾ ਇਸਤੇਮਾਲ ਨਹੀਂ ਕੀਤਾ, ਅਤੇ ਸ਼ਾਇਦ ਵੋਟਾਂ ਪਾਉਣ ਲੱਗ ਪੈਣ। ਵੋਟ ਪਾਉਣੀ ਬੜੀ ਜ਼ਰੂਰੀ ਹੁੰਦੀ ਹੈ ਯਾਰ, ਜਸਟ ਡੂ ਇਟ ਇਫ ਯੂ ਕੈਨ ਵੋਟ। ਤੁਹਾਡੀ ਸਿਟੀ ਆ, ਤੁਸੀਂ ਤਾਂ ਤੁਸੀਂ ਹੀ ਟੈਕਸ ਪੇਅਰ ਦੇ ਪੈਸੇ ਦੇਣੇ ਆ, ਤੁਹਾਡੇ ਕਮਾਏ ਹੋਏ ਪੈਸੇ ਇਹ ਲੱਗਦੇ ਹਨ ਕਿ ਨਹੀਂ ਲੱਗਦੇ, ਤੁਹਾਨੂੰ ਸਾਹਮਣੇ ਦਿਸ ਰਿਹਾ ਹੈਗਾ ਆ। ਜੇ ਲੱਗਦੇ ਹਨ, ਜੇ ਲਗਾਏ ਗਏ ਹਨ ਵਧੀਆ ਤਰੀਕੇ ਨਾਲ, ਤਾਂ ਤੁਸੀਂ ਪੁਰਾਣੇ ਨੂੰ ਵੋਟ ਪਾ ਰਹੇ। ਜੇ ਲੱਗਦਾ ਇਹਨਾਂ ਬੰਦਿਆਂ ਕੋਲ ਕੰਮ ਨਹੀਂ ਕੀਤਾ, ਤਾਂ ਨਵੀਂ ਚੇਂਜ ਲੈ ਕੇ ਆਇਓ। ਮੈਂ ਇਹੀ ਕਹਿੰਦਾ ਨਾ, ਚੇਂਜ ਤੁਸੀਂ ਲਿਆ ਸਕਦੇ ਹੋ। ਕੌਣ ਲਿਆ ਸਕਦਾ? ਤੁਸੀਂ ਹੀ ਲਿਆ ਸਕਦੇ ਹੋ। ਮੇਰੇ ਨਾਲ ਕਦੇ ਵੀ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ, 416-451-2222। ਅਤੇ ਕਿਸੇ ਦੀ ਇੰਟਰਵਿਊ ਕਰਨੀ ਹੋਵੇ, ਆਪਾਂ ਕਰਨ ਨੂੰ ਸਦਾ ਹੀ ਤਿਆਰ ਰਹਿੰਦੇ ਹਾਂ, ਤੁਹਾਡੇ ਵਾਸਤੇ ਇੱਥੇ ਬੈਠੇ ਹਾਂ। ਕੋਈ ਚੰਗਾ ਇਨਸਾਨ ਜਾਂ ਚੰਗਾ ਕੰਮ ਕੀਤਾ ਹੋਵੇ ਅਤੇ ਚਾਹੁੰਦੇ ਹਾਂ ਵੀ ਉਹਦੀ ਗੱਲਬਾਤ ਸੁਣਨੀ ਚਾਹੀਦੀ ਹੈਗੀ, ਸੁਣਾਵਾਂਗੇ ਜ਼ਰੂਰ, ਤੁਹਾਨੂੰ ਵੀ ਸੁਣਾਵਾਂਗੇ, ਅਤੇ ਤੁਹਾਡੇ ਵਾਸਤੇ ਬੈਠੇ ਹਾਂ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਨੇ ਸੁਣਿਓ ਕਿੱਥੇ ਅੰਬਰਾ ਤੇ ਘਰ ਪਾ ਲਿਆ ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
4: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
3: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
4: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
4: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
5: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
5: ਔਰ ਵਿਜ਼ਿਟ insuranceforyou.ca
6: ਸੱਚ ਕਿਹੋ ਜਿਹਾ ਹੁੰਦਾ
7: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
8: ਮਿੱਟੀ ਚੁਗਦੀ ਫਸਲ ਸੱਚ ਹੈ
7: ਖੁਰੋ ਦੀ ਪਾਣੀ ਸੱਚ ਹੈ

0: ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੀਆਂ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਸਟੂਡੀਓ ਦੀ ਘੜੀ ਦੇ ਮੁਤਾਬਕ 7:04 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਤੱਕ ਬਣਿਆ ਰਹਿਣਾ। ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੇ ਖੂਬਸੂਰਤ ਦਿਨ ਨੂੰ, ਖੂਬਸੂਰਤ ਸਵੇਰ ਨੂੰ ਜੀਆਂ ਆਖ ਰਹੇ ਹੋਵੋਗੇ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਜੀ। ਨਾਲ ਦੀ ਨਾਲ ਅੱਜ ਦੇ ਖੂਬਸੂਰਤ ਦਿਨ, ਵੀਰਵਾਰ ਦਾ ਦਿਨ 13 ਅਗਸਤ, ਅਤੇ ਸਭ ਨੂੰ ਜੀਆਂ ਆਖਦੇ ਹਾਂ ਪੰਜਾਬੀ ਲਹਿਰਾਂ ਦੇ ਇਸ ਖੂਬਸੂਰਤ ਸਵੇਰ ਵਾਲੇ ਖਬਰਾਂ ਦੇ ਹਿੱਸੇ ਦੇ ਵਿੱਚ। ਅਤੇ ਜੀਆਂ ਨੂੰ ਕਹਿੰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਹੋਣਾ ਦਾ। ਸਵੇਰ ਕਨੇਡਾ ਦੀ ਸੋਹਣੀ ਸੱਜਰੀ ਜਿਵੇਂ ਸੂਰਜ ਦੀਆਂ ਕਿਰਨਾਂ ਦੇ ਨਾਲ ਚੜ੍ਹਦੀ ਕਲਾ ਦਾ ਪ੍ਰਤੀਕ, ਔਰ ਸ਼ਾਮ ਦੀਆਂ ਪੰਜਾਬ ਵੱਲੋਂ ਤਰਕਾਲਾ ਲੌਡਾ ਵੇਲਾ ਸ਼ਾਮਾਂ ਦੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਰਮੇਸ਼ ਜੀ ਕੀ ਹਾਲ ਚਾਲ ਜੀ?
1: ਸੰਧੂ ਜੀ

0: ਯਾਦ ਰੱਖੋ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਦਿਆ ਕਰੋ 647-999-2529 ਨਾਲ ਦੀ ਨਾਲ ਗਿੱਲ ਫਾਰਮ ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ। ਵੀਕਐਂਡ ਬਸ ਆ ਗਿਆ ਜੀ, ਅੱਜ ਵੀਰਵਾਰ ਆ, ਕੱਲ੍ਹ ਨੂੰ ਫਰਾਈਡੇ ਆ, ਗੇੜੇ ਫਿਰ ਤੁਹਾਡੇ ਗਿੱਲ ਫਾਰਮ ਦੇ ਲੱਗ ਜਾਣੇ ਆ। ਸੋ ਗਿੱਲ ਫਾਰਮ 'ਤੇ ਜਾ ਕੇ ਆਓ ਅਤੇ ਪੰਜਾਬ ਵਰਗੀਆਂ ਫੀਲਿੰਗਾਂ, ਪੰਜਾਬ ਵਰਗੀ ਗੱਲ ਤਾਂ ਖੈਰ ਕਿੱਥੇ, ਪਰ ਤੁਸੀਂ ਉਹ ਮਹਿਸੂਸ ਕਰ ਸਕਦੇ ਹੋ, ਠੰਡੀਆਂ ਹਵਾਵਾਂ, ਹਰਿਆਲੇ ਖੇਤ, ਸ਼ੁੱਧ ਤਾਜ਼ਾ ਸਬਜ਼ੀਆਂ, ਆਟਾ ਜੇ ਤੁਸੀਂ ਲੈਣਾ ਫਰੈਸ਼ ਔਰਗੈਨਿਕ, ਨਾਲ ਦੀ ਨਾਲ ਪਨੀਰੀ ਜੇ ਤੁਸੀਂ ਬੈਕ ਯਾਰਡ ਦਾ ਆਪਣੇ ਆਪਣੇ ਫਾਰਮ ਹਾਊਸ 'ਤੇ ਲੈਣੀ ਆ, ਤਾਂ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਆ 416-898-7478-4168-9887-78। ਗਿੱਲ ਫਾਰਮ 'ਤੇ ਗੱਲ ਤੁਸੀਂ ਕੀਤੀ ਆ ਅਕਾਲੀ ਦਲ ਦੀ, ਅਤੇ ਗੱਲ ਤੁਸੀਂ ਕੀਤੀ ਆ ਕਿ ਅੱਜ ਦੀ ਦਿਨ, ਅੱਜ ਦਾ ਸਵੇਰ ਠੀਕ ਸੀ, ਪਰ ਜਿੱਦਾਂ ਹੀ ਸ਼ਾਮਾਂ ਤਰਕਾਲਾਂ ਦੁਪਹਿਰ ਹੋਈ ਅਤੇ ਕੋਈ ਚੰਗੀ ਖਬਰ ਨਹੀਂ, ਅਤੇ ਸੁਣਨ ਦੇ ਵਿੱਚ ਆ ਰਿਹਾ ਕਿ ਸੁਖਬੀਰ ਬਾਦਲ ਦੇ ਉੱਪਰ ਹਮਲਾ ਹੋ ਗਿਆ ਜੀ। ਇਹ ਸਾਰੀ ਵਾਰਤਾ ਕੀ ਆ, ਹਮਲਾ ਕੀਤਾ ਕਿੰਨੇ ਅਤੇ ਕਿੰਨਾ ਕੁ ਇੰਜਰਡ ਨੇ ਬਾਦਲ ਸਾਹਿਬ, ਸੋ ਇਸ ਬਾਰੇ ਦੱਸੋ ਜੀ।
1: ਸੰਤੋ ਜੀ, ਗੱਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਹੈ, ਜਿਹਨੂੰ ਆਪਾਂ ਨੰਦੇੜ ਸਾਹਿਬ ਵੀ ਆਖਦੇ ਨੇ ਕਿਉਂਕਿ ਨੰਦੇੜ ਸ਼ਹਿਰ ਹੈ ਗੋਦਾਵਰੀ ਦੀ ਨਦੀ ਦੇ ਕੰਢੇ ਦੇ ਉੱਪਰ ਗੁਰਦੁਆਰਾ ਸਾਹਿਬ। ਉਸ ਸਿੱਖਾਂ ਦੇ ਮਹਾਨ ਤਖ਼ਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਬਹੁਤ ਦੁਨੀਆ ਨਤਮਸਤਕ ਹੋਣ ਜਾਂਦੀ ਹੈ, ਤੇ ਸੁਖਬੀਰ ਸਿੰਘ ਬਾਦਲ ਵੀ ਆਖਦੇ ਕਿ ਆਪਣੀ ਧਰਮ ਪਤਨੀ ਦੇ ਨਾਲ ਨਤਮਸਤਕ ਹੋਣ ਲਈ ਉੱਥੇ ਪਹੁੰਚੇ ਸੀ ਬੀਤੇ ਕੱਲ ਤੋਂ। ਤੇ ਅੱਜ ਅਚਾਨਕ ਦੁਪਹਿਰ ਜਦੋਂ ਨੰਦੇੜ ਸਾਹਿਬ ਦੇ ਇੱਕ ਗੁਰੂ ਘਰ, ਕਿਉਂਕਿ ਵੱਖ ਵੱਖ ਗੁਰੂ ਘਰ ਹੈ ਉੱਥੇ ਗੁਰਦੁਆਰਾ ਸਾਹਿਬ ਗਈ ਹੈ, ਮਾਤਾ ਸਾਹਿਬ ਗੁਰਦੁਆਰਾ ਜਿਹੜਾ, ਉਸ ਗੁਰਦੁਆਰੇ ਚ ਅਚਾਨਕ ਸੁਖਬੀਰ ਸਿੰਘ ਬਾਦਲ ਦੇ ਉੱਪਰ ਉਸੇ ਤਰਜ ਤੇ, ਜਿਹੜੀ ਤਰਜ 4 ਦਸੰਬਰ ਤੇ 2024 ਚ ਜਿਵੇਂ ਗੋਲੀ ਚਲੀ ਸੀ, ਅੱਜ ਗੋਲੀ ਤਾਂ ਨਹੀਂ ਚਲੀ ਪਰੰਤੂ ਕਹਿ ਲਈਏ ਕਿ ਤਲਵਾਰ ਨਾਲ, ਛੋਟੀ ਕਿਰਪਾਨ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋ ਜਾਂਦਾ ਹੈ। ਜੋ ਹੁਣ ਤੱਕ ਦੀਆਂ ਰਿਪੋਰਟਾਂ ਨੇ, ਇਹ ਹਮਲਾ ਨੰਦੇੜ ਸਾਹਿਬ ਮਾਤਾ ਸਾਹਿਬ ਗੁਰਦੁਆਰਾ ਕੰਪਲੈਕਸ, ਜਿਹਨੂੰ ਆਪਾਂ ਵਿਹੜਾ ਆਖਦੇ ਨੇ, ਉਸ ਵਿਹੜੇ ਚ ਹੋਇਆ। ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕਰਨ ਵਾਲਾ ਇੱਕ ਵਿਅਕਤੀ ਬਜ਼ੁਰਗ ਅਵਸਥਾ ਦੇ ਵਿੱਚ ਨਜ਼ਰ ਆ ਰਿਹਾ, ਕਰੀਬ ਅਸੀਂ 70 ਸਾਲ ਉਮਰ ਆਖ ਸਕਦੇ ਹਾਂ, ਚਿੱਟਾ ਉਹਨਾਂ ਦਾ ਦਾੜਾ ਹੈ। ਸਿੰਘ ਬਾਣੀ ਦੇ ਵਿੱਚ, ਨਿਹੰਗ ਸਿੰਘ ਬਾਣੀ ਦੇ ਵਿੱਚ ਉਹ ਸਜੇ ਹੋਏ ਸਨ। ਸਾਨੂੰ ਨਹੀਂ ਪਤਾ ਉਹ ਨਿਹੰਗ ਸਿੰਘ ਹੈ ਕੌਣ ਹੈ, ਅਜੇ ਤੱਕ ਦੀ ਕੋਈ ਜਿਹੜੀ ਅਧਿਕਾਰਤ ਪੁਸ਼ਟੀ ਨਹੀਂ ਅਸੀਂ ਕਰ ਸਕਦੇ। ਨਿਹੰਗ ਸਿੰਘ ਬਾਣੀ ਦੇ ਵਿੱਚ ਇੱਕ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ਦੇ ਚਾਕੂ ਮਾਰਨ ਦਾ ਜਦੋਂ ਯਤਨ ਕੀਤਾ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਬਾਂਹ ਅੱਗੇ ਕਰ ਦਿੱਤੀ ਤੇ ਉਹਨਾਂ ਦੀ ਬਾਂਹ ਦੇ ਉੱਪਰ ਕੱਟ ਲੱਗਾ, ਭਾਵ ਕਿ ਕਾਫੀ ਜ਼ਖਮ ਉਹਨਾਂ ਦੀ ਬਾਂਹ ਤੇ ਹੋਇਆ ਹੈ। ਤੁਰੰਤ ਉਹਨਾਂ ਨੂੰ ਹਸਪਤਾਲ ਲਿਆਇਆ ਗਿਆ, ਜਿੱਥੇ ਉਹ ਇਸ ਵੇਲੇ ਚਿਹਰੇ ਇਲਾਜ ਹੈ। ਹਾਲਾਂਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਦੱਸੀ ਜਾ ਰਹੀ, ਕੋਈ ਕਿਸੇ ਕਿਸਮ ਦਾ ਖਤਰਾ ਨਹੀਂ ਦੱਸਿਆ ਜਾ ਰਿਹਾ, ਸਿਹਤ ਕਹਿੰਦੇ ਬਿਲਕੁਲ ਠੀਕ ਹੈ। ਜਿਹੜਾ ਵਿਅਕਤੀ ਨਿਹੰਗ ਸਿੰਘ, ਉਹਦੀ ਜਿਹੜੀ ਸ਼ਨਾਖਤ, ਮੁੱਢਲੀ ਪਹਿਚਾਣ ਜਸਪਾਲ ਸਿੰਘ ਨਾਮ ਦੇ ਵਿਅਕਤੀ 'ਚ ਹੋਈ ਹੈ। ਜਸਪਾਲ ਸਿੰਘ ਬਾਰੇ ਜਿਹੜੀ ਮੁੱਢਲੀ ਰਿਪੋਰਟ ਹੈ ਕਿ ਉਹ ਗੁਰਦੁਆਰੇ ਦੇ ਵਿੱਚ ਜਾਂ ਗੁਰਦੁਆਰੇ ਨਾਲ ਪਿਛਲੇ 1.5 ਸਾਲ ਤੋਂ ਜੁੜਿਆ ਹੋਇਆ ਸੀ, ਇੱਥੇ ਬਹੁਤ ਵਾਰ ਉਹ ਦੇਖਿਆ ਗਿਆ 1.5 ਸਾਲ ਤੋਂ। ਪੁਲਿਸ ਨੇ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ, ਕਿਉਂਕਿ ਘਟਨਾ ਥੋੜਾ ਸਮਾਂ ਪਹਿਲਾਂ ਆਇਆ, ਅਜੇ ਤੱਕ FIR ਮੈਨੂੰ ਲੱਗਦਾ ਦਰਜ ਹੀ ਨਹੀਂ ਹੋਈ, ਪਰੰਤੂ ਜੋ ਸੰਕੇਤ ਮਿਲ ਰਿਹਾ ਹੈ ਕਿ ਇੱਕ ਸਖ਼ਤ ਪਰਚਾ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਰਾਦਾ ਕਤਲ ਦਾ ਪਰਚਾ ਜਿਹੜਾ ਦਰਜ ਹੋਵੇਗਾ, ਜਿਹੜੇ ਹਥਿਆਰ ਦੀ ਵਰਤੋਂ ਦਾ ਵੀ ਪਰਚਾ ਦਰਜ ਹੋਵੇਗਾ, ਆਪ ਕੇ ਇੱਕ ਸਖ਼ਤਾ ਜਿਹੜਾ ਪਰਚਾ ਦਰਜ ਹੋ ਸਕਦਾ ਜਸਪਾਲ ਸਿੰਘ। ਫਿਲਹਾਲ ਜਸਪਾਲ ਸਿੰਘ ਦਾ ਕੀ ਇਰਾਦਾ ਸੀ, ਉਹਨ ਹਮਲਾ ਕਿਉਂ ਕੀਤਾ, ਉਹ ਇਕੱਲਾ ਸੀ, ਉਹਦੇ ਨਾਲ ਕੋਈ ਹੋਰ ਸੀ, ਕੋਈ ਪਤਾ ਨਹੀਂ, ਨਾ ਜੇ ਮਹਾਰਾਸ਼ਟਰ ਸੂਬੇ ਦੀ ਪੁਲਿਸ ਨੇ ਉਹ ਤੋਂ ਇਲਾਵਾ, ਜਸਪਾਲ ਸਿੰਘ ਤੋਂ ਇਲਾਵਾ ਕਿਸੇ ਹੋਰ ਗ੍ਰਿਫਤਾਰੀ ਦਾ ਜ਼ਿਕਰ ਕੀਤਾ ਹੈ। ਹੁਣ ਗੱਲ ਇਹ ਹੈ ਪ੍ਰਭ ਸੰਧੂ ਜੀ, ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋਣਾ ਆਪਣੇ ਆਪ ਹੀ ਬਹੁਤ ਵੱਡੀ ਘਟਨਾ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ, ਠੀਕ ਹੈ ਕਿਸੇ ਨੂੰ ਸਿਆਸੀ ਤੌਰ ਤੇ ਕਿੰਨਾ ਪਸੰਦ ਹੈ ਕਿੰਨਾ ਨਹੀਂ ਪਸੰਦ, ਉਹ ਇੱਕ ਅਲੈਹਦਾ ਬਾਤ ਹੈ, ਪਰੰਤੂ ਪੰਜਾਬ ਦਾ ਇੱਕ ਵੱਡਾ ਸਿਆਸੀ ਲੀਡਰ ਹੈ, ਪੰਜਾਬ ਦਾ ਡਿਪਟੀ ਮੁੱਖ ਮੰਤਰੀ ਰਹਿ ਚੁੱਕਾ ਹੈ, ਪੰਜਾਬ ਦੀ ਕਿਉਂ, ਸਿੱਖ ਜਗਤ ਦੇ ਵਿੱਚ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਸਿੱਖਾਂ ਦੀ, ਵਾਕਿਆ ਸਿੱਖਾਂ ਦੀ, ਕਿਸੇ ਵਿਅਕਤੀ ਦੀ ਨਹੀਂ, ਮਾਂ ਪਾਰਟੀ ਆਖਿਆ ਜਾ ਸਕਦਾ, ਉਸ ਪਾਰਟੀ ਦੇ ਉਹ ਇਸ ਵੇਲੇ ਕੌਮੀ ਪ੍ਰਧਾਨ ਹੈ, ਜਾਂ ਜੀ ਕਹੀਏ ਕਿ ਇੰਟਰਨੈਸ਼ਨਲ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ। ਉਹ ਸੁਖਬੀਰ ਸਿੰਘ ਬਾਦਲ ਜਿਹਨੂੰ ਜੈਡ ਗ੍ਰੇਡ ਦੀ ਸੁਰੱਖਿਆ ਮਿਲੀ ਹੋਈ ਹੈ, ਉਸ ਜੈਡ ਗ੍ਰੇਡ ਦੀ ਸੁਰੱਖਿਆ ਦੇ ਦੌਰਾਨ ਹਮਲਾ ਹੋ ਜਾਣਾ ਕੁਦਰਤੀ ਕੇ ਬਚਰਚਾ ਦਾ ਵਿਸ਼ਾ ਬਣਨਾ ਹੈ। ਹੁਣ ਗੱਲ ਇਹ ਕਿ ਹਮਲੇ ਨੂੰ ਤੇ ਕਦੇ ਵੀ ਠੀਕ ਨਹੀਂ ਕਿਹਾ ਜਾ ਸਕਦਾ, ਚਾਹੇ ਸੁਖਬੀਰ ਬਾਦਲ ਤੇ ਹੋਵੇ ਜਾਂ ਕਿਸੇ ਹੋਰ ਤੇ, ਜਦੋਂ ਗੁਰਦੁਆਰੇ ਚ ਹਮਲਾ ਹੋਵੇ ਉਹਨੂੰ ਤੇ ਅਸੀਂ ਬਿਲਕੁਲ ਨਹੀਂ ਠੀਕ ਕਹਿ ਸਕਦੇ,

0: ਧਾਰਮਿਕ ਸਥਾਨ ਤੇ ਅੰਦਰ ਹਮਲਾ ਹੋਵੇ। ਔਰ ਜਿਸ ਸੁਖਬੀਰ ਸਿੰਘ ਬਾਦਲ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਤਾਂ ਸੰਧੂ ਜੀ ਸੰਨ 1924 ਦੇ ਵਿੱਚ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਕੀਤਾ ਸੀ, ਉਹ ਤਨਖਾਹ ਆਪਣੀ ਪਾ ਕੇ ਆਪਣੀ ਧਾਰਮਿਕ ਸਜ਼ਾ ਜਦੋਂ ਭੁਗਤ ਰਹੇ ਸਨ ਦਰਬਾਰ ਸਾਹਿਬ ਦੀ ਡਿਊਟੀ ਦੇ ਉੱਪਰ, ਤੇ ਯਾਦ ਹੋਏਗਾ ਸਰੋਤਿਆਂ ਨੂੰ ਕਿ ਨਰਾਇਣ ਸਿੰਘ ਚੌੜਾ ਨੇ ਗੋਲੀ ਚਲਾ ਦਿੱਤੀ ਸੀ। ਔਰ ਉੱਚ ਅਸੀਂ ਕਹਿ ਸਕਦੇ ਕਿ ਬਾਲ ਬਾਲ ਬਚ ਗਏ, ਜਾਂ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਕਰਮਚਾਰੀ ਨੇ ਕਿਤੇ ਨਾ ਕਿਤੇ ਹਿੰਮਤ ਦਿਖਾਈ ਤੇ ਚੁਸਤੀ ਦਿਖਾਈ, ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਬਚ ਨਿਕਲਦੇ ਆ। ਉਹ ਇੱਕ ਬਹੁਤ ਵੱਡਾ ਹਮਲਾ ਸੀ ਸੁਖਬੀਰ ਸਿੰਘ ਬਾਦਲ ਤੇ। ਉਸ ਹਮਲੇ ਦੀ ਕਈਆਂ ਨੇ ਨਿੰਦਾ ਕੀਤੀ ਸੀ, ਕਈਆਂ ਨੇ ਉਸ ਹਮਲੇ ਨੂੰ ਕਿਹਾ ਸੀ ਕਿ ਭਾਈ ਇੱਥੇ ਲੋਕਾਂ ਦਾ ਗੁੱਸਾ ਹੈ। ਅੱਜ ਵੀ ਉਸੇ ਤਰਜ ਦੇ ਉੱਪਰ ਦੋ ਚੀਜ਼ਾਂ ਸ਼ੁਰੂ ਹੋਈਆਂ, ਜਿਹੜੇ ਤੇ ਸਿਆਸੀ ਲੋਕ ਹੈ, ਸਿਆਸੀ ਪਾਰਟੀਆਂ ਨੇ। ਆਮ ਆਦਮੀ ਪਾਰਟੀ ਨੂੰ ਮੈਂ ਥੋੜਾ ਜਿਹਾ ਇੱਕ ਪਾਸੇ ਰੱਖਦਾ, ਬਾਕੀ ਤਮਾਮ ਸਿਆਸੀ ਪਾਰਟੀਆਂ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਭਾਜਪਾ, ਉਹਨਾਂ ਨੇ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ। ਕਹਿੰਦੇ ਇਹ ਤੋਂ ਮਾੜਾ ਕੰਮ ਹੀ ਕੋਈ ਨੀ ਕਿ ਗੁਰਦੁਆਰੇ ਚ ਹਮਲਾ ਕਰਨਾ। ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਕੇ ਗੁਰਦੁਆਰੇ ਦਾ ਜਿਹੜਾ ਉੱਥੇ ਦੀ ਮਰਿਆਦਾ ਦੇ ਉਲਟ ਹੈਗਾ। ਅਕਾਲੀ ਦਲ ਨੇ ਤੇ ਕਰਨੀ ਸੀ, ਭਾਰਤੀ ਜਨਤਾ ਪਾਰਟੀ ਡਟ ਕੇ ਸੁਖਬੀਰ ਸਿੰਘ ਬਾਦਲ ਦੇ ਇਸ ਹਮਲੇ ਦੀ ਨਿੰਦਾ ਕਰੀ ਹੈ ਡਟ ਕੇ। ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਾਂਗੇ, ਤੁਰੰਤ ਤੇਜ਼ੀ ਦੇ ਨਾਲ ਸਖ਼ਤ ਜਿਹੜੀ ਉੱਥੇ ਜਾਂਚ ਹੋਵੇਗੀ, ਦੋਸ਼ੀ ਬਖਸ਼ੇ ਨਹੀਂ ਜਾਣਗੇ ਕਿਉਂਕਿ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ, ਵੈਸੇ ਤੇ ਕਈ ਹੋਰ ਉਹਨਾਂ ਨੇ ਰਲਾ ਕੇ ਆਪਣੇ ਚਲਾਈਆਂ, ਉੱਥੋਂ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਮੈਂ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ, ਦੋਸ਼ੀ ਬਖਸ਼ੇ ਨਹੀਂ ਜਾਣਗੇ। ਕਾਂਗਰਸ ਵਾਲੇ ਪਾਸਿਓਂ ਸੁਖਜਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਕਰਾਂ। ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਜੀ ਕਿ ਇਹ ਤੇ ਸਿੱਖ ਕੌਮ ਲਈ ਸ਼ਰਮਨਾਕ ਹੈ, ਜਿਸ ਵਿਅਕਤੀ ਨੇ ਹਮਲਾ ਕੀਤਾ ਮੈਂ ਉਹਨੂੰ ਸਿੱਖ ਹੀ ਨਹੀਂ ਕਹਿ ਸਕਦਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਹੈ। ਉਹ ਕਹਿੰਦੇ ਕਿ ਗੁਰੂ ਘਰ ਦੇ ਸਤਿਕਾਰ ਨੂੰ ਜਿਹੜੀ ਹੈ ਇਹਦੇ ਵਿੱਚ ਠੇਸ ਪਹੁੰਚਾਈ ਗਈ ਹੈ ਗੁਰਦੁਆਰੇ ਦੇ ਜਿਹੜਾ ਸਤਿਕਾਰ ਨੂੰ, ਔਰ ਇਹ ਵਿਅਕਤੀ ਨੂੰ ਮੈਂ ਸਿੱਖ ਹੀ ਨਹੀਂ ਮੰਨਦਾ। ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਕਿਹਾ ਹੈ। ਮੈਨੂੰ ਉਹ ਵੀ ਦਿਨ ਯਾਦ ਹੈ, 4 ਦਸੰਬਰ 1924 ਜਦੋਂ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਸਨ, ਜਦੋਂ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲੀ ਸੀ, ਉਦੋਂ ਮੌਕੇ ਤੇ ਜਥੇਦਾਰ ਜੀ ਨੇ ਵੀ ਜਿਹੜਾ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਸੀ। ਹੁਣ ਗੱਲ ਆਮ ਆਦਮੀ ਪਾਰਟੀ ਦੀ ਕਰਦੇ, ਕਿਉਂਕਿ ਆਮ ਆਦਮੀ ਪਾਰਟੀ ਦਾ ਦੋਹਰਾ ਪ੍ਰਤੀਕਰਮ ਆਇਆ ਹੈ। ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਬਲਤੇਜ ਪੰਨੂ ਹੁਣੀ, ਸਾਡੇ ਸਰੋਤੇ ਬਹੁਤ ਸਾਰੇ ਸਰੋਤੇ ਬਲਤੇਜ ਪੰਨੂ ਹੁਣਾਂ ਨੂੰ ਬਹੁਤ ਨੇੜਿਓਂ ਜਾਣਦੇ ਨੇ। ਬਲਤੇਜ ਪੰਨੂ ਵੀ ਪ੍ਰਭ ਸੰਧੂ ਜੀ ਕਦੇ ਇਸੇ ਪ੍ਰੋਗਰਾਮ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੁੰਦੇ ਸੀ ਇਸੇ ਸ਼ੋਅ ਦੇ ਵਿੱਚ। ਉਹ ਬਲਤੇਜ ਪੰਨੂ ਹੁਣਾਂ ਨੇ ਆਖਿਆ, ਜਿਹੜੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਲੀਡਰ ਹੈ, ਉਹਨਾਂ ਨੇ ਵੀ ਸੁੱਖ ਦੇ ਨਾਲ ਅੱਜ ਕੱਲ੍ਹ ਦਸਤਾਰ ਸਜਾ ਲਈ ਹੈ ਕਿਉਂਕਿ ਟਿਕਟ ਦੇ ਦਾਅਵੇਦਾਰ। ਬਲਤੇਜ ਪੰਨੂ ਹੁਣੀ ਕਹਿੰਦੇ ਜੀ ਗੱਲ ਇਹ ਹੈ ਕਿ ਅਸੀਂ ਨਿੰਦਾ ਕਰਦੇ, ਜਿਹੜੀ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਅਸੀਂ ਨਿੰਦਾ ਕਰਦੇ, ਮਾੜੀ ਗੱਲ ਨਹੀਂ ਹੋਣਾ ਚਾਹੀਦਾ ਗੁਰਦੁਆਰੇ ਦੇ ਵਿੱਚ। ਪਰੰਤੂ ਕਹਿੰਦੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ, ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖਾਂ ਦੇ ਵਿੱਚ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੱਲ ਸਮਝਣੀ ਪਊਗੀ। ਬਾਕੀ ਉਹਨਾਂ ਨੇ ਬੜਾ ਸਿੱਧਾ ਪੱਧਰਾ ਇਸ਼ਾਰਾ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੇ ਲੋਕ ਤੇ ਹੱਥ ਧੋ ਕੇ ਤਾਂਦ ਵਾਲੇ ਹੋਏ ਆ ਕਿ ਉਹਨਾਂ ਨੇ ਬੇਅਦਬੀਆਂ ਕਰਾਈਆਂ ਸੀ। ਹੁਣ ਗੱਲ ਇਹ ਕਿ ਬੇਅਦਬੀਆਂ ਕਰਾਈਆਂ ਨਹੀਂ ਕਰਾਈਆਂ, ਕਿਨ ਕਰਾਈਆਂ, ਕਿੰਨੀਆਂ ਕਰਾਈਆਂ, ਹੁਣ ਇਹਦੇ ਨਾਲ ਜੇ ਅਸੀਂ ਖੁੱਲੇ ਐਵੇਂ ਹਮਲਿਆਂ ਦੀ ਪ੍ਰੋੜਤਾ ਕਰਾਂਗੇ ਜਾਂ ਕਹੀਏ ਕਿ ਵਾਜਬ ਹੈ, ਮੈਨੂੰ ਤੇ ਲੱਗਦਾ ਨੀ ਕਿ ਗੱਲ ਬਹੁਤੀ ਠੀਕ ਹੈ। ਨਾਲੇ ਜਿਸ ਸਿੱਖੀ ਸਿਧਾਂਤਾਂ ਅਸੂਲਾਂ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਕਿ ਉਹਦੇ ਵਿੱਚ ਵੀ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹਮਲਾ ਕਰਨਾ। ਵੈਸੇ ਤੇ ਕੁੱਲ ਜਹਾਨ ਵਿੱਚ ਹੀ ਇਹਨੂੰ ਆਪਾਂ ਕਾਨੂੰਨ ਨੂੰ ਹੱਥ ਵਿੱਚ ਲੈਣਾ ਆਖਦੇ, ਇਹਨੂੰ ਅਸੀਂ ਕਦੇ ਵੀ ਕਾਨੂੰਨੀ ਤੌਰ ਤੇ ਠੀਕ ਨਹੀਂ ਕਹਿ ਸਕਦੇ। ਜੇ ਭਾਵਨਾਤਮਕ ਤੌਰ ਤੇ ਵੀ ਕਿਸੇ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ, ਤੇ ਮੈਂ ਸਮਝਦਾ ਕਿ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਕਿ ਗੁਰਦੁਆਰੇ ਦੇ ਅੰਦਰ ਆਏ ਕਿਸੇ ਸਿੱਖ ਵਿਅਕਤੀ ਨੂੰ ਜਿਹੜਾ ਨਤਮਸਤਕ ਖੂਨ ਆਇਆ ਹੋਵੇ ਤੇ ਆਪਾਂ ਉੱਤੇ ਹਮਲਾ ਕਰਦੀ। ਮੈਂ ਤੇ ਨਿੱਜੀ ਤੌਰ ਤੇ ਸਮਝਦਾ ਕਿ ਇਹ ਠੀਕ ਨਹੀਂ ਹੈਗਾ। ਬਾਕੀ ਆਪੋ ਆਪਣੀ ਰਾਏ ਹੈ ਤੇ ਕੀ ਠੀਕ ਹੈ ਕੀ ਗਲਤ ਹੈਗਾ। ਸ਼੍ਰੋਮਣੀ ਅਕਾਲੀ ਦਲ ਨੇ ਤੇ ਨਿੰਦਾ ਕਰਨੀ ਕੀਤੀ ਹੈ, ਦੂਜੇ ਪਾਸੇ ਪੰਜਾਬ ਦੀ ਸਿਆਸਤ ਜਿੰਨੇ ਇੱਕ ਅਵਾਲੇ ਇਸ ਵੇਲੇ ਖਾ ਰਹੀ ਹੈ। ਜਦੋਂ ਅਕਾਲੀ ਭਾਜਪਾ ਦੇ ਗੱਠਜੋੜ ਦੀ ਗੱਲ ਲਗਭਗ ਅਸੀਂ ਬਹੁਤੇ ਸਾਰੇ ਪੱਤਰਕਾਰ ਇਹ ਗੱਲ ਮੰਨਦੇ ਹਾਂ ਕਿ ਕਾਫੀ ਸਿਰੇ ਲੱਗ ਚੁੱਕੀ, ਬਸ ਐਲਾਨ ਬਾਕੀ ਹੈ, ਉਸ ਵੇਲੇ ਮਹਾਰਾਸ਼ਟਰ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਹੈ ਹਮਲਾ ਹੋ ਜਾਣਾ, ਇਹ ਵੀ ਤੇ ਹੈਰਾਨੀਜਨਕ ਹੈ। ਔਰ ਸਭ ਤੋਂ ਵੱਡੀ ਗੱਲ ਜੈਡ ਗ੍ਰੇਡ ਸੁਰੱਖਿਆ। ਪ੍ਰਭ ਸੰਧੂ ਜੀ ਥੋੜੇ ਦਿਨ ਪਹਿਲੀ ਗੱਲ ਹੈ, ਇੱਕ ਵਿਅਕਤੀ ਅਕਾਲੀ ਦਲ ਤਾਂ ਨਹੀਂ ਹੈ, ਉਹ ਨਾ ਉਹ ਕਿਸੇ ਹੋਰ ਪਾਰਟੀ ਦਾ, ਪਤਾ ਨੀ ਕਿਹੜੀ ਪਾਰਟੀ ਦਾ, ਨਾਮ ਉਹਦਾ ਗੁਰਸਿਮਰਨ ਸਿੰਘ ਮੰਡ ਹੈ। ਉਹਦੇ ਕੋਲ ਬਾਈ ਗ੍ਰੇਡ ਦੀ ਸੁਰੱਖਿਆ ਸੀ, ਚਲੋ ਇਹਨਾਂ ਤੋਂ ਜੈਡ ਸੀ, ਉਹ ਬਾਈ ਗ੍ਰੇਡ ਦੀ ਸੁਰੱਖਿਆ ਦੇ ਵਿੱਚ ਉਹਦਾ ਕੁੱਟ ਕਟਾਪਾ ਹੋ ਜਾਂਦਾ, ਅੱਜ ਜੈਡ ਗ੍ਰੇਡ ਦੀ ਸੁਰੱਖਿਆ ਵਾਲੇ ਦਾ ਕੁੱਟ ਕਟਾਪਾ ਹੋ ਜਾਂਦਾ। ਹਾਲਾਂਕਿ ਪਤਾ ਇਹ ਵੀ ਲੱਗਿਆ ਕਿ ਇੱਕ ਸੁਰੱਖਿਆ ਕਰਮਚਾਰੀ ਵੀ ਥੋੜਾ ਜ਼ਖਮੀ ਹੋਇਆ ਉਸ ਹਮਲੇ ਦੇ ਵਿੱਚ, ਬਾਕੀ ਵੇਖਦੇ ਹਾਂ ਕਿਉਂਕਿ ਥੋੜਾ ਕੁ ਸਮਾਂ ਪਹਿਲਾਂ ਦੀ ਇਹ ਘਟਨਾ ਹੈਗੀ ਆ, ਬਹੁਤ ਸਾਰੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ। ਉਵੇਂ ਭਾਈ ਸੁਖਬੀਰ ਸਿੰਘ ਬਾਦਲ ਜਿਹਦੇ ਕਿਸੇ ਨੇ ਹਮਲਾ ਕੀਤਾ ਉਹ ਵਿਅਕਤੀ ਗ੍ਰਿਫਤਾਰ ਹੈ, ਜਿਹਦਾ ਨਾਮ ਜਸਪਾਲ ਸਿੰਘ ਹੈ, ਤੇ ਸੁਖਬੀਰ ਸਿੰਘ ਬਾਦਲ ਉੱਥੇ ਦੇ ਇੱਕ ਛੋਟੇ ਜਿਹੇ ਪ੍ਰਾਈਵੇਟ ਹਸਪਤਾਲ ਵਿੱਚ ਇਸ ਵੇਲੇ ਜੇਰੇ ਇਲਾਜ ਹੈ। ਉਵੇਂ ਉਸਦੇ ਹਾਲਾਤ, ਉਹਦੀ ਸਿਹਤ ਬਿਲਕੁਲ ਤੰਦਰੁਸਤ ਦੱਸੀ ਜਾ ਰਹੀ ਹੈ।
1: ਸੋ ਬਿਲਕੁਲ ਜੀ, 905-673-3337 9053-33-37 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜੇ ਨੇ, ਖਬਰਾਂ ਦੀ ਸਾਂਝ ਪਾ ਰਹੇ ਹਾਂ ਤੁਹਾਡੇ ਨਾਲ। ਸੋ ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਕੱਲ੍ਹ ਨੂੰ ਸ਼ਾਮ ਨੂੰ ਲਾਈਵ ਔਨ ਲੋਕੇਸ਼ਨ ਲੈ ਕੇ ਆ ਰਹੇ ਹਾਂ 6885 ਟੋਮਕਨ ਰੋਡ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਤੋਂ। ਬਹੁਤ ਸਾਰੀਆਂ ਤੁਹਾਡੀਆਂ ਸੇਵਿੰਗਾਂ ਕਰਾਉਣੀਆਂ, ਬਹੁਤ ਅਮੇਜ਼ਿੰਗ ਡੀਲਾਂ ਤੁਹਾਨੂੰ ਫਰਨੀਚਰ ਦੇ ਦੇਵਾਂਗੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਆਉਣੇ ਰਹੋ।
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਇਹ ਵਾਅਦਾ ਤੇ ਦਾਵਾ ਤੁਹਾਡੇ ਨਾਲ ਔਨ ਏਅਰ ਕਰ ਰਹੇ ਹਾਂ ਕਿ ਲੋਐਸਟ ਪ੍ਰਾਈਸ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣਗੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਨਾਲ ਫ੍ਰੀ ਗਿਫਟ ਦਿੱਤੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਟਰਕੀ ਡਿਜ਼ਾਈਨ ਦੀ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਹਾਰਡ ਫੋਰਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕੌਫੀ ਟੇਬਲ ਤੁਸੀਂ ਲੈਣਾ ਚਾਹੁੰਦੇ ਹੋ, ਜਿਹਦੀ ਰੈਗੂਲਰ ਕੀਮਤ $400-500, ਸੀ ਸਿਰਫ $150 ਦਾ ਸੋਲਿਡ ਵੁੱਡ ਦਾ ਕੌਫੀ ਟੇਬਲ ਤੁਹਾਨੂੰ $150 ਦਾ ਮਿਲੂਗਾ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ। ਸੋ ਕੌਫੀ ਟੇਬਲ ਤੇ ਦੋਨੋਂ ਸਾਈਡ ਟੇਬਲ ਤੁਹਾਨੂੰ $150 ਦੇ ਵਿੱਚ ਮਿਲਣੇ ਆ। ਸੋਲਿਡ ਵੁੱਡ ਦਾ ਕੌਫੀ ਟੇਬਲ ਤੇ ਦੋ ਸਾਈਡ ਟੇਬਲ ਸਿਰਫ $150 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਪਹੁੰਚਣਾ ਕਿੱਥੇ ਆ ਜੀ? 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ, ਸੰਧੂ ਸਾਹਿਬ।
1: ਬਹੁਤ ਸ਼ੁਕਰੀਆ ਜੀ। 6885 ਟੋਮਕਨ ਰੋਡ, 6885 ਟੋਮਕਨ ਰੋਡ 'ਤੇ ਜਿਹੜੀ ਸੇਲ ਲੱਗਣੀ ਹੈ ਅਤੇ ਤੁਸੀਂ ਜ਼ਰੂਰ ਪਹੁੰਚਣਾ ਹੈ ਜੀ। 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ, ਅਤੇ ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦੇਈਏ ਲਵਾਨਾ ਵੈਲਨੈਸ ਸਪਾ ਵਾਲਿਆਂ ਦਾ। ਇਹਨਾਂ ਕੋਲ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਨੇ, ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਊਪਮੈਂਟ, ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ ਅਤੇ ਹੋਰ ਬਹੁਤ ਸਾਰੀਆਂ ਬਿਊਟੀ ਸਰਵਿਸਿਜ਼ ਇਹ ਦਿੰਦੇ ਨੇ। ਸੋ ਜ਼ਰੂਰ ਤੁਸੀਂ ਲਵਾਨਾ ਵੈਲਨੈਸ ਸਪਾ 'ਤੇ ਇੱਕ ਗੇੜਾ ਮਾਰ ਕੇ ਆਉਣਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ 10-20% ਦਾ ਡਿਸਕਾਊਂਟ ਵੀ ਮਿਲ ਜਾਣਾ ਆ। 340 ਪਾਰਕ ਹਸਟ ਸਕੁਐਰ ਬਰੈਂਪਟਨ 'ਤੇ ਲੋਕੇਟਡ ਨੇ, 416-841-5385 ਲਵਾਨਾ ਵੈਲਨੈਸ ਸਪਾ। ਜੇ ਤੁਹਾਨੂੰ ਬੈਕ ਪੇਨ ਹੋ ਰਹੀ ਆ, ਪੁਰਾਣੀ ਨਵੀਂ ਬੈਕ ਪੇਨ, ਸਿਆਟਕਾ ਬੈਕ ਪੇਨ, ਲੋਅਰ ਬੈਕ ਪੇਨ, ਅਪਰ ਬੈਕ ਪੇਨ, ਇਹਨਾਂ ਕੋਲ ਬਹੁਤ ਵਧੀਆ ਰਜਿਸਟਰਡ ਥੈਰੇਪਿਸਟ ਨੇ, ਤੋ ਸਾਰੀ ਤੁਹਾਡੀ ਬੈਕ ਪੇਨ ਦਾ ਮੁੱਢ ਤੋਂ ਇਲਾਜ ਕਰਨਗੇ। ਸੋ ਤੁਸੀਂ ਇੱਕ ਵਾਰੀ ਜ਼ਰੂਰ ਲਵਾਨਾ ਵੈਲਨੈਸ ਸਪਾ 'ਤੇ ਇੱਕ ਚੱਕਰ ਮਾਰ ਕੇ ਆਉਣਾ। ਨਾਲ ਦੀ ਨਾਲ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਸੁਨੇਹਾ ਵੀ ਦੇ ਦਈਏ। ਕੰਟਰੈਕਟਰ ਹੋ ਤੁਸੀਂ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਬਿਲਡਰ ਹੋ, ਜਾਂ ਤੁਸੀਂ ਘਰ ਦੀ ਰੈਨੋਵੇਸ਼ਨ ਖੁਦ ਕਰਨ ਲੱਗੇ ਹੋ, ਤਾਂ ਬਿਲਡਿੰਗ ਅਤੇ ਰੈਨੋਵੇਸ਼ਨ ਦੀਆਂ ਲੋੜਾਂ ਦੇ ਲਈ ਸਭ ਤੋਂ ਵਧੀਆ ਇੱਕ ਸਟੋਰ ਖੁੱਲ੍ਹ ਚੁੱਕਿਆ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਚਾਹੇ ਤੁਸੀਂ ਪਲੰਬਿੰਗ ਦਾ ਸਮਾਨ ਲੈਣਾ, ਜਾਂ ਸਪਲਾਈ ਫਿਕਸਚਰਸ, ਐਚ ਵੀ ਏ ਸੀ, ਇਲੈਕਟ੍ਰੀਕਲ ਫਲੋਰਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਟੂਲਸ, ਵੈਂਟੀਆਂ, ਸ਼ਾਵਰਸ, ਹਰ ਤਰ੍ਹਾਂ ਦੀ ਸਮੱਗਰੀ ਤੁਹਾਨੂੰ ਉੱਥੇ ਮਿਲ ਜਾਣੀ ਆ। ਸੋ ਤੁਸੀਂ ਪਹੁੰਚਣਾ ਹੈ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਇਹਨਾਂ ਦੀ ਤੁਸੀਂ ਨਾ ਵੈਬਸਾਈਟ 'ਤੇ ਤੁਸੀਂ ਬਰਾਊਜ਼ ਕਰਕੇ ਜ਼ਰੂਰ ਆਇਓ, www.bestvaluebuildingsupplies.ca। ਡਿਕਸੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਆ, 647-961-0585, 647-961-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਅਤੇ ਇੱਕ ਚੱਕਰ ਜ਼ਰੂਰ ਮਾਰ ਕੇ ਆਉਣਾ। ਇਹ ਕਹਿੰਦੇ ਆ ਕਿ ਬੈਸਟ ਵੈਲਿਊ ਸਿਰਫ ਵੈਲਿਊ ਨਹੀਂ, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸਰਵਿਸ ਵੀ ਅਸੀਂ ਤੁਹਾਨੂੰ ਦਿਆਂਗੇ। ਸੋ ਜ਼ਰੂਰ ਭਈ ਇੱਕ ਸੇਵਾ ਦਾ ਮੌਕਾ ਤੁਸੀਂ ਇਹਨਾਂ ਨੂੰ ਦਿਓ, ਵੀ ਲੈਣ ਦਾ ਰੈਫਰੈਂਸ ਵੀ ਦਿਆ ਕਰੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਦੇਸ਼ ਦੀ ਪਾਰਲੀਮੈਂਟ ਦਾ ਜਿਹੜਾ ਮੌਨਸੂਨ ਇਜਲਾਸ ਆ ਉਹ ਹੁਣ ਕਹਿੰਦੇ ਖਤਮ ਹੋ ਗਿਆ ਅਤੇ ਆਖਰੀ ਦਿਨ ਕਾਂਗਰਸ ਪ੍ਰਧਾਨ ਮਲਕ ਰਾਜਨ ਖੜਗੇ ਅਤੇ ਨਾਲ ਰਾਜ ਸਭਾ ਦੇ ਵਿੱਚ ਵੱਡਾ ਖੁਲਾਸਾ ਕੀਤਾ ਇਹਨਾਂ ਨੇ ਕਿ ਜਿਸ ਦਾ ਭਾਜਪਾ ਆਗੂਆਂ ਨੇ ਸਮਰਥਨ ਕਰਤਾ ਜੀ, ਕਹਿੰਦੇ ਇਹ ਕਿਹੜੀ ਐਸੀ ਗੱਲ ਸੀ ਜਿੱਥੇ ਸਾਰੇ ਇਕੱਠੇ ਹੋ ਗਏ?
0: ਸੰਧੂ ਜੀ, ਜਿਸ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਦਾ ਤੁਸੀਂ ਜ਼ਿਕਰ ਕੀਤਾ ਹੈ ਨਾ, ਮਾਨਸੂਨ ਸੈਸ਼ਨ ਜਿਹੜਾ ਅੱਜ ਸਮਾਪਤ ਹੋ ਗਿਆ, ਜਿਹੜੀ ਚੀਜ਼ ਮੈਂ ਕਈ ਵਾਰ ਸਰੋਤਿਆਂ ਦੇ ਕੰਨਾਂ ਚ ਪਾਈ ਹੈ, ਮੈਂ ਦੱਸਦਾ ਕਿ ਲੋਕ ਸਭਾ ਤੇ ਰਾਜ ਸਭਾ ਦਾ ਇਹ ਸੈਸ਼ਨ 20 ਜੁਲਾਈ ਨੂੰ ਆਰੰਭ ਹੋਇਆ ਸੀ ਤੇ ਅੱਜ ਜਿਹੜੇ ਜਿਹਨੂੰ ਆਪਾਂ ਕੰਮ ਦੇ ਦਿਨ ਆਖਦੇ 19 ਦਿਨ ਬਣਦੇ ਆ। ਜਿਹੜੀ ਰਵਾਇਤ ਹੈ, ਜੇ ਰਵਾਇਤ ਦੇ ਹਿਸਾਬ ਦੇ ਨਾਲ ਮੈਂ ਸਾਂਝ ਪਾਉਣੀ ਹੋਵੇ ਤੇ ਰਵਾਇਤ ਇਹ ਹੈ ਕਿ ਕਰੀਬ ਕਰੀਬ ਰੋਜ਼ 6 ਘੰਟੇ ਕੰਮ ਕਰਦੇ ਆ, ਜੋ ਰਵਾਇਤ ਹੈ ਕਿ 6 ਘੰਟੇ ਦਾ ਸੈਸ਼ਨ ਹੁੰਦਾ ਹੈ, ਸਵੇਰੇ 10-11 ਵਜੇ ਆ ਜਾਣਾ, ਸ਼ਾਮ ਦੇ 6 ਵਜੇ ਤੱਕ ਚੱਲਣਾ, ਉਹਦੇ ਵਿੱਚ ਰੋਟੀ ਪਾਣੀ ਦਾ ਸਮਾਂ ਕੱਢਦੀ ਹੈ ਤੇ 6 ਘੰਟੇ ਕੰਮ ਦੇ ਮੰਨੇ ਜਾਂਦੇ ਆ। ਹੁਣ ਇੱਕ ਦਿਨ 6 ਘੰਟੇ ਤੇ 19 ਦਿਨ ਦੇ 114 ਘੰਟੇ ਬਣ ਗਏ ਕੰਮ ਦੇ। ਬਾਕੀ ਦੇਸ਼ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ, ਜੋ ਦੇਸ਼ ਦੇ ਵਿੱਚੋਂ ਇੱਕ ਮੋਟਾ ਹਿੱਸਾ ਕਮਾਈ ਦਾ ਲੈਂਦੇ ਆ, ਭਾਵਾਂ ਉਹ ਤਨਖਾਹ ਦੇ ਰੂਪ ਚ ਹੈ, ਭਾਵਾਂ TA ਦੇ ਰੂਪ ਦੇ ਵਿੱਚ ਹੈ, ਜਾਂ ਹੋਰ ਵੱਖ ਵੱਖ ਭੱਤਿਆਂ ਦੇ ਰੂਪ ਚ ਹੈ, ਤੇ ਜਿਹੜੀ ਜ਼ਿੰਮੇਵਾਰੀ ਜਿਹੜੀ ਸਹੁੰ ਚੁੱਕੀ ਹੁੰਦੀ ਹੈ, ਉਹ ਜ਼ਿੰਮੇਵਾਰੀ ਨਿਭਾਉਣ ਦੇ ਲਈ ਇਹ ਜ਼ਰੂਰੀ ਸੀਗਾ ਕਿ ਉਹ ਇਸ ਸੈਸ਼ਨ ਦੇ ਵਿੱਚ 114 ਘੰਟੇ ਸਦਨ ਦੇ ਅੰਦਰ ਬੈਠਦੇ ਤੇ ਲੋਕਾਂ ਦੀ ਕਿਸਮਤ ਦਾ ਫੈਸਲਾ ਲੋਕ ਪੱਖੀ ਕਰਦੇ। ਹੁਣ ਤੁਸੀਂ ਹੈਰਾਨ ਹੋਵੋਗੇ, ਰਾਜ ਸਭਾ ਦੀ ਕਾਰਵਾਈ ਪ੍ਰਭ ਸੰਧੂ ਜੀ 114 ਘੰਟਿਆਂ ਦੇ ਵਿੱਚੋਂ ਅੱਜ ਜਦੋਂ ਸਮਾਪਤ ਹੋਈ, ਅੱਜ ਆਖਰੀ ਦਿਨ 1 ਘੰਟਾ ਹੀ ਚੱਲਿਆ, ਸਿਰਫ 1 ਘੰਟਾ ਆਖਰੀ ਦਿਨ, ਔਰ ਰਾਜ ਸਭਾ ਦੇ ਕੁੱਲ ਘੰਟੇ ਜਿਹੜੇ ਕੰਮ ਦੇ 37 ਘੰਟੇ ਬਣਦੇ ਆ। ਕਿੱਥੇ 114 ਘੰਟੇ, ਕਿੱਥੇ 37 ਘੰਟੇ। ਮਲਕ ਅਰਜਨ ਖੜਕੇ ਦੀ ਗੱਲ ਵੀ ਕਰਦੇ ਹਾਂ ਕਿ ਉਹਨਾਂ ਦਾ ਅੱਜ ਦਰਦ ਕਿਉਂ ਛਲਕਿਆ ਅੰਦਰ, ਉਹ ਵੀ ਮੈਂ ਦੱਸਦਾ। ਦੂਜੇ ਪਾਸੇ ਲੋਕ ਸਭਾ, ਪ੍ਰਭ ਸੰਧੂ ਜੀ, ਲੋਕ ਸਭਾ ਦੀ ਅੱਜ ਕਾਰਵਾਈ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੰਨਾ ਸਮਾਂ ਚੱਲੀ, 1 ਮਿੰਟ। 1 ਮਿੰਟ ਅੱਜ ਆਖਰੀ ਦਿਨ ਲੋਕ ਸਭਾ ਦੀ ਕਾਰਵਾਈ ਚੱਲੀ 1 ਮਿੰਟ ਤੇ ਅੰਦਰ ਬੈਠੇ ਸੀ ਪ੍ਰਧਾਨ ਮੰਤਰੀ ਸਾਹਿਬ, ਮੋਦੀ ਸਾਹਿਬ, ਏਡਾ ਚੌੜਾ ਸੀਨਾ, ਅਮਿਤ ਸ਼ਾਹ ਜੀ, ਅੰਦਰ ਬੈਠੇ ਸੀ ਰਾਹੁਲ ਗਾਂਧੀ ਜੀ। ਭਾਰਤੀ ਦੇਸ਼ ਦੀਆਂ ਸਭ ਤੋਂ ਵੱਡੀਆਂ ਸਿਆਸੀ ਤੇ ਰਾਜਨੀਤਿਕ ਜਾਂ ਸਰਕਾਰੀ ਸ਼ਕਤੀਆਂ ਵੀ ਉੱਥੇ ਬੈਠੀਆਂ ਤੇ 1 ਮਿੰਟ ਦੇਸ਼ ਦੇ ਲੋਕਾਂ ਲਈ ਦਿੱਤਾ ਗਿਆ, 1 ਮਿੰਟ। ਉਹ 1 ਮਿੰਟ ਵੀ ਬੰਦੇ ਮਾਤਰਮ ਦੇ ਗਾਇਨ ਦੇ ਲਈ, ਬਸ ਇਸ ਤੋਂ ਵੱਧ ਕੋਈ ਕਾਰਵਾਈ ਨਹੀਂ ਚੱਲੀ ਅੱਜ। ਤੇ ਕੁੱਲ ਘੰਟੇ ਮੈਂ ਦੱਸਦਾ, ਜਿਹੜੇ 114 ਘੰਟੇ ਕਾਰਵਾਈ ਚੱਲਣੀ ਚਾਹੀਦੀ ਸੀ ਲੋਕ ਸਭਾ ਚ, ਕਿੰਨੀ ਚੱਲੀ? 17 ਘੰਟੇ। ਕਿੱਥੇ 114 ਘੰਟੇ ਤੇ 17 ਘੰਟੇ ਤੇ ਇੱਥੇ ਹਾਲਾਤ ਆ ਪ੍ਰਭ ਸੰਧੂ ਜੀ, ਮਜ਼ਦੂਰ ਨੂੰ ਅਸੀਂ 500-700 ਰੁਪਈਆ ਦੇਣਾ ਹੁੰਦਾ ਇੱਕ ਦਿਨ ਦੀ ਦਿਹਾੜੀ, ਜਿਹੜੀ 9 ਘੰਟੇ 10 ਘੰਟੇ ਉਹ ਤੋਂ ਕੰਮ ਲੈਂਦੇ, ਵਿੱਚੋਂ ਜੇ ਬ੍ਰੇਕ ਮਾਰ ਲਏ ਕਿਤੇ ਪਾਣੀ ਪੀਣ ਪਰੇ ਨੂੰ ਚੱਲ ਜਾਏ ਤਾਂ ਅਸੀਂ ਉਹਦੇ ਵਿੱਚ ਘੂਰੀ ਵੱਟ ਕੇ ਦੇਖਦੇ ਹਾਂ ਕਿ ਆਹ ਭਾਈ ਇੱਟਾਂ ਕਿਵੇਂ ਢੋਣੀਆਂ, ਉਹਦਾ 8 ਘੰਟੇ ਅਸੀਂ ਖੂਨ ਪੀ ਲੈਣੇ ਆ। ਤੇ ਇੱਥੇ ਇਹ ਦੇਸ਼ ਦੇ ਲੋਕ ਜਿਹੜਾ ਪਤਾ ਨੀ ਕਿੰਨਾ ਕੁ ਸਾਰਾ ਕੁਛ ਦੇਸ਼ ਦਾ ਲੈਂਦੇ ਆ, 17 ਘੰਟੇ 114 ਘੰਟੇ ਜਿੱਤੇ ਅੱਜ ਆਖਰੀ ਹੈ। ਮਲਕ ਅਰਜਨ ਖੜਗੇ ਦਾ ਤੁਸੀਂ ਜ਼ਿਕਰ ਕੀਤਾ, ਮਲਕ ਅਰਜਨ ਖੜਗੇ ਨੇ ਅੱਜ ਹੋਰ ਹੀ ਖੁਲਾਸਾ ਕਰਤਾ। ਉਹ ਕਹਿੰਦੇ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਗਿਆ। ਮਲਕ ਅਰਜਨ ਖੜਗੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹੈ, ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ, ਕਾਂਗਰਸ ਪਾਰਟੀ ਦੇ ਭਾਰਤ ਦੀ ਦੁਨੀਆ ਦੀ ਜਾਣੀ ਪਹਿਚਾਣੀ ਰਾਜਨੀਤਿਕ ਪਾਰਟੀ ਹੈ ਕਾਂਗਰਸ ਪਾਰਟੀ, ਉਹਦੇ ਕੌਮੀ ਪ੍ਰਧਾਨ ਮਲਕ ਅਰਜਨ ਖੜਗੇ ਨੇ ਅੱਜ ਦਰਦ ਕਿਹੜਾ ਬਿਆਨ ਕੀਤਾ। ਕਹਿੰਦੇ ਮੈਂ ਹਲਦਵਾਨੀ, ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਹੈ, ਨਾਮੀ ਸ਼ਹਿਰ, ਕਹਿੰਦੇ ਮੈਂ ਹਲਦਵਾਨੀ ਇੱਕ ਪ੍ਰੋਗਰਾਮ ਚ ਗਿਆ, ਸਟੇਜ ਤੋਂ ਬੋਲ ਕੇ, ਸਟੇਜ ਤੇ ਮੈਂ ਬੋਲਿਆ, ਕੋਈ ਮੈਂ ਜਾਤ ਦੀ ਗੱਲ ਨਹੀਂ ਕੀਤੀ, ਮੈਂ ਕਿਸੇ ਧਰਮ ਦੀ ਗੱਲ ਨਹੀਂ ਕੀਤੀ, ਮੈਂ ਤੇ ਉੱਥੇ ਲੋਕਾਂ ਦੀ ਗੱਲ ਕੀਤੀ ਤੇ ਮੈਂ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ। ਕਹਿੰਦੇ ਮੈਨੂੰ ਪਤਾ ਇਹ ਲੱਗਾ ਜਦੋਂ ਮੈਂ ਵਾਪਸ ਆ ਗਿਆ ਤੇ ਉਹ ਜਿਹੜੀ ਸਟੇਜ ਹੈ ਕੁਝ ਲੋਕਾਂ ਨੇ ਉਹਨੂੰ ਸ਼ੁੱਧ ਕੀਤਾ ਧੋ ਕੇ, ਕਿਉਂਕਿ ਮਲਕ ਅਰਜਨ ਖੜਗੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ। ਦੇਸ਼ ਦੀ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਹੋਵੇ, ਕੌਮੀ ਪ੍ਰਧਾਨ ਹੋਵੇ ਤੇ ਆਪਣਾ ਦਰਦ ਜਦੋਂ ਅੱਜ ਉਹਨੇ ਰਾਜ ਸਭਾ ਚ ਬਿਆਨ ਕੀਤਾ ਕਿ ਜਿਸ ਸਟੇਜ ਤੋਂ ਮੈਂ ਬੋਲਿਆ ਉੱਥੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਉਸ ਸਟੇਜ ਨੂੰ ਬਾਅਦ ਵਿੱਚ ਸ਼ੁੱਧ ਕੀਤਾ ਗਿਆ ਤੇ ਇੱਕ ਦਲਿਤ ਵਿਅਕਤੀ ਆ ਕੇ ਇਸ ਸਟੇਜ ਨੂੰ ਹੀ ਜਿਹੜਾ ਘਟੀਆ ਬਣਾ ਗਿਆ, ਅਪਵਿੱਤਰ ਕਰ ਗਿਆ, ਇਹ ਰਾਜ ਸਭਾ ਦੇ ਵਿੱਚ ਮਲ ਕਰ ਗਿਆ। ਹੁਣ ਜਿਹੜੀ ਹੱਕ ਦੀ ਗੱਲ ਹੈ, ਹੁਣ ਕਿਹੜੇ ਮੂੰਹ ਦੇ ਨਾਲ ਹੱਕ ਚ ਨਾ ਆਉਂਦੀ ਭਾਜਪਾ? ਜਗਤ ਪ੍ਰਕਾਸ਼ ਨੱਡਾ ਜੀ, ਪੁਰਾਣੇ ਪ੍ਰਧਾਨ, ਅੱਜ ਕੱਲ੍ਹ ਕੇਂਦਰੀ ਮੰਤਰੀ, ਉਹ ਕਹਿੰਦੇ ਜੀ ਮੈਂ ਨਿੰਦਾ ਕਰਦਾ ਇਹ ਚ ਹੋਇਆ, ਬਹੁਤ ਮਾੜਾ ਹੋਇਆ, ਮੈਂ ਕਾਰਵਾਈ ਕਰਾਊਂਗਾ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਜੇ ਇੱਦਾਂ ਹੋਇਆ। ਜਿਹੜੇ ਸਪੀਕਰ ਸਾਹਿਬ ਹੈ ਰਾਧਾ ਕ੍ਰਿਸ਼ਨਨ ਜੀ, ਜਿਹੜੇ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ, ਉਹਨਾਂ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਹੁਣ ਘਟਨਾ ਦੀ ਨਿੰਦਾ ਤੱਕ ਗੱਲ ਸੀਮਿਤ ਰਹਿੰਦੀ ਹੈ ਜਾਂ ਇੱਥੇ ਕਾਰਵਾਈ ਹੁੰਦੀ ਹੈ ਤੇ ਸਮਾਂ ਦੱਸੇਗਾ। ਉਵੇਂ ਭਾਰਤੀ ਜਨਤਾ ਪਾਰਟੀ ਨੇ ਹਾ ਦਾ ਨਾਰਾ ਜਾਂ ਕਹੀਏ ਕਿ ਸਾਥ ਜ਼ਰੂਰ ਅੱਜ ਭੋ ਰੱਖ ਦਿੱਤਾ ਹੈਗਾ। ਬਾਕੀ ਭਾਈ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਅੱਜ ਸਮਾਪਤ ਹੋ ਗਿਆ। ਅੱਜ ਜਿੰਨੇ ਕੁ ਦਿਨ ਕਾਰਵਾਈ ਚੱਲੀ ਹੈ ਇਹ ਠੀਕ ਹੈ ਕਿ ਇੰਨੇ ਦਿਨਾਂ ਦੇ ਵਿੱਚ ਪ੍ਰਭ ਸੰਧੂ ਜੀ ਕੁਝ ਇੱਕ ਬਿੱਲ ਜ਼ਰੂਰ ਪਾਸ ਹੋਏ ਹੈ, ਪਰੰਤੂ ਉਹ ਬਿੱਲ ਕੇਵਲ ਤੇ ਕੇਵਲ 12 ਬਿੱਲ ਹੈ ਔਰ 12 ਦੇ ਵਿੱਚ ਕੋਈ ਬਹੁਤ ਵੱਡੇ ਮਹਿਕਮਾ ਸੁਧਾਰਾਂ ਵਾਲੀ ਗੱਲ ਹੈ। ਇੱਕ ਤੇ ਕੇਰਲਾ ਦਾ ਨਾਮ ਬਦਲਣਾ ਸੀ, ਉਹ ਬਿੱਲ ਸੀਗਾ। ਇਸ ਤੋਂ ਇਲਾਵਾ ਭਾਰਤ ਦੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣੀ ਸੀ, ਉਹ ਬਿੱਲ ਸੀਗਾ। ਕੁਛ ਹੋਰ ਬਿੱਲ ਹੈਗੇ, ਪਰੰਤੂ ਜੇ ਅਸੀਂ ਕਹੀਏ ਕਿ ਬਹੁਤ ਵੱਡੀਆਂ ਕੋਈ ਕਾਰਵਾਈਆਂ ਹੋ ਗਈਆਂ, ਲੋਕਾਂ ਦੇ ਹਿੱਤ ਦੀ ਗੱਲ ਹੋ ਗਈ, ਕਮਾਲ ਹੋ ਗਿਆ, ਏਦਾਂ ਦਾ ਕੁਛ ਨਹੀਂ ਹੋਇਆ। ਵਾਹਵਾ ਦਿਨ ਜਿਹੜੇ ਸੀਗੇ, ਪਰੰਤੂ ਉਹ ਵਾਹਵਾ ਦਿਨ ਦੇ ਵਿੱਚ ਜਿਹੜਾ ਲੋਕ ਸਭਾ ਤੇ ਰਾਜ ਸਭਾ ਦੇ ਅੰਦਰ ਜਿਹੜੇ ਘੱਟ ਰਹੇ ਨੇ ਸਾਡੇ ਚੁਣੇ ਲੀਡਰ, ਤੇ ਮੱਕਰ ਦੁਆਰ ਦੇ ਉੱਪਰ ਖੜ ਕੇ ਬਾਹਰ ਖੜ ਕੇ ਭਾਵ ਕੇ ਉੱਥੇ ਰੌਲਾ ਰੱਪਾ ਪਾ ਕੇ ਘਰਾਂ ਨੂੰ ਵਾਪਸ ਆ ਗਏ।
1: ਜੀ ਜੀ, ਮੱਕਰ ਦੁਆਰ ਦਾ ਜ਼ਿਕਰ ਕਰਦਾ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਹਰਪ੍ਰੀਤ ਸੈਣੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਟੋਪ ਚੋਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। ਤੁਹਾਨੂੰ ਰੋਜ਼ ਸੁਨੇਹਾ ਦੇਈਦਾ ਕਿ ਇੰਸ਼ੋਰੈਂਸ ਨਾ ਸਾਡੀਆਂ ਜਿੱਥੇ ਬਹੁਤ ਸਾਰੀਆਂ ਹੋਰ ਰਿਸਪੋਂਸੀਬਿਲਟੀਆਂ ਨੇ, ਇੰਸ਼ੋਰੈਂਸ ਸਭ ਤੋਂ ਅਹਿਮ ਰਿਸਪੋਂਸੀਬਿਲਟੀ ਆ ਤੁਹਾਨੂੰ ਪੀਸ ਆਫ ਮਾਇੰਡ। ਅੱਛਾ, ਪੀਸ ਆਫ ਮਾਇੰਡ ਤਾਂ ਹੈ ਨਹੀਂ ਅੱਜ ਕੱਲ੍ਹ, ਦੁਨੀਆ ਸਾਰੀ ਉਸੇ ਦੇ ਪਿੱਛੇ ਭੱਜੀ ਹੋਈ ਆ, ਅਤੇ ਹਰਪ੍ਰੀਤ ਸੈਣੀ ਜੀ ਤੁਹਾਨੂੰ ਪੀਸ ਆਫ ਮਾਇੰਡ ਦੇ ਸਕਦੇ ਆ, ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਸਿਕਿਓਰ ਕਰ ਲਿਆ, ਆਪਣੇ ਪਰਿਵਾਰ ਨੂੰ ਸੇਫ ਰੱਖ ਲਿਆ, ਤਾਂ ਆਪੇ ਪੀਸ ਆਫ ਮਾਇੰਡ ਆ ਗਿਆ, ਆਪਣੇ ਫਿਊਚਰ ਨੂੰ ਤੁਸੀਂ ਪ੍ਰੋਟੈਕਟ ਕਰ ਲਿਆ, ਆਪਣੀਆਂ ਫਾਈਨੈਂਸ਼ੀਅਲ ਲਾਇਬਿਲਟੀਆਂ ਜਿਹੜੀਆਂ ਹੁੰਦੀਆਂ, ਜੇ ਤੁਸੀਂ ਉਹਦੇ ਲਈ ਇੱਕ ਪਰਫੈਕਟ ਪਲਾਨ ਬਣਾ ਲੈਂਦੇ ਹੋ, ਆਪੇ ਪੀਸ ਆਫ ਮਾਇੰਡ ਆ ਗਿਆ। ਬਾਕੀ ਕੁਛ ਚੀਜ਼ਾਂ ਕੁਦਰਤ ਦੇ ਹੱਥ ਆ, ਪਰ ਤੁਹਾਡੇ ਹੱਥ ਵੀ ਬਹੁਤ ਕੁਛ ਆ, ਕੁਦਰਤ ਨੇ ਸਾਰਾ ਕੁਛ ਤੁਹਾਡੇ ਉੱਪਰ ਸੌਂਪਿਆ ਹੋਇਆ। ਹਰਪ੍ਰੀਤ ਸੈਣੀ ਜੀ ਸਾਡੇ ਨਾਲ ਜੁੜੇ ਹੋਏ ਨੇ, ਬੜੀਆਂ ਖੂਬਸੂਰਤ ਗੱਲਾਂ ਬਾਤਾਂ ਤੁਹਾਡਾ ਰੋਜ਼ ਕਰੀਦੀਆਂ, ਅੱਜ ਫਿਰ ਮੌਕਾ ਮਿਲਿਆ, ਹਰਪ੍ਰੀਤ ਸੈਣੀ ਸਾਡੇ ਨਾਲ ਜੁੜੇ ਹੋਏ ਨੇ। ਫਾਈਨੈਂਸ਼ੀਅਲ ਪਲਾਨਿੰਗ ਦੀ ਤੁਸੀਂ ਪੂਰੀ ਸਲਾਹ ਲੈਣੀ ਆ ਨਾ, ਇਨਵੈਸਟਮੈਂਟ ਕਿੱਦਾਂ ਕਰਨੀ ਆ, ਉਹ ਤੁਸੀਂ ਹੈਲਥ ਡੈਂਟਲ ਪਲਾਨ, ਡਿਸਐਬਿਲਟੀ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ, ਬਹੁਤ ਸਾਰੀਆਂ ਐਸੀਆਂ ਨਿੱਕੀਆਂ ਨਿੱਕੀਆਂ ਰਿਸਪੋਂਸਿਬਿਲਟੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਰੋਲ ਅਦਾ ਕਰਦੀਆਂ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਜੀ?
3: ਥੈਂਕ ਯੂ ਸੋ ਮਚ ਪ੍ਰਭ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ, ਆਇਆਂ ਨੂੰ ਜੀ।
3: ਥੈਂਕ ਯੂ ਜੀ, ਥੈਂਕ ਯੂ ਸੋ ਮਚ।
1: ਤੇ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕਿ ਇੰਸ਼ੋਰੈਂਸ ਸਾਡੀ ਰਿਸਪੋਂਸਿਬਿਲਟੀ ਬਣਨੀ ਚਾਹੀਦੀ ਹੈ, ਕਿਤੇ ਨਾ ਕਿਤੇ ਅਸੀਂ ਇਹਨੂੰ ਇਹ ਕਹਿ ਦਿੰਦੇ ਹਾਂ ਕਿ ਇਹ ਨਹੀਂ ਇੱਕ ਪ੍ਰੋਡਕਟ ਆ, ਮੈਨੂੰ ਲੱਗਦਾ ਕਿ ਇਹ ਸਾਡੀ ਰਿਸਪੋਂਸਿਬਿਲਟੀ ਸਭ ਤੋਂ ਪਹਿਲਾ ਹਿੱਸਾ ਹੋਣਾ ਚਾਹੀਦਾ। ਮੈਂ ਇੱਕ ਦਿਨ ਗੱਲਬਾਤ ਕਰ ਰਿਹਾ ਸੀ ਤੁਹਾਡੀ ਟੀਮ ਦੇ ਇੱਕ ਮੈਂਬਰ ਨਾਲ, ਮੈਂ ਕਿਹਾ ਵੀ ਇੱਦਾਂ ਹੋਣਾ ਚਾਹੀਦਾ ਕਿ ਜਦੋਂ ਅਸੀਂ ਇਹਨਾਂ ਵੈਸਟਰਨ ਕੰਟਰੀਆਂ ਦੇ ਵਿੱਚ ਆਉਂਦੇ ਹਾਂ, ਇਸ ਦੀ ਲਾਈਫ ਨੂੰ ਅਡੋਪਟ ਕਰਦੇ ਹਾਂ, ਸਿਸਟਮ ਨੂੰ ਅਡੋਪਟ ਕਰਦੇ ਹਾਂ, ਸਾਨੂੰ ਏਅਰਪੋਰਟ 'ਤੇ ਆਉਂਦਿਆਂ ਸਾਰ ਹੀ ਇੱਕ ਪੇਪਰ ਦੇਣਾ ਚਾਹੀਦਾ ਜਿਹੜਾ ਕੰਪਲੀਮੈਂਟਰੀ ਹੋਣਾ ਚਾਹੀਦਾ ਕਿ ਤੁਸੀਂ ਆਹ ਭਰੋ, ਇਹ ਇੰਸ਼ੋਰੈਂਸ ਲਓ ਅਤੇ ਫਿਰ ਐਂਟਰ ਹੋਣਾ। ਤਾਂ ਕਿ ਅਸੀਂ ਦੇਖੋ ਬਹੁਤ ਸਾਰੀਆਂ ਇੰਸ਼ੋਰੈਂਸਾਂ ਤੁਹਾਨੂੰ ਕੰਮ ਵੱਲੋਂ ਮਿਲ ਜਾਂਦੀਆਂ, ਪਰ ਉਹ ਬਹੁਤ ਲਿਮਿਟਡ ਹੁੰਦੀਆਂ, ਅਸੀਂ ਸਰਕਾਰ 'ਤੇ ਵੀ ਬੋਝ ਨਾ ਬਣੀਏ, ਅਸੀਂ ਆਪਣੇ ਆਪ ਰਿਸਪੋਂਸੀਬਲ ਬਣੀਏ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਇੱਦਾਂ ਦਾ ਕੁਛ ਹੋਣਾ ਚਾਹੀਦਾ, ਤੁਹਾਨੂੰ ਲੱਗਦਾ ਕਿ ਵੀ ਇੱਕ ਕੰਪਲਸਰੀ ਚੀਜ਼ ਹੋ ਜੇ ਕਿ ਆਹ ਚੀਜ਼ ਭਾਈ ਤੁਸੀਂ ਕਰਾਓ ਅਤੇ ਫਿਰ ਐਂਟਰ ਹੋਵੋਗੇ, ਕਿਤੇ ਨਾ ਕਿਤੇ ਆਪਾਂ ਅਵੇਅਰਨੈਸ ਦਾ ਮੈਸੇਜ ਦੇਣ ਦੇ ਵਿੱਚ ਪ੍ਰੋਡਕਟ ਬਣ ਕੇ ਰਹਿ ਜਾਂਦਾ। ਜੀ ਹਰਪ੍ਰੀਤ ਜੀ,
3: ਬਿਲਕੁਲ ਬਿਲਕੁਲ ਪ੍ਰਭ, ਤੁਸੀਂ ਸਹੀ ਕਿਹਾ, ਕਿਉਂਕਿ ਜਿੱਥੇ ਤੁਸੀਂ ਪੀਸ ਆਫ ਮਾਇੰਡ ਦੀ ਗੱਲ ਕੀਤੀ ਆ, ਜਿੱਥੇ ਆਪਾਂ ਮੈਂਡੇਟਰੀ ਕੰਡੀਸ਼ਨ ਦੀ ਗੱਲ ਕੀਤੀ ਆ, ਚਲੋ ਇਹ ਤਾਂ ਇੱਦਾਂ ਹੁੰਦਾ ਕਿ ਜਿੱਦਾਂ ਹੁਣ ਸੁਪਰ ਵੀਜ਼ਾ ਸ਼ੁਰੂ ਹੋਇਆ ਸੀਗਾ, ਜਿੱਥੇ ਗੌਰਮੈਂਟ ਨੂੰ ਲੱਗਾ ਕਿ ਸਾਡੀ ਹੈਲਥ ਸਿਸਟਮ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਸਕਦਾ ਆ, ਕਿਉਂਕਿ ਅਸੀਂ ਪੇਰੈਂਟਸ ਨੂੰ ਬੁਲਾ ਰਹੇ ਹਾਂ, ਅਸੀਂ ਗ੍ਰੈਂਡ ਪੇਰੈਂਟਸ ਨੂੰ ਬੁਲਾ ਰਹੇ ਹਾਂ, ਔਰ ਉਹ ਉਸ ਏਜ ਦੇ ਵਿੱਚ ਆ ਰਹੇ ਆ ਇੱਥੇ ਜਿੱਥੇ ਉਹਨਾਂ ਨੂੰ ਕੋਈ ਨਾ ਕੋਈ ਮੈਡੀਕਲ ਕੰਸਰਨਸ ਹੋ ਸਕਦੇ ਆ, ਇਸ ਕਰਕੇ ਉਹਨਾਂ ਨੇ ਸੁਪਰ ਵੀਜ਼ਾ ਦੀ ਮੈਡੀਕਲ ਇੰਸ਼ੋਰੈਂਸ ਨੂੰ ਮੈਂਡੇਟਰੀ ਕਰ ਦਿੱਤਾ ਕਿ ਹੈਵ ਟੂ ਹੈਵ ਤੁਹਾਨੂੰ ਲੈਣੀ ਹੀ ਪੈਣੀ ਆ। ਸੋ ਵੀਜ਼ਾ ਅਪਲਾਈ ਕਰਨ ਵੇਲੇ ਵੀ, ਰੀਵਿਜ਼ਿਟ ਕਰਨ ਵੇਲੇ ਵੀ, ਔਰ ਲੈਣੀ ਵੀ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਤੋਂ ਪੈਣੀ ਆ, ਤੁਸੀਂ ਕਿਸੇ ਬੈਕ ਹੋਮ ਕੰਟਰੀਜ਼ ਤੋਂ ਨਹੀਂ ਲੈ ਕੇ ਆ ਸਕਦੇ, ਔਰ ਲੈਣੀ ਵੀ ਤੁਹਾਨੂੰ ਜਿਹੜੀ ਹੈਗੀ ਆ ਘੱਟੋ ਘੱਟ $1,00,000 ਦੀ ਪੈਣੀ ਆ। ਸੋ ਇੱਦਾਂ ਜਿਹੜੇ ਹੈਗੇ ਆ ਇਹ ਵਾਲੇ ਪਲੈਨਸ ਤਾਂ ਉਹ ਮੈਂਡੇਟਰੀ ਕਰ ਸਕਦੇ ਆ, ਬਟ ਕਿਉਂਕਿ ਜਿਹੜੀਆਂ ਆਪਾਂ ਆਪਣੀ ਪਲੈਨਿੰਗ ਦੀ ਗੱਲ ਕਰ ਰਹੇ ਹਾਂ, ਆਪਣੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ, ਜਿਹੜੀ ਚੀਜ਼ ਐਕਚੁਅਲ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਹੋਣੀ ਚਾਹੀਦੀ ਹੈ ਇਹ ਮੈਂਡੇਟਰੀ, ਬਟ ਉਹ ਚੀਜ਼ ਨਹੀਂ ਹੈਗੀ, ਇਸੇ ਕਰਕੇ ਉਹਦੇ ਵਿੱਚ ਲੂਪਹੋਲ ਵੀ ਹੈਗਾ ਆ। ਤੇ ਜਿੱਥੇ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਇਹ ਵਾਲੀਆਂ ਪਾਲਿਸੀਜ਼ ਆਪਾਂ ਲਈਆਂ ਹੋਣ, ਇਹ ਵਾਲੀਆਂ ਇਨਵੈਸਟਮੈਂਟ ਆਪਾਂ ਸ਼ੁਰੂ ਕੀਤੀਆਂ ਹੋਣ, ਤਾਂ ਆਪਾਂ ਨੂੰ ਇੱਕ ਪੀਸ ਆਫ ਮਾਇੰਡ ਆ, ਆਪਾਂ ਨੂੰ ਇੱਕ ਸਿਕਿਉਰਟੀ ਆ, ਆਪਣੇ ਲਈ ਇੱਕ ਫਾਈਨੈਂਸ਼ੀਅਲ ਪਲਾਨ ਜਿਹੜਾ ਹੈਗਾ ਆ, ਇੱਕ ਨੈਸਟ ਤਿਆਰ ਹੋ ਰਿਹਾ ਆ ਕਿ ਕੱਲ ਨੂੰ ਅਗਰ ਅਸੀਂ ਹੈਗੇ ਹਾਂ ਤਾਂ ਅਸੀਂ ਯੂਜ਼ ਕਰ ਸਕਦੇ ਹਾਂ, ਅਸੀਂ ਨਹੀਂ ਹੈਗੇ ਤਾਂ ਸਾਡੀ ਅਗਲੀ ਆਉਣ ਵਾਲੀ ਜਨਰੇਸ਼ਨ ਯੂਜ਼ ਕਰ ਸਕਦੀ ਆ। ਪਰ ਫਿਰ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਾਂ ਇੰਸ਼ੋਰੈਂਸ ਨੂੰ ਇੱਕ ਲਾਇਬਿਲਟੀ ਦੀ ਵਾਂਗੂ ਸਮਝ ਲੈਂਦੇ ਹਾਂ ਕਿ ਜੇ ਅਸੀਂ ਕਰਾਵਾਂਗੇ ਜੀ, ਇੰਨਾ ਪ੍ਰੀਮੀਅਮ ਆ, ਇੰਨੀ ਸਾਡੀ ਕਿਸ਼ਤ ਬਣ ਜੂਗੀ, ਪਰ ਅਸੀਂ ਉਹਦੇ ਪਿੱਛੇ ਜਿਹੜਾ ਚੱਲਦਾ ਹੈਗਾ ਆ ਕਿ ਹਾਂ ਸਾਡੀ ਸੇਫਟੀ ਹੈਗੀ ਆ, ਕੱਲ ਨੂੰ ਇਨਕੇਸ ਕੁਛ ਵੀ ਹੈਪਨ ਹੁੰਦਾ। ਸਾਰਿਆਂ ਦਾ ਕੁਐਸਚਨ ਪਹਿਲਾਂ ਇਹੀ ਹੁੰਦਾ ਹੈ ਕਿ ਇਸ ਬੰਦੇ ਕੋਲ ਇੰਸ਼ੋਰੈਂਸ ਹੈਗੀ ਸੀਗੀ ਕਿ ਨਹੀਂ ਸੀਗੀ। ਹੁਣ ਇਹਦੇ ਫੈਮਿਲੀ ਦੇ ਵਿੱਚ ਕੋਈ ਵੀ ਕਿਸੇ ਦੀ ਯੰਗ ਏਜ ਦੇ ਵਿੱਚ ਅਗਰ ਕੁਛ ਮਿਸਹੈਪਨਿੰਗ ਹੁੰਦੀ ਹੈ ਨਾ, ਤਾਂ ਪਹਿਲਾਂ ਫਿਊਨਰਲ ਹੋਮ ਦੇ ਵਿੱਚ ਆਲਮੋਸਟ ਸਾਰੇ ਬੰਦਿਆਂ ਦੇ ਮਾਇੰਡ ਦੇ ਵਿੱਚ ਇੱਕੋ ਹੀ ਕੁਐਸਚਨ ਚੱਲ ਰਿਹਾ ਹੁੰਦਾ ਕਿ ਇਹਦੀ ਫੈਮਿਲੀ ਆ, ਇਹਦੇ ਛੋਟੇ ਛੋਟੇ ਬੱਚੇ ਆ, ਕਿ ਇਹਦੇ ਕੋਲ ਕੋਈ ਕਵਰੇਜ ਹੋਊਗੀ, ਫੈਮਿਲੀ ਕਿੱਦਾਂ ਸਰਵਾਈਵ ਕਰੂਗੀ। ਔਰ ਜਿਨ੍ਹਾਂ ਦੀਆਂ ਮੌਰਗੇਜਿਸ ਹੈਗੀਆਂ ਉਹਨਾਂ ਦਾ ਤਾਂ ਬਿਲਕੁਲ ਹੀ ਉਲਟਾ ਹੁੰਦਾ। ਮੇਰੇ ਕੋਲ ਇੱਕ ਫੈਮਿਲੀ ਆਈ ਸੀਗੀ, ਮੈਂ ਥੋੜ੍ਹਾ ਕੁਇਕਲੀ ਕਵਰ ਅਪ ਕਰ ਦਿੰਦੀ, ਜਿਹੜੇ ਹਸਬੈਂਡ ਦੀ ਡੈਥ ਹੋ ਗਈ 35 ਦੀ ਏਜ 'ਤੇ, ਵਾਈਫ ਸੀ, ਦੋ ਬੱਚੀ ਸੀ, $7 lakh ਦੀ ਮੌਰਗੇਜ ਸੀ, ਔਰ ਵਾਈਫ ਨੂੰ ਬਿਲਕੁਲ ਪਤਾ ਨਹੀਂ ਸੀਗਾ ਕਿ ਹਸਬੈਂਡ ਦੇ ਕੋਲ ਕੋਈ ਇੰਸ਼ੋਰੈਂਸ ਹੈਗੀ ਆ ਕਿ ਨਹੀਂ ਹੈਗੀ। ਸੋ ਵਾਈਫ ਆਪਣੇ ਕਿਸੇ ਰੈਲੇਟਿਵ ਨੂੰ ਲੈ ਕੇ, ਆਪਣੇ ਸਾਰਾ ਪੇਪਰ ਵਰਕ ਲੈ ਕੇ, ਮੌਰਗੇਜ ਦੇ ਪੇਪਰ ਸਭ ਕੁਛ ਲੈ ਕੇ ਮੇਰੇ ਕੋਲ ਆਏ, ਔਰ ਜਦੋਂ ਮੈਂ ਉਹਨਾਂ ਦੇ ਪੇਪਰ ਰਿਵਿਊ ਕੀਤੇ, ਬੈਂਕ ਦੀਆਂ ਸਟੇਟਮੈਂਟਾਂ ਰਿਵਿਊ ਕੀਤੀਆਂ, ਕੋਈ ਪ੍ਰੀਮੀਅਮ ਨਹੀਂ ਜਾ ਰਿਹਾ ਸੀ, ਈਵਨ ਦੋ ਮੌਰਗੇਜ ਦੇ ਪੇਪਰ ਰਿਵਿਊ ਕੀਤੇ, ਉੱਥੇ ਜਿਹੜੀ ਮੌਰਗੇਜ ਇੰਸ਼ੋਰੈਂਸ ਆ ਉਹਨੂੰ ਵੀ ਡਿਨਾਈ ਕੀਤਾ ਹੋਇਆ ਸੀ। ਸੋ ਬੇਸਿਕਲੀ ਉਹਨਾਂ ਦੇ ਕੋਲ ਕੋਈ ਕਵਰੇਜ ਨਹੀਂ ਸੀ, ਤੇ ਹੁਣ ਉਹ ਵਾਈਫ ਜਿਹੜੀ ਕੰਮ ਨਹੀਂ ਕਰਦੀ ਸੀ, ਦੋ ਬੱਚੇ ਸੀਗੇ, $7 lakh ਦੀ ਮੌਰਗੇਜ ਸੀਗੀ, ਫਿਰ ਕਿੱਥੋਂ ਪੇ ਕਰਨੀ ਸੀ। ਫਿਰ ਉਹਨਾਂ ਨੇ ਡਿਸਕਸ ਕੀਤੇ ਕਿ ਜੀ ਅਸੀਂ ਜੇ ਬੈਂਕਰਪਸੀ ਕਰ ਦਈਏ, ਅਸੀਂ ਜੇ ਘਰ ਨੂੰ ਵੇਚ ਦਈਏ। ਸੋ ਮਤਲਬ ਇੱਦਾਂ ਦੀ ਸਿਚੁਏਸ਼ਨ ਤੇ ਜਾਣ ਤੋਂ ਬਿਨਾਂ ਜੀ ਅਸੀਂ ਉਸ ਵੇਲੇ ਇੰਸ਼ੋਰੈਂਸ ਕਰਵਾਈ ਹੁੰਦੀ ਤੇ

0: ਹਰਪ੍ਰੀਤ ਜੀ, ਤੁਹਾਡੀ ਆਵਾਜ਼ ਸਰ ਤੱਕ ਨਹੀਂ ਪਹੁੰਚ ਰਹੀ। ਆਈ ਥਿੰਕ ਤੁਸੀਂ ਪਲੀਜ਼ ਆਪਣਾ ਮਾਈਕ ਚੈੱਕ ਕਰੋ। ਹਰਪ੍ਰੀਤ ਜੀ, ਜੇ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਤਾਂ ਤੁਹਾਡੀ ਆਵਾਜ਼ ਡਿਸਕਨੈਕਟ ਹੋ ਗਈ ਆ। ਸੋ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਹਰਪ੍ਰੀਤ ਜੀ, ਪਲੀਜ਼ ਦੁਬਾਰਾ ਕਾਲ ਕਰ ਲਓ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਤੁਸੀਂ ਆਈ ਥਿੰਕ ਹੋ ਸਕਦਾ ਕਿ ਕਾਲ ਤੁਹਾਡੀ ਡਿਸਕਨੈਕਟ ਹੋ ਗਈ ਹੋਵੇ। ਸੋ 905-673-3337 ਹਰਪ੍ਰੀਤ ਜੀ, ਜੇ ਸੁਣ ਰਹੇ ਹੋ ਤਾਂ ਵਿੱਚੋਂ ਆਪਣਾ ਸੁਨੇਹਾ ਤੁਹਾਡਾ ਸਾਡੇ ਤੱਕ ਪੂਰਾ ਨਹੀਂ ਪਹੁੰਚਿਆ। ਸੋ 905-673-3337
1: ਰਸ਼ਮੀਤ ਕੌਰ ਐਟ 6475394499।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ 905-673-3337 905-673-3337 ਮੈਨੂੰ ਲੱਗਦਾ ਕਿ ਆਪਣੀ ਕਾਲ ਡਿਸਕਨੈਕਟ ਹੀ ਹੋ ਗਈ ਆ ਹਰਪ੍ਰੀਤ ਜੀ ਹੋਣਾ ਨਾਲ। ਸੋ ਹਰਪ੍ਰੀਤ ਹੋਣਾ ਦਾ ਮੈਸੇਜ ਮੈਂ ਤੁਹਾਡੇ ਤੱਕ ਕਨਵੇ ਕਰ ਦਿੰਦਾ ਹਾਂ। ਤੁਸੀਂ ਹਰਪ੍ਰੀਤ ਜੀ ਹੋਣਾ ਨੂੰ ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਆ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ ਆ, ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਅਤੇ ਆਈ ਥਿੰਕ ਮੈਨੂੰ ਲੱਗਦਾ ਕਿ ਹਰਪ੍ਰੀਤ ਜੀ ਹੋਣਾ ਨਾਲ ਸਾਡੀ ਕਾਲ ਫਿਰ ਜੁੜ ਚੁੱਕੀ ਆ। ਸੋ ਤੁਹਾਨੂੰ ਪੂਰਾ ਮੈਸੇਜ ਦਿਆਂਗੇ, ਸਾਡੀ ਕਾਲ ਡਿਸਕਨੈਕਟ ਹੋ ਗਈ ਸੀ। ਸੋ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਲਾਈਨ 'ਤੇ ਹੋ। ਆਈ ਥਿੰਕ ਕਾਲ ਡਿਸਕਨੈਕਟ ਹੋ ਗਈ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ ਜੀ ਹਰਪ੍ਰੀਤ ਜੀ।
3: ਬਿਲਕੁਲ, ਹਸਬੈਂਡ ਦੀ ਡੈਥ ਹੋ ਗਈ, 35 ਉਹਨਾਂ ਦੀ ਏਜ ਸੀਗੀ, ਵਾਈਫ ਸੀ, ਉਹਨਾਂ ਦੇ ਦੋ ਬੱਚੇ ਸੀਗੇ, $7,00,000 ਦੀ ਮੌਰਗੇਜ ਸੀਗੀ। ਸੋ ਵਾਈਫ ਸਾਰੀਆਂ ਸਟੇਟਮੈਂਟਸ, ਬੈਂਕ ਦੇ ਪੇਪਰ, ਮੌਰਗੇਜ ਦੇ ਪੇਪਰ ਮੇਰੇ ਕੋਲ ਲੈ ਕੇ ਆਏ, ਔਰ ਕਿਤੇ ਵੀ ਕੋਈ ਇੰਸ਼ੋਰੈਂਸ ਪਾਲਿਸੀ ਦਾ ਪ੍ਰੀਮੀਅਮ ਨਹੀਂ ਜਾ ਰਿਹਾ ਸੀਗਾ। ਐਂਡ ਜਦੋਂ ਉਹਨਾਂ ਦੀਆਂ ਮੌਰਗੇਜ ਦੀ ਵੀ ਪੇਪਰ ਦੇਖੇ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਜਿਹੜੀ ਮੌਰਗੇਜ ਇੰਸ਼ੋਰੈਂਸ ਲਈ ਵੀ ਡਿਨਾਈ ਕੀਤਾ ਹੋਇਆ ਸੀ। ਸੋ ਉਸ ਵੇਲੇ ਉਸ ਫੈਮਿਲੀ ਦੀ ਸਿਚੁਏਸ਼ਨ ਦੇਖਣ ਵਾਲੀ ਸੀਗੀ, ਕਿਉਂਕਿ ਜਦੋਂ ਹੁਣ ਹਸਬੈਂਡ ਨੇ ਕੋਈ ਕਵਰੇਜ ਨਹੀਂ ਲਈ ਹੋਈ ਸੀਗੀ ਔਰ $7,00,000 ਦੀ ਮੌਰਗੇਜ ਸੀ, ਵਾਈਫ ਕੋਈ ਕੰਮ ਨਹੀਂ ਕਰਦੇ ਸੀਗੇ, ਬੱਚੇ ਵੀ ਦੋ ਛੋਟੇ ਸੀਗੇ, ਤਾਂ ਫਿਰ ਉਹਨਾਂ ਨੇ ਫਿਰ ਬਾਅਦ ਵਿੱਚੋਂ ਸਾਡੇ ਨਾਲ ਬੈਂਕਰਪਸੀ ਤੱਕ ਦੇ ਜਿਹੜੇ ਡਿਸਕਸ ਕੀਤੇ ਔਰ ਨਾਲ ਕਿ ਘਰ ਨੂੰ ਸੈਲ ਕਰ ਦਈਏ, ਹੁਣ ਕਿੱਥੇ ਰਵਾਂਗੇ, ਉਹ ਸਾਰੀਆਂ ਚੀਜ਼ਾਂ ਉਸ ਵੇਲੇ ਲੱਗਦਾ ਸੀਗਾ ਕਿ ਜੇ ਇੱਕ ਇੰਸ਼ੋਰੈਂਸ ਦੀ ਪਲੈਨਿੰਗ ਕੀਤੀ ਹੁੰਦੀ ਟਾਈਮ ਰਹਿੰਦੇ ਹੋਏ ਤਾਂ ਕਿੰਨਾ ਸੌਖਾ ਹੋਣਾ ਸੀਗਾ। ਨੋ ਡਾਊਟ ਉਹ ਬੰਦਾ ਤਾਂ ਵਾਪਸ ਨਹੀਂ ਆਉਣਾ ਸੀਗਾ, ਪਰ ਇਹ ਆ ਕਿ ਐਟਲੀਸਟ ਜਿਹੜੀ ਸਾਡੀ ਫੈਮਿਲੀ ਸੀਗੀ, ਬੱਚੇ ਸੀਗੇ, ਉਹਨਾਂ ਉਹ ਉਸ ਘਰ 'ਚ ਤਾਂ ਰਹਿ ਸਕਦੇ ਨਾ ਜਿੱਥੇ ਜਿਹੜਾ ਘਰ ਉਹਨਾਂ ਨੇ ਇੰਨੇ ਚਾਵਾਂ ਦੇ ਨਾਲ ਲਿਆ ਹੋਇਆ ਸੀ। ਸੋ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਪਲੈਨ ਕਰਕੇ ਰੱਖੀਏ, ਆਪਣੇ ਰਿਸਕ ਨੂੰ ਕਵਰ ਕਰਕੇ ਰੱਖੀਏ, ਆਪਣੇ ਬਜਟ 'ਚ ਆਉਂਦੇ ਹੋਏ ਹਰ ਤਰ੍ਹਾਂ ਦੇ ਪਲੈਨ ਆਪਾਂ ਲੈ ਸਕਦੇ ਹਾਂ। ਸੋ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਆ ਇੰਸ਼ੋਰੈਂਸ ਨਾਲ ਰਿਲੇਟਡ, ਇਨਵੈਸਟਮੈਂਟ ਆਪਸ਼ਨਸ ਨਾਲ ਰਿਲੇਟਡ, ਕਿਹੜੇ ਪਲੈਨ ਤੁਹਾਡੇ ਲਈ ਵਧੀਆ ਹੋਣਗੇ, ਕਿੰਨੀ ਅਮਾਊਂਟ ਦੀ ਤੁਹਾਨੂੰ ਕਵਰੇਜ ਚਾਹੀਦੀ ਆ, ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਲਈ ਪਲੈਨ ਕਰ ਸਕਦੇ ਹਾਂ। ਸੋ ਨੰਬਰ ਹੈਗਾ ਜੀ ਮੇਰਾ 416-817-6500-416-817-6500।
0: ਸੋ ਬਿਲਕੁਲ ਜੀ, ਤੁਸੀਂ ਹਰਪ੍ਰੀਤ ਹੋਣਾ ਨਾਲ ਕੰਟੈਕਟ ਕਰ ਲਿਓ 416-817-6500, 416-817-6500, ਤੇ ਹਰਪ੍ਰੀਤ ਸੈਣੀ ਟੋਪ ਚੋਇਸ ਇੰਸ਼ੋਰੈਂਸ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਨਾਮ ਇੱਕੋ ਯਾਦ ਰੱਖਣਾ, ਹਰਪ੍ਰੀਤ ਸੈਣੀ ਜੀ ਟੋਪ ਚੋਇਸ ਇੰਸ਼ੋਰੈਂਸ ਤੋਂ। ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਥੈਂਕ ਯੂ ਸੋ ਮਚ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਗੱਲਾਂ ਬਾਤਾਂ ਤਾਂ ਲੰਬੀਆਂ ਹੋ ਗਈਆਂ ਅੱਜ। ਸੋ ਬਹੁਤ ਸਾਰੀਆਂ ਕਾਲਸ ਨੇ ਔਰ ਸਾਡੀਆਂ ਖਬਰਾਂ ਵੀ ਬਹੁਤ ਸਾਰੀਆਂ ਪੈਂਡਿੰਗ ਪਈਆਂ ਨੇ, ਔਰ ਸਭ ਤੋਂ ਪਹਿਲਾਂ ਅਸੀਂ ਇੱਕ ਖਬਰ ਵੱਲ ਜਾ ਕੇ ਸ਼ਾਰਟ ਜੀ ਖਬਰ ਲੈ ਕੇ ਉਸ ਤੋਂ ਬਾਅਦ ਫਿਰ ਅਸੀਂ ਕਾਲਸ ਦੇ ਵੱਲ ਆਉਣੇ ਹਾਂ। ਬਹੁਤ ਸਾਰੀਆਂ ਕਾਲਸ ਨੇ, ਸੋ ਥੋੜ੍ਹਾ ਚਿਰ ਹੋਲਡ ਰੱਖਿਓ। ਗੁਰਸਿਮਰਨ ਮੰਡ ਦੀ ਗੱਲਬਾਤ ਆਪਾਂ ਕਰਦੇ ਹਾਂ। ਰਮੇਸ਼ ਜੀ, ਗ੍ਰਿਫਤਾਰੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਤੇ ਪੁਲਿਸ ਦਾ ਪੇਚਾ ਪੈ ਗਿਆ ਹੁਣ।
4: ਸੰਧੂ ਜੀ, ਗੁਰਸਿਮਰਤ ਸਿੰਘ ਮੰਡ ਜਿਹੜਾ ਥੋੜੇ ਦਿਨ ਪਹਿਲਾਂ ਇੱਕ ਝਗੜੇ ਦੇ ਵਿੱਚ ਉਹਦਾ ਕੁੱਟ ਕਟਾਪਾ ਹੋ ਗਿਆ ਸੀ ਅੰਬਾਲੇ ਦੇ ਵਿੱਚ, ਇੱਕ ਗੁਰਦੁਆਰਾ ਆ ਪੰਜੋਖਰਾ ਸਾਹਿਬ ਜਿਹੜਾ ਗੁਰਦੁਆਰਾ ਅੰਬਾਲੇ ਚ, ਉੱਥੇ ਉਹ ਜਾਂਦਾ। ਹੁਣ ਉੱਥੇ ਜਾਣ ਤੋਂ ਬਾਅਦ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ, ਜੋ ਅਸੀਂ ਤੁਸੀਂ ਬਹੁਤਿਆਂ ਨੇ ਵੇਖਿਆ, ਇਸ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਉਹਦਾ ਕੁੱਟ ਕਟਾਪਾ ਹੋਇਆ, ਲੋਕਾਂ ਨੇ ਕੀਤਾ, ਸੰਗਤਾਂ ਨੇ ਕੀਤਾ, ਜਾਂ ਉੱਥੇ ਜਿਹੜੀ ਭੀੜ ਸੀ ਉਹਨੂੰ ਕੀਤਾ। ਲੋਕ ਕਹਿੰਦੇ ਕਿ ਉਸ ਕੁੱਟ ਕਟਾਪੇ ਦਾ ਕਾਰਨ ਇਹ ਆ ਕਿ ਇਸ ਨੇ ਇੱਕ ਵਿਅਕਤੀ ਦੇ ਉੱਪਰ ਗੱਡੀ ਚਾੜਤੀ, ਉਹਦੀ ਲੱਤ ਤੋੜਤੀ, ਉਹਦਾ ਨੁਕਸਾਨ ਕਰ ਦਿੱਤਾ ਤੇ ਅੱਗਿਓਂ ਸਾਨੂੰ ਧੌਂਸ ਦਿਖਾਉਂਦਾ ਸੀ। ਹੁਣ ਗੱਲ ਇਹ ਕਿ ਇਹ ਗੁਰਸਿਮਰਤ ਸਿੰਘ ਮਾਂਡੋ ਹੈ ਜਿਹਨੂੰ 22 ਗ੍ਰੇਡ ਦੀ ਸੁਰੱਖਿਆ ਮਿਲੀ ਹੋਈ ਹੈ, ਕਿਉਂਕਿ 22 ਗ੍ਰੇਡ ਦੀ ਸੁਰੱਖਿਆ ਇਸ ਲਈ ਬਣੀ ਮਿਲੀ ਹੈ ਕਿ ਸਰਕਾਰਾਂ ਨੇ ਇਹਨੂੰ ਬੇਲੋੜਾ ਬੋਲਣ ਨੂੰ ਰੱਖਿਆ ਹੋਇਆ। ਬੋਲਣ ਲੱਗਾ ਨਾ ਇਹ ਇੱਧਰ ਵੇਖਦਾ ਨਾ ਉੱਧਰ ਵੇਖਦਾ, ਇੱਕੋ ਹੀ ਤਰਜ ਇੱਕੋ ਹੀ ਟਿਊਨ ਸੈੱਟ ਕੀਤੀ ਹੈ, ਖਾਲਿਸਤਾਨ ਮੁਰਦਾਬਾਦ, ਖਾਲਿਸਤਾਨ ਮਾੜੀ ਚੀਜ਼ ਹੈ। ਮੈਂ ਨਹੀਂ ਕਹਿੰਦਾ ਕਿ ਚੰਗੀ ਚੀਜ਼ ਹੈ, ਪਰੰਤੂ ਇਹ ਵੀ ਨਹੀਂ ਨਾ ਕਿਸੇ ਤੋਂ ਅਧਿਕਾਰ ਕਿ ਕੋਈ ਸਵੇਰੇ ਸ਼ਾਮ ਇੱਕੋ ਹੀ ਕੰਮ ਕਰੀ ਜਾਏ। ਹੁਣ ਗੁਰਸਿਮਰਤ ਸਿੰਘ ਮੰਡ ਜਿਹੜਾ, ਜਿਹਨੂੰ ਐਂਟੀ ਟੈਰਰਿਸਟ ਆਪਣੇ ਆਪ ਨੂੰ ਕੌਮੀ ਪ੍ਰਧਾਨ ਐਲਾਨਿਆ, ਐਂਟੀ ਖਾਲਿਸਤਾਨ ਆਪਣੇ ਆਪ ਨੂੰ ਕੌਮੀ ਪ੍ਰਧਾਨ ਉਹਨੇ ਐਲਾਨਿਆ, ਹੁਣ ਜਦੋਂ ਉਹਦੇ ਸੱਟਾਂ ਚੋਟਾਂ ਲੱਗੀਆਂ, ਪੁਲਿਸ ਨੇ ਉੱਥੇ ਮੁੰਡੇ ਗ੍ਰਿਫਤਾਰ ਕਰ ਲਏ, ਪੁਲਿਸ ਫੜ ਲਏ, ਖੈਰ ਮੁੰਡੇ ਤੇ ਛੜਾ ਲਿਆ, ਪਰੰਤੂ ਪਰਚਾ ਦਰਜ ਆ ਉੱਥੇ ਮੁੰਡਿਆਂ ਦੇ ਉੱਪਰ, ਅੰਬਾਲੇ ਦੇ ਵਿੱਚ ਗੱਲ ਕਰਦਾ। ਹੁਣ ਉੱਥੇ ਅੱਜ ਬਹੁਤ ਵੱਡੀ ਗਿਣਤੀ ਚ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਗੁਰਸਿਮਰਨ ਸਿੰਘ ਮੰਡ ਦੇ ਖਿਲਾਫ ਪਰਚਾ ਦਰਜ ਕਰਨ ਤੇ ਉਹਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਕਿ ਭਾਈ ਲੜਾਈ ਤੇ ਇਹਨੇ ਸ਼ੁਰੂ ਕੀਤੀ ਹੈ, ਇਹਨੇ ਮੁੰਡਾ ਗੱਡੀ ਥੱਲੇ ਦਿੱਤਾ ਪਰਚਾ, ਇੱਥੇ ਦਰਜ ਕਰੋ, ਤੁਸੀਂ ਸਾਡੇ ਤੇ ਕਰੀ ਜਾਂਦੇ ਹੋ। ਔਰ ਉੱਥੇ ਜਿਹੜੀ ਤਾਜ਼ਾ ਸਥਿਤੀ ਮੈਂ ਘੰਟਾ ਖੰਡ ਪਹਿਲਾਂ ਦੀ ਗੱਲ ਕਰਾਂ, ਵੱਡੀ ਗਿਣਤੀ ਚ ਸਿੱਖ ਸੰਗਤ, ਸਿੱਖ ਜਥੇਬੰਦੀਆਂ ਸ਼ਾਮਿਲ ਹੋਈਆਂ, ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹ ਮੁੱਖ ਤੌਰ ਤੇ ਉੱਥੇ ਨਾਲ ਹੈ, ਜਿਹੜੇ ਉੱਥੇ ਹੋਰ ਝੰਡਾ ਸਾਹਿਬ ਵਰਗੇ ਲੋਕ ਜਿਹੜੇ ਲਗਾਤਾਰ ਉਸ ਅੰਦੋਲਨ ਜਿਹੜਾ ਅੱਜ ਉਹਨਾਂ ਨੇ ਉੱਥੇ ਵੱਡੇ ਪੱਧਰ ਤੇ ਸੜਕਾਂ ਦੇ ਉੱਪਰ ਉਤਰੇ ਆ, ਲੋਕ ਉਹਦੇ ਅਗਵਾਈ ਕਰ ਰਹੇ ਆ, ਪੁਲਿਸ ਨੇ ਵੀ ਤਾਕਤ ਦੀ ਵਰਤੋਂ ਕੀਤੀ ਹੈ, ਪੁਲਿਸ ਨੇ ਲਾਠੀਆਂ ਵੀ ਚਲਾਈਆਂ ਨੇ, ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਹੈਗੇ, ਕਿਉਂਕਿ ਲੋਕ ਉੱਥੇ ਥਾਣੇ ਦਾ ਘਰਾਓ ਸੜਕ ਜਾਮ ਕਰ ਰਹੇ ਸੀ। ਸੋ ਤਾਜ਼ਾ ਖਬਰ ਇਹ ਹੈ ਕਿ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਰੇ, ਸਿੱਖ ਜਥੇਬੰਦੀਆਂ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ। ਹੁਣ ਉਸ ਗੱਲਬਾਤ ਦਾ ਕੀ ਨਿਬੇੜਾ ਹੁੰਦਾ ਹੈ, ਉਹ 1 ਅੱਧੇ 2 ਘੰਟੇ ਤੱਕ ਸੂਚਨਾ ਉਧਰੋਂ ਆਵੇਗੀ।
0: ਸੋ ਬਿਲਕੁਲ ਜੀ, 905-673-33-37 905-673-33-37 ਦੇ ਗੱਲਾਂ ਬਾਤਾਂ ਹੋ ਰਹੀ ਨੇ। ਰਮੇਸ਼ ਜੀ, ਜੇ ਤੁਹਾਡੀ ਆਗਿਆ ਹੋਵੇ ਤੇ ਆਪਾਂ ਕਾਲਸ ਦੇ ਵੱਲ ਚੱਲੀਏ।
4: ਜੀ
0: ਜੀ, ਕੁਲਦੀਪ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਆਨਰ ਹੋ ਜੀ।
5: ਹਾਂਜੀ, ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ, ਪ੍ਰਭ ਜੀ, ਦੇਖੋ ਤੁਸੀਂ ਵੀ ਇੱਕ ਦੇ ਰਮੇਸ਼ ਜੀ, ਵਧਾਈ ਹੈ ਤੁਹਾਨੂੰ ਵੀ ਤੁਸੀਂ ਲਾਸਟ ਟਾਈਮ ਤੇ ਗੱਲ ਕੀਤੀ ਸੀ ਵੀ ਤੇ ਜ਼ੋਰ ਦੇ ਕੇ ਗੱਲ ਕਹੀ ਸੀ ਵੀ ਪੇਪਰ ਲੀਕ ਨਹੀਂ ਹੋਇਆ ਫਾਰਮੈਸੀ ਦਾ, ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਚ ਹੋਇਆ ਸੀ, ਉਹ ਗੱਲ ਤੁਹਾਡੀ ਪੂਰੀ ਹੋਈ ਹੈ ਜੀ, ਬਿਲਕੁਲ ਵਧੀਆ ਗੱਲ ਹੈ। ਦੂਸਰੀ ਗੱਲ ਨਾਲ ਇਹ ਹੈ ਕਿ ਹੁਸ਼ਿਆਰਪੁਰ ਨੂੰ, ਜ਼ਿਲ੍ਹੇ ਨੂੰ ਮਾਣ ਵੀ ਹੈਗਾ ਆਪਣੇ ਆਪ ਤੇ ਵੀ, ਇਹ ਸਰਕਾਰ ਨੇ ਜਿਹੜੇ 9 ਬਿੱਲ ਸੀ ਉਹਨਾਂ ਜਿਹੜੇ ਪਾਸ ਕੀਤੇ ਗਏ 9 ਬਿੱਲ, ਉਹਨਾਂ ਦੇ ਵਿੱਚ ਮਾਣ ਪੰਜਾਬ ਦਾ ਤੇ ਹੁਸ਼ਿਆਰਪੁਰ ਦਾ ਹੋਰ ਵਧਾਇਆ ਗਿਆ, ਜਿਹਦੇ ਚ ਰਮੇਸ਼ ਜੀ ਪਤਾ ਲੱਗਾ ਜੀ ਕਿ ਜਿਹੜੀ ਯੂਨੀਵਰਸਿਟੀ ਹੈ ਉਹ ਜਿਹੜੀ ਹੁਸ਼ਿਆਰਪੁਰ ਨੂੰ ਵੀ ਦਿੱਤੀ ਗਈ, ਇੱਕ ਜਿਹੜੀ ਆਨਲਾਈਨ ਹੈ ਜਿਹਦਾ ਨਾ ਕੋਈ ਪਿਓ ਤੇ ਨਾ ਕੋਈ ਮਾਂ, ਉਹ ਹੈ ਕਾਹਦੀ ਹੈ ਵੀ ਉੱਥੇ ਡਾਕਟਰ ਵੀ ਬਣਨਗੇ, ਉੱਥੇ ਇੰਜੀਨੀਅਰ ਵੀ ਬਣਨਗੇ, ਉੱਥੇ ਪੈਰਾ ਮੈਡੀਕਲ ਵਾਲੇ ਜਿਹੜੇ ਉਹ ਵੀ ਉਹ ਡਿਗਰੀਆਂ ਦਿੱਤੀਆਂ ਜਾਣਗੀਆਂ। ਬਹੁਤ ਵਧੀਆ ਗੱਲ ਹੈ ਜੀ, ਇਹੋ ਜਿਹੇ ਜਿਹੜੇ ਕੋਰਸ ਨੇ ਜਾਂ ਇਹੋ ਜਿਹੀਆਂ ਯੂਨੀਵਰਸਿਟੀਆਂ ਨੇ ਉਹ ਡਿਵੈਲਪ ਕੰਟਰੀਆਂ, ਸਾਡੇ ਵਰਗੀਆਂ ਕੰਟਰੀਆਂ ਬਾਹਰ ਦੀ ਕਿਸੇ ਵੀ ਕੰਟਰੀ ਚ ਵੀ ਨਹੀਂ ਹੈਗੇ, ਇਹ ਬਹੁਤ ਵਧੀਆ ਗੱਲ ਹੈ ਜੀ। ਦੂਸਰੀ ਗੱਲ ਹੈ, ਮੈਂ ਤੁਹਾਨੂੰ ਪਿੱਛੇ ਵੀ ਕਹੀ ਸੀ ਗੱਲ ਕਿ ਕੋਈ ਸਿੱਖਾਂ ਦਾ ਮਸਲਾ ਹੱਲ ਹੋਇਆ ਹੋਵੇ ਜੀ, ਉਹਦੇ ਵਿੱਚ ਤੁਸੀਂ ਕਾਫੀ ਮਸਲੇ ਗਿਣਾਤੇ ਜਿਹੜੇ ਹੱਲ ਹੋ ਗਏ ਸੀ, ਉਹਦੇ ਚ ਇੱਕ ਮਸਲਾ ਇਹ ਵੀ ਹੱਲ ਹੋ ਗਿਆ ਸਾਡਾ ਲਾਸਟ ਵਾਰੀ, ਜਿਹੜਾ ਅਸੀਂ ਕਹਿੰਦੇ ਸੀ ਵੀ ਖਾਲੜਾ ਸਾਹਿਬ, ਉਹਨਾਂ ਦੀ ਮੂਵੀ ਚੱਲੀ ਬਹੁਤ ਦੇਸ਼ਾਂ ਵਿਦੇਸ਼ਾਂ ਚ, ਉਹਨਾਂ ਦੇ ਜਿਹੜੇ ਕੈਦੀ ਸੀ, ਜਿਹੜੇ ਕਾਤਲ ਸੀ, ਉਹ ਵੀ ਇਹ ਸਰਕਾਰ ਨੇ ਫੜ ਲਏ, ਉਹ ਵੀ ਇਹ ਸਰਕਾਰ ਦੀ ਵਧਾਈ ਪਾਤਰ ਹੈ ਜੀ। ਤੇ ਹੁਣ ਉਹ ਮਸਲਾ ਹੱਲ ਹੋਣ ਤੋਂ ਬਾਅਦ ਦੇ ਵਿੱਚ ਸਿੱਖਾਂ ਦਾ ਦੂਸਰਾ ਮਸਲਾ ਫੇਰ ਹੱਲ ਹੋਣ ਜਾ ਰਿਹਾ ਖਵਾਰਾ ਜੀ ਦੇ ਸੰਬੰਧ ਦੇ ਵਿੱਚ। ਇਸੇ ਸਾਲ ਮਾਰਚ ਦੇ ਵਿੱਚ ਇਹੋ ਸਰਕਾਰ ਚਿੱਠੀ ਲਿਖਦੀ ਹੈ, ਇਹ ਬੰਦਾ 25 ਰੁਪਈਆਂ ਦੇ ਵਿੱਚ ਕੇਸਾਂ ਦੇ ਵਿੱਚ ਸੰਬੰਧ ਦੇ ਵਿੱਚ ਕਾਤਲ ਹੈ ਤੇ ਦੋਸ਼ੀ ਹੈ, ਇਹਨੂੰ ਪਰੋਲ ਨਹੀਂ ਦਿੱਤੀ ਜਾਣੀ ਚਾਹੀਦੀ, ਚਲੋ ਇਹ ਵੀ ਮਸਲਾ ਹੱਲ ਹੋ ਜਾਣਾ। ਬਾਕੀ ਪ੍ਰੋਗਰਾਮ ਬੜਾ ਵਧੀਆ ਜੀ ਤੁਹਾਡਾ ਚੜ੍ਹਦੀ ਕਲਾ ਚ। ਲਾਸਟ ਦੇਖੋ ਗੱਲ ਕੱਲ ਕਾਂਗਰਸ ਦੀ ਗੱਲ ਵੀ ਚੱਲਦੀ ਸੀ, ਬਾਕੀ ਤੁਹਾਨੂੰ ਸਾਰੇ ਇਹਨਾਂ ਨੇ ਜਿੱਦਾਂ ਦੇ ਜਿੱਤੇ ਨੇ ਸਾਰਿਆਂ ਨੂੰ ਪਤਾ, ਦੋ ਕੰਮ ਬੜੇ ਨਿੱਠ ਕੇ ਜਿੱਤੇ ਇਹਨਾਂ ਨੇ, ਇੱਕ ਦਿੱਲੀ ਚ ਕਤਲੇਆਮ, ਇੱਕ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ। ਮਿਹਰਬਾਨੀ, ਧੰਨਵਾਦ ਚੜ੍ਹਦੀ ਕਲਾ ਚ ਰਹੋ ਜੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
4: ਜੀ, ਸੰਤੋਸ਼ ਸਾਹਿਬ, ਮੈਨੂੰ ਲੱਗਦਾ ਕਿ ਸਰੋਤਿਆਂ ਦੀ ਆਪਣੀ ਗੱਲ ਹੈ, ਪੋਲੀਟੀਕਲ ਟਿੱਪਣੀ ਹੈ, ਤੇ ਇਸ ਨੂੰ ਆਪਾਂ ਕੈਰੀ ਫਾਰਵਰਡ ਅੱਗੇ ਜਾਣ ਦਿੰਦੇ ਹਾਂ। ਬਸੀ ਇੱਥੇ ਮੈਨੂੰ ਲੱਗਦਾ ਕਿ ਬਹੁਤੀ ਗੱਲ ਨਾ ਕਰੀਏ ਤੇ ਠੀਕ ਰਹੇਗਾ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੇਸ਼ ਜੀ। ਮੋਰਗੇ ਦੇ ਬਾਬਤ ਤੁਹਾਨੂੰ ਹਮੇਸ਼ਾ ਹੀ ਜਾਣਕਾਰੀ ਦਿੰਦੇ ਹਾਂ ਕਿ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਟ, ਜਾਂ ਮੋਰਗੇ ਦੇ ਕਿਸੇ ਵੀ ਵਿਸ਼ੇ 'ਤੇ ਕੋਈ ਗੱਲਬਾਤ ਕਰਨੀ ਹੋਵੇ, ਕੋਈ ਸਵਾਲ ਹੋਵੇ, ਕੋਈ ਕਨਫਿਊਜ਼ਨ ਹੋਵੇ, ਤਾਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ, ਆਇਆਂ ਨੂੰ ਤੁਸੀਂ ਆਨਰ ਹੋ ਜੀ।
6: ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਪ੍ਰਭ ਜੀ ਗੱਲਬਾਤ ਕਰਾਂਗੇ ਜੀ ਰਿਨਿਊਅਲਸ ਬਾਰੇ। ਸੋ ਰਿਨਿਊਅਲ ਨੋਰਮਲੀ ਸਭ ਤੋਂ ਸੌਖੀ ਚੀਜ਼ ਲੱਗਦੀ ਹੈਗੀ ਹੈ ਕਿ ਜਦੋਂ ਸਾਡੀ ਟਰਮ ਖਤਮ ਹੁੰਦੀ ਹੈ, ਬੈਂਕ ਸਾਨੂੰ ਰਿਨਿਊਅਲ ਪੈਕੇਜ ਭੇਜਦਾ ਸੀ, ਉਹਨੂੰ ਸਾਈਨ ਕਰਨਾ ਤੇ ਵਾਪਸ ਕਰਨਾ। ਬਟ ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਕਿ ਰਿਨਿਊਅਲ ਟਾਈਮ ਇਜ਼ ਦ ਬੈਸਟ ਟਾਈਮ, ਜਿਸ ਟਾਈਮ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਗਰ ਚੇਂਜਸ ਕਰਨਾ ਚਾਹੁੰਦੇ ਹੋ ਆਪਣੇ ਮੋਰਗੇਜ ਵਿੱਚ। ਚੇਂਜਸ ਕਿਸ ਤਰ੍ਹਾਂ ਦੀ ਆ ਕਿ ਤੁਸੀਂ ਆਪਣੀ ਐਮਰਟਾਈਜੇਸ਼ਨ ਵਧਾਉਣੀ ਹੈ, ਕਿ ਕਿਸ਼ਤ ਛੋਟੀ ਹੋ ਜਾਏ, 20 ਸਾਲ ਦੀ ਐਮਰਟਾਈਜੇਸ਼ਨ ਰਹਿ ਗਈ ਅਸੀਂ ਵਾਪਿਸ 30 ਸਾਲ ਦੀ ਕਰਨੀ ਹੈ, ਜਾਂ ਕਿਸੇ ਦਾ ਨਾਂ ਕੱਢਣਾ ਹੈ, ਕਿਸੇ ਦੀ ਗਰੰਟੀ ਪਾਈ ਸੀ ਹੁਣ ਨਾਮ ਕੱਢਣਾ ਚਾਹੁੰਦੇ ਹੈਗੇ ਆ, ਜਾਂ ਘਰ ਚੋਂ ਪੈਸੇ ਕੱਢਣਾ ਚਾਹੁੰਦੇ ਆ, ਜਾਂ ਘਰ ਪਿੱਛੇ ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਆ, ਭਾਵ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜਸ ਕਰਨੇ ਨੇ, ਰਿਨਿਊਅਲ ਟਾਈਮ ਬੈਸਟ ਟਾਈਮ ਬਣ ਜਾਂਦਾ ਹੈਗਾ। ਇਸ ਦੇ ਨਾਲ ਨਾਲ ਅਗਰ ਕੋਈ ਵੀ ਚੇਂਜਸ ਨਹੀਂ ਕਰਨੇ, ਬਟ ਐਟ ਦ ਸੇਮ ਟਾਈਮ ਰੇਟ ਵਾਸਤੇ ਵੀ ਇੱਕ ਵਾਰ ਜ਼ਰੂਰ ਕਾਲ ਕਰੋ, ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਹੋਰ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਇੱਥੇ ਕੁਇਕਲੀ ਇੱਕ ਹੋਰ ਚੀਜ਼ ਐਡ ਕਰਾਂਗੀ ਕਿ ਅਗਰ ਰਿਨਿਊਅਲ ਵੇਲੇ ਅਗਰ ਬੈਂਕ ਤੁਹਾਡੇ ਤੋਂ ਡਾਕੂਮੈਂਟਸ ਮੰਗ ਰਿਹਾ ਹੈਗਾ, ਉਸ ਵੇਲੇ ਵੀ ਜ਼ਰੂਰ ਇੱਕ ਵਾਰ ਕੰਟੈਕਟ ਕਰੋ 6479544999। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਹਾਂ ਜੀ, 905-673-3337। ਸਚਵੰਤ ਭੱਟੀ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ।
7: ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਨੂੰ ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਰਮੇਸ਼ ਜੀ, ਆ ਤੁਸੀਂ ਖਬਰ ਦਿੱਤੀ ਸੀ ਵੀ ਕਿਸੇ ਨੂੰ ਜਿਹਨੇ ਭਾਸ਼ਣ ਦਿੱਤਾ ਕਿਸੇ ਆਪਣੇ ਕਾਂਗਰਸ ਦੇ ਉੱਚ ਕੋਟੀ ਦੇ ਲੀਡਰ ਨੂੰ, ਤੋਂ ਬਾਅਦ ਚ ਸਟੇਜ ਧੋਣੀ ਪਈ, ਤੇ ਕੋਈ ਨਵੀਂ ਗੱਲ ਨਹੀਂ ਗੀ ਕਿਉਂਕਿ ਇਹ ਤੋਂ ਪਹਿਲਾਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਸ਼ਾਇਦ ਬ੍ਰਹਮਾ ਪੁਸ਼ਕਰ ਜਿਹੜਾ ਮੰਦਰ ਸੀਗਾ ਤੇ ਜਿਹੜਾ ਦਿੱਲੀ ਜਗਨਨਾਥਪੁਰੀ ਦਾ ਮੰਦਰ ਸੀਗਾ ਉਹਦੇ ਵਿੱਚ ਵੜਨ ਨਹੀਂ ਸੀ ਦਿੱਤਾ ਗਿਆ। ਇਹ ਤਾਂ ਇੱਕ ਨੋਰਮਲ ਆ, ਉਹ ਉਸ ਟਾਈਮ ਦੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਸੀ, ਉਹ ਸਿਆਣਿਆਂ ਦੀ ਗੱਲ ਆ ਵੀ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਣ ਨੂੰ ਹੋਰ। ਇਹ ਕਹਿਣ ਨੂੰ ਹੀ ਤੁਹਾਡੇ ਇੱਥੇ ਆਪਾਂ ਕਹਿ ਸਕਦੇ ਹਾਂ ਬਈ ਡੈਮੋਕ੍ਰੇਸੀ ਆ, ਪਰ ਇਹ ਹਿਪੋਕ੍ਰੇਸੀ ਇਹਨੂੰ ਕਹਿੰਦੇ ਆ, ਜਾਣੀ ਕਿ ਮੇਰੇ ਹਿਸਾਬ ਨਾਲ ਕਿ ਅਸੀਂ ਜੀ ਦੇਖੋ ਦਲਿਤ ਨੂੰ ਰਾਸ਼ਟਰਪਤੀ ਬਣਾਤਾ, ਏਦਾਂ ਕਰ ਦਿੱਤਾ, ਇਹ ਕਰਤਾ, ਉਹ ਕਰ ਦਿੱਤਾ, ਪਰ ਉਹ ਸਹੀ ਮਾਇਨੇ ਚ ਹੁੰਦੀ ਨੀ। ਇਹ ਤਾਂ ਇੱਕ ਉਹ ਹਾਥੀ ਦੇ ਦੰਦਾਂ ਵਾਲਾ ਹੀ ਕੰਮ ਆ ਵੀ ਉਹਨਾਂ ਨੂੰ ਮੰਦਿਰ ਚ ਨਾ ਵੜਨ ਦੇਣਾ। ਹਾਲੇ ਵੀ ਇਹ ਤੁਹਾਡੇ ਇੱਥੇ ਕੁਛ ਸਟੇਟਾਂ ਦੇ ਵਿੱਚ ਚੱਲਦਾ ਵੀ ਕਿਸੇ ਦਲਿਤ ਵੀਰ ਨੂੰ ਘੋੜੀ ਨੀ ਚੜ੍ਹਨ ਦਿੰਦੇ ਤੇ ਉਹਨਾਂ ਦੇ ਬੱਚਿਆਂ ਨੂੰ ਨਲਕਿਆਂ ਤੋਂ ਪਾਣੀ ਨੀ ਪੀਣ ਦਿੰਦੇ। ਸ਼ਾਇਦ ਆਪ ਜੀ ਨੇ ਪ੍ਰੋਗਰਾਮ ਵਿੱਚ ਇੱਕ ਬੀਬੀ ਦੇਖੀ ਹੋਵੇਗੀ ਜਿਹੜਾ ਆਪਣਾ ਉਹ ਐਕਟਰ ਕਰਦਾ ਹੁੰਦਾ ਸੀਗਾ ਅਮੀਰ ਖਾਨ, ਉਹਦੇ ਵਿੱਚ ਉਹਨੇ ਦੱਸਿਆ ਸੀ ਵੀ ਕਿੱਦਾਂ ਮੈਨੂੰ ਜਾਣੀ ਕਿ ਪਾਣੀ ਨੀ ਸੀ ਪੀਣ ਦਿੰਦੇ ਹੁੰਦੇ ਉੱਚ ਜਾਤੀ ਦੇ ਜਿਹੜੇ ਨਲਕਿਆਂ ਤੋਂ। ਬੜੇ ਤਰਾਸ ਦੀ ਆ ਕਿਉਂਕਿ ਇਹਦੇ ਵਿੱਚ ਸਮਝ ਨੀ ਆ ਰਹੀ, ਗੁਰੂ ਨਾਨਕ ਸਾਹਿਬ ਨੇ ਤਾਂ ਅੱਜ ਤੋਂ 500 ਸਾਲ ਪਹਿਲਾਂ ਕਹਿਤਾ ਸੀਗਾ ਵੀ ਜਾਤ ਪਾਤ ਦਾ ਕੋਈ ਹੈ ਨੀ, ਪਰ ਅਸੀਂ ਉਧਰ ਨੂੰ ਨਹੀਂ ਜਾ ਰਹੇ, ਸੋਰੀ ਟੂ ਸੇ, ਅਸੀਂ ਉਧਰ ਨੂੰ ਧੱਕੇ ਨਾਲ ਵੜ ਰਹੇ ਹਾਂ ਵੀ ਜਿਹੜੇ ਸਾਨੂੰ ਵੜਨੇ ਨੀ ਦੇ ਰਹੇ। ਸਿੱਖ ਧਰਮ ਤਾਂ ਇੱਕ ਸਾਰੇ ਸਾਰਿਆਂ ਦਾ ਵਿਲੱਖਣਤਾ ਤੇ ਸਾਰਿਆਂ ਨੂੰ ਵੈਲਕਮ ਕਰਦਾ। ਤਦ ਹੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਹੋਏ ਆ ਵੀ ਜਿਹੜਾ ਮਰਜ਼ੀ ਆ ਸਕਦਾ, ਹਿੰਦੂ, ਮੁਸਲਿਮ, ਸਿੱਖ, ਈਸਾਈ, ਜਿਹੜਾ ਵੀ ਮਰਜ਼ੀ ਆਵੇ। ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਪਰ ਇਹ ਜ਼ਿਆਦਾ ਜਿਹੜੀ ਡੈਮੋਕ੍ਰੇਸੀ ਨਹੀਂ, ਇਹ ਹਿਪੋਕ੍ਰੇਸੀ ਆ। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3300 ਜੀ ਰਮੇਸ਼ ਜੀ।
4: ਨਹੀਂ, ਮੈਂ ਤੇ ਨਾਲ ਇੰਨੀ ਗੱਲ ਜੁੜ ਸਕਦਾ ਕਿ ਬਾਕੀ ਸਰੋਤਿਆਂ ਦੀ ਗੱਲ ਸਹੀ ਹੈ ਕਿ ਭਾਰਤ ਦੇ ਵਿੱਚ ਇਹ ਭੇਦਭਾਵ ਅੱਜ ਵੀ ਬਰਕਰਾਰ ਹੈ। ਭਾਰਤ ਨੂੰ ਛੱਡੋ, ਪੰਜਾਬ ਦੇ ਵੀ ਟਾਵੇਂ ਟਾਵੇਂ ਅਸੀਂ ਪਿੰਡ ਅੱਜ ਦੇ ਸਮੇਂ ਇੱਥੇ ਦੇਖ ਸਕਦੇ ਜਿੱਥੇ ਜਾਤ ਪਾਤ ਦਾ ਵਿਤਕਰਾਇਆ, ਜਿੱਥੇ ਜਾਤ ਪਾਤ ਦੇ ਨਾਂ ਤੇ ਝਗੜੇ ਹੋ ਜਾਂਦੇ ਹੈ। ਅੱਜ ਵੀ, ਅੱਜ ਦੀਆਂ ਗੱਲਾਂ ਕਰਦਾ ਹਾਂ, ਸੋ ਅੱਜ ਵੀ ਜਾਂ ਮੈਂ ਪਿਛਲੇ ਮਹੀਨਿਆਂ ਦਾ ਵੀ ਤੁਹਾਨੂੰ ਇੱਕ ਦੋ ਕੇਸ ਦੱਸ ਸਕਦਾ ਜਿੱਥੇ ਵੱਡੇ ਭਾਈਚਾਰੇ ਤੇ ਛੋਟੇ ਭਾਈਚਾਰੇ 'ਚ ਝਗੜਾ ਹੋਇਆ ਹੋਵੇ ਜਾਤ ਪਾਤ ਦੇ ਮੁੱਦਿਆਂ ਨੂੰ ਲੈ ਕੇ। ਇੱਦਾਂ ਦੇ ਵੀ ਅੱਜ ਪੰਜਾਬ ਦੇ ਵਿੱਚ ਪਿੰਡ ਹੈ ਪ੍ਰਭ ਸੰਧੂ ਜੀ ਕਿ ਜਿੱਥੇ ਇਸ ਕਰਕੇ ਝਗੜੇ ਹੋ ਜਾਂਦੇ ਆ ਕਿ ਪਾਣੀ ਤੇ ਪਰੇ ਨੂੰ ਜਾਏਗਾ ਜਿੱਧਰ ਗਰੀਬ ਤਬਕਾ ਰਹਿੰਦਾ, ਬਾਕੀ ਉਹ ਮੰਨਿਆ ਜਾਂਦਾ ਕਿ ਨਵਾਣ, ਉਹ ਉਧਰਲੇ ਪਾਸੇ ਨੂੰ ਪਾਣੀ ਭੇਜਣਾ ਪਿੰਡ ਦਾ ਸਾਰਾ ਗੰਦਾ ਨਾਲੀਆਂ ਦਾ, ਜਦਕਿ ਕੁਦਰਤੀ ਤੌਰ ਤੇ ਛੱਪੜ ਕਈ ਵਾਰੀ ਭਾਵੇਂ ਦੂਜੇ ਪਾਸੇ ਹੋਵੇ ਕਹਿੰਦੇ ਨਹੀਂ ਉੱਧਰ ਨਹੀਂ ਭੇਜਣਾ। ਇਹ ਅੱਜ ਵੀ ਪੰਜਾਬ ਦੀ ਗੱਲ ਕਰਦਾ, ਬਾਕੀ ਭਾਰਤ ਵਿੱਚ ਤੇ ਬਹੁਤ ਵੱਡੇ ਪੱਧਰ ਤੇ ਸਰੋਤਿਆਂ ਦੀ ਗੱਲ ਜਾਇਜ਼ ਹੈ। ਭਾਰਤ ਵਿੱਚ ਇਹ ਵਿਤਕਰੇ ਹੈਗੇ ਆ, ਜਦੋਂ ਉਹ ਅੱਜ ਮਲਕ ਅਰਜਨ ਖੜਗੇ ਦੇ ਨਾਲ ਹੋਈ ਹੈ ਤੇ ਉਹ ਆਪਣਾ ਰੋਸ ਪ੍ਰਗਟ ਕਰ ਰਿਹਾ, ਆਪਣਾ ਦੁੱਖ ਪ੍ਰਗਟ ਕਰ ਰਿਹਾ, ਪਰੰਤੂ ਰੌਲਾ ਇਹ ਹੈ ਕਿ ਮਲਕ ਅਰਜਨ ਖੜਗੇ ਜੀ ਤੁਸੀਂ ਜਿਸ ਪਾਰਟੀ ਦੇ ਪ੍ਰਧਾਨ ਹੋ ਉਸ ਪਾਰਟੀ ਨੇ ਦਹਾਕੇ ਰਾਜ ਕੀਤਾ ਇਸ ਦੇਸ਼ ਦੇ ਵਿੱਚ, ਦਹਾਕੇ ਰਾਜ ਕੀਤਾ, ਵੱਖ ਵੱਖ ਸੂਬਿਆਂ ਚ ਕੀਤਾ, ਦੇਸ਼ ਦੇ ਵਿੱਚ ਸਰਕਾਰ ਚ ਕੀਤਾ, ਤੇ ਤੁਸੀਂ ਕਿੰਨੇ ਕੁ ਵਿਤਕਰੇ ਘੱਟ ਕੀਤੇ ਸਵਾਲ ਤੇ ਕਾਂਗਰਸ ਲਈ ਵੀ ਉੱਟਾ ਹੀ ਵੱਟਾ ਜਿੱਦਾਂ ਭਾਜਪਾ ਲਈ।
0: ਜੀ ਬਿਲਕੁਲ ਜੀ, 905-673-3300 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਨਾਲ ਦੀ ਨਾਲ ਤੁਹਾਨੂੰ ਅਪਲਾਈਂਸ ਜੰਕਸ਼ਨ ਦਾ ਸੁਨੇਹਾ ਦਈਏ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੈਣੇ ਆ ਤਾਂ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਅਪਲਾਈਂਸ ਜੰਕਸ਼ਨ, ਫਰਿੱਜ, ਸਟੋਵ, ਡੈਸ਼ ਵਾਸ਼ਰ, ਡਰਾਇਰ, ਕਿਸੇ ਵੀ ਤਰ੍ਹਾਂ ਦੀ ਅਪਲਾਈਂਸਿਸ। 905-450-0054 905-450-0054 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਪਲਾਈਂਸ ਜੰਕਸ਼ਨ। ਨਾਲ ਦੀ ਨਾਲ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ, ਲਾਈਫ ਕ੍ਰਿਟੀਕਲ ਡਿਸਬਿਲਿਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੇ ਲਈ 416-509-1509 ਮੋਨਾ ਮਹਿੰਗੀ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ, ਕ੍ਰੈਮਨੇਸ਼ਨ ਅਤੇ ਫੋਨਲ ਦੀਆਂ ਸੇਵਾਵਾਂ ਦਿੰਦੇ ਨੇ। ਆਪਣੇ ਫਿਨਲ ਦੀ ਪ੍ਰੀ ਪਲਾਨਿੰਗ ਕਰਨੀ, ਅੱਜ ਦੇ ਰੇਟ ਲੌਕ ਕਰਨੇ ਆ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀ ਨਾਲ ਗੱਲਬਾਤ ਕਰ ਸਕਦੇ ਹੋ। 905-400-5222-905-458-2222 ਨਾਲ ਦੀ ਨਾਲ ਜੌਨ ਮਸੀਹ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਆਉਣੇ ਹੋ ਜੀ।
8: ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਤੁਹਾਡੇ ਪ੍ਰੀਵੀਅਸ ਕਾਲਰ ਦੀ ਗੱਲ ਸੁਣ ਕੇ ਮੈਂ ਕਾਲ ਕੀਤੀ ਹੈ। ਇਹ ਇੰਡੀਆ ਦੇ ਵਿੱਚ ਹੀ ਨਹੀਂ, ਪਾਕਿਸਤਾਨ ਦੇ ਵਿੱਚ ਵੀ ਹੈ ਕਿ ਛੋਟੀ ਜਾਤ ਦੇ ਲੋਕਾਂ ਨੂੰ ਨਲਕੇ ਤੋਂ ਪਾਣੀ ਨਹੀਂ ਪੀਣ ਦਿੰਦੇ। ਇੱਕ ਦੂਜਾ ਪਾਣੀ ਉਸੇ ਪਾਸੇ ਜਾਂਦਾ ਜਿੱਧਰ ਗਰੀਬਾਂ ਦੀਆਂ ਚੌਂਕੜੀਆਂ ਨੇ ਜਾਂ ਉਹਨਾਂ ਦੇ ਘਰ ਨੇ, ਛੱਪੜ ਉਧਰ ਹੀ ਲੱਗਦੇ ਨੇ। ਇਹ ਵੀ ਸੱਚ ਹੈ, ਇਹੋ ਹੀ ਚੀਜ਼ ਪਾਕਿਸਤਾਨ ਦੇ ਵਿੱਚ ਹੀ ਹੈ। ਔਰ ਮੇਰਾ ਜ਼ਾਤੀ ਐਕਸਪੀਰੀਅੰਸ ਹੈ, ਮੈਂ ਤਾਂ ਕਾਲ ਕੀਤੀ ਹੈ ਤੁਹਾਨੂੰ ਦੱਸਣ ਵਾਸਤੇ ਕਿ ਕੁਝ ਚੇਂਜ ਨਹੀਂ ਹੋਇਆ ਨਾ ਇੰਡੀਆ 'ਚ ਨਾ ਪਾਕਿਸਤਾਨ 'ਚ। ਆਈ ਹੋਪ ਕਿ ਅਪਕਮਿੰਗ ਈਅਰਸ ਔਰ ਜਨਰੇਸ਼ਨ ਦੇ ਵਿੱਚ ਚੇਂਜ ਹੋਵੇ, ਖਾਸ ਕਰ ਗਰੀਬਾਂ ਵਾਸਤੇ। ਦੈਟਸ ਆਲ, ਥੈਂਕ ਯੂ ਸੋ ਮਚ ਫੋਰ ਦ ਟਾਈਮ।
0: ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਜੀ ਰਮੇਸ਼ ਜੀ।
4: ਚਲੋ, ਚਾਹੇ ਚੜ੍ਹਦਾ ਪੰਜਾਬ ਤੇ ਚਾਹੇ ਲਹਿੰਗਾ ਲਹਿੰਦਾ ਪੰਜਾਬ, ਸਾਂਝਾ ਤੇ ਬਹੁਤ ਕੁਛ ਹੈ ਸਾਡੀਆਂ। ਉਹ ਸਾਂਝਾ ਕਲੀਆਂ ਇਹ ਨਹੀਂ ਹੈ ਕਿ ਸਾਡੀ ਬੋਲੀ ਸਾਂਝੀ ਹੈ, ਸਾਡੇ ਸ਼ਬਦ ਸਾਂਝੇ ਹੈ, ਸਾਡਾ ਖਾਣ ਪੀਣ ਸਾਂਝਾ, ਸਾਡਾ ਸੱਭਿਆਚਾਰ ਸਾਂਝਾ। ਉੱਥੇ ਬੁਰਾਈਆਂ ਵੀ ਸਾਡੀਆਂ ਸਾਂਝੀਆਂ ਹੀ ਹੈ, ਜਿਹੜੀ ਸਰੋਤੇ ਜ਼ਿਕਰ ਕਰਕੇ ਗਏ ਆ। ਸਰੋਤੇ ਗੱਲ ਬਿਲਕੁਲ ਦਰੁਸਤ ਹੈ। ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਕਿ ਚੜ੍ਹਦਾ ਪੰਜਾਬ ਤੇ ਕਲਹਿੰਦਾ ਪੰਜਾਬ, ਉਹ ਇੱਕੋ ਹੀ ਗੱਲ ਹੈਗੀ ਹੈ। ਜਿਹੜੀਆਂ ਬੁਰਾਈਆਂ ਇੱਧਰ ਆ ਉੱਧਰ ਵੀ ਹੈ, ਜੋ ਇੱਧਰਲੀਆਂ ਰਵਾਇਤਾਂ ਬਹੁਤੀਆਂ ਉੱਧਰ ਵੀ ਹੈ ਤੇ ਉੱਧਰਲੀਆਂ ਇੱਧਰ ਹੈ। ਸੋ ਕੁੱਲ ਮਿਲਾ ਕੇ ਗੱਲ ਹੈ ਕਿ ਰਵਾਇਤਾਂ ਮਾੜੀਆਂ। ਹਾਲਾਂਕਿ ਮੈਂ ਇਹ ਵੀ ਦਾਅਵਾ ਕਰਦਾ ਕਿ ਸਮੇਂ ਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਆਈਆਂ, ਸਮੇਂ ਨਾਲ ਬਹੁਤ ਕੁਛ ਬਦਲਾਅ ਹੋਏ ਹੈ, ਪਰੰਤੂ ਅੱਜ ਵੀ ਵੱਡੇ ਬਦਲਾਵਾਂ ਦੀ ਲੋੜ ਹੈ। ਪਰੰਤੂ ਇੱਥੇ ਦਾ ਜਿਹੜਾ ਭਾਰਤ ਦਾ ਸਿਆਸੀ ਨਿਜ਼ਾਮ ਹੈ, ਉਹ ਖੱਟੀ ਇਹਦੀ ਖਾ ਰਿਹਾ ਹੈ, ਧਰਮ ਤੇ ਜਾਤ ਦੇ ਮਜ਼ਹਬ ਦੀ। ਤੇ ਜਿੰਨਾ ਚਿਰ ਇਹਦੀ ਖੱਟੀ ਅਸੀਂ ਉਹਨੂੰ ਖਿਲਾਉਣੀ ਆ ਨਾ, ਉਹਨਾਂ ਚਿਰ ਉਹਨਾਂ ਨੇ ਇਹ ਸਾਰੇ ਨੂੰ ਨਿਬੜਨ ਨਹੀਂ ਦੇਣਾ। ਮੈਨੂੰ ਲੱਗਦਾ ਕਿ ਇੱਥੇ ਲੋਕਾਂ ਨੂੰ ਵੀ ਜਾਗਣਾ ਪੈਣਾ ਜਾਂ ਵਿਰੋਧ ਕਰਨਾ ਪੈਣਾ, ਜਿਹੜੇ ਵੀ ਕੁਛ ਵੀ ਪੋਲੀਟੀਕਲ ਪਾਰਟੀਆਂ, ਚਾਹੇ ਉਹ ਡਰਾਮੇ ਕਰਾਉਣ, ਚਾਹੇ ਉਹ ਯਾਤਰਾਵਾਂ ਕਰਾਉਣ, ਚਾਹੇ ਉਹ ਉਦਘਾਟਨ ਕਰਨ, ਚਾਹੇ ਮੰਦਰਾਂ ਗੁਰਦੁਆਰਿਆਂ ਨੂੰ ਕਹਿਣ ਕਿ ਅਸੀਂ ਇੰਨਾ ਗ੍ਰਾਂਟ ਦੇ ਦਿੱਤੀ। ਮੈਨੂੰ ਲੱਗਦਾ ਕਿ ਸਾਨੂੰ, ਮੈਂ ਬਹੁਤ ਵਾਰ ਜ਼ਿਕਰ ਕਰਦਾ ਨਾ ਕਿ ਸਰਕਾਰਾਂ ਨੂੰ ਧਰਮ ਦੇ ਮਸਲੇ 'ਚ ਇੱਕ ਹੱਦ ਤੱਕ ਹੀ ਦਖਲ ਅੰਦਾਜ਼ੀ ਕਰਨ ਦੀ ਸਾਨੂੰ ਆਗਿਆ ਦੇਣੀ ਚਾਹੀਦੀ, ਇੱਕ ਹੱਦ। ਜਦੋਂ ਜ਼ਿਆਦਾ ਕਰਦੀਆਂ ਤਾਂ ਉਹਦਾ ਮਕਸਦ ਸਾਨੂੰ ਸਮਝ ਲੈਣਾ ਚਾਹੀਦਾ ਕਿ ਉਹ ਜਾਤ ਤੇ ਧਰਮ ਦੇ ਨਾਂ ਤੇ ਵੋਟਾਂ ਦੀ ਠੱਗੀ ਕਰ ਰਹੀਆਂ, ਕੋਈ ਉਹ ਜਾਤ ਜਾਂ ਧਰਮ ਦੀ ਸੇਵਾ ਨਹੀਂ ਕਰ ਰਹੀਆਂ ਹੈਗੀਆਂ। ਸੋ ਸਾਨੂੰ ਵੀ ਵਿਰੋਧ ਕਰਨਾ ਚਾਹੀਦਾ। ਭਾਰਤ ਵਿੱਚ ਕਾਫੀ ਬਦਲਾਅ ਹੋ ਰਹੇ ਹੈ, ਉਮੀਦ ਹੈ ਕਿ ਜੇ ਅਸੀਂ ਤੁਸੀਂ ਐਵੇਂ ਹੀ ਆਵਾਜ਼ ਉਠਾਉਂਦੇ ਰਹੇ ਤੇ ਇੱਕ ਨਾ ਇੱਕ ਦਿਨ ਬਰਾਬਰਤਾ ਵਾਲੀ ਗੱਲ ਜ਼ਰੂਰ ਆਵੇਗੀ।
0: ਜੀ ਬਿਲਕੁਲ ਜੀ, ਔਰ ਇੱਕ ਵਾਰ ਫੇਰ ਸਾਡੀ ਕਾਲ ਆ ਚੁੱਕੀ ਆ ਹਰਪ੍ਰੀਤ ਸਿਆਣੀ ਹੋਣਾ ਨਾਲ, ਇੰਸ਼ੋਰੈਂਸ ਦੇ ਬਾਬਤ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਅਤੇ ਜੀ ਆਇਆਂ ਨੂੰ ਇੱਕ ਵਾਰ ਫੇਰ ਤੁਹਾਡਾ, ਅਤੇ ਥੋੜ੍ਹਾ ਜਿਹਾ ਇਸ ਵਾਰ ਸ਼ੋਰਟ ਰੱਖੀ ਕਿਉਂਕਿ ਮਿੰਟ ਥੋੜ੍ਹੇ ਨੇ ਆਪਣੇ ਕੋਲ, ਇੱਥੇ ਖਬਰਾਂ ਬਹੁਤ ਸਾਰੀਆਂ ਨੇ। ਜੀ ਤੁਸੀਂ ਆਉਂਦੇ ਰਹੋ ਜੀ।
3: ਬਿਲਕੁਲ, ਜਿੱਥੇ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਸੀਗੇ ਆਪਣੀ ਫੈਮਿਲੀਜ਼ ਦੇ ਵਿੱਚ, ਇਹਨਾਂ ਪਲੈਨਿੰਗਸ ਦੀ ਗੱਲ ਕਰ ਰਹੇ ਹਾਂ, ਸੋ ਜ਼ਰੂਰ ਕਹੂੰਗੀ ਕਿਉਂਕਿ ਸਮਰ ਦਾ ਟਾਈਮ ਚੱਲਦਾ ਪਿਆ। ਅਗਰ ਕਿਸੇ ਨੂੰ ਵੀ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਵਿਜ਼ਿਟ ਇੰਸ਼ੋਰੈਂਸ ਦੇ ਬਾਰੇ ਕੋਈ ਵੀ ਕੋਟੇਸ਼ਨ ਚਾਹੀਦੀ ਆ, ਅਗਰ ਉਹਨਾਂ ਦੇ ਰੈਲੇਟਿਵਸ ਆ ਰਹੇ ਆ ਉਹਨਾਂ ਦੇ ਬਾਰੇ ਉਹਨਾਂ ਨੇ ਫਾਇੰਡ ਆਊਟ ਕਰਨਾ ਹੈਗਾ ਕਿ ਕਿਹੜੇ ਪਲਾਨ 'ਚ ਉਹ ਕੁਆਲੀਫਾਈ ਹੋ ਸਕਦੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਅਗਰ ਕਿਸੇ ਵੀ ਇੰਸ਼ੋਰੈਂਸ, ਕਿਸੇ ਵੀ ਇਨਵੈਸਟਮੈਂਟ ਆਪਸ਼ਨ ਬਾਰੇ ਤੁਸੀਂ ਗੱਲ ਕਰਨੀ ਹੋਵੇ, ਨੰਬਰ ਹੈਗਾ ਜੀ 416-817-6500-416-817-6500।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਤੁਹਾਨੂੰ ਦੱਸੀ ਕਿ ਹਰਪ੍ਰੀਤ ਸੈਣੀ ਜੀ ਨਾਲ ਤੁਸੀਂ ਗੱਲਬਾਤ ਕਰ ਲਿਓ। ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਆ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਿਟੀ, ਤੁਹਾਡੇ ਪਰਿਵਾਰਕ ਮੈਂਬਰ ਜੇ ਆ ਰਹੇ ਨੇ ਇੰਡੀਆ ਤੋਂ, ਅਤੇ ਜਾਂ ਤੁਹਾਡੇ ਪੇਰੈਂਟਸ ਆ ਰਹੇ ਨੇ, ਟਰੈਵਲ ਇੰਸ਼ੋਰੈਂਸ ਦਾ ਕਦੇ ਵਸਾ ਨਹੀਂ ਖਾਣਾ ਤੁਸੀਂ, ਕਿਉਂਕਿ ਟਰੈਵਲ ਇੰਸ਼ੋਰੈਂਸ ਸਭ ਤੋਂ ਜ਼ਰੂਰੀ ਪ੍ਰੋਡਕਟ ਆ, ਤੁਸੀਂ ਹਮੇਸ਼ਾ ਕੈਰੀ ਕਰਕੇ ਰੱਖਣਾ ਕਿਤੇ ਵੀ ਘੁੰਮਣ ਫਿਰਨ ਜਾ ਰਹੇ ਹੋ। ਹਰਪ੍ਰੀਤ ਸੈਣੀ 416-817-6500, 416-817-6500, ਹਰਪ੍ਰੀਤ ਸੈਣੀ ਜੀ। ਅਤੇ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ ਸਤਿ ਸ਼੍ਰੀ ਅਕਾਲ, 10:52 ਤੁਸੀਂ ਆਉਂਦੇ ਰਹੋ, 1052। ਸਤਿ ਸ਼੍ਰੀ ਅਕਾਲ ਜੀ।
9: ਬਾਕੀ ਇਹ ਜਿਹੜੀ ਜੀ ਸੁਖਬੀਰ ਬਾਦਲ ਤੇ ਹਮਲਾ ਹੋਇਆ, ਇਹ ਕ੍ਰਾਈਮ ਹੈ ਕਿਸਮ ਦਾ, ਇਹ ਨਿੰਦਣਾ ਚਾਹੀਦਾ, ਖਾਸ ਕਰਕੇ ਗੁਰਦੁਆਰਿਆਂ 'ਚ, ਇਹ ਤਾਂ ਫਿਰ ਕੋਈ ਸੇਫ ਨਹੀਂ ਹੋਊਗਾ। ਬਾਕੀ ਦੂਜਾ ਮੈਂ ਥੋੜ੍ਹੇ ਜਿਹੇ ਲਫ਼ਜ਼ ਕਹਿਣੇ ਚਾਹੁੰਦਾ, ਬਲਦੇਵ ਪੰਨੂ ਸਾਹਿਬ ਦੇ ਜਦੋਂ ਕੈਨੇਡਾ ਵਿੱਚ ਸੀਗੇ, ਇੱਕ ਛੋਟਾ ਜਿਹਾ ਪੇਪਰ ਕੱਢਦੇ ਹੁੰਦੇ ਸੀ, ਇਹਨਾਂ ਨੇ ਦੋ ਗੁਰਦੁਆਰਿਆਂ ਦੇ ਅਗੇਂਸਟ ਬਹੁਤ ਗੱਲਾਂ ਕੀਤੀਆਂ, ਅਤੇ ਉਹ ਇਹਨਾਂ ਨੂੰ ਕੋਰਟ 'ਚ ਲੈ ਗਏ। ਕੋਰਟ ਨੇ ਫਿਰ $2,00,000 ਫਾਈਨ ਕੀਤਾ ਸੀ, ਫਿਰ ਇਹ ਆਪਣਾ ਛੋਟਾ ਮੋਟਾ ਟਾਊਨ ਹੋਲ ਵੇਚ ਕੇ ਭੱਜ ਗਏ, ਕਿਉਂਕਿ ਇਹਨਾਂ ਨੂੰ ਪੈਸੇ ਦੇਣੇ ਪੈਣੇ ਸੀ। ਜਦੋਂ ਫਿਰ ਇੰਡੀਆ ਪਹੁੰਚੇ, ਉੱਥੋਂ ਫਿਰ ਬਲਾਤਕਾਰ ਦੇ ਕੇਸ ਦੇ ਵਿੱਚ ਫਸ ਗਏ, 7 ਮਹੀਨੇ ਇਹ ਅੰਦਰ ਰਹੇ। ਉਦੋਂ ਭਗਵੰਤ ਮਾਨ ਨੇ ਇਹਨੂੰ ਛਡਾਇਆ ਸੀ। ਭਗਵੰਤ ਮਾਨ ਦੀ ਫੈਮਿਲੀ ਦੀ ਹਿਸਟਰੀ ਤੇ ਇਹਦੀ ਬਰਾਬਰ ਹੈ, ਇੱਕੋ ਜਿਹੀ, ਇਸੇ ਕਰਕੇ ਇਹਨਾਂ ਦਾ ਕੋਰਾ ਮਿਲਦਾ। ਥੈਂਕ ਯੂ,
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
4: ਚਲੋ ਸਰੋਤਿਆਂ ਦੀ ਆਪਣੀ ਗੱਲ ਹੈ, ਉਹਨਾਂ ਦੀ ਕੋਈ ਆਪਣੀ ਜਾਣਕਾਰੀ ਉਹਨਾਂ ਨੇ ਸਾਂਝੀ ਕਰਤੀ ਸਰੋਤਿਓ। ਚਲੋ ਕਈ ਚੀਜ਼ਾਂ ਤੇ ਅਸੀਂ ਤੁਸੀਂ ਇਤਫਾਕ ਨਹੀਂ ਰੱਖਦੇ, ਕੋਈ ਗੱਲ ਨਹੀਂ, ਤੁਹਾਡੀ ਗੱਲ ਚੱਲ ਗਈ। ਬਾਕੀ ਜਿਹੜਾ ਗੁਰੂ ਘਰਾਂ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਿੱਥੇ ਕੋਈ ਵੀ ਵਿਅਕਤੀ ਉੱਥੇ ਨਿਸ਼ਚਾ ਦੇ ਨਾਲ ਜਾਂਦਾ, ਨਤਮਸਤਕ ਹੋਣ ਜਾਂਦਾ, ਘੱਟੋ ਘੱਟ ਜਦੋਂ ਕੋਈ ਵਿਅਕਤੀ ਕਿਸੇ ਵੀ ਧਾਰਮਿਕ ਸਥਾਨ ਤੇ ਕਿਸੇ ਆਪਣੇ ਨਿਸ਼ਚਾ ਨਾਲ ਜਾਵੇ, ਉੱਥੇ ਨਤਮਸਤਕ ਹੋਣ ਜਾਵੇ ਨਾ, ਮੈਂ ਸਮਝਦਾ ਕਿ ਉੱਥੇ ਕਿਸੇ ਕਿਸਮ ਦਾ ਵੀ ਖਰੂ ਖਪਾ ਨਹੀਂ ਚਾਹੀਦਾ, ਲੜਾਈ ਝਗੜਾ ਨਹੀਂ ਚਾਹੀਦਾ। ਉਹ ਥਾਂ ਤੇ ਝਗੜਿਆਂ ਵਾਲੀ ਥਾਂ ਦਾ ਬੜਾ ਜ਼ਮੀਨ ਅਸਮਾਨਤਾ ਦਾ ਅੰਤਰ ਹੁੰਦਾ ਤੇ ਹੋਣਾ ਚਾਹੀਦਾ ਵੀ ਹੈ। ਸੋ ਗੁਰੂ ਘਰਾਂ 'ਚ ਜਦੋਂ ਵੀ ਇਹੋ ਜਿਹਾ ਕੋਈ ਘਟਨਾ ਵਾਪਰਦੀ ਹੈ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਨਿੰਦਾ ਕਰਦੇ ਆ, ਤੇ ਅਸੀਂ ਵੀ ਉਸੇ ਸ਼੍ਰੇਣੀ 'ਚ ਅਸੀਂ ਸਮਝਦੇ ਹਾਂ ਕਿ ਇਹ ਨਿੰਦਣ ਯੋਗ।
0: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਔਰ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਨੇਹਾ ਦੇ ਦਿਆਂ। ਹਰਮਨ ਬੱਤਾ ਜੀ ਦਾ ਮੌਰਗੇਜ ਬ੍ਰੋਕਰ ਨੇ, ਮੌਰਗੇ ਦੇ ਵਿੱਚ ਕੋਈ ਵੀ ਲੈਣ ਦੇ ਵਿੱਚ ਇਸ਼ੂ ਆ ਰਿਹਾ, ਤੁਹਾਨੂੰ ਲੱਗਦਾ ਕਿ ਮੌਰਗੇਜ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲਈ ਆ, ਮੌਰਗੇਜ ਹੋਣੀ ਨਹੀਂ ਆ, ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਹਰਮਨ ਬੱਤਾ ਮੌਰਗੇਜ ਬ੍ਰੋਕਰ 647-685-9000 647-685-9000 'ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ। ਨਾਲ ਦੀ ਨਾਲ ਆਟੋ ਇੰਸ਼ੋਰੈਂਸ 'ਤੇ ਫਿਰ ਇੱਕ ਵਾਰ ਗੱਲਬਾਤ ਕਰਦੇ ਹਾਂ। ਹਰਵੀਨ ਮਾਵੀ ਜੀ ਦਾ ਨੰਬਰ ਤੁਹਾਨੂੰ ਦਿਆਂਗੇ, ਜਾਣਕਾਰੀ ਦਿਆਂਗੇ। 12 ਸਾਲਾਂ ਦਾ ਤਜਰਬਾ ਹਰਵੀਨ ਮਾਵੀ ਜੀ ਨੂੰ ਆ ਆਟੋ ਅਤੇ ਹੋਮ ਇੰਸ਼ੋਰੈਂਸ ਦੀ ਇੰਡਸਟਰੀ ਦੇ ਵਿੱਚ। ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ ਦੇ ਵਿੱਚ ਸਰਵ ਕਰਦੇ ਨੇ। ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਮਲਟੀ ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਇਹਨਾਂ ਕੋਲ ਆਏ ਹੋਏ ਨੇ। ਬਹੁਤ ਸਾਰੀ ਇੰਸ਼ੋਰੈਂਸ ਤੁਹਾਡੀ ਘਟਾ ਕੇ, ਬਹੁਤ ਸਾਰੇ ਡਾਲਰ ਤੁਹਾਡੇ ਸੇਵ ਕਰਕੇ ਤੁਹਾਡੀ ਜੇਬ ਵਿੱਚ ਪਾ ਸਕਦੇ ਨੇ। ਹੋਮ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਐਕਸਪੀਰੀਅੰਸ ਬਹੁਤ ਲੰਬਾ ਐਕਸਪੀਰੀਅੰਸ ਹੁੰਦਾ। ਤੁਸੀਂ ਕਾਲ ਕਰ ਲੈਣੀ ਆ ਆਪਣੀ ਇੰਸ਼ੋਰੈਂਸ ਘਟਵਾਉਣ ਦੇ ਲਈ, ਬਹੁਤ ਸਾਰੇ ਡਾਲਰ ਬਚਾਉਣ ਦੇ ਲਈ, 647-287-0976 647-287-0976। ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 8900 ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸ਼ਾਰਟ ਰੱਖਿਓ ਸਰ ਤਾਂ ਕਿ ਤੁਹਾਡੀ ਗੱਲ ਪਹੁੰਚ ਜਾਵੇ ਜੀ।
10: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ।
10: ਅੱਜ ਦਾ ਹਮਲਾ ਜਿਹੜਾ ਹੋਇਆ, ਤੁਸੀਂ ਹੁਣ ਗੱਲਬਾਤ ਕੀਤੀ ਆ ਵੀ ਇਸ ਬਾਰੇ, ਮੈਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ ਕਾਲੇ ਦੌਰ ਦੀ, ਜਿਸ ਵੇਲੇ ਆਪਰੇਸ਼ਨ ਬਲੇਅ ਸਟਾਰ ਨਹੀਂ ਹਜੇ ਹੋਇਆ ਸੀ, ਉਸ ਤੋਂ ਪਹਿਲੇ ਦੀ ਘਟਨਾ ਹੈ। ਦਰਬਾਰ ਸਾਹਿਬ 'ਚ ਡੀ ਆਈ ਜੀ ਪੰਜਾਬ ਦੇ ਅਟਵਾਲ ਸਾਹਿਬ ਮੱਥਾ ਟੇਕਣ ਗਏ ਸੀ, ਗੋਲੀਆਂ ਨਾਲ ਭੁੰਨਤੇ ਸੀ, ਉਹਨਾਂ ਦੀ ਲਾਸ਼ ਪੁਲਿਸ ਮਿੰਤਾ ਕਰਦੀ ਰਹੀ, ਨਹੀਂ ਮਿਲੀ। ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉੱਥੇ ਜਿਹੜੇ ਅੰਦਰ ਸੀ ਬੈਠੇ ਉਹਨਾਂ ਨਾਲ ਮਿੰਤਾ ਤਰਲੇ ਕਰਕੇ ਫਿਰ ਲਾਸ਼ ਦਿੱਤੀ ਸੀ। ਇਹ ਹਾਲ ਤੋਂ ਉਦੋਂ ਹੋਇਆ ਸੀ ਕਾਲੇ ਦੌਰ ਦੇ ਵਿੱਚ, ਇਹ ਸੀ ਹਾਲ ਬਸ। ਬਾਕੀ ਇਹਦੇ ਬਾਰੇ ਜੋ ਦੱਸ ਗਿਆ ਮੀਡੀਆ, ਇਹਦੇ ਬਾਰੇ ਮੈਂ ਵੀ ਕਈ ਵਾਰੀ ਹੈਰਾਨ ਹਾਂ ਵੀ ਇਹ ਤਾਂ ਕੈਨੇਡਾ ਸੀ ਤੇ ਇੰਡੀਆ ਜਾ ਕੇ ਕਿੱਦਾਂ ਮੀਡੀਆ ਸਲਾਹਕਾਰ ਬਣ ਗਿਆ, ਇਹ ਨਹੀਂ ਮੈਨੂੰ ਸਮਝ ਆਈ ਅੱਜ ਤੱਕ, ਇਹ ਬਣ ਸਕਦਾ
0: ਜੀ? ਓਕੇ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
4: ਨਹੀਂ, ਚਲੋ ਭਾਈ ਅਸੀਂ ਪੰਨੂ ਸਾਹਿਬ ਤੇ ਟਿੱਪਣੀ ਨਹੀਂ ਕਰਨੀ, ਫਿਰ ਵੀ ਪੁਰਾਣੇ ਇਸ ਪਲੇਟਫਾਰਮ ਦੇ ਸਾਂਝੀਦਾਰ ਰਹੇ ਹੈ। ਸੋ ਬਾਕੀ ਗੱਲਾਂ ਜਿਹੜੀਆਂ ਗੁਰੂ ਘਰਾਂ ਦੀਆਂ ਕਰਦੇ ਆ, ਕਾਲੇ ਦੌਰ ਦੀ ਕੀਤੀ, ਬਹੁਤ ਸਾਰੇ ਇਹੋ ਜਿਹੇ ਦ੍ਰਿਸ਼ ਹੈ ਜਿਹਨਾਂ ਦ੍ਰਿਸ਼ਾਂ ਤੇ ਕਈ ਵਾਰੀ ਕਹਿੰਦੇ ਹੁੰਦੇ ਆ ਨਾ ਕਿ ਉਹ ਜਦੋਂ ਝਗੜਾ ਚੱਲਦਾ ਜੀ ਕਿ ਕੁਝ ਖਾਲਿਸਤਾਨੀਆਂ ਨੇ ਵੀ ਮਾੜਾ ਕੀਤਾ, ਅੱਤਵਾਦੀਆਂ ਨੇ ਵੀ ਕੁਝ ਗਲਤ ਹਰਕਤਾਂ ਕੀਤੀਆਂ, ਉਹ ਫਿਰ ਜੁੜ ਜਾਂਦੀਆਂ ਨੇ ਇਹੋ ਜਿਹੀਆਂ ਕਾਰਵਾਈਆਂ, ਤੇ ਉਹਦੇ ਵਿੱਚ ਸਰੋਤਿਆਂ ਨੇ ਇੱਕ ਪਣਾ ਨਹੀਂ ਯਾਦ ਕਰਾਈ ਹੈ। ਸਰੋਤਿਓ ਫਿਰ ਬਹੁਤ ਕੁਛ ਇਹੋ ਜਿਹਾ ਹੈਗਾ ਆ, ਤੁਸੀਂ ਇੱਕ ਅੰਸ਼ ਹੀ ਸਾਂਝਾ ਕੀਤਾ ਨੇ, ਇਹੋ ਜਿਹੇ ਬਹੁਤ ਸਾਰੇ ਅੰਸ਼ ਪਏ ਆ ਜਿਹੜੇ ਦੋਨਾਂ ਪਾਸਾਂ ਤੋਂ ਅਸੀਂ ਜੇ ਸਾਂਝੇ ਕਰੀਏ ਤੇ ਇੱਕ ਉਂਗਲ ਉੱਧਰ ਫਿਰ ਇੱਕ ਉੱਧਰ ਫਿਰ ਇੱਕ ਉੱਧਰ, ਸੋ ਤਾਂਹੀਓ ਅਸੀਂ ਉਹਦਾ ਕੁੱਲ ਮਿਲਾ ਕੇ ਨਾ ਕਾਲਾ ਦੌਰ ਰੱਖ ਦਿੱਤਾ ਕਿ ਗੱਲ ਉਹ ਜਿਹੜਾ ਵੀ ਦੌਰ ਸੀ ਉਹ ਚੰਗਾ ਦੌਰ ਨਹੀਂ ਕਹਿ ਸਕਦੇ, ਉਹਦੇ ਵਿੱਚ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਢੰਗ ਦੇ ਨਾਲ ਟੇਢੇ ਮੇਢੇ ਢੰਗ ਦੇ ਨਾਲ ਹੀ ਸੀ ਜ਼ਿੰਮੇਵਾਰ ਹੈਗੇ।
0: ਸੋ ਬਿਲਕੁਲ ਜੀ, ਸਮਾਂ ਹੋ ਚੁੱਕਿਆ ਆਪਣਾ, ਬਹੁਤ ਸ਼ੁਕਰੀਆ ਰਮੇਸ਼ ਜੀ ਅੱਜ ਦੇ ਸਮੇਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਕੱਲ੍ਹ ਨੂੰ ਫਿਰ ਨਵੀਂ ਖਬਰਾਂ, ਨਵਾਂ ਦਿਨ ਅਤੇ ਨਵੀਂ ਸਵੇਰ ਦੇ ਵਿੱਚ ਮਿਲਾਂਗੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
11: ਟੋਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
12: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
13: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
14: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।

0: ਵਾਹ ਬਈ ਵਾਹ, ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਵੈਲਕਮ, ਪਿਆਰ ਸਤਿਕਾਰ, ਹੈਪੀ ਹੈਪੀ ਫਰਾਈਡੇ ਜੂਨੀਅਰ। ਹੋ ਵਾਹ ਬਈ ਵਾਹ, ਫਰਾਈਡੇ ਜੂਨੀਅਰ ਦੀ ਬੜੀ ਖੂਬਸੂਰਤ, ਬੜੀ ਮਿੱਠੀ ਤੇ ਪਿਆਰੀ ਜੀ ਸਵੇਰ। ਐਂਡ ਕੱਲ ਦੀਆਂ ਕਣੀਆਂ ਤੋਂ ਬਾਅਦ ਹੁਣ ਹਰੇ ਬਾਈ ਜੀ ਯਾਰ ਕਾਫੀ ਵੱਧ ਗਈ ਹੈ, ਸੋ ਬਹੁਤ ਖੂਬਸੂਰਤ ਦਿਨ ਲੱਗੇ ਅੱਜ। ਤੇ ਸੁਬਾਹ ਨਿਕਲੋ ਤੇ ਦੇਖੀਦਾ ਕਿ ਬਸ ਘਾਹ ਗਿੱਲਾ ਗਿੱਲਾ ਪਿਆ। ਤੇ ਕੱਲ ਚਲੋ ਵਧੀਆ ਹੋ ਗਿਆ ਯਾਰ, ਗਰਮੀ ਕਾਫੀ ਸੀਗੀ ਤੇ ਬਾਕੀ ਫੁੱਲ ਬੂਟੇ ਤੇ ਘਾਹ ਵੀ ਕਹਿੰਦਾ ਸੀਗਾ ਯਾਰ ਵੀ ਸਾਨੂੰ ਵੀ ਨਵਾ ਦੋ ਥੋੜ੍ਹਾ ਜਿਹਾ। ਸੋ ਕੱਲ੍ਹ ਕਣੀਆਂ ਕਾਫੀ ਸਾਰੀਆਂ ਪਈਆਂ ਤੇ ਹੋਪ ਤੁਸੀਂ ਉਸ ਕਣੀਆਂ ਦੇ ਮੌਸਮ ਨੂੰ ਇੰਜੋਏ ਕੀਤਾ। ਇੰਨਾ ਕਹਿ ਕੇ ਵੀਕਐਂਡ ਤੇ ਨਾ ਬੜੀਆਂ ਪਿਆ ਕਰਨ, ਵੀਕਡੇ ਚਲੋ ਸਰ ਜਾਂਦਾ, ਲੋਕਾਂ ਦੇ ਵਿਆਹ ਵੀ ਹੁੰਦੇ ਯਾਰ, ਅੱਜ ਤੋਂ ਵਿਆਹ ਸ਼ੁਰੂ ਨੇ, ਅੱਜ ਕੱਲ੍ਹ ਪਰਸੋਂ। ਸੋ ਹੈਵ ਅ ਗੁੱਡ ਟਾਈਮ, ਇੰਜੋਏ ਕਰੋ। ਤੇ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਹੈਪੀ ਫਰਾਈਡੇ ਜੂਨੀਅਰ ਵਾਂਸ ਅਗੇਨ, ਐਂਡ ਸਭ ਨੂੰ ਅੱਜ ਦੇ ਦਿਨ ਦੇ ਲਈ ਛੋਪੇ ਚਾਵਾਂ ਬੈਸਟ ਵਿਸ਼ਿਸ ਤੇ ਹੈਵ ਅ ਗ੍ਰੇਟ ਟਾਈਮ। 5313 ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
1: ਮੇਰਾ ਨਾਮ ਸਾਈਆਂ ਸਰ ਤੇ ਹੱਥ ਰੱਖੀ ਤੂੰ ਸਾਡੇ।
0: ਵਾਹ,
1: ਇਹ ਸੁਬਹ ਸੁਬਹ ਇਹੋ ਜਿਹੇ ਨੂੰ ਸ਼ੌਂਕ ਲਾਉਣਾ ਨਾ ਬਹੁਤ ਚੰਗੀ ਚੀਜ਼ ਹੈ, ਸੁਬਹ ਦੇ ਟਾਈਮ ਇਹਨਾਂ ਦਾ ਮੁਹੂਰਤ ਕਰਨਾ ਬਹੁਤ ਚੰਗੀ ਚੀਜ਼ ਹੈ।
0: ਬਿਲਕੁਲ, ਧੰਨਵਾਦ ਜੀ, ਧੰਨਵਾਦ।
1: ਹਾਂ ਅੱਛਾ ਜੀ, ਮੈਨੂੰ ਸਤਿੰਦਰਪਾਲ ਸਿੱਧੂ, ਮੈਂ ਕਿਸੇ ਰੇਡੀਓ ਤੇ ਵੀ ਆਉਂਦਾ ਹੁੰਦਾ ਉਹਦਾ ਨੰਬਰ ਲਿਖਾ ਦਿਓ।
0: ਰੇਡੀਓ ਤੇ ਸਤਿੰਦਰਪਾਲ ਸਿੱਧੂ ਕੌਣ ਆ?
1: ਤੁਹਾਨੂੰ
0: ਪਤਾ ਕਿ ਸਤਿੰਦਰਪਾਲ ਮੇਰਾ ਡੈਡੀ ਆ? ਸਤਿੰਦਰਪਾਲ ਸਿੱਧਵਾਂ ਕਹਿ ਕੇ ਵੀ ਉਹ ਤੇ ਆਪਣਾ ਮਜ਼ਾ ਹੈ।
1: ਸਾਡੇ ਮੂੰਹ ਵੀ ਚੜ ਗਿਆ, ਤੂੰ ਜਿਆਦਾ ਆਉਣਾ ਕਿਹਦਾ ਡੈਡ ਕਹਿਣਾ ਸਤਿੰਦਰਪਾਲ ਸਿੱਧਵਾਂ ਕਹਿਣਾ ਸਤਿੰਦਰਪਾਲ ਸਿੱਧਵਾਂ ਜੀ।
0: ਕੋਈ ਨਾ, ਤੁਸੀਂ ਨੰਬਰ ਲੈਣਾ ਉਹਨਾਂ ਦਾ? ਉਹਨਾਂ ਦਾ ਨੰਬਰ ਹੈ ਜੀ 416
1: 416 ਜੀ,
0: 0106
1: 0106
0: ਹਾਂਜੀ,
1: ਇਹ ਤਿੰਨ ਨੰਬਰ ਬਣ ਗਏ 0106 ਬਿੰਦੀ ਆਊ ਫੇਰ?
0: ਨਹੀਂ ਨਹੀਂ, 0106 33-37 ਆਪਣਾ ਫੋਨ ਨੰਬਰ ਹੈ। ਤੇ ਇਸ ਦੇ ਨਾਲ ਨਾਲ ਤੁਸੀਂ ਹਮੇਸ਼ਾ ਮੈਨੂੰ ਹੁਣ ਦਿਨ ਰਾਤ ਮੈਸੇਜ ਆਉਂਦੇ ਰਹਿੰਦੇ ਆ ਇੰਸਟਾਗ੍ਰਾਮ ਤੇ ਨਾ ਵੀ ਆਹ ਨੰਬਰ ਭੇਜ ਦੋ ਭੇਜ ਦੋ। ਕੋਈ ਵੀ ਨੰਬਰ ਲੈਣੇ ਹੁਣ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਕਿਸੇ ਵੀ ਸਪੌਂਸਰ ਦੇ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ, ਜਾਂ ਤੁਸੀਂ ਸਾਨੂੰ ਟੈਕਸਟ ਮੈਸੇਜ ਕਾਲ ਵੀ ਕਰ ਸਕਦੇ ਹੋ 6475041557 ਸਾਡਾ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ, ਤੇ ਸੌਰਭ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਅੱਜ PPI ਇਨਫਲੇਸ਼ਨ ਦਾ ਡੇਟਾ ਆਣਾ ਹੈਗਾ, ਅਨਇੰਪਲੋਇਮੈਂਟ ਦੇ ਨੰਬਰ ਆਣੇ ਹੈਗੇ ਆ, ਸੋ ਹੋਪਫੁਲੀ ਕੇਸ ਥੀਸਿਸ ਇਹੀ ਬਣਦਾ ਜਾ ਰਿਹਾ ਹੈਗਾ ਕਿ ਇੰਟਰਸਟ ਰੇਟ ਸਪਟੰਬਰ ਦੇ ਵਿੱਚ ਨਹੀਂ ਘਟਣਗੇ, ਪਰ ਇੱਕ ਛੋਟੀ ਜਿਹੀ ਮੁਸ਼ਕਿਲ ਹੈਗੀ ਆ ਜਿਹੜੀ ਐਡਰੈਸ ਹੋਏਗੀ, ਕਿਉਂਕਿ ਇੰਟਰਸਟ ਰੇਟ ਦਾ ਵਧਣਾ ਅਪਵਰਡ ਪ੍ਰੈਸ਼ਰ ਕਹਿਣ ਲਈ ਇੰਡੀਅਨ ਜਿਹੜਾ ਆਪਣਾ ਹੈਗਾ ਸੈਂਟਰਲ ਬੈਂਕ ਉੱਤੇ ਵੀ ਪਾਏਗਾ ਕਿ ਇੱਥੇ ਇੰਟਰਸਟ ਰੇਟ ਜਿਹੜੇ ਹੈਗੇ ਨੇ ਉਹ ਕਿਵੇਂ ਮੂਵ ਹੋਣਗੇ। ਸੋ ਹੋਪਫੁਲੀ ਆਈ ਬਿਲੀਵ ਦੈਟ ਦ ਚਾਂਸਿਸ ਆਫ ਇੰਟਰਸਟ ਰੇਟ ਗੋਇੰਗ ਅਪ ਆਰ ਡਿਮਨਿਸ਼ਿੰਗ। ਦੂਸਰੀ ਚੀਜ਼ ਇਹ ਹੈਗੀ ਆ ਨਵੀਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਦੇਰ ਆਰ ਸਰਟਨ ਓਬਜੈਕਟਿਵ ਵਿਚ ਕੈਨ ਬੀ ਅਚੀਵਡ ਬੈਟਰ ਇਫ ਯੂ ਪਲਾਨ ਇਟ ਬੈਟਰ। ਇਨਵੈਸਟਿੰਗ ਤਾਂ ਜਿਹੜਾ ਹੈਗਾ ਇੱਕ ਡੈਫੀਨੇਟਲੀ ਐਕਸ਼ਨ ਹੈ ਜਿਹੜਾ ਆਪਾਂ ਸਾਰਿਆਂ ਨੂੰ ਲੈਣਾ ਚਾਹੀਦਾ ਹੈਗਾ, ਲੇਕਿਨ ਪਲੈਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਪਲੈਨਿੰਗ ਇਸ ਕਰਕੇ ਜ਼ਰੂਰੀ ਹੈ ਕਿ ਪਲੈਨਿੰਗ ਇੱਕ ਫਰੇਮਵਰਕ ਤਿਆਰ ਕਰਦੀ ਹੈ, ਸਟ੍ਰੈਟਜਾਈਜ਼ ਕਰਦੀ ਹੈ ਉਹਨਾਂ ਐਕਸ਼ਨਸ ਨੂੰ ਜਿਨ੍ਹਾਂ ਦਾ ਅਸੀਂ ਫਿਊਚਰ ਦੇ ਵਿੱਚ ਪੋਜ਼ਿਟਿਵ ਆਊਟਕਮ ਲੈਣਾ ਹੁੰਦਾ ਹੈ। ਫਿਊਚਰ ਅਸੀਂ ਸਾਰੇ ਦੇਖ ਤਾਂ ਨਹੀਂ ਸਕਦੇ, ਲੇਕਿਨ ਪਲਾਨ ਕਰ ਸਕਦੇ ਹੈਗੇ ਆ ਕਿ ਉਹ ਕਿਸ ਤਰ੍ਹਾਂ ਦਾ ਬਣ ਸਕਦਾ ਹੈ, ਪ੍ਰੋਵਾਈਡਡ ਰਿਜ਼ਲਟਸ ਜਿਹੜੇ ਹੈਗੇ ਨੇ ਮੈਜਰਡ ਆ ਜਾਣ, ਐਜ਼ ਪਰ ਪਲਾਨ ਆ ਜਾਣ, ਤੇ ਪਲਾਨ ਜਿਹੜਾ ਹੈਗਾ ਉਹ ਐਜ਼ ਪਰ ਮਾਰਕੀਟ ਕੰਡੀਸ਼ਨ ਤੇ ਐਜ਼ ਪਰ ਆਬਜੈਕਟਿਵਿਟੀ ਦੀ ਜਿਹੜੀ ਅਪਰੋਚ ਹੈ ਉਹਦੇ ਅਧੀਨ ਸਾਡੇ ਸਥਿਤੀਆਂ ਨੂੰ, ਸਾਡੀ ਸਿਚੁਏਸ਼ਨ ਨੂੰ, ਸਾਡੇ ਐਕਸ਼ਨ ਨੂੰ ਕੰਟੇਨ ਕਰੇ। ਸੋ ਇਹ ਬੜਾ ਜ਼ਰੂਰੀ ਹੈ, ਔਰ ਖਾਸ ਕਰਕੇ ਜਿਹੜੇ ਲੋਕ ਸੈਲਫ ਇੰਪਲੋਇਡ ਨੇ, ਜਿਹੜੇ ਲੋਕ ਬਿਜ਼ਨਸਮੈਨ ਨੇ, ਜਿਹੜੇ ਲੋਕ ਆਪਣੇ ਕਿੱਤੇ ਦੇ ਵਿੱਚ ਨੇ ਰਾਦਰ ਦੈਨ ਇੰਪਲੋਇਡ ਸਮਵੇਅਰ, ਉਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਕਿਉਂਕਿ ਇਹ ਮੈਂ ਅਕਸਰ ਦੇਖਿਆ ਹੈਗਾ ਕਿ ਉਹਨਾਂ ਲੋਕਾਂ ਨੂੰ ਬਹੁਤਾ ਜ਼ਿਆਦਾ RRSPs ਦਾ ਜਾਂ ਰਜਿਸਟਰਡ ਅਕਾਊਂਟ ਦਾ ਫਾਇਦਾ ਨਹੀਂ ਹੋ ਪਾਉਂਦਾ। ਉਹਨਾਂ ਦੇ ਲਈ ਜ਼ਿਆਦਾ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕਾਰਪੋਰੇਸ਼ਨ ਦੇ ਅਧੀਨ ਹੋਣੀਆਂ ਚਾਹੀਦੀਆਂ ਨੇ, ਤੇ ਕਾਰਪੋਰੇਸ਼ਨ ਦੇ ਅਧੀਨ ਉਹ ਬਹੁਤ ਜ਼ਿਆਦਾ ਲਿਕੁਇਡ ਇਨਵੈਸਟਿੰਗ, ਲੈਕ ਆਫ ਨੌਲੇਜ ਕਰਕੇ, ਇਗਨੋਰੈਂਸ ਕਰਕੇ, ਔਰ ਉਹ ਜ਼ਿਆਦਾ ਇਹਦੇ ਬਾਰੇ ਪੜਤਾਲ ਨਹੀਂ ਕਰਦੇ, ਉਹ ਚੀਜ਼ਾਂ ਉਹਨਾਂ ਨੂੰ ਫਿਰ ਲੌਂਗ ਟਰਮ ਦੇ ਵਿੱਚ ਇੰਪੈਕਟ ਕਰਦੀਆਂ। ਸੋ ਕਾਈਂਡਲੀ ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ, ਕਿ ਤੁਹਾਡੇ ਕਾਰਪੋਰੇਸ਼ਨ ਦੇ ਜਿਹੜੇ ਐਸੈਟਸ ਨੇ ਉਹਨਾਂ ਦੀ ਟੈਕਸ ਮਿਨੀਮਾਈਜੇਸ਼ਨ ਕਿਵੇਂ ਕਰਨੀ ਹੈ, ਲੈਗਸੀ ਪਲੈਨਿੰਗ ਕਿਵੇਂ ਕਰਨੀ ਹੈ, ਟੈਕਸ ਜਿਹੜਾ ਹੈਗਾ ਉਹ ਮਿਟੀਗੇਟ ਕਿਵੇਂ ਕਰਨਾ ਹੈ ਔਨ ਦਾ ਰੈਵਨਿਊ ਸਾਈਡ, ਨਾਲ ਦੀ ਨਾਲ ਇਨਵੈਸਟਮੈਂਟ ਨੂੰ ਕਿਵੇਂ ਵਧਾ ਸਕਦੇ ਹੈਗੇ ਆ, ਜਸਟ ਐਸ ਗੁੱਡ ਐਸ ਅਨਲਿਮਿਟਡ TFSA ਅਕਾਊਂਟ ਫੋਰ ਦਾ ਕਾਰਪੋਰੇਸ਼ਨ। ਸੋ ਕਾਫੀ ਸਾਰੀ ਚੀਜ਼ਾਂ ਨੇ ਜਿਹੜੀਆਂ ਅਸੀਂ ਕਰਦੇ ਨੇ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਥੋੜਾ ਜਿਹਾ ਸੰਦੇਸ਼ ਦੇ ਕੇ ਲੋਕਾਂ ਦੀ ਜਿਹੜੀ ਇਨਕਿਊਜ਼ਿਟਿਵਨੈਸ ਹੈਗੀ ਉਹਨੂੰ ਵਧਾਇਆ ਜਾਵੇ, ਔਰ ਕੋਸ਼ਿਸ਼ ਕੀਤੀ ਜਾਵੇ ਕਿ ਇੱਕ ਅੱਛਾ ਰੋਲ ਜਿਹੜਾ ਹੈ ਉਹ ਐਜ਼ ਅ ਐਡਵਾਈਜ਼ਰ ਪਲੇ ਕੀਤਾ ਜਾਵੇ। ਨੰਬਰ ਬੜਾ ਸਿੰਪਲ ਹੈ, 416-833-8533, 416-833-8533। ਬਹੁਤ ਬਹੁਤ ਧੰਨਵਾਦ,
0: ਥੈਂਕ ਯੂ ਸਰ। 416-833-8533 ਤੇ ਕਾਲ ਤੁਸੀਂ ਕਰ ਸਕਦੇ ਹੋ, 416-833-8533। ਸੌਰਭ ਰਤਨ ਜੀ ਦਾ ਫੋਨ ਨੰਬਰ ਹੈ 416-833-8533 ਤੇ ਗੱਲਬਾਤ ਤੁਸੀਂ ਕਰੋ। ਕੱਲ ਇੱਕ ਵੀਡੀਓ ਪਾਈ ਹੈ ਟਿਕਟੋਕ ਤੇ ਰਾਤੋ ਰਾਤ ਤਾਂ ਮੈਂ ਕਹਿੰਦਾ ਹਜ਼ਾਰਾਂ ਲੋਕਾਂ ਨੇ ਦੇਖ ਲਈ। ਸੋ ਤੁਸੀਂ ਵੀ ਦੇਖੋ, ਤੁਹਾਨੂੰ ਵਧੀਆ ਲੱਗੂਗਾ। ਟਿਕਟੋਕ ਪੇਜ ਹੈ ਸਾਡਾ ਪੰਜਾਬੀ ਲਹਿਰਾ, PUNJABI LEHRAN ਪੰਜਾਬੀ ਲਹਿਰਾ ਔਨ ਟਿਕਟੋਕ, ਤੁਸੀਂ ਜ਼ਰੂਰ ਮੈਸੇਜ ਕਰੋ। ਅਤੇ ਇੰਸਟਾਗ੍ਰਾਮ 'ਤੇ ਤੁਸੀਂ ਅਗਰ ਕੋਈ ਵੀ ਟਿਕਟੋਕ ਤੇ ਵਧੀਆ ਕੰਟੈਂਟ ਦੇਖਣਾ ਤਾਂ ਸਾਡਾ ਪੇਜ ਚੈੱਕ ਕਰਿਓ, ਯੂ ਵਿਲ ਲਵ ਇਟ। ਹੁਣ ਥੋੜ੍ਹਾ ਜਿਹਾ ਕੰਟੈਂਟ ਘੱਟ ਪਾਈਦਾ, ਪਹਿਲਾਂ ਸੀਗਾ ਵੀ ਰੋਜ਼ ਹਰ ਇੱਕ ਦੋ ਦਿਨ ਬਾਅਦ ਕੋਈ ਨਾ ਆ ਜਾਵਾਂਗੇ ਵਾਪਸ ਉਸੇ ਹੀ ਸਿਸਟਮ 'ਤੇ। ਕਈ ਵਾਰ ਲਾਈਫ ਦੇ ਵਿੱਚ ਬੰਦਾ ਹੋ ਜਾਂਦਾ ਬਿਜ਼ੀ, ਅਤੇ ਬਿਜ਼ੀ ਹੋਣਾ ਵੀ ਜ਼ਰੂਰੀ ਹੈ, ਬਟ ਚੈੱਕ ਕਰਿਓ ਵੀਡੀਓ, ਇਟਸ ਵੈਰੀ ਡਿਫਰੈਂਟ ਐਂਡ ਯੂ ਵਿਲ ਇੰਜੋਏ ਇਟ। ਕੁਆਲਿਟੀ ਕਾਰ ਰਿਪੇਅਰ ਦਾ ਮੈਸੇਜ ਸਾਰੇ ਯਾਦ ਰੱਖੋ। ਅਗਰ ਕਿਸੇ ਨੇ ਵੀ ਗੱਡੀ ਦਾ ਕੋਈ ਕੰਮ ਕਰਾਉਣਾ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੀ ਗੱਡੀ ਦੇ ਇੰਜਨ ਜਾਂ ਟਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਨਾਲ ਤੁਸੀਂ ਸੰਪਰਕ ਕਰ ਲਓ। ਨੰਬਰ ਹੈ 905-460-1111, ਕੁਆਲਿਟੀ ਕਾਰ ਰਿਪੇਅਰ, 905-460-1111, ਰਦਰਫੋਰਡ ਰੋਡ ਸਾਊਥ, ਬਰੈਂਪਟਨ ਦੇ ਵਿੱਚ ਲੋਕੇਟਡ ਨੇ, ਅਤੇ ਨੰਬਰ ਹੈ 905-460-1111। ਕੁਆਲਿਟੀ ਕਾਰ ਰਿਪੇਅਰ ਵਾਲੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਇੱਕ ਅਕਸਰ ਹੀ ਸਾਨੂੰ ਮੈਸੇਜ ਦੇਈਦਾ ਬਈ ਫਰੈਸ਼ ਫੂਡ ਸੈਂਟਰ ਦਾ ਗਰੋਸਰੀ ਕਰਨੀ ਹੋਵੇ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਲੋਕੇਟਡ ਐਂਡ ਫਰੈਸ਼ ਫੂਡ ਸਾਫ਼ ਸੁਥਰਾ ਸਟੋਰ ਹੈ, ਵਧੀਆ ਟੌਪ ਦੀਆਂ ਡੀਲਾਂ ਨੇ, ਸਰਵਿਸ ਬੜੀ ਅੱਛੀ ਹੈ, ਅਤੇ ਕੈਲਡਨ ਵਾਲੇ ਤੁਹਾਡੇ ਲਈ ਵਨ ਸਟੋਪ ਸ਼ੋਪ ਹੈ। 12,570 ਕੈਨੇਡੀ ਰੋਡ 'ਤੇ, ਵਿਲ ਬੀ ਰਾਈਟ ਬੈਕ, ਅਤੇ ਫਿਰ ਗੱਲਬਾਤ ਤੁਹਾਡੇ ਨਾਲ ਅੱਜ ਦੀਆਂ ਸ਼ੁਰੂ ਕਰਦੇ ਹਾਂ। T.Water ਟੈਕਸੀ ਵਾਲਿਆਂ ਦਾ ਮੈਸੇਜ ਇੱਕ ਵਾਰ ਫਿਰ, ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ, 6 4 7 3 7 0 8 3 6 8। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6 4 7 5 0 4 1 5 5 7, 647-504-1557। ਸੋ ਆਪਾਂ ਨਾ ਆਪਣੇ ਬੱਚਿਆਂ ਨੂੰ ਰੇਜ਼ ਕਰ ਰਹੇ ਹੁੰਦੇ ਹਾਂ ਤੇ ਬੱਚਿਆਂ ਨੂੰ ਰੇਜ਼ ਕਰਦੇ ਕਰਦੇ ਆਪਣੇ ਮਨ ਚ ਇਹ ਹੈ ਕਿ ਯਾਰ ਮੈਂ ਆਪਣੇ ਬੱਚਿਆਂ ਨੂੰ ਸਿਖਾਵਾਂਗਾ ਜਿਵੇਂ ਮੈਂ ਚਾਹੁੰਦਾ, ਬੱਚਿਆਂ ਨੂੰ ਲੈਸਨਸ ਜਿਹੜੀਆਂ ਅਸੀਂ ਚਾਹੁੰਦੇ ਹਾਂ ਅਸੀਂ ਆਪ ਦੇਵਾਂਗੇ, ਬੱਚਿਆਂ ਨੂੰ ਡਿਸਿਪਲਿਨ ਕਿਵੇਂ ਕਰਨਾ ਉਹ ਸਾਡੀ ਇੱਕ ਚੋਇਸ ਹੈ, ਸਾਡੀ ਇੱਕ ਡਿਸੀਜਨ ਹੈ, ਜਿਵੇਂ ਅਸੀਂ ਕਰਨਾ ਚਾਹੁੰਦੇ ਹਾਂ ਅਸੀਂ ਕਰਾਂਗੇ। ਹੁਣ ਇਹ ਸਿਸਟਮ ਹੈ, ਪਹਿਲਾਂ ਹੁੰਦਾ ਸੀਗਾ ਕਿ ਬੱਚੇ ਕੁਛ ਗਲਤ ਕਰਦੇ ਆ ਚਾਹੇ ਚਾਚਾ ਬੱਚੇ ਨੂੰ ਝਿੜਕ ਦੇਵੇ ਕੋਈ ਗੱਲ ਨਹੀਂ ਇੱਕੋ ਚੀਜ਼ ਹੈ, ਚਾਹੇ ਮਾਮਾ ਝਿੜਕ ਦੇਵੇ ਇੱਕੋ ਚੀਜ਼ ਹੈ, ਮਾਸੀ ਝਿੜਕ ਦੇਵੇ ਇੱਕੋ ਚੀਜ਼ ਆ, ਕੋਈ ਵੀ ਰਿਸ਼ਤੇਦਾਰ ਬੱਚੇ ਨੂੰ ਕੁਛ ਕਹਿ ਦਿੰਦਾ ਸੀ ਨਾ ਤਾਂ ਮਾਂ ਬਾਪ ਮਾਇੰਡ ਨਹੀਂ ਸੀ ਕਰਦੇ, ਮਾਂ ਬਾਪ ਨੂੰ ਸਗਦੇ ਸੀਗਾ ਠੀਕ ਹੈ ਯਾਰ ਸਾਡਾ ਹੀ ਬਲੱਡ ਆ, ਸਾਡੇ ਹੀ ਰਿਸ਼ਤੇਦਾਰ ਨੇ, ਜੇ ਇਹ ਬੱਚੇ ਨੂੰ ਟੋਕ ਦੇਣਗੇ ਤੇ ਅਸੀਂ ਟੋਕ ਦੇਵਾਂਗੇ ਇੱਕੋ ਬਰਾਬਰ ਹੈ। ਹੁਣ ਕਿਤੇ ਨਾ ਕਿਤੇ ਇਸ਼ੂ ਇਹ ਹੈ ਕਿ ਪੇਰੈਂਟਸ ਨੂੰ ਹੁੰਦਾ ਯਾਰ ਕਿ ਸਾਡੇ ਬੱਚਿਆਂ ਨੂੰ ਸਿਰਫ ਅਸੀਂ ਕੁਛ ਕਹਿ ਸਕਦੇ ਹਾਂ, ਹੋਰ ਕੋਈ ਨਹੀਂ ਕੁਛ ਕਹਿ ਸਕਦਾ। ਜੇ ਮੇਰਾ ਬੱਚਾ ਕੁਛ ਗਲਤ ਕਰ ਰਿਹਾ, ਕਿਸੇ ਕੋਲ ਰਾਈਟ ਨਹੀਂ ਹੈ ਕਿ ਉਹ ਮੇਰੇ ਬੱਚੇ ਨੂੰ ਟੋਕਣ, ਉਹ ਮੇਰੇ ਬੱਚੇ ਨੂੰ ਰੋਕਣ, ਉਹ ਮੇਰੇ ਬੱਚੇ ਨੂੰ ਝਿੜਕਣ। ਓਨਲੀ ਆਈ ਕੈਨ ਡੂ ਦੈਟ। ਇਹ ਅੱਜ ਕੱਲ੍ਹ ਮਿਲਾਦਾ ਕਾਮਨ ਜੀ ਚੀਜ਼ ਬਣ ਚੁੱਕੀ ਹੈ। ਸੋ ਇੱਕ ਕਿਸੇ ਦੀ ਸਟੋਰੀ ਹੈ, ਇੱਕ ਕੁੜੀ ਹੈ ਤੇ ਉਹ ਕਹਿੰਦੀ ਕਿ ਅਸੀਂ ਕਿਤੇ ਫੰਕਸ਼ਨ ਤੇ, ਫੈਮਿਲੀ ਫੰਕਸ਼ਨ ਤੇ ਗਏ ਤੇ ਉਹ ਕਹਿੰਦੀ ਕਿ ਮੇਰਾ ਬੱਚਾ ਕੋਈ ਸ਼ਰਾਰਤ ਕਰ ਰਿਹਾ ਸੀ, ਉਹਨੂੰ ਮੈਂ ਕਹਿ ਰਹੀ ਸੀ ਵੀ ਇੱਥੋਂ ਉੱਤਰ ਜਾ, ਉੱਤਰ ਨਹੀਂ ਸੀ ਰਿਹਾ। ਤੇ ਕਹਿੰਦੀ ਫਿਰ ਮੇਰੀ ਭੈਣ ਮੈਨੂੰ ਦੱਸਣ ਲੱਗੀ, ਆਈ ਨਹੀਂ ਕਹੀਦਾ ਹੁੰਦਾ, ਆਏ ਦੱਸ ਇਹਨੂੰ ਫਿਰ ਸਿੱਖੇਗਾ। ਫਿਰ ਕਹਿੰਦੀ ਜਾ ਕੇ ਮੇਰੀ ਭੈਣ ਨੇ ਉਹਨੂੰ ਕਿਹਾ ਵੀ ਦੇਖ ਜੇ ਤੂੰ ਨਾ ਉਤਰਿਆ ਤਾਂ ਤੈਨੂੰ ਇਹ ਹੋ ਜਾਣਾ, ਜਾਂ ਅਸੀਂ ਤੈਨੂੰ ਆਹ ਨਹੀਂ ਖਾਣ ਨੂੰ ਦੇਣਾ, ਜੋ ਵੀ ਹੈ ਚਲੋ ਆਪਾਂ ਕਹਿ ਦਿੰਦੇ ਬੱਚਿਆਂ ਨੂੰ। ਤੇ ਉਹ ਕੁੜੀ ਨੇ ਕਿਤੇ ਆਪਦੀ ਭੈਣ ਨੂੰ ਕਹਿਤਾ ਕਿ ਤੂੰ ਕਿਉਂ ਮੇਰੇ ਬੱਚੇ ਨੂੰ ਕਹਿਣੀ ਹੈ, ਮੇਰੇ ਤੇ ਹੈ, ਜਿਵੇਂ ਮੈਂ ਕਹਿਣਾ ਚਾਹੁੰਦੀ ਮੈਂ ਕਹਾਂਗੀ। ਉਹ ਕਹਿੰਦੀ ਕਿ ਤੇਰੀ ਗੱਲ ਸੁਣ ਨਹੀਂ ਰਿਹਾ, ਫਿਰ ਕੀ ਹੋ ਗਿਆ ਜੇ ਮੈਂ ਕਹਿ ਦਿੱਤਾ। ਉਹ ਕਹਿੰਦੀ ਨਹੀਂ, ਮੇਰਾ ਬੱਚਾ, ਇਹਨੂੰ ਮੈਂ ਆਪਣੇ ਆਪ ਸਿਖਾਊਂਗੀ ਜਿਵੇਂ ਮੇਰਾ ਚਿੱਤ ਕਰਦਾ। ਮੈਂ ਹੁਣ ਇਹਨੂੰ ਦੇਖ ਰੋਜ਼ ਮੈਂ ਹੀ ਦੇਖਦੀ ਹਾਂ, ਮੈਂ ਹੀ ਜੰਮਿਆ, ਅਤੇ ਤੈਨੂੰ ਕੀ ਆ ਵੀ ਮੈਂ ਜਿਵੇਂ ਮਰਜ਼ੀ ਇਹਨੂੰ ਡਿਸਿਪਲਿਨ ਕਰਾਂ। ਬਟ ਉਹ ਭੈਣ ਨੇ ਉਹ ਗੱਲ ਠੀਕ ਨਹੀਂ ਲਈ। ਉਹ ਕਹਿੰਦੀ ਯਾਰ ਫਿਰ ਕੀ ਹੋ ਗਿਆ, ਤੂੰ ਚਾਹੇ ਮੇਰੇ ਬੱਚੇ ਨੂੰ ਕਹਿ ਦੇ, ਇੱਡੀ ਕਿਹੜੀ ਗੱਲ ਹੈ, ਤੇਰੀ ਨਹੀਂ ਸੁਣਦਾ, ਮੇ ਬੀ ਮੇਰੀ ਸੁਣ ਲਏਗਾ। ਬਟ ਉਹ ਲੇਡੀ ਨੇ ਉਹ ਚੀਜ਼ ਲਾਈਕ ਨਹੀਂ ਕੀਤੀ ਵੀ ਕੋਈ ਹੋਰ ਮੇਰੇ ਬੱਚੇ ਨੂੰ ਡਿਸਿਪਲਿਨ ਕਰੇ। ਅਤੇ ਅਕਸਰ ਹੈ ਭੈਣ ਯਾਰ, ਕਿਹੜਾ ਕੋਈ ਅਣਜਾਣ ਬੰਦਾ ਕਰ ਰਿਹਾ, ਜੇ ਕੋਈ ਐਵੇਂ ਹੋਵੇ ਫਿਰ ਤਾਂ ਚਲੋ ਮੰਨ ਲਿਆ। ਸੋ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਕੋਈ ਹੋਰ ਤੁਹਾਡੇ ਬੱਚੇ ਨੂੰ ਡਿਸਿਪਲਿਨ ਕਰ ਰਿਹਾ, ਜੇ ਉਹ ਤੁਹਾਡੀ ਗੱਲ ਨਹੀਂ ਸੁਣ ਰਿਹਾ, ਕੀ ਇਸ ਵਿੱਚ ਕੋਈ ਬੁਰੀ ਗੱਲ ਹੈ? ਤੁਹਾਨੂੰ ਲੱਗਦਾ ਕਿ ਆਪਾਂ ਥੋੜ੍ਹੇ ਜਿਹੇ ਜ਼ਿਆਦਾ ਬਸ ਆਪਣੇ ਆਪ ਦੇ ਵਿੱਚ ਹੋ ਚੁੱਕੇ ਹਾਂ ਅੱਜ ਕੱਲ੍ਹ ਵੀ, ਨਹੀਂ ਯਾਰ ਮੇਰੇ ਬੱਚੇ ਨੂੰ ਕੋਈ ਨਹੀਂ ਕੁਛ ਕਹਿ ਸਕਦਾ, ਤਾਂ ਹੀ ਬੱਚੇ ਕਿਤੇ ਨਾ ਕਿਤੇ ਵਿਗੜ ਜਾਂਦੇ ਆ, ਸਪੋਇਲ ਹੋ ਜਾਂਦੇ ਆ? ਨੰਬਰ ਹੈ ਆਪਣਾ 9056733337 9056733337, ਆਪਣਾ ਫੋਨ ਨੰਬਰ ਹੈ। ਬੜੇ ਲੋਕ ਕਹਿੰਦੇ ਨੇ ਨਵੀਂ ਹੈ, ਸਾਡੇ ਨਾਲ ਵੀ ਇਹੀ ਗੱਲ ਹੈ, ਅਸੀਂ ਕਿਤੇ ਆਪਣੇ ਭਤੀਜਿਆਂ ਨੂੰ ਭਾਣਜੇ ਭਾਣਜੀਆਂ ਨੂੰ ਕੁਛ ਕਹਿ ਦਿੰਦੇ ਹਾਂ ਨਾ, ਤਾਂ ਉਹਨਾਂ ਦੇ ਪੇਰੈਂਟਸ ਸਾਨੂੰ ਬੁਲਾਉਂਦੇ ਤੱਕ ਨਹੀਂ ਬਾਅਦ ਦੇ ਵਿੱਚ। ਸੋਚੋ ਜਦੋਂ ਕਿ ਐਡੀ ਕੋਈ ਗੱਲ ਨਹੀਂ ਹੁੰਦੀ, ਬਟ ਬੱਚਿਆਂ ਨੂੰ ਲੈ ਕੇ ਲੋਕ ਨਾ ਬਹੁਤ ਜ਼ਿਆਦਾ ਅੱਜ ਕੱਲ੍ਹ ਮੈਂ ਕਹੂੰਗਾ ਕਿ ਸੈਂਸਿਟਿਵ ਵੀ ਨੇ, ਅਤੇ ਕਲੋਜ਼ਡ ਆਫ ਕਾਫੀ ਅਵੀਅਰ। ਸਾਡੇ ਬੱਚੇ ਨੂੰ ਕੋਈ ਨਹੀਂ ਕੁਛ ਕਹਿ ਸਕਦਾ, ਅਸੀਂ ਕਹਿ ਸਕਦੇ। ਚਲੋ ਮੈਂ ਨਹੀਂ ਕਹਿੰਦਾ ਕਿ ਕੋਈ ਮਾੜੀ ਗੱਲ ਹੈ, ਸਿਸਟਮ ਅਤੇ ਜ਼ਮਾਨਾ ਥੋੜ੍ਹਾ ਜਿਹਾ ਬਦਲ ਰਿਹਾ, ਬਟ ਫਿਰ ਵੀ ਤੁਹਾਡਾ ਕੀ ਖਿਆਲ ਹੈ? ਜੇ ਇੱਕ ਮਾਸੀ ਨੇ ਆਪਣੇ ਨੈਫਿਊ ਨੀਸ ਨੂੰ ਝਿੜਕ ਵੀ ਦਿੱਤਾ, ਟੋਕ ਵੀ ਦਿੱਤਾ, ਕੁਛ ਕਹਿ ਵੀ ਦਿੱਤਾ, ਇਸ ਵਿੱਚ ਕਿੱਡੀ ਕੁ ਬੁਰੀ ਗੱਲ ਹੈ? 9056733337 ਆਪਣਾ ਨੰਬਰ ਹੈ, 9056733337 9056733337 9056733337 ਸੋ ਤੁਹਾਡੀਆਂ ਕੁਝ ਕਾਲਸ ਲੈਂਦੇ ਹਾਂ, ਅਤੇ ਅੱਜ ਕੱਲ੍ਹ ਦੀ ਪੇਰੈਂਟਿੰਗ ਨੂੰ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ, ਅਤੇ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ। ਬਿਯੋਂਡ ਆਈਵਰ ਵਾਲੇ ਨੇ ਬਹੁਤ ਹੀ ਜ਼ਬਰਦਸਤ ਬੈਕ ਟੂ ਸਕੂਲ ਦੀਆਂ ਕੁਝ ਡੀਲਾਂ ਲਾ ਦਿੱਤੀਆਂ। ਬਾਏ ਵਨ ਗੈਟ ਵਨ ਫਰੀ ਡੀਲ ਹੈ, ਤੁਸੀਂ ਮਿਕਸ ਐਂਡ ਮੈਚ ਕਰ ਲਓ, ਨਿਗਾਹ ਦੀਆਂ ਐਨਕਾਂ ਤੇ ਸਨ ਗਲਾਸਿਸ ਇੱਕ ਲਓ ਦੂਜੀ ਫ੍ਰੀ, ਜਿਹੜੇ ਬੱਚੇ 19 ਸਾਲ ਤੋਂ ਘੱਟ ਦੀ ਉਮਰ ਦੇ ਨੇ। ਸਿੰਗਲ ਵਿਜ਼ਨ ਐਨਕਾਂ ਰੈਗੂਲਰ ਪ੍ਰਾਈਸ $400, ਸਾਡਾ ਨਾਲ ਲੈ ਦਿਓ ਸਿਰਫ $99 ਦੇ ਵਿੱਚ, ਜਿਹਦੇ ਵਿੱਚ ਫਰੇਮ ਅਤੇ ਸਿੰਗਲ ਵਿਜ਼ਨ ਲੈਂਜ਼ਸ ਤੁਹਾਨੂੰ ਮਿਲ ਰਹੇ ਨੇ, ਵਾਹ ਵੀ ਵਾਹ। ਅਤੇ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਹੈ ਜੋ ਕਿ ਰੈਗੂਲਰ $600 ਦਾ ਤੁਹਾਨੂੰ ਮਿਲੂਗਾ 249 'ਚ, ਜਿਸ ਵਿੱਚ ਫਰੇਮ ਅਤੇ ਐਸਲਰ ਡਿਜੀਟਲ ਪ੍ਰੋਗਰੈਸਿਵ ਲੈਂਜ਼ਸ ਨੇ। ਆਈ ਡਾਕਟਰ ਇੱਥੇ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਨੇ, 10 ਸਾਲ ਤੱਕ ਦਾ ਐਕਸਪੀਰੀਅੰਸ ਹੈ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲਿੰਗ ਕਰਦੇ ਨੇ। ਅਤੇ ਨੰਬਰ ਹੈ 9057933937 ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ, ਰੋਮੀ ਨੂੰ ਤੁਸੀਂ ਮਿਲੋ ਜਾ ਕੇ 9057933937 ਦੇ ਉੱਤੇ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਫੈਸ਼ਨ ਆਈਕਿਊ ਨੇ ਜਿਹੜੀ ਡੀਲ ਲਾਈ ਹੈ, ਮੈਂ ਕਹਿੰਦਾ ਰਿਕਾਰਡ ਹੀ ਤੋੜ ਦਿੱਤੇ ਡੀਲਾਂ ਵਾਲੇ। ਸੋ ਲੇਡੀਜ਼ ਸੁਣੋ ਧਿਆਨ ਨਾਲ, ਤੁਸੀਂ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਪੰਜਾਬੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ, ਇੱਕ ਲਓ ਅਤੇ ਦੂਜੀ 25% ਆਫ। ਹੁਣ ਇੰਡੀਆ ਜਾਣ ਦੀਆਂ ਤਿਆਰੀਆਂ ਸਾਰੇ ਖਿੱਚ ਰਹੇ ਨੇ, ਸੋ ਇੰਡੀਆ ਜਾਣਾ ਤੁਸੀਂ ਤਾਂ 3 ਪੀਸ ਲਗੇਜ ਅਟੈਚੀਆਂ ਦਾ ਸੈੱਟ 149 'ਚ, 6 ਬੈੱਡਸ਼ੀਟ ਦਾ ਸੈੱਟ $99 'ਚ, ਇਹਨਾਂ ਦੇ ਟੇਲਰ ਇਨਹਾਊਸ ਵੀ ਅਵੇਲੇਬਲ ਨੇ। ਕੁਈਨ ਕੈਨੇਡੀ ਏਅਰਪੋਰਟ ਡੇਰੀ ਮੈਕਵੀਨ ਮੇਫੀਲਡ ਅਤੇ ਨਾਲੇ ਕਿਚਨਰ, ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ, ਨੰਬਰ ਇਜ਼ 9054532225, ਫੈਸ਼ਨ ਆਈ ਕਿਊ ਦੀਆਂ ਬੜੀਆਂ ਜ਼ਬਰਦਸਤ ਡੀਲਾਂ ਨੇ, ਅਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ ਅਤੇ ਤੁਹਾਨੂੰ ਪੂਰੀ ਸਰਵਿਸ ਵੀ ਮਿਲੂਗੀ, ਅਤੇ ਬਹੁਤ ਹੀ ਕਮਾਲ ਦੀ ਟੀਮ ਹੈ, ਸੁਣਨ ਨਾਲ ਕਰੋ ਗੱਲਬਾਤ। ਸੋ ਪਹਿਲੀ ਕਾਲ ਤੁਹਾਡੀ ਲੈਂਦੇ ਹਾਂ, 2146। ਹੈਲੋ
3: ਹੈਲੋ
0: ਜੀ, ਵੈਲਕਮ।
3: ਹਾਂਜੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਨੂੰ ਲੱਗਦਾ ਜਿਹੜਾ ਤੁਸੀਂ ਅੱਜ ਟੌਪਿਕ ਸ਼ੁਰੂ ਕੀਤਾ ਇਹ ਕਾਫੀ ਅੱਜ ਕੱਲ ਹੁਣ ਦੇ ਜ਼ਮਾਨੇ 'ਚ ਬਹੁਤ ਸੈਂਸਿਟਿਵ ਟੌਪਿਕ ਆ, ਬਟ ਜਦੋਂ ਆਪਾਂ ਗਰੋ ਅਪ ਹੋ ਰਹੇ ਸੀ ਮੈਨੂੰ ਲੱਗਦਾ ਕਿ ਏਦਾਂ ਹੀ ਗਰੋ ਅਪ ਹੋਏ ਸੀ, ਚਾਚੇ ਤਾਇਆਂ ਦੇ ਜਵਾਕਾਂ ਨਾਲ ਖੇਡ ਕੇ, ਜੁਆਇੰਟ ਫੈਮਿਲੀ 'ਚ ਖੇਡ ਕੇ, ਤੇ ਇਸੇ ਕਰਕੇ ਆਪਣਾ ਚਾਚੇ ਤਾਇਆਂ ਨਾਲ ਮੋਹ ਵੀ ਸੀ, ਪਿਆਰ ਵੀ ਸੀ, ਤੇ ਡਰ ਵੀ ਸੀ, ਤੇ ਰਿਸਪੈਕਟ ਵੀ ਸੀਗੀ। ਤੇ ਮੈਨੂੰ ਲੱਗਦਾ ਆ ਵੀ ਉਹ ਚੀਜ਼ ਹੁਣ ਵੀ ਹੋਣੀ ਚਾਹੀਦੀ ਆ। ਇਸੀ ਅੱਜ ਕੱਲ ਦੇ ਰਿਲੇਸ਼ਨਸ਼ਿਪ ਵੀ ਮੈਨੂੰ ਲੱਗਦਾ ਛੋਟੇ ਛੋਟੇ ਹੁੰਦੇ ਜਾ ਰਹੇ ਨੇ, ਬੱਚੇ ਸਾਰਿਆਂ ਦੇ ਕੇ ਇੱਕ ਸਿੰਗਲ ਖੇਡਾਂ, ਤੇ ਮਾਸੇ ਮਾਸੀ ਦੇ ਚਾਚਿਆਂ ਦੇ ਜਵਾਕਾਂ ਨਾਲ ਮੋਹ ਏਦਾਂ ਹੀ ਪਊਗਾ, ਤੇ ਮਾਸੀਆਂ ਦੇ ਤਾਇਆਂ ਨਾਲ ਚਾਚਿਆਂ ਨਾਲ ਵੀ ਮੋਹ ਏਦਾਂ ਹੀ ਪਊਗਾ, ਜਦ ਪੇਰੈਂਟਸ ਅਲਾਓ ਕਰਨਗੇ ਉਹਨਾਂ ਨੂੰ।
0: ਜੀ ਜੀ
3: ਵੀ ਹਾਂਜੀ, ਤੁਸੀਂ ਬੱਚੇ ਘਰ ਵਿੱਚ ਰਹਿ ਰਹੇ ਹਾਂ ਤਾਂ ਬੱਚਿਆਂ ਨੂੰ ਕਹਿ ਵੀ ਜੇ ਹੋ ਜੂਗਾ ਤਾਂ ਆਈ ਥਿੰਕ ਇਟਸ ਟੋਟਲੀ ਫਾਈਨ। ਮੈਨੂੰ ਲੱਗਦਾ ਇਹ ਚੀਜ਼ ਹੋਣੀ ਚਾਹੀਦੀ ਆ, ਇਹ ਇੱਕ ਪਿਆਰ ਬਣਾਉਣ ਲਈ ਵੀ ਹੋਣੀ ਚਾਹੀਦੀ ਆ, ਤੇ ਇੱਕ ਬੱਚੇ ਨੂੰ ਡਿਸਿਪਲਿਨ ਕਰਨ ਲਈ ਵੀ ਹੋਣੀ ਚਾਹੀਦੀ ਆ।
0: ਹੁਣ ਤਾਂ ਚਲੋ ਜੁਆਇੰਟ ਫੈਮਿਲੀਜ਼ ਦੇ ਵਿੱਚ ਮੈਂ ਕਹਿੰਦਾ 1% ਲੋਕ ਹੀ ਮਸਾ ਹੀ ਰਹਿੰਦੇ ਹੋਣਗੇ, ਸੋ ਤਾਂ ਹੀ ਕਈ ਵਾਰ ਪੇਰੈਂਟਸ ਨੂੰ ਲੱਗਦਾ ਹੁੰਦਾ ਕਿ ਅਸੀਂ ਆਪਣੇ ਬੱਚੇ ਨੂੰ ਰੇਜ਼ ਕਰ ਰਹੇ, ਸਾਨੂੰ ਪਤਾ ਇਹਨੂੰ ਕਿਵੇਂ ਟੋਕਣਾ, ਕਿਵੇਂ ਝਿੜਕਣਾ, ਕਿਵੇਂ ਨਹੀਂ, ਸੋ ਕਿਸੇ ਹੋਰ ਨੂੰ ਨਹੀਂ ਅਲਾਓ ਕਰਦੇ।
3: ਹਾਂਜੀ, ਇਹ ਵੀ ਗੱਲ ਸਹੀ ਆ, ਉਹੀ ਮੈਂ ਕਹਿੰਦੀ ਆ ਵੀ ਅੱਜ ਕੱਲ ਦੀ ਪੇਰੈਂਟਿੰਗ ਇੱਕ ਬੁੱਕ ਪੇਰੈਂਟਿੰਗ ਹੋ ਚੁੱਕੀ ਆ, ਤੇ ਜਿਹੜੀ ਚੀਜ਼ ਆਪਾਂ ਕਹਿ ਦਈਏ ਵੀ ਨੈਰੇਟਿਵ ਜਿਹੋ ਜਿਹਾ ਹੋਇਆ ਹੋਇਆ, ਆਪਾਂ ਕਹਿ ਦਈਏ ਸੋਸ਼ਲ ਮੀਡੀਆ ਦੇ ਨੈਰੇਟਿਵ ਚੱਲ ਰਿਹਾ ਆ, ਮੈਂ ਕਹੂੰਗੀ ਸੋਸ਼ਲ ਮੀਡੀਆ ਦਾ ਨੈਗੇਟਿਵ ਨੈਰੇਟਿਵ ਹੀ ਹੁੰਦਾ, ਬਟ ਉਹ ਓਦਾਂ ਦੇ ਅਕੋਰਡਿੰਗ ਆਪਾਂ ਸੁਣ ਕੇ ਆਪਾਂ ਕਰ ਲੈਂਦੇ ਹਾਂ, ਬਟ ਮੈਨੂੰ ਲੱਗਦਾ ਬੱਚੇ ਨੂੰ ਜਿੱਦਾਂ ਐਕਸਪੀਰੀਅੰਸ ਹੋਣਾ ਚਾਹੀਦਾ ਏਦਾਂ ਹੀ ਹੋਣਾ ਚਾਹੀਦਾ, ਏਦਾਂ ਹੀ ਬੱਚਾ ਘੁਲਦਾ ਆ, ਮਿਲਦਾ ਆ, ਕਮਿਊਨੀਕੇਟ ਕਰਦਾ ਆ, ਕੀ ਉਹਦਾ ਨਾਮ ਹੈ ਅੱਗੇ ਗਰੋ ਕਰਦਾ ਆ। ਸੋ
0: ਜਿਹੜੇ ਆਪਣੀ ਜਨਰੇਸ਼ਨ ਵਾਲੇ ਆ, ਆਪਾਂ ਨੂੰ ਕੋਈ ਚਾਚਾ ਵੀ ਕੁਛ ਕਹਿ ਦਿੰਦਾ ਸੀ, ਤਾਇਆ ਵੀ ਕਹਿ ਦਿੰਦਾ ਸੀ, ਆਪਾਂ ਮਾਇੰਡ ਨਹੀਂ ਸੀ ਕਰਦੇ, ਨਾ ਆਪਣੇ ਪੇਰੈਂਟਸ ਮਾਇੰਡ ਕਰਦੇ ਸੀ, ਆਪਣੇ ਪੇਰੈਂਟਸ ਸਗਾ ਤੇ ਉਹਨਾਂ ਨੂੰ ਕਹਿੰਦੇ ਸੀ ਕਿ ਬਈ ਜੇ ਕੁਛ ਕਹਿੰਦਾ ਨਾ ਇਹਦੇ ਕੰਨ ਤੇ ਲਾਇਓ ਇੱਕ। ਹੁਣ ਤੁਸੀਂ ਮਾੜਾ ਜਿਹਾ ਵੀ ਉੱਚਾ ਬੋਲ ਵੀ ਨਹੀਂ ਬੋਲ ਸਕਦੇ ਬੱਚੇ ਨੂੰ, ਉਹਨਾਂ ਦੇ ਮਾਂ ਪਿਓ ਨੇ ਜਦੇ ਆ ਕੇ ਕਹਿ ਦੇਣਾ ਵੀ ਤੂੰ ਕੌਣ ਹੁੰਦਾ ਵੀ ਇਹਨੂੰ ਕੁਛ ਕਹਿਣ ਵਾਲਾ। 3631 ਹੈਲੋ। ਹਾਂ
4: ਨਵੀਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
4: ਹਾਂ ਮੁੰਡੀ ਚੀਮਾ ਮੋਹਲੋ ਤੋਂ
0: ਜੀ।
4: ਆਪਾਂ ਅੱਜ ਕੱਲ ਨਵੀ ਇਸ ਮਾਨੇ ਥੋੜਾ ਜ਼ਿਆਦਾ ਸੈਂਸਿਟਿਵ ਹੋ ਗਏ ਆ ਵੀ ਸਾਡੇ ਬੱਚੇ ਨੂੰ ਕੋਈ ਕੁਛ ਨਾ ਕਵੇ ਨਾ, ਜੋ ਅਸੀਂ ਕਹੀਏ ਅਸੀਂ ਕਹੀਏ, ਠੀਕ ਹੈ ਨਾ। ਪਰ ਜਿਹੜੇ ਜਮਾਨੇ ਚ ਤੁਹਾਡੇ ਡੈਡ ਹੋਣੀ ਸੀ ਜਾਂ ਅਸੀਂ ਸੀ, ਉਸ ਜਮਾਨੇ ਦੇ ਵਿੱਚ ਸਾਡੇ ਪਿੰਡ ਦਾ ਵੀ ਕੋਈ ਹੋਰ ਵੀ ਕਹਿ ਦੇਵੇ ਸਾਨੂੰ, ਤਾਂ ਸਾਨੂੰ ਜੇ ਅਸੀਂ ਉਹਨੂੰ ਇਗਨੋਰ ਕਰਦੇ ਸੀ ਤਾਂ ਸਾਡੇ ਮਾਂ ਪਿਓ ਸਾਡੇ ਚਪੇੜਾ ਮਾਰਦੇ ਸੀ।
0: ਅੱਛਾ, ਚਾਹੇ ਪਿੰਡ ਦਾ ਕੋਈ ਵੀ ਕਹਿ ਦੇਵੇ,
4: ਕੋਈ ਵੀ ਕਹਿ ਦੇ ਸਿਆਣਾ ਬੰਦਾ। ਮੈਨੂੰ ਆਪ ਯਾਦ ਹੈ ਅੱਜ ਤੱਕ ਸਾਡਾ ਇੱਕ ਹੁੰਦਾ ਸੀਗਾ, ਉਹ ਚਾਈਨਾ ਚ ਰਹੇ ਕਾਫੀ ਦੇਰ ਆਪਣੇ ਬਜ਼ੁਰਗ, ਤੇ ਉਹ ਬਾਂਟੇ ਖੇਡਣ, ਜਿਹਨੂੰ ਬਾਂਟੇ ਖੇਡਦੇ ਆਪਾਂ ਜਾਣਦੇ ਹੁਣ, ਬਾਂਟੇ ਕਿੰਨੇ ਕਿੰਨੇ ਗੋਲੇ ਬਾਂਟੇ, ਉਹ ਉਹਨੂੰ ਸਮਝਦਾ ਹੁੰਦਾ ਸੀਗਾ ਵੀ ਇਹ ਜੁਆ ਆ ਇੱਕ ਕਿਸਮ ਦਾ, ਨਿਆਣੇ ਬਾਂਡੇ ਖੇਡਦੇ ਹੁੰਦੇ। ਤੇ ਉਹ ਮੈਨੂੰ ਉਹਨੇ ਝਿੜਕਿਆ ਵੀ ਜਦੋਂ ਉਹਨੂੰ ਦੇਖਦੇ ਹੁੰਦੇ ਸੀ ਸਾਰੇ ਭੱਜ ਜਾਂਦੇ ਹੁੰਦੇ ਸੀ, ਇੱਧਰ ਉੱਧਰ ਪਈ ਆ ਗਿਆ ਬਾਬਾ ਤੇ ਉਹ ਝਿੜਕੂਗਾ ਸਾਨੂੰ। ਤੇ ਮੈਂ ਉਹਦੇ ਮੂਹਰੇ ਇਹਦਾ ਬਾਂਡੇ ਬੁੱਕ ਚ ਪਾ ਕੇ ਆਇਆ, ਛਿੜਕਾ ਕੇ ਨੜੱਠ ਗਿਆ। ਇੱਕ ਕਿਸਮ ਦਾ ਉਹਨੂੰ ਚੈਲੰਜ ਕੀਤਾ ਵੀ ਅਸੀਂ ਖੇਡਣੇ ਆ, ਠੀਕ ਆ। ਉਹ ਮੇਰੇ ਘਰ ਆ ਗਿਆ ਏਦਾਂ ਖੁੰਡੀ ਲੈ ਕੇ।
0: ਅੱਛਾ।
4: ਤੇ ਮੇਰੀ ਮਾਂ ਨੂੰ ਉਹਨੇ ਦੱਸਿਆ ਵੀ ਤੁਹਾਡੇ ਬੱਚੇ ਏਦਾਂ ਕੀਤਾ, ਤਾਂ ਮੈਨੂੰ ਚਪੇੜਾਂ ਪਈਆਂ ਮੇਰੀ ਮਾਂ ਕੋਲੋਂ ਵੀ ਉਹ ਸਿਆਣਾ ਬਜ਼ੁਰਗ ਸੀ, ਤੂੰ ਉਹਨੂੰ ਏਦਾਂ ਕਿਉਂ ਚੈਲੰਜ ਕੀਤਾ ਹਨਾ।
0: ਅੱਛਾ।
4: ਤੇ ਇਹ ਸਿੱਖਿਆ ਹੀ ਹੁੰਦੀ ਆ, ਸਿਆਣੇ ਬੰਦੇ ਜਿਹੜੇ ਆ ਕੋਈ ਸਿੱਖਿਆ ਹੀ ਦਿੰਦੇ ਆ ਸਾਨੂੰ, ਉਹਦਾ ਕੋਈ ਮਾਇੰਡ ਨੀ ਕਰਨਾ ਚਾਹੀਦਾ। ਪਰ ਹੁਣ ਉਹ ਜਮਾਨੇ ਬਦਲ ਗਏ, ਆਪਾਂ ਇਹਨੂੰ ਕੁਛ ਨਹੀਂ ਕਹਿ ਸਕਦੇ ਇਸ ਜਮਾਨੇ ਦੇ ਵਿੱਚ। ਤੇ ਉਹ ਠੀਕ ਸੀ, ਰਿਸਪੈਕਟ ਕਰਨੀ ਚਾਹੀਦੀ ਸਿਆਣੇ ਦੀ, ਜੋ ਵੀ ਤੁਹਾਨੂੰ ਕਹਿੰਦਾ ਨਾ, ਉਹ ਤਾਂ ਬੁਰਾ ਨੀ ਸੀ ਮਨਾਉਂਦੇ ਹੁੰਦੇ। ਹੁਣ ਠੀਕ ਆ, ਹੁਣ ਜਮਾਨੇ ਬਦਲ ਗਏ, ਹੁਣ ਵੱਖਰੀ ਗੱਲ ਹੈ,
0: ਵੱਖਰੀ ਗੱਲ ਹੈ। ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਨਹੀਂ ਦੇਖੋ, ਕੋਈ ਚਾਹੇ ਪਿੰਡ ਦਾ ਵੀ ਕਹਿ ਦੇਵੇ, ਹੁਣ ਕੋਈ ਤੁਹਾਡੇ ਮੈਂ ਕਹਿੰਦਾ ਕਿ ਸਕਾ ਵੀ ਕੁਛ ਕਹਿ ਦੇਵੇ ਤਾਂ ਦੇਖੋ ਕਿਵੇਂ ਗਾਲਾਂ ਪੈਂਦੀਆਂ ਨੇ। ਸੋ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਫਿਰ ਅਗਲੀ ਗੱਲਬਾਤ ਕਰਦੇ ਹਾਂ। ਸੁੱਖ ਭਾਜੀ ਵੈਲਕਮ।
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਸਪੀਕਰ ਦੇ ਉੱਪਰ ਪਹੁੰਚਣਾ, ਸਪੈਸ਼ਲ ਤੁਹਾਨੂੰ ਜਿਹੜੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਡਿਸਕਾਊਂਟ ਦੇ ਨਾਲ ਤੋਹਫੇ ਦਿੱਤੇ ਜਾਣੇ ਆ। ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ ਆਪਣੇ ਘਰ ਦੇ ਲਈ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $500-600 ਸੀ, ਸਿਰਫ $199 ਦਾ। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ $199 $199 ਦਾ ਮਿਲੂਗਾ, ਤੇ ਨਾਲ ਟੋਸਟਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਤੇ ਜਿਹਨਾਂ ਪਰਿਵਾਰਾਂ ਨੇ ਆਪਣੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਸਿਰਫ $399 ਦਾ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ, ਡਾਇਨਿੰਗ ਟੇਬਲ ਤੇ 6 ਚੇਅਰਾਂ $399 ਦਾ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਤੁਹਾਨੂੰ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ ਕਿੱਥੇ ਆ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਭਾਜੀ।
0: ਬਹੁਤ ਸ਼ੁਕਰੀਆ ਸਰ। 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਤੇ ਤੁਸੀਂ ਇੱਕ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਗਾਓ। ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਵੀ ਜੇ ਤੁਹਾਡੇ ਬੱਚੇ ਨੂੰ ਕੋਈ ਹੋਰ ਝਿੜਕਦਾ, ਚਾਹੇ ਬੱਚੇ ਦੀ ਮਾਸੀ ਹੈ, ਚਾਹੇ ਬੱਚੇ ਦਾ ਕੋਈ ਚਾਚਾ, ਚਾਹੇ ਬੱਚੇ ਦਾ ਕੋਈ ਵੀ ਰਿਸ਼ਤੇਦਾਰ ਹੈ, ਕੀ ਤੁਸੀਂ ਮਾਇੰਡ ਕਰੋਗੇ? ਹੁਣ ਇੱਕ ਕੁੜੀ ਹੈ ਅਤੇ ਉਹ ਕਿਸੇ ਫੈਮਿਲੀ ਫੰਕਸ਼ਨ 'ਤੇ ਗਈ ਆਪਣੇ ਬੱਚੇ ਨੂੰ ਲੈ ਕੇ, ਅਤੇ ਬੱਚੇ ਦੀ ਮਾਸੀ ਨੇ ਉਹਨੂੰ ਕਿਹਾ ਘੂਰਤਾ ਵੀ ਉਹ ਕੁਛ ਗਲਤ ਕਰ ਰਿਹਾ ਸੀਗਾ, ਅਤੇ ਉਹਦੀ ਮਾਂ ਜਾ ਕੇ ਪਿੱਛੇ ਪੈ ਗਈ ਮਾਸੀ ਦੇ ਵੀ ਤੂੰ ਕੌਣ ਹੁੰਦੀ ਹੈ ਮੇਰੇ ਬੱਚੇ ਨੂੰ ਘੂਰਨ ਵਾਲੀ, ਹੈ ਮੇਰਾ ਬੱਚਾ, ਮੈਂ ਘੂਰੂੰਗੀ, ਮੈਂ ਜੋ ਮਰਜ਼ੀ ਕਹਾਂ, ਇਹਨੂੰ ਵੀ ਤੂੰ ਨਹੀਂ ਕੁਛ ਕਹਿ ਸਕਦੀ। ਉਹ ਕਹਿੰਦੀ ਯਾਰ ਵੀ ਮੈਂ ਮਾਸੀ ਹਾਂ ਅਕਸਰ ਬੱਚੇ ਦੀ, ਵੀ ਐਡੀ ਕਿਹੜੀ ਗੱਲ ਹੋ ਗਈ ਜੇ ਮੈਂ ਉਹਨੂੰ ਕੁਛ ਕਹਿ ਵੀ ਦਿੱਤਾ, ਜੇ ਉਹ ਯੂ ਨੋ ਤੇਰੀ ਗੱਲ ਨਹੀਂ ਸੁਣਦਾ ਵੀ ਮੇਰੀ ਸੁਣ ਲੂਗਾ। ਸੋ ਅੱਜ ਕੱਲ੍ਹ ਜ਼ਮਾਨਾ ਇਹ ਹੋ ਚੁੱਕਿਆ ਵੀ ਜਿਹੜਾ ਵੀ ਰਿਸ਼ਤਾ ਹੈ ਆਪਾਂ ਕਿਸੇ ਹੋਰ ਦੇ ਬੱਚੇ ਨੂੰ ਕੁਛ ਨਹੀਂ ਕਹਿ ਸਕਦੇ, ਚਾਹੇ ਤੁਹਾਡੇ ਉਹ ਬੱਚਾ ਰਿਸ਼ਤੇ 'ਚ ਕਿੰਨਾ ਨੇੜੇ ਹੋਵੇ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਵੀ ਇਹ ਸਹੀ ਹੋ ਰਿਹਾ ਗਲਤ ਹੋ ਰਿਹਾ? ਹੁਣ ਬਾਈ ਜੀ ਕਹਿ ਕੇ ਗਏ ਕਿ ਨਵੀਂ ਯਾਰ ਸਾਨੂੰ ਤਾਂ ਸਾਡੇ ਪਿੰਡ ਵਾਲੇ ਕੋਈ ਵੀ ਬੰਦੇ ਕੁਛ ਕਹਿ ਦਿੰਦੇ ਸੀ ਸਾਨੂੰ ਮੰਨਣੀ ਪੈਂਦੀ ਸੀ, ਨਹੀਂ ਤਾਂ ਘਰਦੇ ਸਾਡੇ ਚਪੇੜਾ ਮਾਰਦੇ ਸੀ ਵੀ ਬਾਈ ਤੈਨੂੰ ਵੱਡਿਆਂ ਨੇ ਕਿਹਾ ਕੁਛ, ਤੂੰ ਸੁਣਦਾ ਕਿਉਂ ਨਹੀਂ? ਸੋ ਨੰਬਰ ਹੈ ਆਪਣਾ 9056733337। ਤੁਹਾਡਾ ਕੀ ਖਿਆਲ ਹੈ ਜੇ ਤੁਹਾਡੇ ਬੱਚੇ ਨੂੰ ਕੋਈ ਮਾਸੀ ਚਾਚਾ ਤਾਇਆ ਕੁਛ ਕਵੇ, ਤੁਸੀਂ ਕੇਅਰ ਕਰੋਗੇ ਜਾਂ ਤੁਸੀਂ ਕਹੋਗੇ ਚਲੋ ਯਾਰ ਚੰਗਾ ਹੋਇਆ ਸਗਾ? ਤੇ ਨੰਬਰ ਹੈ ਆਪਣਾ 905-673-3337। 905-673-3337 905-600-3337 ਤੇ ਗੱਲਬਾਤ ਹੋ ਰਹੀ ਹੈ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਕੈਲਡਨ ਮਿਤਸੂਬਿਸ਼ੀ ਦਾ ਮੈਸੇਜ ਦੇਣਾ ਹੁੰਦਾ ਕਿਉਂਕਿ ਕੈਲਡਨ ਮਿਤਸੂਬਿਸ਼ੀ ਰਿਲਾਇਬਿਲਟੀ ਪ੍ਰੋਵਾਈਡ ਕਰਦੇ ਆ, 10 ਸਾਲ ਦੀ ਵਾਰੰਟੀ ਦਿੰਦੇ ਆ, ਬਾਕੀ ਡੀਲਰ ਤੁਹਾਨੂੰ ਮਸਾਂ 4-5 ਸਾਲ ਦੀ ਵਾਰੰਟੀ ਦੇਣਗੇ। ਇੱਥੇ ਤੁਹਾਨੂੰ 5 ਸਾਲ ਨਹੀਂ 10 ਸਾਲ ਦੀ ਗੱਡੀਆਂ ਦੀ ਵਾਰੰਟੀ ਮਿਲ ਰਹੀ ਹੈ। ਕੈਲਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਜੀ ਨੂੰ ਕਾਲ ਕਰੋ, ਜੀਵਨ ਸੀਈਓ ਨੇ ਬਈ ਇਸ ਡੀਲਰਸ਼ਿਪ ਦੇ ਮਾਲਕ ਨੇ, ਤੇ ਨੰਬਰ ਹੈ 6476782754। ਇਹ ਉਹਨਾਂ ਦਾ ਨਾਲੇ ਡਾਇਰੈਕਟ ਨੰਬਰ ਹੈ 6476782754 ਤੇ ਕਾਲ ਕਰੋ। HK ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ। ਇਹਨਾਂ ਕੋਲ 30 ਸਾਲ ਦਾ ਮੂਵਿੰਗ ਦੇ ਵਿੱਚ ਐਕਸਪੀਰੀਅੰਸ ਹੈ। ਸੋ ਤੁਸੀਂ ਮੂਵ ਹੋ ਰਹੇ ਹੋ, ਨਵਾਂ ਘਰ ਲਿਆ ਤੁਸੀਂ, HK ਮੂਵਰਸ ਬਹੁਤ ਹੀ ਰਿਲਾਇਬਲ ਟੀਮ, 416-524-6704 ਨੰਬਰ ਹੈ HK ਮੂਵਰਸ ਦਾ, 416-524-6704 ਤੇ ਤੁਸੀਂ ਕਾਲ ਕਰ ਲਓ ਤੇ ਤੁਹਾਡੀ ਮੂਵਿੰਗ ਦੇ ਵਿੱਚ ਤੁਹਾਡਾ ਸਾਥ ਦੇਣਗੇ। ਤੇ ਕੋਈ ਵੀ ਚੀਜ਼ ਹੈ ਕਹਿੰਦੇ ਹੁੰਦੇ ਕੱਚ ਵਾਂਗ ਸੰਭਾਲ ਕੇ ਰੱਖਣਗੇ, ਠੀਕ ਹੈ। ਸੋ ਵਿਜ਼ਿਟ ਦਮ ਐਂਡ HK ਮੂਵਰਸ ਨੂੰ ਕਾਲ ਕਰ ਲਓ, 416-524-6704 ਇਹਨਾਂ ਦਾ ਇੱਕੋ ਇੱਕ ਫੋਨ ਨੰਬਰ ਹੈ। ਕਮਲਜੀਤ ਢਿੱਲੋਂ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ, ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਕਮਲਜੀਤ ਤੁਹਾਨੂੰ 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਲੈ ਕੇ ਦੇਣ ਦਾ ਵਾਅਦਾ ਕਰਦੇ ਆ ਵੀ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, $500 to $1,000 ਡਿਸਕਾਊਂਟ। ਕਮਲਜੀਤ, ਕਮਲਜੀਤ ਵੈਲਕਮ।
6: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਜਿੰਨੇ ਵੀ ਲਿਸਨਰਸ ਸੁਣ ਰਹੇ ਨੇ। ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ, ਪ੍ਰਾਈਸ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਆਟੋ ਹੋਮ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਤਾਂ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਸਾਡੇ ਕੋਲ ਅਪ ਟੂ 40% ਡਿਸਕਾਊਂਟ ਚੱਲ ਰਹੇ ਨੇ। ਅਗਰ ਕੋਈ ਵੀ ਸਾਲ ਦਾ $500 to $1,000 ਘੱਟ ਤੋਂ ਘੱਟ ਸੇਵ ਕਰਦਾ, ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਫੋਨ ਨੰਬਰ ਹੈਗਾ 6473944369, 647-394-4439। ਅਗਰ ਕੋਈ ਲਿਸਨਰ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣ ਲਈ ਕੁਆਲੀਫਾਈ ਕਰਨਾ ਚਾਹੁੰਦਾ, ਤੇ ਮੈਂ ਕਹਿੰਦੀ ਹਾਂ ਕਿ ਅਗਰ ਕਿਸੇ ਕੋਲ ਮਲਟੀਪਲ ਕਾਰਜ ਹੈਗੀਆਂ ਨੇ ਤੇ ਘਰ ਵੀ ਹੈਗਾ, ਉਹ ਇੱਕੋ ਇੰਸ਼ੋਰੈਂਸ ਕੰਪਨੀ ਤੋਂ ਇੰਸ਼ੋਰ ਕਰਵਾਓ, ਤਾਂ ਜੋ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ ਜੋ ਕਿ 25% ਹੁੰਦਾ, ਤੇ ਮਲਟੀ ਲਾਈਨ ਡਿਸਕਾਊਂਟ ਜੋ ਕਿ 15% to 20% ਹੋ ਸਕਦਾ। ਇਸ ਤੋਂ ਬਿਨਾਂ ਅਗਰ ਤੁਸੀਂ ਗੁੱਡ ਡਰਾਈਵਰ ਹੈਗੇ ਹੋ ਤੇ ਤੁਸੀਂ ਕੰਪਨੀ ਦੀ ਐਪ ਯੂਜ ਕਰਕੇ 10% ਡਿਸਕਾਊਂਟ ਰਾਈਟ ਅਵੇ ਲੈ ਸਕਦੇ ਹੋ, ਰਿਨਿਊਅਲ ਤੇ ਤੁਹਾਨੂੰ 25% ਡਿਸਕਾਊਂਟ ਵੀ ਮਿਲ ਸਕਦਾ। ਸੋ ਕੋਈ ਵੀ ਆਪਣੀ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ $500 to $1,000 ਘੱਟ ਤੋਂ ਘੱਟ ਸੇਵ ਕਰਨਾ ਚਾਹੁੰਦਾ, ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਇਸ ਤੋਂ ਬਿਨਾਂ ਅਗਰ ਕਿਸੇ ਨੂੰ ਵੀ ਕੋਈ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਨੂੰ ਕੰਟੈਕਟ ਕਰ ਲੈਣਾ। ਫੋਨ ਨੰਬਰ ਹੈਗਾ 6473944369, 647-394-4439। ਥੈਂਕ ਯੂ ਨਵੀ।
0: ਬਿਲਕੁਲ ਕਮਲਜੀਤ ਨੂੰ ਕਾਲ ਕਰੋ, 500 to 1,000 ਦੇਖੋ, 500 ਤੋਂ ਲੈ ਕੇ $1,000 ਕੋਈ ਨਿੱਕਾ ਮੋਟਾ ਅਮਾਊਂਟ ਨਹੀਂ ਹੁੰਦਾ ਬਚਾਉਣਾ, ਤੇ ਜਦੋਂ ਬਚ ਸਕਦਾ ਇੱਕ ਵਾਰ ਤੁਸੀਂ ਇਹਨਾਂ ਤੋਂ ਕੋਟ ਲੈ ਲਓ। ਐਂਡ ਨੰਬਰ ਹੈ 6473944369 ਕਮਲਜੀਤ ਕੌਰ ਢਿੱਲੋਂ, 6473944369 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ, ਅਤੇ ਕਮਲਜੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਵਧੀਆ ਟੀਮ ਹੈ, ਵਧੀਆ ਮਿਹਨਤ ਦੇ ਨਾਲ ਕੰਮ ਕਰਦੇ ਨੇ, ਅਤੇ ਤੁਹਾਨੂੰ ਪੂਰਾ ਐਨ ਤਸੱਲੀ ਦੇ ਨਾਲ ਡਿਸਕਾਊਂਟ ਲੈ ਕੇ ਦੇਣਗੇ। ਨਿਊ ਹਾਈਟਸ ਕਿਚਨ, ਜੇ ਕਿਸੇ ਨੇ ਵੀ ਆਪਣੀ ਡਰੀਮ ਕਿਚਨ ਰੈਡੀ ਕਰਾਉਣੀ ਆ, ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਤੁਹਾਨੂੰ ਫੋਨ ਕਰਨਾ ਪਵੇਗਾ। ਜਸਪਾਲ ਜੀ ਦਾ ਨਾ ਤੁਸੀਂ ਇੱਕ ਵਾਰ ਕੰਮ ਦੇਖ ਲਓ, ਕਿਚਨ ਵਗੈਰਾ ਤਿਆਰ ਕਰਵਾਉਣੀ ਹੁੰਦੀ ਹੈ, ਇੱਕ ਵਾਰ ਇਹਨਾਂ ਦਾ ਕੰਮ ਦੇਖੋ। ਕੰਮ ਦੇਖ ਕੇ ਤੁਸੀਂ ਖੁਦ ਆਪ ਕਹੋਗੇ ਕਿ ਯਾਰ ਵਾਹ ਵੀ ਵਾ ਨਾ ਵੀ, ਇਹ ਤਾਂ ਕਿਚਨਾਂ ਹੀ ਐਸੀਆਂ ਤਿਆਰ ਕਰਦੇ ਨੇ ਕਿ ਬੰਦਾ ਦੇਖ ਕੇ ਕਹਿੰਦਾ ਕਿ ਕਰਾਉਣੀ ਹੈ ਕਿਚਨ ਰੈਡੀ, ਤਾਂ ਇਹਨਾਂ ਤੋਂ ਕਰਾਵਾਂਗੇ। ਨਿਊ ਕੈਬਨਿਟਸ, ਵੈਨਿਟੀਜ਼, ਕਾਊਂਟਰ ਟੋਪ, ਆਪਣੇ TV ਦੇ ਕੋਈ ਤੁਸੀਂ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਆਰਡਰ ਆਦਿ ਰੈਡੀ ਕਰਵਾਉਣੀ ਹੈ, ਤਾਂ ਨੰਬਰ ਹੈ 416-859-1920 416-859-1920 ਤੇ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਜੀ ਦੇ ਨਾਲ ਗੱਲਬਾਤ ਕਰੋ, ਅਤੇ ਜਸਪਾਲ ਭਾਅ ਜੀ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਨੇ, ਅਤੇ ਤੁਹਾਨੂੰ ਖੂਬ ਇਹ ਇੰਪ੍ਰੈਸ ਕਰਨਗੇ ਆਪਣੇ ਕਿਚਨ ਦੇ ਕੰਮ ਦੇ ਨਾਲ, ਤੁਸੀਂ ਕਿਰਿਆ ਇਹਨਾਂ ਕੋਲੋਂ ਕਰਵਾ ਲਓ। ਸੋ ਵੀ ਵਿਲ ਬੀ ਰਾਈਟ ਬੈਕ ਆਉਂਦੇ ਹਾਂ ਅਤੇ ਤੁਹਾਡੇ ਨਾਲ ਗੱਲਬਾਤ ਕੰਟੀਨਿਊ ਕਰਦੇ ਹਾਂ। ਦੋ ਕੁ ਨਹੀਂ, ਅੱਧੇ ਕੁ ਮਿੰਟ ਦਾ ਸਮਾਂ ਦਿਓ।

0: ਸੋ ਗੱਲਬਾਤ ਹੋ ਰਹੀ ਸੀ ਅੱਜ ਬੱਚਿਆਂ ਨੂੰ ਡਿਸਪਲਿਨ ਕਰਨ ਦੇ ਬਾਰੇ ਵੀ, ਕਿਹਦੇ ਕੋਲ ਰਾਈਟ ਹੈ ਬੱਚਿਆਂ ਨੂੰ ਡਿਸਪਲਿਨ ਕਰਨ ਦਾ। ਹੁਣ ਮੈਂ ਗੱਲ ਕਰ ਰਿਹਾ ਸੀ ਵੀ ਕੋਈ ਮਾਸੀ ਕੋਈ ਵੀ ਰਿਲੇਟਿਵ ਹੈ ਵੀ ਉਹ ਤੁਹਾਡੇ ਬੱਚੇ ਨੂੰ ਘੂਰ ਸਕਦੇ ਆ ਜਾਂ ਨਹੀਂ, ਤੁਸੀਂ ਅਲਾਓ ਕਰੋਗੇ? ਹੁਣ ਬੜੇ ਲੋਕ ਨੇ ਉਹ ਤਾਂ ਇਹ ਵੀ ਨਹੀਂ ਅਲਾਓ ਕਰਦੇ ਵੀ ਕੋਈ ਗ੍ਰੈਂਡ ਪੇਰੈਂਟ, ਕੋਈ ਦਾਦਾ ਦਾਦੀ, ਨਾਨਾ ਨਾਨੀ ਸਾਡੇ ਬੱਚੇ ਨੂੰ ਡਿਸਪਲਿਨ ਕਰਨ। ਹੁਣ ਇਹਦੇ ਬਾਰੇ ਵੀ ਤੁਹਾਡਾ ਕੀ ਖਿਆਲ ਹੈ, ਜੇ ਤੁਹਾਡੇ ਬੱਚੇ ਨੂੰ ਉਹਨਾਂ ਦਾ ਕੋਈ ਗ੍ਰੈਂਡ ਪੇਰੈਂਟ ਘੂਰੇ ਡਿਸਪਲਿਨ ਕਰੇ, ਤੁਸੀਂ ਮਾਇੰਡ ਕਰੋਗੇ, ਤੁਸੀਂ ਅਲਾਓ ਕਰੋਗੇ? ਹੁਣ ਆਨਲਾਈਨ ਕਈ ਵਾਰ ਕੁਝ ਕਮੈਂਟ ਸੈਕਸ਼ਨ ਭਰੀ ਦੇ ਨੇ, ਕੋਈ ਲਿਖੂਗਾ ਵੀ ਸਿਰਫ ਮੇਰੇ ਕੋਲ ਐਜ਼ ਅ ਪੇਰੈਂਟ ਰਾਈਟ ਹੈ ਕਿ ਮੈਂ ਆਪਣੇ ਬੱਚੇ ਨੂੰ ਡਿਸਪਲਿਨ ਕਰਾਂ। ਦੂਜੇ ਪਾਸੇ ਕੁਝ ਲੋਕ ਕਹਿੰਦੇ ਯਾਰ ਕਿ ਏਡੀ ਕਿਹੜੀ ਗੱਲ ਹੈ, ਜੇ ਬੱਚੇ ਦਾ ਕੋਈ ਗ੍ਰੈਂਡ ਪੇਰੈਂਟ, ਕੋਈ ਦਾਦਾ ਦਾਦੀ, ਨਾਨਾ ਨਾਨੀ ਵੀ ਬੱਚੇ ਨੂੰ ਕੋਈ ਕੁਝ ਸਿਖਾ ਹੀ ਰਿਹਾ, ਕਿਹੜਾ ਕੋਈ ਕੁਛ ਬੁਰਾ ਕਹਿ ਰਿਹਾ? ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਵੀ ਕਿਹਦੇ ਕੋਲ ਰਾਈਟ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਆਪਣੇ ਬੱਚਿਆਂ ਨੂੰ ਡਿਸਪਲਿਨ ਕਰਨ ਦਾ? ਕਈ ਲੋਕ ਕਹਿੰਦੇ ਆ ਵੀ ਨਹੀਂ, ਕੋਈ ਵੀ ਇੰਟਰਫੀਅਰ ਨਹੀਂ ਕਰ ਸਕਦਾ। ਹੁਣ ਠੀਕ ਹੈ, ਚਲੋ ਬਾਉਂਡਰੀਜ਼ ਦੀ ਗੱਲਾਂ ਆਪਾਂ ਸੁਣੀ ਦੀਆਂ ਨੇ, ਬਟ ਕੁਝ ਕੁ ਵੀਡੀਓਜ਼ ਪੈ ਰਹੀਆਂ ਨੇ ਵੀ ਗ੍ਰੈਂਡ ਪੇਰੈਂਟਸ ਇੰਟਰਫੀਅਰ ਕਿਉਂ ਕਰਦੇ ਨੇ ਜਦੋਂ ਤੁਸੀਂ ਆਪਣੀ ਪੇਰੈਂਟਿੰਗ ਕਰ ਰਹੇ ਹੋ। ਚਲੋ ਜੇ ਕੋਈ ਬਹੁਤ ਹੀ ਵੱਡੀ ਗੱਲ ਹੈ ਤਾਂ ਮੰਨ ਲਿਆ, ਬਟ ਡਿਸਪਲਿਨ ਕਰਨਾ, ਕੋਈ ਗਲਤ ਗੱਲ ਨੂੰ ਗਲਤ ਕਹਿਣਾ, ਉਹ ਤਾਂ ਆਈ ਥਿੰਕ ਅਲਾਓ ਕੀਤਾ ਜਾਣਾ ਚਾਹੀਦਾ। ਕੀ ਤੁਹਾਡਾ ਖਿਆਲ ਹੈ? ਸੋ ਕੀ ਇੱਕ ਗ੍ਰੈਂਡ ਪੇਰੈਂਟ ਆਪਣੇ ਬੱਚੇ, ਆਪਣੇ ਗ੍ਰੈਂਡ ਚਾਈਲਡ ਨੂੰ ਡਿਸਪਲਿਨ ਕਰ ਸਕਦਾ? ਤੁਸੀਂ ਆਪਣੇ ਫੈਮਿਲੀਜ਼ ਦੇ ਵਿੱਚ ਕੀ ਅਲਾਓ ਕਰਦੇ ਹੋ? ਸੱਚੋ ਸੱਚ ਦੱਸੋ, ਜੇ ਤੁਸੀਂ ਕਹਿੰਦੇ ਨਹੀਂ ਯਾਰ ਨਵੀ, ਸਾਡੇ ਪਰਿਵਾਰ 'ਚ ਅਸੀਂ ਕਿਹਾ ਹੋਇਆ ਵੀ ਸਿਰਫ ਅਸੀਂ ਬੱਚੇ ਨੂੰ ਡਿਸਪਲਿਨ ਕਰਾਂਗੇ, ਹੋਰ ਕੋਈ ਨਹੀਂ। ਸੋ ਨੰਬਰ ਹੈ ਆਪਣਾ 905-673-3337। ਇੱਕ ਕੁੜੀ ਨੇ ਲਿਖਿਆ ਵੀ ਮੈਂ ਆਪਣੇ ਪੇਰੈਂਟਸ ਨੂੰ ਵੀ ਅਤੇ ਆਪਣੇ ਇਨਲੋਜ਼ ਨੂੰ ਵੀ ਕਿਹਾ ਕਿ ਸਿਰਫ ਅਸੀਂ ਚੂਜ਼ ਕਰਾਂਗੇ ਕਿ ਸਾਡਾ ਬੱਚਾ ਕਿਵੇਂ ਡਿਸਪਲਿਨ ਕੀਤਾ ਜਾਵੇਗਾ, ਹੋਰ ਕੋਈ ਨਹੀਂ। ਹੁਣ ਆਈ ਡੋਂਟ ਨੋ, ਜੇ ਤੁਸੀਂ ਗਲਤ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ ਜਾਂ ਕੀ ਸਿਚੁਏਸ਼ਨ ਹੈ, ਬਟ ਸਿਚੁਏਸ਼ਨ ਹੀ ਐਸਾ ਬਣ ਚੁੱਕਿਆ ਅਤੇ ਰਿਲੇਸ਼ਨਸ਼ਿਪਸ ਹੀ ਐਸੇ ਬਣ ਚੁੱਕੇ ਆ ਵੀ ਆਪਾਂ ਬਸ ਰੋਕਦੇ ਹਾਂ ਜਾਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਮਨਾ ਹੀ ਕਰਨ ਲੱਗ ਪਏ। ਇੱਕ ਨੇ ਲਿਖਿਆ ਵੀ ਇਹ ਮੇਰੀ ਅਥੋਰਿਟੀ ਐਜ਼ ਅ ਪੇਰੈਂਟ ਵੀ ਸਿਰਫ ਮੈਂ ਕੁਛ ਕਹਿ ਸਕਦਾ ਬੱਚੇ ਨੂੰ, ਹੋਰ ਕੋਈ ਨਹੀਂ, ਨਾ ਕੋਈ ਦਾਦਾ ਦਾਦੀ, ਨਾ ਕੋਈ ਨਾਨਾ ਨਾਨੀ, ਨਾ ਕੋਈ ਚਾਚਾ ਤਾਇਆ, ਕੋਈ ਵੀ ਨਹੀਂ। ਐਜ਼ ਅ ਪੇਰੈਂਟ ਸਿਰਫ ਮੇਰੀ ਅਥੋਰਿਟੀ ਹੈ। ਦੱਸ ਵੀ ਤੇਰੀ ਅਥੋਰਿਟੀ ਹੈ ਸਿਰਫ, ਬਟ ਜੇ ਤੇਰੀ ਗੱਲ ਉਹ ਸੁਣ ਹੀ ਨਹੀਂ ਰਿਹਾ ਫਿਰ ਕੀ ਕਹੋ, ਫਿਰ ਕੀ ਤੁਸੀਂ ਕਰੋਗੇ? ਸੋ ਇੱਕ ਨੇ ਕਿਹਾ ਵੀ ਸਾਡੇ ਬੱਚੇ ਨੂੰ ਮਾੜਾ ਜਿਹਾ ਵੀ ਕੋਈ ਘੂਰੇ ਨਾ, ਕੋਈ ਰਿਸ਼ਤੇਦਾਰ ਹੈ, ਕੋਈ ਗ੍ਰੈਂਡ ਪੇਰੈਂਟ ਆ, ਅਸੀਂ ਤਾਂ ਉਹਨਾਂ ਨੂੰ ਬੁਲਾਉਣਾ ਹੀ ਬੰਦ ਕਰ ਦਾਂਗੇ। ਦੱਸ ਇੱਡੀ ਕਿਹੜੀ ਗੱਲ ਹੈ? ਮੇ ਬੀ ਇਹ ਮਤਲਬ ਗੋਰੇ ਗੋਰਿਆਂ 'ਚ ਥੋੜ੍ਹੇ ਸਿਸਟਮ ਅਲੱਗ ਹੈ। ਆਪਣੀ ਕਮਿਊਨਿਟੀ ਦੇ ਵਿੱਚ ਤਾਂ ਇੱਦਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਕਹਿੰਦੇ ਹੋ ਕਿ ਨਵੀਂ ਯਾਰ ਕਿੱਦਾਂ ਦੇ ਲੋਕ ਨੇ ਵੀ ਕੁਛ ਕਹਿਣ ਨਹੀਂ ਦਿੰਦੇ। ਹੁਣ ਇਹ ਬੱਚਾ ਹੈ ਕਿਹੜਾ, ਕੋਈ ਤੁਸੀਂ ਰੋਬੋਟ ਨੂੰ ਯੂਨੋ ਟ੍ਰੇਨ ਕਰ ਰਹੇ ਹੋ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ, ਜੇ ਕੋਈ ਗ੍ਰੈਂਡ ਪੇਰੈਂਟ ਬੱਚੇ ਨੂੰ ਡਿਸਪਲਿਨ ਕਰ ਰਿਹਾ, ਤੁਸੀਂ ਉਸਦੇ ਹੱਕ ਦੇ ਵਿੱਚ ਹੋ ਜਾਂ ਇਹਦੇ ਬਾਰੇ ਤੁਸੀਂ ਕਹੋਗੇ ਨਹੀਂ ਯਾਰ ਸਿਰਫ ਪੇਰੈਂਟ ਹੀ ਕਰ ਸਕਦਾ ਅੱਜ ਕੱਲ੍ਹ? ਸੋ ਥੋੜ੍ਹੀ ਜਿਹੀ ਤੁਹਾਡੀ ਕਾਲਸ ਜ਼ਰੂਰ ਲਵਾਂਗੇ। ਸੋਰੀ, ਪਹਿਲਾਂ ਥੋੜ੍ਹਾ ਜਿਹਾ ਮੇਰੇ ਫੋਨ ਦੇ ਵਿੱਚ ਇੱਕ ਇਸ਼ੂ ਆ ਰਿਹਾ ਸੀਗਾ, ਬਟ 905-673-3337 ਆਪਣਾ ਨੰਬਰ ਹੈ। ਤੁਸੀਂ ਦੇ ਦਿੰਦੇ ਹੋ ਪਰਮਿਸ਼ਨ ਆਪਣੇ ਪੇਰੈਂਟਸ ਨੂੰ ਵੀ ਉਹ ਤੁਹਾਡੇ ਬੱਚੇ ਨੂੰ ਜਿਵੇਂ ਮਰਜ਼ੀ ਘੂਰਨ, ਜਿਵੇਂ ਮਰਜ਼ੀ ਟੋਕਣ, ਜਿਵੇਂ ਮਰਜ਼ੀ ਝਿੜਕਣ, ਜਿਵੇਂ ਮਰਜ਼ੀ ਡਿਸਪਲਿਨ ਕਰਨ, ਜਾਂ ਤੁਸੀਂ ਕਿਹਾ ਹੋਇਆ ਕਿ ਨਹੀਂ ਯਾਰ ਵੀ ਸਿਰਫ ਅਸੀਂ ਕਰਾਂਗੇ, ਜੇ ਕੁਛ ਗਲਤ ਕਰਦਾ ਨਾ ਸਾਨੂੰ ਦੱਸੋ ਬੱਚਾ। ਸੋ 905-673-3337 ਨੰਬਰ ਆਪਣਾ, 905-673-3337। ਲੋਕਾਂ ਨੇ ਅੱਛਾ ਮੈਂ ਨਵੀਂ ਗੱਲ ਸੁਣੀ ਹੈ ਕਿ ਗ੍ਰੈਂਡ ਪੇਰੈਂਟਸ ਨੂੰ ਵੀ ਰੋਕਿਆ ਹੋਇਆ ਵੀ ਤੁਸੀਂ ਬਿਲਕੁਲ ਵੀ ਉਹਨਾਂ ਨੂੰ ਮਨਾ ਨਹੀਂ ਕਰ ਸਕਦੇ, ਡਿਸਪਲਿਨ ਨਹੀਂ ਕਰ ਸਕਦੇ, ਟੋਕ ਨਹੀਂ ਸਕਦੇ, ਝਿੜਕ ਨਹੀਂ ਸਕਦੇ, ਇਹ ਸਿਰਫ ਜੇ ਕੋਈ ਕਰੇਗਾ ਤਾਂ ਅਸੀਂ ਯਾਨੀ ਕਿ ਪੇਰੈਂਟਸ ਹੀ ਕਰਾਂਗੇ। ਹੈ ਫਿਰ ਤਾਂ ਠੀਕ ਹੈ, ਤੁਹਾਡਾ ਬੱਚਾ ਫਿਰ ਦੇਖਿਓ ਸਹੀ ਛਾਲਾਂ ਮਾਰਦਾ ਬੈੱਡ ਤੋਂ ਛਾਲਾਂ ਮਾਰਦਾ ਸੋਫੇ ਤੋਂ ਕਿਤੇ ਫੰਕਸ਼ਨ ਤੇ ਜਾਂਦਾ ਜੇ ਕੋਈ ਕੁਛ ਕਹਿ ਹੀ ਨਹੀਂ ਸਕਦਾ ਬੱਚੇ ਨੂੰ ਤਾਂ ਫਿਰ ਕਰੋਗੇ ਕੀ 0575 ਹਾਂਜੀ
1: ਹਾਂਜੀ ਨਵੀਂ ਜੀ ਕਿਆ ਹਾਲ ਚਾਲ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਮੇਰੇ ਕੋਲ ਤੋਂ ਹਮਾਰੇ ਸਾਥ ਆਲਰੇਡੀ ਇੰਸੀਡੈਂਟ ਹੁਆ ਥਾ ਮਤਲਬ ਮੇਰੇ ਮੰਮਾ ਮੇਰੇ ਸਾਥ ਰਹਿਤੇ ਹੈ ਤੋ ਕਿਆ ਕਹਤੇ ਹੈ ਮੇਰੀ ਜੋ ਬੜੀ ਬੇਟੀ ਹੈ ਉਸਨੇ ਕੁਛ ਮਤਲਬ ਬੋਲ ਦਿਆ ਥਾ ਕਿ ਭਾਈ ਜੋ ਦਾਦੀ ਹੈ ਵੋ ਤੋ ਮਤਲਬ ਕੁਛ ਜਿਬਰੀ ਬੋਲਾ ਬਲਾਬਲਾ ਕਰਤੀ ਹੈ ਤੋ ਮੇਰੀ ਵਾਈਫ ਨੇ ਤੋ ਉਸਕੋ ਖੂਬ ਝਾੜਾ ਖੂਬ ਖੂਬ ਡਾਂਟ ਮਾਰੀ
0: ਕਿਸਕੋ ਕਿਸਕੋ ਡਾਂਟ ਮਾਰੀ ਆਪਕੀ ਮਦਰ ਕੋ ਯਾ ਬੇਟੀ ਕੋ
1: ਬੇਟੀ ਕੋ
0: ਅੱਛਾ
1: ਬੇਟੀ ਕੋ ਖੂਬ ਝਾੜ ਮਾਰੀ ਔਰ ਫਿਰ ਉਸਕੇ ਬਾਅਦ ਆਜ ਕੇ ਦਿਨ ਐਂਡ ਦੇ ਰਿਸਪੈਕਟ ਗ੍ਰੈਂਡ ਪੇਰੈਂਟਸ ਐਜ਼ ਵੈਲ ਐਂਡ ਗ੍ਰੈਂਡ ਪੇਰੈਂਟ ਕੁਛ ਵੀ ਕਹਿ ਸਕਤੇ
0: ਹੈ ਸੋ ਅੱਛਾ ਆਪਨੇ ਔਰ ਆਪਨੀ ਵਾਈਫ ਨੇ ਆਪਕੀ ਮਦਰ ਕੋ ਫੁੱਲ ਅਥਾਰਟੀ ਦੀ ਹੈ ਕਿ ਵੋ ਜੋ ਮਰਜ਼ੀ ਕਹਿ ਸਕਤੇ ਹੈ ਬੱਚੋਂ ਕੋ
1: ਹਾਂ ਹਾਂ ਮਤਲਬ ਯਾਰ ਵੋ ਹਮਾਰੇ ਪੇਰੈਂਟਸ ਹੈ ਉਨ੍ਹੋਂਨੇ ਵੋ ਤੋ ਹਮਾਰੇ ਸੇ ਬੜਾ ਹੀ ਅਹੁਦਾ ਹੁਆ ਨਾ ਹਮ ਤੋ ਯੇ ਸੋਚਤੇ ਹੈ ਉਨਕਾ ਤੋ ਦੇ ਵੋ ਕੋਈ ਗਲਤ ਤੋ ਕਰੇਂਗੇ ਨਹੀਂ ਯਾਰ ਸਹੀ ਚੀਜ਼ ਹੀ ਸਿਖਾਏਂਗੇ ਐਸਾ ਤੋ ਹੈ ਨਹੀਂ ਕਿ ਵੋ ਕੁਛ ਗਲਤ ਸਿਖਾ ਦੇਂਗੇ ਬਾ ਆਪਕੇ ਵੀ ਜੋ ਪੇਰੈਂਟਸ ਹੈ ਆਪ ਉਨਕੀ ਕਿਤਨੀ ਰਿਸਪੈਕਟ ਕਰਤੇ ਹੋ ਤੋ ਆਪਕੇ ਜੋ ਬੱਚੇ ਹੋਂਗੇ ਯਾ ਬੱਚੇ ਹੈ ਤੋ ਆਪ ਮਨਾ ਥੋੜੇ ਨਾ ਕਰੋਗੇ ਮੁਝੇ ਤੋ ਐਸਾ ਲਗਤਾ ਹੈ
0: ਆਪਕੋ ਕਿਉਂ ਲਗਤਾ ਹੈ ਯਾਰ ਕਿ ਆਪਕੋ ਕਿਉਂ ਲਗਤਾ ਹੈ ਕਿ ਅੱਜ ਕੱਲ ਕੇ ਸਮੇਂ ਮੇ ਹਮ ਕਿਸੀ ਕੋ ਵੀ ਕੁਛ ਕਹਿਨੇ ਨਹੀਂ ਦੇਤੇ ਬੱਚੋਂ ਕੋ
1: ਕਿਉਂਕਿ ਨਿਊਕਲੀਅਰ ਫੈਮਿਲੀ ਜ਼ਿਆਦਾ ਹੋ ਗਈ ਹੈ ਐਕਚੁਅਲੀ ਨਾ ਦੈਟ ਦਾ ਪ੍ਰੋਬਲਮ ਉਨਕਾ ਵੋ ਟੱਚ ਹੀ ਛੁੱਟ ਗਿਆ ਪੇਰੈਂਟਸ ਸੇ ਯਾ ਫੈਮਿਲੀ ਸੇ ਤੋ ਜਿਨਕੇ ਟੱਚ ਹੈ ਵੋ ਠੀਕ ਹੋਂਗੇ ਜੋ ਇਕੱਠੇ ਰਹਤੇ ਹੈ ਜੋ ਨਿਊਕਲੀਅਰ ਫੈਮਿਲੀ ਹੋ ਚੁੱਕੇ ਹੈ ਨਾ ਤੋ ਵਹਾਂ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਕਿਉਂਕਿ ਉਨਕਾ ਟੱਚ ਛੁੱਟ ਗਿਆ ਵੋ ਸਭ ਕੁਛ ਤੋ ਮੁਝੇ ਤੋ ਯਹੀ ਲਗਤਾ ਹੈ ਨਿਊਕਲੀਅਰ ਫੈਮਿਲੀ ਕੀ ਵਜ੍ਹਾ ਸੇ ਪਹਿਲੇ ਜੁਆਇੰਟ ਫੈਮਿਲੀ ਹੋਤੀ ਥੀ ਫਿਰ ਜੁਆਇੰਟ ਸੇ ਟੂਟਤੇ ਟੂਟਤੇ ਤੋ ਪੇਰੈਂਟਸ ਕੇ ਸਾਥ ਹੀ ਰਹਿ ਗਏ ਪਹਿਲੇ ਤੋ ਚਾਚਾ ਬੱਚਾ ਵੀ ਸਾਥ ਰਹਿਤੇ ਥੇ ਤੋ ਨਿਊਕਲੀਅਰ ਫੈਮਿਲੀ ਜ਼ਿਆਦਾ ਹੀ ਨਿਊਕਲੀਅਰ ਹੋ ਗਈ ਹੈ ਸਿਰਫ ਵਾਈਫ ਹਸਬੈਂਡ ਔਰ ਬੱਚੇ ਕੋਈ ਟੱਚ ਹੀ ਨਹੀਂ ਰਹਾ ਤੋ ਫਿਰ ਇਸ ਲਈ ਧੀਰੇ ਧੀਰੇ ਖਤਮ ਹੋਤਾ ਜਾ ਰਹਾ
0: ਚਲੋ ਠੀਕ ਹੈ ਹੁਣ ਥੈਂਕ ਯੂ ਸਰ ਬਹੁਤ ਸ਼ੁਕਰੀਆ ਕਈ ਲੋਕਾਂ ਨੂੰ ਲੱਗਦਾ ਕਿ ਸਾਡਾ ਤਰੀਕਾ ਹੀ ਸਹੀ ਹੈ ਜੇ ਸਾਡੇ ਪੇਰੈਂਟਸ ਕੁਛ ਕਹਿਣਗੇ ਤਾਂ ਉਹ ਡਿਫਰੈਂਟ ਤਰੀਕੇ ਨਾਲ ਕਹਿਣਗੇ ਅਸੀਂ ਉਹ ਤਰੀਕਾ ਲਾਈਕ ਨਹੀਂ ਕਰਦੇ ਤੇ ਬਸ ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਹੋਣਾ ਚਾਹੀਦਾ ਜੇ ਸਾਡੇ ਕਹਿਣ ਤੋਂ ਬਾਹਰ ਕੁਛ ਹੋ ਰਿਹਾ ਤਾਂ ਉਹ ਗਲਤ ਹੈ 8319 ਹੈਲੋ
2: ਹੈਲੋ
0: ਜੀ ਵੈਲਕਮ ਜੀ ਆਪਣਾ ਰੇਡੀਓ ਦਾ ਵਾਲੀਅਮ ਪਿੱਛੇ ਬੰਦ ਕਰ ਲਓ ਪਲੀਜ਼
2: ਓਕੇ ਹੈਲੋ
0: ਹਾਂਜੀ
2: ਹਾਂਜੀ ਮੈਂ ਇਹ ਕਹਿਣਾ ਸੀ ਮੇਰੇ ਕਿਡਸ ਟੀਨੇਜਰ ਸੀਗੇ ਨਾ ਜਦੋਂ ਤਾਂ ਮੈਂ ਸਾਰਿਆਂ ਨੂੰ ਹੀ ਪਰਮਿਸ਼ਨ ਦਿੱਤੀ ਸੀ ਆਪਣੇ ਮਦਰ ਪਾਪਾ ਦੇ ਨਾਲ ਨੂੰ ਉਹਨਾਂ ਦੇ ਦਾਦਾ ਦੀ ਤੇ ਨਾਨਾ ਨਾਨੀ ਨੂੰ ਔਰ ਉਹਨਾਂ ਨੇ ਦੱਸਿਆ ਹੋਇਆ ਸੀ ਸਕੂਲ ਦੇ ਰਾਊਂਡ ਕੋਈ ਵੀ ਆ ਸਕਦਾ ਆ ਤੇ ਔਰ ਨੋ ਕਿਡਸ ਆਰ ਨੋ ਲਾਈਕ ਯੂ ਨੋ ਲੈਟਸ ਸੇ ਫਾਰ ਮਾਈ ਸਨ ਨੋ ਗਰਲਸ ਆਰ ਅਲਾਉਡ ਇਨ ਦਾ ਹਾਊਸ ਔਰ ਉਹਨਾਂ ਨੂੰ ਬਕਾਇਦਾ ਹੱਕ ਸੀਗਾ ਬਕਾਇਦਾ ਔਰ ਉਹਨਾਂ ਨੇ ਇਸ ਚੀਜ਼ ਦਾ ਮਤਲਬ ਰਿਸਪੈਕਟ ਵੀ ਕੀਤੀ ਔਰ ਉਹਨਾਂ ਨੂੰ ਪਤਾ ਸੀ ਵੀ ਜੇ ਪੇਰੈਂਟਸ ਘਰ ਨਹੀਂ ਹੈਗੇ ਤਾਂ ਉਹਨਾਂ ਦਾ ਪੱਕਾ ਪੂਰਾ ਹੱਕ ਹੈਗਾ ਦਾਦਾ ਦਾਦੀ ਦਾ ਕੋਈ ਵੀ ਰਹਿੰਦੇ ਨੇ ਉਹਨਾਂ ਨੇ ਵੀ ਏਦਾਂ ਹੀ ਤਾਂ ਨੀ ਆਪਣੀ ਜ਼ਿੰਦਗੀ ਇੱਥੇ ਤੱਕ ਬਿਤਾਈ ਸਾਨੂੰ ਅੱਗੇ ਤੱਕ ਲਿਆਂਦਾ ਤੇ ਆਈ ਥਿੰਕ ਉਹਦੇ ਨਾਲ ਉਹਨਾਂ ਦੇ ਵਿੱਚ ਇੱਕ ਨਿਮਰਤਾ ਹੀ ਕਿਡਸ ਦੇ ਵਿੱਚ ਇੱਕ ਆਈਡੀਆ ਆਇਆ ਵੀ ਹਾਂ ਵੀ ਕਿੱਦਾਂ ਮਤਲਬ ਪੇਰੈਂਟਸ ਦੇ ਨਾਲ ਉਹਨਾਂ ਨੂੰ ਮਤਲਬ ਦੇ ਲੋ ਕਿ ਡਿਫਰੈਂਟ ਡਾਇਨਾਮਿਕਸ ਦੇ ਲਈ ਦੇ ਸਕਦੇ
0: ਠੀਕ ਹੈ ਨਾਲੇ ਦੇਖੋ ਇੱਕ ਕਿਸਮ ਦੇ ਨਾਲ ਨਾ ਉਹਨਾਂ ਨੂੰ ਸਭ ਤੋਂ ਹੀ ਫਿਰ ਡਰ ਰਹਿੰਦਾ ਵੀ ਜੇ ਸਿਰਫ ਪੇਰੈਂਟ ਹੀ ਝਟਕ ਸਕਦਾ ਫਿਰ ਜਦੋਂ ਪੇਰੈਂਟ ਉੱਥੇ ਹੈ ਨਹੀਂ ਫਿਰ ਉਹਨਾਂ ਨੂੰ ਇਹ ਲੱਗਦਾ ਯਾਰ ਵੀ ਸਾਨੂੰ ਤਾਂ ਖੁੱਲੀ ਛੁੱਟੀ ਹੈ ਜੋ ਮਰਜ਼ੀ ਕਰੀ ਚੱਲੋ
2: ਹਾਂਜੀ ਔਰ ਹੌਲੀ ਹੌਲੀ ਉਹ ਜਿਹੜੀ ਜਿਹੜਾ ਇੱਕ ਹੁੰਦਾ ਨਾ ਵੀ ਛੋਟਾ ਜਿਹਾ ਹੁੰਦਾ
0: ਜੀ ਸੌਰੀ ਥੋੜੀ ਆਵਾਜ਼ ਘਟ ਰਹੀ ਹੈ ਹਾਂ
2: ਹਾਂਜੀ ਵੀ ਜੇ ਵੀ ਉਹਨਾਂ ਨੂੰ ਲੱਗਦਾ ਵੀ ਇਹ ਓਲਡ ਨੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੈਗਾ ਉਹ ਜਦੋਂ ਆਪਾਂ ਉਹਨੂੰ ਮੈਲੋ ਜਿਹਾ ਕਰ ਦਿੰਦੇ ਹਾਂ ਉਹ ਸਿਚੁਏਸ਼ਨ ਦੀ ਨੂੰ ਤਾਂ ਐਟਲੀਸਟ ਦੇ ਸਟਾਰਟ ਅੰਡਰਸਟੈਂਡਿੰਗ ਇੱਚ ਅਦਰ
0: ਜੀ
2: ਔਰ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਕਿਉਂਕਿ ਪਤਾ ਨਹੀਂ ਕਿਉਂ ਕਿਸੇ ਵਜ੍ਹਾ ਕਰਕੇ ਆਪਾਂ ਨੂੰ ਇਹ ਲੱਗਦਾ ਵੀ ਜਿਹੜੇ ਓਲਡ ਜਨਰੇਸ਼ਨ ਦੇ ਨੋ ਨਥਿੰਗ ਦੇ ਆਰ ਸਟੂਪਿਡ ਪਰ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਆਪਣੀ ਲਾਈਫ ਦੇ ਆਪਣੇ ਪੜਾਅ ਦੇ ਵਿੱਚ ਆਪਣੇ ਦੇ ਡਿਡ ਦੇਅਰ ਬੈਸਟ ਬਟ ਦੇ ਹੈ ਤੇ ਆਪਾਂ ਆਪਣਾ ਕਰ ਰਹੇ ਹਾਂ ਕੋਈ ਵੀ ਮਤਲਬ ਵੀ ਆਰ ਨੋ ਨੋ ਇਟ ਆਲ ਹੈ ਨਾ ਪਤਾ ਨਹੀਂ ਇਸ ਲਈ
0: ਚਲੋ ਨਹੀਂ ਇਹ ਤਾਂ ਠੀਕ ਹੈ ਆਊਟਕਮ ਇਹ ਵੀ ਹੋ ਸਕਦਾ ਵੀ ਜੇ ਆਪਾਂ ਗ੍ਰੈਂਡ ਪੇਰੈਂਟਸ ਨੂੰ ਜਾਂ ਕੋਈ ਰਿਲੇਟਿਵਸ ਨੂੰ ਨਹੀਂ ਪਰਮਿਸ਼ਨ ਦੇਈਏ ਤੇ ਬੱਚੇ ਵੱਡੇ ਹੋ ਕੇ ਕਹਿਣਗੇ ਵੀ ਇਹਨਾਂ ਨੂੰ ਤਾਂ ਕੱਖ ਨਹੀਂ ਪਤਾ ਅਸੀਂ ਤਾਂ ਇਹਨਾਂ ਨੂੰ ਰੂਲ ਕਰਦੇ ਹਾਂ ਹੈ ਸੋ ਇੱਕ ਮੈਂ ਤੁਹਾਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਦਾ ਵੀ ਨੰਬਰ ਦਵਾਂ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਕੋਈ ਰਿਪੇਅਰ ਟਰੱਕ ਦੀ ਕੋਈ ਅਲਾਈਨਮੈਂਟ ਯਾਦ ਰੱਖਦਾ ਓਇਲ ਚੇਂਜ ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ ਦੇ ਉੱਤੇ ਸਟੀਲਸ ਅਤੇ ਜੇਮਸਨੋ ਪਾਰਕਵੇ ਦੇ ਕੋਰਨਰ ਤੇ ਲੋਕੇਟਡ ਹੈ ਤੁਹਾਡੇ ਲਈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 401 ਤੋਂ ਉਤਰਨ ਸਾਰ ਤੁਹਾਡੇ ਲਈ ਅਵੇਲੇਬਲ ਨੇ ਤੇ ਗ੍ਰੈਂਡ ਓਪਨਿੰਗ ਦੇ ਮੌਕੇ ਤੇ ਬੜੀਆਂ ਖਾਸ ਸਪੈਸ਼ਲਸ ਬਹੁਤ ਖਾਸ ਡਿਸਕਾਊਂਟ ਲੱਗੇ ਹੋਏ ਨੇ ਐਂਡ ਤੁਸੀਂ ਵਿਜ਼ਿਟ ਕਰੋ ਮਨੂ ਦੇ ਨਾਲ ਗੱਲਬਾਤ ਕਰਿਓ 6472346293 ਨੰਬਰ ਹੈ ਸੋ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ ਸਟੂਡੀਓ 'ਚ ਅਤੇ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ 905-673-3337 ਏਰੀਅਨ ਮਿਲਸ ਐਕਿਰਾ ਮੇਪਲ ਐਕਿਰਾ ਅਤੇ ਨਾਲ ਮਿਸਿਸਾਗਾ ਵੋਲਕਸ ਵੈਗਨ ਵਾਲੇ ਹਾਇਰਿੰਗ ਕਰ ਰਹੇ ਆ ਇਹਨਾਂ ਨੂੰ ਲਾਈਸੈਂਸਡ ਗੱਡੀਆਂ ਦੇ ਟੈਕਨੀਸ਼ੀਅਨ ਚਾਹੀਦੇ ਆ ਜਲਦੀ ਬੜੀਆਂ ਵੱਡੀਆਂ ਕੰਪਨੀਆਂ ਬਹੁਤ ਕਮਾਲ ਦੇ ਪੈਕੇਜਿਸ ਨੇ ਸੋ ਏਰੀਅਨ ਮਿਲਸ ਐਕਿਰਾ ਮੇਪਲ ਐਕਿਰਾ ਐਂਡ ਨਾਲ ਮਿਸਿਸਾਗਾ ਵੋਲਕਸ ਵੈਗਨ ਲਾਈਸੈਂਸ ਟੈਕਨੀਸ਼ੀਅਨਸ ਦੀ ਹਾਇਰਿੰਗ ਅਤੇ ਨੰਬਰ ਹੈ ਕਰਨ ਸ਼ਰਮਾ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਫੋਨ ਕਰੋ ਕਹੋ ਵੀ ਵੀ ਵੁੱਡ ਲਾਈਕ ਟੂ ਟਾਕ ਟੂ ਕਰਨ 905-828-5800 905-828-5800 ਕਰਨ ਸ਼ਰਮਾ ਅਤੇ ਕਰਨ ਹੁਣੇ ਤੁਹਾਨੂੰ ਵਧੀਆ ਜੋਬ 'ਤੇ ਲਵਾ ਰਹੇ ਨੇ ਇੱਦਾਂ ਦੀਆਂ ਕੰਪਨੀਜ਼ ਦੇ ਨਾਲ ਯਾਰ ਲੋਕ ਤਾਂ ਤਰਸਦੇ ਆ ਕਿ ਸਾਨੂੰ ਕਿਤੇ ਕੰਮ ਮਿਲ ਜਾਵੇ ਹੈ ਹੁਣ ਤੁਸੀਂ ਕੋਈ ਆਊਟ ਜੋਬ ਕਰ ਰਹੇ ਹੋ ਬਟ ਤੁਹਾਡੇ ਕੋਲ ਟੈਕਨੀਸ਼ੀਅਨ ਦਾ ਐਕਸਪੀਰੀਅੰਸ ਹੈ ਤਾਂ ਵਧੀਆ ਜੁੜੋ ਇਹਨਾਂ ਨਾਲ ਅਤੇ ਨਾਲੇ ਡਾਲਰ ਵਧੀਆ ਨਾਲੇ ਪੈਕੇਜ ਵਧੀਆ ਨਾਲੇ ਕੰਪਨੀ ਵਧੀਆ ਨਾਲੇ ਐਨ ਰਿਸਪੈਕਟ ਦੇ ਨਾਲ ਤੁਹਾਨੂੰ ਹਰ ਇੱਕ ਬੰਦਾ ਟ੍ਰੀਟ ਕਰਦਾ ਸੋ ਜਸ ਗਿਵ ਦਮ ਅ ਕਾਲ ਅਤੇ ਕਰਨ ਹੁਣੇ ਇੱਥੋਂ ਦੇ ਮੈਨੇਜਰ ਨੇ ਤੁਹਾਡੀ ਪੂਰੀ ਦੀ ਪੂਰੀ 110% ਮਦਦ ਕਰਨ ਕਰ ਰਹੇ ਨੇ ਸਵੇਰੇ ਸਵੇਰੇ ਮੈਸੇਜ ਆਇਆ ਇੱਕ ਵੀਰ ਦਾ ਕਹਿੰਦੇ ਨਵੀਂ ਯਾਰ ਲੋਨ ਚਾਹੀਦਾ ਕਿਹਦੇ ਕੋਲ ਜਾਈਏ ਤੁਹਾਨੂੰ ਲੋਨ ਚਾਹੀਦਾ ਤੁਹਾਨੂੰ ਮੋਰਗੇਜ ਚਾਹੀਦੀ ਹੈ ਉਹਦੇ ਲਈ ਟੀਮ ਹਰਮਨ ਬੱਤਾ ਹਰਮਨ ਇਜ਼ ਨੰਬਰ 1 ਅਤੇ ਹਰਮਨ ਨਾਲ ਇੱਕ ਵਾਰ ਡੀਲ ਕਰ ਲਿਆ ਮੇਰਾ ਵਾਅਦਾ ਕਿ ਤੁਸੀਂ ਬਾਅਦ ਚੋਂ ਕੋਈ ਵੀ ਲੋਨ ਕੋਈ ਵੀ ਪੈਸੇ ਲੈਣੇ ਆ ਤਾਂ ਹਰਮਨ ਤੋਂ ਹੀ ਲਓਗੇ ਹਰਮਨ ਵੈਲਕਮ ਸਰ
3: ਥੈਂਕ ਯੂ ਨਵੀ ਗੁੱਡ ਮਾਰਨਿੰਗ ਐਵਰੀਵਨ ਨਵੀ ਕੁਇਕਲੀ ਦੱਸਦਾ ਕੱਲ ਸ਼ਾਮ ਨੂੰ ਇੱਕ ਕਲਾਇੰਟ ਦਾ ਮੈਸੇਜ ਆਇਆ ਉਹਨਾਂ ਦੀ ਮੋਰਗੇਜ ਡਿਕਲਾਈਨ ਹੋ ਗਈ ਆਹ ਫਰਾਈਡੇ ਦੀ ਕਲੋਜ਼ਿੰਗ ਆ ਉਹਨਾਂ ਦੀ ਆਪਾਂ ਪਹਿਲਾਂ ਵੀ ਕਈ ਵਾਰ ਕਿਹਾ ਕਿ ਇੱਕ ਤਾਂ ਜੀ ਅਪ ਟੂ ਡੇਟ ਰਿਹਾ ਕਰੋ ਆਪਣੀ ਫਾਈਲ ਦੇ ਵਿੱਚ ਤੁਸੀਂ ਲਾਸਟ ਮਿੰਟ ਤੱਕ ਨਾ ਵੇਟ ਕਰੋ ਤੇ ਸਾਰਾ ਕੁਛ ਪ੍ਰੋਫੈਸ਼ਨਲ ਤੇ ਨਾ ਛੱਡੋ ਕਿ ਜੀ ਉਹ ਅਪਡੇਟ ਕਰਨਗੇ ਹੋ ਗਈ ਸਾਡੀ ਫਾਈਲ ਅਜ਼ਿਊਮ ਨਾ ਕਰਿਆ ਕਰੋ ਜ਼ਰੂਰ ਪੇਪਰ ਵਰਕ ਰਿਵਿਊ ਕਰੋ ਕੀ ਆਊਟਸਟੈਂਡਿੰਗ ਆ ਕੀ ਤੁਹਾਡਾ ਪ੍ਰੂਵ ਹੋ ਚੁੱਕਿਆ ਸੋ ਕਹਿੰਦੇ ਜੀ ਸਾਨੂੰ ਦੱਸਿਆ ਗਿਆ ਸੀ ਕਿ ਸਾਡੀ ਫਾਈਲ ਪ੍ਰੂਵ ਹੋ ਗਈ ਆ ਤੇ ਹੁਣ ਉਹ ਕਹਿ ਰਹੇ ਨੇ ਜੀ ਫਾਈਲ ਨਹੀਂ ਪ੍ਰੂਵ ਹੋਈ ਤੇ ਸਾਨੂੰ ਪ੍ਰਾਈਵੇਟ ਲੈਂਡਿੰਗ 8% ਤੇ ਦਵਾ ਰਹੇ ਨੇ ਸੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਮੈਨੂੰ ਅੱਜ ਮਿਲੋ ਐਂਡ ਐਂਡ ਨਵੀਂ ਡਾਊਨ ਪੇਮੈਂਟ ਵੀ 30% ਪਾ ਰਹੇ ਨੇ ਉਹ ਸੋ ਮੈਨੂੰ ਪਤਾ ਨੀ ਲੱਗਿਆ ਕਿ ਕਿਉਂ 8% ਕੋਟ ਕੀਤਾ ਗਿਆ ਉਹਨਾਂ ਨੂੰ ਪ੍ਰਾਈਵੇਟ ਚ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਮੈਂ ਕਿਹਾ 5.5% ਤੋਂ ਥੱਲੇ ਇੰਟਰਸਟ ਰੇਟ ਚ ਪ੍ਰਾਈਵੇਟ ਲੈਂਡਿੰਗ ਦਵਾਉਂਗਾ ਐਂਡ ਫਰਾਈਡੇ ਹੀ ਕਲੋਜ਼ਿੰਗ ਹੋਊਗੀ ਇੱਕ ਦਿਨ ਵੀ ਐਕਸਟੈਂਸ਼ਨ ਲੈਣ ਦੀ ਲੋੜ ਨੀ ਪਲੱਸ 1.5 ਮਹੀਨੇ ਦੇ ਵਿੱਚ ਬੈਂਕ ਤੋਂ ਮੋਰਗੇਜ ਵੀ ਕਰਾ ਕੇ ਦਊਂਗਾ ਅੰਡਰ 4% ਸੋ ਜਦੋਂ ਤੁਹਾਡੇ ਕੋਲ ਏਦਾਂ ਦੀ ਸਿਚੁਏਸ਼ਨ ਆਉਂਦੀ ਹੈ ਪਹਿਲਾਂ ਤਾਂ ਟਰਾਈ ਕਰੋ ਜੀ ਆਪਾਂ ਏਦਾਂ ਦੀ ਸਿਚੁਏਸ਼ਨ ਚ ਫਸੀਏ ਨਾ ਜ਼ਰੂਰ ਪ੍ਰੋਪਰਲੀ ਪ੍ਰੀ ਕੁਆਲੀਫਿਕੇਸ਼ਨ ਲੈ ਕੇ ਤੁਸੀਂ ਆਪਣਾ ਘਰ ਬਾਏ ਕਰਿਆ ਕਰੋ ਬਟ ਜੇ ਕੋਈ ਏਦਾਂ ਦੀ ਸਿਚੁਏਸ਼ਨ ਆ ਜਾਂਦੀ ਆ ਤਾਂ ਆਪਣੀਆਂ ਆਪਸ਼ਨਸ ਜ਼ਰੂਰ ਐਕਸਪਲੋਰ ਕਰੋ ਜੇ ਤੁਸੀਂ ਡਾਊਨ ਪੇਮੈਂਟ ਵਧੀਆ ਪਾ ਰਹੇ ਹੋ ਤਾਂ ਮੋਸਟ ਲਾਈਕਲੀ 5.29% ਤੇ ਪ੍ਰਾਈਵੇਟ ਲੈਂਡਿੰਗ ਮਿਲ ਜਾਂਦੀ ਆ ਜਾ ਜਾਣਕਾਰੀ ਚਾਹੀਦੀ ਆ ਤਾਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਟੀਮ ਹਰਮਨ ਪਤਾ 6476859000 647-685-9000 ਥੈਂਕ ਯੂ ਨਵੀ
0: ਕਿਆ ਬਾਤ ਹੈ ਨਾਲੇ ਫਰਾਈਡੇ ਨੂੰ ਕਲੋਜ਼ਿੰਗ ਨਾਲੇ ਦੇਖੋ ਪੈਸਾ ਕਿੰਨਾ ਵਜਾ ਕੇ ਦੇ ਰਹੇ ਆ ਸੋ ਜੇ ਕੋਈ ਕਹਿ ਰਿਹਾ ਵੀ 8% ਤੇ ਹੋ ਇੰਨੇ ਤੇ ਹੋ ਤੁਸੀਂ ਇੱਕ ਵਾਰ ਹਰਮਨ ਨੂੰ ਕਾਲ ਕਰ ਲਓ ਹਿਲ ਗਿਵ ਯੂ ਦ ਰਾਈਟ ਐਡਵਾਈਸ ਐਂਡ ਮੇਨ ਥਿੰਗ ਇਹ ਹੈ ਕਿ ਕੋਈ ਤੁਹਾਨੂੰ ਚੱਕਰਾਂ 'ਚ ਨਹੀਂ ਪਾਉਣਗੇ ਸੋ 647-685-9000 ਟੀਮ ਹਰਮਨ ਬੱਤਾ ਹੀ ਇਜ਼ ਦ ਨੰਬਰ 1 ਮੈਨ ਗਿਵ ਹਿਮ ਅ ਕਾਲ ਤੇ ਤੁਹਾਡੇ ਲਈ ਬਿਲਕੁਲ ਹਰਮਨ ਹੁਣੇ ਹਾਜ਼ਰ ਨੇ ਤੁਸੀਂ ਸੁਣ ਰਹੇ ਹੋ
4: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
6: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: Awaaz, har roz, savere 9 to 10 baje tak. Radio Awaaz.
8: All advertisements are paid. Awaaz, the voice, does not take any responsibility for any paid advertisements during this program.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ ਚ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000।
1: You are listening to your favorite radio show, Radio Awaz, the voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056।
6: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
7: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮੈਨੂੰ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
8: 50 ਸਨੀਵੈਲ ਗੇਟ, ਬ੍ਰੈਂਟਨ, ਮਾਉਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, tawakitchen.ca।
9: ਯਾਰ, ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਚ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699, 905-790-1699.
10: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
11: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ

0: Central, 30 Rambler Drive, Brampton. Major intersection, Steeles and Kennedy, 90545-12600.
1: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
2: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
3: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
4: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
5: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 to 10 ਵਜੇ ਤੱਕ, ਐਵਰੀ ਸੈਟਰਡੇ 10 to 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200.

ਬੈਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਤਿਕਾਰ ਇੱਕ ਵਾਰ ਫਿਰ ਤੋਂ ਬਰੋਹਾਂ ਅਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਵਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: 10 ਵਜੇ ਤੱਕ ਤੇ ਸਹਿਯੋਗ ਦੇ ਦੌਰਾਨ ਤੁਸੀਂ ਸਾਡਾ 905-673-3333 9056733337 ਦੇ ਉੱਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹੋਏ ਚੱਲਦੇ ਹਾਂ ਸ਼ੋਅ ਦੇ ਵਿੱਚ, ਜਿੱਥੇ ਤੁਸੀਂ ਐਨਰਜੀ ਅਤੇ ਪੋਜ਼ਿਟਿਵਿਟੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਜੋ ਇਸ ਸ਼ੋਅ ਨੂੰ ਇੰਜੋਏ ਕਰੋਗੇ। ਔਰ 905-673-3337 ਸਟੂਡੀਓਜ਼ ਦੇ ਨੰਬਰ ਨੇ। ਹਮੇਸ਼ਾ ਇਸ ਤਰ੍ਹਾਂ ਨਿਰਭਾਓ, ਨਿਰਵੈਰ, ਡਰ ਨਹੀਂ ਕਿਸੇ ਵੀ ਚੀਜ਼ ਦਾ, ਰੱਖਣਾ ਵੀ ਨਹੀਂਗਾ ਅਤੇ ਲੋੜ ਵੀ ਨਹੀਂਗੀ। ਨਿਰਵੈਰ, ਵੈਰ ਵੀ ਨਹੀਂ ਰੱਖਣਾ, ਬੋਝ ਨਹੀਂ ਚੱਕਣਾ ਨਾ ਸਿਰ 'ਤੇ ਨਾ ਮੋਢਿਆਂ 'ਤੇ। ਜ਼ਿੰਦਗੀ ਬਿਹਤਰੀਨ ਤਰੀਕੇ ਨਾਲ ਜਿਉਣੀ ਆ ਅਤੇ ਜ਼ਿੰਦਗੀ ਜਿਉਣਾ ਆ, ਕੋਈ ਮੈਡਲ ਜਿੱਤਣ ਨਹੀਂ ਆਏ ਕਿ ਲੋਕ ਕੀ ਕਹਿਣਗੇ। ਲੋਕਾਂ ਨੂੰ ਖੁਸ਼ ਕੰਮ ਕਰਨ ਦਾ ਜਿਹੜਾ ਹੁੰਦਾ ਉਹ ਹੁੰਦਾ ਜਿਹੜੇ ਘਰੇ ਵਧਾਈਆਂ ਲੈਣ ਆਉਂਦੇ ਇੰਡੀਆ ਤੋਂ। ਤੁਸੀਂ ਲੋਕਾਂ ਨੂੰ ਖੁਸ਼ ਕਰਨ ਨਹੀਂ ਆਏ, ਆਪ ਖੁਸ਼ ਰਹਿਣ ਆਏ ਹੋ ਇੱਥੇ। ਵਧਾਈਆਂ ਲੈਣ ਜਿਹੜੇ ਹੁੰਦੇ ਨੇ ਉਹ ਤਾੜੀਆਂ ਮਾਰ ਕੇ ਕਹਿੰਦੇ ਹੁੰਦੇ ਨੇ ਕਿ ਹਾਏ ਹਾਏ ਖੁਸ਼ੀ ਦਿਓ ਜੀ, ਅਤੇ ਇੱਥੇ ਖੁਸ਼ੀ ਤੁਸੀਂ ਆਪਣੇ ਆਪ ਨੂੰ ਦੇਣੀ ਹੈਗੀ ਆ। ਸੋ ਇਸ ਲਈ ਬਾਹਲੀ ਪਰਵਾਹ ਨਾ ਕਰਿਆ ਕਰੋ ਕਿਸੇ ਦੀ ਕੌਣ ਕੀ ਕਹੂਗਾ, ਕੀ ਕਰੂਗਾ, ਕੀ ਨਹੀਂ ਕਰੂਗਾ। ਆਪਾਂ ਸਰਟੀਫਿਕੇਟ ਲੈਣੇ ਜਾਂ ਦੇਣੇ ਨਹੀਂ ਹੈਗੇ। ਸਾਰੇ ਹੀ ਨਰਿੰਦਰ ਮੋਦੀ ਨੇ ਇੱਥੇ, ਸਾਰੇ ਹੀ ਪ੍ਰਕਾਸ਼ ਸਿੰਘ ਬਾਦਲ ਨੇ, ਬਸ ਮੌਕਾ ਨਹੀਂ ਮਿਲਦਾ ਕਿਸੇ ਨੂੰ। ਜੇ ਮਿਲ ਜਾਵੇ ਤਾਂ ਉੱਪਰਲੇ ਡੰਗ ਮਾਰਦੇ ਨੇ। ਇਸ ਲਈ ਚੜ੍ਹਦੀ ਕਲਾ 'ਚ ਰਹੋ, ਪਰਵਾਹ ਨਾ ਕਰੋ ਕੌਣ ਕੀ ਕਰਦਾ, ਐਨਰਜੀ ਵੇਸਟ ਨਹੀਂ ਕਰਨੀ ਕਿਸੇ 'ਤੇ, ਪਰਵਾਹ ਵੀ ਨਹੀਂ ਕਰਨੀ ਕਿਸੇ ਦੀ। 905-673-3337 ਸਟੂਡੀਓ ਦੇ ਨੰਬਰ ਨੇ। ਸਟੂਡੀਓ 'ਚ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸੰਤੋਸ਼ ਮਹਿੰਦਾ, ਸੰਤੋਸ਼ ਜੀ ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਅਮਨ ਜੀ, ਚੜ੍ਹਦੀ ਕਲਾ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਉਮੀਦ ਕਰਦੀ ਹਾਂ ਅੱਜ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਹੀ ਪਿਆਰਾ ਹੋਏਗਾ, ਐਂਡ 10 ਵਜੇ ਤੱਕ ਤੁਸੀਂ ਸਾਡਾ ਸ਼ੋਅ ਇਨ ਹੀ ਸੁਣਦੇ ਰਹੋ ਤੇ ਇੰਜੋਏ ਕਰੋ।
0: ਵੈਰੀ ਗੁੱਡ, ਵੈਰੀ ਗੁੱਡ। ਔਰ ਕੁਝ ਖਬਰਾਂ ਨੇ ਜਿਹਨਾਂ ਵੱਲ ਚੱਲਾਂਗੇ, ਪਰ ਉਸ ਤੋਂ ਪਹਿਲਾਂ ਖਬਰਾਂ ਦੇ ਵਿੱਚ ਇਸ ਵਜੇ ਤੱਕ 10 ਜਿਹੜੇ ਬੱਚੇ ਨੇ ਈ ਬਾਈਕਸ ਨੇ ਜਿਹੜੇ ਜਿਹਨਾਂ ਨੂੰ ਤੁਸੀਂ ਲੈ ਕੇ ਬੱਚਿਆਂ ਨੂੰ ਖੁਸ਼ੀ ਲਈ ਦਿੰਦੇ ਹੋ, 10 ਤੋਂ ਵੱਧ ਬੱਚੇ ਜਿਹੜੇ ਇਸ ਸਮੇਂ ਦੁਨੀਆ ਛੱਡ ਚੁੱਕੇ ਨੇ, ਮਾਰੇ ਜਾ ਚੁੱਕੇ ਨੇ ਈ ਬਾਈਕਸ ਐਕਸੀਡੈਂਟ ਦੇ ਵਿੱਚ। 450 ਤੋਂ ਵੱਧ ਬੱਚਾ ਇੰਜਰਡ ਹੋਇਆ। ਸਿਰ ਬੱਚਿਆਂ ਦੀ ਗੱਲ ਕਰ ਰਿਹਾ, ਐਡਲਟਸ ਦੀ ਨਹੀਂ ਮੈਂ ਕਰ ਰਿਹਾ। 450+ ਬੱਚਾ ਇੰਜਰਡ ਹੋਇਆ ਈ ਬਾਈਕਸ ਦੇ ਨਾਲ। ਤਕਰੀਬਨ ਇੱਕ ਹਫ਼ਤੇ ਦੇ ਬਲਿਟਸ ਦੇ ਦੌਰਾਨ ਟੋਰਾਂਟੋ ਪੁਲਿਸ ਨੇ ਰੋਂਗ ਤਰੀਕੇ ਨਾਲ ਪ੍ਰੋਸੀਡ ਕਰਦੇ ਹੋਏ ਲੋਕਾਂ ਵਿੱਚੋਂ

0: 400 ਤੋਂ ਵੱਧ ਟਿਕਟਸ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈਆਂ ਨੇ ਟੋਰਾਂਟੋ ਪੁਲਿਸ ਨੇ ਇਕੱਲੀ ਨੇ ਇੱਕ ਸ਼ਹਿਰ ਦੇ ਵਿੱਚ। ਸੋ ਇਸ ਸਮੇਂ ਈ ਬਾਈਕਸ ਜਿੱਥੇ ਇੱਕ ਰੈਗੂਲੇਸ਼ਨ ਦੇ ਅੰਡਰ ਲਿਆਉਣ ਦੀ ਗੱਲ ਕੀਤੀ ਜਾ ਰਹੀ ਆ, ਯੈਸ ਬਾਈ ਬਹੁਤ ਲੋਕਾਂ ਕੋ ਫਾਇਦਾ ਵੀ ਹੋਗਾ, ਇਸ ਮੈਂ ਬੜੀ ਲੌਬੀਜ਼ ਆ ਕੇ ਆਏਗੀ, ਉੱਥੇ ਈ ਬਾਈਕਸ ਦੇ ਉੱਪਰ ਪ੍ਰਕੋਸ਼ਨਲੀ ਜਿਹੜਾ ਹੈਗਾ ਨੇ ਚਲਾਉਣ ਦੇ ਲਈ ਇੱਕ ਕੈਂਪੇਨ ਵੀ ਜਾਰੀ ਕੀਤੀ ਗਈ ਹੈਗੀ ਆ। ਦੂਸਰੇ ਪਾਸੇ ਡੋਨਲਡ ਟਰੰਪ ਜਿਹੜਾ ਇੱਕ ਡੇਢ ਮਹੀਨਾ ਪਹਿਲਾਂ ਤੁਰਕੀ ਤੋਂ ਦੱਸ ਰਿਹਾ ਸੀਗਾ ਕਿ ਮੈਂ ਭੱਜਿਆ, ਅਸਲ 'ਚ ਜਿਹੜੀਆਂ ਰਿਪੋਰਟਸ ਸਾਹਮਣੇ ਆਈਆਂ ਜਿੱਥੇ ਉਹਨੂੰ ਡਰ ਲੱਗਿਆ ਕਿ ਇਰਾਨ ਮੇਰੇ 'ਤੇ ਹਮਲਾ ਕਰ ਦਊ, ਅਤੇ ਇਰਾਨ ਦੇ ਵਿੱਚ ਸਭ ਤੋਂ ਵੱਡਾ ਜੋਕ ਜਿਵੇਂ ਮੋਦੀ ਸਾਹਿਬ ਦੇ ਚੱਲ ਰਹੇ ਸੀਗੇ ਸਟੂਡੈਂਟ ਪ੍ਰੋਟੈਸਟ ਦੇ ਦੌਰਾਨ, ਇਸ ਸਮੇਂ ਡੋਨਲਡ ਟਰੰਪ ਦੇ ਚੱਲਦੇ ਨੇ ਕਿ ਸਾਡਾ ਲੀਡਰ ਖਮਨਾਈ ਉਹਨੂੰ ਪਤਾ ਸੀ ਕਿ ਇਹਨਾਂ ਨੂੰ ਪਤਾ ਮੈਂ ਕਿੱਥੇ ਰਹਿੰਦਾ, ਉਹ ਆਪਣਾ ਘਰ ਛੱਡ ਕੇ ਨਹੀਂ ਗਿਆ, ਕੁਛ ਨਹੀਂ ਛੱਡ ਕੇ ਗਿਆ, ਸੱਤਾ ਦੇ ਪਰਿਵਰਤਨ ਦੇ ਲਈ ਇਹਨਾਂ ਨੇ ਖਮਨਾਈ ਨੂੰ ਮਾਰਿਆ, ਅਤੇ ਉਸੇ ਪਾਰਟੀ ਦੀ ਸੱਤਾ ਦੁਬਾਰਾ ਆ ਗਈ, ਸਾਰੇ ਲੋਕ ਉਸੇ ਪਾਰਟੀ ਦੇ ਅੰਡਰ ਇਕੱਠੇ ਹੋ ਕੇ ਅਮੈਰੀਕਾ ਦੇ ਖਿਲਾਫ ਖੜ੍ਹੇ ਹੋ ਗਏ ਨੇ। ਸੋ ਅਮੈਰੀਕਾ ਦੇ ਅੰਦਰ ਬਹੁਤ ਸਾਰੇ ਪ੍ਰੋਟੈਸਟ, ਜਿੱਥੇ ਨਿਊਯਾਰਕ ਦੇ ਵਿੱਚ ਕੱਲ੍ਹ ਇੱਕ ਪ੍ਰੋਟੈਸਟ ਚੱਲਿਆ, 90 ਲੋਕਾਂ ਨੂੰ ਅਰੈਸਟ ਕੀਤਾ ਗਿਆ, ਡੋਨਲਡ ਟਰੰਪ ਜਿਹੜਾ ਕਿ ਦੁਨੀਆ 'ਚ ਯਾਦ ਰੱਖਿਆ ਜਾਊਗਾ ਜਦੋਂ ਇਹ ਇਨਸਾਨ ਆਇਆ, ਸਭ ਤੋਂ ਵੱਡੀ ਬਿਮਾਰੀ ਅਤੇ ਸਭ ਤੋਂ ਵੱਡੀ ਪੈਸੇ ਦੀ ਕਿੱਲਤ, ਇੱਕ ਇੱਕ ਆਦਮੀ ਜਿਸਦੀ ਸਮਝਣ ਕਰਨ ਦੀ ਕੁਸ਼ਲਤਾ ਇੰਨੀ ਸੀ, ਉਹ ਇਸ ਸਮੇਂ ਜਿਹੜਾ ਇਤਿਹਾਸ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ। ਫਿਲਹਾਲ 2 ਮਹੀਨੇ ਰਹਿ ਗਏ ਨੇ, ਟਰੰਪ ਦੀ ਪਾਵਰ ਨਾਪੀ ਜਾਊਗੀ, ਅਗਰ ਕਾਂਗਰਸ ਦੇ ਵਿੱਚ ਡੈਮੋਕਰੈਟਸ ਜਿੱਤ ਜਾਂਦੇ ਨੇ, ਜਿਹੜੇ ਕਿ ਸਾਰੇ ਹੀ ਅੰਕੜੇ ਦਿਖਾ ਰਹੇ ਨੇ ਕਿ ਡੈਮੋਕਰੈਟਸ ਹੁੰਝਾ ਫਿਰ ਜਿੱਤ ਹਾਸਲ ਕਰਨਗੇ, ਉੱਥੇ ਮਸਕ ਵਰਗੇ ਦੋਸਤ ਦੁਬਾਰਾ ਅਨਾਊਂਸ ਕਰ ਚੁੱਕੇ ਨੇ ਕਿ ਡੋਨਲਡ ਟਰੰਪ ਨੂੰ ਮੈਂ ਫਾਈਨਾਂਸਿੰਗ ਕਰੂੰਗਾ, ਯਾਨੀ ਕਿ ਮੈਂ ਫੰਡਿੰਗ ਕਰੂੰਗਾ, ਜਿਹੜਾ ਮਸਕ ਡੋਨਲਡ ਟਰੰਪ ਦੇ ਆਉਂਦਿਆਂ ਹੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ਾਮਲ ਹੋ ਗਿਆ, ਜਿਸਦੀ ਆਪਦੀ ਬੇਟੀ 18 ਸਾਲ ਦੀ ਹੋਣ 'ਤੇ ਇੱਕ ਚਿੱਠੀ ਲਿਖਦੀ ਆ ਕੋਰਟ ਦੇ ਵਿੱਚ, ਪਟੀਸ਼ਨ ਦਾਇਰ ਕਰਦੀ ਆ ਕਿ ਮੇਰਾ ਇਸ ਆਦਮੀ ਦਾ ਫਿਊਚਰ 'ਚ ਕੋਈ ਲੈਣ ਦੇਣ ਨਾ ਹੋਵੇ, ਦੁਨੀਆ ਦੇ ਸਭ ਤੋਂ ਅਮੀਰ ਆਦਮੀ ਦਾ, ਅਤੇ ਉਹ ਹੁਣ ਉਸ ਤੋਂ ਅਲੱਗ ਰਹਿ ਰਹੀ ਹੈ। ਜਿੱਥੇ ਮਸਕ ਦੇ ਨਿੱਜੀ ਜੀਵਨ ਦੇ ਵਿੱਚ ਕਈ ਡਿਵੋਰਸ ਤਾਂ ਆਈ ਆਏ, ਪਰ ਮਸਕ ਕਿਤੇ ਇਹ ਵੀ ਕਹਿ ਚੁੱਕਿਆ ਕਿ ਮੈਂ ਡਿਪਰੈਸ਼ਨ ਦੀ ਗੋਲੀ ਲੈਂਦਾ ਹੈਗਾ, ਰਾਤ ਨੂੰ ਇਹਨਾਂ ਨੂੰ ਨੀਂਦ ਨਹੀਂ ਆਉਂਦੀ, ਪੈਸੇ ਜ਼ਰੂਰ ਇਹਨਾਂ ਕੋਲ ਹੈਗੇ ਆ। ਚਾਹੇ ਅਡਾਨੀ ਅਤੇ ਅੰਬਾਨੀ ਦੀ ਗੱਲ ਕਰੀਏ, ਜਿਹਦੇ ਵਿੱਚ ਪੀ ਚਿਦੰਬਰਮ ਉਸ ਸਮੇਂ ਦੇ ਫਾਈਨਾਂਸ ਮਿਨਿਸਟਰ ਨੂੰ ਕਹਿਣਾ ਪੈ ਗਿਆ ਸੀ ਕਿ ਦੋਨੋਂ ਭਾਰਤ ਦੇ ਸਭ ਤੋਂ ਅਮੀਰ ਲੋਕ ਹੋ, ਦੁਨੀਆ 'ਚ ਸਾਡਾ ਜਲੂਸ ਨਿਕਲ ਰਿਹਾ, ਆਪਣੀ ਦੋਨਾਂ ਦੀ ਲੜਾਈ ਘਰ ਦੇ ਅੰਦਰ ਬੈਠ ਕੇ ਨਿਬੇੜੋ, ਬਾਹਰ ਨਾ ਨਿਬੇੜੋ। ਐਟਲਸ ਸਾਈਕਲ ਵਰਗੀ ਕੰਪਨੀ ਜਿਹੜੀ ਕਰੋੜ ਦੇ ਵਿੱਚ ਸਾਈਕਲ ਬਣਾਉਂਦੀ ਸੀ, ਦੁਨੀਆ ਦੀ ਸਭ ਤੋਂ ਵੱਡੀ ਸਾਈਕਲ ਬਣਾਉਣ ਦੀ ਕੰਪਨੀ ਲੁਧਿਆਣੇ ਦੀ ਸੀ, ਅਤੇ ਐਟਲਸ ਬਰਬਾਦ ਅਤੇ ਖਤਮ ਹੋ ਗਈ, ਕਿਉਂਕਿ ਘਰੇਲੂ ਕਲੇਸ਼ ਜਿਹੜੇ ਹੈਗੇ ਨੇ ਇਹਨਾਂ ਕੋਲ ਪੈਸਾ ਹੋਣ ਦੇ ਬਾਵਜੂਦ ਬਹੁਤ ਵੱਡੇ ਸੀਗੇ ਆਮ ਲੋਕਾਂ ਦੇ ਨਾਲੋਂ। ਅਤੇ ਦੂਸਰੇ ਪਾਸੇ ਇਹ ਕਹਿ ਦਿੰਦੇ ਹਾਂ ਕਿ ਦੁਨੀਆ ਦੇ ਬਹੁਤ ਸਾਰੇ ਲੋਕ, ਦੀਪਿਕਾ ਪਦਕੋਣ ਜਿਹੜੀ ਕਿ ਕਹਿੰਦੀ ਹੈ ਮੈਂ ਡਿਪਰੈਸ਼ਨ ਦੇ ਵਿੱਚੋਂ ਨਿਕਲੀ ਹਾਂ, ਦਵਾਈ ਲੈ ਰਹੀ ਹਾਂ, ਹੋਰ ਬਹੁਤ ਸਾਰੇ ਲੋਕਾਂ 'ਚੋਂ ਕਪਿਲ ਸ਼ਰਮਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬਹੁਤ ਹਸਾਉਂਦਾ, ਲੋਕਾਂ ਨੂੰ ਹਸਾਉਣ ਵਾਲਾ ਕਹਿ ਰਿਹਾ ਕਿ ਮੈਂ ਆਪਣੀ ਫਿਲਮ ਜ਼ੋਮੈਟੋ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਰਿਹਾ, ਯਾਨੀ ਕਿ ਇਹਨਾਂ ਦੀ ਮਨਾਈ ਜੇ ਨਹੀਂ ਹੁੰਦੀ, ਇਹ ਲੋਕ ਬਿਮਾਰ ਹੋ ਜਾਂਦੇ ਨੇ, ਉਹਨੂੰ ਸੋ ਕਾਲਡ ਡਿਪਰੈਸ਼ਨ ਕਿਹਾ ਜਾਂਦਾ, ਜੋ ਤੁਹਾਡੇ ਦਾਦੇ ਅਤੇ ਮੇਰੇ ਦਾਦੇ ਸਰਦਾਰ ਗਾਹੀ ਸਿੰਘ ਨੂੰ ਕਦੇ ਨਹੀਂ ਹੋਇਆ ਸੀ, ਭਾਵੇਂ ਉਹਨਾਂ ਨੂੰ ਘਰਾਂ 'ਚੋਂ ਬਾਹਰ ਰਹਿਣਾ ਪਿਆ, ਗੁਰਦੁਆਰੇ ਦੀਆਂ ਛੱਤਾਂ 'ਚ ਉਹਨਾਂ ਰਾਤਾਂ ਕੱਟੀਆਂ, ਉਹ ਲੋਕ ਚੜ੍ਹਦੀ ਕਲਾ ਵਾਲੇ ਲੋਕ ਸੀ, ਕਦੇ ਵੀ ਉਦਾਸ ਅਤੇ ਨਿਰਾਸ਼ ਨਹੀਂ ਹੋਏ, 13 ਪਾਣਾ ਮਿੱਠਾ ਲਾਗੇ ਕਰਕੇ ਚੱਲਦੇ ਰਹੇ। ਰੇਡੀਓ ਵਾਜ਼ ਨੂੰ ਸੁਣ ਰਹੇ 9:16 ਸਟੂਡੀਓ ਘੜੀਆਂ ਦੇ ਉੱਤੇ ਹੋ ਚੁੱਕੇ ਨੇ, ਔਰ ਮੇਰੇ ਨਾਲ ਇਸ ਸਮੇਂ ਸ਼ਬਾਨੂ ਆ। ਸ਼ਬਾਨੂ ਜੀ, ਆਪਕਾ ਸਵਾਗਤ ਕਰਦੇ ਹਾਂ, ਔਰ ਬਹੁਤ ਸਾਰੇ ਖਬਰਾਂ ਹੋਰ ਨੇ ਜਿਹੜੀਆਂ ਮੈਂ ਤੁਹਾਡਾ ਇੱਕ ਇੱਕ ਕਰਕੇ ਸ਼ੇਅਰ ਕਰੂੰਗਾ। ਸ਼ਬਾਨੂ,
1: ਥੈਂਕ ਯੂ ਅਮਨ ਭਾਈ,
0: ਕੈਸੇ ਆਪ?
1: ਬਿਲਕੁਲ ਬੜੀਆ, ਫਸਟ ਕਲਾਸ।
0: ਆਪਕੋ ਡਿਪਰੈਸ਼ਨ ਲਾਸਟ ਟਾਈਮ ਕਬ ਹੁਆ ਥਾ?
1: ਯਾਦ ਨਹੀਂ ਹੈ, ਨਾ ਹੁਆ ਥਾ ਕਭੀ।
0: ਸਰ, ਉਦਾਸ ਹੋਣੇ ਕਾ ਨਾਮ ਕੋ ਡਿਪਰੈਸ਼ਨ ਰੱਖ ਦੇਣਾ, ਉਸਕੇ ਬਾਅਦ ਗੋਲੀਆਂ ਲਗਾ ਦੇਣੀ ਉਸ ਬੰਦੇ ਕੋ, ਦਿਮਾਗੀ ਤੌਰ ਪੇ ਬੁੱਝ ਕਰ ਦੇਣਾ ਉਸਕੋ, ਠੰਡਾ ਕਰ ਦੇਣਾ। ਹਾਂਜੀ, ਕਭੀ ਉਸਕੋ ਨੀਂਦ ਆ ਰਹੀ ਹੈ, ਕਭੀ ਉਸਕੋ ਕੁਛ ਆ ਰਿਹਾ ਹੈ। ਮੈਂ ਇਸ ਚੀਜ਼ ਦੇ ਬਹੁਤ ਖਿਲਾਫ ਹਾਂ, ਜਿੱਥੇ ਆਟਿਜ਼ਮ ਦੀ ਬਿਮਾਰੀ ਦੀ ਮੈਂ ਗੱਲ ਬੱਚਿਆਂ ਦੀ ਕਰਦਾ, ਹਰੇਕ ਬੱਚੇ ਨੂੰ ਡਿਕਲੇਅਰ ਕਰ ਦੇਣਾ ਕਿ ਆਟਿਜ਼ਮ ਹੈ, ਚਲੋ ਜੀ ਦਾ ਇਲਾਜ ਕਰਾਓ। ਹਾਂਜੀ, ਉੱਥੇ ਡਿਪਰੈਸ਼ਨ ਜਿਹੜਾ ਇੱਕ ਆਮ ਜਿਹਾ ਹੋ ਚੁੱਕਿਆ ਕਿ ਜੀ ਇਹ ਡਿਪਰੈਸਡ ਹੋ ਗਿਆ ਜੀ। ਆਖੀ ਕਿਉਂ ਡਿਪਰੈਸਡ ਹੋਇਆ? ਜਦੋਂ ਭਾਜੀ ਆਪਣੇ ਮਨ ਦੇ ਮੁਤਾਬਕ ਆਪਾਂ ਦੀ ਯਾਸ਼ੀ ਪੂਰੀ ਨਹੀਂ ਨਾ ਹੁੰਦੀ, ਆਪਾਂ ਜਿਹੜੀ ਯਾਸ਼ੀ ਕਰਨੀ ਚਾਹੁੰਦੇ ਹੁੰਦੇ ਹਾਂ ਉਹ ਯਾਸ਼ੀ ਪੂਰੀ ਨਹੀਂ ਹੁੰਦੀ, ਉਹ ਯਾਸ਼ੀ ਦੇ ਥੱਲੇ ਆ ਕੇ ਅਸੀਂ ਇਹ ਡਿਪਰੈਸ਼ਨ ਵਰਡ ਕਲੀਅਰ ਕਰ ਦਿੰਦੇ ਹਾਂ। ਜਿਨ੍ਹਾਂ ਨੇ ਦਸਾਂ ਨੋਹਾਂ ਦੀ ਕਿਰਤ ਖਾਣੀ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਕਹਿ ਗਏ ਦਸਾਂ ਨੋਹਾਂ ਦੀ ਕਿਰਤ, ਇਸਕਾ ਮਤਲਬ ਸਮਝਦੇ ਹੋ ਕਿਆ ਹੈ?
1: ਹਾਂਜੀ, ਨਹੀਂ ਜੀ,
0: ਨਹੀਂ, 10 ਉਂਗਲੀਆਂ ਹੁੰਦੀ ਹੈ, 10 ਨਾਖੂਨ ਹੁੰਦੇ ਹੈ।
1: ਹਾਂਜੀ,
0: ਗੁਰੂ ਨਾਨਕ ਪਾਤਸ਼ਾਹ ਬੋਲੇ ਆਪਣੇ ਮੈਸੇਜ ਮੇ ਨਾਮ ਜਪੋ, ਉਸ ਪਰਮਾਤਮਾ ਕਾ ਨਾਮ ਜਪਤੇ ਰਹੋ, ਜੋ ਵੀ ਕੰਮ ਕਰਤੇ ਹੋ। ਸਿੱਧ ਉਸ ਸਮੇਂ ਨਾ ਸਨਾਤਨੀ ਥੇ, ਯੇ ਪਹਾੜੋਂ ਮੇ ਚਲੇ ਜਾਤੇ ਥੇ ਔਰ ਸ਼ਕਤੀਓਂ ਸੇ ਦਰਵਾਜ਼ੇ ਬੰਦ ਕਰ ਦੇਤੇ ਥੇ ਕਿ ਲੋਕ ਵਹਾਂ ਆਏ ਨਾ, ਹਮ ਹੀ ਰਹੇ ਵਹਾਂ, ਇੱਕ ਇੱਕ ਪੈਰ ਪੇ ਖੜੇ ਹੋਤੇ ਥੇ, ਬਰਫ਼ ਕੇ ਅੰਦਰ ਬੈਠੇ ਰਹਤੇ ਥੇ, ਬਾਡੀ ਕੋ ਤਸੀਹੇ ਦੇਤੇ ਥੇ।
1: ਜੀ,
0: ਗੁਰੂ ਨਾਨਕ ਨੇ ਇਨਕਾ ਖਿਲਾਫ ਕੀਆ, ठीक है, जपजी साहब जब लिखा उन्होंने तो ये सिद्धों के साथ गोष्ठी में लिखा, परमात्मा का नाम की बात की, परमात्मा के ऊपर बातचीत की, एक छोटे से बच्चे ने 200 साल से बैठे साधुओं को नीचे लेके आए कि आओ बाहर दुनिया में रहो, दुनिया में रहो। पहला शब्द सीखा नाम जपो, दूसरा था वंड छको, जो कमा रहे हो आप टैक्स तो दिने 14% और 44%, 10% तुसी दान दे विच जरूर पाओ।
1: बिल्कुल,
0: इन्हूं कहते सी वंड छको, वंडन नाल तुहाडा वधेगा, तुहाडी हिम्मत वधेगी, आशीर्वाद मिलणगे, लोकां दे ब्लैसिंग्स मिलणगे, अगे चलदे जाओ, अपनी किरत दे नाल नाल इक दसवंत नाल बाकियां दे पेट वी भरो।
1: बिल्कुल
0: हां जी, ते संतोष जी नाम जपो, किरत करो, ते तीसरा की सीगा?
1: वंड
0: छको। हां मैं देखणे सी, वैसे मैं वंड छको कहता, किरत करो तीसरा था कि काम करते रहो, काम करते करते अगर आप नाम जप रहे हो आप किसी का गलत नहीं करोगे, ठीक है?
1: बिल्कुल,
0: जब आप काम करते करते दसवंत निकालोगे तब भी आप कुछ गलत नहीं करोगे।
1: बिल्कुल
0: ठीक है, ये एक लॉजिक था, फलसफा था जिंदगी जीने का। शिवानु जी मेरे साथ आ गए हैं, शिवानु जो कि लाइफ टाइम वारंटी दे नाल विंडोज दिंदे ने, यानी कि उम्र रहिंदियां ये विंडोज भी तुहाडे नाल ही रहणगियां, ते तुसी सारी जिंदगी शिवानु नू बाहर देखण लगे टाकियां चो याद करोगे। शिवानु इसीलिए इस काम च आया सी, लोग मैंने याद रखना, ऐसी लेगेसी छड़ के जानी है। क्या शिवानु ठही है कि नहीं बात?
1: बिल्कुल बिल्कुल अमन भाई, बिल्कुल।
0: हाँ, जब लोग बाहर देखे तो शिवानु याद है, अरे 20 साल पहले शिवानु ने विंडोज लगाई थी।
1: हाँ जी, दुआएं दें, बद्दुआएं ना दें।
0: नहीं नहीं, कोई चक्कर नहीं का। शिवानु जी, शिवानु दे मैं कह रहा हूँ ना कि दो एस्टीमेट बारों ले लो। शिवानु कभी कम्पीटिट मत करना।
1: नहीं सर नहीं,
0: वो फलाना था 100 रुपये च लगा रहे, फलाना 50 रुपये च, कौन से लगवा लो पाजी?
1: जी जी जी बिल्कुल बिल्कुल, हम ना बोलते हैं क्वालिटी चेक करो और लगा लो।
0: सर बहुत सारे लोग सेल परचेज में ईगो रखते हैं, अहंकार रखते हैं, जब वो कुछ बाय करते हैं ना बड़े अहंकारी होते हैं कि मैं बाय कर रहा हूँ, ये तो साला मंगता है।
1: एग्जैक्टली
0: है, तो है ना इनके एटीट्यूड में।
1: बिल्कुल बिल्कुल,
0: जो खाली होता है ना अंदर से वो अहंकारी होता है।
1: जी जी जी,
0: जो अंदर से भरा होता है वो हमेशा मिठत निवी नानका गुण चंगाइयां तत। हां जी, मिठास दे नाल अपनी गलबात नूं दूसरों तक रखते हैं, प्रेजेंट करते हैं। सो ਤੁਸੀਂ ਸ਼ਿਵਾਨੂ ਜੀ ਦਿਓ ਮੈਸੇਜ ਆਪਣੇ ਵਿੰਡੋਜ਼ ਦਾ।
1: ਸੋ ਅਮਨ ਭਾਈ, ਕੋਈ ਵੀ ਵਿੰਡੋਜ਼ ਔਰ ਡੋਰਸ ਕੇ ਬਾਰੇ ਮੇਂ ਸੋਚੇ ਤੋ 416-206-3200 ਪੇ ਇੱਕ ਵਾਰ ਜ਼ਰੂਰ ਡਾਇਲ ਕਰੀਏ। ਹੋ ਸਕਦਾ ਆਪਨੇ ਕੋਡ ਲੀਏ ਹੋਏ ਹੋ ਤਬ ਵੀ, ਔਰ ਅਗਰ ਆਪਨੇ ਕੋਡ ਨਹੀਂ ਲੀਏ ਔਰ ਆਪ ਸੋਚ ਰਹੇ ਹੈ ਤਬ ਵੀ। ਅਬ ਹਮਾਰੇ ਪਾਸ ਗਿਣਤੀ ਕੇ ਰਹਿ ਗਏ 2-2.5 ਮਹੀਨੇ ਬਸ ਇੰਸਟਾਲੇਸ਼ਨ ਕੇ, ਉਸਕੇ ਬਾਅਦ ਸਿਰਫ ਪ੍ਰੋਡਕਸ਼ਨ ਮੇਂ ਚਲੇ ਜਾਏਂਗੇ ਹਮ। सो जो भाई बहन जिनकी विंडोज खराब थी, लीक कर रही थी और सोचते रह गए कि भाई करवाएंगे करवाएंगे करवाएंगे, अगर अभी भी नहीं करवाया है तो यही राइट टाइम है, अगले 2 महीने हैं अगर आप कराना चाहते हैं, क्योंकि हमें भी प्रोडक्शन के लिए टाइम चाहिए होता है 4 हफ्ते का। सो अभी आप ऑर्डर डालेंगे तो 4 हफ्ते में विंडो रेडी होगी, इंस्टॉलेशन 1-2 दिन में हो जाती है। और एक अमन भाई, मैं बड़ी इंपॉर्टेंट बात आज शेयर करना चाहूंगा कि हमारे पास एक बिल्डर का कोई प्रोजेक्ट कैंसिलेशन हुई है, उसमें 35 विंडो हैं जो हमारे पास पड़ी हुई है, जिसमें 50% डिपॉजिट आ चुका है। सो कोई भी बिल्डर है, आर्किटेक्ट है, या जिसका कोई कस्टम होम बन रहा है, वो डेफिनेटली हमें कांटेक्ट करें, हम बिल्कुल 50% रेट पे वो 35 विंडो आज की तारीख में रेडी टू गो है। सो प्रोडक्शन रेडी है विंडो, एंड कोई भी पिकअप कर सकता है 416-206-3200, 416-206-3200। सारी उसके अंदर टॉप ऑफ द लाइन चीजें लगी हुई हैं। नॉर्मली बिल्डर्स जो हैं वो बहुत हल्की क्वालिटी यूज करते हैं कभी कभी, सो हमने उसके अंदर, क्योंकि ये कोई प्राइवेटली ओन्ड था जिसने अपना घर बनवाया था, सो उसने ये विंडोज बनवाई थी, उसमें सब कुछ बहुत बढ़िया माल लगा हुआ है। सो ये 35 विंडोज अगर आपने पिकअप करनी है, कोई कस्टम हाउस बन रहा है या कोई आर्किटेक्ट है, 416-206-3200, 416-206-3200। बाकी भी अगर किसी को कोई विंडोज या डोर्स लगवाने हैं और उनको फाइनेंस प्लान पे जाना है, जैसे $100 पर महीने के हिसाब से, तब वो भी हम करते हैं। ज्यादा जानकारी के लिए डोर्स और विंडोज के लिए 416-206-3200।
0: थैंक यू सो मच। और शिवानु, 416-206-3200 नंबर पे कॉल करनी है, 416-206-3200 देते 416-206-3200 नंबर पे शिवानु ने कॉल करनी। शिवानु बहुत शुक्रिया आपका।
1: थैंक यू अमन भाई,
0: थैंक यू सो मच। और संतोष जी, की हाल चाल ने तोडे?
2: बहुत बढ़िया जी।
0: संतोष हमेशा ही तरह नरम गरम जा सवाल लेके आंदे, आज दा सवाल की है संतोष तोडा?
2: अमन जी, आज मैं सोच रही थी, मैसेजेस आ रहे हैं कि आज असी बक्तौरा कर लिया, अगर सवाल कहंदे तो मैं सवाल भी पूछ सकदी हां।
0: श्योर बोलो क्वेश्चन आज दा दसो टर्म्स एंड कंडीशंस
2: जी बिल्कुल आज जैसे करेंगे बाबा बक्तौरा सेगमेंट जो कि मेरा फेवरेट सेगमेंट है और साडे सारे रेडियो फैमिली दा भी फेवरेट है सो एदे टर्म्स एंड कंडीशंस हैगे आ कि तुसी सानू दसना है अपना डेट ऑफ बर्थ और नाल दसना है तुसी सानू साडा पासवर्ड जो अज लई होएगा नजारा ਤੇ ਅਸੀਂ ਤੁਹਾਨੂੰ ਕੁਛ ਗੱਲਾਂ ਦੱਸਾਂਗੇ ਜੋ ਕਿ ਤੁਹਾਡੇ 'ਚ ਬਹੁਤ ਵਧੀਆ ਹੈਗੀਆਂ ਤੇ ਕੁਛ ਗੱਲਾਂ ਏਦਾਂ ਦੀਆਂ ਦੱਸਾਂਗੇ ਜਿਹਨੂੰ ਤੁਸੀਂ ਵਧੀਆ ਕਰ ਸਕਦੇ ਹੋ ਸੋ ਇਹਦੇ ਲਈ
0: ਸੋਰੀ ਸੰਤੋਸ਼ ਜੀ ਮੈਂ ਬੈਕ ਆ ਗਿਆ ਜਦੋਂ ਮੈਂ ਐਂਟਰ ਹੋਇਆ ਨਾ ਸਟੂਡੀਓ ਦਾ ਅੱਜ ਸਾਰਾ ਕੁਛ ਹੜਗਮ ਦੜਗਮ ਮੱਚਿਆ ਹੋਇਆ ਸੀਗਾ ਲਾਈਟਾਂ ਚੱਲ ਰਹੀਆਂ ਸੀ ਆ ਸਭ ਕੁਛ ਮੇਰੀ ਸੈਕਿੰਡ ਸਕਰੀਨ ਬੰਦ ਪਈ ਸੀ ਹੁਣ ਮੈਂ ਠੀਕ ਕੀਤੀ ਦੇਖੋ 9:23 ਹੋ ਗਏ ਪਿਛਲੇ 20-22 ਮਿੰਟ ਤੋਂ ਨਾਲ ਮੈਂ ਸ਼ੋਅ ਕਰ ਰਿਹਾ ਸੀ ਸਾਰਿਆਂ ਨਾਲ ਮੈਂ ਫਿਕਸ ਕਰ ਰਿਹਾ ਸੀ ਜੋ ਖਰਾਬ ਕੀਤਾ ਪਿਆ ਸੀ ਸਾਰਾ ਕੁਛ ਸੋ 9:23 ਮਿੰਟ ਮੇਰੇ ਪਹਿਲੇ ਸ਼ੋਅ ਦੇ ਖਰਾਬ ਹੋਏ ਸੋਰੀ ਮੈਂ ਸਾਰਿਆਂ ਨੂੰ ਕਹੂੰਗਾ ਅਤੇ ਆਪਣੇ ਆਪ ਨੂੰ ਵੀ ਸੋਰੀ ਕਹਿਣ ਲੱਗਿਆ ਮਾਫ਼ ਕਰਨ ਲੱਗਿਆ ਆਪਣੇ ਆਪ ਨੂੰ ਅਤੇ ਹੁਣ ਮੇਰਾ ਕੋਈ ਸਾਰਾ ਸੈੱਟ ਹੋਇਆ ਹੁਣ ਔਨ ਹੋਇਆ ਬੈਕਅਪ ਔਨ ਹੋ ਗਿਆ ਨਹੀਂ ਤਾਂ ਸ਼ੋਅ ਨਾ ਸ਼ੁਰੂ ਤੋਂ ਬੜਾ ਇਨਬੈਲੈਂਸ ਚੱਲ ਰਿਹਾ ਸੀ ਮੇਰੇ ਤੋਂ ਹੁਣ ਮੈਂ ਬਾਬਾ ਬਖਤੌਰਾ ਜਿਹੜਾ ਆਪਣਾ ਨਹੀਂ ਕੁਛ ਠੀਕ ਕਰ ਪਾਇਆ ਤੁਹਾਡਾ ਕਿੱਥੋਂ ਠੀਕ ਕਰ ਪਾਊਗਾ ਬਾਬੇ ਬਖਤੌਰਾ ਨੇ ਆਪਣਾ ਵੀ ਠੀਕ ਕਰ ਲਿਆ ਤੁਹਾਡਾ ਵੀ ਠੀਕ ਕਰ ਦੂਗਾ
2: ਜੀ ਬਿਲਕੁਲ
0: ਮੈਂ ਜਦ ਤੱਕ ਰੁਕਿਆ ਨਹੀਂ ਸੰਤੋਸ਼ ਜਦ ਤੱਕ ਮੇਰੇ ਤੋਂ ਫਿਕਸ ਨਹੀਂ ਹੋਇਆ ਸਾਰਾ ਕੁਛ ਕਿਉਂਕਿ ਮੈਨੂੰ ਇਹ ਹੁੰਦਾ ਜੇ ਮੇਰੇ ਤੋਂ ਬਾਅਦ ਕਿਸੇ ਨੇ ਕੋਈ ਚੀਜ਼ ਵਰਤਣੀ ਹੈ ਉਹ ਐਕੂਰੇਸੀ ਦੇ ਵਿੱਚ ਛੱਡ ਕੇ ਜਾਵਾਂ ਮੈਂ ਕੋਈ ਸੱਟ ਪਸੱਟ ਕੱਟ ਕੇ ਭੰਨ ਤੋੜ ਕੇ ਨਾ ਛੱਡ ਕੇ ਜਾਵਾਂ ਹੈ ਨਾ ਜ਼ਿੰਦਗੀ 'ਚ ਮੇਰੇ ਇੱਕ ਮਾਮੇ ਨੇ ਸਬਕ ਸਿਖਾਇਆ ਸੀ ਜੇ ਕੋਈ ਬੰਦਾ ਤੁਹਾਡੀ ਕੋਈ ਚੀਜ਼ ਵਰਤਦਾ ਨਾ ਉੱਥੇ ਕੂੜਾ ਛੱਡ ਜਾਂਦਾ ਹੋਇਆ ਉੱਥੇ ਕੋਈ ਚੀਜ਼ ਛੱਡ ਜਾਂਦਾ ਉੱਥੇ ਕੋਈ ਤੁਹਾਡੀ ਚੀਜ਼ ਤੋੜ ਕੇ ਚਲਿਆ ਜਾਂਦਾ ਯਾਦ ਰੱਖਿਓ ਜ਼ਿੰਦਗੀ 'ਚੋਂ ਕਦੇ ਓਨਰ ਨਹੀਂ ਬਣਦਾ ਓਨਰ ਉਹੀ ਬਣੂਗਾ ਜਿਹੜਾ ਦੂਸਰਿਆਂ ਦੀ ਚੀਜ਼ ਦਾ ਖਿਆਲ ਰੱਖੂ ਫਿਰ ਪਰਮੇਸ਼ਵਰ ਉਹਦੀ ਝੋਲੀ ਦੇ ਵਿੱਚ ਪਾ ਦਿੰਦੇ ਆ ਚੁਸਤੀਆਂ ਚਲਾਕੀਆਂ ਆਹ ਲਟਰਮ ਫਟਰਮ ਇਹਨਾਂ ਕੁਛ ਨਹੀਂ ਪੱਲੇ ਪੈਂਦਾ ਮੈਂ ਜੋ ਆਪਣੀ ਜ਼ਿੰਦਗੀ ਦਾ ਤੱਥ ਕੱਢਿਆ ਭਾਅ ਜੀ ਮੈਂ ਤਾਂ ਉਹ ਬੋਲੂੰਗਾ ਜੋ ਜ਼ਿੰਦਗੀ 'ਚ ਭੋਗਿਆ ਜਦੋਂ ਪਾਤਸ਼ਾਹ ਨੇ ਦੇਣਾ ਕੋਈ ਤੁਹਾਡੀਆਂ ਹੁਸ਼ਿਆਰੀਆਂ ਨਹੀਂ ਕੋਈ ਚਲਾਕੀਆਂ ਨਹੀਂ ਆਪਾਂ ਅਰਦਾਸ 'ਚ ਕਹਿੰਦੇ ਹਾਂ ਮਤ ਬੁੱਧ ਕਾ ਰਾਖਾ ਆਪ ਵਾਹਿਗੁਰੂ ਠੀਕ ਹੈ ਸੋ ਪਰਮੇਸ਼ਵਰ ਆਪ ਮਤ ਬੁੱਧ ਦਾ ਰਾਖਾ ਹੁੰਦਾ ਤੁਹਾਡੀ ਦਾ ਤੁਹਾਡੀ ਬੁੱਧੀ ਉੱਧਰ ਨੂੰ ਲਾ ਦਿੰਦੇ ਨੇ ਇੱਕ ਚੀਜ਼ ਗਿਰੀ ਦੂਜੀ ਉੱਪਰ ਨੂੰ ਚੱਕਣ ਲਈ ਤੋਰ ਦਿੰਦੇ ਨੇ ਇੱਕ ਵਾਰ ਇੱਕ ਚੀਜ਼ ਗਿਰੀ ਨਲਾਇਕ ਲੋਕ ਉੱਥੇ ਹੀ ਗਿਰ ਜਾਂਦੇ ਨੇ ਹੋਣ ਹਾਰ ਵਿਦਵਾਨ ਕੇ ਹੋ ਚੀਕਣੇ ਪਾਤ ਅਤੇ ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ ਵਿਰਲੇ ਉਹੀ ਹੁੰਦੇ ਨੇ ਜੋ ਜ਼ਿੰਦਗੀ 'ਚ ਸਿੱਖ ਜਾਂਦੇ ਨੇ ਕਿ ਗਾਹਾਂ ਕਿਵੇਂ ਚੱਲਣਾ ਹੈਗਾ ਅੱਜ ਦੇ ਸ਼ੋਅ ਦੇ ਵਿੱਚ ਤੁਸੀਂ ਕਾਲ ਕਰ ਰਹੇ ਹੋ ਅਸੀਂ ਸਿਰਫ ਪਹਿਲੇ 10 ਕਾਲਸ ਨੂੰ ਇੰਟਰਟੇਨ ਕਰਾਂਗੇ ਛੇਤੀ ਤੋਂ ਪਹਿਲਾਂ ਕਾਲ ਕਰ ਲਿਓ 10 ਕਾਲਸ ਇਹ ਲੈਣੇ ਨੇ ਤੁਹਾਨੂੰ ਮੈਂ ਦੱਸੂੰਗਾ ਨਾਲ ਪ੍ਰੋਫੈਸ਼ਨ ਬਾਰੇ ਦੱਸਣਾ ਸ਼ੁਰੂ ਕੀਤਾ ਥੋੜ੍ਹਾ ਥੋੜ੍ਹਾ ਕਿ ਆਹ ਕਰੋ ਤੁਹਾਡੇ 'ਚੋਂ ਕਈ ਲੋਕ ਐਸੇ ਮੈਨੂੰ ਮਿਲਦੇ ਨੇ ਕਹਿੰਦੇ ਭਾਅ ਜੀ ਮੈਂ ਰੇਡੀਓ 'ਤੇ ਸੁਣਿਆ ਸੀ ਤੁਸੀਂ ਫਲਾਣੇ ਨੂੰ ਕਹਿੰਦੇ ਪਏ ਸੀ ਜਿਹਨੂੰ ਮੈਂ ਕਹਿ ਰਿਹਾ ਹੁੰਦਾ ਸੰਤੋਸ਼ ਉਹਨੇ ਕੀਤਾ ਨਹੀਂ ਹੁੰਦਾ ਕੋਈ ਬੰਦਾ ਆ ਕੇ ਮੈਨੂੰ ਦੱਸਦਾ ਕਿ ਮੈਂ ਉਦਣ ਦਾ ਸ਼ੋਅ ਸੁਣ ਕੇ ਉਸ ਤੋਂ ਬਾਅਦ ਆਹ ਕੀਤਾ ਦੈਟ ਇਜ਼ ਮੋਟੀਵੇਸ਼ਨ ਜਾਗਰੂਕਤਾ ਮੇਰੇ ਕੋਲ 2 ਲਾਈਨ ਬਿਜ਼ੀ ਹੋ ਗਈਆਂ ਸਿਰਫ 2 ਖਾਲੀ ਰਹਿ ਗਈਆਂ ਪਾਸਵਰਡ ਨਜ਼ਾਰਾ ਹੈਗਾ ਅਤੇ ਜਾਂ ਤਵਾ ਕਿਚਨ ਕਹਿ ਸਕਦੇ ਤੁਸੀਂ ਕੋਈ ਵੀ ਪਾਸਵਰਡ ਯੂਜ਼ ਕਰ ਲਓ 905-673-3337 905-673-3337 ਦੇ ਉੱਤੇ ਤੁਸੀਂ ਕੋਂਟੈਕਟ ਕਰਨਾ 905-673-3337 ਕਿ ਜਿੱਧਰ ਗਿਆ ਬਾਜ਼ਾਰ ਉੱਧਰ ਗਿਆ ਬਾਣੀਆਂ ਇਹ ਵੀ ਕਹਾਵਤ ਸੱਚ ਕਰਾਂਗੇ ਸਭ ਤੋਂ ਪਹਿਲੀ ਕਾਲ ਦੇ ਵੱਲ ਮੈਂ ਜਾਣਾ ਚਾਹੂੰਗਾ ਸਟੂਡੀਓ ਦੇ ਵਿੱਚ ਸਿਰਫ ਨਾਂ ਦੱਸਣਾ ਡੇਟ ਆਫ ਬਰਥ ਕੋਈ ਜੋਤਿਸ਼ ਨਹੀਂ ਹੈ ਕੋਈ ਹੱਥ ਨਹੀਂ ਹੈ ਕੋਈ ਹੱਥ ਪੁੱਠਾ ਨਹੀਂ ਕੋਈ ਸਿੱਧਾ ਨਹੀਂ ਮੱਥੇ ਦੀਆਂ ਲਕੀਰਾਂ ਨੇ ਕਿ ਮਿਲੇਗਾ ਮੁਕੱਦਰ ਚਲੇਗਾ ਸਿਕੰਦਰ ਸਿਕੰਦਰ ਕੌਣ ਹੈ ਤੁਸੀਂ ਜਿਹੜਾ ਜਿੱਤਣ ਲਈ ਚੱਲਿਆ ਅਤੇ ਹਾਰ ਵੀ ਸਕਦੇ ਹਾਂ ਹਾਰਨ 'ਤੇ ਨਮੋਸ਼ ਨਹੀਂ ਹੋਣਾ ਹੈਗਾ ਚੜ੍ਹਦੀ ਕਲਾ 'ਚ ਰਹਿਣਾ ਕਿ ਸ਼ਾਇਦ ਇਸ ਹਾਰ ਦੇ ਵਿੱਚ ਵੀ ਕੋਈ ਭਲਾ ਹੈ ਮੈਨੂੰ ਯਾਦ ਆ ਕਿ ਇੱਕ ਸਮਾਂ ਆਇਆ ਕਿਸੇ ਨੇ ਬਹੁਤ ਕੁਛ ਬੜਾ ਆਪਣੇ ਹਿਸਾਬ ਨਾਲ ਠੀਕ ਕਰ ਲਿਆ ਮੈਂ ਕਹੂੰਗਾ ਮੇਰੇ ਨਾਲ ਗਲਤ ਕਰ ਲਿਆ ਦੈਟ ਇਜ਼ ਟੋਟਲੀ ਰੋਂਗ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੇ ਲਈ ਠੀਕ ਕਰ ਲਿਆ ਉਹਨਾਂ ਦੇ ਆਪਣੇ ਠੀਕ ਕਰਦਿਆਂ ਕਰਦਿਆਂ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਨਿਰਾਸ਼ ਹੋਇਆ ਕਿ ਦੋਸਤੀ ਅਤੇ ਰਿਸ਼ਤੇਦਾਰੀਆਂ ਦੇ ਵਿੱਚ ਇਹ ਕੁਛ ਨਹੀਂ ਹੋਣਾ ਚਾਹੀਦਾ ਸੀ ਤਾਂ ਮੈਨੂੰ ਕਿਸੇ ਨੇ ਕਿਹਾ ਸੀ ਕਿ ਬਾਬਾ ਉਸ ਪਰਮਾਤਮਾ ਨੂੰ ਕਿਹਾ ਸੀ ਬਾਬਾ ਮਾੜੇ ਲੋਕਾਂ ਨੂੰ ਤੁਹਾਡੀ ਜ਼ਿੰਦਗੀ 'ਚੋਂ ਕੱਢ ਦਿੰਦੇ ਨੇ ਤਾਂ ਜੋ ਤੁਸੀਂ ਅੱਗੇ ਵੱਧ ਸਕੋ ਇਹ ਤਾਂ ਨਿਰਾਸ਼ ਨਹੀਂ ਖੁਸ਼ ਹੋਣਾ ਕੁਛ ਨਾ ਕੁਛ ਜ਼ਰੂਰ ਅੱਛਾ ਫੈਸਲਾ ਹੋਇਆ ਹੋਊਗਾ ਉਸ ਤੋਂ ਬਾਅਦ ਮੈਂ ਕਾਫੀ ਚੀਜ਼ਾਂ ਨੂੰ ਖੁਦ ਸਿੱਖਿਆ ਜਿਹੜੀਆਂ ਮੈਂ ਆਪ ਨਹੀਂ ਕਰਦਾ ਸੀ ਦੂਸਰਿਆਂ ਤੋਂ ਕਰਵਾਉਂਦਾ ਸੀ ਅੱਜ ਉਹ ਦਿਨ ਹੈ ਉਹ ਸਬਕ ਸਿੱਖਣ ਤੋਂ ਬਾਅਦ ਛੋਟੀ ਤੋਂ ਵੱਡੀ ਚੀਜ਼ ਖੁਦ ਮੈਂ ਆਪ ਸਿੱਖਦਾ ਆਪਣੇ ਹੱਥੀਂ ਤਾਂ ਜੋ ਕੋਈ ਪ੍ਰੋਬਲਮ ਆ ਜਾਵੇ ਸਟੱਪਣੀ ਦੇ ਤੌਰ 'ਤੇ ਉਹ ਚੀਜ਼ ਨੂੰ ਮੈਂ ਠੀਕ ਕਰ ਦੇਵਾਂ ਸਪੇਅਰ ਟਾਇਰ ਹੁੰਦਾ ਨਾ ਸਟੱਪਣੀ ਜ਼ਿੰਦਗੀ 'ਚ ਫਰੰਟ ਵਾਲੇ ਟਾਇਰ ਨਹੀਂ ਬਣਨਾ ਕਦੇ ਸਟੱਪਣੀ ਬਣਨਾ ਹੈਗਾ ਸੋ ਤੁਸੀਂ 905-673-3337 'ਤੇ ਕਾਲ ਕਰ ਰਹੇ ਹੋ ਬਾਬਾ ਬਖਤੌਰਾ 9056733337 ਤੇ ਤੁਸੀਂ ਕਾਲ ਕਰਨੀ ਹੈ ਰੇਡੀਓ ਆਸ ਦੇ ਵਿੱਚ ਬਾਬਾ ਬਖਤੋਰਾ ਤੁਹਾਡੇ ਪਹਿਲੇ ਕਾਲ ਨੂੰ ਮੈਂ ਹੋਲਡ ਕਰ ਰਿਹਾ ਆ ਜਾਓ ਫਿਰ
3: ਅੱਜਕੱਲ੍ਹ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200

0: ਤੁਹਾਡੀ ਪਹਿਲੀ ਕਾਲ ਨਾਲ ਚੱਲ ਰਿਹਾ ਮੈਂ ਮਾਵੀ ਸਾਹਿਬ ਦੀ ਮੇਰੇ ਨਾਲ ਕਾਲ ਹੈ ਮਾਵੀ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
0: ਕੀ ਹਾਲ ਚਾਲ ਨੇ ਤੁਹਾਡੇ
1: ਤੁਹਾਡਾ ਖਿਆਲ ਹੈ ਜੀ
0: ਕਿਆ ਬਾਤ ਹੈ ਸਰ ਇਹ ਮਤਲਬ ਇੱਕ ਡਾਇਲੋਗ ਨਾ ਇੱਕ ਟਾਈਮ 'ਚ ਚੱਲਦਾ ਹੁੰਦਾ ਸੀ ਜਦੋਂ ਬੰਬ ਬੰਗ ਚੱਲਦਾ ਸੀ ਵੀ ਅਗਲੇ ਨੂੰ ਲੱਗਦਾ ਸੀ ਅੱਛਾ ਮੇਰਾ ਹੀ ਖਿਆਲ ਹੈ ਦਿਨ ਰਾਤ
1: ਮੈਂ ਪ੍ਰੋਗਰਾਮ ਰੋਜ਼ ਸੁਣਦਾ ਜੀ ਤੁਹਾਡਾ
0: ਅੱਛਾ ਜੀ ਤੇ ਤੁਸੀਂ ਮੈਨੂੰ ਦੱਸਿਆ ਆਈ ਟੀ ਪ੍ਰੋਫੈਸ਼ਨ 'ਚੋਂ ਰਾਈਟ
1: ਹਾਂਜੀ
0: ਸੋ ਮੇਰੇ ਲਈ ਨਾ ਕਹਿੰਦੇ ਹੁੰਦੇ ਕਿ ਕਾਲਾ ਅੱਖਰ ਮੱਝ ਬਰਾਬਰ ਕਿ ਮੈਂ ਪੜ੍ਹਿਆ ਲਿਖਿਆ ਨਹੀਂ ਮੇਰੇ ਲਈ ਪਹਿਲਾਂ ਪਹਿਲਾਂ ਇਹ ਹੁੰਦਾ ਸੀ ਆਈ ਟੀ ਹੁੰਦਾ ਕੀ ਹੈਗਾ ਹੈ ਨਾ ਤੁਹਾਨੂੰ ਯਾਦ ਹੈ ਬਾਬੀ ਸਾਹਿਬ ਕਿ ਦਸਵੀਂ 'ਚ ਸਵਾਲ ਆਉਂਦਾ ਹੁੰਦਾ ਸੀ ਨੌਵੀਂ 'ਚ ਵੀ ਆਉਂਦਾ ਹੁੰਦਾ ਸੀ ਐਕਸ ਜੇਕਰ ਮੰਨ ਲਿਆ ਜਾਵੇ ਐਕਸ ਪਲੱਸ ਵਾਈ ਇਗਜ਼ੀਕਲ ਟੂ ਐਕਸ ਵਾਈ ਜ਼ੈਡ ਜ਼ੈਡ ਜ਼ੈਡ ਸੰਤੋਸ਼ ਜੀ ਤੁਹਾਨੂੰ ਯਾਦ ਹੈ ਕੁਐਸਚਨ ਕਿੱਦਾਂ ਹੁੰਦਾ ਸੀ
2: ਜੀ ਜੀ ਇੱਦਾਂ ਹੀ ਕੁਐਸਚਨ ਹੁੰਦਾ ਸੀ ਅਮਨ ਜੀ
0: ਐਕਸ ਤੁਹਾਨੂੰ ਸਮਝ ਆਉਂਦਾ ਸੀ ਬਾਬੀ ਸਾਹਿਬ ਉਸ ਕੁਐਸਚਨ ਉਹਨਾਂ ਨੇ ਪੁੱਛਣਾ ਨਾ ਮੈਨੂੰ ਕੁੱਟ ਕੁੱਟ ਕੇ ਉਹਨਾਂ ਨੇ ਇੱਕ ਡੰਡਾ ਲਿਆਉਂਦਾ ਸੀ ਹਰਦਵਾਰ ਤੋਂ
1: ਹਾਂਜੀ
0: ਉਹਨਾਂ ਨੇ ਮੈਨੂੰ ਨਾ ਕੁੱਟਿਆ ਵੀ ਸਮਝਾਉਣ ਲਈ ਸਟੇਜ ਤੇ ਵੀ ਖੜਾ ਕੀਤਾ ਉੱਤੇ ਨੂੰ ਬਾਹਾਂ ਖੜੀਆਂ ਕਰਕੇ ਬਾਹਰ ਸਕੂਲ ਦੇ ਬਾਹਰ ਕਲਾਸ ਦੇ ਬਾਹਰ ਤਾਂ ਖੜੇ ਹੀ ਕਰਦੇ ਸੀ ਇੱਕ ਵਾਰ ਮੈਨੂੰ ਡੱਡੂ ਬਣਾ ਕੇ ਵੀ ਤੋਰਿਆ ਉਹਨਾਂ ਨੇ ਜਿਹੜਾ ਬਣਾਉਂਦੇ ਨਹੀਂ ਹੁੰਦੇ ਸੀ ਆਪਾਂ ਡੱਡੂ ਬਣਾ ਕੇ ਛੱਡ ਦਿੰਦੇ
1: ਸੀ
0: ਪਰ ਭਾਅ ਜੀ ਮੈਨੂੰ ਐਕਸ ਪਲੱਸ ਵਾਈ ਨਾ ਸਮਝਾਇਆ ਕਰੇ ਵੀ ਐਕਸ ਤੇ ਵਾਈ ਇੱਕ ਤੇ ਪਲੱਸ ਦੋ ਤਾਂ ਹੋ ਸਕਦਾ ਉਹ ਕਹਿੰਦੇ ਜੇਕਰ ਮੰਨ ਲਿਆ ਜਾਵੇ ਹੁਣ ਮੈਂ ਕਹਿੰਦਾ ਵੀ ਮੰਨਿਆ ਤਾਂ ਕੁਛ ਵੀ ਜਾ ਸਕਦਾ ਵੀ 5 ਕਰੋੜ
1: ਬਿਲਕੁਲ
0: ਹੈ ਨਾ ਦੂਜੇ ਪਾਸੇ 3 ਕਰੋੜ ਉਹ ਤੁਸੀਂ ਫਾਰਮੂਲਾ ਕਦੇ ਜ਼ਿੰਦਗੀ 'ਚ ਵਰਤਿਆ ਭਾਵੀ ਸਾਹਿਬ
1: ਨਾ ਜੀ ਮੈਂ ਤਾਂ ਮੈਥ ਦੇ ਪੀਰੀਅਡ ਤਾਂ ਮੈਨੂੰ ਰੋਜ਼ ਕੁੱਟ ਪੈਂਦੀ ਹੁੰਦੀ ਸੀਗੀ
0: ਅੱਛਾ ਥੋੜ੍ਹਾ ਮੇਰੇ ਵਾਲੇ ਹਾਲ ਸੀ ਸੰਤੋਖ ਤੁਸੀਂ ਕਿਵੇਂ ਸੀਗੇ
2: ਮੈਂ ਠੀਕ ਠੀਕ ਸੀ ਅਮਨ ਜੀ ਬਸ
0: ਮੈਂ ਠੀਕ ਠੀਕ ਮਤਲਬ
2: 98%
0: ਆ ਜਾਂਦੇ ਸੀ ਹਾਂਜੀ 98% ਆ ਜਾਂਦੇ ਸੀ
2: ਨਹੀਂ ਅਮਨ ਜੀ ਮੈਂ 70% ਵਾਲੀ ਸੀ ਮੈਥ 'ਚ
0: ਮਾਈ ਗੋਡ ਸੰਤੋਖ ਜੀ ਤੁਸੀਂ ਉਹਦੇ ਨਕਲ ਤੋੜ ਤੇ ਮਾਰਿਆ ਕਰਨੀ ਸੀ ਮੈਂ ਭਾਜੀ ਮੇਰੇ ਤੋਂ ਤਾਂ ਲੋਕ ਇੰਨੇ ਡਰਦੇ ਸੀ ਮੂਹਰੇ ਡੈਸਕ ਤੇ ਵੀ ਨਹੀਂ ਬਹਿੰਦੇ ਸੀ
1: ਮੈਂ ਵੀ ਬੈਕ ਬੈਂਚਰ ਹੀ ਸੀਗਾ ਜੀ
0: ਭਾਜੀ ਨਾ ਨਾ ਜਦੋਂ ਐਗਜ਼ਾਮ ਹੁੰਦੇ ਸੀ ਕਈ ਵਾਰ ਕਈਆਂ ਨੇ ਖੜੇ ਹੋ ਕੇ ਮੇਰੀ ਦੁਸ਼ਮਣੀ ਬੜੀ ਸੀ ਮਨ ਦੇ ਅੰਦਰ ਕਈਆਂ ਨੇ ਖੜੇ ਹੋ ਕੇ ਕਿਹਾ ਕਿ ਮੈਮ ਕੈਨ ਆਈ ਚੇਂਜ ਮਾਈ ਸੀਟ ਆ ਮੈਡਮ ਮੈਂ ਇੱਥੇ ਉੱਠ ਸਕਦਾ ਜੀ ਉੱਥੇ ਕਿਤੇ ਹੋਰ ਬੈਠ ਸਕਦਾ ਜੀ ਸਾਰੀ ਕਲਾਸ ਮੇਰੇ ਵੱਲ ਦੇਖ ਲੈਂਦੀ ਸੀ ਪਰ ਮੈਂ ਕਹਿੰਦਾ ਵੀ ਚੱਲ ਯਾਰ ਤੂੰ ਵੀ ਕਰ ਲੈ ਜੁਗਨੂਆ ਜੋ ਕਰਨਾ ਅਸੀਂ ਤਾਂ ਇੱਦਾਂ ਹੀ ਰਹਿਣਾ ਆਹ ਦੇਖ ਲਓ ਰੱਬ ਨੇ ਕਿੱਥੇ ਲਿਆ ਕੇ ਬਿਠਾਤਾ ਕਿ ਨਹੀਂ
1: ਵਧੀਆ ਜੀ ਸਭ ਕੁਛ
0: ਠੀਕ ਹੈ ਮੈਂ ਤਾਂ ਕਹਿੰਦਾ ਜ਼ਿੰਦਗੀ ਹੈ ਜੀ ਪਰਮਾਤਮਾ ਸਭ ਨੂੰ ਦੇਣ ਪਰ ਕੁਛ ਤਕਲੀਫਾਂ ਨੇ ਜਿਹੜੀਆਂ ਅਸੀਂ ਬਰਦਾਸ਼ਤ ਕੀਤੀਆਂ ਨੇ ਪਰਮੇਸ਼ਵਰ ਉਹ ਤੁਹਾਡੀ ਕਿਸੇ ਦੇ ਝੋਲੀ 'ਚ ਨਾ ਪਾਉਣ ਸਾਡੇ ਕੋਲ ਰਹਿਣ ਉਹ ਠੀਕ ਹੈ ਮੈਂ ਤਾਂ ਇਹੀ ਕਹੂੰਗਾ ਵੀ ਤੁਹਾਡੇ ਕੋਲ ਲਾਉਣ ਸਾਡੇ ਕੋਲ ਰਹਿਣ ਉਹ ਅੱਛਾ ਡੇਟ ਆਫ ਬਰਥ ਦੱਸੋ ਕੀ ਹੈ ਜੀ
1: ਹਾਂਜੀ ਅਪ੍ਰੈਲ 4
0: April 4 ਠੀਕ ਹੈ ਤੁਸੀਂ ਤੁਸੀਂ ਪੀ ਏ ਯੂ ਵੀ ਪੜ੍ਹੇ ਹੋ ਭਾਅ
1: ਜੀ ਨਹੀਂ ਜੀ ਮੈਂ ਪੰਜਾਬ ਯੂਨੀਵਰਸਿਟੀ ਪੜ੍ਹਿਆ ਚੰਡੀਗੜ੍ਹ
0: ਤੋਂ ਪੜ੍ਹਿਆ ਅੱਛਾ
1: ਹਾਂਜੀ
0: April 4 ਦੇ ਲਈ ਇਹ ਚਾਰਟ ਹੈ ਚਾਈਨੀਜ਼ ਚਾਰਟ ਹੈ ਕਿਸੇ ਨੇ ਗਿਫਟ ਕੀਤਾ ਸੀ 12 ਸਾਲ ਪਹਿਲਾਂ ਰਿੰਕੂ ਨੇ ਸਭ ਤੋਂ ਪਹਿਲਾਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ April 4 April 4 ਦੇ ਵਿੱਚ ਇਹ ਕਹਿੰਦਾ ਹੈਗਾ ਕਿ ਸਬਰ ਜਿਹੜਾ ਹੈਗਾ ਵੱਧ ਗਿਆ ਬਹੁਤ ਇਮੋਸ਼ਨਲ ਬਹੁਤ ਹੈਗੇ ਹੋ ਬ੍ਰੇਨ ਤੰਦਰੁਸਤੀ ਕੀ ਰੱਖਿਆ ਕਰਤਾ ਹੈ ਲਾਈਫ ਬੋਏ ਵਾਂਗੂ ਤੰਦਰੁਸਤ ਰਹਿੰਦਾ ਠੀਕ ਹੈ ਜੀ
1: ਹਾਂਜੀ
0: ਨੌਲੇਜ ਬਹੁਤ ਹੈ ਤੇ ਇੱਕ ਦੂਜਿਆਂ ਦੀ ਚੀਜ਼ ਨੂੰ ਦੂਜਿਆਂ ਦੀ ਚੀਜ਼ ਸਮਝਦੇ ਯਾਨੀ ਕਿ ਲਾਇਲਟੀ ਹੈਗੀ ਅੰਦਰ ਬਟ ਲਾਲਚ ਫਿਰ ਵੀ ਕਰ ਜਾਂਦੇ ਲਾਲਚ ਦਾ ਮਤਲਬ ਇਹ ਹੁੰਦਾ ਕਿਸੇ ਦੀ ਚੀਜ਼ ਆਪਣਾ ਆਪਣੀ ਲਾਲਚ ਹੁੰਦਾ ਕਿ ਰਸਤੇ ਐਸੇ ਤੁਰਨ ਲੱਗਦੇ ਹੋ ਜਿੱਥੇ ਹੋਮਵਰਕ ਪ੍ਰੋਪਰਲੀ ਨਹੀਂ ਹੁੰਦਾ ਤੁਰ ਪੈਂਦੇ ਹਾਂ ਆਪਾਂ ਕਈ ਵਾਰੀ
1: ਹਾਂਜੀ
0: ਉਹ ਮਿਸਟੇਕਨ ਪਾਰਟ ਹੈ ਦੂਸਰਾ ਹੈਗਾ ਕਿ ਲੰਬਾ ਸਮਾਂ ਕਿਸੇ ਵੀ ਚੀਜ਼ ਨੂੰ ਅੰਦਰ ਰੱਖਦੇ ਹੋ ਚਾਹੇ ਉਹ ਨਾਰਾਜ਼ਗੀ ਹੈ ਚਾਹੇ ਕੋਈ ਕਿਸੇ ਤੋਂ ਹੋਈ ਹੋਈ ਭੁੱਲ ਆ ਠੀਕ ਹੈ ਚਾਹੇ ਤੁਹਾਡੀ ਨਾਰਾਜ਼ਗੀ ਹੈ ਉਹਦੇ 'ਚ ਜ਼ਿੰਦਗੀ ਦਾ ਸਮਾਂ ਬਰਬਾਦ ਨਹੀਂ ਕਰਨਾ ਹੈਗਾ ਆਪਣਾ ਠੀਕ ਹੈ ਸਟੋਰੇਜ ਨਹੀਂ ਰੱਖਣੀ ਸਟੋਰੇਜ ਰੱਖਣੀ ਹੈ ਟੂ ਗੈਟ ਦ ਲਾਇਸਨ ਲੈਸਨ ਸਿਖਾਉਣ ਲਈ ਨਹੀਂ ਲੈਸਨ ਸਿੱਖਣ ਦੇ ਲਈ ਮੈਂ ਕੀ ਕਿਹਾ ਸੀ ਕਿ ਕੋਈ ਸੀ ਜਿਨ੍ਹਾਂ ਨੇ ਆਪਣੇ ਅਨੁਕੂਲ ਉਹਨਾਂ ਲਈ ਵਧੀਆ ਹੋਇਆ ਪਰ ਉਹਦੇ 'ਚ ਮੇਰਾ ਮਾੜਾ ਹੋ ਗਿਆ ਇੱਦਾਂ ਹੀ ਵਰਡ ਕਿਹਾ ਸੀ ਨਾ
1: ਹਾਂਜੀ
0: ਮੈਂ ਤਾਂ ਨਹੀਂ ਕਿਹਾ ਉਹ ਫਲਾਣਾ ਆਇਆ ਉਹਨੇ ਮੈਨੂੰ ਠੱਗੀ ਮਾਰ ਲਈ ਉਹਨੇ ਮੈਨੂੰ ਲੁੱਟ ਲਿਆ ਇਹ ਨਾ ਕਮਜ਼ੋਰ ਤੇ ਬੁੱਝਦੇ ਲੋਕਾਂ ਦਾ ਕੰਮ ਹੁੰਦਾ ਕੁਛ ਬੋਲਣਾ ਇਹ ਬਲੇਮਰਸ ਹੁੰਦੇ ਨੇ ਹਰੇਕ ਤੋਂ ਹੀ ਬਲੇਮ ਕਰੀ ਜਾਂਦੇ ਤਾਂ ਮਾਂ ਪਿਓ ਨੂੰ ਵੀ ਨਹੀਂ ਬਖਸ਼ਦੇ ਕਈ ਵਾਰੀ ਸਾਡੀ ਮੰਮੀ ਮੇਰੇ ਜਨਮ ਦੇ ਟਾਈਮ ਤੇ ਅਮਰੀਕਾ ਕਿਉਂ ਨਹੀਂ ਗਈ ਸੀ ਵੈਸਟਰਨ ਵੀਜ਼ੇ ਤੇ ਮੇਰਾ ਜਨਮ ਦੇਣ ਲਈ ਪਟਿਆਲੇ ਕਿਉਂ ਬੈਠੀ ਰਹੀ ਇਦਾਂ ਦੇ ਹੁੰਦੇ ਨੇ
1: ਹਾਂਜੀ
0: ਸੋ ਚੜ੍ਹਦੀ ਕਲਾ 'ਚ ਰਹੋ ਤੇ ਦੂਸਰਿਆਂ ਤੇ ਸਮਾਂ ਬਰਬਾਦ ਨਹੀਂ ਕਰਨਾ ਬਸ ਇਹ ਤੁਹਾਡੀਆਂ ਦੋ ਚੀਜ਼ਾਂ ਨੇ ਜਿਹੜੀਆਂ ਨੈਗੇਟਿਵਿਟੀ 'ਚ ਲੈ ਕੇ ਜਾਣਗੀਆਂ ਠੀਕ ਹੈ
1: ਮੈਂ ਨਾ ਐਕਚੁਅਲੀ ਤੁਹਾਨੂੰ 6 ਮਹੀਨੇ ਪਹਿਲਾਂ ਕਾਲ ਕੀਤੀ ਸੀ ਥਰਸਡੇ ਵਾਲੇ ਦਿਨ ਬਾਬਾ ਬਖਤੌਰਾ ਵਾਲੇ ਤੁਸੀਂ ਉਦੋਂ ਮੈਨੂੰ ਦੋ ਗੱਲਾਂ ਕਹੀਆਂ ਸੀ ਇੱਕ ਤਾਂ ਪੇਸ਼ੀਅੰਸ ਤੇ ਕੰਮ ਕਰਨ ਨੂੰ ਕਿਹਾ ਸੀ ਕੋਈ ਗੁੱਸੇ ਤੇ
0: ਹਾਂਜੀ ਤੇ ਤੁਹਾਨੂੰ ਮੈਂ
1: 6 ਮਹੀਨੇ 'ਚ ਮੈਂ ਦੋਵਾਂ ਦੇ ਕੰਮ ਕੀਤਾ
0: ਵਰਡ ਯੂਜ਼ ਕੀਤਾ ਸੀ ਮੈਂ
1: ਹਾਂਜੀ
0: ਹਾਂਜੀ
1: ਤੇ ਮੈਂ ਕੱਲ੍ਹ ਇਹ ਪੁੱਛਣਾ ਚਾਹੁੰਦਾ ਵੀ ਜੇ ਮੰਨ ਲਓ ਹੁਣ 6 ਮਹੀਨੇ ਬਾਅਦ ਕਾਲ ਕਰਾਂ ਵੀ ਇਹ ਕਿਵੇਂ ਸਾਈਕਲ ਕਿਵੇਂ ਚੱਲਦਾ ਵੀ ਚੀਜ਼ਾਂ ਬਦਲਦੀਆਂ ਰਹਿੰਦੀਆਂ ਕਿ ਕੋਈ ਰਹਿਣਗੇ ਜੇ ਮੈਂ ਤੁਹਾਨੂੰ 6 ਮਹੀਨੇ ਬਾਅਦ ਕਾਲ ਕਰਾਂ ਹੀ
0: ਮੈਂ ਸਮਝਾਉਂਦਾ ਤੁਹਾਨੂੰ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਮੈਂ ਤੁਹਾਨੂੰ 25-30% ਗੈਸ ਕਰ ਜਾਂਦਾ ਤੁਹਾਡੇ ਬੋਲਣ ਦੇ ਸਟਾਈਲ ਤੋਂ
1: ਹਾਂਜੀ
0: ਤੁਹਾਡੇ ਅਗਰੈਸ਼ਨ ਤੋਂ ਤੁਹਾਡੀ ਐਨਰਜੀ ਤੋਂ ਤੁਹਾਡੇ ਵੇ ਆਫ ਟਾਕਿੰਗ ਤੋਂ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੋ ਜਾਂਦਾ।
1: ਹਾਂਜੀ,
0: ਕਿਹਾ ਨਾ ਸਬਰ ਵਧਾਇਆ, ਸਬਰ ਵਧਾਇਆ ਵਰਡ ਪਹਿਲਾਂ ਸ਼ੁਰੂ 'ਚ ਕਿਹਾ ਸੀ ਮੈਂ ਤੁਹਾਨੂੰ, ਪਹਿਲਾ ਸਬਜੈਕਟ।
1: ਹਾਂਜੀ ਬਿਲਕੁਲ,
0: ਕਿ ਸਬਰ ਵਧਾ ਲਿਆ ਬਹੁਤ, ਹੈ ਨਾ, ਪੇਸ਼ੈਂਸ ਵਧਾ ਲਈ ਤੁਸੀਂ।
1: ਹਾਂਜੀ
0: ਹਾਂ, ਗੁੱਸਾ ਤੁਹਾਨੂੰ ਕਿਹਾ ਹੋਇਆ ਕਿ ਗੁੱਸਾ ਤਾਂ ਸਾਰੀ ਜ਼ਿੰਦਗੀ ਆਉਂਦੇ ਰਹਿਣਾ, ਕਿਤੇ ਖਤਮ ਹੁੰਦਾ ਹੁੰਦਾ, ਜਿੱਦਣ ਇਹ ਖਤਮ ਹੋ ਗਿਆ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਚਲੇ ਗਏ ਆਲਰੇਡੀ।
1: ਠੀਕ ਹੈ ਜੀ,
0: ਠੀਕ ਹੈ, ਆਪਾਂ ਦੁਨਿਆਵੀ ਲੋਕ ਆ ਨਾ ਯਾਰ, ਆਪਾਂ ਲੋਕ ਅੱਗੇ ਜੁੜੇ ਹੋਏ ਨੇ, ਆਪਣੇ 'ਤੇ ਰਿਸਪੋਂਸੀਬਿਲਿਟੀਜ਼ ਨੇ, ਆਪਾਂ ਕਿਹੜਾ ਮਸਕ ਹੋਣੇ ਆ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅੱਗ ਲੱਗੀ ਪਈ ਅੰਦਰ।
1: ਹਾਂਜੀ ਬਿਲਕੁਲ,
0: ਆਪਾਂ ਤਾਂ ਸਟੇਬਿਲਿਟੀ ਲਾਈਫ 'ਚ ਮੰਗਦੇ ਹਾਂ, ਉਹ ਆਪਣੇ ਅਕੋਰਡਿੰਗਲੀ ਕਦੇ ਵੀ ਨਹੀਂ ਆਉਂਦੀ ਜਦ ਤੱਕ ਆਪਾਂ ਨੂੰ ਲਿਆਉਣਾ ਨਹੀਂ ਚਾਹੁੰਦੇ ਹੈਗੇ।
1: ਬਿਲਕੁਲ ਜੀ,
0: ਸਮਝੇ, 60 ਰੁਪਏ ਦਾ ਗੱਦਾ 4.5-5 ਸਾਲ ਤੋਂ ਉੱਤੇ ਸੌਣਾ ਪਿਆ ਮੈਂ ਥੱਲੇ, 60 ਰੁਪਏ ਦਾ ਗੱਦਾ। ਕਦੇ ਪਰਮਾਤਮਾ ਮਿਹਰ ਕਰਨ ਨਾ ਕਰਨ, ਇਹ ਚੀਜ਼ਾਂ ਮਹਾਰਾਜ ਦੇ ਹੱਥ 'ਚ ਨੇ, ਸਾਨੂੰ ਨਹੀਂ ਪਤਾ, ਜੋ ਤਦ ਭਾਵੇ ਸੋਈ ਪਲਾ, ਪਰ ਹੋ ਸਕਦਾ ਕਦੇ ਥੱਲੇ ਪੈਣਾ ਪੈ ਜਾਵੇ, ਫਿਰ ਤਕਲੀਫ ਨਾ ਹੋਵੇ ਮਾਵੀ।
1: ਹਾਂਜੀ ਬਿਲਕੁਲ,
0: ਨੀਂਦ ਪ੍ਰੋਪਰਲੀ ਆਉਣੀ ਚਾਹੀਦੀ ਹੈ, ਅਭਿਆਸ ਕਰਦੇ ਰਹੋ। ਬਹੁਤ ਸ਼ੁਕਰੀਆ, ਥੈਂਕ ਯੂ। ਨੈਕਸਟ ਕਾਲ ਆ 0075 ਨੰਬਰ, ਇਹ ਬੜੇ VIP ਲੋਕਾਂ ਦੇ ਆ ਰਹੇ ਨੇ ਅੱਜ। ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਓਂਕਾਰ
0: ਓਂਕਾਰ ਇੱਕ ਓਂਕਾਰ ਪਰਮੇਸ਼ਵਰ ਦਾ ਨਾਮ ਓਂਕਾਰ। ਮੇਰਾ ਨਾਮ ਰੱਖਿਆ ਗਿਆ ਜੀ ਸ਼ਾਂਤੀ ਵਿੱਚ, ਹੈ ਨੀ
3: ਭਾਈ, ਕੰਮ ਵੀ ਬਹੁਤ ਕੀਤਾ, ਸੜਕ ਬਣਾਏ ਬਹੁਤ, ਪਰ ਅੱਜ ਜ਼ਿੰਦਗੀ ਵਿੱਚ ਨਾ ਹੈ ਨੀ ਕੱਖ ਵੀ।
0: ਓਕੇ ਓਂਕਾਰ, ਇੱਕ ਗੱਲ ਸਮਝਾਉਣ ਲੱਗਿਆ ਤੈਨੂੰ, ਜਿਹੜੀ ਮੈਨੂੰ ਸਮਝ ਨਹੀਂ ਆਈ ਉਹ ਤੁਹਾਨੂੰ ਸਮਝਾ ਦਿੰਦਾ, ਐਂ ਕਰ ਲਈਏ ਆਪਾਂ।
3: ਹਾਂਜੀ,
0: ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ, ਦੂਸਰਿਆਂ ਨੂੰ ਸਮਝਾਉਣ ਬੈਠ ਜਾਂਦੇ ਹਾਂ ਨਾ।
3: ਹਾਂਜੀ
0: ਦੇਖੋ, ਹੁਣ ਮੈਨੂੰ ਨਹੀਂ ਪਤਾ ਤੁਸੀਂ ਭੌਤਿਕ ਲੈਵਲ 'ਤੇ ਬੋਲ ਰਹੇ ਹੋ, ਤੁਸੀਂ ਇਖਲਾਕੀ ਲੈਵਲ 'ਤੇ ਬੋਲ ਰਹੇ ਹੋ, ਕਈ ਵਾਰੀ ਬੰਦਾ ਅੰਦਰੋਂ ਵੀ ਬੋਲ ਪੈਂਦਾ ਕਿ ਯਾਰ ਕੁਛ ਵੀ ਨਹੀਂ, ਐਵੇਂ ਹੀ ਸਾਰੀ ਜ਼ਿੰਦਗੀ, ਤਾਂ ਜ਼ਿੰਦਗੀ ਇੱਦਾਂ ਹੀ ਭੱਜੇ ਫਿਰੀ ਗਏ।
3: ਭਾਈ ਮਿਹਨਤ ਬਹੁਤ ਕੀਤੀ, ਕੰਮ ਬਹੁਤ ਕੀਤਾ ਨਾ, ਪਰ ਅੱਜ ਖਾਲੀ ਹੈ ਸਾਰਾ ਕੁਛ।
0: 2016 ਦਾ ਸੈਪਟੰਬਰ ਮਹੀਨਾ ਸੀਗਾ, ਨਾਮ ਕੀ ਤੁਹਾਡਾ?
3: 17 ਸਤੰਬਰ 1983।
0: ਤੁਹਾਡਾ ਨਾਂ ਕੀ ਹੈ ਭਾਈ ਸਾਹਿਬ?
3: ਓਂਕਾਰ।
0: ਓਂਕਾਰ ਹੈ ਨਾ, ਨਾਮ ਤਾਂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰੱਖਿਆ ਰੱਖਿਆ ਨਾ। ਸੈਪਟੰਬਰ ਦੇ ਵਿੱਚ ਓਂਕਾਰ ਸਾਹਿਬ, ਪਰਮਾਤਮਾ ਦੇ ਨਾਮ ਸਾਹਿਬ, ਮੈਂ ਸੜਕ ਤੇ ਆ ਗਿਆ ਸੀ, ਮੇਰੇ ਕੋਲ ਕਮਰਾ ਵੀ ਨਹੀਂ ਸੀ ਰਹਿਣ ਨੂੰ। 16 ਦੀ ਗੱਲ ਕਰਦਾ,
3: ਉਹੀ ਹਾਲਾਤ ਦਿੱਤੇ ਆ ਭਾਈ, ਉਹੀ
0: ਸਰ, ਉਹ ਰੀਫਰੈਸ਼ ਹੁੰਦਾ, ਰੀਫਰੈਸ਼ ਇੱਕ ਵਾਰ ਫਿਰ ਰੀਫਰੈਸ਼ ਹੋਣ ਲੱਗੇ ਤੁਸੀਂ, ਸਮਝੇ?
3: ਠੀਕ ਆ,
0: ਰੀਫਰੈਸ਼ ਹੋਣ ਲੱਗੇ ਹੋ ਤੁਸੀਂ, ਰੀਫਰੈਸ਼। ਸੈਪਟੰਬਰ 'ਚ ਇੰਨੀ ਐਨਰਜੀ ਪੋਜ਼ਿਟਿਵ ਆਈ ਕਿ ਮੈਂ ਕੁਛ ਕਰਕੇ ਦਿਖਾਊਂਗਾ ਸੰਸਾਰ ਨੂੰ। ਮੇਰੇ ਬਹੁਤ ਕਰੀਬੀ ਕਿਸੇ ਨੇ ਕਿਹਾ ਕਿ ਤੂੰ ਫਲਾਣੀ ਚੀਜ਼ ਅਫੋਰਡ ਕਰ ਲਏਗਾ, ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਮਦਦ ਕਰ ਦਿਓ। ਗੱਲ ਉਹਨਾਂ 'ਤੇ ਗੁੱਸਾ ਨਹੀਂ ਗਾ ਮੈਨੂੰ, ਉਹਨਾਂ ਦੇ ਸ਼ਬਦਾਂ ਨੇ ਤੀਰ ਬਣ ਕੇ ਕਲੇਜਾ ਚੀਰ ਦਿੱਤਾ ਕਿ ਮੈਂ ਇੰਨਾ ਨਾਕਾਬਲ ਹਾਂ ਕਿ ਮੈਂ ਇਹਨੂੰ ਅਫੋਰਡ ਵੀ ਨਹੀਂ ਕਰ ਸਕਦਾ, ਮੈਂ ਕੋਈ ਚੀਜ਼ ਸੀ ਮੈਂ ਵਾਪਸ ਖਰੀਦਣੀ ਚਾਹੁੰਦਾ ਸੀ।
3: ਅੱਜ ਵੀ ਨਹੀਂ ਛੱਡਦੇ ਹੈਗੇ।
0: ਠੀਕ ਹੈ, ਕੰਮ ਕੀ ਕਰਦੇ ਹੋ?
3: ਕੰਮ ਭਾਈ ਮੈਂ ਟਾਇਰ ਪਾਉਣਾ
0: ਸਰ। ਨਾਲ ਨਾਲ ਕੁਛ ਹੋਰ ਸਿੱਖੋ ਵੀ, ਜਦ ਤੁਸੀਂ ਇੱਕੋ ਚੀਜ਼ ਦਾ ਰੱਸਾ ਫੜ ਕੇ ਬਹਿ ਜਾਓਗੇ ਨਾ, ਫਿਰ ਲਾਈਫ 'ਚ ਚੇਂਜ ਕਿੱਥੋਂ ਆਉਣੀ ਆ?
3: ਠੀਕ ਆ,
0: ਚੇਂਜ ਚਾਹੀਦੀ ਬ੍ਰਦਰ, ਜ਼ਰੂਰੀ ਚਾਹੀਦੀ ਆ। ਡੇਟ ਆਫ ਬਰਥ ਕੀ ਸੀ ਸੰਤੋਸ਼ ਇਹਨਾਂ ਨੇ?
3: ਆਪਣਾ ਪਰਸਨਲ ਨੰਬਰ ਮਿਲ ਸਕਦਾ, ਮੈਂ ਤੁਹਾਨੂੰ ਕਾਲ ਕਰ ਸਕਦਾ?
0: 416-500-1800-416-518-3200। ਕੱਲ੍ਹ ਤੁਹਾਡੇ ਟਾਇਰਾਂ 'ਤੇ ਬੋਲ ਕੇ ਹਟਿਆ ਸੀ ਕਿ 15-16 ਡਾਲਰ 14 ਡਾਲਰ ਇੱਕ ਟਰੱਕ ਦੇ ਟਾਇਰ ਦੇ ਉੱਤੇ ਪੈਂਦੇ ਨੇ ਸਾਈਕਲਿੰਗ ਦੇ।
3: ਮਿਹਨਤ ਬਹੁਤ ਕੀਤੀ ਹੈ ਨਾ।
0: ਕੋਈ ਨਹੀਂ, ਗੱਲ ਕਰਾਂਗੇ। ਉਹ ਡੇਟ ਆਫ ਬਰਥ ਬੋਲ ਦੇ ਭਰਾ ਕੀ ਹੈ?
3: ਮੈਂ ਤੁਹਾਨੂੰ ਫੋਨ ਕਰੂੰਗਾ।
0: ਉਹ ਭਰਾ ਡੇਟ ਆਫ ਬਰਥ ਬੋਲ ਦਿਓ, ਕੀ ਹੈ ਤੁਹਾਡੀ?
3: 17 ਸਤੰਬਰ।
0: ਬਸ ਬਸ, ਅੱਗੇ ਨਾ ਕਰੇ ਹੁਣ ਸੰਤੋਸ਼, ਤੁਸੀਂ ਹੈ ਨਹੀਂ ਕਿ ਨਾਲ ਸਾਡੇ? ਇਹ ਬੋਲਣ ਨਹੀਂ ਦਿੰਦੇ ਕਿਸੇ ਨੂੰ। ਸੈਪਟੰਬਰ 17 ਨਾ ਸੁਣਦੇ ਪਏ ਨੇ, ਭੱਜ ਗਏ। ਬੰਦਾ ਹੈਗਾ ਮਨ ਦਾ ਸਾਫ
2: ਜੀ,
0: ਐਲੀਗੈਂਟ ਪਰਫੈਕਸ਼ਨਿਸਟ, ਕੰਮ ਨੂੰ ਕਰੂਗਾ ਪੂਰੇ ਢੰਗ ਨਾਲ ਕਰੂਗਾ, ਹੈਲਪਿੰਗ ਆ ਅਤੇ ਪ੍ਰੈਕਟੀਕਲ ਬਹੁਤ ਆ। ਲਿਖਿਆ ਕਿ ਹੈਲਪਿੰਗ ਐਂਡ ਪ੍ਰੈਕਟੀਕਲ, ਯਾਨੀ ਕਿ ਮਿਹਨਤ ਲਿਖੀ ਹੋਈ ਆ। ਇਹ ਤਾਂ ਕਰਮਾਂ ਵਾਲਾ, ਮਿਹਨਤ ਕਰਮਾਂ ਵਾਲਿਆਂ ਨੂੰ ਮਿਲਦੀ ਹੁੰਦੀ ਆ। ਰਿਸਟ੍ਰਿਕਟਡ ਬਹੁਤ ਆ ਇਹ, ਸੱਜੇ ਖੱਬੇ ਨਹੀਂ ਜਾ ਸਕਦਾ। ਰਿਸਟ੍ਰਿਕਟਡ ਐਂਡ ਨੋਜ਼ੀ, ਨੋਜ਼ੀ ਦਾ ਮਤਲਬ ਹੁੰਦਾ ਕੋਈ ਚੀਜ਼ ਨੂੰ ਛੇਤੀ ਨਾ ਪਸੰਦ ਕਰਨਾ, ਠੀਕ ਹੈ? ਸੋ ਇਹ ਚਾਰਟ ਦੇ ਮੁਤਾਬਕ ਨੋਜ਼ੀ ਅਤੇ ਐਂਡ ਪਿੱਕੀ, ਪਿੱਕੀ ਲਿਖਿਆ, ਪਿੱਕੀ ਦਾ ਮਤਲਬ ਵੀ ਪਿੱਕ ਐਂਡ ਚੂਜ਼ ਵਾਲਾ ਆਦਮੀ ਆ, ਫਿਰ ਉਹ ਬੰਦਾ ਪਰੇਸ਼ਾਨ ਹੁੰਦਾ ਹੁੰਦਾ। ਸਟੂਡੀਓ ਨੰਬਰ 905-600-7373-37, MK ਪੈਲਟ ਵਾਲੇ ਨੇ ਇਹ, ਪਿੱਕੀ ਨਹੀਂ ਗਏ, ਇਹ ਹਰ ਜਗ੍ਹਾ ਜਾਣਾ ਚਾਹੁੰਦੇ ਆ। MK ਪੈਲਟ ਸਕਿੱਡਾਂ ਬਣਾਉਂਦੀ ਆ ਲੱਕੜ ਦੀਆਂ, ਔਰ MK ਪੈਲਟ ਕਹਿ ਰਹੀ ਆ ਕਿ ਅਗਰ ਤੁਸੀਂ ਕਿਸੇ ਵੀ ਕੰਪਨੀ 'ਚ ਵੇਅਰ ਹਾਊਸ ਮੈਨੇਜਰ ਹੋ, ਆਪਰੇਸ਼ਨ ਮੈਨੇਜਰ ਹੋ, ਸ਼ਿਪਿੰਗ ਡਿਪਾਰਟਮੈਂਟ 'ਚੋਂ, ਜਾਂ ਤੁਸੀਂ ਪਰਚੇਜ਼ਿੰਗ ਟੀਮ ਦੇ ਵਿੱਚੋਂ ਜਾਂ ਕੋਈ ਟਰਾਂਸਪੋਰਟ ਹੈ ਜਾਂ ਵੇਅਰ ਹਾਊਸ ਹੈ, ਤੁਸੀਂ ਪੈਲਟ ਸਾਡੇ ਤੋਂ ਮੰਗਾਓ। ਅਸੀਂ ISPM 15 ਸਰਟੀਫਿਕੇਟ ਅਪਰੂਵਡ ਕੰਪਨੀ ਹਾਂ, ਕੈਨੇਡੀਅਨ ਮੇਡ ਸਾਰਾ ਸਮਾਨ ਵੇਚਦੇ ਹਾਂ। ਇੱਥੋਂ ਦਾ ਬੋਰਨ ਮੁੰਡਾ ਤੁਹਾਡਾ ਪੰਜਾਬੀ, ਇਹਨੇ ਕੰਪਨੀ ਖੜੀ ਕੀਤੀ ਹੈ ਵੱਡੇ ਲੈਵਲ 'ਤੇ। ਤੁਹਾਡੀ ਸਪੋਰਟ ਸਾਰਿਆਂ ਦੀ ਜ਼ਰੂਰ ਚਾਹੀਦੀ ਹੈ। ਅਤੇ ਸਪੈਸ਼ਲਾਈਜ਼ਡ ਕਸਟਮ ਸਕਿਡਸ, ਕਸਟਮ ਪੈਲਟਸ ਹੋ ਗਈਆਂ, ਕਸਟਮ ਸ਼ਿਪਿੰਗ ਐਂਡ ਇੰਡਸਟਰੀਅਲ ਪੈਕਿੰਗ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ। MK ਪੈਲਟਸ, ਨੰਬਰ ਹੈ 365-866-2080। ਅਤੇ ਨਾਲ ਨਾਲ ਟਰੂ ਨੌਰਥ ਦਾ ਨੰਬਰ ਨੋਟ ਕਰੋ। ਟਰੂ ਨੌਰਥ ਇੱਕ ਕੰਪਨੀ ਆ ਜਿਹੜੀ ਤੁਹਾਡੇ ਵਾਸਤੇ ਪ੍ਰੋਵਾਈਡ ਕਰਦੀ ਹੈ ਗ੍ਰੈਵਲ ਦੀ ਸਰਵਿਸ, ਯਾਨੀ ਯਾਰਡ ਪੱਧਰੇ ਕਰਾਉਣੇ ਨੇ, ਕੋਈ ਡੈਮੋਲੇਸ਼ਨ ਕਰਾਉਣੀਆਂ ਨੇ, ਐਕਸਕਵੇਸ਼ਨ ਦਾ ਕੋਈ ਕੰਮ ਹੈਗਾ, ਪਾਣੀ ਦਾ ਬਹਾਅ ਇੱਕ ਪਾਸੇ ਨੂੰ ਜਾਂਦਾ ਦੂਜੇ ਪਾਸੇ ਨੂੰ ਕਰਨਾ, ਕੁਛ ਵੀ ਜ਼ਮੀਨ ਦੇ ਨਾਲ ਪੂਰਾ ਸਾਰਾ ਕੁਛ ਕਰਦੇ ਨੇ ਇਹ। ਅਤੇ ਨਾਲ ਇਹਨਾਂ ਦਾ ਯਾਰਡ ਹੈ ਜਿੱਥੇ ਤੁਸੀਂ ਗ੍ਰੈਵਲ ਸਿੱਟ ਸਕਦੇ ਹੋ, ਸੋਰੀ ਆਪਣਾ ਐਸ਼ਫਾਲਟ ਜਿਹੜੀ ਲੁੱਕ ਦੇ ਡਰਾਈਵੇ ਪੱਟਦੇ ਹੋ ਜਾਂ ਕੌਂਕਰੀਟ ਦੇ ਡਰਾਈਵੇ ਲੋਕਾਂ ਦੇ ਪੱਟਦੇ ਹੋ, ਉਹਦੀ ਵੇਸਟ ਜਿਹੜੀ ਆ ਉਹ ਸਿੱਟ ਸਕਦੇ ਹੋ ਜਿੰਨੀ ਮਰਜ਼ੀ, 6 ਮਿੰਟ 'ਚ ਵਿਹਲੇ ਹੋ ਜਾਓਗੇ। ਟਰੂ ਨੌਰਥ ਦਾ ਯਾਰਡ ਆ ਕੈਨੇਡੀ ਐਂਡ ਡੈਰੀ 'ਤੇ। 416-803-0623 ਜਸ ਦਾ ਨੰਬਰ ਹੈ, 416-803-0623। ਜੇ ਸਟੂਡੀਓ 'ਚ ਨੰਬਰ ਨੂੰ ਮਿਲਾਓਗੇ, ਹੁਣ ਬਿਜ਼ੀ ਆਊਗਾ, ਕਈ ਵਾਰੀ ਖਾਲੀ ਹੁੰਦਾ ਮੈਂ ਤੁਹਾਨੂੰ ਕਹਿੰਦਾ ਕਾਲ ਕਰ ਲਓ, ਅਤੇ ਕਈ ਵਾਰੀ ਬਿਜ਼ੀ ਹੁੰਦਾ ਫਿਰ ਉਹ ਤੁਹਾਡਾ ਨੰਬਰ ਐਂ ਸ਼ੋ ਹੁੰਦਾ ਕਿ ਇਹ ਨੰਬਰ ਮੌਜੂਦ ਨਹੀਂ ਹੈਗਾ ਕਿਉਂਕਿ ਜ਼ਿਆਦਾ ਕਾਲਸ ਇਕੱਠੀਆਂ ਹੋ ਜਾਂਦੀਆਂ। ਇਸੇ ਤਰ੍ਹਾਂ HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਦਾ ਨੰਬਰ ਨੋਟ ਕਰੋ, ਸਰਟੀਫਾਈਡ ਐਂਡ ਲਾਇਸੈਂਸ ਨੇ, ਲੀਗਲ ਬੇਸਮੈਂਟ ਫਲੋਰਿੰਗ, ਵਾਸ਼ਰੂਮ, ਕਿਚਨ ਰੀਮੋਲਡਿੰਗ, ਕਮਰਸ਼ੀਅਲ ਔਰ ਰੈਜ਼ੀਡੈਂਸ਼ੀਅਲ ਕਿਸੇ ਵੀ ਤਰ੍ਹਾਂ ਦੇ ਕੰਸਟਰਕਸ਼ਨ ਦੇ ਲਈ। HSP ਕੰਸਟਰਕਸ਼ਨ 416-671-0709 ਦੇ ਉੱਤੇ ਕਾਲ ਕਰਨੀ ਹੈ। ਅਤੇ ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਇਸ ਸ਼ੋਅ ਦੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ, ਬੜੀ ਜਲਦੀ ਅਸੀਂ ਇਹਨਾਂ ਦੇ ਜਿਹੜੇ ਮੈਸੇਜਸ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ, ਸਮੋਸਾ ਐਂਡ ਸਵੀਟ ਫੈਕਟਰੀ। ਅਤੇ ਨਾਲ ਨਾਲ ਅਸੀਂ ਤੁਹਾਨੂੰ ਜੋ ਨੰਬਰ ਦੇਵਾਂਗੇ RSG ਕਸਟਮ ਸੋਫਾ ਐਂਡ ਅਪੋਸਟਰੀ ਵਾਲਿਆਂ ਦਾ, ਬਹੁਤ ਸਾਰੇ ਲੋਕ ਨੇ, ਮੈਂ ਇੱਕ ਪੁਰਾਣੇ ਸੋਫੇ ਨੇ ਉਹਨਾਂ ਨੂੰ ਇਹਨਾਂ ਤੋਂ ਕਸਟਮ ਤਿਆਰ ਕਰਵਾਇਆ, ਉਹ ਸਿੱਟ ਦਿੰਦੇ ਤਾਂ ਜ਼ੀਰੋ ਸੀ, ਉਹ ਖਰੀਦੇ ਸੀ $5,000 ਦੇ, ਇਹਨਾਂ ਨੇ $1,200-1400 ਲਾ ਕੇ ਉਹਦੇ 'ਤੇ ਨਵੀਂ ਉਹ 'ਚ ਫੋਮ ਭਰੀ, ਨਵੀਂ ਫੈਬਰਿਕ ਚੜਾ ਦਿੱਤੀ, ਉਹੀ ਸੋਫੇ ਹੋਰ ਵੀ ਵਧੀਆ ਬਣਾ ਦਿੱਤੇ। ਅਤੇ ਤੁਸੀਂ ਦੂਸਰੇ ਨੰਬਰ 'ਤੇ ਕਸਟਮ ਮੈਂ ਇਹਨਾਂ ਤੋਂ ਸੋਫਾ ਤਿਆਰ ਕਰਾਇਆ, ਤੁਸੀਂ ਦੇਖੋਗੇ ਅਤੇ ਤੁਸੀਂ ਕਹੋਗੇ ਕਿ ਵਾਕਈ ਬਹੁਤ ਸੋਹਣਾ ਹੈਗਾ। ਕੱਲ੍ਹ ਮੈਂ ਕਿਸੇ ਦੇ ਘਰ ਗਿਆ, ਉਹਨਾਂ ਨੇ ਸੋਫਾ ਤਿਆਰ ਕਰਾਇਆ ਸੀ, ਉਹ 'ਚ ਇੱਕ ਲੱਕੜ ਖੜੀ ਸੀ, ਪਿੱਛੇ ਲੱਕੜ ਖੜੀ ਕੀਤੀ ਹੋਈ ਸੀ ਬੰਦੇ ਨੇ, ਜਦੋਂ ਮੈਂ ਬੈਠਿਆ ਮੇਰੀ ਬੈਕ ਦੇ ਉੱਤੇ ਅਸਰ ਪੈ ਗਿਆ ਕਿਉਂਕਿ ਮੇਰੇ ਸੱਟ ਲੱਗੀ ਹੋਈ ਸੀ। ਅਤੇ ਮੈਂ ਉਹਨੂੰ ਕਿਹਾ ਵੀ ਇਹ ਕਿੱਥੋਂ ਤਰਾਇਆ ਤੁਸੀਂ, RSG ਵਾਲਿਆਂ ਦਾ ਨਾਂ ਉੱਥੇ ਜਿਹੜੇ ਲਿਆ ਮੈਂ, RSG ਰੈਸਟੋਰੈਂਟਸ ਦਾ ਵੀ ਕੰਮ ਕਰਦੇ, 647-705-1317, 6470-51317। ਮਿਹਨਤ ਇਹ ਵੀ ਮੁੰਡਾ ਬਹੁਤ ਕਰਦਾ ਪਰ ਇਹ ਪਲੈਨਿੰਗ ਨਾਲ ਮਿਹਨਤ ਕਰ ਰਿਹਾ। 647-705-1317 'ਤੇ ਕਾਲ ਕਰੋਗੇ। ਪੰਜਾਬ ਇੰਸ਼ੋਰੈਂਸ ਦਾ ਇੱਕ ਪਲੈਨ ਆ 416-910-9000, ਜਿਹਦੇ 'ਚ RDSP, ਯਾਨੀ ਕਿ ਕਿਸੇ ਦੇ ਵੀ ਕੋਈ ਵੀ ਕੁਛ ਹੋਇਆ, RDSP ਪਲੈਨ ਲਓ, ਜਿਹੜੇ ਕਿ ਪਰਿਵਾਰ 'ਚ ਬਿਮਾਰ ਲੋਕ ਨੇ, ਕੋਈ ਵੀ ਬਿਮਾਰ ਹੈਗਾ ਤੁਹਾਡੇ, ਸ਼ੇਰਜੰਗ ਸਿੰਘ ਰਾਣਾ ਦਾ ਨੰਬਰ ਦਿਓ, 416-910-9000, 416-910-9000। ਹਾਂਜੀ ਕੌਣ ਬੋਲੋ, ਜਲਦੀ ਬੋਲੋ ਜੀ। 82 ਵਟ ਐਵਰ 8882, ਹਾਂਜੀ ਆਹ ਨੰਬਰ ਆ, 82 ਨਹੀਂ, ਹਾਂਜੀ 88 82 82। ਹੈਲੋ, ਹਾਂਜੀ ਨੰਬਰ ਬੋਲੋ। ਹੈਲੋ, ਚਲੋ ਜਾਓ ਜੀ ਫਿਰ। ਗੁਰਵਿੰਦਰ ਜੀ,
4: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ ਬਾਈ ਜੀ,
4: 12 ਜੂਨ,
0: ਤੇ ਪਾਸਵਰਡ
4: ਤਵਾ,
0: ਤਵਾ ਕੀ
4: ਕਿਚਨ,
0: ਅੱਛਾ
4: ਤਵਾ
0: ਕਰੀਮ ਕਰੀਮ ਪਾ ਕੇ ਵਿੱਚ ਕੁਛ ਰੈਸਪੀ ਆ, ਤੁਸੀਂ ਕਦੇ ਨਾਨ ਖਾਇਓ, ਨਾਨ ਨੂੰ ਜੇ ਘਰੇ ਲੈ ਕੇ ਵੀ ਆਏ ਟੇਕ ਆਊਟ 'ਚ, ਮਾੜਾ ਜਿਹਾ ਗਰਮ ਕਰ ਲਿਓ, ਨਜ਼ਾਰਾ ਆ ਜਾਂਦਾ ਜੀ। ਮੈਂ ਹਰ ਥਰਸਡੇ ਐਨੀ ਫੂਡ ਲੈ ਕੇ ਜਾਣਾ ਹੁੰਦਾ, ਅਤੇ ਸੋਰੀ ਹਰ ਫਰਾਈਡੇ, ਮਾਫੀ ਚਾਹੂੰਗਾ, ਹਰ ਫਰਾਈਡੇ। ਅਤੇ ਤਵਾ ਕਿਚਨ ਦਾ ਨੰਬਰ ਹੈ 905-790-1699, ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ। ਅਤੇ ਨਜ਼ਾਰਾ ਦੇ ਉੱਤੇ ਹੁਣ ਸਪੈਸ਼ਲ ਲਗਾਏ ਜਾ ਰਹੇ ਨੇ, ਨਜ਼ਾਰਾ ਇੱਕ ਤੁਹਾਡੇ ਲਈ ਜੋ ਸਪੈਸ਼ਲ ਲੈ ਕੇ ਆਇਆ, ਤੁਸੀਂ ਇਹਨਾਂ ਦੇ ਕੋਂਬੋ ਪੈਕੇਜ ਨੇ, ਬ੍ਰੈਕਫਾਸਟ 'ਤੇ ਅਲੱਗ ਨੇ, ਆਮਲੇਟ 'ਤੇ ਬ੍ਰੈਡ 'ਤੇ ਨਾਲ ਚਾਹ ਜਾਂ ਟੋਸਟ ਵਗੈਰਾ ਤੁਸੀਂ ਲੈ ਸਕਦੇ ਹੋ, ਮੈਂ ਤੁਹਾਨੂੰ ਡੀਲਸ ਦੱਸੂਗਾ, ਇਹ ਮੈਨੂੰ ਬਣਾ ਕੇ ਭੇਜਣਗੇ ਕੱਲ੍ਹ ਨੂੰ। ਸੋ ਨਜ਼ਾਰਾ 'ਤੇ ਤੁਸੀਂ ਪਾਰਟੀਜ਼ ਬੁੱਕ ਕਰ ਰਹੀਆਂ, ਲੋਕ ਆਪਣੇ ਵਿਆਹ ਬੁੱਕ ਕਰ ਰਹੇ ਨੇ ਲਗਜ਼ਰੀ ਡਾਇਨਿੰਗ ਦੇ ਨਾਲ, ਜਨਮਦਿਨ ਬੁੱਕ ਕਰ ਰਹੇ ਨੇ, ਵਾਹ ਵਾਹ ਹੀ ਖੱਟ ਰਹੇ ਨੇ ਕਿ ਇੰਨਾ ਖੂਬਸੂਰਤ ਦਿਨ ਮਨਾਇਆ। ਜਨਮਦਿਨ ਤਾਂ ਇੱਕ ਬਹਾਨਾ ਹੀ ਆ, ਗੱਲ ਹੁੰਦੀ ਹੈ ਕਿ ਸਾਰਿਆਂ ਦੇ ਇਕੱਠੇ ਹੋਣ ਦੀ। ਇਹਨਾਂ ਮੁਲਕਾਂ 'ਚ ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤੁਹਾਨੂੰ ਸਵਾਦ ਆਉਂਦਾ, ਤੁਹਾਨੂੰ ਅੱਛਾ ਲੱਗਦਾ ਹੈਗਾ, ਤੁਸੀਂ ਹੱਸਦੇ ਖੇਡਦੇ ਹੋ। ਗੈਟ ਟੂਗੈਦਰ ਜਿਹੜੇ ਨੇ ਉਹਨਾਂ ਵਿੱਚ ਨਜ਼ਾਰਾ ਟੋਪ ਦਾ ਨਾਮ ਹੈ। ਕਿਸੇ ਨੇ ਵੀ ਕੋਈ ਵੀ ਐਨਵਰਸਰੀ ਮਨਾਉਣੀ ਹੈ, ਪਾਰਟੀ ਹੈ, ਭਾਵੇਂ ਲੋਕ ਵੁੱਡਸਟਾਕ ਤੋਂ ਆ ਕੇ ਇੱਥੇ ਮਨਾਉਂਦੇ ਨੇ, ਭਾਵੇਂ ਲੋਕ ਜਿਹੜੇ ਬੈਰੀ ਤੋਂ ਆ ਕੇ, ਅਤੇ ਭਾਵੇਂ ਲੋਕ ਇੱਥੇ ਔਸ਼ਵਾ ਤੋਂ ਵੀ ਆਏ ਨੇ, ਆਪਣੇ ਪਾਰਟੀਜ਼ ਰੱਖਦੇ ਨੇ। ਮਾਰਖਮ ਤੋਂ ਇੱਕ ਪਰਿਵਾਰ ਨੇ ਆਪਣੇ ਪਰਿਵਾਰ ਦੇ ਪੂਰੇ ਪਰਿਵਾਰ ਦੇ ਡਿਨਰ ਰੱਖਿਆ 35 ਜਣਿਆਂ ਦਾ, ਜਿਵੇਂ ਮੈਨੂੰ ਦੱਸਦਾ ਰਿਹਾ ਸੀ, ਕਹਿੰਦੇ ਰੇਡੀਓ ਤੋਂ ਤੁਹਾਡੇ ਤੋਂ ਦੂਰੋਂ ਦੂਰੋਂ ਲੋਕ ਸੁਣ ਕੇ ਆਉਂਦੇ ਨੇ। ਆਪ ਸਭ ਦਾ ਐਪਰੀਸ਼ੀਏਟ। ਗੂਗਲ 'ਤੇ ਨਜ਼ਾਰਾ ਪਾ ਲਿਓ, NAZARA, ਐਂਬੀਅੰਸ ਦੇਖਿਓ ਤੁਸੀਂ, ਫੂਡ ਦੇਖਿਓ ਅਤੇ ਸਰਵਿਸ ਦੇਖਿਓ, ਅਤੇ ਬੂਥ ਬਣੇ ਨੇ ਪ੍ਰਾਈਵੇਟ, ਅਤੇ ਤੁਸੀਂ ਪ੍ਰਾਈਵੇਟਲੀ ਬੈਠ ਕੇ ਖਾਣਾ ਹੈਗਾ ਸਾਈਡ 'ਤੇ, ਤੁਹਾਡੇ 'ਚ ਕੋਈ ਇੰਟਰਫੇਰੈਂਸ ਨਾ ਕਰੇ, ਤੁਹਾਡੇ ਵੱਲ ਕੋਈ ਝਾਕੇ ਨਾ, ਤੁਸੀਂ ਬੈਠੇ ਹੋ, ਅਤੇ ਤੁਸੀਂ ਡਰਿੰਕਸ ਇੰਜੋਏ ਕਰਨੀਆਂ ਨੇ, ਇਹਨਾਂ ਦੀਆਂ ਡਰਿੰਕਸ ਬੜੀਆਂ ਜ਼ਬਰਦਸਤ ਨੇ, ਤੁਸੀਂ ਨਜ਼ਾਰਾ ਜ਼ਰੂਰ ਵਿਜ਼ਿਟ ਕਰੋਗੇ। ਨਜ਼ਾਰਾ ਇੰਡੀਅਨ ਰੈਸਟੋ, ਜਾਂ ਤੁਸੀਂ ਇੰਡੀਅਨ ਰੈਸਟੋਰੈਂਟ ਪਾ ਲਿਓ ਗੂਗਲ ਦੇ ਉੱਤੇ, 905-400-5526 ਨੰਬਰ ਇਹਨਾਂ ਦਾ, ਅਤੇ ਚਰਨਪ੍ਰੀਤ ਸ਼ੈਫ ਨੇ। ਹਾਂਜੀ, ਡੇਟ ਆਫ ਬਰਥ ਬੋਲੋ ਬਾਈ ਜੀ, ਕੀ ਆ?
4: ਜੂਨ 12
0: 12 ਜੂਨ 12 ਜੂਨ ਸੰਧੂ ਜੀ, ਤੁਹਾਡੇ ਕੋਲ ਹੈਗਾ ਚਾਰਟ ਕਿ ਨਹੀਂ?
2: ਹਾਂਜੀ
0: 12 ਨਹੀਂ ਹੈ ਨੀਗਾ। ਮੈਨੂੰ ਵੀ ਐਂ ਕੁਐਸਚਨ ਪੁੱਛਦੇ ਸੀ ਨਾ ਜਦੋਂ ਕੋਈ ਸਕੂਲ ਦੇ ਵਿੱਚ, ਕਿ ਨਿਊਟਨ ਦਾ ਸੇਬ ਥੱਲੇ ਨੂੰ ਗਿਆ ਸੀ ਕਿ ਉੱਪਰ ਨੂੰ, ਮੈਂ ਕਹਿੰਦਾ ਸੀ ਹਾਂਜੀ ਹਾਂਜੀ ਦਾ ਮਤਲਬ ਹੁੰਦਾ ਵੀ ਹੈ ਨਹੀਂ।
2: ਅਮਨ ਜੀ ਹੈਗਾ ਹੈਗਾ, ਮੈਂ ਬੋਲ ਸਕਦੀ ਹਾਂ।
0: ਬੋਲੋ 12 ਜੂਨ ਤੇ ਕੀ ਆ?
2: ਜੀ ਬਿਲਕੁਲ, 12 ਜੂਨ 'ਚ ਕਹਿੰਦੇ ਆ ਕਿ ਇਹ ਬਹੁਤ ਹੀ ਸਮਝਦਾਰ ਆ, ਆਉਣ ਵਾਲੇ ਟਾਈਮ ਲਈ ਹਮੇਸ਼ਾ ਅਲਰਟ ਰਹਿੰਦੇ ਆ,
0: ਸ਼ੈਤਾਨ ਕਹਿ ਦੋ।
2: ਹਾਂਜੀ ਬਿਲਕੁਲ, ਔਰ ਹਮੇਸ਼ਾ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਰੈਡੀ ਰਹਿੰਦੇ ਆ, ਲੇਕਿਨ ਕੁਝ ਚੀਜ਼ਾਂ ਹੈਗੀਆਂ ਕਿ ਬਹੁਤ ਵਹਿਮ ਕਰਦੇ ਆ, ਜੇ ਕੋਈ ਇਹਨਾਂ ਦਾ ਵਧੀਆ ਵੀ ਕਰਦਾ।
0: ਕਦੇ ਵੀ ਰੇਡੀਓ ਦੇ ਉੱਤੇ ਵਹਿਮ ਵਰਡ ਨਹੀਂ ਕਿਸੇ ਨੂੰ ਕਹਿਣਾ, ਕਿਉਂਕਿ ਸਾਰੇ ਵਹਿਮ ਕਰਕੇ ਆਪਾਂ ਨੂੰ ਫੋਨ ਕਰ ਰਹੇ ਹੁੰਦੇ ਨੇ ਕਿ ਪਤਾ ਕਰੀਏ, ਤੇ ਸਾਰੇ ਕਹਿੰਦੇ ਮੈਂ ਵਹਿਮ ਨਹੀਂ ਕਰਦਾ। ਹਾਂਜੀ ਕਿ ਚਲੋ,
2: ਔਰ ਨਰਵਸ ਬਹੁਤ ਜਲਦੀ ਹੋ ਜਾਂਦੇ ਹੋ, ਤੇ ਛੋਟੀਆਂ ਛੋਟੀਆਂ ਗੱਲਾਂ 'ਚ ਨਾ ਬਹੁਤ ਜ਼ਿਆਦਾ ਤੁਸੀਂ ਟੈਨਸ਼ਨ ਲੈ ਲੈਂਦੇ ਹੋ, ਬਸ ਆਹ ਚੀਜ਼ਾਂ।
0: ਸੁਭਾਅ ਦੇ ਬਹੁਤ ਕੜਕ ਹੋ
2: ਜੀ,
0: ਠੀਕ ਹੈ, ਤੇ ਸ਼ੈਤਾਨ ਬਹੁਤ ਹੈਗੇ ਹੋ, ਪਰ ਕੀ ਹੁੰਦਾ ਕਈ ਵਾਰੀ ਸਿਚੁਏਸ਼ਨਸ ਆਊਟ ਆਫ ਕੰਟਰੋਲ ਲੱਗਦੀਆਂ, ਤੁਹਾਨੂੰ ਲੱਗਦੀਆਂ ਨੇ, ਪਰ ਤੁਹਾਡੇ ਨਾਲ ਦੇ ਬੈਠੇ ਉਹਨੂੰ ਮਿੰਟਾਂ 'ਚ ਕਹਿੰਦੇ ਇਹਨੂੰ ਐਂ ਕਰ ਲਓ, ਐਂ ਹੋ ਜਾਊਗਾ, ਠੀਕ ਹੈ
4: ਜੀ।
0: ਥੈਂਕ ਯੂ। ਔਰ ਗੁਰਤੇਜ, ਗੁਰਤੇਜ
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
5: ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਹਮੇਸ਼ਾ ਹੀ।
5: 10 April ਜੀ,
0: ਤੇ ਪਾਸਵਰਡ?
5: ਪਾਸਵਰਡ ਤਵਾ ਕਿਚਨ।
0: ਤਵਾ ਕਿਚਨ ਗਏ ਹੋ ਕਦੇ?
5: ਹਾਂਜੀ। ਨਹੀਂ ਜੀ, ਮੈਂ ਕਰਾਉਣੀ ਕੇਟਰਿੰਗ ਇਸ ਵਾਰੀ, ਪਾਰਟੀ ਦਾ ਪਲਾਨ ਕਰਦੇ ਆ ਮੁੰਡੇ, ਉਹਨਾਂ ਨੂੰ ਕਿਹਾ ਵੀ ਐਤਕੀ ਉੱਥੋਂ ਕਰਾ ਕੇ ਦੇਖਣੀ ਹੈ ਜੀ।
0: ਕੋਈ ਗੱਲ ਨਹੀਂ, ਜਦੋਂ ਤੁਸੀਂ ਕਰਾਓਗੇ ਰੈਫਰੈਂਸ ਦਿਓ, ਮੈਂ ਚੈਂਪੀਅਨ ਕਰੂੰਗਾ ਜ਼ਰੂਰ, ਤੁਹਾਡੇ ਲਈ ਇਕੱਲੇ ਪੈਸਿਆਂ ਦੀ ਨਹੀਂ ਗੱਲ ਹੁੰਦੀ, ਤੁਹਾਡੀ ਸੇਵਾ ਦੀ ਵੀ ਹੁੰਦੀ ਹੈ।
5: ਹਾਂਜੀ ਹਾਂਜੀ, ਮੈਂ ਕਿਉਂਕਿ ਰੇਡੀਓ ਸੁਣਦਾ ਐਵਰੀ ਡੇ ਤੁਹਾਡਾ।
0: ਮੈਂ ਨਾ ਉਹਨੂੰ, ਉਹ ਮੈਨੂੰ ਕਹਿੰਦਾ ਕਿ ਮੈਨੂੰ ਲੋਕ ਕਾਲ ਕਰਕੇ ਕਹਿੰਦੇ ਵੀ 11 ਰੁਪਏ 'ਚ 10 ਰੁਪਏ 'ਚ ਕੋਈ ਖਿਲਾ ਰਿਹਾ, ਮੈਂ ਕਿਹਾ ਉਹਨੂੰ ਕਿਹਾ ਕਰ ਵੀ ਕੂੜਾ ਖਾ ਲਓ ਉਹਨਾਂ ਤੋਂ ਜਿਹੜਾ ਲੈ ਕੇ ਖਾਣਾ। ਤੁਸੀਂ ਘਰ ਦੇ, ਜੇ ਤੁਸੀਂ ਘਰ ਦੇ ਵਿੱਚ ਆਪਣੀ ਗੋਭੀ $5 ਨੂੰ ਲੈ ਕੇ ਆ ਰਹੇ ਹੋ, ਰਾਈਟ,
5: ਹਾਂਜੀ,
0: ਤੇ ਦੂਸਰਾ ਤੁਹਾਨੂੰ ਉਹ 3 ਰੁਪਏ ਨੂੰ ਕਿਵੇਂ ਦੇ ਦੂਗਾ, ਉਹ ਫਿਰ ਗਲੀਆਂ ਹੋਈਆਂ ਚੀਜ਼ਾਂ ਪਾਊ।
5: ਮੇਰੇ ਡੈਡੀ ਇੱਕ ਗੱਲ ਕਹਿੰਦੇ ਹੁੰਦੇ ਉਹ, ਕਹਿੰਦੇ ਕੱਪੜਿਆਂ ਕੁੱਪੜਿਆਂ ਦਾ ਕੰਪਰੋਮਾਈਜ਼ ਕਰ ਲਓ, ਪੈਸਿਆਂ ਦਾ ਖਾਣ ਪੀਣ ਵਾਲੀ ਚੀਜ਼ ਤੇ ਨਹੀਂ ਕਰਨਾ।
0: ਹਾਂ ਨਹੀਂ ਠੀਕ ਹੈ, ਪੇਟ 'ਚ ਜਾਣੀ ਹੈ ਨਾ ਭਾਜੀ?
5: ਹਾਂਜੀ,
0: ਪੇਟ ਦੇ ਅੰਦਰ ਜਾਣਾ ਨਾ ਸਭ ਕੁਛ। ਅੱਜ ਦੀ ਡੇਟ ਦੇ ਵਿੱਚ ਜੇ ਮੈਂ ਜ਼ਹਿਰਾਂ ਦੀ ਗੱਲ ਕਰਾਂ, ਇੰਨਾ ਜ਼ਹਿਰ ਖਾ ਰਹੇ ਨੇ ਲੋਕ, ਬਈ ਬਈ ਉਹ ਉਹ ਚੀਜ਼ਾਂ ਨੂੰ ਉਹਨਾਂ ਨੂੰ ਖਬਰਦਾਰ ਹੋਣਾ ਪੈਣਾ। ਇਹੀ ਕਾਰਨ ਹੈ ਕਿ ਬਹੁਤ ਜ਼ਿਆਦਾ ਬਿਮਾਰੀ ਦਾ ਦਰ ਵਧਿਆ ਹੋਇਆ, ਖਾਣ ਪੀਣ ਦੇ ਉੱਤੇ ਬੜਾ ਕੰਮ ਗਲਤ ਹੋਇਆ ਹੋਇਆ। ਫਿਲਹਾਲ ਹਮੇਸ਼ਾ ਅਲਰਟ ਕਰੂੰਗਾ, ਜੇ ਵੱਡੀਆਂ ਦੁਕਾਨਾਂ 'ਤੇ ਜਾਂਦੇ ਹੋ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਵਾਕ ਇਨ ਫਰੀਜ਼ਰ ਹੈ ਕਿ ਨਹੀਂ। ਜੇ ਉਹਨਾਂ ਨੇ ਕਿਹਾ ਵਾਕ ਇਨ ਫਰੀਜ਼ਰ ਹੈ, ਇਹਦਾ ਮਤਲਬ ਸਾਰੀਆਂ ਤਰੀਆਂ ਦਾਲਾਂ ਸਬਜ਼ੀਆਂ ਬਣਾ ਕੇ ਉਹ ਰੱਖ ਲੈਂਦੇ ਨੇ, ਉਹਨੂੰ ਫਰੋਜ਼ਨ ਕਰ ਲੈਂਦੇ ਨੇ, ਉਹਨੂੰ ਰੀਹੀਟ ਕਰਕੇ ਤੁਹਾਨੂੰ ਖਿਲਾਉਂਦਾ। ਜੇ ਤੁਹਾਨੂੰ ਕੋਈ ਕਹੇ ਸਮੋਸਾ ਬੜਾ ਸਵਾਦ ਹੈ, ਇੰਡੀਆ ਵਰਗਾ ਲੱਗਦਾ, ਇਹ ਬੰਗਲਾਦੇਸ਼ ਤੋਂ ਚੱਲਿਆ ਹੁੰਦਾ, 1.5 ਮਹੀਨਾ ਹੋ ਗਿਆ, ਆਲੂ ਜਦੋਂ ਫਰੋਜ਼ਨ ਹੋ ਕੇ ਦੁਬਾਰਾ ਰੀਹੀਟ ਫਿਰ ਫਰੋਜ਼ਨ ਫਿਰ ਰੀਹੀਟ ਹੁੰਦਾ, ਉਹ ਕੈਂਸਰ ਹੀ ਬਣ ਜਾਂਦਾ ਕਿਸਮ ਦਾ।
5: ਹਾਂਜੀ,
0: ਤੁਸੀਂ ਲੋਕਲ ਬਣਿਆ ਖਾਓ। ਆ ਬਹੁਤ ਸਾਰੇ ਮਿਠਾਈਆਂ ਦੀ ਐਡਾਂ ਚਲਾਉਂਦੇ ਆ, 499 ਨੂੰ ਮਿਠਾਈ, ਭਾਜੀ 499 ਨੂੰ ਮਿਠਾਈ ਨਹੀਂ ਕਹਿਣਾ ਚਾਹੀਦਾ, 499 ਨੂੰ ਕੈਂਸਰ ਕਹਿਣਾ ਚਾਹੀਦਾ ਕਿ ਕੈਂਸਰ ਵੇਚਦੇ
5: ਆ,
0: ਕਿਉਂਕਿ ਤੁਸੀਂ ਮਿੱਠੇ ਨੂੰ ਬਾਰ ਬਾਰ ਗਰਮ ਠੰਡਾ ਕਰੋਗੇ ਨਾ ਭਾਜੀ, ਚਾਸ਼ਣੀ ਨੂੰ ਜਿਹੜੀ ਹੈ, ਮੈਂ ਸਾਇੰਟੀਫਿਕ ਚੀਜ਼ਾਂ ਨੇ ਪੜ੍ਹਦਾ ਰਹਿੰਦਾ, ਤਾਂ ਉਹ ਜ਼ਹਿਰ ਬਣ ਜੂਗਾ ਤੁਹਾਡੇ ਅੰਦਰ ਬੋਡੀ ਦੇ, ਤੁਹਾਡੇ ਐਸੇ ਸੈੱਲ ਪੈਦਾ ਕਰੂਗਾ, ਖਤਮ ਕਰੂਗਾ ਅੰਦਰੋਂ, ਜਿਹੜੇ ਐਂਟੀ ਕੈਂਸਰ ਨੇ ਉਹ ਖਤਮ ਹੋ ਜਾਣਗੇ, ਅਤੇ ਕੈਂਸਰ ਵਰਗੀ ਬਿਮਾਰੀ, ਕੈਂਸਰ ਕੀ ਹੈ, ਜ਼ਖਮ ਆ ਅੰਦਰ, ਕੋਈ ਵੀ ਜ਼ਖਮ ਦਾ ਅੰਦਰ ਹੋ ਜਾਣਾ ਉਹਨੂੰ ਕੈਂਸਰ ਕਹਿੰਦੇ ਨੇ, ਅੰਦਰਲੇ ਪਾਸੇ। ਠੀਕ ਹੈ, ਇਸ ਲਈ ਸਾਵਧਾਨ ਰਹੋ। 499 ਵਾਲੀ ਮਿਠਾਈਆਂ ਗੱਪੜ ਗੱਪੜ ਕਰਕੇ ਢਿੱਡਾਂ 'ਚ ਨਾ ਸਿੱਟੋ। ਤੁਸੀਂ ਇੱਕ ਮਿਠਾਈ ਦਾ ਡੱਬਾ ਦੇ ਕੇ ਲੋਕਾਂ ਤੋਂ 100 ਰੁਪਏ ਸ਼ਗਨ ਭਾਲਦੇ ਹੋ, ਤੁਸੀਂ ਲੋਕਾਂ ਨੂੰ 10 ਰੁਪਏ ਦਾ ਖਾਣਾ ਖਿਲਾ ਕੇ ਉਹਨਾਂ ਤੋਂ 100 ਰੁਪਏ ਸ਼ਗਨ ਭਾਲਦੇ ਹੋ, ਤੁਹਾਡੇ ਤੋਂ ਘਟੀਆ ਇਨਸਾਨ ਕੋਈ ਨਹੀਂ ਹੋ ਸਕਦਾ ਫਿਰ।
5: ਹਾਂਜੀ,
0: ਹੈਂ, ਲੋਕ ਲੰਗਰ ਲਾਉਂਦੇ ਨੇ। ਬਾਈ ਜੀ, ਮੇਰੇ ਕੋਲ ਇੱਕ ਬਾਈ ਜੀ ਆਉਂਦੇ ਹੁੰਦੇ ਨੇ, ਕੱਲ੍ਹ ਫਿਰ ਮੈਂ ਮਿਲਿਆ।
5: ਅੱਛਾ ਜੀ।
0: ਉਹਨਾਂ ਦੇ ਨਾ ਕਿਸੇ ਵਜ੍ਹਾ ਕਰਕੇ ਅੱਖ ਦੀ ਕਰੀ ਰੋਸ਼ਨੀ ਚਲੀ ਗਈ ਉਹਨਾਂ ਦੀ।
5: ਠੀਕ ਹੈ ਜੀ।
0: ਉਹਨਾਂ ਨੇ ਅੱਖਾਂ ਚੈੱਕ ਨਹੀਂ ਕਰੀਆਂ, ਮੈਨੂੰ ਕਹਿੰਦੇ ਹੁੰਦੇ ਅਵੇਅਰ ਕਰਿਆ ਕਰੋ ਲੋਕਾਂ ਨੂੰ ਅੱਖਾਂ ਚੈੱਕ ਕਰਾਉਂਦੇ ਰਹਿਣ। ਉਹਨਾਂ ਦੇ ਪਰਿਵਾਰ 'ਚ ਉਹਨਾਂ ਦਾ ਬਹੁਤ ਪਿਆਰਾ ਉਹਨਾਂ ਦੇ ਕੋਲੋਂ ਚਲਿਆ ਗਿਆ, ਬੱਚਾ ਸੀ ਉਹਨਾਂ ਦਾ। ਉਹ ਬੰਦਾ ਸਾਰਾ ਸਾਲ ਅਸੀਂ ਵੰਡ ਛਕੋ ਦਾ ਲੰਗਰ ਚਲਾਉਂਦੇ ਹਾਂ, ਇੱਕ ਸਾਡਾ ਪਰਿਵਾਰ ਆ, ਇੱਕ ਉਹਨਾਂ ਦਾ ਪਰਿਵਾਰ ਆ, ਵਿੱਚ ਹੋਰ ਬਹੁਤ ਸਾਰੇ ਪਰਿਵਾਰਾਂ ਨੂੰ ਮੈਂ ਬੁਲਾਉਂਦਾ ਨਾ ਕਿ ਤੁਸੀਂ ਵੀ ਸੇਵਾ ਲੈ ਲਓ ਜੇ ਲੈਣੀ ਆ। ਮੈਂ ਨਹੀਂ ਰਾਜੇ ਕਦੇ ਗਿਆ ਗੁਰਤੇਜ, ਉੱਥੇ ਨਾ ਮੈਂ ਕਦੇ ਦੇਖਿਆ। ਹਾਂਜੀ, ਇੱਕ ਲੇਡੀ ਆ ਜਿਹੜੀ ਵਿਧਵਾ, ਜਿਹਦਾ ਹਸਬੈਂਡ ਪੂਰਾ ਹੋ ਗਿਆ, ਉਹਦਾ ਹਸਬੈਂਡ ਪਤਾ ਕੌਣ ਸੀ? ਉਹਦਾ ਹਸਬੈਂਡ ਹਰ ਸੰਗਰਾਂਦ ਨੂੰ ਲੁਧਿਆਣੇ ਤੋਂ ਚੱਲ ਕੇ ਪੈਦਲ ਦਰਬਾਰ ਸਾਹਿਬ ਜਾਂਦਾ ਸੀ। ਦਰਬਾਰ ਸਾਹਿਬ, ਤੁਸੀਂ ਜ਼ਿੰਦਗੀ 'ਚ 5 ਵਾਰ ਦਰਬਾਰ ਸਾਹਿਬ ਨਹੀਂ ਗਏ ਹੋਵੋਗੇ। ਉਹ ਆਦਮੀ ਹਰ ਮਹੀਨੇ ਪੈਦਲ ਚੱਲ ਕੇ ਜਾਂਦਾ ਸੀ, ਉਹਦੀ ਮੌਤ ਹੋ ਗਈ ਸੀ ਬਿਮਾਰੀ ਨਾਲ। ਇਹ ਔਰਤ ਚੜ੍ਹਦੀ ਕਲਾ 'ਚ, ਇਹ ਵੀ ਡਿਪਰੈਸ਼ਨ 'ਚ ਜਾ ਸਕਦੀ ਸੀ ਭਾਜੀ, ਇਹ ਚੜ੍ਹਦੀ ਕਲਾ 'ਚ ਰੋਜ਼ ਲੰਗਰ ਤਿਆਰ ਕਰਦੀ ਆ। ਕੁਛ ਮਰਜ਼ੀ ਹੋ ਜਾਵੇ, ਆਪਾਂ ਨੂੰ ਇਹਨੇ ਵੀਡੀਓ ਭੇਜਣਾ ਹੀ ਭੇਜਣਾ, ਬਣਾ ਕੇ ਅਰਦਾਸ ਕਰਦੀ ਦਾ ਲੋਕਾਂ ਨੂੰ ਖਿਲਾਉਂਦਿਆਂ ਦਾ। 15 ਰੁਪਏ ਰੋਜ਼ ਦੇ ਉੱਤੇ ਲੰਗਰ ਚੱਲਦਾ ਜੇ ਤੁਹਾਡਾ ਕਿਸੇ ਦਾ ਮਨ ਕਰੇ। ਇੱਕ ਨਾ ਮੇਰੇ ਕੋਲ 2 ਬੰਦਿਆਂ ਦੇ ਕੰਪਿਊਟਰ ਦੇ ਪੈਸੇ ਆਏ ਹੋਏ ਨੇ, ਐਕਸਟਰਾ ਪਾਏ ਨੇ। ਸੰਤੋਸ਼, ਨੰਬਰ ਲਿਖਿਆ ਤੁਹਾਡੇ ਕੋਲ?
2: ਜੀ ਹਾਂਜੀ, ਮੇਰੇ ਕੋਲ ਪੂਰੇ ਲਿਸਟ।
0: ਆਪਾਂ ਉਹਨਾਂ ਨੂੰ ਕੰਟੈਕਟ ਕਰਕੇ ਦੱਸਣਾ ਕਿ ਤੁਹਾਡੇ ਪੈਸੇ ਸਾਡੇ ਕੋਲ ਪਏ ਨੇ, ਜਾਂ ਤਾਂ ਪੈਕ ਕਰ ਲਿਓ ਬੈਗ, ਜਾਂ ਤੁਸੀਂ ਕਿਤੇ ਇਹ ਲਾਉਣੇ ਹੋਏ ਲੰਗਰ ਚ ਲਾਉਣੇ ਲੰਗਰ ਚਲਾ ਦਿਓ, ਨਹੀਂ ਤਾਂ ਬੈਗ ਲੈ ਲਿਓ
2: ਜੀ।
0: ਆਪਾਂ ਸੈਂਟਾਂ ਦਾ ਹਿਸਾਬ ਦੇਣਾ ਉਹਨਾਂ ਸਾਰਿਆਂ ਦਾ
2: ਜੀ, ਬਿਲਕੁਲ,
0: ਕਿਉਂਕਿ ਇਹੋ ਜਿਹੀਆਂ ਚੀਜ਼ਾਂ ਗਲਤੀ ਨਾਲ ਕਈ ਵਾਰੀ ਹੋ ਜਾਂਦੀਆਂ ਨੇ, ਫਿਰ ਬੋਝ ਬਣ ਜਾਂਦੀਆਂ ਆਪਾਂ 'ਤੇ
2: ਜੀ, ਬਿਲਕੁਲ।
0: ਠੀਕ ਹੈ, ਆਪਾਂ ਕਾਲੀਆਂ ਕੁਲੀਆਂ 'ਚ ਦਿਨ ਦੇ ਬਿਜ਼ੀ ਹੋਣ ਕਰਕੇ ਭੁੱਲ ਜਾਂਦੇ ਹਾਂ ਚੀਜ਼ਾਂ ਨੂੰ। ਹੁਣ ਆਪਾਂ ਰੇਡੀਓ 'ਤੇ ਕਹਿਤਾ, ਲੋਕਾਂ ਨੂੰ ਜਿਹਨੂੰ ਵੀ ਹੋਊਗਾ ਉਹ ਕਾਲ ਕਰਕੇ ਪੁੱਛ ਲੈਣਗੇ। ਠੀਕ ਹੈ
2: ਜੀ, ਜੀ
0: ਹਾਂ। ਗੁਰਤੇਜ, ਜ਼ਿੰਦਗੀ ਨਾ ਰਾਜੇ, ਚਲੋ ਫਿਰ ਗੱਲ ਕਰਾਂਗੇ, ਹੁਣ ਟਾਈਮ ਥੋੜ੍ਹਾ ਰਹਿ ਗਿਆ, ਮੈਂ ਦੇਖਿਆ 9 ਵਜੇ ਜਾਓਗੇ। ਡੇਟ ਆਫ ਬਰਥ ਤੁਹਾਡਾ ਬੋਲੋ ਕੀ ਆ?
5: ਮੇਰਾ 10 ਅਪ੍ਰੈਲ ਜੀ।
0: ਕੰਮ ਕੀ ਕਰਦਾ ਮੁੰਡਿਆ?
5: ਮੈਂ ਟਰੱਕ ਚਲਾਉਂਦਾ ਸੀ US ਨੂੰ, ਹੁਣ ਸਿਟੀ 'ਚ ਚਲਾਉਣ ਲੱਗ ਗਿਆ।
0: ਬਦਲੋ ਕੁਛ ਯਾਰ, ਜ਼ਿੰਦਗੀ ਚੇਂਜ ਕਰੋ ਰਾਜੇ। ਅਪ੍ਰੈਲ 10th ਦੇ ਵਿੱਚ ਇਹ ਆ, ਕਰੇਜ ਬਹੁਤ ਆ, ਕੌਨਫੀਡੈਂਟ ਆ ਜ਼ਿੰਦਗੀ ਲਈ, ਐਂ ਨਹੀਂ ਗਾ ਵੀ ਰਾਹ ਭਟਕਿਆ ਹੋਇਆ। ਠੀਕ ਹੈ, ਲਾਈਫ ਨੂੰ ਇੰਜੋਏ ਬਹੁਤ ਕਰਦਾ, ਐਡਵੈਂਚਰ, ਫੁੱਲ ਆਫ ਐਨਰਜੀ ਲਿਖਿਆ ਇਹਨਾਂ ਨੇ, ਬਿਲੀਵ ਇਨ ਐਕਸ਼ਨ, ਕੰਮ ਕਰਨ 'ਚ ਵਿਸ਼ਵਾਸ ਕਰਦਾ, ਜੇ ਬੇਰੁਜ਼ਗਾਰ ਹੋਵੇ ਤਾਂ ਵੱਧਾ ਬਿਮਾਰ ਹੋ ਜਾਏ। ਸਹੀ ਹੈ ਗੱਲ? ਗਲਤ ਆ?
5: ਹਾਂਜੀ ਹਾਂਜੀ ਹਾਂਜੀ, ਸਹੀ ਹੈ,
0: ਸਹੀ ਹੈ। ਪੇਸ਼ੈਂਸ ਲੈਵਲ ਵਧਾ ਗੁਰਤੇਜ ਆਪਣੀ।
5: ਠੀਕ ਹੈ ਜੀ,
0: ਪੇਸ਼ੈਂਸ ਲੈਵਲ ਵਧਾ। ਅਤੇ ਦੂਸਰਾ ਹੈਗਾ ਗੁੱਸਾ, ਜਿਹੜਾ ਹੈਗਾ ਨਾਰਾਜ਼ਗੀਆਂ, ਗੁੱਸੇ ਕਰਨ ਦੀ ਬੜੀ ਲੋੜ ਨਹੀਂ ਹੈ। ਜ਼ਿੰਦਗੀ ਜੋ ਚੱਲਦਾ ਚੱਲਣ ਦਿਓ, ਚੱਕ ਦਿਓ ਫੱਟੇ। ਜ਼ਿੰਦਗੀ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਗੀ।

0: ਆਪਾਂ ਨਹੀਂ ਕਹਿਣਾ ਇੱਦਾਂ, ਆਪਾਂ ਚੜ੍ਹਦੀ ਕਲਾ 'ਚ ਰਹਿਣਾ ਜਿੰਨੇ ਸੁਣਦੇ ਤੁਸੀਂ ਸਾਰੇ। ਕੀ ਕਹਿਣਾ? ਚੜ੍ਹਦੀ ਕਲਾ। ਕੋਈ ਤੁਹਾਨੂੰ ਮਿਲੇ ਕਹਿਣਾ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਭ ਦਾ ਹੀ ਭਲਾ ਹੋਵੇ, ਸਭ ਦਾ ਭਲਾ ਹੋਵੇ, ਮਾੜਾ ਸੋਚਣ ਵਾਲਿਆਂ ਦਾ ਵੀ ਭਲਾ ਹੋਵੇ। ਪਰਮਾਤਮਾ ਬਖਸ਼ਿਸ਼ ਕਰਨ ਸਾਡੇ 'ਚੋਂ ਨਿਕਲ ਕੇ ਉਹ ਆਪਣੀ ਤਰੱਕੀ ਵੱਲ ਧਿਆਨ ਦੇਣ। ਮਾੜਾ ਜਿਹਨੇ ਕੀਤਾ ਸਾਨੂੰ ਲੱਗਦਾ ਹੋ ਸਕਦਾ ਸਾਡਾ ਭਲਾ ਕਰਨ ਦੀ ਕੋਸ਼ਿਸ਼ ਕਰਦਾ ਹੋਵੇ, ਪਰ ਉਹਨੇ ਮਾੜਾ ਕਰ ਦਿੱਤਾ, ਉਹਨੇ ਸਾਡਾ ਮਾੜਾ ਕਰਦਿਆਂ ਕਰਦਿਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਅੱਗੇ ਤੋਂ ਇੱਦਾਂ ਨਹੀਂ ਕਰਨਾ। ਸਟੇਡੀਓ ਵੱਲ ਸੁਣ ਰਹੇ ਹੋ M5 ਜਲ ਅਤੇ ਮੈਂ ਅਮਦੀਪ ਸਿੰਘ ਬੈਨੀਪਾਲ, ਔਰ ਇੱਕ ਵਾਰ ਫਿਰ ਤੋਂ ਇੱਕ ਸਵੇਰ ਜਿਹੜੀ ਬੜੀ ਖੂਬਸੂਰਤ ਤੁਸੀਂ ਸਾਡੇ ਨਾਲ ਸ਼ਾਮਿਲ ਹੈ ਉਹਦੇ ਵਿੱਚ ਕੋਮਲ ਦਾ ਨੰਬਰ ਨੋਟ ਕਰੋ। ਕਿਸੇ ਨੇ ਵੀ ਇੰਡੀਆ ਜਾਣਾ, ਇੰਡੀਆ ਤੋਂ ਆਉਣਾ, 905-239-7711 9052397711 905-239-7711 ਪਰਮਸ ਕੁਇਕ ਲਿਊਬ ਰਿਪੇਅਰ। ਇਹ ਨੈਗਰਾ ਫਾਲ ਦੇ ਏਰੀਏ ਦੇ ਵਿੱਚ ਕੋਈ ਵੀ ਸਾਡਾ ਭੈਣ ਭਰਾ ਸੁਣ ਰਿਹਾ, ਪੂਰੇ ਨੈਗਰਾ ਫਾਲ ਸ਼ਹਿਰ ਦੀ ਨਹੀਂ ਮੈਂ ਗੱਲ ਕਰਦਾ, ਸੇਂਟ ਕੈਥਰੀਨ ਤੋਂ ਲੈ ਕੇ ਵੈਲੈਂਡ, ਵੈਲੈਂਡ ਤੋਂ ਲੈ ਕੇ ਫੋਰਟ ਏਰੀ ਤੱਕ ਕੋਈ ਵੀ ਬੈਠਾ, ਤੁਸੀਂ ਜ਼ਰੂਰ ਪਰਮਸ ਕੁਇਕ ਲਿਊਬ ਐਂਡ ਰਿਪੇਅਰ 'ਤੇ ਜਾਇਓ। ਬਹੁਤ ਚੰਗੇ ਮੁੰਡੇ ਨੇ, ਇੱਥੋਂ ਮਿਸਾਕਾ 'ਚੋਂ ਦੂਸਰੀ ਲੋਕੇਸ਼ਨ ਖੋਲ੍ਹੀ ਹੈ, 289-498-1300 ਪਰਮ 289-498-1300। ਬੀਬੇ ਇਨਸਾਨ, ਇਹੋ ਜਿਹੇ ਲੋਕਾਂ ਨੂੰ ਪਰਮਾਤਮਾ ਬਖਸ਼ਿਸ਼ ਆਪਣੇ ਆਪ ਦੇਈ ਜਾਂਦੇ ਹੁੰਦੇ ਨੇ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਤੂੰ ਹੀ ਦੇਈ ਜਾ ਰਿਹਾ। ਮੇਰੀਆਂ ਚੁਸਤੀਆਂ, ਚਲਾਕੀਆਂ, ਮੇਰੀ ਮਾਰਕੀਟਿੰਗ, ਮੇਰਾ ਇਹ ਉਹ ਕੁਛ ਨਹੀਂ ਹੈ। ਅਤੇ ਨਾਲ ਤੁਸੀਂ ਨਾਨਕ ਡਕਟ ਕਲੀਨਿੰਗ ਨੂੰ ਕਾਲ ਕਰਨੀ, ਡਕਟ ਕਲੀਨਿੰਗ ਦਾ ਕੋਈ ਵੀ ਕੰਮ ਆ, ਡਕਟ ਕਲੀਨਿੰਗ ਦੇ ਲਈ ਨਾਨਕ ਡਕਟ ਕਲੀਨਿੰਗ। ਹਰ ਕਾਲ ਦੇ ਉੱਤੇ ਤੁਹਾਡਾ ਫਿਲਟਰ ਬਿਲਕੁਲ ਫਰੀ ਆ, ਭੁੱਲ ਨਾ ਜਾਇਓ, ਤੁਹਾਡੀ ਫਰਨਸ ਦਾ ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਜਾਣਗੇ। 416-729-1521 ਨਾਨਕ ਡਕਟ ਕਲੀਨਿੰਗ, ਕਿਹੜੇ ਮਰਜ਼ੀ ਸ਼ਹਿਰ 'ਚ ਕਾਲ ਕਰਦੇ ਹੋ। ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਜਿਹੜਾ ਹੈਗਾ ਕਲੀਨਿਕ ਹੈ, ਅਤੇ 905-451-8211 905-451-8211 ਅਤੇ ਨਾਲ ਟ੍ਰਿਪਲ ਏ ਲੈਂਡਸਕੇਪਿੰਗ, ਅਮੀਰ ਧੀਰ, ਅਮੀਰ ਜੇ ਦਿਲ ਵਾਲਾ ਬੰਦਾ ਅਤੇ ਵੱਡੇ ਵੱਡੇ ਪਲਾਜ਼ਿਆਂ ਦੀ ਲੈਂਡਸਕੇਪਿੰਗ ਕਰਦਾ, ਟ੍ਰਿਪਲ ਏ ਲੈਂਡਸਕੇਪਿੰਗ 647-784-1213। ਅਤੇ ਨਾਲ ਮਾਸਟਰ ਯੋਰ ਐਗਜ਼ਾਮ, ਅਗਰ ਕੋਈ ਵੀ ਐਗਜ਼ਾਮ ਪਾਸ ਕਰਨਾ ਹੈਗਾ, ਕੋਈ ਵੀ ਐਗਜ਼ਾਮ, ਤੁਹਾਨੂੰ 95% ਸਕਸੈਸ ਰੇਟ ਬਹੁਤ ਹਾਈ ਹੁੰਦੀ ਆ, ਜੇ ਕਿਸੇ ਦੇ 95% ਨੰਬਰ ਆ ਜਾਣਾ, ਕਹਿੰਦੇ ਬੜੇ ਹਾਈ ਨੰਬਰਾਂ 'ਤੇ, ਸਕਸੈਸ ਰੇਟ ਦੇ ਨਾਲ ਮਾਸਟਰ ਯੋਰ ਐਗਜ਼ਾਮ। ਰੀਅਲ ਸਟੇਟ, ਮੋਰਗੇਜ, ਇੰਸ਼ੋਰੈਂਸ, ਬਿਲਡਰ ਦਾ ਲਾਈਸੈਂਸ ਲੈਣਾ ਹੈਗਾ, ਤੁਸੀਂ ਕਾਰ ਡੀਲਰਸ਼ਿਪ ਦੇ ਲਈ, ਤੁਸੀਂ ਡੀਲਰਸ਼ਿਪ ਖੋਲ੍ਹਣੀ, ਉਹਦੇ ਲਈ ਲਾਈਸੈਂਸ ਲੈਣਾ, 2 ਮਹੀਨਿਆਂ 'ਚ ਪੋਸੀਬਲ ਹੈਗਾ। ਮਾਸਟਰ ਯੋਰ ਐਗਜ਼ਾਮ 437-376-5656 437-376-5656 453-376-5656 'ਤੇ ਕਾਲ ਕਰਨੀ ਆ, ਔਰ ਮੈਨੂੰ ਸ਼ੋਅ ਤੋਂ ਬਾਅਦ ਆਪਣਾ ਬਿਜ਼ਨਸ ਪ੍ਰਮੋਟ ਕਰਨ ਲਈ, ਸਾਡੇ ਇਸ ਸ਼ੋਅ ਦਾ ਹਿੱਸਾ ਬਣਨ ਲਈ ਆਪਣੇ ਦੋਸਤਾਂ ਵਗੈਰਾ ਨੂੰ ਸਾਡਾ ਨੰਬਰ ਦਿਆ ਕਰੋ, 416-518-3200। ਬੜੇ ਦਿਲ ਨਾਲ, ਬੜੇ ਜੋਸ਼ ਨਾਲ ਅਸੀਂ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਦੇ ਹਾਂ। 10-10 ਸਾਲ ਤੋਂ ਲੋਕ ਮੇਰੇ ਨਾਲ ਲੱਗੇ ਹੋਏ ਨੇ। ਅਮਨਦੀਪ ਸਿੰਘ ਬੈਨੀਪਾਲ ਮੇਰਾ ਨਾਂ, ਜੇ ਕੋਈ ਨਵੇਂ ਆਏ ਹੋਣ, ਅਤੇ ਨੰਬਰ ਆ ਮੇਰਾ, ਜੇ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਕਿਸੇ ਵੀ ਚੀਜ਼ ਦੀ, 416-518-3200 416-518-3200। ਸਪੈਸ਼ਲੀ ਕਰਜ਼ੇ ਨੇ ਤੁਹਾਡੇ ਕੋਲ, ਕਰਜ਼ੇ ਇਹਨਾਂ ਨੂੰ ਕਾਨੂੰਨ ਰਾਹੀਂ ਖਤਮ ਕਰ ਲਿਆ ਜਾ ਸਕਦਾ, ਜ਼ੋਰ ਲਾ ਲਓ, ਜ਼ੋਰ ਮੁੱਕਦੇ ਨਹੀਂ ਇਹ ਜ਼ਿੰਦਗੀ 'ਚੋਂ। ਇਹਨਾਂ ਲਈ ਟੈਕਨੀਕ ਹੈ, ਇੱਕ ਕਾਨੂੰਨ ਬਣਾਇਆ ਗਿਆ ਸੀ ਜਿਹਦੇ ਤਹਿਤ ਤੁਸੀਂ ਆਪਣੇ ਕਰਜ਼ੇ ਨੂੰ ਮਾਫ਼ ਕਰਾ ਸਕਦੇ ਹੋ। ਇਹਦੇ ਲਈ ਜਾਣਕਾਰੀ ਵਾਸਤੇ, ਕਾਨੂੰਨ ਡਿਟੇਲਡ ਆ, ਐਂ ਨਹੀਂ ਇੰਨੇ ਦੇਣੇ ਪੈਣੇ ਅਤੇ ਐਂ ਹੋ ਜੂਗਾ, ਨੋ, ਕਿਵੇਂ ਹੋਊਗਾ, ਟੈਕਨੀਕ ਵੀ ਜਾਣਨੀ ਹੈ। 416-518-3200 416-518-3200 ਬੋਲਟਨ ਸਪਰਿੰਗ ਸ਼ੋਪ, ਪਟੇ ਕਮਾਣੀ ਸਟੋਪ ਦਾ ਨਾਮ। ਤੁਸੀਂ ਅਗਰ ਲੀਵ ਸਪਰਿੰਗ ਬੁਸ਼ਿੰਗ ਦਾ ਕੋਈ ਵੀ ਕੰਮ ਕਰਾਉਣਾ, ਟਰੱਕ ਟ੍ਰੇਲਰ ਦਾ, ਬੋਲਟਨ ਸਪਰਿੰਗ ਸ਼ੋਪ 905-857-8222 'ਤੇ ਤੁਸੀਂ ਕਾਲ ਕਰਨੀ ਹੈ। ਔਰ ਇਹਦੇ ਨਾਲ ਨਾਲ ਤੁਸੀਂ ਕਿਸੇ ਨੇ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਸਾਨੂੰ 416-518-3200 'ਤੇ ਕਾਲ ਕਰਨੀ ਹੈ। ABS ਆਟੋ ਕਲਿਜ਼ਨ, ਗੱਡੀਆਂ ਦੀ ਭੰਨਤੋੜ ਹੋ ਚੁੱਕੀ ਹੈ, ਤਾਂ ਉਹਦੇ ਲਈ 416-520-1940। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਵਿੰਡੋ ਟੁੱਟੀਆਂ ਹੋਈਆਂ ਨੇ, ਦਰਵਾਜ਼ੇ ਟੁੱਟੇ ਹੋਏ ਨੇ, ਤੁਸੀਂ ਉਹਨਾਂ ਨੂੰ ਫਿਕਸ ਕਰਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਛੋਟੀ ਜਿਹੀ ਕੋਸਟ ਪੇ ਕਰਕੇ ਤੁਸੀਂ ਉਹ ਟੁੱਟੇ ਹੋਏ ਗਲਾਸ ਨੂੰ, ਟੁੱਟੀ ਹੋਈ ਵਿੰਡੋ ਨੂੰ ਤੁਸੀਂ ਠੀਕ ਕਰਾ ਸਕੋ, ਜ਼ਰੂਰ ਤੁਸੀਂ ਕੰਟੈਕਟ ਕਰਨਾ ਮੁੰਡੇ ਦਾ। ਔਰ MH18 ਡੋਰਸ ਐਂਡ ਵਿੰਡੋਜ਼ ਵਾਲੇ ਨੇ, ਰਿਪੇਅਰ ਕਰਦੇ ਨੇ। ਨੰਬਰ ਹੈ 647-551-0004-647-551-0004 647-551-0004 'ਤੇ ਕਾਲ ਕਰਨੀ ਹੈ। ਡੋਰ ਵਿੰਡੋਜ਼, ਕੋਈ ਉਹਨਾਂ ਦੀ ਜਾਲੀ ਲਾਉਣੇ ਵਾਲੀ ਹੈ, ਕੁਛ ਵੀ ਛੋਟੀ ਮੋਟੀ ਰਿਪੇਅਰ ਲਈ, MH18 ਡੋਰ ਵਿੰਡੋ ਰਿਪੇਅਰ। ਸੰਤੋਸ਼, ਨੰਬਰ ਦੇ ਦਈਏ, ਕਿਸੇ ਨੇ ਵੀ ਫਾਰਮੇਸੀ ਦੇ ਬਿਜ਼ਨਸ 'ਚ ਜਾਣਾ ਹੈਗਾ ਜਾਂ ਤੁਸੀਂ ਫਾਰਮਾਸਿਸਟ ਹੈਗੇ ਹੋ, ਦੋ ਲੋਕੇਸ਼ਨ ਸੰਤੋਸ਼ ਉਹਨਾਂ ਕੋਲ ਅਵੇਲੇਬਲ ਨੇ, ਤਿੰਨ ਜਿਹਦੇ ਵਿੱਚ ਫਾਰਮਾਸਿਸਟ ਚਾਹੀਦੇ ਨੇ, ਡਾਕਟਰ ਆਫਿਸ ਦੇ ਵਿੱਚ ਤਿੰਨ ਲੋਕੇਸ਼ਨ ਦੇ ਉੱਤੇ ਫਾਰਮਾਸਿਸਟ, ਜਾਂ ਤੁਸੀਂ ਕੋਈ ਵੀ ਮੈਡੀਕਲ ਪ੍ਰੈਕਟਿਸ ਕਰਦੇ ਹੋ, ਡਾਕਟਰਸ ਲੱਭ ਰਹੇ ਨੇ ਆਪਣੇ ਨਾਲ ਇਹਨਾਂ ਲੋਕਾਂ ਨੂੰ ਜੋੜਨ ਲਈ ਉਹਨਾਂ ਦੀ ਕਲੀਨਿਕ ਦੇ ਵਿੱਚ, ਜਿੱਥੇ 2-3 ਹਜ਼ਾਰ ਪੇਸ਼ੈਂਟ ਆ ਰਹੇ ਉੱਥੇ ਤੁਹਾਡਾ ਕੰਮ ਰਾਈਟ ਵਿੱਚ ਚੱਲ ਪੈਣਾ। ਸੰਤੋਸ਼ ਨੰਬਰ ਦਿਓ ਆਪਣਾ
1: 416-473-4242 4163-4242।
0: ਕੋਈ ਵੀ ਲਾਇਸੈਂਸਡ ਹੈਗਾ ਜਾਂ ਕੋਈ ਵੀ ਬਿਜ਼ਨਸ 'ਚ ਹੈਗਾ ਜਾਂ ਕੋਈ ਵੀ ਮੈਡੀਕਲ ਬਿਜ਼ਨਸ 'ਚ ਆਉਣਾ ਚਾਹੁੰਦਾ, 416-500-1832 ਦੇ ਉੱਤੇ ਮੈਡੀਕਲ ਕਲੀਨਿਕਸ ਨੇ, ਵਾਕ ਇਨ ਕਲੀਨਿਕਸ। ਇਹ ਬਿਜ਼ੀ ਲੋਕੇਸ਼ਨਸ ਦੇ ਉੱਤੇ ਤੁਸੀਂ ਆਪਣਾ ਬਿਜ਼ਨਸ ਨਾਲ ਲੈ ਕੇ ਜਾ ਸਕਦੇ ਹੋ। ਅਕੂਪੈਂਚਰ ਹੋ, ਮਸਾਜ ਥੈਰੇਪਿਸਟ ਹੈਗੇ ਹੋ, ਤੁਸੀਂ ਕੋਈ ਵੀ ਹੈਗੇ ਹੋ ਜਿਹੜੇ ਸੁਣਦੇ ਪਏ ਹੋ ਜਾਂ ਤੁਹਾਡੇ ਬੱਚੇ ਜਾਂ ਤੁਹਾਡੇ ਰਿਸ਼ਤੇਦਾਰ ਨੇ, ਟਾਈਅਪ ਕਰਨ 416-500-1832 416-473-4242 'ਤੇ ਕਾਲ ਕਰਨੀ ਆ। ਇੰਨਾ ਹੀ ਕਹਿੰਦੇ ਹੋਏ ਚਾਹਾਂਗੇ ਸਰ ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਧਲੀ ਜੇ ਖੁਆਬ ਸਜਾ ਰੱਖੀ, ਤੂੰ ਹੀ ਬਦਲੇਂਗਾ ਇਹ ਫਿਜ਼ਾ ਜੋ ਕਜ਼ਾ ਬਣੀ, ਰੋਸ਼ਨ ਮਿਨਾਰਾਂ ਨੂੰ ਦਿਲ ਵਿੱਚ ਵਸਾ ਰੱਖੀ। ਆਪਣੀ ਦੁਆਵਾਂ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ। ਧੰਨਵਾਦ, ਸਤਿ ਸ਼੍ਰੀ ਅਕਾਲ।
2: ਹਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ।
3: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 905-450-0054।
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757-5757।

0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340।
1: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 13 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਥਰਸਡੇ ਹੋ ਗਿਆ। ਜੇ ਗੱਲ ਕਰੀਏ ਸਾਵਣ ਮਹੀਨੇ ਦੀ, ਸਾਵਣ ਮਹੀਨੇ ਦੀ ਅੱਜ ਹੋ ਗਈ ਜੀ 29 ਤਰੀਕ, 29 ਸਾਵਣ ਅਤੇ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:06 ਅਤੇ 11 ਤੱਕ ਗੱਲਬਾਤ ਤੁਸੀਂ ਅਤੇ ਅਸੀਂ ਕਰਾਂਗੇ। ਅਤੇ ਅੱਜ ਵੀਰਵਾਰ ਦਾ ਦਿਨ ਹੈ, ਵੀਰਵਾਰ ਵਾਲੇ ਦਿਨ ਆਪਾਂ ਜਾਂਦੇ ਹੁੰਦੇ ਹਾਂ ਪੰਜਾਬ ਵੱਲ, ਤੋਂ ਪੰਜਾਬ ਦੀ ਗੱਲਬਾਤ ਅੱਜ ਕਰਾਂਗੇ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ। ਬਾਕੀ ਇੱਥੇ ਦੀ ਵੀ ਕੋਈ ਅਪਡੇਟ ਹੋਊਗੀ ਤੁਹਾਡੇ ਨਾਲ ਜ਼ਰੂਰ ਕਰਾਂਗੇ ਜੀ ਸਾਂਝੀ। ਅਤੇ ਤੁਸੀਂ ਵੀ ਗੱਲਬਾਤ ਕਰਨੀ ਹੈ ਅਤੇ ਕੋਈ ਵਿਸ਼ਾ ਤੁਸੀਂ ਸੁਝਾਉਣਾ ਚਾਹੁੰਦੇ ਹੋ ਵੀ ਆਹ ਵਾਲੇ ਵਿਸ਼ੇ 'ਤੇ ਗੱਲਬਾਤ ਕੀਤੀ ਜਾਵੇ, ਬਿਲਕੁਲ ਦੱਸ ਦਿਆ ਕਰੋ ਅਤੇ ਆਪਾਂ ਉਹ ਵੀ ਗੱਲਬਾਤ ਕਰ ਸਕਦੇ ਹਾਂ। 647-8713-13 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ ਮੌਸਮ ਦੇਖੀਏ, ਮੌਸਮ ਬੜਾ ਔਸਮ ਬਣਿਆ ਹੋਇਆ। ਕੱਲ੍ਹ ਮੀਂਹ ਦੇਖੋ ਕਿੰਨਾ ਪਿਆ ਹੈ, ਜ਼ਬਰਦਸਤ ਮੀਂਹ ਪਿਆ ਕੱਲ੍ਹ। ਅਤੇ ਜਦੋਂ ਤੁਹਾਨੂੰ ਦੱਸਿਆ ਗਿਆ ਸੀ ਸਵੇਰੇ ਮੌਸਮ ਦਾ ਹਾਲ ਚਾਲ, ਅਤੇ ਫਿਰ ਮੈਂ ਕਿਹਾ ਸੀ ਵੀ ਈਵਨਿੰਗ ਦੇ ਵਿੱਚ ਥੰਡਰ ਸਟੂਮ ਹੈ ਜਿਹੜਾ ਉਹ ਆ ਸਕਦਾ, ਮੀਂਹ ਜਿਹੜਾ ਪਵੇਗਾ। ਸੋ ਬਿਲਕੁਲ ਜੀ ਮੀਂਹ ਉੱਦਾਂ ਹੀ ਪਿਆ, ਬੜਾ ਜ਼ਬਰਦਸਤ। ਅਤੇ ਹੁਣ ਜੇ ਦੇਖੀਏ ਬ੍ਰੈਂਪਟਨ ਦੇ ਵਿੱਚ 22 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਅਤੇ ਬੱਦਲਵਾਈ ਹੁਣ ਵੀ ਸ਼ੋਅ ਹੋ ਰਹੀ ਹੈ, ਅਤੇ ਹਾਈ ਜਾਣਾ 27 ਡਿਗਰੀ, ਲੋਅ ਜਾਣਾ 16 ਡਿਗਰੀ ਸੈਲਸੀਅਸ। ਸਨੀ ਡੇ ਜਿਹੜਾ ਹੈਗਾ 1 ਦੇ ਕਰੀਬ ਐਕਸਪੈਕਟ ਕੀਤਾ ਜਾ ਰਿਹਾ। ਹੁਣ ਤਾਂ ਮਿਕਸ ਜਿਹੀ ਹੈ, ਜਿਵੇਂ ਜ਼ਿਆਦਾ ਬੱਦਲ ਹੈ ਅਤੇ ਧੁੱਪ ਜਿਹੜੀ ਉਹ ਬੜੀ ਘੱਟ ਹੈ। ਹਵਾ 22 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ, ਅਤੇ 1 ਤੋਂ ਬਾਅਦ ਥੋੜ੍ਹੀ ਜਿਹੀ ਧੁੱਪ ਨਿਕਲੂਗੀ, 3 ਫਿਰ ਬੱਦਲਵਾਈ, ਅਤੇ ਥੋੜ੍ਹੀ ਬਹੁਤੀ ਧੁੱਪ ਦੇ ਦਰਸ਼ਨ ਹੋ ਕੇ ਅਤੇ ਬੱਦਲ ਹੀ ਰਹਿਣਗੇ ਸ਼ਾਮ ਨੂੰ। 8:25 'ਤੇ ਸਨਸੈੱਟ ਹੋਵੇਗਾ, ਅਤੇ ਰਾਤ ਦਾ ਟੈਂਪਰੇਚਰ ਵੀ 22, 19, 17, 16 ਡਿਗਰੀ ਸੈਲਸੀਅਸ ਸਵੇਰੇ 6 ਔਰ 6:22 'ਤੇ ਸਨਰਾਈਜ਼ ਕੱਲ੍ਹ ਨੂੰ ਹੋਵੇਗਾ। ਕੱਲ੍ਹ ਨੂੰ ਵੀ ਮਿਕਸ ਜਿਹੀ ਹੈ, ਬੱਦਲ ਵੀ ਹੈ ਅਤੇ ਧੁੱਪ ਵੀ ਹੈ। ਸੋ ਓਵਰਆਲ ਮੌਸਮ ਜਿਹੜਾ ਬੜਾ ਵਧੀਆ ਜੀ, ਕਿਉਂਕਿ ਸਾਵਣ ਦਾ ਚੱਲ ਰਿਹਾ ਮਹੀਨਾ, ਅਤੇ ਸਾਵਣ ਮਹੀਨੇ ਦੀ ਦੇਖੋ ਕਿੰਨੀ ਵੇਟ ਕਰਦੇ ਆ। ਸਾਵਣ ਤੋਂ ਬਾਅਦ ਫਿਰ ਭਾਦੋਂ ਦੇ ਮਹੀਨੇ ਦੀ ਸ਼ੁਰੂਆਤ ਹੋ ਜਾਣੀ, ਬਸ 2-4 ਦਿਨ ਰਹਿ ਗਏ ਆ, ਅਤੇ ਫਿਰ ਸੰਗਰਾਂਦ ਹੈ ਜੀ, ਫਿਰ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ। ਅਤੇ ਸਾਵਣ ਭਾਦੋਂ ਦੇ ਵਿੱਚ ਮੀਂਹ ਜਿਹੜਾ ਉਹ ਬੜਾ ਪੈਂਦਾ

ਦੇ ਨਜ਼ਾਰਾ ਦੇਖਣ ਨੂੰ ਮਿਲਦਾ। ਪਰ ਨਾ ਬਹੁਤੇ ਜਿਹੜੇ ਆ ਜਿਵੇਂ ਆਪਾਂ ਲੋਕ ਆ ਆਪਾਂ ਨੂੰ ਨਾ ਬਸ ਇਹੀ ਰਹਿੰਦਾ ਵੀ ਹਾਂ ਛੱਡੋ ਇਹ ਕੀ ਅਸੀਂ ਕਰਨਾ ਹੈ ਨਾ। ਜਿਵੇਂ ਕੱਲ੍ਹ ਭਾਜੀ ਵੀ ਆ ਕੇ ਕਹਿੰਦੇ ਸੀਗੇ ਪਰਸੋਂ ਕਿ ਜਦੋਂ ਸੂਰਜ ਗ੍ਰਹਿਣ ਮੈਂ ਦੱਸਿਆ ਕਿ ਲੱਗਣਾ ਪਰਸੋਂ ਦੀ ਗੱਲ ਹੈ ਤੇ ਕਹਿੰਦੇ ਲੈ ਛੱਡੋ ਇਹਨੂੰ ਹੈ ਨਾ। ਪਰ ਜਿਹੜੇ ਇਹ ਕੁਦਰਤੀ ਜਿਹੜੇ ਕੁਛ ਵੀ ਘਟਨਾ ਘਟਿਤ ਹੁੰਦੀਆਂ ਇਹਨਾਂ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਤੇ ਇਹ ਜਿਹੜੇ ਨਜ਼ਾਰੇ ਆ ਇਹ ਵੀ ਬੜੇ ਘੱਟ ਦੇਖਣ ਨੂੰ ਮਿਲਦੇ ਆ ਜਿਹੜੇ ਨਾ ਆਪਣੇ ਲੋਕ ਹੈ ਆਪਾਂ ਸਾਰੇ ਕੰਮਾਂ ਕਾਜਾਂ ਦੇ ਵਿੱਚ ਜ਼ਿਆਦਾ ਬਈ ਕੰਮ ਕਰ ਲਓ ਮੋਰਗੇਜ ਪੇ ਕਰ ਦਿਓ ਘਰ ਲੈ ਲਓ ਤੇ ਇਹ ਕੁਛ ਮਤਲਬ ਇਹਨਾਂ 'ਚ ਆਪਾਂ ਜ਼ਿਆਦਾ ਉਲਝਦੇ ਹਾਂ। ਇਹ ਕੰਮ ਵੀ ਬੜੇ ਜ਼ਰੂਰੀ ਹੈ ਕਿਉਂਕਿ ਇਹਨਾਂ ਬਿਨਾਂ ਵੀ ਕੁਛ ਨਹੀਂ ਫੈਮਿਲੀ ਜਾਂ ਮੋਰਗੇਜ ਦੇਣਾ ਘਰ ਲੈਣਾ ਬਾਕੀ ਕੰਮ ਕਾਜ ਜੋਬ 'ਤੇ ਜਾਣਾ ਆਉਣਾ। ਪਰ ਜਿੱਥੇ ਜਿਵੇਂ ਹੁਣ ਆਪਣੇ ਲੋਕ ਹੈ ਇਹ ਕੀ ਕਰਦੇ ਆ ਜੇ ਕੰਮ ਕਰਨਾ ਕੰਮ ਹੀ ਕਰੀ ਜਾਣਾ ਜ਼ਿਆਦਾ ਪਰ ਇੰਜੋਏਮੈਂਟ ਜਿਹੜੀ ਬੜੀ ਘੱਟ ਕੀਤੀ ਜਾਂਦੀ ਹੈ। ਪਰ ਦੇਖੋ ਜਿਹੜੇ ਹੋਰ ਕਮਿਊਨਿਟੀਆਂ ਦੇ ਕਈ ਲੋਕ ਹੈ ਨਾ ਜਿਹਦੇ 'ਚ ਆਪਾਂ ਗੋਰਿਆਂ ਨੂੰ ਵੈਸੇ ਜ਼ਿਆਦਾ ਕਹਿੰਦੇ ਹਾਂ ਜੇ ਸੈਟਰਡੇ ਸੰਡੇ ਉਹਨਾਂ ਨੇ ਪੂਰਾ ਇੰਜੋਏ ਕਰਨਾ ਹੈ ਨਾ ਵੀ ਕੋਈ ਕੰਮ ਨਹੀਂ ਕਰਨਾ ਬਾਕੀ ਜਿਹੜੇ ਕੰਮ ਵਾਲੇ ਦਿਨ ਆ ਉਹਨਾਂ ਦਿਨਾਂ ਨੂੰ ਉਹਨਾਂ ਨੇ ਕੰਮ ਕਰਨਾ। ਫਿਰ ਇੱਦਾਂ ਦਾ ਕੁਛ ਵੀ ਨੈਚੁਰਲ ਜਿੱਥੇ ਆਪਾਂ ਨਜ਼ਾਰਾ ਦੇਖ ਸਕਦੇ ਹਾਂ ਨਾ ਜਿਵੇਂ ਬੀਚਿਸ 'ਤੇ ਜਾਣਾ ਜਾਂ ਜਿਵੇਂ ਇਹ ਸੋਲਰ ਐਕਲਿਪਸ ਲੱਗਿਆ ਜਾਂ ਮੂਨ ਐਕਲਿਪਸ ਲੱਗਦਾ ਹੈ ਨਾ ਚੰਦ ਗ੍ਰਹਿਣ ਜਾਂ ਸੂਰਜ ਗ੍ਰਹਿਣ ਕੋਈ ਵੀ ਇੱਦਾਂ ਦਾ ਅਤੇ ਉਹ ਬੜੀ ਉਹਨਾਂ ਨੂੰ ਉਤਸੁਕਤਾ ਹੁੰਦੀ ਹੈ ਬੜੇ ਐਕਸਾਈਟਮੈਂਟ ਹੁੰਦੀ ਆ ਅਤੇ ਉਹਦੇ ਵਿੱਚ ਉਹ ਪੂਰੀ ਪਾਰਟੀਸਪੇਸ਼ਨ ਆਪਣੀ ਰੱਖਦੇ ਆ। ਜੇ ਤੁਸੀਂ ਕੱਲ੍ਹ ਦਾ ਨਜ਼ਾਰਾ ਦੇਖਿਆ ਹੋਊਗਾ ਨਾ ਤਾਂ ਬੜਾ ਅਦਭੁਤ ਨਜ਼ਾਰਾ ਸੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਮੈਜੀਕਲ ਈਵਨਿੰਗ ਸੀਗੀ ਇੱਕ ਕਿਸਮ ਦੀ ਉਹ ਹੈ ਨਾ ਜਿੱਥੇ ਪੂਰਨ ਤੌਰ 'ਤੇ ਜਿਹੜਾ ਸੂਰਜ ਗ੍ਰਹਿਣ ਲੱਗਿਆ ਅਤੇ ਉਹਨਾਂ ਨੇ ਉਸਨੂੰ ਇੰਜੋਏ ਕੀਤਾ। ਬੀਚਿਸ 'ਤੇ ਗਏ ਉਹ ਬਾਹਰ ਨਿਕਲੇ ਸਪੈਸ਼ਲ ਜਿਵੇਂ ਐਨਕਾਂ ਹੁੰਦੀਆਂ ਕਿਉਂਕਿ ਤੁਸੀਂ ਨੰਗੀ ਅੱਖ ਨਾਲ ਇਹਨੂੰ ਨਹੀਂ ਦੇਖਣਾ ਹੁੰਦਾ ਅਤੇ ਨਜ਼ਰ ਜਿਹੜੀ ਆ ਉਹ ਜਾ ਸਕਦੀ ਹੈ ਕੋਈ ਨਾ ਕੋਈ ਹੋਰ ਅਲਾਮਤ ਜਿਹੜੀ ਉਹ ਆ ਸਕਦੀ ਹੈ। ਪਰ ਉਹਨਾਂ ਨੇ ਇਹ ਪੂਰਾ ਨਜ਼ਾਰਾ ਦੇਖਿਆ ਬੱਚਿਆਂ ਦੇ ਨਾਲ ਫੈਮਿਲੀਜ਼ ਦੇ ਨਾਲ ਜਿਨ੍ਹਾਂ ਨੇ ਤੁਸੀਂ ਵੀ ਜਿਨ੍ਹਾਂ ਨੇ ਦੇਖਿਆ ਹੋਊਗਾ ਲਾਈਵ ਸੋ ਜਿਹੜੇ ਲਾਈਵ ਟੈਲੀਕਾਸਟ ਕਰਦੇ ਆ ਸੋ ਉਹ ਪੂਰਾ ਦਿਖਾਉਂਦੇ ਆ ਕਿੱਥੇ ਕਿਵੇਂ ਕਿਹੜੇ ਕੰਟਰੀ 'ਚ ਕਿੱਦਾਂ ਦਾ ਸ਼ੋਅ ਹੋ ਰਿਹਾ ਜਾਂ ਲੋਕਾਂ ਦੇ ਓਪੀਨੀਅਨ ਕੀ ਆ ਰਾਏ ਕੀ ਆ ਉਹ ਕੀ ਸੋਚ ਰਹੇ ਆ ਅਤੇ ਕਿਵੇਂ ਦਾ ਫੀਲ ਕਰ ਰਹੇ ਆ ਹੈ ਨਾ। ਸੋ ਕਈ ਤਾਂ ਕਹਿੰਦੇ ਅਸੀਂ ਸਾਡਾ ਇਹ ਪਹਿਲੀ ਵਾਰ ਅਸੀਂ ਦੇਖਿਆ ਹੈ ਨਾ ਪਹਿਲਾਂ ਕਦੇ ਨਹੀਂ ਦੇਖਿਆ ਅਤੇ ਕਈਆਂ ਨੇ ਕਈ ਵਾਰ ਪਹਿਲਾਂ ਜਦੋਂ ਛੋਟੇ ਮੋਟੇ ਕੋਈ ਵੀ ਗ੍ਰਹਿਣ ਲੱਗੇ ਹੁੰਦੇ ਉਹ ਜ਼ਰੂਰ ਦੇਖੇ ਹੁੰਦੇ ਆ ਨਾ। ਸੋ ਇਸ ਕਰਕੇ ਇਹ ਵੀ ਨਾ ਚੀਜ਼ਾਂ ਜਿਹੜੇ ਕੁਦਰਤੀ ਨਜ਼ਾਰੇ ਆ ਉਹਨਾਂ ਦੇ ਵਿੱਚ ਆਪਣੀ ਇਨਵੋਲਵਮੈਂਟ ਜਿਹੜੀ ਬੜੀ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਤੁਸੀਂ ਤਰੋ ਤਾਜ਼ਾ ਹੋ ਜਾਂਦੇ ਹੋ ਫਰੈਸ਼ ਹੋ ਜਾਂਦੇ ਹੋ। ਜਿਹੜਾ ਤੁਸੀਂ ਇੱਕ ਤੁਹਾਡਾ ਸਕੈਜੂਅਲ ਹੁੰਦਾ ਡੇਲੀ ਦੀ ਰੂਟੀਨ ਹੁੰਦੀ ਆ ਉਹ ਤੋਂ ਥੋੜ੍ਹਾ ਹਟ ਕੇ ਜਦੋਂ ਆਪਾਂ ਕਿਤੇ ਪਾਰਟੀਸਪੇਟ ਕਰਦੇ ਹਾਂ ਤਾਂ ਹੀ ਜਿਹੜੇ ਮੇਲੇ ਆ ਜਾਂ ਕੋਈ ਕਿਤੇ ਗਾਉਣ ਵਾਲਾ ਕੋਈ ਆ ਗਿਆ ਹੈ ਨਾ ਕਿਤੇ ਕੋਈ ਹੋਰ ਇੱਦਾਂ ਦੀ ਗੈਟ ਟੂਗੈਦਰ ਹੋਈ ਕੋਈ ਪਿਕਨਿਕ ਹੋਈ ਕੋਈ ਵੀ ਕਿਸੇ ਤਰ੍ਹਾਂ ਦਾ ਕੁਛ ਵੀ ਸੋ ਜਦੋਂ ਉਹ ਅਟੈਂਡ ਕਰਦੇ ਆ ਸੋ ਤੁਹਾਡਾ ਧਿਆਨ ਜਿਹੜਾ ਹੈਗਾ ਆਪਣਾ ਜਿਹੜਾ ਤੁਸੀਂ ਡੇਲੀ ਰੂਟੀਨ ਦਾ ਕੰਮ ਦੇ ਵਿੱਚ ਉਲਝੇ ਰਹਿੰਦੇ ਹੋ ਨਾ ਉਹ ਤੋਂ ਥੋੜ੍ਹਾ ਹਟ ਕੇ ਫਿਰ ਤੁਸੀਂ ਫਰੈਸ਼ ਹੋ ਜਾਂਦੇ ਹੋ। ਸੋ ਇਹ ਬੜੇ ਜ਼ਰੂਰੀ ਹੁੰਦੇ ਆ ਪਰ ਇਹ ਵੀ ਨਹੀਂ ਹੁੰਦਾ ਵੀ ਉਹੀ ਕੰਮ ਆਪਾਂ ਨੇ ਕਰੀ ਜਾਣੇ ਆ ਜਿਹੜੇ ਅਸਲੀ ਘਰ ਦੇ ਕੰਮ ਹੈ ਜਾਂ ਆਪਣੇ ਆਪ ਨੂੰ ਕਿਵੇਂ ਤੁਸੀਂ ਪ੍ਰੋਗਰੈਸ ਕਰਨੀ ਲਾਈਫ ਦੇ ਵਿੱਚ ਉਹ ਆਪਾਂ ਨਾ ਕਰੀਏ ਉਹ ਵੀ ਨਹੀਂ ਠੀਕ ਹੈਗਾ ਉਹ ਵੀ ਆਪਾਂ ਨੇ ਕਰਨਾ। ਪਰ ਨਾਲ ਦੀ ਨਾਲ ਜਿਹੜਾ ਇਹ ਸਾਰਾ ਕੁਛ ਹੈ ਇਹਦੇ ਵਿੱਚ ਜ਼ਰੂਰ ਪਾਰਟੀਸਪੇਸ਼ਨ ਆਪਣੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਇਹ ਚੀਜ਼ਾਂ ਬਾਰੇ ਵੀ ਪਤਾ ਹੋਵੇ। ਅਤੇ ਦੇਖੋ ਮੈਂ ਕਿਹਾ ਸੀਗਾ ਕਿ ਜਦੋਂ ਹੁਣ ਇਹ ਕੋਈ ਵੀ ਕਿਤੇ ਵੀ ਸੂਰਜ ਗ੍ਰਹਿਣ ਜਾਂ ਚੰਦ ਗ੍ਰਹਿਣ ਲੱਗਦਾ ਨਾ ਉਹ ਤੋਂ ਬਾਅਦ ਜਿਹੜਾ ਮੌਸਮ ਹੁੰਦਾ ਨਾ ਕਲਾਈਮੇਟ ਉਹਦੇ ਵਿੱਚ ਵੀ ਬੜੀ ਚੇਂਜ ਆਉਂਦੀ ਹੈ। ਅਤੇ ਦੇਖੋ ਈਵਨਿੰਗ ਦੇ ਵਿੱਚ ਕਿਵੇਂ ਦਾ ਮਾਹੌਲ ਬਣ ਗਿਆ ਬੜਾ ਮੀਂਹ ਇੰਨਾ ਤੇਜ਼ ਆਇਆ ਬੱਦਲ ਘਟਾਵਾਂ ਘਿਰ ਕੇ ਆਈਆਂ। ਸੋ ਇਹ ਸਾਰਾ ਕੁਛ ਤਾਂ ਸਪੇਸ ਦੇ ਵਿੱਚ ਜਿਹੜਾ ਕੁਛ ਵੀ ਇਹ ਪਲੈਨਟਸ ਹੈਗੇ ਸੂਰਜ ਹੈਗਾ ਜਾਂ ਚੰਦ ਹੈਗੇ ਧਰਤੀ ਆਪਣੀ ਕਦੀ ਉਹ ਇੱਕ ਦੂਜੇ ਦੇ ਨੇੜੇ ਆਉਂਦੇ ਆ ਤਾਂ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਕਿਸੇ ਵੀ ਪਲੈਨਟ 'ਤੇ ਆ ਜਾਂਦੀ ਹੈ ਨਾ ਕਿਉਂਕਿ ਖਿੱਚ ਪੈਂਦੀ ਆ ਇੱਕ ਦੂਜੇ ਜਿਹੜੇ ਗ੍ਰਹਿ ਹੁੰਦੇ ਆ ਪਲੈਨਟਸ ਹੁੰਦੇ ਆ ਸੋ ਉਹਦੇ ਨਾਲ ਵੈਦਰ ਚੇਂਜ ਹੁੰਦਾ ਕਲਾਈਮੇਟ ਚੇਂਜ ਹੁੰਦਾ। ਸੋ ਜੇਕਰ ਦੇਖੋ ਥੰਡਰ ਸਟੋਮ ਆਇਆ ਹੈ ਨਾ ਕਿਤੇ ਕਿਤੇ ਤਾਂ ਮੈਨੂੰ ਲੱਗਦਾ ਬਿਜਲੀ ਵੀ ਜਿਹੜੀ ਹੈ ਗੁੱਲ ਹੋਈ ਹੈ ਆਊਟ ਹੋਈ ਹੈ। ਸੋ ਇੱਦਾਂ ਦਾ ਜਿਹੜਾ ਮੌਸਮ ਹੈ ਨਾ ਉਹ ਸਾਰਾ ਕੁਛ ਜਦੋਂ ਉੱਪਰ ਵਰਤਾਰਾ ਵਰਤਦਾ ਨਾ ਸਪੇਸ ਦੇ ਵਿੱਚ ਆਕਾਸ਼ ਦੇ ਵਿੱਚ ਅਤੇ ਫਿਰ ਉਹਦਾ ਜਿਹੜਾ ਅਸਰ ਪੈਂਦਾ ਧਰਤੀ ਦੇ ਉੱਪਰ। ਸੋ ਆਈ ਹੋਪ ਕਿ ਤੁਸੀਂ ਵੀ ਨਜ਼ਾਰਾ ਇਹ ਦੇਖਿਆ ਹੋਣਾ। ਜਿਨ੍ਹਾਂ ਨੇ ਦੇਖਿਆ ਬਿਲਕੁਲ ਦੱਸੋ ਕਿ ਤੁਸੀਂ ਲਾਈਵ ਟੈਲੀਕਾਸਟ ਜਿਹੜਾ ਹੋਇਆ ਉਹ ਦੇਖਿਆ ਜਾਂ ਤੁਹਾਨੂੰ ਲੱਗਿਆ
ਜਾਂ ਕੋਈ ਤੁਸੀਂ ਪਹਿਲਾਂ ਇਦਾਂ ਦਾ ਸੂਰਜ ਗ੍ਰਹਿਣ ਕੋਈ ਦੇਖਿਆ ਹੋਵੇ, ਚੰਦ ਗ੍ਰਹਿਣ ਦੇਖਿਆ ਹੋਵੇ, ਜਾਂ ਕੋਈ ਕਿਸੇ ਕਿਸਮ ਦਾ ਇਫੈਕਟ ਕਿਸੇ 'ਤੇ ਪਿਆ ਹੋਵੇ, ਹੈ ਨਾ। ਸੋ ਕੋਈ ਵੀ

0: ਪ੍ਰੋਜੈਕਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ, ਉਹਦੇ ਨਾਲ ਤੁਹਾਡੀ ਸਬਸਟੈਂਸ਼ੀਅਲ ਸੇਵਿੰਗ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਜਿਹੜਾ ਕੈਸ਼ ਫਲੋ ਆ ਉਹ ਬੈਟਰ ਹੋ ਜਾਂਦਾ ਹੈਗਾ। ਤੇ ਤੁਹਾਡੇ ਲੈਟਸ ਜੇ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਰੀਫਾਈਨਾਂਸ ਕਰਕੇ ਜਿਹੜਾ ਉਹ ਵੀ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਵੀ ਬੈਟਰ ਹੋ ਜਾਂਦਾ ਹੈਗਾ। ਤੁਸੀਂ ਘਰ ਤੋਂ ਪੈਸੇ ਕੱਢਣ ਹੈਗੇ, ਰੀਫਾਈਨਾਂਸ ਕਰਕੇ ਘਰ ਤੋਂ ਪੈਸੇ ਵੀ ਕੱਢ ਸਕਦੇ ਹੋ। ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈ, ਕਿਸੇ ਦਾ ਨਾਮ ਕੱਢਣਾ, ਕਿਸੇ ਦਾ ਪਾਉਣਾ ਹੈ, ਇਹ ਵੀ ਕੀਤਾ ਜਾ ਸਕਦਾ ਹੈ। ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਰੀਫਾਈਨਾਂਸ ਦੇ ਟਾਈਮ ਤੇ ਕੀਤੀਆਂ ਜਾ ਸਕਦੀਆਂ। ਤੇ ਇਹਦਾ ਜਿਹੜਾ ਬੈਸਟ ਟਾਈਮ ਹੁੰਦਾ ਹੈਗਾ ਜੀ ਰੀਫਾਈਨਾਂਸ ਦਾ, ਉਹ ਹੁੰਦਾ ਜਦੋਂ ਤੁਹਾਡੀ ਮੋਰਗੇਜ ਰਿਨਿਊਅਲ ਹੋ ਜਾਂਦੀ ਹੈਗੀ ਹੈ, ਕਿਉਂਕਿ ਉਸ ਟਾਈਮ ਤੇ ਮੋਰਗੇਜ ਮੈਚੋਰ ਹੋ ਰਹੀ ਹੈ, ਕੋਈ ਪੈਨਲਟੀ ਨਹੀਂ ਹੁੰਦੀ। ਬਾਕੀ ਜਿਹੜੀ ਰੀਫਾਈਨਾਂਸ ਆ ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ, ਆਮ ਤੌਰ ਤੇ ਉਹਦਾ ਆਪਾਂ 80% ਤੱਕ ਰੀਫਾਈਨਾਂਸ ਕਰਕੇ ਦੁਬਾਰਾ ਮੋਰਗੇਜ ਪਾਸ, ਸਾਰੀਆਂ ਜਿਹੜੀਆਂ ਆਪਾਂ ਉੱਪਰ ਜਿਹੜੀ ਆਪਾਂ ਲਿਸਟ ਕੀਤੀ ਹੈਗੀਆਂ ਚੀਜ਼ਾਂ ਨੂੰ ਸਾਰਿਆਂ ਨੂੰ ਅਚੀਵ ਕਰ ਸਕਦੇ ਹਾਂ। ਤੁਸੀਂ ਆਪਣੀ ਮੋਰਗੇਜ ਨੂੰ ਰੀਫਾਈਨਾਂਸ ਚਾਹੁੰਦੇ ਹੋ, ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੋਰਗੇਜ ਦੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਪ੍ਰੀ ਅਪਰੂਵਲ ਲੈਣੀ ਹੈ, ਫਸਟ ਟਾਈਮ ਬਾਇਰ ਹੋ, ਨਵੇਂ ਆਏ ਹੋ, ਸੈਲਫ ਇੰਪਲਾਇਡ ਹੋ, ਕ੍ਰੈਡਿਟ ਦਾ ਕੋਈ ਇਸ਼ੂ ਹੈ, ਗੱਲ ਕੀ ਕੋਈ ਵੀ ਮੋਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-295-0-3, ਨਰਦੇਵ ਸਿੱਧੂ 647-295-0-3।
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਜੀ, ਤੁਸੀਂ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ 647-874-1313 ਤੇ। ਆਪਾਂ ਮੋਰਗੇ ਸੰਬੰਧੀ ਲਈਏ ਜਾਣਕਾਰੀ ਨਰਦੇਵ ਸਿੱਧੂ ਜੀ ਤੋਂ, ਤੇ ਤੁਸੀਂ ਨਰਦੇਵ ਸਿੱਧੂ ਜੀ ਦਾ ਨੰਬਰ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਕੁਐਸਚਨ ਕੰਸਰਨ ਹੁੰਦਾ 647-294-5503 ਤੇ ਗੱਲਬਾਤ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ। ਤੇ ਲਓ ਜੀ, ਹੁਣ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ। ਪਰਮਜੀਤ ਦਿਓਲ ਜੀ ਤੋਂ ਆਪਾਂ ਥੋੜੀ ਜਿਹੀ ਜਾਣਕਾਰੀ ਲਈਏ ਰੀਅਲ ਐਸਟੇਟ ਦੀ। ਪਰਮਜੀਤ ਜੀ ਸਵਾਗਤ ਤੁਹਾਡਾ। ਦੁਬਾਰਾ ਕਾਲ ਕਰਿਓ, ਤੁਹਾਡੀ ਨਾ ਆਵਾਜ਼ ਨੀ ਆ ਰਹੀ ਕਲੀਅਰ, ਦੁਬਾਰਾ ਕਰੋ ਕਾਲ ਤੇ ਤਾਂ ਤੁਹਾਡੀ ਆਵਾਜ਼ ਜਿਹੜੀ ਕਲੀਅਰ ਆਊਗੀ। ਤੇ ਬਿਲਕੁਲ ਜੀ, ਮੈਂ ਫਿਲਹਾਲ ਤੁਹਾਨੂੰ ਨੰਬਰ ਦੇ ਦੇਵਾਂ ਔਰ ਤੁਸੀਂ ਇਹ ਨੰਬਰ ਨੋਟ ਕਰ ਲਓ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਸੀਂ ਏਅਰ ਫੇਅਰ ਟਿਕਟਾਂ ਲੈਣੀਆਂ, ਘੁੰਮਣ ਫਿਰਨ ਜਾਣਾ, ਫਿਰ ਤੁਸੀਂ ਗੱਲਬਾਤ ਕਰੋਗੇ ਦੀਪਾਂਸ਼ ਦੇ ਨਾਲ। ਦੀਪਾਂਸ਼ ਕਹਿੰਦੇ ਆ ਕਿ ਦੁਆਬਾ ਟਰੈਵਲਸ 'ਤੇ ਨਾ ਬੜੀਆਂ ਵਧੀਆ ਰੇਟ 'ਤੇ ਟਿਕਟਾਂ ਪਹੁੰਚੀਆਂ ਹੋਈਆਂ। ਤੁਸੀਂ ਨੰਬਰ ਕਰੋ ਨੋਟ ਦੁਆਬਾ ਟੂਰਸ ਐਂਡ ਟਰੈਵਲਸ ਦਾ। ਤੁਸੀਂ ਇੰਡੀਆ ਨੂੰ ਜਾਣਾ, ਪਾਕਿਸਤਾਨ ਨੂੰ, ਜਾਂ ਕਿਤੇ ਵੀ ਹੋਰ ਟ੍ਰਿਪ ਤੁਸੀਂ ਕਰਨਾ ਚਾਹੁੰਦੇ ਹੋ, ਜਾਂ ਫਿਰ ਕਰੂਜ਼ ਪੈਕੇਜ ਲੈਣਾ। ਨੰਬਰ ਹੈਗਾ 905-673-1409-05673-1400 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਹਾਂਜੀ ਪਰਮਜੀਤ ਭਾਜੀ,
2: ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬ੍ਰਾਂਟਨ ਦੇ ਈਸਟ ਸਾਈਡ ਤੇ ਮਿਲ ਰਿਹਾ ਵਾ, ਜਿਸ ਦੀ ਸੇਲ ਜਿਹੜੀ ਆ ਮੋਰ ਦੈਨ 50,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਹੋਵੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5 ਹੋਵੇਗੀ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਹੈ। ਆਸਕਿੰਗ ਪ੍ਰਾਈਸ 230,000 ਸਟਿਲ ਨੈਗੋਸ਼ੀਏਬਲ ਹੈ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਹੈ। ਇਸ ਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ। ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਇੱਕ ਫਰੈਸ਼ੀ ਰੈਸਟੋਰੈਂਟ ਬ੍ਰਾਂਚ ਲਿਸਟ ਕੀਤਾ ਹੋਇਆ ਉਹ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਲੇਕ ਸ਼ੋਰ ਦੇ ਉੱਤੇ ਮਿਲ ਰਿਹਾ ਵਾ, ਜਿਸਦੀ ਖਾਸੀਅਤ ਇਹ ਕਿ ਇਹਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਊਗਾ, ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਉਹ ਸਿਰਫ $69,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਜਾਂ ਕੈਲ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਡਿਕਸੀ ਅਤੇ ਗਲਿੰਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਦੇ ਬੜੇ ਪਲਾਜ਼ੇ ਦੇ ਵਿੱਚ। ਇਸ ਦੀ ਜਿਹੜੀ ਪ੍ਰਾਈਸ ਵਾ ਸਿਰਫ 499,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਇਸ ਦੇ ਨਾਲ ਤੁਹਾਨੂੰ ਪੀਜ਼ਾ ਸਟੋਰ ਦਾ ਬਿਜ਼ਨਸ ਵੀ ਮਿਲ ਸਕਦਾ ਵਾ। ਅਗਰ ਤੁਸੀਂ ਪੀਜ਼ਾ ਸਟੋਰ ਦਾ ਬਿਜ਼ਨਸ ਅਤੇ ਯੂਨਿਟ ਦੋਵੇਂ ਇਕੱਠੇ ਖਰੀਦਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਅਤੇ ਬਿਜ਼ਨਸ ਦੋਵੇਂ ਇਕੱਠੇ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 416-993-7378 416-993-7378। ਥੈਂਕਸ ਜੀ।
1: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਲਓ ਜੀ ਇੱਕ ਕਾਲ ਹੋਰ ਲੈਂਦੇ ਆ। ਹਾਂਜੀ ਭਾਈ ਕੀ ਹਾਲ ਚਾਲ? ਹਾਂਜੀ ਸਤਿ ਸ੍ਰੀ ਅਕਾਲ।
3: ਬਹੁਤ ਵਧੀਆ ਸੋਚ ਰਹੀ ਜੀ ਪ੍ਰੋਗਰਾਮ ਬਣਾ ਜੀ
1: ਜੀ
3: ਬਾਈ ਜੀ ਆਪਣੇ ਨਾਂ ਦਾ ਭੁੱਲ ਗਿਆ ਨਾ ਜਿਹੜੇ ਵੋਟਾਂ ਖਾਣਾ ਜਿਹਨੇ ਹਨਾ ਜੀ
1: ਆਜ਼ਾਦ ਗੋਲ ਸਾਹਿਬ
3: ਆਜ਼ਾਦ ਗੋਲ। ਹਾਂਜੀ ਹਾਂਜੀ ਸਾਨੂੰ ਮਿਲੇ ਸੀ, ਅਸੀਂ ਗਏ ਤਿੰਨ ਵਾਰ ਉੱਥੇ ਆਪਣੀ ਸਿਟੀ ਹਾਲ ਆ ਮੀਟਿੰਗ ਦੇ ਵਿੱਚ ਮੈਂ ਵੀ ਹਿੱਸਾ ਲਿਆ ਤਿੰਨ ਕੁ ਵਾਰ। ਇੱਕ ਵਾਰ ਤਾਂ ਜਦੋਂ ਮੈਂ ਬਾਹਰ ਜਾਣਾ ਤਾਂ ਜਾਏ ਨੇ ਮੈਥੋਂ, ਬਾਕੀ ਉੱਥੇ ਇਹਨਾਂ ਨੇ ਕਿਵੇਂ ਵੱਧ ਗੱਲ ਕੀਤੀ ਹੈ ਪ੍ਰੋਫਿਟ ਅਸੀਂ ਗੱਲ ਘੱਟ ਕੀਤੀ ਹੈ ਜੀ।
1: ਅੱਛਾ
3: ਆਪਣੇ ਕੁਛ ਸੋਚਣ ਬਹੁਤ ਜ਼ਿਆਦਾ
1: ਪ੍ਰੋਟੈਸਟ ਕਰ ਰਹੇ ਸੀ ਹਨਾ, ਸੋ ਉਹਨਾਂ ਤੇ CBSE ਦੀ ਰੇਡ ਹੋਈ ਆ ਤੇ ਉੱਥੇ ਉਹ ਪਹੁੰਚ ਗਏ ਤੇ ਇਮੀਗ੍ਰੇਸ਼ਨ ਸਟੇਟਸ ਵਗੈਰਾ ਚੈੱਕ ਕੀਤਾ, ਲੈਟਰਸ ਉਹਨਾਂ ਨੂੰ ਇਸ਼ੂ ਕੀਤੇ ਉਹਨਾਂ ਨੇ, ਤੇ ਕਿਉਂਕਿ ਉਹਨਾਂ ਦਾ ਸਟੇਟਸ ਕੀ ਹੈ ਹੁਣ ਜਦੋਂ ਚਾਹੇ ਵਰਕ ਪਰਮਿਟ ਹੈ ਚਾਹੇ ਇੰਟਰਨੈਸ਼ਨਲ ਸਟੂਡੈਂਟ ਜਾਂ ਸਟੱਡੀ ਵਰਕ ਜਿਹੜਾ ਪਰਮਿਟ ਹੈ ਨਾ, ਜਦੋਂ ਖਤਮ ਹੋ ਗਿਆ ਫਿਰ ਇੱਥੇ ਉਹ ਰਹਿਣ ਦੇ ਬੰਦਾ ਯੋਗ ਨਹੀਂ ਹੁੰਦਾ, ਮਤਲਬ ਕਿ ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਸੋ ਹੁਣ ਉਹ ਪ੍ਰੋਟੈਸਟ ਕਰ ਰਹੇ ਸੀ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਪਿਛਲੇ ਸਮਿਆਂ 'ਚ ਵੀ ਇੱਦਾਂ ਕਈ ਵਾਰ ਪ੍ਰੋਟੈਸਟ ਕਰਕੇ ਕੰਮ ਲੋਟ ਆ ਜਾਂਦਾ ਵੀ ਹਾਂ ਚਲੋ ਠੀਕ ਹੈ ਸਰਕਾਰ ਨੇ ਸੁਣ ਲਈ ਕੋਈ ਇਮੀਗ੍ਰੇਸ਼ਨ ਦੇ ਵਿੱਚ ਬਦਲਾਵ ਕਰਤੇ ਹੈ ਨਾ। ਸੋ ਇਹਨਾਂ ਨੇ ਵੀ ਉਹੀ ਚੀਜ਼ ਦੇਖੀ ਵੀ ਅਸੀਂ ਇੱਦਾਂ ਕਰ ਲੈਂਦੇ ਹਾਂ, ਪਰ ਦੇਖੋ ਹੁਣ ਕਿਉਂਕਿ ਸਰਕਾਰਾਂ ਨਾ ਹੁਣ ਥੋੜ੍ਹੀਆਂ ਜਿਹੀਆਂ ਸਖ਼ਤ ਹੋ ਗਈਆਂ। ਪਹਿਲਾਂ ਹੁੰਦਾ ਸੀ ਕਿ ਚਲੋ ਪ੍ਰੋਟੈਸਟ, ਹੁਣ ਜਦ ਇਹ ਹੋਈ ਜਾ ਰਿਹਾ ਵੀ ਜਗ੍ਹਾ ਜਗ੍ਹਾ ਤੇ ਪ੍ਰੋਟੈਸਟ ਹੀ ਹੋਈ ਜਾ ਰਹੇ ਆ, ਚਾਹੇ ਜਿਹੜੇ ਆ ਟਰੱਕਿੰਗ ਕੰਪਨੀਆਂ ਨੂੰ ਲੈ ਕੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਾਂ ਕਿਸੇ ਨੂੰ ਕੋਈ ਪੇ ਨਹੀਂ ਦੇ ਰਿਹਾ ਹੈ ਨਾ, ਤੇ ਆਪਾਂ ਪਿਛਲੇ ਸਮਿਆਂ 'ਚ ਕਿੰਨਾ ਕੁਛ ਇੱਦਾਂ ਦਾ ਦੇਖਿਆ, ਤੇ ਹੁਣ ਇਹ ਜਿਹੜੇ ਕੈਲਗਰੀ 'ਚ ਪ੍ਰੋਟੈਸਟ ਕਰ ਰਹੇ ਸੀ ਇੰਟਰਨੈਸ਼ਨਲ ਸਟੂਡੈਂਟਸ, ਉਹ ਉੱਥੇ CBSE ਨੇ ਜਿਹੜੀ ਰੇਡ ਕੀਤੀ ਹੈ ਤੇ ਉਹਨਾਂ ਨੂੰ ਲੈਟਰਸ ਇਸ਼ੂ ਕੀਤੇ ਆ। ਬਾਕੀ ਹੁਣ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਬਾਕੀ ਕੈਨੇਡਾ ਦੇ ਵਿੱਚ ਵੈਸੇ ਇੱਦਾਂ ਦੇ ਪ੍ਰੋਟੈਸਟ ਵਗੈਰਾ ਪਹਿਲਾਂ ਨਹੀਂ ਹੁੰਦੇ ਸੀਗੇ, ਉਂਝ ਤਾਂ ਡੈਮੋਕ੍ਰੇਸੀ ਦੇ ਵਿੱਚ ਹੋ ਸਕਦੇ ਆ ਪ੍ਰੋਟੈਸਟ ਹੈ ਨਾ, ਤੁਸੀਂ ਪੀਸਫੁਲੀ ਇਕੱਠੇ ਹੋ ਕੇ ਆਪਣੀ ਗੱਲਬਾਤ ਸਰਕਾਰ ਅੱਗੇ ਰੱਖ ਸਕਦੇ ਹੋ, ਪਰ ਕਿਤੇ ਕਿਤੇ ਨਾ ਧੱਕਾ ਵੀ ਜਿਹੜੇ ਆ ਲੋਕ ਕਰ ਜਾਂਦੇ ਆ ਕਿ ਹਾਂ ਜੇ ਪ੍ਰੋਟੈਸਟ ਅਸੀਂ ਕਰਾਂਗੇ ਪਤਾ ਨਹੀਂ ਉਹ ਠੀਕ ਹੋ ਜੂਗਾ, ਕਿਉਂਕਿ ਜਿਹੜੇ ਵੀ ਇੱਕ ਕੋਈ ਕਾਨੂੰਨ ਹੈ ਨਾ, ਜਿਹੜੇ ਇਮੀਗ੍ਰੇਸ਼ਨ ਦੇ ਲਾਜ਼ ਹੈਗੇ ਆ ਉਹਨਾਂ ਦੇ ਅਕੋਰਡਿੰਗ ਵੀ ਚੱਲਣਾ ਚਾਹੀਦਾ। ਕਈ ਵਾਰੀ ਹੁਣ ਜਿਹੜਾ ਇਹਨਾਂ 'ਤੇ ਐਕਸ਼ਨ ਹੋਣਾ ਕਈ ਵਾਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਭਾਰੀ ਪੈ ਸਕਦਾ ਇਹਨਾਂ ਦੇ ਉੱਪਰ ਹੈ ਨਾ। ਬਾਕੀ ਤੁਸੀਂ ਦੱਸ ਸਕਦੇ ਹੋ ਵੀ ਇਹ ਸਾਰਾ ਕੁਛ ਸਟੂਡੈਂਟ ਕਰ ਰਹੇ ਆ ਪ੍ਰੋਟੈਸਟ, ਇਹਨਾਂ ਨੂੰ ਇੱਦਾਂ ਕਰਨਾ ਚਾਹੀਦਾ ਕਿ ਜੇ ਇਹਨਾਂ ਦੇ ਸਟੱਡੀ ਪਰਮਿਟ ਹੋ ਗਏ ਖਤਮ ਇੱਕ ਵਾਰ ਵਾਪਸ ਚਲੇ ਜਾਓ ਹੈ ਨਾ, ਉਸ ਤੋਂ ਬਾਅਦ ਫਿਰ ਅਪਲਾਈ ਕਰਕੇ ਫਿਰ ਆਇਆ ਜਾ ਸਕਦਾ ਤਾਂ ਕਿ ਕੋਈ ਕਿਸੇ ਕਿਸਮ ਦੀ ਬੰਦਿਸ਼ ਨਾ ਹੋਵੇ, ਕੋਈ ਉਹਨਾਂ 'ਤੇ ਇੱਦਾਂ ਰੁਕਾਵਟ ਨਾ ਲੱਗੇ ਵੀ ਹਾਂ ਹੁਣ ਤੁਸੀਂ ਅਪਲਾਈ ਹੀ ਨਹੀਂ ਕਰ ਸਕਦੇ ਆ ਨਹੀਂ ਸਕਦੇ, ਜਾਂ ਇੱਕ ਨਿਸ਼ਚਿਤ ਸਮੇਂ ਦੇ ਲਈ ਜਿਵੇਂ ਕਈ ਵਾਰ 1 ਸਾਲ 2 ਸਾਲ 3 ਸਾਲ ਵੀ ਉਹ ਤੋਂ ਪਹਿਲਾਂ ਤੁਸੀਂ ਇੱਥੇ ਨਹੀਂ ਆ ਸਕਦੇ ਅਪਲਾਈ ਕਰਕੇ, ਤੁਹਾਨੂੰ ਇੰਨਾ ਟਾਈਮ ਜਿਹੜਾ ਹੈਗਾ ਆਪਣੇ ਹੋਮ ਕੰਟਰੀ 'ਚ ਗੁਜ਼ਾਰਨਾ ਪੈਣਾ, ਇੱਦਾਂ ਦੀ ਗੱਲਬਾਤ ਵੀ ਸਾਹਮਣੇ ਆ ਜਾਂਦੀ ਹੈ ਹੈ ਨਾ। ਅਤੇ ਉਸ ਤੋਂ ਇਲਾਵਾ ਜਿਵੇਂ ਆਪਾਂ ਪੰਜਾਬ ਦੀ ਗੱਲਬਾਤ ਕਰ ਰਹੇ ਹਾਂ ਤਾਂ ਉਹਦੇ ਵਿੱਚ ਇੱਕ ਤਾਂ ਆਪਾਂ ਨੇ ਸੁਖਬੀਰ ਬਾਦਲ ਦੀ ਗੱਲਬਾਤ ਦੱਸੀ ਕਿ ਉਹਨਾਂ 'ਤੇ ਅਟੈਕ ਕੀਤਾ ਹੋਇਆ ਹੈਗਾ, ਅਤੇ ਇੱਕ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਪੈਰੋਲ ਦੇਣ ਦੀ ਗੱਲਬਾਤ ਕੀਤੀ ਗਈ ਹੈ CM ਭਗਵੰਤ ਮਾਨ ਵੱਲੋਂ ਵੀ 10 ਦਿਨ ਦੀ ਪੈਰੋਲ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਮਾਤਾ ਜੀ ਜਿਹੜੇ ਆ ਬੜੇ ਬਿਮਾਰ ਹੈਗੇ ਆ, ਸੋ 31 ਸਾਲ ਹੋ ਗਏ ਉਹਨਾਂ ਨੂੰ ਆਪਣੇ ਮਾਤਾ ਜੀ ਨੂੰ ਮਿਲੇ ਨਹੀਂ ਹੈਗੇ, ਅਤੇ ਬਸ ਉਹ ਬੈੱਡ 'ਤੇ ਹੀ ਆ ਹੁਣ, ਵੀ ਕਦੇ ਵੀ ਕੁਛ ਵੀ ਹੋ ਸਕਦਾ ਜੇ ਐਂਡ ਮੂਮੈਂਟ 'ਤੇ ਆਪਣੇ ਮਾਤਾ ਜੀ ਦੇ ਨਾਲ ਪੁੱਤ ਦੇ ਮਿਲਣ ਹੋ ਜਾਵੇ ਗੱਲਬਾਤ ਹੋ ਜਾਵੇ ਤਾਂ ਵਧੀਆ ਹੀ ਹੈ ਹੈ ਨਾ। ਸੋ ਇਸ ਲਈ ਕਿਉਂਕਿ ਉਹਨੂੰ ਕਦੀ ਵੀ ਪੈਰੋਲ ਨਹੀਂ ਮਿਲੀ, ਸੋ ਹੁਣ ਪੈਰੋਲ ਦੀ ਮੰਗ ਕੀਤੀ ਗਈ ਹੈ 10 ਦਿਨ ਵਾਸਤੇ। ਪਰ ਜਿਹੜੀ ਲੇਟੈਸਟ ਨਿਊਜ਼ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਉਹਨਾਂ ਨੂੰ ਜਿਹੜੇ ਗਵਰਨਰ ਹੈਗੇ ਪੰਜਾਬ ਦੇ ਉਹਨਾਂ ਨੇ 1 ਦਿਨ ਦੀ ਪੈਰੋਲ ਜਿਹੜੀ ਹੈ ਉਹ ਮਨਜ਼ੂਰ ਕੀਤੀ ਹੈ। ਸੋ ਬਾਕੀ ਅੱਗੇ ਫਿਰ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਹੈਗੇ ਉਹ ਕਹਿੰਦੇ 1 ਦਿਨ ਦੀ ਕੀ ਹੈ, ਕਹਿੰਦੇ 1 ਦਿਨ ਦੀ ਤਾਂ ਮੈਨੂੰ ਨਹੀਂ ਚਾਹੀਦੀ ਹੈਗੀ। ਸੋ ਇੱਥੇ ਹੁਣ ਕੁਐਸਚਨ ਇਹ ਉੱਠਦਾ ਵੀ ਚਲੋ ਚਾਹੇ ਮਨੁੱਖੀ ਅਧਿਕਾਰ ਹੈ ਚਾਹੇ ਕਾਨੂੰਨੀ ਹੱਕ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ, ਹੈ ਨਾ, ਆਪਣੇ ਪੇਰੈਂਟਸ ਨੂੰ ਮਿਲਣ ਦਾ, ਪੈਰੋਲ ਮਿਲਣ ਦਾ, ਕਿਉਂਕਿ ਹੋਰ ਵੀ ਚਾਹੇ ਜਿੰਨਾ ਮਰਜ਼ੀ ਗਹਿਣ ਤੋਂ ਗਹਿਣ ਕ੍ਰਾਈਮ ਕੀਤਾ ਹੋਵੇ ਪਰ ਜੇ ਪੈਰੋਲ 'ਤੇ ਕਿਸੇ ਵੀ ਤਰੀਕੇ ਕੋਈ ਫਾਦਰ ਮਦਰ ਨੂੰ, ਘਰਦਿਆਂ ਨੂੰ, ਕਿਸੇ ਦੀ ਕੋਈ ਇਸ ਦੁਨੀਆ ਤੋਂ ਚਲਾ ਗਿਆ ਜਾਂ ਕੋਈ ਹੋਰ ਮਿਲਣ ਦਿੱਤਾ ਜਾਂਦਾ, ਪੈਰੋਲ ਮਿਲਦੀ ਹੈ। ਜਿਵੇਂ ਆਪਾਂ ਗੁਰਮੀਤ ਰਾਮ ਰਹੀਮ ਦੀ ਗੱਲ ਕੀਤੀ ਕਿ ਉਹ ਤਾਂ ਦੇਖੋ 17 ਵਾਰ ਪੈਰੋਲ 'ਤੇ ਆ ਚੁੱਕੇ ਆ ਅਤੇ ਮਹੀਨਾ ਮਹੀਨਾ ਆਰਾਮ ਨਾਲ ਬਾਹਰ ਰਹਿ ਕੇ ਆਪਣਾ ਜਾਂਦੇ ਆ, ਕੋਈ ਚੱਕਰ ਨਹੀਂ ਹੈਗਾ। ਅਤੇ ਇਹਨਾਂ ਨੂੰ ਕਿਉਂ ਪੈਰੋਲ ਨਹੀਂ ਮਿਲਦੀ, ਜੇ ਮਿਲੀ ਤਾਂ ਹੁਣ ਕਹਿੰਦੇ 1 ਦਿਨ ਦੀ। ਤੋ ਜਗਤਾਰ ਸਿੰਘ ਹਵਾਰਾ ਨੇ ਕਿਹਾ ਮੈਂ 1 ਦਿਨ ਵਾਸਤੇ ਨਹੀਂ ਜਾਣਾ। ਸੋ ਤੁਸੀਂ ਕੀ ਸਮਝਦੇ ਹੋ ਵੀ ਉਹਨਾਂ ਨੇ ਮਨਾ ਕਰਕੇ ਸਹੀ ਕੀਤਾ ਕਿ 1 ਦਿਨ ਦੀ ਮਿਲੀ ਸੀ ਕੋਈ ਨਹੀਂ ਚਲੇ ਜਾਣ ਤਾਂ ਐਟਲੀਸਟ ਆਪਣੀ ਮਦਰ ਨੂੰ ਤਾਂ ਮਿਲ ਲੈਣ। ਪਰ ਇਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਉਹਨਾਂ ਦਾ ਲੇਟੈਸਟ ਹੈਗਾ ਨਾ, ਲੇਟੈਸਟ ਉਹਨਾਂ ਨੇ ਕਿਹਾ ਇਸ 1 ਦਿਨ ਦੀ ਪੈਰੋਲ ਦੇ ਉੱਪਰ, ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਚਾਹੀਦੀ 1 ਦਿਨ ਦੀ ਪੈਰੋਲ ਅਤੇ ਮੈਂ ਨਹੀਂ ਬਾਹਰ ਆਉਣਾ ਚਾਹੁੰਦਾ, ਹੈ ਨਾ, ਬਈ ਉਂਝ ਰੱਬ ਕਹਿੰਦੇ ਸੁੱਖ ਰੱਖੇ, ਮੇਰੀ ਮਾਤਾ ਨੂੰ ਕੁਛ ਨਾ ਹੋਵੇ, ਠੀਕ ਰਹੇ ਉਹ, ਪਰ ਜੇ ਕਹਿੰਦੇ ਕੁਛ ਹੁੰਦਾ ਵੀ ਹੈਗਾ ਤਾਂ ਉਸ ਸਮੇਂ ਵੀ ਕਹਿੰਦੇ ਮੈਂ 1 ਦਿਨ ਦੀ ਪੈਰੋਲ 'ਤੇ ਆਉਣਾ ਪਸੰਦ ਨਹੀਂ ਕਰੂੰਗਾ, ਨਹੀਂ ਆਊਂਗਾ, ਸਿੱਖ ਕੌਮ ਹੀ ਮੇਰੀ ਮਾਂ ਨੂੰ ਸੰਭਾਲੇਗੀ। ਤੁਸੀਂ ਦੇਖ ਲਓ ਵੈਸੇ ਵੀ ਕਿੰਨੀ ਉਹਨਾਂ ਦੇ ਵਿੱਚ ਜ਼ਰੂਰਤ ਹੈ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲੈਣ ਦੀ। ਸੋ ਬਾਕੀ ਤੁਸੀਂ ਦੱਸ ਸਕਦੇ ਹੋ ਵੀ 1 ਦਿਨ ਦੀ ਪੈਰੋਲ ਮਿਲੀ ਹੈ ਅਤੇ ਜਗਤਾਰ ਸਿੰਘ ਹਵਾਰਾ ਨੂੰ ਜਾਣਾ ਚਾਹੀਦਾ ਆਪਣੀ ਮਾਤਾ ਨੂੰ ਮਿਲਣ, ਜਾਂ ਉਹਨਾਂ ਨੇ ਨਾ ਕਰਕੇ ਸਹੀ ਕੀਤਾ ਜਾਂ ਗਲਤ ਕੀਤਾ। ਕੋਈ ਕਮੈਂਟ ਕਰਨਾ ਚਾਹੋ ਬਿਲਕੁਲ ਕਰ ਸਕਦੇ ਹੋ, ਕਿਉਂਕਿ ਉਂਝ ਤਾਂ ਉਹੀ ਹੈ, ਦਿੱਲੀ ਤੋਂ ਫਤਿਹਗੜ੍ਹ ਕੋਲ ਹੈ ਹਵਾਰਾ, ਫਤਿਹਗੜ੍ਹ ਸਾਹਿਬ ਕੋਲ, ਅਤੇ ਦਿੱਲੀ ਤੋਂ ਪੰਜਾਬ ਪਹੁੰਚਣ ਤੱਕ ਕਿੰਨਾ ਟਾਈਮ ਲੱਗਦਾ, ਫਿਰ ਜਾਣਾ ਵੀ ਆਉਣਾ ਵੀ 24 ਘੰਟੇ ਦੇ ਵਿੱਚ ਸਾਰਾ ਕੁਛ ਹੋਣਾ ਚਾਹੀਦਾ, ਹੈ ਨਾ। ਜੇ ਟ੍ਰੈਫਿਕ ਹੈ ਤਾਂ ਜ਼ਿਆਦਾ ਵੀ ਸਮਾਂ ਲੰਘ ਸਕਦਾ, ਫਿਰ ਤਾਂ ਜੇ 7-8 ਘੰਟੇ ਜਾਣ ਨੂੰ ਲੱਗੇ, 7-8 ਵਾਪਸ ਦਿੱਲੀ ਜਾਣ ਨੂੰ ਲੱਗੇ ਤਾਂ ਕਿੰਨੇ ਹੋ ਗਏ, 8-8, 16, 17, 18, 20 ਤੱਕ ਘੰਟੇ ਤਾਂ ਆਉਣ ਜਾਣ ਨੂੰ ਹੀ ਲੱਗ ਜਾਣੇ ਆ, ਅਤੇ ਬਾਕੀ ਕੀ ਉਹਨਾਂ ਨੇ ਮਿਲਣਾ ਅਤੇ ਕੀ ਗੱਲਬਾਤ ਕਰਨੀ ਹੈ, ਹੈ ਨਾ। ਸੋ ਬਾਕੀ ਤੁਸੀਂ ਦੱਸ ਸਕਦੇ ਹੋ ਕਿ 1 ਦਿਨ ਦੀ ਮਿਲੀ ਸੀ ਚਲੇ ਜਾਣਾ ਚਾਹੀਦਾ, ਮੰਨ ਲੈਣਾ ਚਾਹੀਦਾ ਕਿ ਉਹਨਾਂ ਨੇ ਜਵਾਬ ਦੇ ਕੇ ਮਨਾ ਕਰਕੇ ਵਧੀਆ ਕੀਤਾ। 647-874-1313 ਸਟੂਡੀਓ ਦਾ ਨੰਬਰ ਹੈ, 6478741313, ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ ਹੁਣ ਆਪਾਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਨੰਬਰ ਤੁਹਾਨੂੰ ਦਈਏ, ਕੋਈ ਵੀ ਤੁਸੀਂ ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਉਣੀ ਹੈ ਤਾਂ ਤੁਸੀਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੂੰ ਕੰਟੈਕਟ ਕਰਨਾ।
4: ਜਿਹਨਾਂ ਦੀਆਂ ਜੀਡੀਏ ਦੇ ਵਿੱਚ 4 ਲੋਕੇਸ਼ਨਾਂ ਨੇ, ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
5: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-98

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702B23
1: लाइसेंस नंबर 10394।
2: ਜੀ ਤੁਸੀਂ ਜੁੜੇ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਪ੍ਰੇਮ ਭਾਜੀ ਸਾਡੇ ਨਾਲ ਜੁੜੇ ਆ। ਹਾਂਜੀ ਭਾਜੀ ਸਤਿ ਸ੍ਰੀ ਅਕਾਲ।
3: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
2: ਜੀ ਜੀ ਸਤਿ ਸ੍ਰੀ ਅਕਾਲ
3: ਜੀ। ਜਿਹੜੀ ਪ੍ਰੋਬਲਮ ਦੀ ਗੱਲ ਕਰਦੇ ਸੀਗੇ ਉਹਦੇ ਬਾਰੇ ਥੋੜਾ ਦੱਸਣਾ ਮੈਂ। ਦੇਖੋ ਇਹ ਤਾਂ ਕੋਈ ਵੋਟ ਤੋਂ ਛਾਣੇ ਲਾਉਣ ਵਾਲੀ ਗੱਲ ਹੋਈ ਨਾ। ਏਦਾਂ ਕੌਣ ਕਰਦਾ ਹੈ ਨਾ ਕਿ ਜਿਹੜੇ ਬੰਦੇ ਕ੍ਰਿਮੀਨਲ ਆ ਹੋਰ ਉਹਨਾਂ ਨੂੰ ਜਿੱਦਾਂ ਹੁਣ ਬਾਬਾ ਰਾਮ ਜੀ ਹੈ ਨਾ ਉਹਨੂੰ ਸਾਰਾ ਕੁਛ ਪਤਾ ਆ ਵੀ ਲੇਟੈਸਟ ਵੀ ਨਾਲੇ ਨਿਊਜ਼ ਆਉਂਦੀਆਂ ਸਾਰਾ ਕੁਛ ਸਾਹਮਣੇ ਆ ਚੁੱਕਾ ਨਾ। ਉਹ ਕਿੰਨੇ ਕਿੰਨੀ ਦੇਰ ਲਈ ਪਰੋਲ ਦੇ ਜਾਂਦਾ ਔਰ ਇੱਕ ਵਾਰ ਇੰਨੀ ਕਿੰਨੀ ਵਾਰ ਮਿਲੀ ਉਹਨੂੰ ਪਰੋਲ ਨਾ
2: 17 ਵਾਰ
3: ਤੇ ਹਾਂਜੀ 17 ਵਾਰ ਪਰ ਇਹਨਾਂ ਨੂੰ ਦੇਖੋ ਤੁਸੀਂ ਇੰਨੀ ਜਿੱਦ ਜਿੱਦ ਪਰੋਲ ਦੇਣੀ ਵੀ ਆ ਤੇ ਭਾਈ ਉਹ ਵੀ ਇੱਕ ਦਿਨ ਲਈ ਸੱਚੀ ਉਹਦੇ ਵਿੱਚ ਵੀ ਕੁਛ ਘੰਟੇ ਰਹਿ ਜਾਣੇ ਜਿੱਦਾਂ ਤੁਸੀਂ ਦੱਸਦੇ ਆ ਘੱਟੋ ਘੱਟ ਤੁਸੀਂ ਹਫਤੇ ਦੀ ਤਾਂ ਪਰੋਲ ਦੇਣਾ ਫੇਰ ਹੀ ਬੰਦਾ ਚਲੋ ਆਪਣੇ ਪਰਿਵਾਰ ਨੂੰ ਮਿਲਦਾ ਕੁਛ ਵੀ ਹੈ ਨਾ।
2: ਬਿਲਕੁਲ
3: ਮਤਲਬ ਵੈਸੇ ਵੀ ਉਹਨਾਂ ਨੇ ਦੇਖਿਆ ਜਾਵੇ ਤੇ ਪੈਂਦੀ ਉਹਨਾਂ ਨੇ ਸਜ਼ਾ ਤਾਂ ਭੋਗ ਕੇ ਲਈ ਹੈ ਨਾ ਜਿਹੜੀ ਵੀ ਜੋ ਵੀ ਹੈ ਨਾ ਕਾਨੂੰਨ ਦੇ ਮੁਤਾਬਿਕ। ਹੁਣ ਮੈਨੂੰ ਨੀ ਲੱਗਦਾ ਕਿ ਉਹ ਉਹਨਾਂ ਨੂੰ ਹੁਣ ਜੇਲ ਚ ਰੱਖਣਾ ਬਣਦਾ ਇਹਨਾਂ ਦਾ ਨਾ
2: ਜੀ। ਦੱਸੋ ਕਹਿੰਦੇ ਜੇ ਬਾਹਰ ਆਉਣਗੇ ਤਾਂ ਮਾਹੌਲ ਕਹਿੰਦੇ ਖਰਾਬ ਹੋ ਸਕਦਾ। ਦੱਸੋ ਹੈ ਵੀ ਉਹਨਾਂ
3: ਨੂੰ ਮਾਹੌਲ ਦੇਖੋ ਮਾਹੌਲ ਤਾਂ ਮੈਨੂੰ ਲੱਗਦਾ ਲੇਟ ਦਾ ਖਰਾਬ ਹੋ ਜਾਣਾ ਮੈਨੂੰ ਲੱਗਦਾ
2: ਜੀ।
3: ਹੁੰਦਾ ਪਤਾ ਕੀ ਭੈਣ ਜੀ ਜਿਹੜੇ ਚੰਗੇ ਬੰਦੇ ਹੁੰਦੇ ਨਾ ਉਹਨਾਂ ਨੂੰ ਮਤਲਬ ਇਹ ਲੀਡਰ ਜਿਹੜੇ ਆ ਵੈਸੇ ਵੀ ਇਹ ਲਾਇਕ ਨੀ ਕਰਦੇ ਲੀਡਰ ਨੀ ਮੈਂ ਕਹਿੰਦਾ ਇਹਨਾਂ ਨੂੰ। ਮੈਂ ਤਾਂ ਕਹਿੰਦਾ ਜੀ ਕਿ ਉਹ ਦਿਨੇ ਜ਼ਿੰਦਗੀ ਉੱਤਰੇ ਹੁੰਦੇ ਜਿਹੜਾ ਲੀਡਰ ਹੁੰਦਾ ਨਾ ਭੈਣ ਜੀ ਉਹ ਲੋਕਾਂ ਵਾਸਤੇ ਹੀ ਹੁੰਦਾ ਹਨਾ ਲੋਕਾਂ ਲਈ ਹੀ ਉਹ ਜੀਦਾ ਲੋਕਾਂ ਲਈ ਹੀ ਮਰਦਾ ਨਾ।
2: ਬਿਲਕੁਲ
3: ਜਦੋਂ ਬੰਦਾ ਆਪਣੇ ਘਰੋਂ ਬਾਹਰ ਪੈਰ ਪੱਟ ਲੈਂਦਾ ਨਾ ਤੇ ਸਮਝ ਲਓ ਫਿਰ ਉਹਦੀ ਜਿਹੜੀ ਲਾਈਫ ਹੈ ਨਾ ਉਹ ਘਰਦੀ ਨੀ ਰਹਿ ਜਾਂਦੀ
2: ਜੀ। ਬਿਲਕੁਲ
3: ਉਹਦੀ ਲਾਈਫ ਲੋਕਾਂ ਵਾਸਤੇ ਰਹਿੰਦੀ
2: ਹੈ ਜੀ ਜੀ। ਥੈਂਕ ਯੂ ਭਾਜੀ
3: ਜੀ
2: ਜੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ। ਤੇ ਲਓ ਜੀ ਨੈਕਸਟ ਆਪਾਂ ਕਾਲ ਲੈਂਦੇ ਆ ਤੇ ਸਾਡੇ ਨਾਲ ਗੁਰਜੀਤ ਭਾਜੀ ਜੁੜੇ। ਹਾਂਜੀ ਭਾਜੀ ਕੀ ਹਾਲ ਚਾਲ
4: ਪਹਿਲੇ ਕਿਤੇ ਕੰਮ ਕੀਤਾ ਹੁੰਦਾ ਇਹਨਾਂ ਤੇ ਇਹ ਨਾ ਬਹੁਤ ਚਿਰ ਦੇ ਬਾਹਰ ਆ ਜਾਣੇ ਸੀ ਇੰਨੇ ਬੰਦੀ ਸਿੰਘ ਆ ਇਹਨਾਂ ਨੇ ਕੀਤਾ ਹੀ ਕੱਖ ਨੀ ਜੀ ਬਾਦਲ ਨੇ।
2: ਹਾਂਜੀ
4: ਹਾਂਜੀ ਤੇ ਹੁਣ ਦੇਖੋ ਕੱਲ ਸੁਖਬੀਰ ਬਾਦਲ ਤੇ ਹਮਲਾ ਹੋਇਆ ਇੰਡੀਆ ਚ ਨਾ ਪੰਜਾਬ ਚ ਇੱਧਰ ਜੇ ਕਿਤੇ ਭਾਜੀ ਉਹ ਪੰਜਾਬ ਚ ਹੋਇਆ ਹੁੰਦਾ ਸਾਰੇ ਮੀਡੀਆ ਨੇ ਕਰਨਾ ਸੀ ਦੇਖੋ ਇਹ ਹਾਲਾਤ ਕਿੰਨੇ ਖਰਾਬ ਪੰਜਾਬ ਦੇ ਫਲਾਨਾ ਹਾਲੇ ਤਾਂ ਹੋਇਆ ਹੀ ਉਹਦੇ ਤੇ ਗੁਰੂ ਘਰ ਦੇ ਵਿੱਚ ਜਾ ਕੇ
2: ਮਹਾਰਾਸ਼ਟਰ ਹੋਇਆ। ਹਾਂਜੀ
4: ਹਾਂਜੀ ਨੰਦੇੜਗੜ੍ਹ ਉੱਥੇ ਹਜ਼ੂਰ ਸਾਹਿਬ ਹੈ ਨਾ
2: ਜੀ
4: ਉੱਥੇ ਹੋਇਆ ਜੀ ਕਿਤੇ ਇੱਥੇ ਹੋਇਆ ਹੁੰਦਾ ਇੱਥੇ ਜਿੱਥੇ ਸਵੇਰ ਚੀਕ ਪਾਰਲਾ ਪੜੀ ਹੈ ਜੀ ਸਾਰਿਆਂ ਨੇ ਹਾਂਜੀ ਪੰਜਾਬ ਦੇ ਹਾਲਾਤ ਦੇਖੋ ਜੀ ਕਿੰਨੇ ਖਰਾਬ ਆਏ ਉਹ ਫਲਾਨਾ ਹੁਣ ਹੁਣ ਦੇਖ ਲਓ ਉੱਧਰ ਹੋਇਆ ਕਰਕੇ ਹੁਣ
2: ਜਾਇਜ਼ ਹੋਇਆ ਵਾਕਈ ਕਿਸੇ ਨੇ ਕੀਤਾ ਕਿ ਵਿੱਚ ਵਿਚਾਲੇ ਕੁਛ ਹੋਰ ਹੀ ਲੱਗਦਾ
4: ਜੀ। ਉਹ ਵਕੀਲ ਆ ਜੀ ਉਹਨਾਂ ਦੀ ਆਈ ਖਬਰਵਾਰ ਹੈ ਨਾ ਜਸਪਾਲ ਸਿੰਘ ਉਹ ਵਕੀਲ ਆ ਇੱਕ ਹਨਾ ਉਹ ਵਧੀਆ ਜੀ ਹੁਣ ਜਿੱਦਾਂ ਦੇ ਕਰਮ ਕੀਤੇ ਉਦਾਂ ਦੇ ਭੋਗਣੇ ਆ ਜੀ ਹਨਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਦਿੱਤੀ ਗੋਲੀਕਾਂਡ ਕਰਾ ਦਿੱਤੇ ਜੀ ਹੈ ਜੀ
2: ਜੀ ਜੀ
4: ਹੁਣ ਜੋ ਕਰਨਾ ਉਹੀ ਭੋਗਣਾ ਦੁਨੀਆਂ ਦੇ ਜੀ।
2: ਬਿਲਕੁਲ ਬਿਲਕੁਲ ਨਾਲੇ ਉਹੀ ਹੈ ਕਹਿੰਦੇ ਹੱਥ ਤੇ ਲੱਗੀ ਅੰਗੂਠੇ ਤੇ ਕਹਿੰਦੇ ਟਾਂਕੇ ਲੱਗੇ ਆ ਬਾਕੀ
4: ਪਤਾ ਲੱਗ ਜੂ ਜੀ ਆਉਣ ਵਾਲੇ ਟਾਈਮ ਚ ਕੀ ਹੁੰਦਾ ਜੀ ਹਨਾ
2: ਜੀ ਜੀ ਬਿਲਕੁਲ ਥੈਂਕ ਯੂ ਭਾਜੀ ਥੈਂਕ ਯੂ। ਤੇ ਲਓ ਜੀ ਆਪਾਂ ਰਾਣਾ ਭਾਜੀ ਨੂੰ ਲਈਏ ਤੇ ਕਿਉਂਕਿ ਆਪਣਾ ਟਾਈਮ ਵੀ ਹੋ ਚੱਲਿਆ ਤੇ ਆਪਾਂ ਚੱਲੀਏ ਹੁਣ ਪੰਜਾਬ ਇੰਸ਼ੋਰੈਂਸ। ਹਾਂਜੀ ਭਾਜੀ ਸਤਿ ਸ੍ਰੀ ਅਕਾਲ
5: ਜਸਵਿੰਦਰ ਜੀ ਮੇਰੇ ਵੱਲੋਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿੱਦਾਂ ਆਪਾਂ RDSP ਦੀ ਹਮੇਸ਼ਾ ਗੱਲ ਕਰਦੇ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਅੰਡਰ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਹੈਲਪ ਕੀਤੀ ਜਾਂਦੀ ਉਹਨਾਂ ਸਭ ਲੋਕਾਂ ਦੀ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਉਮਰ ਜਿਹੜੀ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਆਪਾਂ ਨੂੰ ਇਹ $90,000 ਦੀ ਜਿਹੜੀ ਹੈ ਗ੍ਰਾਂਟ RDSP ਅਕਾਊਂਟ ਦੇ ਵਿੱਚ ਆ ਸਕਦੀ ਹੈ। ਤੁਸੀਂ ਕਾਲ ਕਰਨਾ ਹੈਗਾ ਕਿਉਂਕਿ ਇਹਦੇ ਲਈ ਕੁਛ ਰਿਕੁਆਇਰਮੈਂਟ ਹੁੰਦੀ ਹੈ ਜਿਵੇਂ ਸਭ ਤੋਂ ਜ਼ਰੂਰੀ ਹੁੰਦਾ ਡਿਸੇਬਿਲਿਟੀ ਚੈੱਕ ਸਰਟੀਫਿਕੇਟ ਜੋ ਕਿ ਸਾਨੂੰ CRA ਵੱਲੋਂ ਇਸ਼ੂ ਕੀਤਾ ਜਾਂਦਾ ਹੈਗਾ ਡਾਕਟਰਸ ਦੀ ਰਿਕਮੈਂਡੇਸ਼ਨ ਦੇ ਉੱਤੇ। ਸੋ ਡਾਕਟਰਸ ਨੇ ਕਿਹੜੇ ਕਿਹੜੇ ਫਾਰਮ ਸਾਈਨ ਕਰਨੇ ਹੈਗੇ ਨੇ ਉਹ ਵੀ ਆਪਾਂ ਤੁਹਾਨੂੰ ਦੱਸ ਸਕਦੇ ਹੈਗੇ ਹਾਂ। ਐਂਡ ਸੈਕੰਡਲੀ ਗਵਰਨਮੈਂਟ ਨੇ ਜਸਟ ਇਹੀ ਕਿਹਾ ਹੈਗਾ ਵੀ ਅਗਰ ਆਪਾਂ ਡੇਲੀ ਜਿਹੜੀ ਐਕਟੀਵਿਟੀ ਕਰਦੇ ਹਾਂ ਉਹ ਐਕਟੀਵਿਟੀ ਕਰਨ ਦੇ ਵਿੱਚ ਸਾਨੂੰ ਕੋਈ ਦਿੱਕਤ ਆ ਰਹੀ ਹੈ ਜਿਵੇਂ ਚੱਲਣ ਫਿਰਨ ਦੇ ਵਿੱਚ, ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ ਜਾਂ ਖਾਣਾ ਖਾਣ ਦੇ ਵਿੱਚ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਸੋ ਤੁਸੀਂ ਕਾਲ ਕਰਨਾ ਹੈ ਅਗਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਮੈਂਬਰ ਹੈ ਖਾਸ ਕਰਕੇ ਸਪੈਸ਼ਲ ਨੀਡ ਵਾਲੇ, ਕਾਫੀ ਬੱਚੇ ਇੱਥੇ ਹੈਗੇ ਨੇ ਕੈਨੇਡਾ ਦੇ ਵਿੱਚ ਜੋ ਕਿ ਇਹ ਕੁਆਲੀਫਾਈ ਕਰਦੇ ਨੇ $90,000 ਦੀ ਗ੍ਰਾਂਟ। ਮੇਰਾ ਡਾਇਰੈਕਟ ਨੰਬਰ ਹੈ 400 16 900 10 9000 416 919 9000 ਹਰ ਸਾਲ ਗਵਰਨਮੈਂਟ ਵੱਲੋਂ ਪੇਰੈਂਟਸ ਨੂੰ ਐਕਸਟਰਾ ਦਿੱਤੇ ਜਾ ਰਹੇ ਨੇ। ਇਸ ਤੋਂ ਇਲਾਵਾ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈਗੀ ਹੈ $2400 ਜਿਹੜਾ $50 ਹੈ ਹਰ ਸਾਲ ਨਵਾਂ ਗਵਰਨਮੈਂਟ ਨੇ ਇਹ ਬੈਨੀਫਿਟ ਸਟਾਰਟ ਕੀਤਾ। ਪਿਛਲੇ ਸਾਲ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈ ਉਹਨਾਂ ਨੂੰ $2450 ਹਰ ਸਾਲ ਐਕਸਟਰਾ ਮਿਲ ਸਕਦੇ ਨੇ। ਸੋ ਇਹ ਸਾਰੀਆਂ ਗ੍ਰਾਂਟਸ ਲੈਣ ਲਈ ਈਵਨ $40,000 ਤੱਕ ਗਵਰਨਮੈਂਟ ਟੈਕਸ ਰਿਫੰਡ ਜਿਹੜਾ ਹੈ ਟੈਕਸ ਰਿਟਰਨ ਜਿਹੜੀ ਹੈ ਰਿਫੰਡ ਕਰ ਰਹੇ ਨੇ। ਸੋ ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ ਇਹ ਸਾਰੀਆਂ ਗ੍ਰਾਂਟਸ ਅਪਲਾਈ ਕਰਨ ਲਈ 416 910 9000 416 910 9000 ਤੇ ਵੈਬਸਾਈਟ ਹੈ punjabinsurance.ca।
2: ਪੰਜਾਬ ਇੰਸ਼ੋਰੈਂਸ ਨਾਲ ਤੁਹਾਡੀ ਗੱਲਬਾਤ ਹੋਣੀ ਹੈ ਰਾਣਾ ਭਾਜੀ ਨਾਲ, ਤੇ ਕਿਉਂਕਿ ਨਾ ਜਿਹੜਾ ਡਿਸੇਬਿਲਿਟੀ ਪਰਿਵਾਰ ਦੇ ਵਿੱਚ ਕਿਸੇ ਨੂੰ ਹੋਵੇ ਨਾ, ਤੇ ਜੇ ਸਰਕਾਰ ਤੁਹਾਨੂੰ ਮਦਦ ਦੇ ਰਹੀ ਹੈ, ਹੈਲਪ ਕਰ ਰਹੀ ਹੈ, ਤਾਂ ਕਿਉਂ ਤੁਹਾਨੂੰ ਜਿਹੜਾ ਹੈਗਾ ਫਿਰ ਦੇਰੀ ਕਰਨ ਦੀ ਲੋੜ ਹੈ। ਤੁਸੀਂ ਜ਼ਰੂਰ ਕੰਟੈਕਟ ਕਰੋ ਅਤੇ ਪੂਰੀ ਇਨਫੋਰਮੇਸ਼ਨ ਲਓ 416 910 9000। ਅਤੇ ਇੱਕ ਨੰਬਰ ਮੈਂ ਹੋਰ ਬੜਾ ਵਧੀਆ ਤੁਹਾਨੂੰ ਦੇਵਾਂ, PL ਪ੍ਰਾਈਮ ਲੁੱਕ ਸਟੂਡੀਓ ਦਾ ਗ੍ਰੈਂਡ ਓਪਨਿੰਗ ਇਹਨਾਂ ਦੀ ਹੋਈ ਹੈ ਜੀ 26 ਜੁਲਾਈ ਨੂੰ। ਸੋ ਬੜਾ ਸੋਹਣਾ ਇਹਨਾਂ ਦਾ ਸਲੋਨ ਹੈ ਜੀ, ਬਿਊਟੀ ਸਲੋਨ ਜਿਹੜਾ ਕਿ ਮੈਨ ਵਿਮੈਨ ਦੋਨਾਂ ਵਾਸਤੇ ਹੀ ਹੈ, ਔਰ 20% ਤੋਂ ਲੈ ਕੇ 30% ਤੱਕ ਤੁਹਾਨੂੰ ਔਫ ਮਿਲਣਾ। ਤੁਸੀਂ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ ਅਤੇ ਤੁਸੀਂ ਚਾਹੇ ਤਾਂ ਵੈਕਸਿੰਗ ਕਰਾਉਣੀ ਹੈ, ਫੇਸ਼ੀਅਲ ਕਰਾਉਣੇ ਆ, ਵੱਖੋ ਵੱਖਰੇ ਹੇਅਰ ਕੱਟ, ਹੇਅਰ ਕਲਰ, ਹੇਅਰ ਟਰੀਟਮੈਂਟ ਜਿਹੜੇ ਤੁਸੀਂ ਕਰਾ ਸਕਦੇ ਹੋ, ਜਿਹਦੇ ਵਿੱਚ ਜੇ ਤੁਸੀਂ ਹੇਅਰ ਸਪਾ ਕਰਾਉਣਾ $45 ਦੇ ਵਿੱਚ ਹੈ ਸਿਰਫ, ਅਤੇ ਕੈਰਾਟੀਨ ਕਰਾਉਣੇ ਵਾਲਾਂ ਨੂੰ 165 ਦੇ ਵਿੱਚ ਹੈ, ਅਤੇ ਇਸ ਤੋਂ ਇਲਾਵਾ ਹੇਅਰ ਬੋਟੋਕਸ ਤੁਸੀਂ ਕਰਾਉਣਾ ਚਾਹੁੰਦੇ ਹੋ, ਟ੍ਰੀਟਮੈਂਟ ਲੈਣਾ $180 ਦੇ ਵਿੱਚ ਹੈ, ਅਤੇ ਓਲੈਪਲੈਕਸ ਟ੍ਰੀਟਮੈਂਟ ਜਿਹੜਾ ਹੈਗਾ ਉਹ $95 ਦੇ ਵਿੱਚ ਹੈ, ਅਤੇ ਵੱਖੋ ਵੱਖਰੇ ਤੁਸੀਂ ਹੇਅਰ ਸਟਾਈਲਿੰਗ ਤੁਸੀਂ ਕਰਵਾਉਣਾ ਚਾਹੁੰਦੇ ਹੋ, ਕੋਈ ਤੁਹਾਡਾ ਕਈ ਵਾਰ ਹੁੰਦਾ ਵੀ ਹਾਂਜੀ ਤੁਸੀਂ ਕਰਲ ਕਰਾਉਣੇ ਆ, ਕੋਈ ਸਟਰੇਟਨ ਤੁਸੀਂ ਕਰਾਉਣਾ ਚਾਹੁੰਦੇ ਹੋ ਸਟਰੇਟ ਵਾਲਾਂ ਨੂੰ, ਜਾਂ ਹੇਅਰ ਵਾਸ਼ ਜਾਂ ਸਟਾਈਲ ਤੁਸੀਂ ਬਣਾਉਣੇ ਆ, ਜਾਂ ਤੁਸੀਂ ਕਿਸੇ ਪਾਰਟੀ 'ਚ ਜਾਣਾ ਤਿਆਰ ਬਿਆਰ ਹੋ ਕੇ, ਫਿਰ ਵੀ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ, ਜਾਂ ਫਿਰ ਤੁਹਾਡਾ ਵਿਆਹ ਹੈ ਤੇ ਬ੍ਰਾਈਡਲ ਮੇਕਅਪ ਵੀ ਇਹ ਕਰਦੇ ਆ। ਸੋ ਤੁਸੀਂ ਨੰਬਰ ਨੋਟ ਕਰ ਲਓ, ਬੜੇ ਵਧੀਆ ਰੇਟ ਹੈ, ਸਰਵਿਸ ਬੜੀ ਵਧੀਆ ਕਿਉਂਕਿ ਇਹਨਾਂ ਨੂੰ ਐਕਸਪੀਰੀਅੰਸ ਬਹੁਤ ਹੈ ਜੀ। ਨੰਬਰ ਤੁਸੀਂ ਨੋਟ ਕਰੋ ਚਰਨਜੀਤ ਭੈਣ ਜੀ ਦਾ, PL ਪ੍ਰਾਈਮ ਲੁੱਕ ਸਟੂਡੀਓ ਹੈ, ਈਟੋ ਬੀਕੋ ਦੇ ਵਿੱਚ ਹੈ ਇਹ, ਔਰ ਬੜੀ ਵਧੀਆ ਸਰਵਿਸ ਤੁਹਾਨੂੰ ਦਿੰਦੇ ਆ। 416-722-4215 416-722-4215 ਤੇ ਗੱਲਬਾਤ ਹੋ ਸਕਦੀ ਹੈ, 416-722-4215 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ ਇੱਥੇ ਨਾ ਜੇ ਆਪਾਂ ਜਥੇਦਾਰ ਹਵਾਰਾ ਦੀ ਗੱਲ ਕਰੀਏ, ਦੇਖੋ ਤੁਸੀਂ ਵੀ ਕਿੰਨਾ ਜਾਪਦਾ ਨਹੀਂ, ਬੰਦਾ ਕਹਿੰਦਾ ਇੱਕ ਦਿਨ ਦੀ ਪੈਰੋਲ ਹੀ ਕਹਿ ਰਹੇ ਆ ਤੇ ਚੱਲੋ ਬਾਹਰ ਹੈ, ਪਰ ਦੇਖ ਲਓ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ, ਕਹਿੰਦੇ ਜੇ ਮੇਰੀ ਮਾਤਾ ਨੂੰ ਵੀ ਕੁਛ ਹੋ ਗਿਆ ਤਾਂ ਵੀ ਮੇਰੀ ਜਿਹੜੀ ਕੌਮ ਹੈ ਉਹ ਆਪੇ ਮੇਰੀ ਮਾਤਾ ਨੂੰ ਸੰਭਾਲੂਗੀ ਬਾਅਦ ਚੋਂ, ਹੈ ਤੇ ਬਿਲਕੁਲ ਜੀ ਇੱਦਾਂ ਦੇ ਆ ਬੱਬਰ ਸ਼ੇਰ। ਬਾਕੀ ਦੇਖਦੇ ਹਾਂ, ਸਿਆਸਤ ਜ਼ਿਆਦਾ ਹੋ ਰਹੀ ਹੈ ਇਸ ਨਾਮ ਦੇ ਉੱਪਰ ਬਾਹਰ ਲਿਆਉਣ ਦੇ ਵਿੱਚ, ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦਾ, ਪਰ ਚਲੋ ਥੋੜ੍ਹੀ ਬਹੁਤੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ CM ਭਗਵੰਤ ਮਾਨ ਨੇ, ਉਹਦੇ ਲਈ ਉਹ ਬਿਲਕੁਲ ਆਪਾਂ ਉਹਨਾਂ ਨੂੰ ਸਰਾਉਂਦੇ ਹਾਂ ਵੀ ਚਲੋ ਉਹਨਾਂ ਨੇ ਕਮ ਸੇ ਕਮ ਕੋਈ ਵੀ ਰੀਜ਼ਨ ਹੋ ਸਕਦਾ ਸੋਚਿਆ ਤਾਂ ਸਹੀ, ਹੈ ਨਾ। ਅਤੇ ਲਓ ਜੀ ਹੁਣ ਹੋ ਗਿਆ ਸਮਾਂ ਜਾਣ ਦਾ, ਮੇਰਾ ਨੰਬਰ ਤੁਸੀਂ ਨੋਟ ਕਰ ਲਓ 647
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਪੰਜਾਬੀ ਵਿਰਸਾ ਰੇਡੀਓ ਪ੍ਰੋਗਰਾਮ ਸਮਰਪਿਤ ਹੈ ਪੰਜਾਬੀਅਤ ਨੂੰ,
8: ਪੰਜਾਬੀ ਮਾਂ ਬੋਲੀ ਨੂੰ,
7: ਪੰਜਾਬੀ ਸੱਭਿਆਚਾਰ ਨੂੰ,
8: ਪੰਜਾਬੀ ਲੋਕ ਕਥਾਵਾਂ ਨੂੰ,
7: ਪੰਜਾਬੀ ਗੀਤਾਂ ਨੂੰ,
8: ਗੱਭਰੂ ਅਤੇ ਮੁਟਿਆਰਾਂ ਨੂੰ,
7: ਬੱਚਿਆਂ ਅਤੇ ਬਜ਼ੁਰਗਾਂ ਨੂੰ,
8: ਪ੍ਰਣਾਮ ਸ਼ਹੀਦਾਂ ਨੂੰ,
7: ਜੈ ਜਵਾਨ ਜੈ

0: and Cellular Point present AmiWeb live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: A1 Cakes and Pastries 1997 to thadi seva karda aa reha hai. Cakes, pastries, mithaiyan, samosas te party decoration vi lai sakde ho. Nakal karke cakes ate pastries bechan walean to bacho te Jaspal Nagra nu phone karo. A1 Cakes tum ga
2: liye. ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ
3: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।
4: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600। 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ। ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600।
5: You're listening to Punjabi Versa, Monday to Friday, 11 a.m. to 12 p.m. For more information, call 647-448-1000.
6: Toronto's number one station, AM 530.
7: Punjabi Versa!

0: ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਆ। ਤੁਹਾਡੀਆਂ ਘੜੀਆਂ ਦੇ ਕਿੰਨਾ ਟਾਈਮ ਆ ਮੈਨੂੰ ਬਿਲਕੁਲ ਨਹੀਂ ਪਤਾ, ਪਰ ਤੁਹਾਡੇ ਸੈਲਫੋਨ ਦੇ ਟਾਈਮ ਸੇਮ ਹੋਏਗਾ ਇਹ ਮੈਨੂੰ ਬਿਲਕੁਲ ਪਤਾ। ਤੁਹਾਡੇ ਸਾਰਿਆਂ ਦੀਆਂ ਕਹਿੰਦੇ ਹੁੰਦੇ ਨਾ ਵੀ ਖੈਰ ਮੰਗਦਾ ਹੋਇਆ ਤੁਹਾਡੇ ਸਾਰੇ ਵਾਸਤੇ ਸ਼ੁਭ ਇੱਛਾਵਾਂ ਲੈ ਕੇ ਤੁਹਾਡੇ ਸਾਰਿਆਂ ਦੀਆਂ ਖੁਸ਼ੀਆਂ ਵਾਸਤੇ ਉਸ ਗੁਰੂ ਸਾਹਿਬਾਂ ਅੱਗੇ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ ਕਿ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ। ਅਤੇ ਇਸ ਦੇ ਨਾਲ ਤੁਹਾਨੂੰ ਪਤਾ ਕਿ ਅਰਦਾਸ ਜਿੰਨੇ ਵੀ ਸਾਡੇ ਪਰਿਵਾਰ ਦੇ ਜੀ ਪੰਜਾਬੀ ਵਿਰਸਾ ਦੀ ਫੈਮਿਲੀ ਸੁਣ ਰਹੀ ਹੈ, ਬਾਬਾ ਜੀ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਸ ਅਰਦਾਸ ਦੇ ਨਾਲ ਪ੍ਰਮਦਾਸ ਜੀ ਆਗਾਜ਼ ਕਰ ਰਹੇ ਹਾਂ ਔਰ ਆਮ ਸ਼ੋਰ ਕਿ ਤੁਹਾਨੂੰ ਅੱਜ ਵੀ ਗੀਤ ਔਰ ਸੰਗੀਤ, ਕੁਛ ਬਿਜ਼ਨਸਮੈਨਾਂ ਦੇ ਸੰਦੇਸ਼ ਅਤੇ ਨਾਲ ਦੀ ਨਾਲ ਤੁਹਾਡੀਆਂ ਕੁਛ ਗੱਲਾਂ, ਕੁਛ ਮੇਰੀਆਂ ਗੱਲਾਂ, ਕੁਛ ਪਿਆਰ ਦੀਆਂ, ਕੁਛ ਪਿਆਰ ਦੀਆਂ ਗੱਲਾਂ ਅਸੀਂ ਕਰਦੇ ਜਾ ਰਹੀਆਂ, ਤੁਹਾਨੂੰ ਪਤਾ ਹੀ ਹੈ। ਔਰ ਪਿਆਰ ਤੋਂ ਬਿਨਾਂ, ਕੱਲ੍ਹ ਵੀ ਜ਼ਿਕਰ ਹੋ ਰਿਹਾ ਸੀ ਪ੍ਰੋਗਰਾਮ ਦੇ ਵਿੱਚ ਕਿ ਪਿਆਰ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਹੈ। ਇੱਕ ਪਿਆਰ ਐਸੀ ਹੈ, ਇੱਕ ਐਸਾ ਰੱਬ ਨੇ ਇੱਕ ਇਹ ਨਾਮ ਦਿੱਤਾ ਹੈ ਪਿਆਰ ਨੂੰ ਕਿ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਜਿਹੜੇ ਦੁੱਖ ਆ ਪਿਆਰ ਨਾਲ ਦੂਰ ਹੋ ਜਾਂਦੇ ਆ, ਵੱਡੀਆਂ ਵੱਡੀਆਂ ਮੁਸੀਬਤਾਂ ਜ਼ਿੰਦਗੀ ਦੇ ਵਿੱਚ ਆਉਣ ਪਿਆਰ ਨਾਲ ਦੂਰ ਹੋ ਜਾਂਦੀਆਂ। ਜ਼ਿੰਦਗੀ ਦੇ ਵਿੱਚ ਕੋਈ ਮਸਲੇ ਹੱਲ ਨਾ ਹੁੰਦੇ ਹੋਣ ਤਾਂ ਪਿਆਰ ਦੇ ਨਾਲ ਉਹ ਮਸਲੇ ਸਵਲ ਜਾਂਦੇ ਆ, ਪਿਆਰ ਦੇ ਨਾਲ ਉਹ ਮਸਲੇ ਸਿੱਧ ਹੋ ਜਾਂਦੇ ਆ, ਪਿਆਰ ਦੇ ਨਾਲ ਉਹ ਮਸਲੇ ਜਿਹੜੇ ਕਿ ਅੱਗੇ ਹੋਰ ਜ਼ਿੰਦਗੀ ਨੂੰ ਵਧਾਉਣ ਦੇ ਵਿੱਚ ਕੰਮ ਆਉਂਦੇ ਆ। ਪਿਆਰ ਇੱਕ ਐਸਾ ਲਫ਼ਜ਼ ਹੈ ਔਰ ਦੁਨੀਆਂ ਦੇ ਵਿੱਚ ਕੋਈ ਐਸਾ ਗ੍ਰੰਥ ਨਹੀਂ ਹੈ ਜਿੱਥੇ ਕਿ ਪਿਆਰ ਦੀ ਗੱਲ ਨਾ ਕੀਤੀ ਜਾਵੇ। ਜਿਹੜੇ ਵੀ ਗ੍ਰੰਥ ਨੂੰ ਤੁਸੀਂ ਮੰਨਦੇ ਆ ਉਸ ਦੇ ਵਿੱਚ ਵੀ ਪਿਆਰ ਦੀ ਡੈਫੀਨੇਸ਼ਨ ਸਭ ਤੋਂ ਫਸਟ ਪੇਜ 'ਤੇ ਔਰ ਫਸਟ ਕਹਿੰਦੇ ਆ ਨਾ ਵੀ ਕਤਾਰ ਦੇ ਵਿੱਚ ਹੈ। ਚਲੋ ਇਹ ਵੀ ਗੱਲਾਂ ਹੋ ਗਈਆਂ, ਤੁਹਾਡੇ ਸਾਰਿਆਂ ਦੀਆਂ ਸ਼ੁਭ ਇੱਛਾਵਾਂ ਵੀ ਮੰਗ ਲਈਆਂ ਅਤੇ ਅੱਗੋਂ ਤੁਹਾਨੂੰ ਪਤਾ ਹੀ ਆਪਾਂ ਕੀ ਕਰਨਾ, ਠੀਕ ਹੈ ਨਾ। ਸਵੇਰੇ ਸਵੇਰੇ 11:11 ਹੋ ਗਏ ਆ, ਵਿਸ਼ ਮੰਗ ਲੈਣਾ ਕੋਈ ਨਾ ਕੋਈ, ਮੈਂ ਵੀ ਸ਼ਾਇਦ ਮੇਰੀ ਵਿਸ਼ ਪੂਰੀ ਹੋ ਜਾਵੇ। ਕਹਿੰਦੇ ਹੁੰਦੇ ਕਈ ਵਾਰੀ ਇੱਦਾਂ ਸੂਈ ਦੇ ਟਾਈਮ ਆ ਜਾਵੇ ਅਤੇ ਫਿਰ ਕੋਈ ਨਾ ਕੋਈ ਬੰਦਾ ਕਹਿੰਦਾ ਵੀ ਮੰਗੇ ਵਿਸ਼ ਅਤੇ ਉਹ ਵਿਸ਼ ਪੂਰੀ ਹੋ ਜਾਂਦੀ ਹੁੰਦੀ ਹੈ। 4:01 ਆਏ ਹੋਏ ਆ ਇਸ ਵੇਲੇ, 11:11 ਸਟੂਡੀਓ ਦੀ ਘੜੀ ਮੁਤਾਬਕ ਹੋ ਗਿਆ। ਤੁਸੀਂ ਆਪਣਾ ਟੈਲੀਫੋਨ ਚੱਕ ਕੇ ਦੇਖਿਓ, ਸੈੱਲਫੋਨ ਉੱਥੇ 11:11 ਹੋਏ ਹੋ ਰਹੇ ਆ। ਇਹ ਜਿਹੜੇ 4:01 ਹੈ ਨਾ, ਇਹ ਤਾਸ਼ ਜਿਹੜੇ ਲੋਕ ਖੇਡਦੇ ਆ ਉਹ 'ਚ ਵੀ 4:01 ਬੜੇ ਕਮਾਲ ਦੇ ਹੁੰਦੇ ਆ ਅਤੇ ਜਿਹਦੇ ਕੋਲ 3:01 ਆ ਜਾਣ ਅਤੇ ਉਹ ਤਾਂ ਮੈਂ ਸਾਰਿਆਂ ਨੂੰ ਢਾਉਣ ਨੂੰ ਫਿਰਦਾ ਹੁੰਦਾ, ਕਹਿੰਦਾ ਭਾਵੇਂ 5 ਜਣੇ ਹਨ, ਭਾਵੇਂ 4 ਜਣੇ ਹਨ ਅਤੇ ਭਾਵੇਂ 6 ਜਣੇ ਹਨ। ਅੱਛਾ, 1 ਤੋਂ ਵੱਡਾ ਪੱਤਾ ਕਿਹੜਾ ਹੁੰਦਾ ਵੀ ਤਾਸ਼ ਦੇ ਵਿੱਚ, ਕਿਸੇ ਨੂੰ ਪਤਾ? ਜਿਹਨੂੰ ਅਸੀਂ 1 ਕਹਿ ਦਿੰਦੇ ਹਾਂ ਜਾਂ 1 ਕਹਿ ਦਿੰਦੇ ਹਾਂ, ਇਸ ਤੋਂ ਵੱਡਾ ਪੱਤਾ ਹੋਰ ਕਿਹੜਾ ਹੁੰਦਾ ਤਾਸ਼ ਦੇ ਵਿੱਚ? ਜਿਹੜੇ ਲੋਕ ਖੇਡਦੇ ਆ ਉਹਨਾਂ ਨੂੰ ਡੈਫੀਨੇਟਲੀ ਇਸ ਚੀਜ਼ ਦਾ ਪਤਾ ਹੋਏਗਾ, ਪਰ ਫਿਰ ਵੀ ਜਨਰਲ ਨੌਲੇਜ ਦੀ ਗੱਲ ਹੀ ਹੈ। ਜਿਹੜਾ 1 ਹੁੰਦਾ ਉਹ ਨੰਬਰ 1 ਹੁੰਦਾ, ਪਰ ਉਹ ਸਭ ਤੋਂ ਵੱਡਾ ਹੁੰਦਾ ਜਾਂ ਇਸ ਤੋਂ ਵੱਡਾ ਕਾਰਡ ਵੀ ਹੋਰ ਕੋਈ ਤਾਸ਼ ਦੇ ਵਿੱਚ ਵੀ ਹੁੰਦਾ? 9056733337 9056733337 ਸਟੂਡੀਓ ਦਾ ਨੰਬਰ ਹੈ। ਔਰ ਚਲੋ ਇਹ ਵੀ ਇੱਕ ਗੱਲ ਪੁੱਛ ਲੈਂਦੇ ਅੱਜ, ਜਿਹੜੀ ਚੀਜ਼ ਦਾ ਪਤਾ ਨਾ ਹੋਵੇ ਬੰਦੇ ਨੂੰ ਪੁੱਛ ਲੈਣਾ ਚਾਹੀਦਾ। ਔਰ 4:01 ਤੇ ਵੱਡੇ ਹੁੰਦੇ ਆ ਜਾਂ ਉਸ ਤੋਂ ਵੱਡਾ ਕੋਈ ਹੋਰ ਵੀ ਨੰਬਰ ਤਾਸ਼ ਦੇ ਵਿੱਚ ਹੁੰਦਾ ਹੈ, ਤੇ ਚੰਗਾ ਲੱਗੂਗਾ ਜੇ ਕੋਈ ਦੱਸ ਦੇਣ। ਚਲੋ ਦੇਖਦੇ ਹਾਂ ਵੀ ਪਹਿਲੀ ਕਾਲ ਕੀ ਕਹਿੰਦੇ ਆ ਪੰਜਾਬੀ ਵਿਰਸਾ। 9056733337 ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਬਾਈ। ਹੁਕਮ ਦਾ ਸਭ ਤੋਂ ਵੱਡਾ ਪੱਤਾ ਹੁੰਦਾ ਜੀ?
0: ਨਹੀਂ, ਹੁਕਮ ਨਹੀਂ ਮੈਂ ਕਹਿ ਰਿਹਾ, ਮੈਂ ਕਹਿ ਰਿਹਾ ਜਿਹੜੇ 1 ਹੁੰਦਾ ਤਾਸ਼ ਦੇ ਜਿਹਨੂੰ ਯੱਕਾ ਕਹਿੰਦੇ, ਇਹ ਸਭ ਤੋਂ ਵੱਡਾ ਹੁੰਦਾ ਜੀ? ਇਸ ਤੋਂ ਵੱਡਾ ਵੀ ਹੋਰ ਹੁੰਦਾ ਕੋਈ?
1: ਨਹੀਂ ਬਾਈ, ਇਹੀ ਸਭ ਤੋਂ ਵੱਡਾ ਹੁੰਦਾ ਜੀ, ਇਹਦੇ ਗੇਮ ਸਟਾਰਟ ਹੁੰਦੀ ਆ ਤੇ ਗੇਮ ਤੇ ਡਿਪੈਂਡ ਕਰਦਾ ਜੀ।
0: ਕਿੱਦਾਂ ਮਤਲਬ ਗੇਮ ਦੇ? ਕਿੱਦਾਂ?
1: ਜਿਵੇਂ ਹੁਣ ਗੇਮ ਆਪਾਂ ਰਮੀ ਖੇਡਣੀ ਆ ਜਾਂ ਹੋਰ ਖੇਡਣੀ, ਇਹ ਤੋਂ ਸਟਾਰਟ ਹੁੰਦੀ ਆ।
0: ਨਹੀਂ ਮੈਨੂੰ ਸਮਝ ਤੁਹਾਡੀ ਗੱਲ ਨੂੰ
1: ਬਾਈ, ਇਹ ਹੁੰਦਾ ਇਹ 4 ਹੁੰਦੀਆਂ ਵਾ।
0: ਹਾਂ ਹਾਂ,
1: ਜੱਕੇ ਰਣ ਜੀ ਸਟਾਰਟ ਹੁੰਦੀ ਜ਼ਿਆਦਾਤਰ।
0: ਨਹੀਂ, 1 ਤੋਂ ਵੱਡਾ ਪੱਤਾ ਵਿੱਚ ਉਹਦੇ 13 ਨੰਬਰ ਵੀ ਹੁੰਦਾ, 12 ਵੀ ਹੁੰਦਾ, ਉਹ ਵੱਡੇ ਆ। ਫਿਰ 1 ਨੰਬਰ ਕਿੱਦਾਂ ਵੱਡਾ ਹੋ ਗਿਆ
1: ਬਾਈ? ਇਹ ਦੋਨੇ ਪਾਸੇ ਗਣੇ ਜਾਂਦਾ, ਕੁਝ ਵੀ ਗਣੇ ਜਾਂਦਾ, 12 ਵਿੱਚ ਵੀ ਗਣੇ ਜਾਂਦਾ।
0: ਕੀ ਜਿਹੜਾ 1 ਹੁੰਦਾ,
1: 1, 2, 3 ਵੀ ਇੱਧਰ ਗਣੇ ਜਾਂਦਾ ਵਾ
0: ਵੱਡੀਆਂ ਹੋਈਆਂ ਫਿਰ ਇਹਦੇ ਨਾਲ। ਤਾਸ਼ ਖੇਡਦੇ ਆ
1: ਬਾਈ? ਮੈਂ ਡੇਲੀ 2 ਘੰਟੇ ਖੇਡਦਾ।
0: ਅੱਛਾ, ਤੁਸੀਂ ਤਾਂ ਮਾਸਟਰ ਬੰਦੇ ਹੋ ਤਾਸ਼ ਦੇ
1: ਬਾਈ? ਤਾਂ ਦੱਸ
0: ਨਹੀਂ ਤੁਸੀਂ ਮੈਨੂੰ ਦੁਬਾਰਾ ਤੁਸੀਂ

0: ਕਨਫਿਊਜ਼ ਨਾ ਕਰੋ ਮੈਨੂੰ, ਜਿਵੇਂ ਇੱਕ ਨੰਬਰ ਆ, ਇੱਕ ਸੈਕਿੰਡ ਮੇਰੀ ਗੱਲ ਸੁਣੋ, ਤੇ 12 ਕਿਵੇਂ ਬਣ ਗਏ, ਇੱਕ ਤੇ 12 ਕਿਵੇਂ ਬਣ ਜੂਗੇ ਯਾਰ?
1: ਬਾਈ ਦੋਨੇ ਪਾਸੇ ਚੱਲਦਾ ਨਾ, ਜਿਵੇਂ ਸਿੱਕੇ ਦੇ ਦੋਨੇ ਪਾਸੇ ਹੁੰਦੇ ਆ ਆਪਣੇ, ਇਸ ਤਰ੍ਹਾਂ ਵਾ ਇਹ ਬਾਈ ਗੇਮ, ਗੇਮਾਂ ਚਾਰ ਗੇਮਾਂ ਵਾ, ਹੁਣ ਚਾਰ ਗੇਮਾਂ ਚ ਅਲੱਗ ਅਲੱਗ ਵੈਲਿਊ ਆ, ਇਹਨੂੰ ਇੱਕ ਵਿੱਚ ਵੀ ਚੱਲਦਾ ਵਾ, ਇਹਨੂੰ ਜੇ ਗੇਮ ਸਟਾਰਟ ਕਰਨੀ ਆ
2: ਹੋਰ ਤੋਂ ਇੱਕ ਛੋਟੇ ਆ ਜਾਂਦੇ ਆ, ਜੂਏ ਚ ਸਭ ਤੋਂ ਵੱਡਾ ਆਉਂਦਾ ਇੱਕਾ, ਊ ਹਰੇਕ ਤਾਂ ਊ ਇੱਕ ਦੋ ਤਿੰਨ ਆਉਂਦਾ, ਇੱਕ ਤੋਂ ਸਟਾਰਟ ਹੁੰਦਾ
0: ਜੂਆ, ਜਿਹੜੇ ਮਤਲਬ ਕਿ ਜੂਆ ਜਿਹੜਾ ਪੈਸੇ ਲਾ ਕੇ ਖੇਡਦੇ ਉਹਦੀ ਗੱਲ ਕਰਦੇ ਤੁਸੀਂ?
2: ਹਾਂਜੀ,
0: ਉਹ ਕਿਵੇਂ ਖੇਡੀ ਦਾ, ਕਿਵੇਂ ਆ ਤਿੰਨ ਪੱਤੇ ਕਿੱਦਾਂ ਆ ਜਾਂਦੇ ਆ?
2: ਉਹ ਤਿੰਨ ਤਿੰਨ ਵੰਡਦੇ ਆ ਨਾ, ਕਈਆਂ ਨੂੰ ਜੇ ਇੱਕ ਵਾਰੀ ਤਿੰਨ ਇੱਕੇ ਆ ਜਾਣ ਤਾਂ ਉਹ ਸਭ ਤੋਂ ਵੱਡਾ ਹੈ ਜੂਏ ਚ।
0: ਨਹੀਂ, ਉਸ ਤੋਂ ਵੱਡੇ ਦਾ ਇੱਕ 13 ਨੰਬਰ ਹੁੰਦਾ, ਇੱਕ 12 ਹੁੰਦਾ।
2: ਨਹੀਂ ਉਹ ਤਾਂ ਪ੍ਰੋਪਰ ਕੋਈ ਨੀ, ਤਿੰਨ ਜੱਕਾਂ ਤੋਂ।
0: ਅੱਛਾ, ਤਿੰਨ ਜੱਕਾਂ ਦੇ ਉੱਪਰ ਕੁਛ ਵੀ ਹੈ ਨੀ?
2: ਨਾ ਜੀ।
0: ਜੇ ਕਿਸੇ ਕੋਲ ਤਿੰਨ, ਕੋਈ ਤਿੰਨ ਦੁਖੀਆਂ ਆ ਜਾਣ?
2: ਨਹੀਂ, ਉਹ ਛੋਟੀਆਂ।
0: ਅੱਛਾ, ਜੱਕੇ ਸਭ ਤੋਂ ਵੱਡੇ ਗਿਣੇ ਜਾਂਦੇ ਆ?
2: ਤਿੰਨ ਜੱਕੇ ਸਭ ਤੋਂ ਵੱਡੇ ਗਿਣੇ ਜਾਂਦੇ ਆ, ਚਾਹੇ 3-13 ਵੀ ਆ ਜਾਣ ਉਹ ਵੀ ਸਭ ਤੋਂ ਛੋਟੇ ਆ, ਮਤਲਬ ਜੱਕਿਆਂ ਤੋਂ ਛੋਟੇ ਆ।
0: ਨਹੀਂ, ਇਹ ਪੱਤੇ ਤਿੰਨ ਤਿੰਨ ਹੁੰਦੇ, ਜੂਏ ਚ ਚਾਰ ਪੱਤੇ ਨੀ ਬਣਦੇ, ਪੰਜ?
2: ਨਹੀਂ, ਤਿੰਨ ਤਿੰਨ।
0: ਅੱਛਾ, ਏਦਾਂ ਹੁੰਦਾ। ਅੱਛਾ, ਤਿੰਨ ਪਤੇ ਬਣਨੇ ਜੂਏ ਚ? ਅੱਛਾ, ਠੀਕ ਹੈ। ਅੱਛਾ, ਤੁਹਾਨੂੰ ਮਤਲਬ ਕਿ ਤੁਸੀਂ ਖੇਡ ਲੈਂਦੇ ਭਾਜੀ?
2: ਹਾਂਜੀ, ਖੇਡ ਲਈ ਤੇ, ਪਰ ਮੈਂ ਕਦੇ ਗਾਇਆ ਨਹੀਂ ਵੀ ਪੈਸੇ ਲਾ ਕੇ ਖੇਡਿਆ ਹੋਵੇ, ਘਰ ਚ ਖੇਡ ਲਈ, ਖੇਡ ਲਈ ਉਂਝ ਨਹੀਂ।
0: ਅੱਛਾ, ਤੇ ਫਿਰ ਤੁਹਾਨੂੰ ਕਦੇ ਤਿੰਨ ਜੱਕੇ ਆਏ ਏਦਾਂ, ਤਿੰਨ ਇੱਕੇ?
2: ਹਾਂਜੀ,
0: ਤੈਨੂੰ ਕਦੇ?
2: ਉਹ
0: ਅੱਛਾ, ਕਦੀ ਵੀ ਨਹੀਂ ਆਏ?
2: ਨਾ।
0: ਉਹ ਚਲੋ, ਅੱਜ ਖੇਡੋ, ਸ਼ਾਇਦ ਆ ਜਾਣ ਤੁਹਾਨੂੰ। ਠੀਕ ਹੈ।
2: ਨਹੀਂ
0: ਜੀ, ਲੋੜ ਨੀ, ਜੂਆ ਤਾਂ ਖੇਡਿਆ, ਜਿਹੜਾ ਜੂਆ ਤਾਂ ਖੇਡਣਾ ਹੀ ਨੀ
2: ਚਾਹੀਦਾ।
0: ਨਹੀਂ, ਨਾਲੇ ਤੁਸੀਂ ਕਹਿੰਦੇ ਘਰ ਚ, ਨਹੀਂ ਨਹੀਂ, ਚਲੋ ਬੜੀ ਮਿਹਰਬਾਨੀ ਵੀਰਾ ਜੀ, ਚੰਗਾ, ਬਹੁਤ ਥੈਂਕ ਯੂ ਤੁਹਾਡੀ ਕਾਲ ਦਾ, ਜਿਉਂਦੇ ਰਹੋ। ਨੈਕਸਟ ਕਾਲ, ਹੈਲੋ।
3: ਸਤਿ
0: ਸ਼੍ਰੀ ਅਕਾਲ ਵੀਰਾ ਜੀ,
3: ਹੋਰ ਜੀ ਠੀਕ ਠਾਕ ਹੋ?
0: ਕਿਰਪਾ ਜੀ, ਵੀਰਾ ਜੀ ਕਿਰਪਾ।
3: ਹਾਂਜੀ ਹਾਂਜੀ, ਤੁਸੀਂ ਇਹਦੀ ਗੱਲ ਕਰ ਰਹੇ ਸੀ, ਤਾਸ਼ ਦੀ?
0: ਹਾਂਜੀ
3: ਹਾਂਜੀ, ਇਹ ਚ ਮਤਲਬ ਕੇ ਪੱਤੇ ਦੋਨੇ ਵੱਡੇ ਹੁੰਦੇ ਆ, ਬਾਦਸ਼ਾਹ ਤੇ ਜੱਕਾ।
0: ਆਹ ਜਿਹੜਾ 13 ਵਾਲਾ, ਉਹਨੂੰ ਬਾਦਸ਼ਾਹ ਕਹਿੰਦੇ ਨਾ?
3: ਹਾਂਜੀ
0: ਹਾਂਜੀ ਹਾਂਜੀ,
3: ਬਟ ਹੁੰਦੇ ਐਵੇਂ ਵੀ ਗੇਮਾਂ ਦੇ ਹਿਸਾਬ ਨਾਲ ਹੁੰਦੇ।
0: ਅੱਛਾ, ਗੇਮਾਂ
3: ਦੇ ਗੇਮ ਚ ਬਾਦਸ਼ਾਹ ਵੱਡਾ ਹੁੰਦਾ, ਕਿਸੇ ਗੇਮ ਚ ਜੱਕਾ ਵੱਡਾ ਹੁੰਦਾ, ਹੁੰਦੇ ਦੋਨੇ ਹੀ ਵੱਡੇ।
0: ਅੱਛਾ, ਦੋਨੇ ਵੱਡੇ ਪੱਤੇ ਹੁੰਦੇ ਆ, ਦੇ
3: ਦੋਨੇ ਵੱਡੇ ਪੱਤੇ, ਕਿਸੇ ਗੇਮ ਚ ਜੱਕਾ ਵੱਡਾ ਹੈ, ਕਿਸੇ ਚ।
0: ਜਿੱਦਾਂ ਭਾਜੀ ਕਹਿ ਗਏ ਵੀ ਜੇ ਕਿਸੇ ਕੋਲ ਤਿੰਨ ਜੱਕੀ ਆ ਜਾਣ, ਉਹ ਸਭ ਤੋਂ ਵੱਡੇ ਕਾਰਡ ਹੁੰਦੇ ਆ ਨਾ?
3: ਨਹੀਂ, ਉਹ ਵੀ ਕੋਈ ਗੇਮ ਹੋਊਗੀ ਨਾ ਜੀ, ਹੋਰ ਅਲੱਗ ਗੇਮ ਚ ਹੋਊ ਉਹ।
0: ਅੱਛਾ,
3: ਜਿਵੇਂ ਹੁਣ ਤਿੰਨ ਜੱਕੇ ਜੇ ਆਪਾਂ 10 ਪੱਤੀ ਖੇਡਦੇ ਆ, ਉਹ ਚ ਤਿੰਨ ਜੱਕੇ, ਤਿੰਨੇ ਜੱਕੇ ਸਾਰੇ ਛੋਟੇ ਵਿੱਚ।
0: ਕਿਹੜੀ ਪੱਤੀ ਖੇਡਦੇ? 10 ਪੱਤੀ?
3: ਹਾਂਜੀ।
0: ਇਹ ਕਿੱਦਾਂ ਦੀ ਹੁੰਦੀ ਗੇਮ ਭਾਜੀ, 10 ਪੱਤੇ ਬਣਦੇ ਇੱਕ?
3: ਹਾਂਜੀ, ਉਹ ਚ ਐ ਹੁੰਦਾ ਵੀ ਇੱਕ ਤਾਂ ਚੌਸਰ ਹੁੰਦੀ ਆ, ਦੋ ਤਿਸਰਾਂ ਹੁੰਦੀਆਂ, ਤਿੰਨ ਤਿੰਨ 6 ਤੇ 4 10।
0: ਸੋਰੀ, ਦੁਬਾਰਾ ਦੱਸਿਓ ਮੈਨੂੰ। ਇੱਕ ਤਿਸਰ,
3: ਦੋ ਤਿਸਰਾਂ।
0: ਅੱਛਾ, ਦੋ ਤਿਸਰਾਂ,
3: ਇੱਕ ਚੌਸਰ, 10 ਪੱਤੀ ਹੋ ਗਈ ਜੀ।
0: 6 ਤੇ ਤਿਸਰ, ਤਿੰਨ ਤਿੰਨ, ਤਿੰਨ ਤਿੰਨ, 6 4 10। ਹਾਂਜੀ ਠੀਕ ਆ।
3: ਹਾਂਜੀ ਹਾਂਜੀ ਹਾਂਜੀ, ਇਹਦੇ ਵਿੱਚ ਜੱਕੇ ਛੋਟੇ ਹੁੰਦੇ ਨੇ, ਵੱਡੇ ਨਹੀਂ ਹੁੰਦੇ।
0: ਅੱਛਾ, ਇਹਦੇ ਵਿੱਚ ਜੱਕੇ ਛੋਟੇ। ਅੱਛਾ, ਉਹ ਜਿੱਦਾਂ ਭਾਜੀ ਪਹਿਲੇ ਕਹੇ ਕਿ ਵੀ ਗੇਮ ਦੇ ਹਿਸਾਬ ਨਾਲ ਹੁੰਦਾ ਸਾਰਾ ਹਿਸਾਬ ਦਾ।
3: $3,000 ਦਾ ਜੂਆ ਖੇਡਿਆ ਜੀ, ਪਤਾ ਕਿਵੇਂ ਖੇਡਿਆ?
0: ਕਿੱਦਾਂ?
3: ਉਹਨਾਂ ਨੇ ਚੱਪਲ ਹੀ ਸਿੱਟ ਲਈ।
0: ਚੱਪਲ? ਅੱਛਾ,
3: ਹਾਂਜੀ, ਸਿੱਧੀ ਆ ਗਈ ਤਾਂ ਤੇਰੇ ਤੇ, ਪੁੱਠੀ ਆ ਗਈ ਮੇਰੇ।
0: ਇਹ ਕੀ ਚੱਕਰ?
3: ਬਸ ਉਹਨਾਂ ਨੇ ਟੱਕਰਾਂ ਮਾਰਾਂ, ਤਾਸ਼ ਤੇ 2-4 ਘੰਟੇ ਵੀ ਜੂਏ ਹੀ ਖੇਡਣਾ, ਚੱਪਲ ਸਿੱਟ ਲਾਂਦਾ।
0: ਮੈਨੂੰ ਇੱਕ ਗੱਲ ਦੱਸੋ, ਜਿਵੇਂ ਕਿਸੇ ਨੇ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ, ਵੀ ਐਡਵਾਈਜ਼ਰ ਹੁੰਦੇ ਆ, ਉਹ ਕਲਾਸਾਂ ਲਾਉਂਦੇ ਆ, ਕਿਸੇ ਨੇ ਰੀਅਲ ਸਟੇਟ ਦਾ ਲਾਇਸੈਂਸ ਲੈਣਾ ਕਲਾਸ, ਇਹ ਤਾਂ ਜੂਏ ਦੀ ਵੀ ਕਲਾਸ ਲੱਗਦੀਆਂ ਕਿਤੇ ਭਾਜੀ?
3: ਹਾਂਜੀ, ਤਾਸ਼ ਦੀਆਂ ਜ਼ਰੂਰ ਹੈ ਜੀ, ਤਾਸ਼ ਤਾਂ ਸਿੱਖਣੀ ਹੀ ਪੈਂਦੀ ਹੈ।
0: ਅੱਛਾ, ਤਾਸ਼ ਸਿੱਖਣੀ ਪੈਂਦੀ? ਨਹੀਂ, ਇਹਦੇ ਸਕੂਲ ਬਣੇ ਕੋਈ ਏਦਾਂ ਸਿੱਖਣ ਵਾਸਤੇ? ਤਾਂ ਨਹੀਂ,
3: ਸਕੂਲਾਂ ਦਾ ਤਾਂ ਨਹੀਂ ਮੈਨੂੰ ਨੌਲੇਜ, ਵੈਸੇ ਅਸੀਂ ਵੀ ਚੱਲ ਛੋਟੇ ਹੁੰਦੇ ਕੁਛ ਗੇਮਾਂ ਕੋਲੇ ਬਹਿ ਕੇ ਸਿੱਖੇ ਆ।
0: ਇਹ ਫਿਰ ਆਪੇ ਆ ਜਾਂਦੀ ਹੋਣੀ ਖੇਡ ਕੇ ਨਾ?
3: चलो
0: बड़ी मेहरबानी जी, मैं सोचा कि जुए क्लासा लगदियां, मेनू नहीं पता सी बारे, मैं रियल एस्टेट दी क्लासा लगदियां लगदियां ਕਿਤੇ ਜੂਏ ਦੀਆਂ ਕਲਾਸਾਂ ਵੀ ਸ਼ਾਇਦ ਇੱਥੇ ਲੱਗਦੀਆਂ ਹੋਣ, ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ, ਇਸ ਕਰਕੇ ਵੀਰਾ ਜੀ ਮੈਂ ਤੁਹਾਨੂੰ ਪੁੱਛਿਆ। 905-673-3333 ਸਟੂਡੀਓ ਦਾ ਨੰਬਰ ਆ, ਔਰ ਗੱਲਾਂ ਪਤਾ ਸਿਲਸਿਲਾ ਬਿਲਕੁਲ ਜਾਰੀ ਰਹੇਗਾ 12 ਵਜੇ ਤੱਕ। ਕਈ ਵਾਰੀ ਕਿਸੇ ਚੀਜ਼ ਦਾ ਪਤਾ ਨਹੀਂ ਹੋਵੇ, ਚਲੋ ਜ਼ਰੂਰ ਸਾਰਿਆਂ ਨੂੰ ਪੁੱਛ ਲੈਣਾ ਚਾਹੀਦਾ, ਕਿਤੇ ਨਾ ਕਿਤੇ ਕੋਈ ਨਵੀਂ ਗੱਲ ਪਤਾ ਲੱਗ ਜਾਂਦੀ ਹੈ, ਜਿਵੇਂ ਕਿ ਆਹ ਗੱਲ ਪਤਾ ਲੱਗ ਗਈ ਭਾਅ ਜੀ ਇਹਨਾਂ ਨੇ ਕੋਈ 10 ਪੱਤੀ ਹੁੰਦੀ ਹੈ, ਇੱਦਾਂ ਦੀਆਂ ਗੇਮਾਂ ਵੀ ਚਲੋ ਹੁੰਦੀਆਂ, ਚੰਗੀ ਗੱਲ ਹੈ। ਇੱਕ ਰੰਮੀ ਦਾ ਮੈਨੂੰ ਪਤਾ ਸੀ, ਰੰਮੀ ਦਾ ਸੀਪ ਦਾ ਮੈਨੂੰ ਪਤਾ ਵੀ ਰੰਮੀ ਦਾ ਸੀਪ ਕਿਵੇਂ ਖੇਡੀ ਦੀ ਹੈ, ਤੇ ਬਾਕੀ ਤਾਂ ਮੈਨੂੰ ਹੁਣ ਦਾਦੀ ਪੁੱਛਿਆ ਸੀ ਕੋਈ ਸਕੂਲ ਹੈਗਾ ਤੇ ਪਤਾ ਲੱਗੇ ਸਾਨੂੰ। ਕੀ ਹਾਲ ਚਾਲ ਜੀ?
4: ਥੈਂਕ ਯੂ ਸੋ ਮਚ ਅਰਜੀਤ ਜੀ,
0: ਸਤਿ ਸ੍ਰੀ ਅਕਾਲ ਜੀ
4: ਸਾਰੇ ਲਿਸਨਰਸ ਨੂੰ ਤੇ ਤੁਹਾਨੂੰ ਸਤਿ ਸ੍ਰੀ ਅਕਾਲ।
0: ਰਾਜਨ ਜੀ ਵੀ ਆ ਗਿਆ, ਪਰ ਰਾਜਨ ਜੀ ਨੂੰ ਪਹਿਲਾਂ ਨਵੇੜ ਲਈ ਹੈ, ਇਹ ਅੱਜ ਕੱਲ੍ਹ ਛੁੱਟੀਆਂ ਮਾਰਦੇ ਰਾਜਨ ਜੀ, ਪਤਾ ਨਹੀਂ ਕੀ ਗੱਲ ਕੀ ਹੈ। ਰਾਜਨ ਜੀ ਕੀ ਹਾਲ ਚਾਲ?
5: ਬਹੁਤ ਵਧੀਆ ਜੀ, ਬਹੁਤ ਵਧੀਆ।
0: ਤੁਸੀਂ ਛੁੱਟੀਆਂ ਮਾਰਦੇ ਆ, ਹਰਪੀ ਜੀ ਮੈਨੂੰ ਕਹਿੰਦੇ ਕਹਿੰਦੇ ਦੇਖ ਲਓ ਬੰਦਾ ਆਉਂਦਾ ਨੀ, ਹੁਣ ਪਤਾ ਨਹੀਂ ਕੀ ਗੱਲ ਆ ਇਹਨਾਂ ਨੂੰ।
5: ਦਾਰੂ
0: ਦੀ ਗੱਲ ਕੀਤੀ, ਮੈਂ ਹਨੀ ਲੈਮਨ ਟੀ ਦੀ ਗੱਲ ਕੀਤੀ ਮਹਾਰਾਜ। ਅੱਛਾ, ਉਹ ਵੀ ਨੀ ਤੁਸੀਂ ਪੀਂਦੇ ਭਾਜੀ? ਚਾਹ ਪੀਂਦੇ ਨੀ? ਗ੍ਰੀਨ ਟੀ ਪੀਨੇ ਆ, ਵਾਹ ਜੀ ਵਾਹ। ਠੀਕ ਆ ਸਰ, ਹੋਲਡ ਕਰੋ ਲਾਈਨ ਨੂੰ ਇੱਕ ਵਾਰੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
6: ਹੈਲੋ, ਹਾਂਜੀ,
0: ਸਤਿ ਸ੍ਰੀ ਅਕਾਲ ਜੀ।
6: ਸਤਿ ਸ੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਆ। ਮੈਂ ਕਿਹਾ ਤੁਸੀਂ ਉਹੀ ਜੱਕੇ ਵੀ ਕਿਹੜਾ ਵੱਡਾ ਕਿਹੜਾ ਛੋਟਾ, ਹੋਰ ਆਪਣੇ ਕਮਿਊਨਿਟੀ ਚ ਕਿੰਨੇ ਮੁੱਦੇ ਨੇ, ਕਿੰਨੇ ਆ ਮੁੱਦਿਆਂ ਤੇ ਗੱਲ।
0: ਦੇਖੋ ਜੀ, ਮੇਰੀ ਸੁਣੋ ਗੱਲ, ਮੈਂ ਨਾ ਤਾਂ ਕਿਸੇ ਮੁੱਦੇ ਤੇ ਗੱਲ ਕਰਦਾ, ਨਾ ਮੁੱਦੇ ਤੇ ਇੱਥੇ ਗੱਲ ਕਰਕੇ ਕਿਤੇ ਕੋਈ ਹੱਲ ਹੋ ਜਾਣਾ, ਐਵੇਂ ਅਸੀਂ ਰੇਡੀਓ ਦੇ ਅਸੀਂ ਤੁਹਾਨੂੰ ਹਸਾਉਣ ਵਾਲਾ ਪ੍ਰੋਗਰਾਮ ਕਰਦੇ ਹਾਂ, ਅਸੀਂ ਤੁਹਾਨੂੰ ਇੱਥੇ ਵਧੀਆ ਨਚਾਉਣ ਵਾਲਾ ਪ੍ਰੋਗਰਾਮ ਕਰਦੇ ਹਾਂ, ਕਮਿਊਨਿਟੀ ਦੇ ਮੁੱਦਿਆਂ ਤੋਂ ਬਾਹਰ ਕੱਢਣ ਵਾਲਾ ਪ੍ਰੋਗਰਾਮ ਕਰਦੇ ਹਾਂ, ਅਤੇ ਜੇ ਤੁਹਾਨੂੰ ਲੱਗਦਾ ਕਿ ਹੱਸਣਾ ਖੇਡਣਾ ਮਾੜੀ ਗੱਲ ਆ, ਤਾਂ ਫਿਰ ਆਪ ਜੀ ਦੀ ਮਰਜ਼ੀ, ਫਿਰ ਮੈਂ ਕੁਛ ਕਹਿ ਨਹੀਂ ਸਕਦਾ, ਠੀਕ ਹੈ ਨਾ। ਅਤੇ ਅਸੀਂ ਤਾਂ ਗੀਤ ਸੰਗੀਤ ਵਾਲੇ ਬੰਦੇ ਹਾਂ, ਅਸੀਂ ਆ ਮੁੱਦੇ ਦੇਖ ਲਓ, ਹੁਣ ਪੰਜਾਬ ਦੀ ਮੈਂ ਤਾਂ ਗੱਲ ਛੇੜ ਲੈਂਦਾ, ਦੇਖਿਓ ਕਿੰਨੀਆਂ ਕਾਲਜ ਆਉਣੀਆਂ, ਤੁਸੀਂ ਇੱਥੇ ਬੈਠੇ ਪੰਜਾਬ ਦੇ ਮਸਲਿਆਂ ਨੂੰ ਕੀ ਹੱਲ ਕਰ ਲਓਗੇ? ਇਸ ਗੱਲ ਦਾ ਜੇ ਆਂਸਰ ਹੈ ਤੁਹਾਡੇ ਕੋਲ ਤਾਂ ਮੈਨੂੰ ਜ਼ਰੂਰ ਦਿਓ ਜੀ। ਤੁਸੀਂ ਬੈਠੇ ਹਾਂ ਇੱਥੇ, ਅਸੀਂ ਚੀਜ਼ਾਂ ਦੀ, ਸਾਨੂੰ ਲੱਗਦਾ ਕਿ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਮੋਦੀ ਸਾਹਿਬ ਆ ਇੱਦਾਂ ਕਰ ਰਹੇ ਆ, ਭਗਵੰਤ ਮਾਨ ਸਾਹਿਬ ਜੀ ਇੱਦਾਂ ਕਰ ਰਹੇ ਆ, ਉੱਧਰੋਂ ਜੀ ਕੇਜਰੀਵਾਲ ਸਾਹਿਬ ਨੇ ਇਹ ਅਨਾਊਂਸ ਕਰਤਾ, ਉੱਧਰੋਂ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਹਮਲਾ ਹੋ ਗਿਆ, ਇਹਦਾ ਦੱਸੋ ਕੀ ਫਾਇਦਾ ਕੀ ਗੱਲ ਕਰਨ ਦਾ? ਮੈਨੂੰ ਇਹਦਾ ਆਂਸਰ ਦੇ ਦਿਓ ਇੱਥੇ, ਜੇ ਕਿਸੇ ਕੋਲ ਆਂਸਰ ਹੈ ਇਹਦਾ, ਇਸ ਗੱਲ ਦਾ ਠੀਕ ਆ। ਸੁੱਖ ਮੰਗੋ ਆਪਣੇ ਜਿਹੜੇ ਰਹਿੰਦੇ ਆ ਉੱਥੇ, ਸੁੱਖ ਮੰਗੋ ਆਪਣੇ ਬੱਚਿਆਂ ਦੀ, ਸੁੱਖ ਮੰਗੋ ਆਉਂਦਿਆਂ ਨਾਲ, ਜਿਹੜੇ ਮੈਂ ਤੁਹਾਡੇ ਸਾਰਿਆਂ ਵਾਸਤੇ ਮੰਗਦਾ, ਤੁਸੀਂ ਸਾਰੇ ਜਣੇ ਖੁਸ਼ ਰਹੋ ਔਰ ਸਾਰੇ ਜਣੇ ਤੁਸੀਂ ਆਪਣੀਆਂ ਤੰਦਰੁਸਤੀਆਂ ਮਿਲਣ, ਆਹ ਸੁੱਖ ਮੰਗੋ। ਕਮਿਊਨਿਟੀ ਦੇ ਕੀ ਮਸਲੇ ਕਰ ਲੈਣੇ ਆ, ਆਹ ਉੱਥੇ ਕੈਲਗਰੀ ਦੇ ਬੈਠੇ ਆ ਸਾਡੇ ਵੀਰ, ਛੋਟੇ ਸਟੂਡੈਂਟ, ਕੀ ਹੋ ਗਿਆ? ਇੱਥੇ ਰੋਜ਼ ਟਾਕ ਸ਼ੋਅ ਚੱਲਦੇ ਸੀ, ਕਿਸੇ ਨੇ ਜਾ ਕੇ ਇਮੀਗ੍ਰੇਸ਼ਨ ਨੂੰ ਕਹਿ ਦਿੱਤਾ ਵੀ ਭਾਈ ਇਹਨਾਂ ਨੂੰ ਪੱਕੇ ਕਰ ਦਿਓ, ਔਰ ਪੱਕੇ ਹੋ ਗਏ, ਉਹ ਚੱਕ ਕੇ ਇਹਨਾਂ ਨੋਟਿਸ ਦੇ ਦਿੱਤੇ। ਪਤਾ ਮੈਨੂੰ ਸਾਰੀਆਂ ਉਹਦੀਆਂ ਖਬਰਾਂ ਸੱਜੇ ਖੱਬੇ, ਪਰ ਉਹ ਚੀਜ਼ਾਂ ਜਿਹੜੀ, ਮੈਂ ਤੁਹਾਡਾ ਨਾਮ ਬਲਵੰਤ ਕੌਰ ਜੀ ਉੱਤੇ ਆਇਆ ਸੀ, ਮੈਂ ਉਸ ਚੀਜ਼ਾਂ ਬਾਰੇ ਜ਼ਿਕਰ ਨਹੀਂ ਕਰਦਾ। ਜੇ ਸਾਰੇ ਰੇਡੀਓ ਸ਼ੋਅ ਦੇ ਉਹੀ ਗੱਲਾਂ ਹੀ ਚੱਲਣੀ ਹੈ ਤਾਂ ਫਿਰ ਪੰਜਾਬੀ ਵਿਰਸਾ ਸੁਣਨ ਦੀ ਨਹੀਂ ਲੋੜ ਹੈ, ਫਿਰ ਹੋਰ ਰੇਡੀਓ ਸੁਣੋ। ਜੇ ਮਸਲਿਆਂ ਦੀ ਗੱਲ ਕਰਨੀ ਹੈ ਤਾਂ ਮਸਲਿਆਂ ਦੇ ਹੱਲ ਵੀ ਹੋਣਾ ਚਾਹੀਦਾ। ਆ ਕੈਲਗਰੀ 'ਚ ਵਿਚਾਰੇ ਛੋਟੇ ਵੀਰ ਕਿੰਨੀ ਦੇਰ ਦੇ ਬੈਠੇ ਸੀ ਬਾਹਰ ਟੈਂਟ ਲਾ ਕੇ, ਕੀ ਮਸਲਾ ਹੱਲ ਹੋ ਗਿਆ? ਸਾਰੇ ਰੇਡੀਓ ਵਾਲਿਆਂ ਨੇ ਇੱਥੇ ਚੱਕਤਾ ਕੰਮ ਨੂੰ, ਉਹ ਇੱਦਾਂ ਜੀ ਕੈਲਗਰੀ 'ਚ ਵੀ ਇਸ਼ੂ ਆਉਂਦੇ ਹੋਣੇ ਆ, ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ, ਅਗਲੇ ਨੇ ਨੋਟਿਸ ਦੇ ਦਿੱਤੇ ਕੱਲ੍ਹ ਜਾ ਕੇ ਉੱਥੇ, ਆਹ ਚੱਕੋ ਕਾਕਾ ਜੀ ਨੋਟਿਸ, ਅਤੇ ਹੁਣ ਇੱਥੇ ਤੁਸੀਂ ਬਹਿਣਾ ਠੀਕ ਆ, ਨਹੀਂ ਬਹਿਣਾ ਤਾਂ ਫਿਰ ਸਾਨੂੰ ਪਤਾ ਵੀ ਕਿਵੇਂ ਚੁਕਾਉਣਾ ਉੱਥੋਂ, ਠੀਕ ਹੈ। ਇਹ ਕੋਈ ਇਹਦਾ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਨਾ, ਇਹ ਗਵਰਨਮੈਂਟਸ ਦੇ ਪਲੈਨਸ ਹੁੰਦੇ ਆ, ਗਵਰਨਮੈਂਟਸ ਦੀਆਂ ਜਿਹੜੀਆਂ ਕਿ ਪੋਲਿਸੀ ਹੁੰਦੀਆਂ, ਉਹਨਾਂ ਨੂੰ ਅਸੀਂ ਲੋਕ ਨਹੀਂ ਚੇਂਜ ਕਰ ਸਕਦੇ। ਚਲੋ ਸਾਨੂੰ ਤਾਂ ਚਲੋ ਆਪਣੀ ਕਮਿਊਨਿਟੀ ਸੁਣ ਰਹੀ ਹੈ, ਇੱਥੇ ਨੈਸ਼ਨਲ ਟੀਵੀ ਹੈਗੇ ਆ, ਨੈਸ਼ਨਲ ਰੇਡੀਓ ਚੱਲਦੇ ਹੈਗੇ ਆ, ਸਾਡੇ Z 103.5 ਰੇਡੀਓ ਚੱਲਦੇ ਆ, ਉੱਥੇ ਟਾਕ ਸ਼ੋਅ ਚੱਲਦੇ ਆ ਸਾਡੀ ਕੰਪਨੀ ਦੇ, ਉਹ ਕੀ ਉਹ ਮਸਲੇ ਹੱਲ ਹੋ ਜਾਂਦੇ ਆ? ਇਸ਼ੂ ਕ੍ਰੀਏਟ ਹੁੰਦੇ ਆ ਉਹਦੇ ਨਾਲ। ਮੈਂ ਤੁਹਾਨੂੰ ਸਿੰਪਲ ਗੱਲ ਦੱਸਦੀ ਹੈ, ਤੁਸੀਂ ਮੈਨੂੰ ਕਹੋਗੇ ਭਾਈ ਖਬਰਾਂ ਲਾਉਣੀਆਂ ਸ਼ੁਰੂ ਕਰ, ਮੈਂ ਖਬਰਾਂ ਕਰ ਦੂੰਗਾ। ਇਹ ਗੱਲਾਂ ਹੀ ਆ ਸਿਰਫ ਜੀ, ਇਹ ਗੱਲਾਂ 'ਚ ਆਪਾਂ ਟਾਈਮ ਨਹੀਂ ਖਰਾਬ ਕਰਦੇ, ਆਪਾਂ ਤੁਹਾਨੂੰ ਹਸਾਉਣ 'ਚ, ਵਧੀਆ ਤੁਹਾਨੂੰ ਗੀਤ ਸੰਗੀਤ ਸੁਣਾਉਣ, ਤੁਹਾਨੂੰ ਰਿਲੈਕਸ ਕਰਨ 'ਚ ਮੈਂ ਬਿਲੀਵ ਕਰਦਾ, ਮੇਰਾ ਮੰਨਣਾ ਇਹ ਹੈ। ਪੰਜਾਬੀ ਵਿਰਸਾ, ਹੈਲੋ।
1: ਬਾਈ ਸਤਿ ਸ਼੍ਰੀ ਅਕਾਲ ਜੀ, ਬਰਦਰ ਬੋਲਦਾ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਟੈਕਨੋਲੋਜੀ ਦੇ ਇਕਵਿਪਮੈਂਟ ਨੇ ਤੇ ਪੂਰਾ ਡਿਜੀਟਲ ਐਗਜ਼ਾਮ ਹੁੰਦਾ ਹੈ। ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਅੱਖ ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਸੋਲੂਸ਼ਨ ਹੈ। ਨਾਲ ਦੀ ਨਾਲ ਜਿਹੜੇ ਰਿਜ਼ਲਟ ਆਉਂਦੇ ਨੇ ਤੁਹਾਨੂੰ ਈਮੇਲ ਵੀ ਕਰਦੇ ਨੇ ਤਾਂ ਕਿ ਫਿਊਚਰ ਚ ਜਦੋਂ ਤੁਸੀਂ ਦੁਬਾਰਾ ਅੱਖਾਂ ਦਾ ਚੈੱਕਅਪ ਕਰਾਓ ਤੇ ਤੁਹਾਡੇ ਕੋਲ ਕੰਪੇਅਰ ਕਰਨ ਦੇ ਲਈ ਪੁਰਾਣੀ ਪ੍ਰਿਸਕ੍ਰਿਪਸ਼ਨ ਦੀ ਜਿਹੜੀ ਉਹ ਪਿਕਚਰ ਹੈ ਉਹ ਹੋਵੇ ਤੇ ਨਵਾਂ ਵੀ ਹੋਵੇ ਵੀ ਕੀ ਅੱਖ ਦੀ ਫੋਟੋ ਕਿੱਦਾਂ ਦੀ ਸੀ ਪਹਿਲਾਂ ਤੇ ਹੁਣ ਕਿੱਦਾਂ ਦੀ ਹੈ।
0: ਜਿਹਨਾਂ
7: ਦਾ ਡਿਜੀਟਲ ਐਗਜ਼ਾਮ ਆਪਣਾ ਜਾਂ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰੋ 905-405-4888। ਨਾਲ ਦੀ ਨਾਲ ਜਿਸ ਜਿਸ ਬੱਚਿਆਂ ਦੇ ਸਕੂਲ ਖੁੱਲ ਜਾਣੇ ਨੇ, ਸਾਰੇ ਬੱਚਿਆਂ ਨੂੰ ਹੁੰਦਾ ਵੀ ਨਵੇਂ ਸਕੂਲ ਚ ਨਵੀਂ ਕਲਾਸ ਚ ਜਾਣਾ ਤੇ ਆਪਾਂ ਨਵੀਂ ਐਨਕਾਂ ਵੀ ਹੋਣ। ਸੋ ਬੈਕ ਟੂ ਸਕੂਲ ਸੇਲ ਜੀ ਸਟਾਰਟ ਹੋ ਚੁੱਕੀ ਹੈ ਸਪੈਕਸ ਐਕਸਟਰਾ ਦੇ ਉੱਤੇ। ਤੁਹਾਨੂੰ $129 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ ਚ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਸ ਵੀ ਨੇ। ਤੇ ਬੱਚਿਆਂ ਵਾਸਤੇ ਸਪੈਸ਼ਲ ਸਪੈਸ਼ਲ ਸਪੈਸ਼ਲ ਡੀਲ, ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੇ ਆ। ਇਹ ਮੈਂ ਸਪੈਸ਼ਲ ਡੀਲ ਬੱਚਿਆਂ ਵਾਸਤੇ ਕਿਹਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਟਾਈਮ ਸਕਰੀਨ ਦੇ ਉੱਤੇ ਲਗਾਉਂਦੇ ਨੇ, ਕੰਪਿਊਟਰ ਦੇ ਉੱਤੇ, ਫੋਨ ਦੇ ਉੱਤੇ ਲਗਾਉਂਦੇ ਨੇ। ਕਈ ਵਾਰ ਹੋਮਵਰਕ ਮਿਲਦਾ ਜਿਹੜਾ ਹੋਮਵਰਕ ਕਰਨ ਦੇ ਲਈ ਉਹਨਾਂ ਨੂੰ ਘੰਟਿਆਂ ਬੱਧੀ ਲੈਪਟਾਪ ਜਾਂ ਸਕਰੀਨ ਦੇ ਉੱਤੇ ਬਹਿਣਾ ਪੈਂਦਾ ਤੇ ਉਹਨਾਂ ਦੇ ਅੱਖਾਂ ਨੂੰ ਪ੍ਰੋਟੈਕਸ਼ਨ ਨਹੀਂ ਮਿਲਦੀ। ਉਹਨਾਂ ਵਾਸਤੇ ਸਪੈਸ਼ਲ ਡੀਲ ਹੈ ਜੀ, ਐਂਟੀ ਗਲੇਅਰ ਕੋਟਿੰਗ ਬਾਏ ਕਰੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾਏਗੀ।
0: ਜੀ ਜੀ,
7: ਡੀਲ ਥੋੜੇ ਸਮੇਂ ਵਾਸਤੇ ਹੀ ਹੈ, ਜ਼ਰੂਰ ਇਸ ਡੀਲ ਦਾ ਫਾਇਦਾ ਲਓ। $129 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਕਲਾਸਿਸ ਦਾ, ਜੇ ਵੱਡਿਆਂ ਨੇ ਲੈਣੀ ਨੇ ਤੇ $258 ਚ ਕੰਪਲੀਟ ਪੇਅਰ ਪ੍ਰੋਗਰੈਸਿਵ ਕਲਾਸਿਸ ਦਾ। ਆਪਣੀ ਐਂਡਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾਉਂਦੇ ਹੋ, ਪਹਿਲੇ ਪੇਅਰ ਦੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਦੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਕੋਲ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ, 905-460-8888-905-460-8888।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਜਿਹੜੇ ਮੇਰੇ ਰੇਡੀਓ ਦੇ ਇਸ਼ੂ ਹੁੰਦੇ ਨਾ, ਜਿਹੜੇ ਰੇਡੀਓ ਦੇ ਅਸੀਂ ਗੱਲਾਂ ਬਾਤਾਂ ਕਰਦੇ ਹੁੰਦੇ ਆ, ਅਸੀਂ ਗੱਲਾਂ ਬਾਤਾਂ ਕਰਦੇ ਹਾਂ ਇੱਥੇ ਪੇਰੈਂਟਸ ਦੀਆਂ। ਜਿਹੜੇ ਸਾਡੇ ਵੀਰਾਂ ਨੇ ਆਪਣੇ ਪੇਰੈਂਟਸ ਨੂੰ ਘਰੋਂ ਕੱਢ ਦਿੱਤਾ ਨਾ, ਅਸੀਂ ਉਹਦੇ 'ਤੇ ਗੱਲਾਂ ਕਰਦੇ ਹਾਂ। ਜਿਹੜੀਆਂ ਕੁੜੀਆਂ ਆਪਣੇ ਮਾਂ ਦੇ ਨਾਲ ਨਾਰਾਜ਼ ਆ, ਜਾਂ ਆਪਣੇ ਪਿਓ ਦੇ ਨਾਲ ਨਾਰਾਜ਼ ਆ, ਜਾਂ ਆਪਣੇ ਭੈਣਾਂ ਦੇ ਨਾਲ ਨਾਰਾਜ਼ ਆ, ਜਾਂ ਆਪਣੇ ਭਰਾਵਾਂ ਦੇ ਨਾਲ ਨਾਰਾਜ਼ ਆ, ਉਹਦੇ ਇਸ਼ੂ ਮੈਂ ਲੈ ਕੇ ਆਉਂਦਾ। ਜਿਨ੍ਹਾਂ ਦੇ ਪੇਰੈਂਟਸ 8-8, 10-10 ਸਾਲ ਤੋਂ ਇੰਡੀਆ 'ਚ ਬੈਠੇ ਆ, ਤੁਸੀਂ ਉਹਨਾਂ ਨੂੰ ਮਿਲਣ ਵਾਸਤੇ ਨਹੀਂ ਜਾ ਰਹੇ, ਮੈਂ ਇਸ਼ੂ ਉਹ ਲੈ ਕੇ ਆਉਂਦਾ। ਜਾਓ ਜਾ ਕੇ ਮਿਲਿਓ ਜਾ ਕੇ, ਜਦੋਂ ਉਹਨਾਂ ਦਾ ਆਖਰੀ ਸਮਾਂ ਆਇਆ ਫਿਰ ਭੱਜੋਗੇ, ਫਿਰ ਫਲਾਈਟਾਂ ਵੀ ਮਹਿੰਗੀਆਂ, ਕੰਮ ਤੋਂ ਵੀ ਛੁੱਟੀਆਂ, ਵੀਜ਼ੇ ਲੈਣ ਲਈ ਵੀ ਡਾਊਨ ਟਾਊਨ ਟੋਰਾਂਟੋ ਭੱਜਣਾ ਪੈਣਾ ਰਾਈਟ ਵੇ। ਹਰਜੀਤ ਸਿੰਘ ਉਹਦੀਆਂ ਗੱਲਾਂ ਕਰਦਾ, ਹਰਜੀਤ ਸਿੰਘ ਉਹਦੀਆਂ ਗੱਲਾਂ ਕਰਦਾ ਕਿ ਆਪਣੇ ਬੱਚਿਆਂ ਨੂੰ ਰਾਤੀ ਸੌਣ ਲੱਗਿਆ ਕਿਹਾ ਕਰੋ, ਇਹ ਬਾਬਾ ਜੀ ਰਾਤ ਪੈ ਗਈ ਹੈ, ਸੁੱਖਾਂ ਨਾਲ ਬਤੀਤ ਕਰਿਓ, ਦਿਨ ਸੁੱਖਾਂ ਨਾਲ ਚੜਾਇਓ। ਮੇਰੀਆਂ ਇਸ਼ੂ ਇਹ ਹੈ, ਮੇਰੇ ਇਸ਼ੂ ਇਹ ਹੈ ਕਿ ਪਹਿਲੇ ਸਮਿਆਂ ਦੇ ਵਿੱਚ ਜਿਸ ਵੇਲੇ ਘਰ ਦੇ ਵਿੱਚ ਨੂੰਹ ਆਉਂਦੀ ਸੀ, ਮੱਥਾ ਟੇਕਦੇ ਸੀ ਸੱਸ ਨੂੰ, ਸਤਿ ਸ੍ਰੀ ਅਕਾਲ। ਅੱਜ ਦੇ ਦਿਨ ਦੇ ਵਿੱਚ ਬੱਚੇ ਹੈਲੋ ਹਾਏ, ਪੈਰ ਹੀ ਹੱਥ ਲਾਉਣੀ ਦੂਰ ਦੀ ਗੱਲ ਆ, ਆਹ ਚੀਜ਼ਾਂ ਰਹਿ ਗਈਆਂ। ਮੇਰੇ ਇਸ਼ੂ ਇਹ ਹੁੰਦੇ ਆ ਰੇਡੀਓ ਦੇ, ਜੇ ਇਹ ਇਸ਼ੂ ਆਪਣੀਆਂ ਫੈਮਿਲੀਜ਼ ਵਾਲੇ ਹੁੰਦੇ ਆ, ਤੇ ਇਸ ਕਰਕੇ ਮੈਂ ਇਹਨਾਂ ਦੀਆਂ ਗੱਲਾਂ ਕਰਦਾ। ਪੰਜਾਬੀ ਵਿਰਸਾ, ਹੈਲੋ ਹੈਲੋ
8: ਹੈਲੋ
0: ਜੀ, ਰਣਜੀਤ ਸਿੰਘ ਜੀ।
8: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਜੀ, ਕੀ ਹਾਲ ਆ?
8: ਹਾਂ ਵਧੀਆ ਜੀ। ਆ ਤੁਸੀਂ ਹੁਣ ਕਹਿੰਦੇ ਹੋ ਵੀ ਹਨਾ, ਮਾਂ ਪਿਓ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਵੱਡਿਆਂ ਦੀ ਕਰਨੀ ਚਾਹੀਦੀ ਹੈ, ਚੰਗੀ ਗੱਲ ਹੈ
0: ਜੀ ਜੀ।
8: ਪਰ ਇਹ ਤੋਂ ਪਹਿਲਾਂ ਜਿਹੜੀ ਆ ਕੌਲ ਤੋਂ, ਇੱਕ ਕੌਲ ਪਹਿਲਾਂ ਮਾਤਾ ਜੀ ਦੀ ਆਈ ਸੀ, ਉਹਨਾਂ ਦੀ ਗੱਲ ਪੂਰੀ ਤਾਂ ਸੁਣ ਲੈਂਦੇ, ਤੁਸੀਂ ਇੰਨੀ ਡੰਡ ਲਾਤੀ।
0: ਨਹੀਂ ਨਹੀਂ, ਦੇਖੋ ਮੈਂ ਕੋਈ ਡੰਡ ਨਹੀਂ ਲਾਈ, ਉਹ ਕਹਿੰਦੇ ਜੀ ਕਮਿਊਨਿਟੀ ਦੇ ਇਸ਼ੂ ਬਾਰੇ ਗੱਲ ਕਰੋ, ਦੱਸੋ ਮੈਂ ਕੀ ਗੱਲ ਕਰਾਂ, ਤੁਸੀਂ ਦੱਸੋ ਵੀਰੇ।
8: ਉਦੋਂ ਤਾਂ ਗੱਲ ਹੀ ਨਹੀਂ ਪੂਰੀ ਸੁਣੀ ਤੁਸੀਂ।
0: ਨਹੀਂ ਨਹੀਂ, ਉਹਨਾਂ ਨੇ ਗੱਲ ਇੱਥੇ ਮੁਕਾ ਦਿੱਤੀ ਹੈ ਨਾ,
8: 15 ਮਿੰਟ ਹੋ ਗਏ, ਤੁਸੀਂ
0: ਗੱਲ ਮੇਰੀ ਨੂੰ ਫਿਰ ਨਹੀਂ ਦੁਬਾਰਾ ਸੁਣਦੇ। ਮੈਂ ਭਾਜੀ ਇੱਥੇ ਕੋਈ ਟਾਕ ਸ਼ੋਅ ਬਹੁਤ ਘੱਟ ਕਰਦਾ ਆਪਣੇ ਵੀਰਾ ਜੀ, ਠੀਕ ਆ, ਮੈਂ ਕਮਿਊਨਿਟੀ ਦੇ ਇਸ਼ੂ ਕਰਨ ਨੂੰ ਤਿਆਰ ਬੈਠਾ, ਹਰ ਚੀਜ਼ ਮੈਂ ਬੜੀ ਕੀਤੀ ਇੱਥੇ ਰੇਡੀਓ ਦੇ ਉੱਤੇ, ਮੈਂ ਕੋਈ ਡੰਡ ਨਹੀਂ ਲਾਈ ਉਹਨਾਂ ਦੀ, ਮੈਂ ਰਿਸਪੈਕਟ ਕੀਤੀ ਹੈ ਜੀ। ਮੈਂ ਇਸ਼ੂ ਇੱਥੇ ਆਹ ਲੈ ਕੇ ਆਉਂਦਾ ਆਪਣੇ ਜਿਹੜੇ ਪਰਿਵਾਰਾਂ ਦੇ ਹੁੰਦੇ ਆ, ਕਮਿਊਨਿਟੀ ਦੇ ਇਸ਼ੂ ਇਹੀ ਹੈ ਨਾ ਜਿਹੜੀ ਮੈਂ ਤੁਹਾਨੂੰ ਹੁਣੇ ਦੱਸ ਰਿਹਾ ਕਿ ਕੈਲਗਰੀ ਦੇ ਵਿੱਚ ਸਾਡੇ ਵੀਰ ਬੈਠੇ ਆ, ਮੈਂ ਇਸ਼ੂ ਲੈਣ ਇੱਥੇ, ਦੱਸੋ ਉਹਦਾ ਰਿਜ਼ਲਟ ਕੀ ਹੈ, ਕਿੰਨੇ ਟਾਈਮ ਤੋਂ ਬੈਠੇ ਹੋ ਵੀਰ ਉੱਥੇ, ਉਹਦਾ ਇਸ਼ੂ ਦੱਸੋ, ਉਹਦਾ ਰਿਜ਼ਲਟ ਦੱਸੋ ਕੀ ਆਇਆ, ਬਸ ਮੈਨੂੰ ਇਸ ਗੱਲ ਦਾ ਆਨਸਰ ਦਿਓ ਵੀਰੇ। ਜਾਂ ਤਾਂ ਉਹ ਅਸੀਂ ਦਾ ਰਿਜ਼ਲਟ ਆਇਆ, ਅਸੀਂ ਲੋਕ ਇੱਥੇ ਇੰਨਾ ਨਹੀਂ ਬੋਲ ਸਕਦੇ। ਜਿਹੜੇ ਇਸ਼ੂ ਕ੍ਰੀਏਟ ਹੁੰਦੇ ਆ ਵੈਨਕੂਵਰ 'ਚ ਹੁੰਦੇ ਆ, ਜਿਹੜੇ ਸਾਡੇ ਵੈਨਕੂਵਰ 'ਚ ਰੇਡੀਓ ਪ੍ਰੋਗਰਾਮ ਕਰਦੇ ਆ ਨਾ, ਉੱਥੇ ਦਾ ਸ਼ਰੇਆਮ ਪ੍ਰਾਈਮ ਮਿਨਿਸਟਰ ਨੂੰ, ਮਿਨਿਸਟਰ ਨੂੰ, ਉਹਨੂੰ ਏਦਾਂ ਦੀਆਂ ਗੱਲਾਂ ਕਰ ਦਿੰਦੇ ਜਿਹੜਾ ਕਿ ਸਾਡੀ ਇੱਥੇ ਸਾਨੂੰ ਮਨਾਹੀ ਆ। ਇਹਨਾਂ ਰੇਡੀਓ ਸਟੇਸ਼ਨ 'ਤੇ ਅਸੀਂ ਇੰਨੀਆਂ ਓਪਨਲੀ ਗੱਲਾਂ ਨਹੀਂ ਕਰ ਸਕਦੇ। ਤੁਹਾਨੂੰ ਯਾਦ ਹੋਵੇਗਾ ਮਿਸਟਰ ਜਸਟਿਨ ਟਰੂਡੋ ਨੇ ਗੱਲ ਕੀਤੀ ਸੀ ਥੋੜ੍ਹੀ ਜਿਹੀ, ਜਿਹੜੀ ਕਿ ਕਾਮਾ ਗਾਟਾ ਮਾਰੂ ਦੇ ਸਾਡੇ ਆਏ ਸੀ ਸਿੰਘ ਸਾਹਿਬ, ਪਰਿਵਾਰ ਆਏ ਸੀ, ਸਭ ਤੋਂ ਪਹਿਲਾਂ ਵੈਨਕੂਵਰ ਆਏ ਸੀ, ਜਿਨ੍ਹਾਂ ਨੂੰ ਉਸ ਵੇਲੇ ਲਿਬਰਲ ਗਵਰਨਮੈਂਟ ਹੁੰਦੀ ਸੀ ਉਹਨਾਂ ਨੇ ਵਾਪਸ ਭੇਜ ਦਿੱਤਾ ਗਿਆ ਸੀ ਸਾਡੇ ਪੰਜਾਬੀਆਂ ਨੂੰ, ਇੰਡੀਅਨਸ ਨੂੰ। ਅਤੇ ਉਸ ਵੇਲੇ ਜਿਹੜੇ ਲਿਬਰਲ ਦੇ ਵਿੱਚ ਜਸਟਿਨ ਟਰੂਡੋ ਸਾਹਿਬ ਦੇ ਫਾਦਰ ਹੋਇਆ ਕਰਦੇ ਸੀ। ਗੱਲਾਂ ਸਾਰੀਆਂ ਮੈਨੂੰ ਪਤਾ ਕਿਵੇਂ ਕਰਨੀਆਂ, ਔਨ ਏਅਰ ਬੈਠੇ ਹਾਂ ਅਸੀਂ, ਰੇਡੀਓ ਕਰ ਰਹੇ ਹਾਂ, ਥੋੜ੍ਹੀ ਮੋਟੀ ਜਿੰਨੀ ਕੁ ਨੌਲੇਜ ਆ ਉਹ ਚੀਜ਼ ਨੂੰ ਅਸੀਂ ਤੁਹਾਡੇ ਤੱਕ ਡਿਲੀਵਰ ਵੀ ਕਰਦੇ ਹਾਂ। ਪਰ ਉਸ ਵੇਲੇ ਇਸ਼ੂ ਇੰਨੇ ਕ੍ਰੀਏਟ ਹੋ ਗਏ ਸੀ ਕਿ ਵੈਨਕੂਵਰ ਦੇ ਮੀਡੀਆ ਨੇ ਕਹਿ ਦਿੱਤਾ ਸੀ ਕਿ ਅਸੀਂ ਜਸਟਿਨ ਟਰੂਡੋ ਨੂੰ ਵੈਨਕੂਵਰ ਨਹੀਂ ਬਣਾ ਦੇਣਾ। ਅਤੇ ਜਸਟਿਨ ਟਰੂਡੋ ਨੇ ਰੇਡੀਓ ਅਤੇ ਟੀਵੀ 'ਤੇ ਆ ਕੇ CP24 'ਤੇ ਜਾ ਕੇ ਅਪੋਲੋਜਾਈਜ਼ ਨਹੀਂ ਕੀਤਾ, ਉਹਨੇ ਸੌਰੀ ਸੌਰੀ ਸੌਰੀ ਕਿਹਾ ਸੀ 3 ਵਾਰੀ ਕਿ ਉਸ ਟਾਈਮ ਦੇ 'ਚ ਮੇਰੇ ਫਾਦਰ ਨੇ ਇੱਦਾਂ ਕੀਤਾ ਸੀ, ਮੈਂ ਉਸ ਚੀਜ਼ ਵਾਸਤੇ ਅੱਜ ਸੌਰੀ ਫੀਲ ਕਰ ਰਿਹਾ। ਵੈਨਕੂਵਰ ਦੇ ਜਿੰਨੇ ਓਪਨਲੀ ਚੈਲੰਜ ਹੁੰਦੇ ਆ, ਵੈਨਕੂਵਰ ਔਨ ਏਅਰ ਜਾ ਕੇ ਰੇਡੀਓਸ 'ਤੇ ਜਾ ਕੇ ਜਿੰਨੇ ਓਪਨ ਏਅਰ ਮਿਨਿਸਟਰਸ ਨੂੰ ਸ਼ਰਿਆਮ ਇਨਵੀਟੇਸ਼ਨ ਦਿੱਤੇ ਜਾਂਦੇ ਆ ਕਿ ਆ ਜਾਓ ਸਾਡੇ ਰੇਡੀਓ 'ਤੇ, ਇੱਥੇ ਉਹ ਚੀਜ਼ਾਂ ਨਹੀਂ ਆ। ਇੱਥੇ ਰਾਜ ਗਰੇਵਾਲ ਸਾਹਿਬ ਦੇਖੋ ਕਿੰਨੇ ਪੈਸੇ ਲੈ ਗਏ, ਆ ਸਾਡੇ MP ਸੀ ਦਸਤਾਰਧਾਰੀ ਕੈਨੇਡੀਅਨ ਬੋਰਨ ਮੁੰਡੇ, ਤੁਸੀਂ ਕੀ ਕਰ ਲਿਆ ਕਿਸੇ ਨੇ ਰੇਡੀਓ ਵਾਲੇ ਨੇ, ਦੱਸੋ ਇੱਥੇ ਦਿੱਤਾ ਜਵਾਬ ਕਿਸੇ ਨੇ ਉਸਦਾ, ਰਾਜ ਗਰੇਵਾਲ ਦਾ ਇੱਥੇ ਕਿੰਨਾ 100 ਮਿਲੀਅਨ ਡਾਲਰ ਦਾ ਫਰੋਡ ਹੋ ਗਿਆ, ਦੱਸੋ ਕਿਹੜੇ ਬੰਦੇ ਨੇ ਇੱਥੇ ਕੀ ਗੱਲ ਕੀਤੀ ਹੈ, ਕੋਈ ਹੈ ਆਨਸਰ? ਭਾਅ ਜੀ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਹਾਂ, ਮੈਂ ਨਿਊਜ਼ ਤੋਂ ਦੂਰ ਹਾਂ, ਮੇਰਾ ਕੰਸਰਨ ਆ ਕਿ ਸਿਰਫ ਤੁਹਾਡਾ ਇੰਟਰਟੇਨਮੈਂਟ ਕਰਨਾ। ਗਰੇਵਾਲ ਸਾਹਿਬ ਆਏ, ਦੱਸੋ ਕੀ ਕਹਿਣਗੇ ਪੁਰਾਣੇ ਬੰਦੇ ਇੱਥੇ। ਹੈਲੋ
9: ਜੀ, ਜੀ
0: ਸਤਿ ਸ਼੍ਰੀ ਅਕਾਲ ਜੀ,
9: ਵਧੀਆ। ਥੋੜ੍ਹਾ ਜਿਹਾ ਮੈਂ ਕੰਫਿਊਜ਼ ਵੀ, ਜਿਹੜੇ ਬੰਦੇ ਨੇ ਤੁਹਾਨੂੰ ਫੋਨ ਕਰਕੇ ਜਿਹਨੇ ਵੀ ਕਿਹਾ,
0: ਹਾਂਜੀ,
9: ਜਿਹੜੇ ਵੀ ਤੁਹਾਨੂੰ ਜਾਂ ਕਿਸੇ ਨੇ ਕਿਹਾ ਵੀ ਹੈ ਤੁਸੀਂ ਇਸ਼ੂ ਨਹੀਂ ਲੈ ਕੇ ਆਉਂਦੇ, ਆਈ ਥਿੰਕ ਹੀ ਡਜ਼ ਨਾਟ ਅੰਡਰਸਟੈਂਡ ਦਾ ਮੀਡੀਆ ਐਂਡ ਦਾ ਰੈਗੂਲੇਸ਼ਨਸ ਐਂਡ ਆਲ ਸੈਪਰੇਟ। ਇਹਨੇ ਮੀਡੀਆ ਦੇ ਵਿੱਚ ਵੀ ਜਾਂ ਰੇਡੀਓ 'ਤੇ ਵੀ ਸੈਪਰੇਟ ਇਸ਼ੂ ਨੇ, ਕੋਈ ਗਾਣੇ 'ਤੇ ਲਾਉਂਦੇ ਨੇ, ਕੋਈ ਨਿਊਜ਼ 'ਤੇ ਲਾਉਂਦੇ ਨੇ, ਕੋਈ ਇੰਟਰਟੇਨਮੈਂਟ 'ਤੇ ਲਾਉਂਦੇ ਨੇ, ਅਤੇ ਤੁਸੀਂ ਹਰ ਪਾਸੇ ਨੂੰ ਬਿਲਨ ਦਾ ਲਾ ਉਹਨੂੰ ਕਵਰ ਕਰਦੇ ਹੋ।
0: ਹੁਣ ਦੇਖੋ ਗਰੇਵਾਲ ਸਾਹਿਬ, ਮੈਂ ਦੇਖੋ ਆਪਣੇ ਮਿਸਟਰ ਜਸਟਿਨ ਟਰੂਡੋ ਦੀ ਗੱਲ ਸੁਣਾਈ, ਮੈਨੂੰ ਕਿਹੜਾ ਪਤਾ ਨਹੀਂ ਹੁੰਦਾ, ਆਹ ਹੁਣ ਕੱਲ੍ਹ ਪਰਸੋਂ ਦੀ ਗੱਲ ਆ ਕਿ ਸੁਖਬੀਰ ਬਾਦਲ ਸਾਹਿਬ ਦੇ ਹਮਲਾ ਹੋ ਗਿਆ, ਮੈਨੂੰ ਪਤਾ ਨਹੀਂ, ਮੈਂ ਰੇਡੀਓ ਦੇ ਭਾਜੀ ਗੱਲਾਂ ਨਹੀਂ ਕਰਦਾ, ਮੇਰਾ ਕੰਸਰਨ ਸਿਰਫ ਇੰਟਰਟੇਨਮੈਂਟ ਨਾਲ ਜੁੜਿਆ ਹੋਇਆ।
9: ਇੱਕ ਰੇਡੀਓ ਸਟੇਸ਼ਨ ਹਰ ਚੀਜ਼ ਨਹੀਂ ਕਰ ਸਕਦਾ, ਤੁਹਾਡੇ ਰੇਡੀਓ ਸਟੇਸ਼ਨਾਂ ਤੇ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਹੈਗੇ ਨੇ, ਮੀਡੀਆ ਵਾਲੇ ਵੀ ਨੇ, ਇੰਟਰਟੇਨਮੈਂਟ ਵਾਲੇ ਵੀ ਨੇ, ਤੁਸੀਂ ਮੀਡੀਆ ਤੇ ਇੰਟਰਟੇਨ ਨੂੰ ਕਦੇ ਲੜਾ ਨਹੀਂ ਸਕਦੇ। ਤੁਹਾਡਾ ਜਿਹੜਾ ਹੈਗਾ, ਤੁਸੀਂ ਗੱਲ ਕਰਦੇ ਹੋ ਵਿਦ ਇਨ ਲਾ, ਇਸ਼ੂ ਦੀ ਵੀ ਕਰਦੇ ਹੋ, ਤੁਸੀਂ ਫੈਮਿਲੀ ਦੀ ਵੀ ਕਰਦੇ, ਦੱਸ ਚੁੱਕੇ ਮੈਨੂੰ ਤੁਹਾਡੇ ਪ੍ਰੋਗਰਾਮ ਸੁਣਦੇ ਨੂੰ ਕਿਆ ਸਾਲ ਹੋ ਗਏ, ਮੈਂ ਤਾਂ ਸੁਣਿਆ ਨੀ ਤੁਹਾਡਾ ਕੋਈ ਕਿੰਤੂ ਪ੍ਰੰਤੂ। ਵੈਰੀ ਗੁੱਡ ਜੋਬ, ਮੇਨ ਸਿਆਨੀ ਸੀ ਇੰਡੀਆ ਦੇ ਵਿੱਚ ਆਪਣੇ ਸ੍ਰੀਲੰਕਾ ਚ,
0: ਜੀ ਜੀ,
9: ਉਹ ਕਿਤੇ ਖਬਰਾਂ ਸੁਣਦਾ ਸੀ, ਉਹ ਗਾਣੇ ਸੁਣਦਾ ਸੀ, ਸਾਰੀ ਦੁਨੀਆਂ ਚ ਆਪਣੀ ਲਾਈਨ ਤੇ ਮਸ਼ਹੂਰ ਸੀ। ਦਲਜੀਤ ਦਸਾਂਝ ਜੇ ਜਾ ਕੇ ਉੱਥੇ ਹੁਣ ਅੰਗਰੇਜ਼ੀ ਚ ਬੋਲਣ ਲੱਗ ਜੇ, ਉਹਨੂੰ ਕਿਹਨੇ ਸੁਣਨਾ?
0: ਨਹੀਂ, ਦੂਸਰੇ ਪਾਸੇ ਦੇਖੋ ਨਾ, ਹੁਣ CP24 ਆ, ਤੁਸੀਂ ਇਹਨਾਂ ਨੂੰ ਦਿਓ ਪੈਸੇ ਵੀ, ਇੱਥੇ ਗਾਣੇ ਚਲਾਓ ਸਾਰੀ ਦਿਹਾੜੀ, MTV ਉੱਥੇ ਗਾਣੇ ਚੱਲਦੇ ਸਾਰੇ।
9: ਦੂਸਰਾ ਇੱਕ ਹੋਰ ਹਰਜੀਤ ਜੀ,
0: ਜੀ,
9: ਜਿਹੜੇ ਨਾ ਯੂਟਿਊਬ ਤੇ ਆਉਂਦੇ ਆ, ਉੱਥੇ ਤੁਸੀਂ ਜੋ ਮਰਜ਼ੀ ਬੋਲੀ ਜਾਓ, ਉੱਥੇ ਤੁਸੀਂ ਚੈਲੰਜ ਨਹੀਂ ਹੁੰਦਾ ਹੈਗਾ। ਜਦੋਂ ਤੁਸੀਂ ਵਿਦ ਇਨ ਲਾ ਆਉਂਦਾ ਜਿਹੜਾ ਹੈਗਾ ਰੇਡੀਓ,
0: ਸਰ ਸਾਡੇ CRTC ਦੇ ਜਿਹੜੇ ਨਾ
9: ਰੈਗੂਲੇਸ਼ਨਸ
0: ਐਂਡ ਜਿਹੜੀਆਂ ਪਾਲਿਸੀ ਆ, ਬਹੁਤ ਲਿਮਿਟਡ ਆ ਸਾਡੇ ਕੋਲ,
9: ਸਖਤ ਨੇ, ਬਹੁਤ ਸਖਤ ਨੇ।
0: ਔਰ ਇੱਥੇ ਟੋਰਾਂਟੋ ਵਿੱਚ ਕਿੰਨੇ ਬੰਦੇ ਆਫ ਏਅਰ ਹੋਏ ਆ, ਮੈਂ ਹੁਣ ਨਾਮ ਨਹੀਂ ਲੈ ਸਕਦਾ।
9: ਬਿੱਲੂ ਹੰਸਰਾ ਜੀ ਦਾ ਪ੍ਰੋਗਰਾਮ ਸੀਗਾ, ਉਹਨੇ ਜਾਂਦੇ ਸੀ, ਲੋਕਾਂ ਨੇ ਸ਼ਿਕਾਇਤ ਕਰਤੀ, ਉਹਦਾ ਪ੍ਰੋਗਰਾਮ ਵੀ ਬੰਦ ਕਰਤਾ ਸੀ।
0: ਤੁਸੀਂ ਬੜੇ ਪੁਰਾਣੇ ਆ ਇੱਥੇ,
9: ਤੁਹਾਨੂੰ ਉਹ ਕੰਮ ਚੱਲਣਾ ਪੈਂਦਾ। ਇਹ ਨੀ ਮੈਂ ਕਹਿੰਦਾ ਬਿੱਲੂ ਹੰਸਰਾ ਜੀ ਕੁਛ ਗਲਤ ਕਹਿੰਦੇ ਸੀਗੇ, ਲੇਕਿਨ ਉਹ CRTC ਨੂੰ ਮਨਜ਼ੂਰ ਨੀ ਸੀਗਾ, ਉਹ ਮਾੜੀ ਗੱਲ ਨੀ ਸੀ ਕਰਦੇ, ਉਹ ਆਪਣੇ ਖਿਆਲਾਂ ਦਾ ਵਿਚਾਰ ਕਰਦੇ ਸੀ, ਲੇਕਿਨ ਉਹਨਾਂ ਦੇ ਜਿਹੜੇ ਖਿਆਲ ਸੀ ਉਹ ਥੋੜੇ ਕਾਨੂੰਨ ਨਾਲ ਟਕਰਾਉਂਦੇ ਸੀ।
0: ਮੈਂ ਜੇ ਗੱਲ ਇੱਥੇ ਕਰਦਾ, ਦੇਖੋ ਪੰਜਾਬ ਨਾਲ ਮੇਰਾ ਪਿਆਰ ਆ, ਮੈਂ ਬੋਰਨ ਉੱਥੋਂ ਦਾ, ਠੀਕ ਹੈ ਨਾ, ਪਰ ਜੇ ਮੈਂ ਹੁਣ ਪੰਜਾਬ ਦੀ ਇੱਥੇ ਗੱਲਾਂ ਹੀ ਕਰੀ ਜਾਵਾਂ, ਉਹ ਜੋ ਨਿਕਲਣਾ ਬਿਆਨਾ ਹੈ ਕੁਛ,
9: ਨਹੀਂ ਗੱਲਾਂ ਹੋਰ ਜੀ ਹੋਰ ਬਥੇਰੇ ਕਰ ਦਿਓ ਸੁਣ।
0: ਨਾਲੇ ਮੈਂ ਤੁਹਾਨੂੰ ਅੱਜ ਗੱਲ ਦੱਸਣ ਲੱਗਾ, ਮੈਂ ਗੱਲ ਕਦੀ ਜ਼ਿੰਦਗੀ 'ਚ ਕੀਤੀ ਨਹੀਂ, 18 ਸਾਲ ਤੋਂ ਬੈਠਾ ਇਸ ਕੁਰਸੀ ਦੇ ਉੱਤੇ ਮੈਂ। ਗੋਡ ਨੋਜ਼ ਮੈਨੂੰ ਸਾਰੀਆਂ ਗੱਲਾਂ ਆਉਂਦੀਆਂ ਕਰਨੀਆਂ, ਪਰ ਲੋਕ ਸਾਡੀ ਜਿਹੜੀ ਆ ਫੈਮਿਲੀ ਆ ਚਾਹੁੰਦੇ ਇਹੀ ਆ ਕਿ ਅਸੀਂ ਪੰਜਾਬ ਦੀਆਂ ਗੱਲਾਂ ਕਰੀਏ। ਮੈਂ ਉਹਨਾਂ ਦਾ ਇੰਟਰਟੇਨਮੈਂਟ ਕਰਾਉਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਉੱਥੋਂ ਆ ਗਏ ਹਾਂ, ਸਾਡੀ ਮਿੱਟੀ ਉਹੀ ਹੈ, ਅਸੀਂ ਪਿਆਰ ਕਰਦੇ ਹਾਂ ਉਹਨਾਂ ਨੂੰ, ਪਰ ਉਹਦਾ ਗੱਲਾਂ ਦਾ ਕਰਨ ਦਾ ਇੱਥੇ ਮਕਸਦ ਬੰਦਾ ਕੋਈ ਉੱਥੇ ਦੱਸੋ ਮੈਨੂੰ।
9: ਜਿਹੜੀ ਤੁਹਾਡੀ ਮਿਸ਼ਨ ਸਟੇਟਮੈਂਟ ਆ ਨਾ ਹਰ ਰੇਡੀਓ ਦੀ,
0: ਜੀ
9: ਮਿਸ਼ਨ ਸਟੇਟਮੈਂਟ ਤੁਸੀਂ ਖੋਲਣ ਸਾਰ ਦਿੰਦੇ ਹੋ ਪੰਜਾਬ ਨਾਲ ਰਿਲੇਸ਼ਨ ਦੀ, ਉਹਨੂੰ ਸੁਣ ਲਿਆ ਕਰ ਤੁਸੀਂ ਸਾਰੇ ਕੀ ਕਹਿੰਦੇ ਹੋ। ਸਾਰੇ ਤੁਸੀਂ ਪੰਜਾਬ ਨਾਲ ਸਾਨੂੰ ਜੋੜ ਕੇ ਰੱਖਦੇ ਹੋ, ਤੁਹਾਡਾ ਧੰਨਵਾਦ। ਇੱਕ ਉਹਨਾਂ ਨੂੰ ਹੋਰ ਗੱਲ ਦੱਸਣੀ ਹੈਗੀ ਆ,
0: ਜੀ ਜੀ
9: ਤੁਸੀਂ ਤਾਂ ਚਲੋ ਅੱਜ ਰੇਡੀਓ ਸਟੇਸ਼ਨ ਸਾਡੇ ਇੱਥੇ 15-30 ਹੋ ਗਏ, ਜਿਹੜੇ ਟੀਵੀ ਸਟੇਸ਼ਨ ਨੇ ਉਹ ਵੀ ਮੈਂ ਖਿਆਲ 10-15 ਇੱਥੇ ਹੈਗੇ ਨੇ ਆਪਣੇ ਟੋਰਾਂਟੋ ਦੇ ਹੀ।
0: ਮੈਂ ਕਰਦਾ ਟੀਵੀ ਸ਼ੋ ਵਿਜ਼ਨ ਟੀਵੀ ਦੇ ਕਰਦਾ ਰਿਹਾ ਮੈਂ ਸਰ।
9: ਮੈਂ ਤੁਹਾਨੂੰ ਦੱਸਦਾ ਇੱਕ, ਸਾਨੂੰ ਅਸੀਂ ਤਰਸਦੇ ਹੁੰਦੇ ਸੀ ਗਾਣਾ ਸੁਣਨ ਨੂੰ ਇੱਥੇ ਰੇਡੀਓ ਉੱਤੇ ਕਿਤੇ, ਲਾਲੀ ਵਿੱਚ ਦਰਸ਼ਨ ਸਹੋਤਾ ਜੀ ਨੇ ਇਹ ਕੰਮ ਸ਼ੁਰੂ ਕੀਤੇ ਸੀਗੇ ਤੇ ਮੈਂ ਵੀ ਥੋੜਾ ਬਹੁਤ ਹਿੱਸਾ ਪਾਇਆ, ਪਰ ਮੈਂ ਮੂਵੀ ਦੀ ਐਡਵਰਟਾਈਜ਼ ਕਰਦਾ ਸੀ ਆਪਦੇ ਮੇਰੇ ਤੁਹਾਡੇ 13-20 ਤੇ।
0: ਜੀ ਜੀ
9: ਤੇ ਲੇਕਿਨ ਕਿਉਂਕਿ ਜਿਹੜੇ ਤੁਸੀਂ ਕੰਮ ਦੇ ਵਿੱਚੋਂ ਜਿਹੜੀ ਲਾਈਨ ਤੇ ਹੋ ਤੁਸੀਂ, ਇੱਕ ਨਾ ਜਿਹੜੇ ਕਹਿੰਦੇ ਹੋ ਤੁਸੀਂ ਹੁਣ ਜੇ ਤੁਸੀਂ ਕਹੋ ਵੀ ਜਿਹੜੇ ਆ ਭੰਗੜਾ ਪਾਉਂਦੇ ਨੇ ਆਪਣੇ ਵਿਆਹ ਸ਼ਾਦੀਆਂ ਤੇ ਜਾ ਕੇ ਬੀਬੀਆਂ ਚਲੋ ਗਾਣੇ ਵੀ ਗਾਉਂਦੀਆਂ ਨੇ,
0: ਜੀ ਜੀ
9: ਕੋਈ ਮਾੜਾ ਨੀ ਗਾ ਇਹ, ਪਰ ਜੇ ਤੁਸੀਂ ਕਹੋ ਇਹਨਾਂ ਨੂੰ ਹਾਲੀਵੁੱਡ ਬਾਲੀਵੁੱਡ ਜਾ ਕੇ ਫਿਲਮਾਂ ਚ ਕੰਮ ਕਰ ਲਓ, ਕਿੱਥੋਂ ਕਰ ਲੈਣਗੇ?
0: ਚਲੋ
9: ਹਰ ਬੰਦੇ ਦਾ ਦਾਇਰਾ ਹੁੰਦਾ, ਮੈਂ ਆਪਣੀ ਲਾਈਨ ਦੇ ਵਿੱਚ ਆ, ਮੈਨੂੰ ਤੁਸੀਂ ਕਹੋ ਵੀ ਆਹ ਕੰਮ ਕਰ ਲਾ, ਬਿਜਲੀ ਆਪੇ ਫਿੱਟ ਕਰ ਲਾ, ਮੈਂ ਕਿੱਥੋਂ ਕਰ ਲੂੰਗਾ?
0: ਜੀ ਜੀ ਬੜੀ ਮਿਹਰਬਾਨੀ ਕਰਿਆ ਸਰ,
9: ਆਪਣੀ ਲਾਈਨ ਤੇ ਰਹੋ, ਬਹੁਤ ਸੋਹਣੇ ਹੋ, ਤੁਹਾਨੂੰ ਪਿਆਰ ਬਹੁਤ ਕਰਦੇ ਆ ਲੋਕ, ਮੈਂ ਵੀ ਕਰਦਾ, ਮੈਂ ਇੰਡੀਆ ਜਾ ਕੇ ਤੁਹਾਡਾ ਪ੍ਰੋਗਰਾਮ ਸੁਣਦਾ।
0: ਥੈਂਕ ਯੂ ਸਰ, ਸੋ ਨਾਈਸ ਹੋ ਜੀ ਪ੍ਰੋਗਰਾਮ ਪੰਜਾਬੀ ਵਿਰਸਾ। ਨੈਕਸਟ ਕਾਲ, ਹੈਲੋ।
10: ਹਾਂਜੀ ਸਤਿ ਸ੍ਰੀ ਅਕਾਲ, ਨਮਸਕਾਰ ਬਾਜੀ।
0: ਨਮਸਕਾਰ ਜੀ, ਕੀ ਹਾਲ ਹੈ ਸਰ?
10: ਬਾਜੀ ਤੁਸੀਂ ਟੈਨਸ਼ਨ ਨਾ ਲਓ, ਸਾਰਾ ਹੀ ਮੂਡ ਆਫ ਹੋ ਗਿਆ ਪ੍ਰੋਗਰਾਮ ਤੋਂ।
0: ਹਾਂ ਮੈਂ ਇੱਥੇ ਲੱਗਾ ਸੀ ਗਾਣਾ ਲਾਲੀ ਨੈਣਾ ਜਿਹੜਾ ਕਦੀ ਛੱਡ ਗਏ ਸੁਪਨੇ ਗੁਲਾਬੀ ਰੰਗ ਦੇ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਟ੍ਰੈਫਿਕ ਜੈਮ, ਹੈਲੋ।
11: ਗੁਰੂ ਜੀ ਬੈਸ ਕਰ ਰਹਾ ਹੈ
0: ਜੀ। ਗੁਰੂ ਜੀ ਹੋਲਡ ਕਰੇ, ਇੱਕ ਮਿੰਟ ਆਪਕੇ ਸਾਥ ਵੀ ਬਾਤ ਕਰਤੇ ਹੈ। ਨੈਕਸਟ ਕਾਲ ਤੇ ਜਾਣਾ। ਹੈਲੋ
12: ਜੀ ਵੀਰ ਜੀ, ਕੀ ਹਾਲ ਜੀ?
0: ਜੀ ਦੁਆ ਸਰ ਤੁਹਾਡੀ।
12: ਉਹ ਵੀਰ ਜੀ ਤੁਹਾਡਾ ਪ੍ਰੋਗਰਾਮ ਇੰਨਾ ਸੋਹਣਾ, ਤੁਸੀਂ ਕਿਉਂ ਟੈਨਸ਼ਨ ਲੋਕਾਂ ਇੱਕ ਬੰਦੇ ਦੀ ਵਜ੍ਹਾ ਤੋਂ ਪ੍ਰੋਗਰਾਮ ਇੰਨਾ ਉਹਦੇ ਤੇ ਜ਼ਾਇਆ ਕਰਦੇ?
0: ਨਹੀਂ ਮੈਨੂੰ ਇੱਕ ਗੱਲ, ਮੈਨੂੰ ਇਹ ਗੱਲ ਦੱਸੋ, ਤੁਸੀਂ ਪਾਕਿਸਤਾਨ ਦੇ ਬੋਰਨ ਆ, ਤੁਹਾਡਾ ਪਾਕਿਸਤਾਨ ਨਾਲ ਬੜਾ ਪਿਆਰ ਆ, ਕੀ ਅਸੀਂ ਤੇ ਪਾਕਿਸਤਾਨ ਦੇ ਮੁੱਦੇ ਇੱਥੇ ਚੱਕ ਕੇ ਕੀ ਪਾਕਿਸਤਾਨ ਜੋ ਸੀ ਦਾ ਹੋ ਜੂ ਕੁਛ ਨਿਖਾਰ?
12: ਅੱਛਾ ਮੈਂ ਤੁਹਾਡੇ ਚੈਨਲ ਤੇ ਕਹਿਣਾ ਨਹੀਂ ਚਾਹੁੰਦਾ, ਬੜੇ ਮੀਡੀਆ ਐਸੇ ਨੇ ਉਹ ਘੁੰਮਦੀਆਂ ਖਬਰਾਂ ਦਿੰਦੇ, ਦੋਸਤਾਂ ਨੂੰ ਚਾਹੀਦਾ ਉਹ ਸੁਣ ਲਿਆ ਕਰਨ।
0: ਚਲੋ ਕੋਈ ਗੱਲ ਨਹੀਂ, ਸਾਰੇ ਆਪਣੇ ਵੀਰ ਹੀ ਆ ਜਿਨ੍ਹਾਂ ਦਾ ਫੋਨ। ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਇੰਜੋਏ ਕਰਿਆ ਕਰੋ ਯਾਰ, ਜ਼ਿੰਦਗੀ ਕਿੰਤੂ ਪਰੰਤੂ ਮੈਂ ਨਹੀਂ ਕਰਦਾ, ਮੈਂ ਕਿਸੇ ਗਵਰਨਮੈਂਟ ਬਾਰੇ ਬਾਰਾ ਨਹੀਂ ਬੋਲਦਾ। ਬਹੁਤ ਵਾਰੀ ਇੱਧਰ ਇਸ਼ੂ ਆਉਂਦੇ ਆ ਕਿ ਉੱਥੇ ਦੀ ਗਵਰਨਮੈਂਟ ਨੇ ਇਹ ਕਰਤਾ, ਕਿਸੇ ਹੋਰ ਮੁਲਕ ਦੀ ਗਵਰਨਮੈਂਟ ਨੇ ਇਹ ਕਰਤਾ, ਮੈਂ ਕਦੀ ਬਾਰੇ ਮਾੜਾ ਨਹੀਂ ਬੋਲਦਾ। ਦੇਰ ਇਜ਼ ਓਨਲੀ ਵਨ ਕੰਸਰਨ, ਮੇਰਾ ਇੱਕੋ ਕੰਸਰਨ ਹੁੰਦਾ ਕਿ ਗਵਰਨਮੈਂਟ ਦੇ ਪਲਾਨਸ ਹੁੰਦੇ ਆ, ਗਵਰਨਮੈਂਟ ਦੀਆਂ ਪਾਲਿਸੀਜ਼ ਹੁੰਦੀਆਂ। ਹੁਣ ਤੁਸੀਂ ਮੈਨੂੰ ਇੰਨੀ ਗੱਲ ਦੱਸੋ, ਇੱਥੇ ਤੁਹਾਡੇ ਘਰਾਂ ਚੋਰੀਆਂ ਹੋਈਆਂ, ਗੱਡੀਆਂ ਚੱਕੀਆਂ ਗਈਆਂ, ਮੈਂ ਕੋਈ ਗੱਲ ਕੀਤੀ? ਗਵਰਨਮੈਂਟ ਨੇ ਆਪੇ ਹੀ ਲਾਅ ਚੇਂਜ ਕਰ ਦਿੱਤੇ ਆ ਨਾ, ਉਹਦਾ ਉਸ ਚੀਜ਼ ਦਾ ਮੈਂ ਸਮਝਦਾ ਕਿ ਫਾਇਦਾ ਨਹੀਂ ਹੈ ਕਿ ਹਾਂ ਅਸੀਂ ਇੱਥੇ ਰਹਿੰਦੇ ਹਾਂ, ਅਸੀਂ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰ ਸਕਦੇ ਹਾਂ, ਪਰ ਉਹ ਜਿਹੜੇ ਗਵਰਨਮੈਂਟ ਦੇ ਪਲਾਨਸ ਆ ਉਹ ਤੁਹਾਡੇ ਕਹਿੰਦੇ ਨੇ, ਇੱਕ ਮਿੰਟ ਨਹੀਂ ਚੇਂਜ ਹੁੰਦੇ। ਇਹ ਡੋਨਲਡ ਟਰੰਪ ਸਾਹਿਬ ਨਹੀਂ ਹੈਗੇ ਜਿਹੜੇ ਦਿਲ ਚ ਗੱਲ ਆਈ ਚੱਕ ਦੇਣਾ ਕੰਮ ਨੂੰ, ਆਹ ਚੱਕੋ ਤੁਸੀਂ, ਬਾਕੀ ਗੱਲਾਂ ਬਾਅਦ ਚ। ਚਲੋ ਜੀ, ਹੰਸ ਭਾਅ ਜੀ ਤੁਸੀਂ ਵੀ ਨਾੜੋ ਹੁਣ।

ਹਰਜੀਤ ਜੀ ਲਾਲੀ ਨੈਣਾ ਜਿਹਾ ਰੜਕਦੀ ਛੱਡ ਗਏ ਉਹ ਸਰਦਾਰ ਨਹੀਂ ਹੈ ਸੁਪਨੇ ਗੁਲਾਬੀ ਰੰਗ ਦੇ ਆ ਸੁਣਿਆ ਕਰੋ ਆਪਣੇ ਦਿਮਾਗ ਨੂੰ ਫਰੈਸ਼ ਰੱਖੋ ਥੋੜਾ ਜਿਹਾ।

0: ਹੰਸਰਾਜ ਹੰਸ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਸਤੰਬਰ 18 ਨੂੰ ਆ ਰਿਹਾ ਲਿਵਿੰਗ ਆਰਟ ਸੈਂਟਰ ਦੇ ਵਿੱਚ ਮਿਸਿਸ ਸਾਗਰ ਜੀ ਬਹੁਤ ਪਿਆਰਾ ਆਡੀਟੋਰੀਅਮ ਬਣਿਆ ਹੋਇਆ ਬਹੁਤ ਪਿਆਰਾ ਥੀਏਟਰ ਬਣਿਆ ਹੈ ਔਰ ਤੁਹਾਡੇ ਵਾਸਤੇ ਇਹ ਸ਼ੋਅ ਅਸੀਂ ਲੈ ਕੇ ਆਏ ਹਾਂ ਸਤੰਬਰ 18 ਨੂੰ ਟਿਕਟਾਂ ticketmaster.ca ਤੋਂ ਲੈ ਸਕਦੇ ਹੋ ਹਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵੈਲਕਮ
1: ਬਿਲਕੁਲ ਜੀ ਸੋ ਆਪਾਂ ਇੰਸ਼ੋਰੈਂਸ ਦੇ ਇਨਵੈਸਟਮੈਂਟ ਆਪਸ਼ਨਸ ਦੇ ਡਿਫਰੈਂਟ ਪਲਾਨਸ ਦੀ ਗੱਲ ਕਰਦੇ ਰਹਿੰਦੇ ਹਾਂ ਸੋ ਜਿੱਥੇ ਆਪਾਂ ਰੈਗੂਲਰ ਇੰਸ਼ੋਰੈਂਸ ਪਲਾਨਸ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਤੁਸੀਂ ਅਗਰ ਆਪਣੀ ਕਵਰੇਜ ਲੈਣੀ ਹੈਗੀ ਆ ਚਾਹੇ ਉਹ ਲਾਈਫ ਇੰਸ਼ੋਰੈਂਸ ਦਾ ਪਲਾਨ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਆ ਤੁਹਾਡੀ ਏਜ ਦੇ ਅਕੋਰਡਿੰਗਲੀ ਤੁਹਾਡੀ ਹੈਲਥ ਦੇ ਅਕੋਰਡਿੰਗਲੀ ਤੁਹਾਡੀ ਫੈਮਿਲੀ ਹਿਸਟਰੀ ਦੇ ਅਕੋਰਡਿੰਗਲੀ ਤੁਹਾਡਾ ਪਲਾਨ ਜਿਹੜਾ ਹੈਗਾ ਉਹਨੂੰ ਡਿਜ਼ਾਈਨ ਕੀਤਾ ਜਾ ਸਕਦਾ ਬਟ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਕੋਈ ਨਾ ਕੋਈ ਮੈਡੀਕਲ ਰੀਜ਼ਨਸ ਹੁੰਦੇ ਹੈਗੇ ਆ ਸਾਨੂੰ ਰੈਗੂਲਰ ਕੰਪਨੀਜ਼ ਤੋਂ ਪਾਲਿਸੀ ਨਹੀਂ ਮਿਲ ਪਾਉਂਦੀ ਹੈਗੀ ਅਸੀਂ ਟਰਾਈ ਕੀਤਾ ਸਾਡੀ ਪਾਲਿਸੀ ਡਿਕਲਾਈਨ ਹੋ ਗਈ ਜਾਂ ਸਾਡਾ ਰੇਟ ਕਾਫੀ ਜ਼ਿਆਦਾ ਇਨਕਰੀਜ਼ ਹੋ ਕੇ ਮਿਲਿਆ ਸੋ ਉਹ ਡਿਊ ਟੂ ਸਾਡੀ ਆਪਣੀ ਮੈਡੀਕਲ ਹਿਸਟਰੀ ਕਰਕੇ ਹੋ ਸਕਦਾ ਹੈ ਜਾਂ ਸਾਡੀ ਫੈਮਿਲੀ ਹਿਸਟਰੀ ਦੇ ਵਿੱਚ ਵੀ ਇੱਕ ਤੋਂ ਜ਼ਿਆਦਾ ਮੈਂਬਰਸ ਨੂੰ ਸੇਮ ਕੰਡੀਸ਼ਨ ਆ ਉਹਦੇ ਕਰਕੇ ਵੀ ਹੋ ਸਕਦਾ ਕਿ ਸਾਨੂੰ ਕਵਰੇਜ ਨਾ ਮਿਲੇ ਜਾਂ ਇਸ ਤੋਂ ਇਲਾਵਾ ਕੁਛ ਨੋਨ ਮੈਡੀਕਲ ਰੀਜ਼ਨਸ ਹੁੰਦੇ ਹੈਗੇ ਆ ਕਿ ਡਰਾਈਵਿੰਗ ਲਾਇਸੈਂਸ ਦੇ ਉੱਪਰ ਜ਼ਿਆਦਾ ਟਿਕਟਾਂ ਹੈਗੀਆਂ ਆ ਜਾਂ ਫਿਰ ਤੁਹਾਡਾ ਕਦੀ ਡਰਿੰਕ ਐਂਡ ਡਰਾਈਵ 'ਚ ਅਸੀਂ ਚਾਰਜ ਹੋਏ ਆ ਕੋਈ ਕ੍ਰਿਮੀਨਲ ਚਾਰਜਿਸ ਹੋਏ ਆ ਜਾਂ ਫਿਰ ਕਦੀ ਬੈਂਕਰਪਸੀ ਕੀਤੀ ਸੀਗੀ ਇਹਨਾਂ ਰੀਜ਼ਨਸ ਦੇ ਕਰਕੇ ਵੀ ਕਈ ਵਾਰੀ ਆਪਾਂ ਨੂੰ ਰੈਗੂਲਰ ਇੰਸ਼ੋਰੈਂਸ ਪਲਾਨ ਨਹੀਂ ਮਿਲ ਪਾਉਂਦਾ ਹੈਗਾ ਤਾਂ ਉਸ ਸਿਨੈਰੀਓ ਦੇ ਵਿੱਚ ਸਾਡੇ ਕੋਲ ਨੋਨ ਮੈਡੀਕਲ ਆਪਸ਼ਨਸ ਹੈਗੀਆਂ ਜਿਹਦੇ ਵਿੱਚ ਤੁਸੀਂ ਆਪਣੀ ਕਵਰੇਜ ਲੈ ਸਕਦੇ ਆ ਕਿਉਂਕਿ ਕਈ ਵਾਰ ਇੱਦਾਂ ਅਸੀਂ ਸੋਚ ਰਹੇ ਹੁੰਦੇ ਕਿ ਸਾਡੀਆਂ ਲਾਇਬਿਲਟੀਜ਼ ਹੈਗੀਆਂ ਬਟ ਸਾਨੂੰ ਕਵਰੇਜ ਨਹੀਂ ਮਿਲ ਰਹੀ ਸੋ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਕਿਉਂਕਿ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ ਐਂਡ ਕੁਛ ਕੰਪਨੀਜ਼ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਨੇ ਇਹ ਨੋਨ ਮੈਡੀਕਲ ਪਲਾਨ ਜਿਹੜੇ ਹੈਗੇ ਉਹ ਲਾਂਚ ਕੀਤੇ ਹੋਏ ਆ ਜਿਹਦੇ ਵਿੱਚ ਤੁਸੀਂ $500,000 ਤੱਕ ਦੀ ਜਾਂ $1,000,000 ਤੱਕ ਦੀ ਕਵਰੇਜ ਲਈ ਕੁਆਲੀਫਾਈ ਹੋ ਸਕਦੇ ਆ ਸੋ ਇੱਕ ਵਾਰ ਜ਼ਰੂਰ ਤੁਸੀਂ ਆਪਣਾ ਮੈਡੀਕਲ ਸਿਨੈਰੀਓ ਆਪਣੀ ਸਾਰੀ ਜਿਹੜੇ ਜੋ ਵੀ ਇਸ਼ੂਜ਼ ਹੈਗੇ ਉਹ ਸਾਡੇ ਨਾਲ ਡਿਸਕਸ ਕਰਕੇ ਗੱਲਬਾਤ ਕਰ ਸਕਦੇ ਹਾਂ ਕਿ ਕਿਹੜੇ ਪਲਾਨ ਲਈ ਤੁਸੀਂ ਕੁਆਲੀਫਾਈ ਹੋਵੋਗੇ ਕਿੰਨੀ ਕੁ ਕਵਰੇਜ ਲਈ ਤੁਸੀਂ ਕੁਆਲੀਫਾਈ ਹੋਵੋਗੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੋਨਾਂ ਦੇ ਨੋਨ ਮੈਡੀਕਲ ਪਲਾਨਸ ਦੀਆਂ ਆਪਸ਼ਨ ਸਾਡੇ ਕੋਲ ਅਵੇਲੇਬਲ ਹੈਗੀਆਂ ਕੋਈ ਵੀ ਤੁਹਾਡੀ ਕੁਐਸਚਨਸ ਹੈਗੀ ਆ ਇਹਨਾਂ ਇੰਸ਼ੋਰੈਂਸ ਪਲਾਨਸ ਦੇ ਨਾਲ ਰਿਲੇਟਡ ਨੰਬਰ ਹੈਗਾ ਜੀ 416-816-5000-416-817-6500
0: ਹਰਪ੍ਰੀਤ ਸੈਨ ਜੀ ਦਾ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੇ ਦਿੰਦਾ 416-817-6500 ਤੇ ਕਾਲ ਕੀਤੀ ਜਾ ਸਕਦੀ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਹੈ ਹਰਪ੍ਰੀਤ ਸੈਨ ਜੀ ਔਰ ਇੱਕ ਗੱਲ ਹੋਰ ਗੁਰੂ ਜੀ ਵੀ ਆ ਗਏ ਗੁਰੂ ਜੀ ਕਿਆ ਹਾਲ ਹੈ ਆਪਕੇ ਗੁਰੂ ਜੀ ਲਓ ਜੀ ਹੁਣ ਗੁਰੂ ਜੀ ਗਵਾਚ ਗਏ ਕਿੱਥੋਂ ਲੱਭੀ ਅਸੀਂ ਹੈਲੋ ਗੁਰੂ ਜੀ ਅਰੇ ਗੁਰੂ ਜੀ
2: ਨਮਸਤੇ ਨਮਸਤੇ ਜੀ ਨਮਸਤੇ ਭਾਈਆ
0: ਸ਼ੂਗਰ ਕਰੋ ਠੀਕ ਕੋਲੇਸਟ੍ਰੋਲ ਠੀਕ ਕਰੋ ਜਲਦੀ ਗੁਰੂ ਜੀ
2: ਕਿਆ ਹੈ ਭਾਈਆ ਆਪ ਭਗਵਾਨ ਕੋ ਆਸ਼ੀਰਵਾਦ ਸੇ ਹਮਾਰਾ ਸ਼ੋ ਸੁਣ ਕੇ ਬਹੁਤ ਲੋਕ ਪੇਸ਼ੈਂਟਸ ਬਹੁਤ ਲੋਕ ਆ ਗਿਆ ਥਾ
0: ਜੀ ਜੀ
2: ਸਾਰਾ ਲੋਕ ਮੈਂ ਭਗਵਾਨ ਆਸ਼ੀਰਵਾਦ ਸੇ ਠੀਕ ਵੀ ਹੋ ਗਿਆ
0: ਵੈਰੀ ਗੁਡ
2: ਔਰ ਹੈ ਇੱਕ ਲੋਕ ਕੇ ਇੱਕ ਸੇ ਚਾਰ ਲੋਕ ਚਾਰ ਸੇ ਦਸ ਲੋਕ ਵੈਸਾ ਹਮਾਰਾ ਪਾਸ ਆ ਰਹਾ ਹੈ ਠੀਕ ਹੋਣੇ ਕੇ ਲੀਏ ਮੈਂ ਕਰ ਰਹਾ ਹੈ ਆਯੁਰਵੇਦਿਕ ਐਂਡ ਹਰਬਲ ਨੌ ਜਨਰੇਸ਼ਨ ਸੇ ਯੇ ਕਾਮ ਕਰ ਰਹਾ ਹੈ
0: ਜੀ ਜੀ
2: ਅੱਜ ਕੱਲ ਸੇ ਨਹੀਂ ਹੈ ਮੇਰੇ ਕੋ ਬਹੁਤ ਸਾਲ ਸੇ ਬਹੁਤ ਈਅਰ ਸੇ ਹਮਕੋ ਐਕਸਪੀਰੀਅੰਸ ਹੋ ਗਿਆ ਯੇ ਜੜੀ ਬੂਟੀਆਂ ਸੇ ਯੇ ਕਾਮ ਕਰ ਰਹਾ ਹੈ
0: ਜੀ
2: ਇਹ ਕਾਮ ਜੜੀ ਬੂਟੀਆਂ ਸਾਰਾ ਮੈਂ ਹਿਮਾਲਿਆ ਸੇ ਔਰ ਕੇਰਲਾ ਸੇ ਔਰ ਅੱਛਾ ਅੱਛਾ ਜਗ੍ਹਾ ਸੇ ਲੇਕਰ ਆ ਕੇ ਉਸਸੇ ਹਮ ਲੋਗੋ ਕੋ ਇਲਾਜ ਕਰਤਾ ਹੈ ਸਾਰਾ ਬਿਮਾਰ ਕੇ ਲੀਏ ਉਸਮੇ ਜ਼ਿਆਦਾ ਲੋਗੋ ਕੋ ਇਧਰ ਅੱਜ ਕੱਲ ਜਾਇੰਟ ਪੇਨ ਆਰਥਰਾਇਟਿਸ ਐਸਟ੍ਰੋ ਆਰਥਰਾਇਟਿਸ ਰੂਮਾਟਿਕ ਆਰਥਰਾਇਟਿਸ ਸੇ ਬਹੁਤ ਲੋਕ ਸਫਰ ਹੋ ਰਹਾ ਹੈ ਉਸਕੋ ਬਹੁਤ ਲੋਗੋ ਕੋ ਠੀਕ ਹੋ ਗਿਆ ਔਰ ਜਾਇੰਟ ਮੈਂ ਕੈਟਲਾਜੀ ਲਿਗਮੈਂਟੀਨਾ ਵੀ ਕਮ ਹੋ ਰਹਾ ਹੈ ਲੋਗੋ ਕੋ ਕਿਉਂਕਿ ਵਿਟਾਮਿਨ ਡੀ ਕਮ ਹੋਤਾ ਹੈ ਬੋਨਸ ਮੈਂ ਤਾਕਤ ਕਮ ਹੋਤਾ ਹੈ
0: ਜੀ ਜੀ
2: ਔਰ ਬੋਡੀ ਬੋਡੀ ਸੁੰਨ ਜਾਤਾ ਹੈ ਬੋਡੀ ਮੈਂ ਪਾਣੀ ਰੈਸਟ੍ਰਿਕਸ਼ਨ ਜ਼ਿਆਦਾ ਹੋਤਾ ਹੈ ਇਨਫਲਮੇਸ਼ਨ ਬੋਡੀ ਕੋ ਅੰਦਰ ਜਾਇੰਟਸ ਕੋ ਅੰਦਰ ਮਸਲਸ ਕੋ ਅੰਦਰ ਹੋ ਕੇ ਸਾਰਾ ਹੱਡੀਆਂ ਵੀਕ ਹੋ ਜਾਤਾ ਹੈ ਇਸਲਈ ਦਰਦ ਹੋ ਜਾਤਾ ਹੈ
0: ਜੀ
2: ਸਮ ਪੀਪਲਸ ਕੋ ਫੂਡ ਅੱਛਾ ਨਹੀਂ ਹੋਤਾ ਇਸਲਈ ਕੋਲੇਸਟ੍ਰੋਲ ਹੋ ਜਾਤਾ ਹੈ ਕੋਲੇਸਟ੍ਰੋਲ ਮੇਰੇ ਪਾਸ ਵਨ ਮੰਥ ਮੈਂ ਕੰਟਰੋਲ ਮੈਂ ਆ ਰਹਾ ਹੈ ਔਰ ਵੈਸਾ ਸ਼ੂਗਰ ਕੇ ਲੀਏ ਵੀ ਵੈਸਾ ਬੋਡੀ ਤਾਕਤ ਕੇ ਲੀਏ ਔਰ ਐਸਿਡਿਟੀ ਗੈਸਟ੍ਰਿਕ ਕੇ ਲੀਏ ਔਰ ਸਕਿਨ ਡਿਸੀਜ਼ ਕੇ ਲੀਏ ਕੋਈ ਵੀ ਪ੍ਰੋਬਲਮ ਹੈ ਬੋਡੀ ਮੇ ਕੋ ਅੰਦਰ ਹਮਾਰਾ ਪਾਸ ਭਗਵਾਨ ਆਸ਼ੀਰਵਾਦ ਸੇ ਇਲਾਜ ਹੋ ਰਹਾ ਹੈ ਬਹੁਤ ਲੋਕ ਆ ਕੇ ਹੋ ਰਹਾ ਹੈ
0: ਜੀ ਗੁਰੂ ਜੀ ਕਾ ਨੰਬਰ ਮੈਂ ਸਭ ਸੇ ਪਹਿਲੇ ਆਪਕਾ ਨੰਬਰ ਜੋੜ ਦੇਣਾ ਚਾਹੂੰਗਾ ਗੁਰੂ ਜੀ ਕੌਨ ਸੇ ਨੰਬਰ ਪੇ ਆਪਕੋ ਕਾਲ ਕੀ ਜਾ ਸਕਤੀ ਹੈ
2: यस जी, मेरे को दो लोकेशन है जी, एक स्कारब्रो में है, एक ब्राम्पटन में है। स्कारब्रो में मंडे ट्यूसडे वेडनेसडे रहता है, थर्सडे फ्राइडे सैटरडे संडे ब्राम्पटन में रहता है। मेरे को कंसल्टेशन फीस बिल्कुल नहीं है, फ्री कंसल्टेशन नाड़ी देखता हूँ। देखो भैया, हमारा इंडिया में 70-80 साल को पहले टेक्नीशियन नहीं है, लैब नहीं है, स्कैन नहीं है, MRI नहीं है, तब लोगों को नाड़ी देखता है, नाड़ी परिशोधन करता है। नाड़ी का मतलब पल्स देखता है, पल्स में क्या बीमार है, वाता पित्त कफ दोष रहता है, ये तीन दोष में क्या बीमार है बता करके उसको हर्बल से इलाज करता है। वही फैमिली से मैं आ गया था, मैं भी इधर नाड़ी चेक करता है, पल्स को अंदर क्या बीमार बता करके उसको इलाज देता है। मेरा फोन नंबर 437-438-3399। आई रिपीट अगेन
0: जी,
2: 437-438-3399 ये मेरा फोन नंबर है। कोई भी मेरे को फोन करके आ जाना, फोन करके आइए तो मैं उसको मेरा अपॉइंटमेंट देता हूँ। कंसल्टेशन बिल्कुल फ्री है
0: जी, जी
2: देखने के बाद आपको क्या प्रॉब्लम बता करके क्या करना मैं बताऊंगा जी।
0: बहुत अच्छी बात है गुरुजी। एक बात और मैंने पूछनी थी आपसे, और जिन लोगों को कई बार बवासीर होती है, हाथ पैर में सूजन आ जाती है, कई बार क्या कहते हैं कुछ और इश्यू आ जाते हैं बॉडी में, उसके इलाज आप कैसे, ये नाड़ी देख के नमज देख के सब कुछ आपको पता चल जाता है जी?
2: भाई भाई बताइए,
0: आप कहीं बिजी हो?
2: ना पर बिजी नहीं, बिजी नहीं, आपको आपसे बात कर रहा हूं।
0: अभी ये एयर पे हो ना, आप थोड़ा सा साइड पे चेंज करो। मैं ये बता रहा था आपको, आपके ये पूछ रहा था, जिन लोगों को कई बार बवासीर होती है उनके लिए क्या इलाज है?
2: हाँ हाँ हाँ, बवासीर में भैया नौ तरफ बवासीर में है
0: जी,
2: और फाइल्स होता है, और वो अंदर को होता है, बाहर को आता है, ब्लड आता है, कॉन्स्टिपेशन होता है, और वो बाहर जाने के टाइम में दर्द होता है, और जलन भी होता है
0: जी, जी।
2: वैसा बवासीर में नौ तरफ है, नौ तरफ बवासीर के लिए हमारे पास इलाज है भैया
0: जी, जी।
2: हम लोगों को क्या होता है, हमारा कोलन में फूटी ब्लॉकेज होता है, अच्छे से नहीं बाहर आ जाता है, और ये मेन प्रॉब्लम क्या है, हमारा पेट साफ होता है भाई, किसी प्रॉब्लम नहीं होता है, मेन पेट साफ हो ये तो अच्छा होता है, ये पेट साफ होने का टाइम
0: है। बहुत अच्छी बात है, और मैं एक बार फिर से आपको ये बताऊंगा कि आपने जितने भी हमारे लोग इस वीकेंड पे आपके पास आएंगे, पंजाबी विरसा की फैमिली आएगी, उनकी शुगर और कोलेस्ट्रॉल आपने ठीक करना है, ये आपकी रिस्पॉन्सिबिलिटी है।
2: थैंक यू भैया, बहुत लोग आ रहा है, भगवान आशीर्वाद से सारा लोगों को हम ठीक करने के लिए बैठ गया, ठीक करूंगा।
0: नंबर दो अपना जल्दी जाने से पहले सर।
2: यस भैया, 437-438-3399
0: 437-438-3399 शुक्रिया आपकी कॉल का, थैंक यू वेरी मच। प्रोग्राम पंजाबी विरसा हरप्रीत जी, बहुत फैमिलीज हले भी सुपर वीजे ते जां विस्टर वीजे ते आनी आ, उन्हां बारे होर कहना चाहोगे? नीलम जी आए, उन्हां नाल गलबात भी करांगे जी।
1: बिल्कुल जी जी, सो क्योंकि समर दा टाइम चलदा पिया है, साडे बहुत सारे रिलेटिव्स विजिटर वीजा ते इत्थे आ रहे हैं, जां फिर सुपर वीजा दे उपर असीं अपने पेरेंट्स ग्रैंड पेरेंट्स नूं स्पोंसर कर रहे हां जां रीविजिट करदे आ। जिहड़ी इंश्योरेंस हैगी आ ना, इक तां जदों सुपर वीजा लई अप्लाई करदे आ उहदे लई इक मैंडेटरी कंडीशन हैगी आ कि आपां नूं कवरेज लैणी पैणी आ कैनेडियन इंश्योरेंस कंपनी तो, बट वो कंडीशन भी गवर्नमेंट ने ताही रखी सी कि कनेडियन कंपनी तो होनी चाहिए आ, लाख डॉलर की कवरेज। उन्होंने भी पता सी कि जे असीं हुण पेरेंट्स ग्रैंड पेरेंट्स लई कोई सुपर वीजा लॉन्च कर रहे हैं तो पेरेंट्स की एज ज्यादा हैगी आ, ग्रैंड पेरेंट्स की एज ज्यादा, इतने आके उन्होंने कोई मैडिकल इशूज आएंगे, इस करके गवर्नमेंट के उपर उस चीज का प्रेशर ना पवे। इतने के जो रेजिडेंट है जो प्रॉपर्टी टैक्स भरते हैं उन्होंने उपर उस चीज का प्रेशर ना पवे, इस करके उन्होंने कंडीशन मैंडेटरी कर दिता। उसका मतलब यह है कि जे हुण वो इतने आते हैं उन्होंने कोई मैडिकल इशूज आ जाते हैं तो इंश्योरेंस पॉलिसी जी उन्होंने कवर करेगी कोई भी एमरजेंसी सिचुएशन। इसे करके हम विजिटर वीजा के लिए मैंडेटरी कंडीशन तो नहीं हैगी, बट यह है कि सिचुएशन तो सेम ही आ, क्योंकि कल इनकेस कोई रिलेटिव इतने आते हैं जिथे उन्होंने स्पॉन्सर करके इतने बुला रहे हैं घूमन फिरन के लिए वैडिंग्स अटेंड करने के लिए, जो कल इनकेस उन्होंने कोई भी इदा मैडिकल सनैरियो आ जाता है कि कोई एमरजेंसी आ जाती है, कोई हॉस्पिटलाइजेशन हो जाती है, कोई सिकनैस हो जाती है, कोई एक्सीडेंट्स हो जाते हैं, उस केस के फिर ਤੁਸੀਂ ਰਿਸਪੋਂਸੀਬਲ ਆ ਉਹਨਾਂ ਦੇ ਸਾਰੇ ਮੈਡੀਕਲ ਐਕਸਪੈਂਸਿਸ ਨੂੰ ਕਵਰ ਕਰਨ ਦੇ ਲਈ ਸੋ ਮੇਕ ਸ਼ੋਰ ਕਰੋ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦੀ ਕਵਰੇਜ ਕਰਵਾਓ ਜਿੰਨੇ ਦਿਨ ਲਈ ਵੀ ਆ ਰਿਹਾ ਉਹ ਚਾਹੇ ਉਹ ਵੀਕ ਲਈ ਆ ਰਿਹਾ ਦੋ ਵੀਕ ਲਈ ਆ ਰਿਹਾ ਮਹੀਨੇ ਲਈ ਆ ਰਿਹਾ ਤੁਸੀਂ ਦਿਨਾਂ ਦੇ ਹਿਸਾਬ ਦੇ ਨਾਲ ਕਵਰੇਜ ਕਰਵਾ ਸਕਦੇ ਆ ਤੁਹਾਨੂੰ ਕੋਈ ਸਾਲ ਦੀ ਜਾਂ 6 ਮਹੀਨੇ ਦੀ ਪਾਲਿਸੀ ਲੈਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਜਿਹੜੀਆਂ ਪਾਲਿਸੀਜ਼ ਹੈਗੀਆਂ ਪਰ ਡੇ ਬੇਸਿਸ ਹੁੰਦੀਆਂ ਡਿਫਰੈਂਟ ਡਿਫਰੈਂਟ ਡਿਡਕਟੀਬਲ ਆਪਸ਼ਨ ਹੈਗੇ ਆ ਡਿਫਰੈਂਟ ਡਿਫਰੈਂਟ ਕਵਰੇਜ ਅਮਾਊਂਟ ਹੈਗੀ ਆ ਕਿਹੜੇ ਪਲਾਨ ਦੇ ਵਿੱਚ ਪ੍ਰੀ ਐਗਜ਼ਿਸਟਿੰਗ ਕਵਰ ਹੋਣੀ ਆ ਕਿਹੜੇ ਦੇ ਵਿੱਚ ਨਹੀਂ ਕਵਰ ਹੋਣੀ ਕਿਹੜਾ ਸਟੈਂਡਰਡ ਆ ਕਿਹੜਾ ਇਨਹੈਂਸ ਆ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਜਾਂ ਤੁਹਾਡੀਆਂ ਮੈਡੀਕਲ ਕੰਸਰਨਸ ਸੁਣ ਕੇ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਕਿਹੜੇ ਪਲਾਨ 'ਚ ਤੁਸੀਂ ਕੁਆਲੀਫਾਈ ਹੋਵੋਗੇ ਸੋ ਨੰਬਰ ਹੈਗਾ ਜੀ ਮੇਰਾ 416-8175-00-416-817-5500
0: ਨੀਲਮ ਜੀ ਕੀ ਹਾਲ ਚਾਲ ਹੈ
3: I'm very good, thank you sir. ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਮੌਰਗੇ ਦੇ ਬਾਰੇ ਨੀਲਮ ਜੀ ਅੱਜ
3: ਮੌਰਗੇ ਦੇ ਬਾਰੇ ਦੇਖੋ ਕਪਲ ਆਫ ਥਿੰਗਸ
0: ਜੀ
3: ਮੈਨੂੰ ਨਾ ਇੱਕ ਪਾਰਟਿਕੂਲਰ ਕਾਲ ਜਿਹੜੀ ਆਉਂਦੀ ਹੁੰਦੀ ਹੈ ਕਿ ਆਪਾਂ ਕੋਲ ਇੱਕ ਘਰ ਆਲਰੇਡੀ ਹੈਗਾ ਆਪਾਂ ਦੂਜਾ ਲੈਣਾ ਤਾਂ ਸਾਨੂੰ 20% ਡਾਊਨ ਪੇਮੈਂਟ ਚਾਹੀਦੀ ਹੈ ਆਰ ਵੀ ਰਾਈਟ ਨੋ ਦੈਟਸ ਨਾਟ ਟਰੂ ਜੇ ਤੁਹਾਡੇ ਕੋਲ ਪਹਿਲੀ ਪ੍ਰੋਪਰਟੀ ਹੈਗੀ ਹੈ ਦੂਜੀ ਪ੍ਰੋਪਰਟੀ ਚ ਅਗਰ ਯੂ ਆਰ ਮੂਵਿੰਗ ਇਨ and a principal property the ode che tonu you don't have to put 20% down
0: ji
3: eh sasi ik topic de gal duji gal ohna second question hunda ki tusi sanu a lender ton leke daunge ki b lender ton
0: ji ji
3: ji under 20% down payment hai na whatever 15 ya 10 ya 5 ya 7 whatever under 20% that cannot go to b lender or private or anywhere else that has to go just a lending
0: ji
3: ਇਹ ਸੀਗੇ ਅੱਜ ਜਿਹੜੇ ਪਰਟੀਕੁਲਰ ਜਿਹੜੇ ਛੋਟੇ ਛੋਟੇ ਕੁਐਸਚਨ ਆਉਂਦੇ ਆ ਸਾਡੇ ਕੋਲ ਇੱਕ ਵੈਰੀ ਰੀਸੈਂਟ ਕਲਾਇੰਟ ਆਏ ਸੀਗੇ 6 ਮਹੀਨੇ ਪਹਿਲਾਂ ਆਏ ਸੀਗੇ ਜਨਵਰੀ ਚ ਆਏ ਸੀਗੇ ਗੱਲ ਗੁਲ ਪੁੱਛ ਕੇ ਚਲੇ ਗਏ ਦੇ ਵੈਂਟ ਸਮਵੇਅਰ ਐਲਸ ਸੋ ਉਹ ਲਾਸਟ ਵੀਕ ਦੁਬਾਰਾ ਆਏ ਉਹਨਾਂ ਦਾ ਕੇਸ ਇੱਦਾਂ ਸੀਗਾ ਕਿ ਦੇ ਹੈਡ ਟੂ ਹਾਊਸਿਸ ਦੋਨਾਂ ਤੇ ਏ ਲੈਣ ਦੇ ਨਾਲ ਮੌਰਗੇਜ ਸੀ ਐਂਡ ਦੇ ਟੁੱਕ ਪ੍ਰਾਈਵੇਟ ਆਊਟ ਜਦੋਂ ਪ੍ਰਾਈਵੇਟ ਲਿੱਤੀ ਤਾਂ ਉਹਨਾਂ ਨੇ ਦੋਨਾਂ ਘਰਾਂ ਤੇ ਕਲੈਟਰ ਪਾਤੀ
0: ਠੀਕ ਹੈ
3: ਹੁਣ ਨਾ ਉਹ ਦੇ ਗਿਨ ਹੈਵ ਇਨਫ ਐਕੁਇਟੀ ਬਿਕਾਜ਼ ਸਿੰਸ ਮਾਰਕੀਟ ਥੋੜੀ ਫਲਕਚੁਏਟ ਹੋ ਸਮ ਤੱਕ ਆਨੇ ਪ੍ਰਾਈਸ ਡਿੱਗ ਗਏ ਤੇ ਦੇ ਕੁਡਨਟ ਡੂ ਨਥਿੰਗ ਕਿਸੇ ਨੇ 6 ਮਹੀਨੇ ਫਾਈਲ ਰੱਖ ਕੇ ਉਹਨਾਂ ਨੂੰ ਨਾ ਕੀਤੀ 6 ਮੰਥਸ ਸ਼ੁਡ ਡੂ ਦੈਟ ਟੂ ਪੀਪਲ ਜੇ ਹੁੰਦਾ ਕੰਮ ਕਰ ਲੋ ਨਹੀਂ ਹੁੰਦਾ ਤਾਂ ਉਹਨਾਂ ਨੂੰ ਰਾਈਟ ਵੇ ਕਹਿ ਦੋ ਜੀ ਸੌਰੀ ਆ ਕੰਮ ਨਹੀਂ ਹੋਣਾ
0: ਠੀਕ ਹੈ
3: ਦੈਨ ਅਗਲੇ ਨੂੰ ਅਡਾਂਗੇ ਦਾ ਟਾਈਮ ਵੇਸਟ ਹੋਵੇ ਤੇ ਨਾ ਹੀ ਪੈਸਾ ਵੇਸਟ ਹੋਵੇ
0: ਜੀ ਜੀ
3: ਸੋ ਅਸੀਂ ਉਹਦੀ ਦੁਬਾਰਾ ਤੋਂ ਦੀ ਫਾਈਲ ਨੂੰ ਰਿਵਿਊ ਕੀਤਾ ਐਂਡ ਇਟ ਵਿਲ ਬੀ ਡਨ ਅਸੀਂ ਸਾਰੇ ਦਾ ਸਾਰਾ ਲੋਨ ਹੁਣ ਕਰਕੇ ਆਪਾਂ ਇੱਕ ਬੀ ਲੈਂਡਰ ਤੋਂ ਲਾ ਦੋਗੇ ਕਿੱਥੇ ਪਾਵਰ ਆਫ ਸੇਲ ਤੇ ਆ ਗਈ ਸੀ ਦੋਨੋਂ ਕਰ
0: ਓ ਹੋ ਹੋ ਅੱਛਾ ਨਾ ਨਾ ਇਦਾਂ ਦਾ ਕੰਮ ਕਰੋ ਬਚਾਓ ਸਾਨੂੰ ਪਾਵਰ ਆਫ ਸੇਲ ਦੇ ਨਾ ਭੇਜਿਓ ਔਰ ਮੈਂ ਨੀਲਮ ਜੀ ਦਾ ਨੰਬਰ ਜ਼ਰੂਰ ਇੱਥੇ ਦੇਣਾ ਚਾਹੁੰਦਾ ਔਰ ਨੀਲਮ ਜੀ ਤੁਹਾਨੂੰ ਪਤਾ ਕਿ ਬੜੇ ਐਕਸਪਰਟਸ ਆ ਸਾਡੇ ਟੋਰਾਂਟੋ ਦੇ ਰਾਣੀ ਆ ਨੀਲਮ ਜੀ ਔਰ 647-347-10-647-7739-8710 ਦੇ ਕਾਲ ਕੀਤੀ ਜਾ ਸਕਦੀ ਹੈ ਨੀਲਮ ਜੀ ਹੋਰ ਕੁਝ ਕਹਿਣਾ ਚਾਹੋਗੇ ਅਖੀਰ ਤੇ
3: ਮੈਂ ਲਾਸਟ ਦੇ ਵਿੱਚ ਇੱਕ ਹੋਰ ਗੱਲ ਕਹਿਣਾ ਚਾਹਾਂਗੀ ਕਿ ਜਦ ਆਈ ਥਿੰਕ ਤੁਸੀਂ ਪਿਛਲੀ ਵਾਰੀ ਕਿਹਾ ਹੋਣਾ ਕਿ ਲਾਇਰ ਫੀਸ ਦੇ ਦੋ ਯੈਸ ਆਈ ਵਿਲ ਗਿਵ ਯੂ ਤੁਹਾਡੀ ਲਾਇਰ
0: ਪਲੀਜ਼ ਪਲੀਜ਼ ਹਾਂਜੀ ਜੀ ਜੀ
3: ਸਾਨੂੰ ਕੋਈ ਪ੍ਰੋਬਲਮ ਨਹੀਂ ਬਟ ਇਫ ਯੂ ਯੂਜ਼ ਵੈਨ ਯੂ ਆਰ ਫੁੱਲ ਸਰਵਿਸਿਸ ਫਰੋਮ ਅ ਰੀਅਲਟਰ ਟੂ ਲਾਇਰ ਸਾਰਾ ਕੁਝ ਅਗਰ ਮੇਰਾ ਤਾਂ ਮੈਂ ਇਕੱਲਾ ਨਾਟ ਜਸਟ ਰੀਅਲਟਰ ਦੇ ਤੁਹਾਡੇ ਪੈਸੇ ਸੋਰੀ ਨਾਟ ਜਸਟ ਤੁਹਾਡੇ ਲਾਇਰ ਦੇ ਪੈਸੇ ਦੋਗੇ ਆਪਾਂ ਦੇਰ ਆਰ ਫਿਊ ਮੋਰ ਇਨਸੈਂਟਿਵਸ I'll give you some cash back as well. And also, there is on PSP Pandia, on CMHCT, I'll take care of that as well. So as the appraisal fee. If this is the whole package, you're using mine.
0: Very good.
3: Mortgage broker, mortgage queen, mortgage alliance in Neelam Sarav. Anything to do with the mortgage, just call me. I'll take care of you.
0: Thank you very much. Number deo dwara, please.
3: 647-739-8710. 647-739-8710.
0: ਪੰਜਾਬੀ ਵਿਰਸਾ ਰੇਡੀਓ ਚ ਆਪਣੀ ਮਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਬਾਪੂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਿਨ੍ਹਾਂ ਨੇ ਸਾਨੂੰ ਜੰਮਿਆ ਇੱਥੇ ਨਾ ਕੋਈ ਹੋਰ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਤੁਹਾਡੀਆਂ ਅੱਖਾਂ ਰੋ ਰੋ ਕੇ ਹੰਝੂ ਤੁਹਾਡੇ ਪੰਜਾਬੀ ਵਿਰਸਾ ਰੇਡੀਓ ਦਾ ਸਿੰਘ ਹਰਜੀਤ ਜਦ ਤੁਹਾਡੀਆਂ ਅੱਖਾਂ ਭਰਦੀਆਂ ਨਾ ਤੇ ਫਿਰ ਤੁਸੀਂ ਰੋਨੇ ਕਿੱਦਾਂ ਬਾਹਰ ਤੁਹਾਨੂੰ ਪਤਾ

0: ਮੇਰੇ ਕੋਲ ਸਮਾਂ ਘੱਟ ਹੁੰਦਾ, ਨਹੀਂ ਤਾਂ ਜਦੋਂ ਇਕੱਲਾ ਹੁੰਦਾ ਨਾ ਮੈਂ ਸਟੂਡੀਓ 'ਚ, ਉਦੋਂ ਮੈਨੂੰ ਥੋੜ੍ਹਾ ਜਿਹਾ ਜੋਸ਼ ਜ਼ਿਆਦਾ ਚੜ੍ਹ ਜਾਂਦਾ। ਅੱਜ ਮੈਨੂੰ ਜੋਸ਼ ਉੱਦਾਂ ਚੜ੍ਹਿਆ ਪਿਆ ਬਹੁਤ ਜ਼ਿਆਦਾ। ਲਾ ਲਓ ਆਪਣੀ ਜ਼ਿੰਦਗੀ ਕਰਜ਼ਾ ਲਾ ਸਕਦੇ ਹਾਂ ਮਾਂ ਆਪਣੀ ਦਾ, ਜਿਹਨੇ ਤੁਹਾਨੂੰ 9 ਮਹੀਨੇ ਪੇਟ ਰੱਖੇ ਜਨਮ ਦਿੱਤਾ, ਆਂਦਰਾਂ ਕਟਵਾਈਆਂ ਤੁਹਾਡੇ ਕਰਕੇ, ਜਿਹਨਾਂ ਨੂੰ ਤੁਸੀਂ ਘਰੋਂ ਕੱਢਿਆ। ਉਹ ਪੰਜਾਬੀ ਵਿਰਸਾ ਆ ਕਰਦਾ ਰੇਡੀਓ। ਜਿੰਨੀਆਂ ਮਰਜ਼ੀ ਕੋਠੀਆਂ, ਜਿੰਨੇ ਮਰਜ਼ੀ ਟਰੱਕ, ਜਿੰਨੇ ਮਰਜ਼ੀ SUV ਵੱਡੇ ਲੈ ਲਓ, ਛੋਟੇ ਲੈ ਲਓ, ਘਰੇ ਲੈ ਲਓ, ਨਿਆਣਿਆਂ ਨੇ ਤੁਹਾਡਿਆਂ ਨੇ ਵੀ ਤੁਹਾਡੇ ਨਾਲ ਇੱਦਾਂ ਹੀ ਕਰਨਾ ਜਿਨ੍ਹਾਂ ਨੇ ਮਾਂ ਪਿਓ ਨੂੰ ਘਰੋਂ ਕੱਢਿਆ। ਜੀ ਰਾਜਨ ਜੀ, ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਜੀ, ਸੋ ਜਾਂਦੇ ਜਾਂਦੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜੀ ਜੀ ਬਹੁਤ ਸਾਰੇ ਪੇਰੈਂਟਸ ਹੁੰਦੇ ਨੇ ਜਿਹਨਾਂ ਨੂੰ ਧਿਆਨ ਹੀ ਨਹੀਂ ਹੁੰਦਾ ਕਿ ਬੱਚਿਆਂ ਦਾ ਐਗਜ਼ਾਮ ਕਰਾਉਣਾ, ਕਿਉਂਕਿ ਬੱਚੇ ਨੇ ਇਹਨਾਂ ਨੇ ਨਹੀਂ ਤੁਹਾਨੂੰ ਦੱਸਣਾ ਵੀ ਉਹਨਾਂ ਨੂੰ ਘੱਟ ਨਜ਼ਰ ਆਉਂਦਾ। ਐਜ਼ ਅ ਪੇਰੈਂਟਸ ਤੁਹਾਡਾ ਫਰਜ਼ ਬਣਦਾ ਵੀ ਹਰ ਸਾਲ ਬੱਚਿਆਂ ਨੂੰ ਲੈ ਕੇ ਜਾਓ, ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਵਾਓ, ਜੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਪ੍ਰੋਬਲਮ ਐਡਰੈਸ ਕਰੀਏ। ਕਈ ਵਾਰ ਹੁੰਦਾ ਕਿ ਅੱਖਾਂ 'ਚ ਸਿਰਫ ਡਰਾਈਨੈਸ ਹੁੰਦੀ ਹੈ, ਆਪਾਂ ਨੂੰ ਪਤਾ ਨਹੀਂ ਚੱਲਦਾ ਵੀ ਡਰਾਈਨੈਸ ਹੈਗੀ ਹੈ, ਸਿਰਫ ਡਰੋਪਸ ਪਾ ਕੇ ਠੀਕ ਹੋ ਜਾਂਦਾ, ਪਰ ਆਪਾਂ ਅੱਖਾਂ ਦਾ ਚੈੱਕਅਪ ਨਹੀਂ ਕਰਾਉਂਦੇ। ਕਈ ਪੇਰੈਂਟਸ ਆਉਂਦੇ ਨੇ ਬੱਚਿਆਂ ਨੂੰ ਲੈ ਕੇ ਜਿਨ੍ਹਾਂ ਦਾ ਨੰਬਰ ਸਿੱਧਾ ਹੀ 3 ਜਾਂ 4 ਹੋਇਆ ਹੁੰਦਾ, ਫਿਰ ਉਸ ਵੇਲੇ ਕਹਿੰਦੇ ਜੀ ਇਹ ਹੁਣ ਕੋਈ ਨੰਬਰ ਤਰੀਕਾ ਹੋਇਆ ਵੀ ਐਨਕ ਉਤਰ ਜਾਏ, ਐਨਕ ਨਾ ਲੱਗੇ, ਉਹਨਾਂ ਨੇ ਜਿਹੜੇ ਪਹਿਲੇ ਸਟੈਪ ਹੁੰਦੇ ਨੇ ਉਹ ਮਿਸ ਕਰ ਦਿੱਤੇ ਹੁੰਦੇ ਨੇ। ਸੋ ਜ਼ਰੂਰੀ ਹੈ ਕਿ ਬੱਚਿਆਂ ਦਾ ਐਗਜ਼ਾਮ ਜਿਹੜਾ ਹੈਲਥ ਕਾਰਡ ਦੇ ਉੱਤੇ ਕਵਰ ਹੁੰਦਾ ਹੈ, ਹਰ ਸਾਲ ਤੁਸੀਂ ਬੱਚਿਆਂ ਨੂੰ ਲੈ ਕੇ ਆਓ, ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਵਾਓ। ਜਿਹੜੇ ਪੇਰੈਂਟਸ ਜਿਨ੍ਹਾਂ ਨੂੰ ਲੱਗਦਾ ਕਿ ਬੱਚਿਆਂ ਦਾ ਟਾਈਮ ਬਹੁਤ ਜ਼ਿਆਦਾ ਕੰਪਿਊਟਰ ਦੇ ਉੱਤੇ ਹੈ, ਸਕਰੀਨ ਦੇ ਉੱਤੇ ਹੈ, ਜਦੋਂ ਤੁਸੀਂ ਗਲਾਸਿਸ ਬਣਵਾਉਂਦੇ ਹੋ ਉਹਨਾਂ ਨੂੰ ਐਂਟੀ ਗਲੇਅਰ ਕੋਟਿੰਗ ਪਵਾ ਕੇ ਦਿਓ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਪਵਾ ਕੇ ਦਿਓ ਤਾਂ ਕਿ ਉਹਨਾਂ ਦੀਆਂ ਅੱਖਾਂ ਬਚੀਆਂ ਰਹਿਣ। ਜੇ ਤੁਹਾਡੇ ਬੱਚੇ ਉਸ ਕੈਟੇਗਰੀ 'ਚ ਆਉਂਦੇ ਨੇ ਜਿਨ੍ਹਾਂ ਦਾ ਨੰਬਰ ਹਰ ਸਾਲ ਵਧੀ ਜਾਂਦਾ, ਤੇ ਤੁਹਾਨੂੰ ਹੈਗਾ ਵੀ ਉਹਨਾਂ ਦਾ ਨੰਬਰ ਪਿਛਲੇ ਸਾਲ ਤੋਂ, ਪਿਛਲੇ ਸਾਲ 2 ਸੀ, ਫਿਰ ਪਿਛਲੇ ਸਾਲ 3 ਹੋਇਆ, ਉਹਨਾਂ ਸਾਲ 4 ਹੋ ਗਿਆ, ਅਗਲੇ ਸਾਲ 5 ਜਾਂ 6 ਹੋ ਜਾਣਾ, ਇਹਦਾ ਕੀ ਹੱਲ ਹੈ? ਸਾਡੇ ਕੋਲ ਸਪੈਸ਼ਲ ਅਸੀਂ ਮਸ਼ੀਨ ਮੰਗਾਈ ਹੈ ਜੀ, ਟੋਪੋਗ੍ਰਾਫੀ ਦੀ ਮਸ਼ੀਨ। ਇਹ ਮਸ਼ੀਨ ਕੰਮ ਹੀ ਹਰਜੀਤ ਜੀ ਬੱਚਿਆਂ ਦੀਆਂ ਪ੍ਰਿਸਕ੍ਰਿਪਸ਼ਨ ਦੇ ਉੱਤੇ ਕਰਦੀ ਹੈ। ਸੋ ਇਸ ਮਸ਼ੀਨ ਸਾਨੂੰ ਪਹਿਲਾਂ ਦੱਸ ਦਿੰਦੇ ਕਿ ਤੁਹਾਡੇ ਬੱਚੇ ਦਾ ਨੰਬਰ ਫਿਊਚਰ 'ਚ ਵੱਧਦਾ ਜਾਣਾ, ਤੇ ਅਸੀਂ ਉਹਨੂੰ ਪਹਿਲਾਂ ਹੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ, ਜਿਹੜੇ ਦੇਖਣ ਨੂੰ ਤਾਂ ਸੇਮ ਲੱਗਦੇ ਨੇ ਪਰ ਤੁਹਾਡੇ ਬੱਚਿਆਂ ਦੀ ਨਿਗਾਹ ਨੂੰ ਉੱਥੇ ਹੀ ਰੋਕ ਦਿੰਦੇ ਨੇ, ਨਿਗਾਹ ਹੋਰ ਘੱਟਦੀ ਨਹੀਂ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਾਓ ਆਪਣੇ ਬੱਚਿਆਂ ਦਾ। ਸਾਡੇ ਕੋਲ ਡਾਕਟਰ ਅੱਜ, ਕੱਲ੍ਹ ਅਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ। ਨੰਬਰ ਹੈ ਸਾਡਾ 905-460-8888, 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਨੇ ਪ੍ਰੋਗਰੈਸਿਵ ਕਲਾਸ ਲਾਣੀ ਹੈ, ਯਾਨੀ ਕਿ ਦੂਰ ਨੇੜੇ ਦੀ ਇਕੱਠੀ ਐਨਕ ਲਾਣੀ ਹੈ, ਜ਼ਰੂਰ ਸਾਡੇ ਕੋਲ 258 ਡਾਲਰ ਦਾ ਅਸੀਂ ਪੂਰਾ ਪੈਕੇਜ ਦੇ ਰਹੇ ਹਾਂ। ਇਸ 'ਚ ਤੁਹਾਨੂੰ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਵੀ ਦੇ ਰਹੇ ਹਾਂ,
0: ਜੀ ਜੀ,
1: ਨਾਲ ਬ੍ਰੈਂਡਡ ਫਰੇਮ ਵੀ ਦੇ ਰਹੇ ਹਾਂ, ਅਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜੇ ਕੋਟਿੰਗ ਕਰਵਾਉਣੀ ਚਾਹੁੰਦੇ ਹੋ ਉਹ ਵੀ ਤੁਹਾਨੂੰ ਅੱਧੇ ਮੁੱਲ ਦੇ ਉੱਤੇ ਦੇ ਰਹੇ ਹਾਂ। ਸੋ ਸਾਰੀਆਂ ਡੀਲਾਂ ਲੈਣ ਲਈ ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਨੰਬਰ ਇੱਕ ਵਾਰ ਫਿਰ ਜੀ 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888।
0: ਪੰਜਾਬੀ ਵਿਰਸਾ, ਇਹ ਰੇਡੀਓ ਵਾਲੇ ਤੁਹਾਨੂੰ ਸਿੰਘ ਹਰਜੀ ਦੀ ਕਹਿੰਦੇ ਆ, ਜੇ ਤੁਹਾਡੇ ਪੇਰੈਂਟਸ ਇੱਥੇ ਆ ਗਏ ਆ ਨਾ ਕੋਈ, ਤੇ ਉਹਨਾਂ ਦੀ ਇੰਸ਼ੋਰੈਂਸ ਕਰਾਉਣੀ ਆ, ਹਰਪ੍ਰੀਤ ਸੈਨਿੰਗ ਉਹ ਕਰਾਓ। ਕੱਲ ਨੂੰ ਕੋਈ ਬਜ਼ੁਰਗਾਂ ਨੂੰ ਕੋਈ ਪ੍ਰੋਬਲਮ ਆ ਗਈ ਹੈ ਨਾ ਹਸਪਤਾਲ ਦੇ ਵਿੱਚ, ਤੇ ਫਿਰ ਤੁਸੀਂ ਮੈਨੂੰ ਕਹਿਣਾ ਆ ਕਰਦਾ ਪੰਜਾਬੀ ਵਿਰਸਾ। ਜੀ ਹਰਪ੍ਰੀਤ ਸੈਨੀ ਜੀ,
2: ਬਿਲਕੁਲ ਜੀ ਜੀ। ਸੋ ਜਿੱਥੇ ਆਪਾਂ ਵਿਜ਼ਿਟਰ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਬਹੁਤ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ
0: ਹਾਂ। ਇਹ ਲੱਗਦਾ ਹੀ ਹੈ ਕਿ ਹਰਪ੍ਰੀਤ ਸੈਨੀ ਇੱਥੇ ਬੋਲ ਰਹੀ ਹੈ, ਇਹ ਲੱਗਦਾ ਹੀ ਹੈ ਕਿ ਸਿੰਘ ਹਰਜੀਤ ਇੱਥੇ ਬੋਲ ਰਿਹਾ। ਜਿਸ ਵੇਲੇ ਏਅਰਪੋਰਟ ਉਤਰ ਗਿਆ ਨਾ, ਬਹੁਤ ਪਰਿਵਾਰ ਸਿੱਧਾ ਹੀ ਹਸਪਤਾਲ ਚੱਲ ਜਾਂਦੇ ਆ, ਮਾਤਾ ਆਣੀ ਤੇ ਬੀਜੀ ਆਣੀ, ਬਾਪੂ ਆਣੀ, ਤੇ ਤੁਸੀਂ ਇੰਸ਼ੋਰੈਂਸ ਕਰਾਈ ਨਹੀਂ ਹੁੰਦੀ। ਮੇਰੇ ਨਾਲ ਕਈ ਵਾਰੀ ਇੱਦਾਂ ਦੀਆਂ ਮੈਨੂੰ ਫੋਨ ਕਾਲਸ ਆ ਗਈਆਂ, ਹਰਜੀਤ ਭਾਜੀ ਹੁਣ ਤਾਂ ਹਸਪਤਾਲ ਚੱਲ ਗਏ, ਇੰਸ਼ੋਰੈਂਸ ਕਰਾ ਦਿਓ। ਫਿਰ ਕਿੰਨੇ ਦਿਨਾਂ ਬਾਅਦ ਸ਼ੁਰੂ ਹੁੰਦਾ ਕੰਮ, ਇਹ ਵੀ ਦੱਸੋ ਹਰਪ੍ਰੀਤ ਜੀ।
2: ਬਿਲਕੁਲ ਜੀ, ਜੇ ਤਾਂ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਵਾਂਗੇ ਤਾਂ ਰਾਈਟ ਵੇ ਕਵਰੇਜ ਹੈਗੀ ਆ, ਰਸਤੇ ਦੇ ਵਿੱਚ ਵੀ ਕਵਰੇਜ ਆ, ਇੱਥੇ ਉੱਤਰ ਦੇ ਸਾਰੇ ਉਹਨਾਂ ਦੀ ਇੰਸ਼ੋਰੈਂਸ ਇਨਫੋਰਸ ਆ। ਤੇ ਜੇ ਇਨ ਕੇਸ ਉਹ ਇੱਕ ਵਾਰੀ ਇੱਥੇ ਕੈਨੇਡਾ ਦੇ ਵਿੱਚ ਲੈਂਡ ਕਰ ਗਏ ਆ, ਉਸ ਤੋਂ ਬਾਅਦ ਤੁਸੀਂ ਕਵਰੇਜ ਕਰਾਉਂਦੇ ਆ, 48 ਘੰਟੇ ਦਾ ਵੇਟਿੰਗ ਹੈਗਾ ਆ ਜੇ ਮਹੀਨੇ ਤੋਂ ਪਹਿਲਾਂ ਕਰਵਾ ਲੈਂਦੇ ਆ। ਜੇ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਉਹਨਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਤਾਂ 7 ਤੋਂ 8 ਦਿਨ ਦਾ ਵੇਟਿੰਗ ਪੀਰੀਅਡ ਹੈਗਾ ਆ, ਜਿਹਦੀ ਤੁਸੀਂ ਕੋਸਟ ਵੀ ਪੇ ਕਰਦੇ ਆ ਤੇ ਕਵਰੇਜ ਵੀ ਕੋਈ ਨਹੀਂ ਹੁੰਦੀ। ਸੋ ਇਸ ਕਰਕੇ ਕੋਈ ਵੀ ਇੰਸ਼ੋਰੈਂਸ ਲੈਣ ਦੇ ਲਈ ਤੁਹਾਡੇ ਕੰਸਰਨ ਹੈਗੇ ਆ, ਤੁਸੀਂ ਕੋਈ ਕੋਟੇਸ਼ਨ ਲੈਣੀ ਆ, ਕਿਸੇ ਨੇ ਵੀ ਤੁਹਾਡੇ ਕੋਲ ਟਰੈਵਲ ਕਰਨਾ ਹੈਗਾ ਆ, ਮੇਕ ਸ਼ੋਰ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਕੋਲੋਂ ਜ਼ਰੂਰ ਇਸ ਸਾਰੀ ਚੀਜ਼ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਦੇ ਪਲਾਨ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਆਪਣੇ ਲਈ, ਜਾਂ ਫਿਰ ਤੁਹਾਡੀਆਂ ਕਾਰਪੋਰੇਸ਼ਨਸ ਹੈਗੀਆਂ ਉਹਨਾਂ ਦੇ ਵਿੱਚ ਰਿਟੇਨ ਅਰਨਿੰਗ ਪਈਆਂ ਹੋਈਆਂ, ਅਤੇ ਤੁਸੀਂ ਉਹ ਸਟ੍ਰੈਟਜੀਸ ਜਾਣਨਾ ਚਾਹੁੰਦੇ ਹਾਂ ਜਿਹਦੇ ਨਾਲ ਉਹ ਰਿਟੇਨ ਅਰਨਿੰਗ ਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਅਤੇ ਟੈਕਸ ਐਫੀਸ਼ੈਂਟਲੀ ਤੁਹਾਡੀ ਜਿਹੜੀ ਬੈਨੀਫਿਸ਼ਰੀਜ਼ ਲਈ ਮੈਕਸੀਮਮ ਐਸਟੇਟ ਜਿਹੜੀ ਆ ਉਹ ਜਨਰੇਟ ਕੀਤੀ ਜਾ ਸਕਦੀ ਆ। ਕੋਈ ਵੀ ਕੁਐਸਚਨਸ ਹੋਣ, ਕਿਸੇ ਵੀ ਇਨਵੈਸਟਮੈਂਟ ਆਪਸ਼ਨ, ਚਾਹੇ ਉਹ ਬੱਚਿਆਂ ਦਾ ਆਰ ਈ ਐਸ ਪੀ ਦਾ ਪਲਾਨ ਹੈਗਾ ਆ, ਚਾਹੇ ਕਿਸੇ ਫੈਮਿਲੀ ਦੇ ਵਿੱਚ ਕੋਈ ਡਿਸੇਬਲ ਪਰਸਨ ਆ ਜਿਨ੍ਹਾਂ ਨੂੰ ਡੀ ਟੀ ਸੀ ਦੀ ਡਿਸੇਬਿਲਿਟੀ ਟੈਕਸ ਕ੍ਰੈਡਿਟ ਦੀ ਅਪਰੂਵਲ ਮਿਲੀ ਹੋਈ ਆ ਸੀ ਆਰ ਏ ਤੋਂ, ਅਤੇ ਉਹਨਾਂ ਦੀ ਏਜ 49 ਤੋਂ ਥੱਲੇ ਆ, ਤੁਸੀਂ ਆਰ ਡੀ ਐਸ ਪੀ ਦਾ ਪਲਾਨ ਓਪਨ ਕਰਕੇ $90,000 ਤੱਕ ਦੀ ਗ੍ਰਾਂਟ ਲਈ ਕੁਆਲੀਫਾਈ ਹੋ ਸਕਦੇ ਆ। ਸੋ ਟੀ ਐਫ ਐਸ ਏ ਅਕਾਊਂਟ, ਆਰ ਆਰ ਐਸ ਪੀ ਜਾਂ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਕਿਸੇ ਵੀ ਪਲਾਨ ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-8171-6500, 416-8171-6500।
1: ਜੀ ਜਾਂਦੇ ਜਾਂਦੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਨੰਬਰ ਹੈ ਸਾਡਾ ਜੀ 905-460-8888-905-460-8888।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: 416-817-6500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
1: 647-7310-647-739-8710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335-790-8383-35 ਔਰ ਵਿਜ਼ਿਟ www.reetiglass.com।
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
6: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
7: ਮੈਂ ਕਿਆ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। Indian Sweet Master to mil diye aaj hi chak lo.
9: Corner of McLaughlin and Ray Lawson. Call 905-450-2800.
11: Now open till 2 AM.
12: Indian Fruitland, one stop for all your grocery needs.
13: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
14: Vision Vanities ਤੇ new shipment ਆ ਗਈ ਹੈ। Bathroom Vanities ਦੇ selected models ਤੇ ਵੀ up to 60% off. Contractors ਲਈ special prices. ਇੰਨਾ ਹੀ ਨਹੀਂ, Vanities ਦੀ purchase ਤੇ selected range of mirrors free. Vision Vanities, Dixie and Dairy ਦੇ ਬਿਲਕੁਲ ਨਜ਼ਦੀਕ। Call 905-671-1800, 905-671-1800.
15: Conditions apply.
16: Ladies and gentlemen, introducing from CHLO AM 530, the number one radio host in the world,

0: corner of Airport Road and Queen Street, or call 905-791-4900.
1: Chintu, to aaj late kyun aaya?
2: Main na madam ji se apna lad paya si.
1: Kehdi gallon?
2: ਮੈਂ ਨਾ ਮੈਡਮ ਜੀ ਜਦੋਂ ਰਸਤੇ ਜਾ ਰਿਹਾ ਸੀ ਨਾ ਤੇ ਇੱਕ ਰੁੱਖ ਦੇ ਨਾਲ ਨਾ ਸੱਪ ਲਟਕੀ ਜਾਵੇ
1: ਤੈਨੂੰ ਡਰ ਨਹੀਂ ਲੱਗਿਆ
2: ਨਹੀਂ ਮੈਡਮ ਜੀ ਮੈਂ ਇਹਨੂੰ ਕਿਹਾ ਵੀ ਇਦਾਂ ਲਟਕਿਆ ਤੇਰੀ ਹਾਈਟ ਨੀ ਵਧਣੀ ਮੰਮੀ ਨੂੰ ਕਿਹਾ ਦੁੱਧ ਪਿਆਵੇ
0: ਫਿੱਟੇ ਮੁਤੇਰੇ
3: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ ਜਿੱਥੋਂ ਤੁਸੀਂ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ ਸੀ X1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256 905-913-5256
4: ਸੁਣਿਆ ਇਹ ਜੀ ਆਪਣੇ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਦਿੰਦੇ ਨੇ ਔਰ ਇੰਸ਼ੋਰੈਂਸ ਕੰਪਨੀ ਨਾਲ ਡਾਇਰੈਕਟ ਡੀਲ ਕਰਦੇ ਨੇ ਗੋਰਵੇ ਤੇ ਕੰਟਰੀ ਸਾਈਡ ਦੇ ਇਹਨਾਂ ਦੀ ਲੋਕੇਸ਼ਨ ਹੈ 905-913-5256 913-5256 ਇਹਨਾਂ ਦਾ ਨੰਬਰ ਹੈ ਉਮਰਪ੍ਰੀਤ ਜੀ ਪੁਰਾਣਾ ਸਵਾਗਤ ਹੈ ਕਿਆ ਹਾਲ ਹੈ
5: ਬਹੁਤ ਵਧੀਆ ਦੇਵ ਜੀ ਥੈਂਕ ਯੂ ਸੋ ਮਚ ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
4: ਸਤਿ ਸ੍ਰੀ ਅਕਾਲ ਬਹੁਤ ਸਾਰੇ ਲੋਕ ਨੇ ਜਿਹੜਾ ਕਿ ਗ੍ਰੀਕ ਯੋਗਰਟ ਲਾਈਕ ਕਰਦੇ ਨੇ
5: ਜੀ
4: ਉਹਨਾਂ ਨੂੰ ਬੇਨਤੀ ਹੈ ਜੇ ਖਾਸ ਕਰਕੇ ਆਪਣੇ ਕਾਸਕੋ ਤੋਂ ਲਿਆ ਉਹ ਰੀਕਾਲ ਕਰ ਰਹੇ ਨੇ ਸਾਰੇ ਸੋ ਕਿਹੜੇ ਕਿਹੜੇ ਨੰਬਰ ਹੈ ਜਾਂ ਨਹੀਂ ਹੈ ਇਹਦੇ ਵਿੱਚ ਮੋਲਡ ਲੱਗੀ ਨਿਕਲ ਰਹੀ ਹੈ ਆਈ ਡੋਨਟ ਨੋ ਵਾਈ ਪਰ ਜਿਹੜੇ ਖਾਂਦੇ ਆ ਭਾਈ ਧਿਆਨ ਰੱਖਿਓ ਇਰਾਨ ਵਾਲੇ ਕਹਿੰਦੇ ਫਿਕਰ ਨਾ ਕਰ ਮਿੱਤਰਾ ਟਰੰਪ ਨੂੰ ਕਹਿੰਦੇ ਕਹਿੰਦਾ ਜਿੰਨਾ ਚਿਰ ਟਰਮ ਨੀ ਖਤਮ ਹੁੰਦੀ ਅਸੀਂ ਉਨਾ ਚਿਰ ਲੜਾਈ ਵੀ ਲੜ ਸਕਦੇ ਹਾਂ ਇਹ ਮਿਹਨਤਾਂ ਕਰਦਾ ਫਿਰਦਾ ਵੀ ਮੈਂ ਸਾਡੇ ਨਾਲ ਸਮਝੌਤਾ ਕਰ ਲਓ ਉਹ ਮੂਹਰੇ ਹੁਣ ਚੌੜੇ ਹੋ ਗਏ ਦੇਖਦੇ ਹਾਂ ਕੀ ਬਣਦਾ ਕੋਈ ਬਣੇ ਨਾ ਬਣੇ ਲੇਕਿਨ ਡੋਨਲਡ ਟਰੰਪ ਦੀ ਜਿਹੜੀ ਪ੍ਰੈਸ ਸੈਕਟਰੀ ਆ ਸ਼ੀ ਵਾਜ ਰੀਅਲੀ ਗੁੱਡ ਤੁਸੀਂ ਟੀਵੀ ਤੇ ਦੇਖੀ ਹੋਣੀ ਲਵਿਟ ਉਹਦਾ ਨਾਮ ਹੈ ਆਹ ਉਹਦੀ ਸ਼ਕਲ ਹੈ ਇਹ ਮਹੀਨੇ ਦੇ ਐਂਡ ਤੇ ਉਹ ਆਪਦੀ ਜੋਬ ਛੱਡ ਰਹੀ ਹੈ ਪ੍ਰੈਸ ਸੈਕਟਰੀ ਦੀ 2 ਸਾਲ ਤਕਰੀਬਨ ਉਹਨੇ ਕੀਤੀ ਹੈ ਔਰ ਸ਼ੀ ਵਾਜ ਵਨ ਆਫ ਦਾ ਬੈਸਟ ਐਵਰ ਐਨੀ ਵਨ ਹੈਡ ਐਸ ਅ ਪ੍ਰੈਜੀਡੈਂਟ 100 ਸਾਲ ਹੁਣ ਇਹਨੂੰ ਚੰਗੇ ਬੰਦੇ ਨੂੰ ਰਿਪਲੇਸ ਕਰਨਾ ਕਿਹੜਾ ਈਜ਼ੀ ਹੁੰਦਾ ਹੁਣ ਰਿਪਲੇਸਮੈਂਟ ਕਿਹੜਾ ਹੁੰਦਾ ਨਹੀਂ ਹੁੰਦਾ ਪਰ ਇਹ ਮਹੀਨੇ ਰੈਂਟ ਤੇ ਚਲੇ ਜਾਣਾ ਬਿਕੋਜ਼ ਸ਼ੀ ਹੈਡ ਅ ਬੇਬੀ ਫਿਊ ਮੰਥਸ ਬੈਕ ਹੁਣ ਉਹਦੇ 2 ਛੋਟੇ ਬੱਚੇ ਨੇ ਸੋ ਸ਼ੀ ਹੈਵ ਟੂ ਟੇਕ ਕੇਅਰ ਆਫ ਦਮ ਐਨੀ ਹਾਓ ਕਈ ਗੱਲਾਂ ਹੁੰਦੀਆਂ ਸਾਨੂੰ ਪਤਾ ਹੁੰਦਾ ਫੋਰ ਐਗਜ਼ਾਮਪਲ ਅਸੀਂ ਜੀ ਕੈਨੇਡੀਅਨ ਦੇ ਇਮੀਗ੍ਰੇਸ਼ਨ ਮਿਲ ਗਏ ਪਹਿਲਾਂ ਪੜ੍ਹਨ ਆਏ ਹਾਂ ਪੜ੍ਹਨ ਤਾਂ ਕਿਹੜਾ ਹੁੰਦਾ ਇਮੀਗ੍ਰੇਸ਼ਨ ਲੈਣੀ ਆਉਂਦੇ ਸਾਰੇ ਜਦੋਂ ਇਮੀਗ੍ਰੇਸ਼ਨ ਲੈ ਲਏ ਫਿਰ ਜੀ ਸਿਟੀਜ਼ਨ ਮਿਲ ਜੇ ਜਦੋਂ ਸਿਟੀਜ਼ਨ ਮਿਲ ਗਈ ਫਿਰ ਅਸੀਂ ਰਾਜੇ ਦੀ ਸਹੁੰ ਨੀ ਖਾਣੀ ਜੀ ਹੁਣ ਤਾਂ ਨਾ ਜਦੋਂ ਪਹਿਲਾਂ ਸ਼ੁਰੂ ਤੋਂ ਤੁਰੇ ਹੋ ਉਦੋਂ ਤੋਂ ਹੀ ਰਾਜਿਆਂ ਨੇ ਸਹੁੰ ਖਾਂਦੇ ਆ ਰਹੇ ਹਾਂ ਹੁਣ ਕਿਉਂ ਤੁਸੀਂ ਕਿੰਤੂ ਪਰੰਤੂ ਕਰਦੇ ਹਾਂ ਹੁਣ ਇਹਦਾ ਕੋਡ ਇੱਕ ਤਾਂ ਕੁਬੈਕ ਹੈ ਇੱਕ ਪਤਾ ਨੀ ਹੋਰ ਕਿਹੜਾ ਸੂਬਾ ਇਹ ਰੌਲਾ ਪਾਈ ਬੈਠੇ ਆ ਐਨੀ ਵਾ ਅੱਜ ਦੇ ਦਿਨ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ
5: ਦੇਵ ਜੀ ਮਿਡਲ ਕਲਾਸ ਦੀ ਜੇ ਆਪਾਂ ਥੋੜੀ ਜਿਹੀ ਗੱਲ ਕਰੀਏ ਤੁਸੀਂ ਆਪਣੇ ਆਪ ਨੂੰ ਕਿਹੜੀ ਕਲਾਸ ਕੰਸੀਡਰ ਕਰਦੇ ਅਪਰ ਕਲਾਸ
4: ਨਾ ਨਾ ਅਪਰ ਉੱਪਰ ਕਿਤੇ ਲੋਅਰ ਮਿਡਲ ਚ ਹੋਵਾਂਗੇ
5: ਮਤਲਬ ਮਿਡਲ ਕਲਾਸ ਮੈਂ ਕਹੂੰਗੀ ਜਨਰਲੀ ਲੋਅਰ ਮਿਡਲ ਹੈ ਜਾਂ ਅਪਰ ਮਿਡਲ ਹੈ ਬਟ
4: ਓਕੇ ਪਹਿਲਾਂ ਮਿਡਲ ਕਲਾਸ ਦੀ ਡੈਫੀਨੇਸ਼ਨ ਆਪਾਂ ਕਲੀਅਰ ਕਰੀਏ
5: ਜੀ
4: ਜਿਹੜਾ ਬੰਦੇ ਕੋਲੇ ਨੌਕਰੀ ਆ
5: ਹਾਂਜੀ
4: ਤੋਰੀ ਫੁਲਕਾ ਖਾਂਦਾ ਕਿਸ਼ਤਾਂ ਦੇਈ ਜਾਂਦਾ ਫਿਰ ਦੂਜੇ ਦਿਨ ਕੰਮ ਤੇ ਚਲੇ ਜਾਂਦਾ ਰੂਟੀਨ ਜੀ ਬਣਿਆ
5: ਟੈਕਸ ਪੇ ਕਰੀ ਜਾਂਦਾ
4: ਟੈਕਸ ਪੇ ਕਰੀ ਜਾਂਦਾ ਕਰਜ਼ੇ ਲਈ ਜਾਂਦਾ
5: ਬਿਲਕੁਲ
4: ਉਹ ਮਿਡਲ ਕਲਾਸ ਹੋ ਗਿਆ
5: ਹਾਂਜੀ ਬਿਲਕੁਲ ਸੋ ਜੇ ਆਪਾਂ ਵੈਸੇ ਦੇਖੀਏ ਨਾ 50-60% ਲੋਕ ਹੈ ਜਿਹੜਾ ਮਿਡਲ ਕਲਾਸ ਹੈ ਸੋ ਮਿਡਲ ਕਲਾਸ ਮੈਂ ਕਹੂੰਗੀ ਇਜ਼ ਦਾ ਮੋਸਟ ਐਕਸਪੈਂਸਿਵ ਪਲੇਸ ਟੂ ਲਿਵ ਕਿਉਂਕਿ ਸਭ ਤੋਂ ਜ਼ਿਆਦਾ ਟੈਕਸਿਸ ਆਪਾਂ ਪੇ ਕਰਨੇ ਆ ਜਿਹੜੇ ਤਾਂ ਦੇਖੋ ਲੋਅਰ ਕਲਾਸ ਹੈ ਲੋਅਰ ਕਲਾਸ ਮਤਲਬ ਕਿ ਦੇਖੋ ਮੈਂ ਲੋਅਰ ਕਲਾਸ ਦਾ ਇਹ ਮਤਲਬ ਨਹੀਂ ਹੈਗਾ ਆਪਣੇ ਸਾਰਿਆਂ ਦਾ ਸੇਮ ਹੀ ਲਿਵਿੰਗ ਸਟਾਈਲ ਹੈ ਲੋਅਰ ਕਲਾਸ ਆਪਾਂ ਕੀਤਾ ਹੁੰਦਾ ਇਨਕਮ ਘਟਾ ਕੇ ਸੋ ਜਿਹੜੇ ਲੋਅਰ ਕਲਾਸ ਹੈ ਮਤਲਬ ਜਿਨ੍ਹਾਂ ਦੀ ਇਨਕਮ ਘੱਟ ਹੈ ਉਹਨਾਂ ਨੂੰ ਗਵਰਨਮੈਂਟ ਦੇ ਬੈਨੀਫਿਟਸ ਬਹੁਤ ਹੈ ਜਿਹੜੇ ਵੈਲਦੀ ਲੋਕ ਹੈ ਉਹਨਾਂ ਕੋਲ ਆਪਸ਼ਨਸ ਬਹੁਤ ਹੈ ਸੋ ਜਿਹੜੇ ਆਪਾਂ ਮਿਡਲ ਕਲਾਸ ਰਹਿ ਜਾਂਦੇ ਹਾਂ ਬੇਸਿਕਲੀ ਵੀ ਆਰ ਟੂ ਰਿਚ ਟੂ ਗੈਟ ਦਾ ਗਵਰਨਮੈਂਟ ਬੈਨੀਫਿਟਸ ਹੈਨਾ ਮਤਲਬ ਜਿਹੜੇ ਹੁਣ ਜਿਨ੍ਹਾਂ ਦੀ ਇਨਕਮ ਘੱਟ ਹੈ ਉਹਨਾਂ ਨੂੰ ਚਾਈਲਡ ਕੇਅਰ ਬੈਨੀਫਿਟ ਜ਼ਿਆਦਾ ਆਉਣਾ ਆਰ ਈ ਐਸ ਪੀ ਚ ਉਹਨਾਂ ਨੂੰ ਗ੍ਰਾਂਟ ਜ਼ਿਆਦਾ ਆਉਣੀ ਹੈ ਉਹ ਸਭ ਦੇ ਵਿੱਚ ਗ੍ਰਾਂਟ ਜ਼ਿਆਦਾ ਆਉਣੀ ਹੈਨਾ ਈਵਨ ਹਾਊਸਿੰਗ ਵੀ ਮਿਲ ਜਾਂਦੀ ਹੈ ਜੇ ਆਪਾਂ ਹੋਮਲੈਸ ਦੇਖੀਏ ਸ਼ੈਲਟਰ ਵੀ ਹੈ ਫੂਡ ਵੀ ਹੈ ਉਹਨਾਂ ਲਈ ਸਾਰਾ ਕੁਛ ਹੈ ਜਿਹੜੇ ਮਤਲਬ ਆਪਾਂ ਟੂ ਰਿਚ ਆ ਉਹਨਾਂ ਲਈ ਬਟ ਵੀ ਆਰ ਟੂ ਪੂਅਰ ਫੋਰ ਦਾ ਇਨਵੈਸਟਮੈਂਟ ਬਚਦਾ ਕੁਛ ਨੀ ਸਾਡੇ ਕੋਲ ਕਿ ਅਸੀਂ ਇਨਵੈਸਟਮੈਂਟ ਕਰੀਏ ਜਾਂ ਅਸੀਂ ਬਿਜ਼ਨਸ ਸਟਾਰਟ ਕਰਨਾ ਸਾਰਾ ਕੁਛ ਸਾਨੂੰ ਸਟੇਕ ਤੇ ਲਾ ਕੇ ਆਪਣੇ ਬਿਜ਼ਨਸ

0: ਕਰਨਾ ਪੈਂਦਾ।
1: ਬਿਲਕੁਲ ਜੀ, ਇੰਡੀਆ ਜਾਣਾ ਹੋ ਉਹ ਵੀ ਕ੍ਰੈਡਿਟ ਕਾਰਡ ਦੇ ਟਿਕਟ ਲੈ ਕੇ ਜਾਣਾ ਪੈਂਦਾ।
0: ਯਾ ਬਿਲਕੁਲ। ਸੋ ਅਸੀਂ ਬੇਸਿਕਲੀ ਅਸੀਂ ਆਪਣੇ ਆਪ ਨੂੰ ਨਹੀਂ ਪਾਲ ਰਹੇ, ਅਸੀਂ ਸਾਰੀ ਦੁਨੀਆ ਨੂੰ ਪਾਲ ਰਹੇ ਹਾਂ।
1: ਠੀਕ ਹੈ।
0: ਹੁਣ ਇਹਦਾ ਕੀ ਹੈਗਾ ਜਾਂ ਸੋਲੂਸ਼ਨ ਕੀ ਹੈ ਕਿ ਤੁਹਾਡੀ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਹੋਏ। ਠੀਕ ਹੈ। ਦੇਖੋ ਜਿੰਨੀ ਵੀ ਵੈਲਦੀ ਕਲਾਸ ਹੈ, ਤੁਹਾਨੂੰ ਕੀ ਲੱਗਦਾ ਵੀ ਟੈਕਸਿਸ ਪੇ ਕਰਦੇ ਆ? ਕੋਈ ਮਤਲਬ ਚੋਰੀ ਨਹੀਂ ਕਰਦੇ ਟੈਕਸਿਸ ਦੀ, ਲੇਕਿਨ ਟੈਕਸ ਐਫੀਸ਼ੀਐਂਟ ਸੀਆਰਏ ਕੰਪਲਾਇੰਟ ਸਟ੍ਰੈਟਜੀਜ਼ ਹੈ।
1: ਠੀਕ ਹੈ,
0: ਹੈ ਨਾ। ਸੋ ਜੇ ਸੀਆਰਏ ਕੰਪਲਾਇੰਟ ਸਟ੍ਰੈਟਜੀਜ਼ ਹੈਗੀਆਂ ਟੈਕਸਿਸ ਸੇਵ ਕਰਨ ਲਈ, ਆਪਾਂ ਨੂੰ ਲੋੜ ਕੀ ਹੈ ਫਿਰ ਟੈਕਸ ਦੀ ਚੋਰੀ ਕਰਨ ਦੀ? ਸੋ ਬੇਸਿਕਲੀ ਮੈਂ ਕਹਿਣਾ ਇਹ ਚਾਹੁੰਦੀ ਹਾਂ ਕਿ ਹੋ ਸਕਦਾ ਸਾਨੂੰ ਕੀ ਲੱਗਦਾ ਹੁੰਦਾ ਇੰਸ਼ੋਰੈਂਸ ਕਰਾ ਲਈ, ਸਾਡਾ ਜੇ TFSA ਵੈਲਥ ਸਿੰਪਲ ਚ ਖੁੱਲਿਆ, ਬੈਂਕ ਚ ਖੁੱਲਿਆ, ਚਲੋ ਜੀ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਹੋਈ ਹੋਈ ਹੈ। ਫਾਈਨੈਂਸ਼ੀਅਲ ਪਲੈਨਿੰਗ ਸਿਰਫ ਇੰਸ਼ੋਰੈਂਸ ਤੇ ਇੱਕ TFSA ਖੋਲ ਕੇ ਨਹੀਂ ਹੁੰਦੀ, ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਹੈ ਕਿ ਤੁਹਾਡੀ ਓਵਰਆਲ ਫਾਈਨੈਂਸ਼ੀਅਲ ਪਲੈਨਿੰਗ ਹੋਏ। ਜੇ ਹੋ ਸਕਦਾ ਤੁਸੀਂ ਬਹੁਤ ਵਧੀਆ ਕੁਝ ਕੀਤਾ ਵੀ ਹੋਊਗਾ, ਇੱਕ ਵਾਰ ਚੀਜ਼ਾਂ ਰਿਵਿਊ ਕਰਾ ਕੇ ਫਾਇਦਾ ਹੁੰਦਾ ਕਿ ਹੋ ਸਕਦਾ ਤੁਹਾਡੇ ਫੰਡਸ ਪ੍ਰੋਪਰ ਨਹੀਂ ਗਰੋ ਕਰ ਰਹੇ, ਜਾਂ ਤੁਸੀਂ ਟੂਲ ਨਹੀਂ ਪ੍ਰੋਪਰ ਚੂਜ਼ ਕੀਤਾ ਹੋਇਆ ਜਿਸ 'ਚ ਆਪਾਂ ਟੈਕਸਿਸ ਸੇਵ ਕਰ ਸਕਦੇ ਹਾਂ। ਕਿਉਂਕਿ ਜੋ CRA ਨੂੰ ਇੱਕ ਵਾਰ ਚਲਾ ਗਿਆ ਨਾ, ਉਹਨੇ ਵਾਪਿਸ ਕਦੇ ਨਹੀਂ ਆਉਣਾ। ਅੱਜ ਜੋ ਸੇਵ ਕਰ ਸਕਦੇ ਆਪਾਂ ਉਹੀ ਸੇਵ ਕਰ ਲਈਏ। ਜਾਂ ਕਈ ਵਾਰ ਇਹ ਹੁੰਦਾ ਵੀ ਤੁਸੀਂ ਹੁਣ ਇਸ ਟਾਈਮ ਇਨਹੈਰੀਟੈਂਸ ਦੀ ਪੋਜੀਸ਼ਨ 'ਚੋਂ, ਤੁਸੀਂ ਉਨਾ ਬਣਾ ਚੁੱਕੇ, ਹੁਣ ਤੁਸੀਂ ਸੋਚ ਰਹੇ ਹੋ ਵੀ ਅਸੀਂ ਸਾਰੀ ਉਮਰ ਮਿਡਲ ਕਲਾਸ 'ਚ ਕੱਟਤੀ ਪੈਸਾ ਜੋੜ ਜੋੜ ਕੇ, ਹੁਣ ਅਗਲੀ ਜਨਰੇਸ਼ਨ ਨੂੰ ਜਾਣਾ। ਬਿਨਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਨੈਚੁਰਲੀ 25% CRA ਨੇ ਲੈ ਜਾਣਾ, ਉਹ ਸਾਡੇ ਤੋਂ ਅਗਲੀ ਜਨਰੇਸ਼ਨ ਫੇਰ ਪਹਿਲੇ ਨੀਚੇ ਆਊਗੀ, ਫੇਰ ਮਿਡਲ ਕਲਾਸ ਤੱਕ ਪਹੁੰਚੇਗੀ। ਸੋ ਵਾਈ ਨੋਟ ਆਪਾਂ ਅੱਜ ਹੀ ਸਟ੍ਰੈਟਜਾਈਜ਼ ਕਰੀਏ ਵੀ ਉਹਨਾਂ ਨੂੰ ਤਾਂ ਵੈਲਦੀ ਬਣਾ ਦਈਏ ਨਾ। ਸੋ ਉਹਦੇ ਲਈ ਡੋ ਗਿਵ ਮੀ ਅ ਕਾਲ, ਨੰਬਰ ਹੈ ਜੀ ਮੇਰਾ 6474616 1616, 647-446-1616।
1: ਜਿੰਨਾ ਚਿਰ ਤੁਸੀਂ ਉਮਰਪ੍ਰੀਤ ਜੀ ਨਾਲ ਬੈਠੋਗੇ ਨਹੀਂ, ਗੱਲ ਨਹੀਂ ਕਰੋਗੇ, ਤਾਂ ਹੱਲ ਕਿਵੇਂ ਨਿਕਲੇਗਾ? ਗੱਲ ਕਰਨਾ ਜ਼ਰੂਰੀ ਹੈ। ਨੰਬਰ ਦਿਓ।
0: ਨੰਬਰ ਜੀ 6474616 1616, 647-446-1616।
1: ਔਰ ਅਨੀਸ਼ਾ ਜੀ ਤੁਸੀਂ ਵੀ ਸਾਡੇ ਕੁਝ ਪੈਸੇ ਬਚਾ ਦਿਓ।
2: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਜੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
1: ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-449-4040। ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099, 460-9099 ਇਹਨਾਂ ਦਾ ਨੰਬਰ ਹੈ।
3: 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
4: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
3: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ,
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
3: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
4: 905-671-8400 ਔਰ 4905-796-8800 or visit giltravels.ca.
2: Indian Fruitland, one stop for all your grocery needs.
3: ले इको जगह तो किथे सारा कुछ मिलता दो चीजां ले एक जगह रुको फिर अगलियां दो दी दूसरी जगह रुको
2: इंडियन फ्रूट लैंड है सच्ची वन स्टॉप फॉर ऑल योर ग्रोसरी नीड्स सब तो वधिया ग्रोसरी सब तो वधिया प्राइसेस से आज ही पहुंचो हुन इंडियन फ्रूट लैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन
5: हर कोई चाहता है कि ओदा घर सब तो सोना दिखे ते जे तुसी भी यही चाहते हो ता मिलो ट्रिपल ए लैंडस्केपिंग कंपनी लिमिटेड वालिया नू जे अपने घर दे बैकयार्ड नू बनाना चाहते हो होर भी खूबसूरत या फिर करवाना चाहते हो लैंडस्केपिंग या इंटरलॉकिंग सारा कम टॉप दा करांगे अते सब तो बेस्ट रेट्स भी देंगे ट्रिपल ए लैंडस्केपिंग कॉल 647-784-1213
6: सारे घर दा काम तो मैं ही करदी हां हुन कारपेट तुसी क्लीन करोगे
3: जेडे काम लई इन्नी वधिया प्रोफेशनल हेल्प मिलदी होवे ओ मैं क्यों करा मैं ते अमन नु फोन मिलाऊंगा 416-277-4616 ते
4: फिर तुसी भी कॉल करो बेस्ट डक्ट एंड कारपेट क्लीनिंग पामे होवे डक्ट क्लीनिंग रेजिडेंशियल बैंक्वेट या ऑफिस कारपेट क्लीनिंग कॉल बेस्ट डक्ट एंड कारपेट क्लीनिंग 416-277-4616
7: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
8: ਜਸ਼ਨ ਟੈਂਟਸ ਦੇ ਨਾਲ
7: ਵਿਆਹ ਹੋਵੇ ਬਰਥਡੇ ਪਾਰਟੀ
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ ਹਾਈ ਪੀਕ ਟੈਂਟਸ ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ ਚੇਅਰਸ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ ਕੁਆਲਿਟੀ ਸਰਵਿਸ ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
8: 416-294-2857
7: ਜਸ਼ਨ ਟੈਂਟਸ ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ
9: Everest Transportation hire kar rahe ne cross border AC drivers bahut hi shandar opportunity dedicated auto parts daily home runs same truck te trailers lagbhag 3000 mile per week milange starting from Kushawa Etobicoke ate Bolton je tuhade kol vi hai valid AC license clean CBOR te abstract US border eligibility te fast card ta aaj hi Everest Transportation nu call karo 905-846-2229 है 4 या फिर 905-334-8222 यानी 905-846-2229 ते या फिर कॉल करो 905-334-8222 एक्सटेंशन है 4

0: ਰਾਈਟ ਐਵਰੈਸਟ ਵਾਲਿਆਂ ਦਾ ਤੁਸੀਂ ਸੁਨੇਹਾ ਸੁਣਿਆ, ਐਵਰੈਸਟ ਟਰਾਂਸਪੋਰਟ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਆਟੋ ਪਾਰਟਸ ਦੇ ਡੈਡੀਕੇਟਡ ਰਨ ਨੇ, 3,000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਜਾਂ US ਈਸਟ ਲਈ ਵੀ ਤੁਸੀਂ ਕੰਮ ਕਰ ਸਕਦੇ ਹੋ। ਸੁਨਹਿਰੀ ਮੌਕਾ ਇੱਕ ਵੱਡੀ ਫਰਮ ਨਾਲ ਕੰਮ ਕਰਨ ਦਾ, 905-846-2229, 846-2229 ਐਕਸਟੈਂਸ਼ਨ 4 ਹੈ। ਆਲਰਾਈਟ, ਤੇ ਅਜੇ ਤੱਕ ਮੈਂ ਕੋਈ ਖਬਰ ਸੁਣੀ ਨਹੀਂ, ਨਾ ਪੜ੍ਹੀ ਹੈ ਨਾ ਦੇਖੀ ਹੈ। ਜੇ ਤੁਸੀਂ ਪੜ੍ਹੀ ਸੁਣੀ ਹੋਵੇ ਤਾਂ ਸਾਨੂੰ ਫੋਨ ਕਰਕੇ ਦੱਸ ਦਿਓ। 2:30 ਤੱਕ ਦਾ ਸੇਮ ਫੋਨ ਨੰਬਰ ਹੈ, 905-799-0999। ਨੀਨਾ ਟਾਂਗੜੀ ਨੇ 18,976 ਮੋੜੇ ਆ ਕਿ ਨਹੀਂ ਮੋੜੇ, ਗਲਤੀ ਮੰਨੀ ਕਿ ਨਹੀਂ ਮੰਨੀ। ਹਰਦੀਪ ਗਰੇਵਾਲ ਨੇ $27,275 ਮੋੜੇ ਕਿ ਨਹੀਂ ਮੋੜੇ, ਗਲਤੀ ਮੰਨੀ ਜਾਂ ਨਹੀਂ ਮੰਨੀ। ਸਟੈਨ ਚੋ ਨੇ ਗਲਤੀ ਵੀ ਮੰਨ ਲਈ ਸੀ, ਪੈਸੇ ਵੀ ਮੋੜਤੇ ਸੀ। ਹੋਰ ਵੀ 10-12 ਨੇ, ਪਤਾ ਨਹੀਂ ਕੀ ਹੋ ਰਿਹਾ ਉੱਥੇ। ਐਨੀਵੇ, ਆਪਣੇ ਉਮਰਪ੍ਰੀਤ ਜੀ,
1: ਜੀ
0: ਇੱਕ ਟਰਕਿੰਗ ਕੰਪਨੀ ਆ ਬ੍ਰੈਂਪਟਨ ਦੀ,
1: ਹਾਂਜੀ,
0: ਉਹਦਾ ਲਾਇਸੈਂਸ ਰੱਦ ਕਰਤਾ, ਉਹਨਾਂ ਨੇ ਕੈਂਸਲ ਕਰਤਾ। ਜਿਹੜੇ ਟਰਕਿੰਗ ਕੰਪਨੀ ਦਾ ਹੁੰਦਾ ਨਾ ਵੀ ਤੁਸੀਂ ਟੇਰੀ ਚ ਟਰੱਕ ਚਲਾ ਸਕਦੇ ਹੋ, ਉਹ ਕੰਪਨੀ ਦਾ ਲਾਇਸੈਂਸ ਹੀ ਬੰਦ ਕਰਤਾ ਉਹਨਾਂ ਨੇ। ਅਨਸੇਫ ਟਰੱਕ ਸੀਗੇ, LD ਟਰਾਂਸਪੋਰਟ ਲਾਈਨ ਹੈ, ਬ੍ਰੈਂਪਟਨ ਦੀ ਇਹ ਕੰਪਨੀ ਆ। ਓਨਟੇਰੀਓ ਓਪਰੇਟਿੰਗ ਲਾਇਸੈਂਸ ਆਫਟਰ ਕਾਊਂਟਲੈਸ ਸੇਫਟੀ ਵਾਇਓਲੇਸ਼ਨ ਇਨਕਲੂਡਿੰਗ ਫਾਲਸਫਾਈ ਨੰਬਰ ਆਫ ਆਵਰਸ ਔਨ ਦਾ ਰੋਡ, ਘੰਟੇ ਚ ਅਲਾਅ ਜਿੰਨੇ ਹੁੰਦੇ ਆ, ਮੇਰੇ ਖਿਆਲ 13 ਘੰਟੇ ਅਲਾਊਡ ਨੇ ਇਹ। ਜੇ ਹੁਣ ਫਾਲਸਫਾਈ ਕਰ ਗਏ ਜੀ, 8 ਹੀ ਕਲਾਇਆ ਤੇ ਇਹ ਕੀਤਾ ਵੋ ਕੀਤਾ, ਜੋ ਵੀ ਹੋਣਾ, ਉਹਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ। ਔਰ ਮੈਂ ਇਹ ਵੀ ਸਮਝਦਾ, ਅੱਛਾ ਇੱਕ ਐਕਸੀਡੈਂਟ ਵੀ ਹੋਇਆ ਸੀ ਇਹਨਾਂ ਦੀ ਕੰਪਨੀ ਤੋਂ ਪਿਛਲੇ ਸਾਲ, ਉਹ ਮੇਰੇ ਮੌਤ ਵੀ ਸ਼ਾਇਦ ਹੋ ਗਈ ਸੀਗੀ। ਖੈਰ ਰਿਗਾਰਡਲੈਸ, ਕਹਿਣ ਦਾ ਮਤਲਬ ਇਹ ਆ, ਇਹ ਇੰਡੀਆ ਨੇ ਵੀ ਚੱਲ ਕਰਨਾਟਕ ਟੁੱਟ ਗਿਆ, ਕੋਈ ਨਾ ਜੇ ਆਹ ਟੁੱਟ ਗਿਆ ਤਾਰ ਨਾ ਬੰਦ ਹੋ, ਇੱਥੇ ਪ੍ਰੋਪਰ ਟਰੱਕਿੰਗ ਸਿਸਟਮ ਹੈ, ਪ੍ਰੋਪਰ ਕੰਮ ਕਰੋ, ਤੁਸੀਂ ਵੀ ਠੀਕ ਹੋ, ਜਿਹੜੇ ਡਰਾਈਵਰ ਚਲਾਉਂਦੇ ਉਹ ਵੀ ਠੀਕ ਆ, ਜਿਹੜੇ ਮਾਲਕ ਆ ਉਹ ਵੀ ਠੀਕ ਆ, ਜਿਹੜੇ ਮੇਰੇ ਵਰਗੇ ਗੱਡੀਆਂ ਚਲਾਉਂਦੇ ਆ ਸੜਕਾਂ 'ਤੇ, ਅਸੀਂ ਵੀ ਠੀਕ ਆ। ਸੋ ਬੀ ਕੇਅਰਫੁਲ। ਤੁਸੀਂ ਕੁਛ ਵੀਡੀਓ ਦੇਖੀ ਹੋਣੀ ਆ, ਇਹ ਮੈਂ ਨਾ 2-3 ਦਿਨ ਦਾ ਰੋਜ਼ ਪੜ੍ਹਦਾ ਤਾਂ ਕਿ ਸਾਡੇ ਜਿਹੜੇ ਲਿਸਨਰ ਆ ਉਹ ਤਾਂ ਸਾਡੇ ਵੈਸੇ ਜਿਹੜੇ ਜਨਰਲੀ ਸਪੀਕਿੰਗ 99% ਜਿਹੜੇ ਬੰਦੇ ਆ ਬੜੇ ਵਧੀਆ ਨੇ, ਧਿਆਨ ਰੱਖਦੇ ਨੇ, ਪਰ ਜਿਹੜੇ ਨਹੀਂ ਰੱਖਦੇ ਉਹਨਾਂ ਲਈ ਆ। ਇੱਕ ਤਾਂ ਜਾਲੀ ਰੇਡੀਓ ਹੋਸਟ ਆ ਜਿਹੜੇ ਕਰੀ ਜਾਂਦੇ ਆ, ਇਹ ਜੀ ਬੱਚੀਆਂ ਨੇ ਸ਼ਰਾਬ ਦਾ ਸੇਵਨ ਕਰਦੀਆਂ ਨੇ, ਦੈਟਸ ਰੋਂਗ। ਕੁੜੀਆਂ ਨੂੰ ਕਹੋ ਕਿ ਮੁੰਡੇ ਨਹੀਂ ਕਰਦੇ, ਜੇ ਕਾਨੂੰਨ ਤੋਂ ਜਿਹੜਾ ਕਾਨੂੰਨ ਆ ਵੀ ਤੁਸੀਂ 18 ਸਾਲ ਤੋਂ ਬਾਅਦ ਪੀ ਸਕਦੇ ਹੋ, ਜੇ ਉਹ ਪੀਂਦੇ ਆ ਨਥਿੰਗ ਰੋਂਗ ਵਿਦ ਇਟ, ਤੁਹਾਡੇ ਮਾਂ ਲੜਦੇ ਆ। ਨੰਬਰ 2, ਪਾਰਕਾਂ 'ਚ ਜਾਂਦੇ ਹੋ, ਪਿਕਨਿਕ ਕਰਦੇ ਹੋ, ਜੀ ਸਦਕੇ ਕਰੋ, ਨੋ ਪ੍ਰੋਬਲਮ। ਜਾ ਕੇ ਉੱਥੇ ਗੋਲਡ ਮੀਟ ਅਤੇ ਛੋਲੇ ਭਟੂਰੇ ਬਣਾਉਂਦੇ ਆ, ਇੱਕ ਛੱਡ ਕੇ 4 ਬਣਾਓ, ਪਰ ਗਰਬੇ ਤਾਂ ਚੱਕ ਲਓ ਨਾ ਉੱਥੋਂ, ਉੱਥੇ ਡਰਮ ਡਰੁੰਮ ਪਏ ਹੁੰਦੇ ਆ ਗਰਬੇ ਵਾਲੇ, ਉਹ 'ਚ ਸਿੱਟ ਦੋ, ਨਹੀਂ ਨਾਲ ਚੱਕ ਲਿਓ। ਫਿਰ ਤੁਸੀਂ ਲੇਕ ਵਿੱਚ ਜਾਂਦੇ ਹੋ ਸਵਿਮਿੰਗ ਕਰਨ, ਠੀਕ ਆ ਕਰੋ ਸਵਿਮਿੰਗ, ਨੋ ਪ੍ਰੋਬਲਮ। ਉੱਥੇ ਆ ਕੇ ਸ਼ੈਂਪੂ ਲਾ ਕੇ ਸਾਬਣ ਲਾ ਕੇ ਨਹਾਉਣ ਲੱਗ ਜਾਂਦੇ ਹੋ ਵਿੱਚ, ਇਹ ਗੰਗਾ ਮਈਆ ਨਹੀਂ ਹੈ, ਉਹ ਤਾਂ ਇੰਡੀਆ 'ਚ ਹੀ ਰਹਿ ਗਈ, ਉਹਨੂੰ ਇੱਥੇ ਕਿਉਂ ਗੰਗਾ ਮਈਆ ਬਣਾਉਣ ਲੱਗੇ ਸਾਡੀਆਂ ਲੇਕਾਂ ਨੂੰ। ਫਿਰ ਰੋਡ 'ਤੇ ਤੁਸੀਂ ਡੰਪ ਸੁੱਟਦੇ ਹੋ, ਮੈਟਰੋ ਸਿੱਟਿਆਂ ਦਾ, ਸੋਫਾ ਸਿੱਟਿਆਂ ਦਾ, ਉਹ ਜਾਂ ਇਹਨਾਂ ਨੇ ਡੰਪ ਸੈਂਟਰ ਬਣਾਏ ਹੋਏ ਆ, ਬ੍ਰੈਂਪਟਨ ਜਾ ਕੇ ਕ੍ਰਾਈਸਲਰ ਡਰਾਈਵ 'ਤੇ ਆ, ਇੱਕ ਫਿਸ਼ਰਮੈਨ 'ਤੇ ਆ, ਉੱਥੇ ਜਾ ਕੇ ਸੁੱਟਿਓ, $5-4 ਲੱਗਦੇ ਆ। ਜਿਹੜੇ ਕੰਸਟਰਕਸ਼ਨ ਵਾਲੇ ਆ, ਸੀਮੈਂਟ ਦੀਆਂ ਟਾਈਲਾਂ ਜਾਂ ਬਾਹਰ ਹੀ ਸਿੱਟੇ ਹੁੰਦੇ ਆ ਜਾ ਕੇ ਖੇਤਾਂ 'ਚ। ਇੱਕ ਗੋਰੇ ਨੇ ਨਾ ਕੀ ਕੀਤਾ
1: ਜੀ,
0: ਕਿਸੇ ਨੇ ਗਰਬੇ ਗੁਰਬੇ ਸੁੱਟਿਆ ਦਾ, ਉਹ ਗਰਬੇ 'ਚ ਫੋਲ ਲਿਆ ਗੋਰੇ ਨੇ, ਐਡਰੈਸ ਲੱਭ ਲਿਆ ਉਹਨਾਂ ਦੇ ਘਰੇ, ਗਰਬੇ ਚੱਕਿਆ ਹੋਇਆ ਆਪਣੇ ਸੀਗੇ, ਫਿਰ ਅੰਗਰੇਜ਼ੀ ਦੀ ਦੁੱਕੇ ਵਰਗਾ ਮੂੰਹ ਜਿਹਾ ਬਣਾ ਕੇ ਬੈਠੇ ਸੀਗੇ। ਇੱਕ ਗਣੇਸ਼ ਜੀ ਦੀ ਜਿਹੜੀਆਂ ਮੂਰਤੀਆਂ ਪਾਣੀ ਵਿੱਚ ਤੁਸੀਂ ਕਰਦੇ ਹੋ ਜਲ ਪ੍ਰਵਾਹ, ਦੈਟਸ ਫਾਈਨ, ਇਹਨਾਂ ਮੁਲਕਾਂ 'ਚ ਅਲਾਊਡ ਨਹੀਂ ਹੈ, ਇੱਥੇ ਗੰਦ ਨਾ ਪਾਓ ਪਲੀਜ਼, ਸਾਡੀ ਜਿਹੜੀ ਲੇਕ ਆ ਸਾਫ਼ ਸੁਥਰੀਆਂ ਰਹਿਣ ਦਿਓ। ਖੈਰ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਦੇ, ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ। ਜਨਾਬ ਕੀ ਸਪੈਸ਼ਲ ਹੈ?
2: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ, ਇਸ ਵੀਕਐਂਡ ਲਈ ਸਪੈਸ਼ਲ ਹੈ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, 20 ਸੈੱਟ ਸਾਡੇ ਕੋਲ ਸਟਾਕ ਦੇ ਵਿੱਚ ਆਏ ਗਏ ਨੇ। ਇਸ ਵੀਕਐਂਡ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ ਨਾਲ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1500 ਸੀ, 20 ਸੈੱਟ ਆਏ ਨੇ ਇਸ ਵੀਕਐਂਡ ਲਈ ਸਪੈਸ਼ਲ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $499, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ $499, $499 ਦਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਮਿਲਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ, ਜਿਹਦੀ ਰੈਗੂਲਰ ਕੀਮਤ $500-600 ਸੀ, ਓਨਲੀ ਫੋਰ ਦਿਸ ਵੀਕਐਂਡ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ $199 ਦੇ ਵਿੱਚ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦੇ ਵਿੱਚ ਮਿਲੂਗਾ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 chair $4.99 ਦਾ ਤੇ ਨਾਲ ਏਅਰ ਫਰਾਇਰ ਫ੍ਰੀ ਮਿਲੂਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਕਿੱਥੇ ਹੈ ਜੀ? 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ। ਵਧੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472600002200 ਜਾਂ ਪਹੁੰਚ ਸਕਦੇ ਹੋ 6885 ਟੋਮਕਨ ਰੋਡ। ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਆਪਣੇ ਬੱਚੇ ਨੂੰ US ਸਿਟੀਜ਼ਨ ਬਣਾਉਣ ਦੇ ਇਰਾਦੇ ਨਾਲ ਅਮਰੀਕਾ ਪੁੱਜੀਆਂ 600 ਵੱਧ ਗਰਭਵਤੀ ਔਰਤਾਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਅਤੇ ਬੱਚਿਆਂ ਨੂੰ ਜਨਮ ਦੇਣ ਵਿੱਚ ਸਫਲ ਔਰਤਾਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਵੱਲੋਂ ਮੁਨਾਫਾਖੋਰ ਮਕਾਨਾਂ ਮਾਲਕਾਂ ਨੂੰ ਸਖ਼ਤ ਵਾਰਨਿੰਗ ਦਿੰਦਿਆਂ ਆਖਿਆ ਹੈ ਤੁਸੀਂ ਸੁਰੱਖਿਆ ਦਾ ਬੰਦੋਬਸਤ ਸਭ ਤੋਂ ਅੱਗੇ ਰੱਖਣ ਦੀ ਹਦਾਇਤ ਦਿੱਤੀ ਹੈ। ਹੁਣ ਜਿਹੜਾ ਹਾਦਸਾ ਹੋਇਆ ਸੀ, 2 ਸਾਲ ਪਹਿਲਾਂ ਘਰ ਨੂੰ ਅੱਗ ਲੱਗ ਗਈ ਸੀ, ਇੱਕ ਵਿਚਾਰੀ ਲੇਡੀ ਤੇ ਉਹਦੇ ਨਾਲ ਗਰਭਵਤੀ ਸੀ, ਉਹ ਪ੍ਰੈਗਨੈਂਟ ਸੀ, ਉਹਦੀ ਮੌਤ ਹੋਈ, 1-3 ਸਾਲ ਦੀ ਬੱਚੀ ਸੀ ਛੋਟੀ ਜਿਹੀ ਵਿਚਾਰੀ, ਉਹਦੀ ਮੌਤ ਹੋ ਗਈ। ਕਾਨੂੰਨੀ ਤੌਰ ਤੇ ਇੱਕ ਬੇਸਮੈਂਟ ਬਣਾਉਣ ਦਾ ਪਰਮਿਟ ਜਿਹਾ ਮਿਲਿਆ ਸੀ, ਉਹਨੇ 2-3 ਹੋਰ ਬਣਾ ਲਈਆਂ ਉਹ ਤੇ ਬੰਦੇ ਬਾੜ ਤੇ। ਅਸੀਂ ਪੈਸੇ ਦੇ ਪੁੱਤ ਕਿਉਂ ਬਣਦੇ ਹਾਂ? ਜੇ ਸਾਨੂੰ ਘਰ ਚ ਅਲਾਉਡ ਆ ਵੀ 2 ਬੰਦੇ ਰਹਿ ਸਕਦੇ ਆ, 2 ਰੱਖੋ, ਜੇ ਬੇਸਮੈਂਟ ਲੀਗਲ ਬਣਾ ਲਓ ਉਹਦੇ ਘੱਟੋ ਘੱਟ, ਜੇ ਲੀਗਲ ਨਹੀਂ ਬਣਾਉਣੀ ਹੇਰਾ ਫੇਰੀ ਕਰਨੀ ਆ ਘੱਟੋ ਘੱਟ ਫਾਇਰ ਵਾਲਾ ਦਾ ਜਿਹੜਾ ਸਿਸਟਮ ਆ ਉਹ ਤਾਂ ਪ੍ਰੋਪਰ ਲਵਾ ਲਓ ਯਾਰ, ਕੀ ਕਰਦੇ ਹੋ, ਕਿਉਂ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਹੋ? ਪਤਾ ਕੀ ਹੋਇਆ ਅੱਜ ਪੰਜਾਬ ਦੇ ਵਿੱਚ? ਓ ਹੋ, ਸੁਖਬੀਰ ਬਾਦਲ ਤੇ ਹੱਲਾ ਕਰਤਾ ਕਿਸੇ ਨੇ, ਕਿਸੇ ਗੁਰਦੁਆਰੇ ਮੱਥਾ ਟੇਕਣ ਗਿਆ ਸੀ, ਨਿੰਗ ਸਿੰਘ ਨੇ ਮਾਰਿਆ ਉਹਦੇ ਹੱਥ 60 ਸੁੱਟ ਲੱਗੀ ਤੇ ਹੁਣ ਹੌਸਪਿਟਲ ਲਈ ਫਿਰਦੇ ਆ ਗਿਆ ਹੁਣ ਤਾਂ। ਕੈਨੇਡਾ ਅਮਰੀਕਾ ਟੈਰਿਫ ਗੱਲਬਾਤ ਜਿਹੜੀ ਆ ਅਟਕ ਗਈ, ਨਵੀਂ ਪੇਸ਼ਕਸ਼ ਤੋਂ ਆਟਵਾ ਬੜਾ ਖੁਸ਼ ਨਹੀਂ, ਕਈ ਕਹਿੰਦੇ ਜੀ ਕੈਨੇਡਾ ਡੀਲ ਨਹੀਂ ਬਣਾ ਰਿਹਾ, ਅਮਰੀਕਾ ਨਾਲ ਡੀਲ ਨਹੀਂ ਬਣਾ, ਉਹ ਮਾੜੀ ਡੀਲ ਕਿਉਂ ਬਣਾਈ ਹੈ? ਮਾੜੀ ਡੀਲ ਤਾਂ ਸਾਡੇ ਲਈ ਨੁਕਸਾਨ ਬਣਨੀ ਅਗਲੇ ਆਉਣ ਵਾਲੇ ਸਾਲਾਂ 'ਚ, ਡੀਲ ਤਾਂ ਚੰਗੀ ਹੋਣੀ ਚਾਹੀਦੀ ਹੈ, ਦੋਨਾਂ ਦੇਸ਼ਾਂ ਲਈ ਚੰਗੀ ਹੋਵੇ ਤਾਂ ਚੰਗੀ ਗੱਲ ਹੈ। ਐਨੀਵੇ, ਅਮਰਪ੍ਰੀਤ ਜੀ, ਆਪਣੇ ਨਾ ਜਿਹੜੀ ਕ੍ਰਿਟੀਕਲ ਇਲਨੈਸ ਆ, ਇਹ ਲੋਕਾਂ ਨੂੰ ਪਹਿਲਾਂ ਦੱਸੋ ਵੀ ਕ੍ਰਿਟੀਕਲ ਇਲਨੈਸ ਕਿਵੇਂ ਕਵਰ ਕਰਦੀ ਹੈ, ਜਿਹੜੀਆਂ ਤੁਸੀਂ ਪਾਲਿਸੀਆਂ ਕਰਦੇ ਹੋ, ਕੀ ਚੀਜ਼ ਆ, ਕੀ ਹੈ, ਸਾਰਾ ਥੋੜਾ ਡਿਟੇਲ ਸਮਝਾ ਦਿਓ।
1: ਦੇਖ ਜੀ, ਕ੍ਰਿਟੀਕਲ ਇਲਨੈਸ ਜਿਹੜੀ ਹੈਗੀ ਨਾ, ਮੈਂ ਕਹੂੰਗੀ ਇੱਕ ਟਰੋਮੈਟਿਕ ਇਲਨੈਸ ਹੈ। ਦੇਖੋ, ਇੱਕ ਤਾਂ ਜਦੋਂ ਇਲਨੈਸ ਹੋਈ ਸਾਡੇ ਸਰੀਰ ਨੇ ਤਾਂ ਜੋ ਸਹਿਣਾ ਸਹਿਣਾ ਹੀ ਹੈ, ਬਟ ਉਹਦੇ ਨਾਲ ਨਾਲ ਸਟ੍ਰੈਸ ਤੇ ਐਂਗਜ਼ਾਇਟੀ ਕਿੰਨੀ ਵੱਧ ਜਾਂਦੀ ਹੈ, ਮੈਡੀਕਲ ਬਿਲਸ ਹੈ, ਠੀਕ ਹੈ ਸਾਡਾ ਟ੍ਰੀਟਮੈਂਟ ਕਵਰ ਹੈ, ਪਰ ਮੈਡੀਸਨ ਤਾਂ ਸਾਡੀ ਕਵਰ ਨਹੀਂ ਹੈ ਨਾ। ਇੰਪਲੋਇਮੈਂਟ ਇਸ਼ੂਜ਼ ਹੋ ਜਾਂਦੇ ਆ ਕਿ ਕੱਲ੍ਹ ਨੂੰ ਜੇ ਮੈਂ ਜੋਬ 'ਤੇ, ਕਿਉਂਕਿ ਦੇਖੋ ਇੰਪਲੋਇਰ ਟੂ ਇੰਪਲੋਇਰ ਹੁੰਦਾ, ਕਈ ਇੰਪਲੋਇਰ ਤੁਹਾਨੂੰ ਛੁੱਟੀ ਦੇ ਦਿੰਦੇ ਆ, ਕਈ ਨਹੀਂ ਦਿੰਦੇ, ਤੁਹਾਡੀ ਜੋਬ ਜਾਂਦੀ ਹੁੰਦੀ ਆ, ਕੋਈ ਹੋਮ ਆਲਟਰੇਸ਼ਨਸ ਹੈ, ਕੋਈ ਫੈਮਿਲੀ ਦੇ ਹੋਰ ਖਰਚੇ ਹੈ, ਸੋ ਸਾਰੀਆਂ ਚੀਜ਼ਾਂ ਆਪਣੀਆਂ ਸਟੇਕ ਤੇ ਆ ਜਾਂਦੀਆਂ। ਹੁਣ ਸਾਡੇ ਚੋਂ ਬਹੁਤੇ ਲੋਕ ਹੈਗੇ ਜਿਨ੍ਹਾਂ ਨੇ ਡਿਸੇਬਿਲਟੀ ਇੰਸ਼ੋਰੈਂਸ ਲਈ ਹੁੰਦੀ ਆ ਤੇ ਆਪਾਂ ਸਿਕਨੈਸ ਵੀ ਐਡ ਕੀਤੀ ਹੁੰਦੀ ਆ, ਸਾਨੂੰ ਲੱਗਦਾ ਹੁੰਦਾ ਵੀ ਚਲੋ ਸਾਨੂੰ ਜੇ ਕੱਲ ਨੂੰ ਕ੍ਰਿਟੀਕਲ ਇਲਨੈਸ ਹੋ ਗਈ ਸਾਨੂੰ ਬੈਨੀਫਿਟ ਮਿਲ ਜਾਊਗਾ, ਅਫਕੋਰਸ ਤੁਹਾਡੀ ਡਿਸੇਬਿਲਟੀ ਇੰਸ਼ੋਰੈਂਸ ਜ਼ਰੂਰ ਪੇ ਕਰੇਗੀ, ਬਟ ਉਹ ਇਨਫ ਨਹੀਂ ਹੈਗੀ ਕਿਉਂਕਿ ਡਿਸੇਬਿਲਟੀ ਇੱਕ ਤਾਂ ਤੁਹਾਡੀ ਇਨਕਮ ਦੇ ਬੇਸਿਸ ਤੇ 75% ਦੀ ਅਪਰੂਵਲ ਹੁੰਦੀ ਆ ਉਹਦੀ, ਦੂਜਾ ਇਹ ਹੈ ਕਿ ਡਿਸੇਬਿਲਟੀ ਇੰਸ਼ੋਰੈਂਸ ਜਦੋਂ ਆਪਾਂ ਮੋਸਟਲੀ ਸੈਲਫ ਇੰਪਲੋਇਡ ਲੋਕਾਂ ਨੇ ਲਈ ਹੁੰਦੀ ਆ, ਆਪਾਂ ਨੈਟ ਟੈਕਸੇਬਲ ਇਨਕਮ ਦੇ ਬੇਸਿਸ ਤੇ ਲਈ ਆ ਜੋ ਬਹੁਤ ਥੋੜੀ ਹੈ। ਲਾਈਫ ਇੰਸ਼ੋਰੈਂਸ ਤੁਹਾਡੇ ਕੋਲ ਹੈਗੀ, ਲਾਈਫ ਇੰਸ਼ੋਰੈਂਸ ਇਨਫ ਹੈ, ਲੇਕਿਨ ਉਹਨੇ ਕ੍ਰਿਟੀਕਲ ਇਲਨੈਸ ਦੇ ਵਿੱਚ ਪੇ ਨਹੀਂ ਕਰਨਾ। ਸੋ ਬੇਸਿਕਲੀ ਇਹ ਜਿਹੜਾ ਗੈਪ ਹੈ ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪੇ ਕਰਦੀ ਹੈ। ਮੈਂ ਕਹੂੰਗੀ ਵੀ ਇਹ ਹੈਲਥ ਲਾਈਨ ਆਫ ਕ੍ਰੈਡਿਟ ਹੈ ਤੁਹਾਡੀ, ਜਿਹਨੇ ਮਨੀ ਫਰੀਡਮ ਦੇਣੀ ਹੈ ਤੇ ਟਾਈਮ ਫਰੀਡਮ ਦੇਣਾ। ਉਹਦਾ ਕੀ ਮਤਲਬ ਹੈ ਵੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਦੇਵ ਜੀ, ਮੇਰੇ ਇੱਕ ਕਲਾਇੰਟ ਹੈਗੇ ਬਿਜ਼ਨਸ ਓਨਰ, ਉਹਨਾਂ ਨੂੰ ਮੈਸਿਵ ਹਾਰਟ ਅਟੈਕ ਹੋਇਆ ਤੇ ਉਹਨਾਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੀਗੀ 2 ਲੱਖ ਦੀ, ਚਲੋ ਕਲੇਮ ਪੇ ਹੋ ਗਿਆ। ਹੁਣ 2 ਲੱਖ ਮਿਲਿਆ ਉਹਦਾ ਕੀ ਮਤਲਬ ਹੈ ਵੀ ਇੱਕ ਤਾਂ ਤੁਹਾਡੇ ਘਰ ਦੇ ਖਰਚੇ ਚੱਲਦੇ ਰਹਿਣਗੇ, ਇੱਕ ਤੁਸੀਂ ਕਿਉਂਕਿ ਬਿਜ਼ਨਸ ਓਨਰ ਹੋ, ਤੁਸੀਂ ਆਪ ਵੀ ਤਾਂ ਜਾਂਦੇ ਸੀ ਨਾ ਕੰਮ ਤੇ, ਸੋ ਤੁਸੀਂ ਆਪਣੇ ਆਪ ਨੂੰ 6 ਮਹੀਨੇ ਸਾਲ 2 ਸਾਲ ਲਈ ਰਿਪਲੇਸ ਕਰ ਲਿਆ ਕਿਸੇ ਨੂੰ ਪੇ ਕਰਕੇ, ਕਿਉਂਕਿ ਤੁਹਾਡੇ ਕੋਲ ਘਰ ਲਈ ਪੈਸਾ ਬਹੁਤ ਹੈਗਾ ਤੇ ਤੁਹਾਡਾ ਬਿਜ਼ਨਸ ਉਹਨੂੰ ਸੈਲਰੀ ਦਿੰਦਾ ਰਹੇਗਾ ਜਾਂ ਇਨਕਮ ਦਿੰਦਾ ਰਹੇਗਾ ਜੋ ਵੀ ਉਹਨਾਂ ਦੀ ਹੈਗੀ ਹੈ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਾ ਮੈਂ ਕਹੂੰਗੀ ਬਹੁਤ ਹੀ ਜ਼ਰੂਰੀ ਚੀਜ਼ ਹੈ, ਔਰ ਸਭ ਤੋਂ ਵਧੀਆ ਚੀਜ਼ ਹੈ ਵੀ ਇਹਦੇ 'ਚ ਨਾ ਮਨੀ ਬੈਕ ਬਹੁਤ ਵਧੀਆ ਪਲਾਨ ਹੁੰਦਾ। ਉਹਦਾ ਕੀ ਮਤਲਬ ਹੈ ਕਿ ਤੁਸੀਂ 75 ਤੱਕ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ ਹੈ, 65 ਤੇ ਜਾ ਕੇ ਜਾਂ ਈਵਨ ਆਪਾਂ 15 ਸਾਲ ਬਾਅਦ ਦੀ ਵੀ ਆਪਸ਼ਨ ਲੈ ਸਕਦੇ ਹਾਂ, ਬਟ 65 ਦੀ ਰਿਕਮੈਂਡਡ ਹੁੰਦੀ ਹੈ ਕਿਉਂਕਿ ਆਪਾਂ ਕੰਮ 65 ਸਾਲ ਤੱਕ ਕਰਨਾ। 65 ਸਾਲ ਤੇ ਜਾ ਕੇ ਕੁਛ ਨਹੀਂ ਹੋਇਆ, ਤੁਸੀਂ ਆਪਣਾ 100% ਪ੍ਰੀਮੀਅਮ ਵਾਪਿਸ ਲੈ ਲਓ। ਇਹਦਾ ਕੀ ਮਤਲਬ ਹੈ ਵੀ ਵਿਨ ਵਿਨ ਸਿਚੁਏਸ਼ਨ ਹੈ। ਤੁਸੀਂ ਇਹ ਸੋਚੋ ਵੀ ਤੁਸੀਂ ਮਹੀਨੇ ਦੇ 50, 100, 200 ਜਿੰਨੇ ਵੀ ਤੁਹਾਡੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪ੍ਰੀਮੀਅਮ ਆਉਂਦਾ ਤੁਸੀਂ ਆਪਣੇ ਸੇਵਿੰਗ ਅਕਾਊਂਟ ਚ ਪਾ ਰਹੇ ਹੋ, ਜਿਹਨੂੰ ਤੁਸੀਂ ਯੂਜ਼ ਨਹੀਂ ਕਰਨਾ। ਜੇ ਯੂਜ਼ ਕਰਨਾ ਪੈ ਗਿਆ ਤਾਂ ਬੈਨੀਫਿਟ ਮਿਲ ਜੂਗਾ ਟੈਕਸ ਫ੍ਰੀ, ਤੇ ਜੇ ਯੂਜ਼ ਨਹੀਂ ਕੀਤਾ, ਜਿੰਨਾ ਕਿ ਤੁਸੀਂ ਪ੍ਰੀਮੀਅਮ ਪੇ ਕੀਤਾ ਸਾਰੇ ਦਾ ਸਾਰਾ ਤੁਹਾਨੂੰ ਉਸ ਟਾਈਮ ਤੇ ਜਾ ਕੇ ਤੁਹਾਡਾ ਵਾਪਿਸ ਹੋ ਜਾਣਾ। ਸੋ ਕੋਈ ਵੀ ਕੁਐਸਚਨ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474461616, 6474416161।
0: ਅੱਜ ਅੱਧੀ ਰਾਤੋਂ ਪੈਟਰੋਲ ਦੀ ਜਿਹੜੀ ਪ੍ਰਾਈਸ ਆ ਨਾ ਵਧੇਗੀ ਨਾ ਘਟੇਗੀ, ਚੇਂਜ ਨਹੀਂ ਹੋਣੀ। ਰਹੀ ਗੱਲ ਮੰਡੀਆਂ ਦੇ ਭਾਅ ਦੀ, ਉਹ ਜਨਕ ਜੂਲਾ ਦੇ ਸਹਿਯੋਗ ਨਾਲ ਦੱਸ ਦਿੰਦੇ ਹਾਂ। ਟੋਰਾਂਟੋ ਸਟਾਕ ਚੇਂਜ, ਡਾਓ, ਕਰੂਡ ਆਇਲ, ਡਾਲਰ, ਸੋਨਾ ਥੱਲੇ, ਸਰ ਨੈਸਡੈਕ ਜਿਹੜਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਆਲਰਾਈਟ, ਹੋਰ ਕਿਹੜੀ ਖਬਰ ਹੈ? 4 ਅਗਸਤ ਨੂੰ ਪਤਾ ਕੀ ਹੋਇਆ ਸੀ? ਮੈਨੂੰ ਵੀ ਅੱਜ ਹੀ ਪਤਾ ਲੱਗਿਆ। ਆਪਣੇ ਟੋਰਾਂਟੋ ਦੀ ਜਿਹੜੀ ਪੁਲਿਸ ਆ, ਬ੍ਰੈਂਪਟਨ ਜਿਹੜੀ ਰਦਰਫੋਰਡ ਰੋਡ ਹੈ ਉੱਥੇ ਕਿਸੇ ਹੋਰ ਕੇਸ 'ਚ ਉੱਥੇ ਗਈ। ਇੱਕ ਉੱਥੇ ਵੇਅਰ ਹਾਊਸ ਜਾਂਦੇ ਉਹਨੂੰ ਖੋਲਿਆ, ਹੱਕੇ ਪੱਕੇ ਰਹਿ ਗਏ, ਅੰਦਰ ਕੈਨਵਸ ਉੱਗ ਰਿਹਾ ਸੀ ਜੀ, $1.5 million ਦੇ ਪੌਦੇ ਲਾਏ ਹੋਏ ਉੱਥੇ। ਟੋਰਾਂਟੋ ਪੁਲਿਸ ਦਾ ਇੱਕ ਅਫਸਰ, ਅੱਜ ਉਹਦੇ ਗੋਲੀ ਵੱਜੀ ਜੀ ਸਵੇਰੇ ਸਵੇਰੇ, ਕੋਈ ਈ ਬਾਈਕ ਚੋਰੀ ਕਰ ਰਿਹਾ ਸੀ, ਉਹਨਾਂ ਨੇ ਪੁਲਿਸ ਨੂੰ ਕਰਤਾ ਫੋਨ, ਪੁਲਿਸ ਵਾਲੇ ਆ ਗਏ, ਉਹ ਈ ਬਾਈਕ ਵਾਲਾ ਭੱਜ ਰਿਹਾ ਸੀ, ਉਹਦੇ ਕੋਲ ਪਿਸਤੌਲ ਸੀ, ਉਹਨੇ ਗੋਲੀ ਮਾਰੀ ਉਹਦੇ, ਉਹਦੇ ਲੱਤ ਤੇ ਲੱਗੀ ਵਿਚਾਰੇ ਦੇ, ਤੇ ਹੁਣ ਪਤਾ ਲੱਗਿਆ ਉਹਨੂੰ ਫੜ ਤਾਂ ਲਿਆ ਪੁਲਿਸ ਨੇ, ਹੁਣ ਪਤਾ ਲੱਗਿਆ ਅੱਗੇ ਵੀ ਇਹੋ ਜਿਹੇ ਕੰਮਾਂ ਚ ਉਹ ਜਿਹੜਾ ਬੰਦਾ ਸੀਗਾ ਉਹਦੇ ਕੇਸ ਚੱਲ ਰਿਹਾ। ਇਰਾਨ ਕਹਿੰਦਾ ਬੁਨਿਆਦੀ ਝੂਠ ਹੈ ਝੂਠ, ਇਰਾਨ ਦੀ ਫੌਜ ਨੇ ਟਰੰਪ ਦੇ ਹਰਮੋਜ਼ ਨੂੰ ਕੰਟਰੋਲ ਕਰਨ ਦੇ ਦਾਅਵਿਆਂ ਨੂੰ ਖਾਰਜ ਕੀਤਾ। ਸਰੀ ਪੁਲਿਸ ਸਵੇਰੇ ਸਵੇਰੇ ਹੋਈ ਗੋਲਾਬਾਰੀ ਦੀ ਜਾਂਚ ਕਰ ਰਹੀ ਹੈ। ਲਓ ਜੀ ਜਾਣੇ ਆਉਂਦੇ ਹਾਂ ਤੁਹਾਨੂੰ ਜੋਕ ਵੀ ਸੁਣਾਉਣਾ, ਪਹਿਲਾਂ ਟਿੱਕਾ ਜੰਕਸ਼ਨ ਦਾ ਆਹ ਸੁਨੇਹਾ ਸੁਣੋ। ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 6474294040।
3: ਟਰੈਕਿੰਗ ਵਾਲੇ ਵੀ
0: ਹਾਂਜੀ ਬਲਜੀਤ ਜੀ, ਕੀ ਹਾਲ ਹੈ?
4: ਠੀਕ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ,
0: ਕਰੋ ਹੁਕਮ ਸਰ।
4: ਸੁਖੀ, ਆਪਾਂ ਤਾਂ ਵੈਰੀ ਕਲੋਜ਼ ਇੱਕ ਦੂਜੇ ਨੂੰ ਜਾਣਦੇ ਆ, ਵਾਈਫ ਮੇਰੀ ਨੇ ਕੱਲ ਦੱਸਿਆ।
0: ਕੌਣ, ਸੁਖੀ ਨੇ?
4: ਹਾਂਜੀ,
0: ਕਿਹਨੂੰ ਜਾਣਦੇ ਆ ਜੀ?
4: ਸੁਖੀ ਨੂੰ।
0: ਓਕੇ ਸੁਖੀ ਜੀ, 1 ਵਜੇ ਤੋਂ ਬਾਅਦ ਇੱਥੇ ਹੋਣਗੇ, ਅਜੇ ਉਹ ਇੱਥੇ ਨਹੀਂ ਹੈ, ਉਦੋਂ ਫੋਨ ਕਰ ਲਿਓ।
3: ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
5: ਕੀ ਹੋਇਆ, ਰੋਈ ਕਿਉਂ ਜਾਂਦਾ, ਕੁੱਟਿਆ ਤੈਨੂੰ ਕਿਸੇ ਨੇ?
6: ਗੁਆਂਢੀਆਂ ਕੁੱਟਿਆ।
5: ਕਿਹੜੀ ਗੱਲੋਂ?
6: ਉਹਨਾਂ ਦਾ ਮੁੰਡਾ ਗਵਾਚ ਗਿਆ ਨਾ,
5: ਤੇ ਫੇਰ
6: ਮੈਂ ਜਾ ਕੇ ਸਲਾਹ ਦੇਤੀ ਯਾਰ, ਗੂਗਲ ਤੇ ਸਰਚ ਕਰ ਲੋ, ਜੇ ਲੱਭ ਗਿਆ ਤਾਂ ਡਾਊਨਲੋਡ ਕਰ ਲਿਓ।
5: ਫਿੱਟੇ ਮੂੰਹ ਤੇਰੇ,
6: ਮਰ ਗਿਆ।
5: ਕੀ ਹੋਇਆ, ਰੋਈ ਕਿਉਂ ਜਾਂਦਾ, ਕੁੱਟਿਆ ਤੈਨੂੰ ਕਿਸੇ ਨੇ?
6: ਗੁਆਂਢੀਆਂ ਕੁੱਟਿਆ।
5: ਕਿਹੜੀ ਗੱਲੋਂ?
6: ਉਹਨਾਂ ਦਾ ਮੁੰਡਾ ਗਵਾਚ ਗਿਆ ਨਾ,
5: ਤੇ ਫੇਰ
6: ਮੈਂ ਜਾ ਕੇ ਸਲਾਹ ਦੇਤੀ ਯਾਰ, ਗੂਗਲ ਤੇ ਸਰਚ ਕਰ ਲੋ, ਜੇ ਲੱਭ ਗਿਆ ਤਾਂ ਡਾਊਨਲੋਡ ਕਰ ਲਿਓ।
5: ਫਿੱਟੇ ਮੂੰਹ ਤੇਰੇ।
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਦੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ, $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ, $1000 ਵਾਲਾ 6 99 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ 899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ 1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਲਡ ਹੈ ਜੀ। 9054502828, 905-450-2828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
8: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
9: ਓ ਤੂੰ ਰੇਫੜਾ,
8: ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
10: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 4163561870, 416-355-1870, ਪੈ ਗਈ ਪੱਲੇ।
11: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ, ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਲਓ ਜੀ, ਨੀਲਮ ਹੋਰਾਂ ਦਾ ਫੋਨ ਆਇਆ, ਸਾਡੇ ਜੋਕ ਉਹਨਾਂ ਨੂੰ ਚੰਗਾ ਲੱਗੇ, ਧੰਨਵਾਦ ਹੈ।
12: ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ, ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ, ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
13: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੋਡ 905-794-4667।
14: I am Dave Tatla and you are not

0: ਲਓ ਜੀ, ਇੱਕ ਫਰਮ ਹੈ ਜਿਹਨਾਂ ਨੂੰ ਏਜ਼ ਐ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਨੇ, ਟੋਰਾਂਟੋ ਤੋਂ US ਦੇ ਰਨ ਨੇ, ਪੇ ਬਾਈ ਵੀਕਲੀ ਮਿਲੇਗੀ ਤੇ ਪੇ ਟੋਪ ਦੀ ਮਿਲੇਗੀ, ਬੜੇ ਟੋਪ ਦੀ ਪੇ ਦਿੱਤੀ ਜਾ ਰਹੀ ਹੈ। ਤੁਸੀਂ ਬਾਈ ਕੁਲਦੀਪ ਮਾਂਗਰ ਨੂੰ ਫੋਨ ਕਰ ਲਓ 6479726455 6479964455 ਔਰ ਯੂਰਪ ਵਿੱਚ ਗਰਮੀ ਬੜੀ ਪੈ ਰਹੀ ਹੈ ਉਮਰ ਬੀਜੀ, ਤੇ ਸਪੇਨ ਚ 40 ਡਿਗਰੀ ਤਾਪਮਾਨ ਪਹੁੰਚ ਗਿਆ 40 ਡਿਗਰੀ, ਔਰ ਗਰਮੀ ਦੀ ਇਸ ਲਹਿਰ ਨਾਲ ਜਿੱਥੇ ਆਲੂ ਬੀਜੇ ਹੋਏ ਨਾ ਜ਼ਮੀਨ ਚ ਉਹ ਅੰਦਰੀ ਪੱਕੀ ਜਾਂਦੇ ਆ, ਇੰਨੀ ਗਰਮੀ ਹੈ, ਜ਼ਮੀਨ ਦੇ ਥੱਲੇ ਉਹ ਉਬਲੀ ਜਾਂਦੇ ਆ।
1: ਮਤਲਬ ਸਿੱਧਾ ਕੱਢੋ ਤੇ ਬੋਇਲਡ
0: ਖਾ ਲਓ ਕਿਉਂ ਖਰਾਬ ਹੋ ਜਾਂਦੇ ਹੋਣੇ, ਮਿੱਟੀ ਮੁੱਟੀ ਜੀ ਨਾ ਪਤਾ ਨੀ ਕੀ ਹੁੰਦਾ ਹੋਣਾ। ਇਰਾਨ ਯੁੱਧ ਦੌਰਾਨ ਦੱਖਣੀ ਕੋਰੀਆ ਹਵਾਈ ਅੱਡਾ ਆਵਾਜਾਈ ਲਈ ਦੁਨੀਆਂ ਦਾ ਸਭ ਤੋਂ ਜ਼ਿਆਦਾ ਵੱਡਾ ਬਣ ਗਿਆ। ਪਹਿਲੇ 6 ਮਹੀਨਿਆਂ ਚ 38.39 ਮਿਲੀਅਨ ਇੰਟਰਨੈਸ਼ਨਲ ਪੈਸੇਂਜਰਾਂ ਨੇ ਉਸ ਨੂੰ ਯੂਜ਼ ਕੀਤਾ। ਦ ਨਿਊ ਸਾਇੰਸ ਆਫ ਅਲਕੋਹਲ, ਅੱਛਾ ਆਹ ਜਿਹੜੀ ਗੱਲ ਹੈ ਨਾ, ਕਹਿੰਦੇ ਜੀ ਕੋਈ ਕਹਿੰਦਾ ਦੋ ਪੈਗ ਪੀਣੇ ਚਾਹੀਦੇ ਹਫ਼ਤੇ ਦੇ, ਕੋਈ ਕਹਿੰਦਾ ਰੋਜ਼ ਤੱਕ ਪੀਣੇ ਚਾਹੀਦੇ, ਕੋਈ ਵਾਈਨ ਇੱਕ ਗਲਾਸ ਕਹਿੰਦਾ, ਇਹ ਡਿਪੈਂਡ ਕਰਦਾ ਸਟੱਡੀ ਕੌਣ ਕਰਦਾ। ਫੋਰ ਐਗਜ਼ਾਮਪਲ ਤੁਹਾਨੂੰ ਦੱਸਦਾ, ਸ਼ੂਗਰ ਹੁਣ ਕਹਿੰਦੇ ਜੇ 6 ਪੁਆਇੰਟ ਤੋਂ ਉੱਪਰ ਹੋ ਗਈ ਫੇਰ ਜੀ ਭਾਈ ਡਾਇਬਿਟਿਕ ਆ, ਤੁਹਾਨੂੰ ਸ਼ੂਗਰ ਦੀ ਗੋਲੀਆਂ ਲੈਣੀਆਂ। ਕਿਸੇ ਵੇਲੇ 8-10 ਹੁੰਦਾ ਸੀ, ਘਟਾਇਆ ਕਿਉਂ ਆ ਜੀ? ਫਾਰਮਾਸੂਟੀਕਲ ਦੀਆਂ ਜਿਹੜੀਆਂ ਇਹ ਦਵਾਈਆਂ ਨੇ ਇਹ ਵਿਕਣਗੀਆਂ, ਇਸ ਕਰਕੇ ਇਹ ਸਾਰਾ ਰੌਲਾ ਐਂਡ ਆਫ ਦਾ ਡੇ ਪੈਸਿਆਂ ਦਾ ਵਾ। ਕੋਈ ਵਧਾ ਦਿੰਦਾ ਜੀ ਤੁਹਾਡੀ ਜੀ ਆਹ ਲਿਮਿਟ ਹੋਏਗੀ ਫੇਰ ਤੁਹਾਨੂੰ ਬਿਮਾਰੀ ਚ ਗਿਣਾਂਗੇ, ਕੋਈ ਕਹਿੰਦਾ ਜੀ ਉਦੋਂ ਪਹਿਲਾਂ ਫਰਜ਼ ਕਰੋ 8 ਸੀਗੀ ਹੁਣ ਮੇਰੀ 6 ਹੋ ਜਾਣੀ ਆ, ਮੈਂ ਆ ਗਿਆ ਤੇ ਤੁਸੀਂ ਜੇ ਮੇਰੀ ਪਾਲਿਸੀ ਕਰਨੀ ਆ, ਪਾਲਿਸੀ ਵਾਲਿਆਂ ਨੇ ਤਾਂ ਕਹਿਣਾ ਭਾਈ ਤੂੰ ਤਾਂ ਸ਼ੂਗਰ ਦਾ ਮਰੀਜ਼ ਆ, ਕਿਸੇ ਜ਼ਮਾਨੇ ਚ 8 ਹੁੰਦੀ ਸੀ ਉਦੋਂ ਹੋਣੀ ਸੀਗਾ ਮੈਂ।
1: ਬਿਲਕੁਲ ਸਹੀ ਗੱਲ ਤੁਹਾਡੀ।
0: ਅੱਛਾ ਇੰਗਲੈਂਡ ਚ ਉਹ ਇੱਕ ਰਿਪੋਰਟ ਆਈ ਵੀ ਬੇਕਨ ਸਿਹਤ ਲਈ ਬਹੁਤ ਹਾਨੀਕਾਰਕ ਆ, ਲੋਕੀ ਬੇਕਨ ਖਾਣੋਂ ਹਟ ਗਏ, ਬੇਕਨ ਵਾਲਿਆਂ ਦਾ ਉੱਥੇ ਬੁਰਾ ਹਾਲ ਹੋ ਗਿਆ। ਉਹਨਾਂ ਨੇ ਬੇਕਨ ਵਾਲਿਆਂ ਨੇ ਦੇਖਿਆ ਆਪਾਂ ਵੀ ਸਟੱਡੀ, ਉਹਨਾਂ ਨੇ ਆਪਦੀ ਸਟੱਡੀ ਕੱਢਦੀ, ਉਹ ਕਹਿੰਦੇ ਆਂਡੇ ਜਿੰਨੇ ਮਰਜ਼ੀ ਖਾਓ ਬੇਕਨ ਜਿੰਨੇ ਮਰਜ਼ੀ ਖਾਓ ਕੋਈ ਕੋਲੈਸਟ੍ਰੋਲ ਦਾ ਚੱਕਰ ਹੀ ਨਹੀਂ ਹੈ, ਉਹ ਫੇਰ ਵਿਕਣ ਲੱਗ ਗਏ। ਖੈਰ ਕੋਈ ਵਿਕੇ ਨਾ ਵਿਕੇ, ਜਿਹਨੂੰ ਪੈਸੇ ਦੀ ਲੋੜ ਆ ਭਾਈ ਉਹ ਕਮਲਜੀਤ ਸਰਾਹ ਹੋਣਾ ਨੂੰ ਸੁਨੇਹਾ ਸੁਣ ਲਓ। ਹਾਂਜੀ ਵੀਰੇ ਕੀ ਹਾਲ ਹੈ?
2: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ, ਕੀ ਸੰਦੇਸ਼ ਹੈ ਮਹਾਰਾਜ?
2: ਦੇਵ ਜੀ ਸੰਦੇਸ਼ ਇਹ ਆ ਵੀ ਆਪਣੇ ਬਹੁਤ ਸਾਰੇ ਭੈਣ ਭਰਾਵਾਂ ਨੇ ਘਰ ਲਏ ਹੋਏ ਆ ਕਾਰਾਂ ਦੇ, ਜੇ ਕਿਸੇ ਵੀ ਭੈਣ ਭਰਾ ਕੋਈ ਇਸ ਕੰਡੀਸ਼ਨ ਤੇ ਪਹੁੰਚ ਗਿਆ ਵੀ ਉਹਦੇ ਕੋਲ ਕੋਈ ਸੈਕਿੰਡ ਮੋਰਗੇਜ ਆ ਤੇ ਉਹਨੂੰ ਬੈਂਕ ਤੇ ਨਹੀਂ ਆ ਰਿਹਾ, ਜਾਂ ਬਹੁਤ ਸਾਰੇ ਭੈਣ ਭਰਾ ਇਹ ਆ ਵੀ ਕਿਸੇ ਕਾਰਨ ਕਰਕੇ ਉਹਨਾਂ ਨੇ ਬੀ ਲੈਂਡਰ ਤੋਂ ਮੋਰਗੇਜ ਲੈ ਲਈ, ਹਨਾ, ਜਿਹੜੇ ਦੇਵ ਜੀ ਜ਼ਿਆਦਾ ਹਾਈ ਰੇਟ ਆਫ ਇੰਟਰਸਟ ਦੇ ਕ੍ਰੈਡਿਟ ਕਾਰਡ ਹੋ ਗਏ, ਬੀ ਲੈਂਡਰ ਦੀ ਮੋਰਗੇਜ ਹੋ ਗਈ, ਪ੍ਰਾਈਵੇਟ ਫੰਡ ਹੋ ਗਏ, ਇਹ ਸਾਰੇ ਆਪਾਂ ਨੂੰ ਪਤਾ ਹੀ ਹੈ ਵੀ ਇਹ ਹਾਈ ਰੇਟ ਆਫ ਇੰਟਰਸਟ ਦੇ ਉੱਤੇ ਹੁੰਦੇ ਆ। ਜਦੋਂ ਇਹ ਤੁਹਾਡੀ ਮੋਰਗੇਜ ਦੇ ਨਾਲ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਤਾਂ ਆਪਣੇ ਫਾਈਨੈਂਸ਼ੀਅਲ ਵਿੱਚ ਟਰਬਲ ਆਉਣੀ ਆਉਣੀ ਆ, ਆਪਾਂ ਨੂੰ ਆਪਦਾ ਘਰ ਬਾਰ ਚਲਾਉਣ ਦੇ ਵਿੱਚ ਟਰਬਲ ਆਊਗੀ ਆਊਗੀ, ਹਨਾ। ਮੇਰਾ ਕੋਈ ਵੀ ਭੈਣ ਭਰਾ ਇਸ ਕੰਡੀਸ਼ਨ ਚ ਕੋਈ ਸੈਕਿੰਡ ਮੋਰਗੇਜ ਨਾਲ ਲੜ ਰਿਹਾ, ਕੋਈ ਕ੍ਰੈਡਿਟ ਕਾਰਡਾਂ ਨਾਲ ਲੜ ਰਿਹਾ, ਜਾਂ ਕਿਸੇ ਦੀ ਮੋਰਗੇਜ ਬੀ ਸਾਈਡ ਤੇ ਚੱਲ ਰਹੀ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਇੱਕੋ ਹੀ ਆ। ਜੇ ਤੁਹਾਡੀ ਮੋਰਗੇਜ ਬੈਂਕ ਨਾਲ ਆ ਜਾਂਦੀ ਆ ਤਾਂ ਤੁਹਾਡੀ ਜੇ ਛੋਟੀ ਵੀ ਪ੍ਰਾਈਵੇਟ ਮੋਰਗੇਜ ਹੋਵੇ ਤਾਂ ਨਾ ਕਰਦੇ ਕਰਦਿਆਂ ਤੁਹਾਡਾ $1,500-2,000 ਦਾ ਮੰਥਲੀ ਜਿਹੜਾ ਫਾਇਦਾ ਹੋ ਜਾਂਦਾ, ਤੇ ਇਹੀ ਜਿਹੜਾ $1,500-2,000 ਜਿਹੜਾ ਤੁਹਾਡਾ ਕੈਸ਼ ਫਲੋ ਵੱਧ ਕੇ ਕਿੱਥੇ ਕਰ ਜਾਂਦੀ ਆ। ਹੁਣ ਦੇਵ ਜੀ ਅੱਜ ਦੀ ਤਰੀਕ 'ਚ ਆਪਾਂ ਨੂੰ ਪਤਾ ਹੀ ਆ $2,000 ਲਈ ਕੰਮ ਵੱਧ ਕਰਨਾ ਪੈ ਜੇ ਤਾਂ ਅਪਰੋਕਸੀਮੇਟਲੀ 20 ਦਿਨ ਲੰਘ ਹੀ ਜਾਂਦੇ ਆ ਬੰਦੇ ਦੇ। ਸੋ ਇਸ ਕਰਕੇ ਕਹਿੰਦਾ ਜੇ ਕਿਸੇ ਵੀ ਭੈਣ ਭਰਾ ਦੀ ਮੋਰਗੇਜ ਬੈਂਕ ਨਾਲ ਕਰਵਾਉਣੀ ਆ, ਇੱਥੇ ਹੁਣ ਦੇਵ ਜੀ ਮੈਂ ਗੱਲ ਇਹ ਨਹੀਂ ਕਰਦਾ ਗਾ ਵੀ ਤੁਸੀਂ ਪੇਪਰ ਦਿੱਤੇ ਗਾਂਹ ਕਿਸੇ ਨੂੰ ਫੜਾ ਤੇ ਇੱਧਰੋਂ ਕਿਸੇ ਨੂੰ ਫੜਾ ਤੇ, ਸਾਰੇ ਬੈਂਕਾਂ ਦੇ ਅਸੈਸ ਸਾਡੇ ਕੋਲੇ ਆਪਦੇ ਆ। ਇੱਥੋਂ ਮੋਰਗੇਜ ਕਰਾਉਣ ਦਾ ਮਤਲਬ ਆ ਜਿਵੇਂ ਤੁਸੀਂ ਡਾਇਰੈਕਟ ਫੈਕਟਰੀ ਦੇ ਵਿੱਚੋਂ ਕੋਈ ਪ੍ਰੋਡਕਟ ਲਓ, ਵਿਚਾਲੇ ਤੁਹਾਡੇ ਕੋਈ ਵੀ ਬੰਦਾ ਨਹੀਂ ਗਾ, ਕੋਈ ਵੀ ਤੁਹਾਡੇ ਵਿਚਾਲੇ ਬ੍ਰੋਕਰ ਨਹੀਂ ਗਾ। ਜੇ ਤੁਸੀਂ ਆਪਦੀ ਫਾਈਲ ਹੀ ਉੱਥੇ ਦੇ ਰਹੇ ਆ ਜਿਨ੍ਹਾਂ ਨੇ ਫਾਈਲ ਗਾਂਹ ਦੇਣੀ ਆ, ਜਾਂ ਉਹ ਤਾਂ ਫਿਰ ਦੇਵ ਜੀ ਉਹ ਗੱਲ ਹੋ ਕੇ ਨਾ, ਗਾਂਹ ਵਾਲੇ ਨੇ ਵੀ ਪੈਸੇ ਖਾਣੇ, ਵਿਚੜਲੇ ਨੇ ਵੀ ਪੈਸੇ ਖਾਣੇ, ਅਗਲੇ ਨੇ ਵੀ ਖਾਣੇ ਤੇ ਪਿਛਲੇ ਨੇ ਵੀ ਖਾਣੇ, ਉੱਥੇ ਤੁਹਾਨੂੰ ਕੰਮ ਮਹਿੰਗਾ ਪੈਣਾ ਹੀ ਪੈਣਾ। ਸਿੱਧਾ ਸਾਫ਼ ਸੁਥਰਾ ਬੈਂਕ ਤੋਂ ਕੰਮ ਕਰਾਉਣਾ, ਨੰਬਰ 1416-356-1870 416-356-1870 ਜੋ ਕੋਈ ਵੀ ਭੈਣ ਭਰਾ ਜਿਹੜਾ ਫਸਟ ਟਾਈਮ ਘਰ ਬਾਹਰ ਲੈ ਰਿਹਾ, ਫਸਟ ਟਾਈਮ ਘਰ ਬਾਹਰ ਲੈਂਦੇ ਆ, ਮੈਂ ਨੀ, ਕਿਉਂਕਿ ਅੱਜ ਕੱਲ੍ਹ ਤਾਂ ਦੇਵ ਜੀ ਟਾਈਮ ਹੀ ਇਹੋ ਜਿਹਾ, ਜਦੋਂ ਤੁਸੀਂ ਫਸਟ ਟਾਈਮ ਘਰ ਬਾਹਰ ਲੈਂਦੇ ਜੇ ਅੱਜ ਦੇ ਟਾਈਮ ਦੇ ਵਿੱਚ ਕੋਈ ਗਲਤੀ ਹੋ ਗਈ ਤਾਂ ਉਹ ਗਲਤੀ ਨਹੀਂ, ਤੁਹਾਡਾ ਗਣਾ ਹੀ ਗਿਣਿਆ ਜਾਣਾ। ਸੋ ਜਦੋਂ ਤੁਹਾਨੂੰ ਪਤਾ ਵੀ ਐਂਡ ਆਫ ਦਾ ਡੇ ਜਦੋਂ ਤੁਹਾਡੀ ਮੋਰਗੇਜ ਹੋਣੀ ਆ ਤਾਂ ਹੀ ਪ੍ਰੋਪਰਟੀ ਤੁਹਾਡੇ ਨਾਂ ਹੋਣੀ ਆ, ਆਫਰ ਪਾਉਣ ਨਾਲ, ਘਰ ਵੇਖਣ ਨਾਲ, ਘਰ ਪਸੰਦ ਕਰਨ ਨਾਲ ਪ੍ਰੋਪਰਟੀ ਤੁਹਾਡੀ ਨਹੀਂ ਹੋਣੀਗੀ। ਸੋ ਜਿਹੜਾ ਪਾਰਟ ਮੇਨ ਤੇ ਜ਼ਰੂਰੀ ਚਾਹੀਦਾ ਉਹਦੇ ਤੇ ਪਹਿਲਾਂ ਫੋਕਸ ਕਰੋ, ਨਾ ਕਿ ਸਾਰੀ ਆਫਰ ਪਾ ਕੇ ਘਰ ਬਾਰ ਪਸੰਦ ਕਰਕੇ ਬਾਅਦ ਚ ਐਂਡ ਆਫ ਦਾ ਮੂਵਮੈਂਟ ਤੁਸੀਂ ਮੋੜ ਕੇ ਦੇਖਣ ਜਾਓਗੇ ਤਾਂ ਹੋ ਸਕਦਾ ਕਿਤੇ ਨਾ ਕਿਤੇ ਜਾ ਕੇ ਤੁਸੀਂ ਧੋਖਾ ਖਾ ਲਓ, ਪਰ ਇਹ ਚੀਜ਼ਾਂ ਤੁਹਾਨੂੰ ਗਾਂ ਅੱਗੇ ਜਾ ਕੇ ਬਹੁਤ ਮਹਿੰਗੀਆਂ ਪੈ ਜਾਣੀਆਂ। ਕੋਈ ਵੀ ਭੈਣ ਭਰਾ ਘਰ ਦੇਖ ਰਿਹਾ, ਮੌਰਗੇਜ ਕਿਹੜੀ ਬੈਂਕ ਨਾਲ ਹੋਊਗੀ, ਕਿੰਨੀ ਡਾਊਨ ਪੇਮੈਂਟ ਤੇ ਹੋਊਗੀ, ਕਿਸ ਤਰ੍ਹਾਂ ਹੋਊਗੀ, ਕੀ ਤੁਹਾਡਾ ਪ੍ਰਿੰਸੀਪਲ ਜਾਊਗਾ, ਕਿੰਨਾ ਤੁਹਾਡਾ ਇੰਟਰਸਟ ਜਾਊਗਾ, ਕਿੰਨੀ ਤੁਹਾਡੀ ਲਾਇਰ ਦੀ ਫੀਸ ਹੋਊਗੀ, ਕਿੰਨਾ ਤੁਹਾਡਾ ਲੈਂਡ ਟ੍ਰਾਂਸਫਰ ਟੈਕਸ ਹੋਊਗਾ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਲਿਖ ਕੇ ਦੇਊਂਗਾ। ਇਹਦੇ ਵਿੱਚ ਦੇਵ ਜੀ ਮੈਂ ਡਾਲਰਾਂ ਦੇ ਵਿੱਚ ਨਹੀਂ ਕਹਿੰਦਾ, ਤੁਹਾਨੂੰ ਸੈਂਟਾਂ ਦੇ ਵਿੱਚ ਵੀ ਨਹੀਂ ਫਰਕ ਪੈਣ ਦਿੰਦਾ ਗਾ, ਕਿਉਂਕਿ ਨਾ ਸਾਡੇ ਕੋਈ ਕੰਮ ਕਰਨ ਦੇ ਵਿੱਚ ਪਹਿਲਾਂ ਕੋਈ ਇਹੋ ਜਿਹਾ ਕੰਮ ਆ ਵੀ ਸਾਨੂੰ $2,000 ਡਿਪੋਜ਼ਿਟ ਕਰਾ ਦਿਓ ਜਾਂ ਸਾਨੂੰ $3,000 ਡਿਪੋਜ਼ਿਟ ਕਰ ਦਿਓ, ਜੋ ਵੀ ਪੇਮੈਂਟ ਹੋਊਗੀ ਤੁਹਾਨੂੰ ਦੱਸੀ ਜਾਊਗੀ ਤੇ ਪੇਮੈਂਟ ਤੁਹਾਡੇ ਤੋਂ ਕੰਮ ਹੋਣ ਤੋਂ ਬਾਅਦ ਲਈ ਜਾਊਗੀ। ਕੋਈ ਪਹਿਲਾਂ ਨਾ ਕੋਈ ਇੱਕ 10 ਜਾਂ ਕੋਈ ਜਿਵੇਂ ਕਹਿ ਦਈਏ 1,000 ਜਾਂ ਕੋਈ $2,000 ਦੀ ਕੋਈ ਵੀ ਪੇਮੈਂਟ ਦੀ ਲੋੜ ਨਹੀਂ। ਸੋ ਮੈਂ ਇਹੀ ਕਹੂੰਗਾ ਜੇ ਕੋਈ ਵੀ ਭੈਣ ਭਰਾ ਘਰ ਲੈਣਾ ਚਾਹੁੰਦਾ, ਸਾਫ਼ ਸੁਥਰਾ ਕੰਮ ਕਰਾਉਣਾ ਤੇ ਬੈਂਕ ਤੋਂ ਕਰਾਉਣਾ, ਨੰਬਰ 1416-356-1870 4163561870। ਦੇਵ ਜੀ ਕਿਸੇ ਵੀ ਭੈਣ ਭਰਾ ਨੂੰ ਘਰ ਦੀਆਂ ਪੇਮੈਂਟਾਂ ਦੇਣ ਦੇ ਵਿੱਚ ਵੀ ਦਿੱਕਤ ਆ ਰਹੀ ਆ, ਜਾਂ ਉਹਨੇ ਕੋਈ ਵੀ ਪੇਮੈਂਟ ਇਹੋ ਜਿਹੀ ਚੱਕ ਲਈ ਸੀਗੀ ਆਪਦੀ ਪ੍ਰੋਪਰਟੀ ਦੇ ਉੱਤੇ ਸੈਕਿੰਡ ਮੋਰਗੇਜ, ਅੱਜ ਉਹਦੀਆਂ ਦੋਵੇਂ ਮੋਰਗੇਜ ਇੱਕ ਨਹੀਂ ਹੁੰਦੀਆਂ, ਉਹਨੂੰ ਅਪਰੇਜ਼ਲ ਦੀ ਵੀ ਤੰਗੀ ਆ ਰਹੀ ਆ। ਕੋਈ ਵੀ ਭੈਣ ਭਰਾ ਕਿਸੇ ਵੀ ਰੈਜ਼ੀਡੈਂਸ਼ੀਅਲ ਦੇ ਵਿੱਚ ਸਟੱਕ ਆ, ਕਾਲ ਕਰ ਲਿਓ, ਉਹਦਾ ਹੱਲ ਜ਼ਰੂਰ ਹੋਊਗਾ। ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦਾ ਮੈਂ ਕਦੇ ਵੀ ਪ੍ਰੋਡਕਟ ਨਹੀਂ ਵੇਚਦਾ ਗਾ, ਤੁਹਾਡੀ ਮੁਸੀਬਤ ਦਾ ਹੱਲ ਦਾ ਤੁਹਾਡੀ ਮੁਸੀਬਤ ਦਾ ਅਸੀਂ ਹੱਲ ਕਰਦੇ ਹਾਂ, ਨਾ ਕਿ ਕੋਈ ਅਸੀਂ ਮੋਰਗੇਜ ਦੇ ਪ੍ਰੋਡਕਟ ਵੇਚਦੇ ਹਾਂ। ਸੋ ਕੋਈ ਵੀ ਭੈਣ ਭਰਾ ਰੈਜ਼ੀਡੈਂਸ਼ੀਅਲ ਮੋਰਗੇਜ ਦੀ ਲੋੜ ਆ, ਜਾਂ ਕਿਸੇ ਵੀ ਕਾਰਨ ਕਰਕੇ ਕੋਈ ਸਲਾਹ ਲੈਣੀ ਆ, ਜਾਂ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਜਾਂ ਕਿਸੇ ਮੋਰਗੇਜ ਦੇ ਵਿੱਚ ਸਟੱਕ ਹੋ ਗਏ, ਤੁਹਾਨੂੰ ਨਿਕਲਣ ਦਾ ਕੋਈ ਰਾਹ ਨਹੀਂ ਮਿਲਦਾ, ਨੰਬਰ 1416-356-1870-4163561870, ਨਾਮ ਕਵਲਜੀਤ ਸਰਾ, ਤੇ ਕੰਮ ਜਿਹੜਾ ਵੀ ਤੁਹਾਡਾ ਹੋਊਗਾ ਟ੍ਰਾਂਸਪੇਰੈਂਟ ਸਾਫ਼ ਸੁਥਰਾ ਤੁਹਾਨੂੰ ਦੱਸ ਕੇ ਹੋਊਗਾ। $1 ਦਾ ਕੀ 1 ਸੈਂਟ ਦਾ ਵੀ ਕਦੇ ਵੀ ਫਰਕ ਨਹੀਂ ਆਊਗਾ। ਨੰਬਰ ਫੇਰ ਬੋਲ ਦਿੰਦਾ ਜੀ 416-356-1870-4163561870। ਦੇਵ ਜੀ ਯਾਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਸਰ। ਇਹ ਡਰਾਈਵਰ ਚਾਹੀਦਾ ਇੱਕ ਫਰਮ ਨੂੰ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਦੇ ਰਨ ਨੇ, ਚੰਗੇ ਰਨ ਨੇ, ਚੰਗੇ ਰੂਟ ਨੇ, ਪੇ ਵੀ ਵਧੀਆ ਦਿੰਦੇ ਆ, ਟੌਪ ਦੀ ਦਿੰਦੇ ਆ, ਬਾਏ ਵੀਕਲੀ ਪੇ ਮਿਲੇਗੀ। 6479726455-6479724655। ਬੈਸਟ ਡੱਕ ਕਲੀਨਿੰਗ ਵਾਲੇ ਅਮਨ ਜੀ, ਪਿਛਲੇ ਦਿਨ ਉਮਰਪ੍ਰੀਤ ਜੀ ਇਹ ਟੋਟਨਹੈਮ ਜਾ ਕੇ ਆਏ ਆ, ਬਸਰਾ ਸਾਹਿਬ ਦੇ ਘਰੇ ਡੱਕ ਸਿਸਟਮ ਸਾਫ਼ ਕਰਕੇ ਆਏ ਆ। ਜੇ ਕਿਸੇ ਨੇ ਡੱਕ ਸਿਸਟਮ ਸਾਫ਼ ਕਰਾਉਣਾ $99 ਤੋਂ ਸ਼ੁਰੂ ਹੁੰਦਾ। ਅੱਛਾ, ਕਈ ਕਹਿਣਗੇ ਯਾਰ ਦੇਵ ਨੇ ਤਾਂ 99 ਕਿਹਾ ਸੀ, ਉਹ ਛੋਟੇ ਘਰਾਂ ਲਈ ਆ। ਇਹ ਨੀ ਆ ਵੀ 10,000 ਸਕੁਆਇਰ ਫੁੱਟ ਦਾ ਮਕਾਨ ਹੋਵੇ 99 ਚ ਕਰੋ, ਉਹ ਗੱਲ ਨੀ ਹੈਗੀ। ਖੈਰ ਅੱਛਾ ਕੰਮ ਕਰਦੇ ਨੇ, 416-276-4016 ਇਹਨਾਂ ਦਾ ਨੰਬਰ ਹੈ। ਆਲਰਾਈਟ, ਇੱਕ ਸਾਨੂੰ ਖਬਰ ਸੁਣਾਉਂਦੇ ਆ ਜੀ। ਖਬਰ ਇਹ ਹੈ ਕਿ ਕਾਸ਼ੀ ਦੇ ਜਿਹੜੇ ਘਾਟ ਆ ਉਹ ਡੁੱਬ ਗਏ ਪਾਣੀ ਚ।
1: ਓਕੇ, ਠੀਕ ਹੈ।
0: ਉੱਥੇ ਹੁਣ ਇਸ਼ੂ ਪਤਾ ਕੀ ਆਇਆ ਹੈ, ਮੁਰਦਿਆਂ ਦੇ ਸੰਸਕਾਰ ਕਿੱਥੇ ਕਰੀਏ, ਘਾਟ ਦੇ ਹੀ ਹੁੰਦੇ ਸੀ, ਹੁਣ ਉੱਥੇ ਲੰਮੀਆਂ ਲਾਈਨਾਂ, ਜਿਹੜਾ ਮਾੜਾ ਮੋਟਾ ਇੱਕ ਦੋ ਚੱਲਦੇ ਹੁਣ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਮੁਰਦਿਆਂ ਨੂੰ ਫੂਕਣ ਲਈ। ਖੈਰ ਅਗਲੇ 4 ਦਿਨਾਂ ਲਈ 15 ਰਾਜਾਂ ਵਿੱਚ ਭਾਰੀ ਮੀਂਹ ਦੀ ਵਾਰਨਿੰਗ ਦਿੱਤੀ ਗਈ ਹੈ। ਏਅਰ ਇੰਡੀਆ ਦੇ ਪਾਇਲਟ ਹੁਣ ਰੋਜ਼ਾਨਾ ਡਰੱਗ ਟੈਸਟ ਕੀਤਾ ਜਾਏਗਾ। ਇੱਕ ਨਾ ਮੈਂ ਪਰਸਨਲੀ ਜਾਣਦਾ ਕਿਸੇ ਬੰਦੇ ਨੂੰ, ਉਹਨਾਂ ਦੇ ਫਾਦਰ ਦੀ ਇੱਥੇ ਡੈਥ ਹੋ ਗਈ, ਉਹਨਾਂ ਨੇ ਹਰਿਦੁਆਰ ਲੈ ਕੇ ਜਾਣਾ ਸੀ। ਆਪਣੇ ਇੰਡੀਆ 'ਚ ਇਹ ਹੁੰਦਾ ਵੀ ਜਦੋਂ ਡੈਥ ਹੋ ਜਾਂਦੀ ਹੈ ਕਿਸੇ ਦੀ, ਉਹਨੂੰ ਕਹਿੰਦੇ ਆ ਵੀ ਜੇ ਬੱਸ 'ਚ ਜਾਵੇ ਬੰਦਾ ਤਾਂ ਇੱਕ ਦੀਆਂ 2 ਟਿਕਟਾਂ ਲੈਂਦੇ ਆ।
1: ਹਾਂਜੀ,
0: ਇੱਕ ਬਾਪੂ ਝੋਲੇ 'ਚ ਪਾਇਆ ਹੋਇਆ ਜਿਹੜਾ, ਉਹਦੀ ਵੀ ਟਿਕਟ ਲੈਣੀ ਆ, ਫਿਰ ਗਾਂ ਅਗਰ ਚਾਹ ਪੀਤੀ ਫਿਰ 2 ਚਾਹ ਲੈ ਲਈਆਂ, ਇਸੇ ਤਰ੍ਹਾਂ ਕਰਦੇ ਆ। ਜਦੋਂ ਇੱਥੋਂ ਐਸ਼ੀਅਸ ਲੈ ਕੇ ਜਾਂਦੇ ਆ ਉਦੋਂ ਟਿਕਟਾਂ 2 ਨਹੀਂ ਲੈਂਦੇ, ਦਿੱਲੀਓਂ ਜਾ ਕੇ 2-2 ਕਰਨ ਲੱਗ ਜਾਂਦੇ ਆ। ਇੱਥੋਂ ਨਹੀਂ, ਪਰ ਇੱਕ ਪਰਸਨ ਨੂੰ ਜਾਂਦਾ ਫਸਟ ਕਲਾਸ 'ਚ, ਆਪ ਬੈਠਾ ਫਸਟ ਕਲਾਸ 'ਚ, ਜਿਹੜੇ ਬਾਕਸ 'ਚ ਐਸ਼ੀਅਸ ਪਾਏ ਸੀ ਉਹਦੇ 'ਚ ਫਸਟ ਕਲਾਸ 'ਚ ਲੈ ਕੇ ਗਿਆ ਸੀ ਇੱਥੋਂ।
1: ਬਹੁਤ ਵਧੀਆ।
0: ਹਾਂ, ਤੇ ਨਹੀਂ ਆਮ ਕੋਈ ਇੱਥੋਂ ਨਹੀਂ ਐਸ਼ੀਅਸ ਲੈ ਕੇ ਜਾਂਦਾ, ਝੋਲੇ 'ਚ ਪਾ ਕੇ ਹੈਂਡ ਬੈਗ 'ਚ ਪਾ ਕੇ ਲੈ ਕੇ ਚਲੇ ਜਾਂਦੇ ਆ, ਸ਼ੇਅਰ ਕਰਦੇ ਵੀ ਹੁਣ। ਐਨੀਵੇ, ਹੋਰ ਕੀ ਕਹਿਣਾ ਚਾਹੋਗੇ ਤੁਸੀਂ?
1: ਬਿਲਕੁਲ ਦੇਵ ਜੀ, ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕੀਤੀ ਹੈ, ਜਿਹਦੇ 'ਚ ਇੰਸ਼ੋਰੈਂਸ ਜਿਹੜਾ ਹੈਗਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ, ਸਭ ਤੋਂ ਜ਼ਰੂਰੀ ਚੀਜ਼ ਹੈ ਵੀ ਤੁਸੀਂ ਆਪਣਾ ਰਿਸਕ ਮੈਨੇਜ ਕੀਤਾ ਹੋਏ। 65 ਸਾਲ ਤੱਕ ਰਿਕਮੈਂਡਡ ਹੁੰਦਾ, ਬਟ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਪ੍ਰੀਮੀਅਮ ਜ਼ਿਆਦਾ, ਆਪਾਂ 10-20 ਸਾਲ ਦਾ ਸ਼ੁਰੂ ਕਰ ਸਕਦੇ। ਈਵਨ 10 ਸਾਲ ਦੀ ਤੁਸੀਂ ਟਰਮ ਇੰਸ਼ੋਰੈਂਸ ਲੈ ਲਓ, ਉਹਦਾ ਬੈਨੀਫਿਟ ਇਹ ਹੋਣਾ ਵੀ ਤੁਹਾਡੀ ਹੈਲਥ ਲੌਕ ਹੋ ਜਾਣੀ ਹੈ, ਤੁਸੀਂ ਕਵਰਡ ਹੋਵੋਗੇ ਆਉਣ ਵਾਲੇ 5 ਜਾਂ 7 ਸਾਲ 'ਚ, ਡਿਪੈਂਡ ਕਰਦਾ ਆਪਾਂ ਕਿਹੜੀ ਇੰਸ਼ੋਰੈਂਸ ਕੰਪਨੀ ਚੂਜ਼ ਕੀਤੀ ਹੈ। ਆਪਣੇ ਕੋਲ ਓਪਨ ਹੁੰਦੀ ਹੈ ਆਪਸ਼ਨ, ਆਪਾਂ ਉਹਨੂੰ ਲੌਂਗਰ ਟਰਮ ਚ ਚੇਂਜ ਕਰ ਸਕਦੇ ਆ ਜਾਂ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਤਾਂ ਆਪਾਂ ਡਿਊਰਿੰਗ ਦਾ ਟਰਮ ਕਦੇ ਵੀ ਚੇਂਜ ਕਰ ਸਕਦੇ ਆ। ਸੋ ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ, ਤੁਹਾਡੇ ਕੋਲ ਇੱਕ ਪਲਾਨ ਹੈ ਕੋਈ ਤੁਸੀਂ ਦੂਜਾ ਐਡ ਕਰਨਾ, ਜਾਂ ਤੁਹਾਡੀਆਂ ਚਲਦੀਆਂ ਕੋਈ ਪਾਲਿਸੀਜ਼ ਹੈ ਜਿਨ੍ਹਾਂ 'ਚ ਤੁਸੀਂ ਕੁਛ ਵੀ ਚੇਂਜਿਸ ਕਰਵਾਉਣੀ ਆ, ਕੋਈ ਬੈਨੀਫਿਸ਼ਰੀ ਅਪਡੇਟ ਕਰਨਾ, ਕੋਈ ਬੈਂਕਿੰਗ ਇਨਫੋਰਮੇਸ਼ਨ, ਕੋਈ ਐਡਰੈਸ ਅਪਡੇਟ ਕਰਨਾ, ਤੁਹਾਡਾ ਐਡਵਾਈਜ਼ਰ ਨਹੀਂ ਹੈ ਫੀਲਡ 'ਚ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਪੇਰੈਂਟਸ ਨੂੰ ਸੁਪਰ ਵੀਜ਼ਾ 'ਤੇ ਸਪੋਂਸਰ ਕਰਨਾ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਕੋਈ ਤੁਹਾਡੇ ਵਿਜ਼ਿਟਰ ਆ ਰਹੇ ਆ ਵਿਜ਼ਿਟਰ ਇੰਸ਼ੋਰੈਂਸ, ਜਾਂ ਤੁਸੀਂ ਕਿਤੇ ਫੈਮਿਲੀ ਨਾਲ ਟਰੈਵਲ ਕਰਨਾ, ਇਕੱਲੇ ਟਰੈਵਲ ਕਰਨਾ, ਗਰੁੱਪ ਨੇ ਟਰੈਵਲ ਕਰਨਾ, ਆਪਾਂ ਨੂੰ ਬਹੁਤ ਵਧੀਆ ਡਿਸਕਾਊਂਟਡ ਰੇਟ 'ਤੇ ਟਰੈਵਲ ਇੰਸ਼ੋਰੈਂਸ ਮਿਲ ਜਾਂਦੀ ਹੈ। ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, TFSA ਮੈਂ ਕਹਿੰਦੀ ਹੁੰਦੀ ਹਾਂ ਹਰ ਇੱਕ ਲਈ ਬਹੁਤ ਹੀ ਵਧੀਆ ਆਪਸ਼ਨ ਹੈ। ਤੁਸੀਂ ਹਾਈ ਇਨਕਮ ਟੈਕਸ ਬ੍ਰੈਕਟ 'ਚ ਹੋ ਤਾਂ RRSP 'ਤੇ ਤੁਸੀਂ ਬੈਨੀਫਿਟ ਲੈ ਸਕਦੇ ਹੋ, ਪਹਿਲਾ ਘਰ ਲੈਣਾ FHSA ਹੈ, ਜਾਂ ਰਜਿਸਟਰਡ ਡਿਸਬਿਲਟੀ ਸੇਵਿੰਗਸ ਪਲਾਨ ਹੈ RDSP, ਜਿਹਦੇ 'ਚ ਘਰ 'ਚ ਤੁਹਾਡੇ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ, ਕੋਈ ਅਡਲਟ ਹੈ ਡਿਸਬਿਲਟੀ 'ਤੇ, ਕਈ ਵਾਰ ਆਪਾਂ ਇਨਸੁਲਿਨ ਲੈ ਰਹੇ ਹੁੰਦੇ ਹਾਂ, ਸਵੀਅਰ ਡਿਪਰੈਸ਼ਨ 'ਚ ਹੁੰਦੇ ਹਾਂ, ਤੁਸੀਂ ਵੀ ਅਪਰੂਵ ਹੋ ਸਕਦੇ ਹੋ DTC ਲਈ, ਅਤੇ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਤੁਹਾਨੂੰ ਵੀ ਮਿਲ ਸਕਦੀ ਹੈ। ਨੰਬਰ ਹੈ ਜੀ ਮੇਰਾ 6474461616, 6474461616। ਥੈਂਕ ਯੂ ਸੋ ਮਚ ਦੇਵ ਜੀ,
0: ਬੜੀ ਮਿਹਰਬਾਨੀ। ਇੱਕ ਜੋਕ ਸੁਣ ਲਈਏ ਫਿਰ ਆਪਾਂ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ।
3: ਫਿੱਟੇ ਮੁਤੇਰੇ।
4: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ ਹਾਂ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 6477-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 6477-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 6477-792-7000।
0: ਟ੍ਰਿਪਲੇ ਲੈਂਡਸਕੇਪਿੰਗ ਵਾਲੇ ਦਾ ਨੰਬਰ ਮੰਗਿਆ ਸੀ, ਇਹ ਜਿੱਥੇ ਤੁਹਾਡੇ ਘਾਹ ਪਾਣੀ ਦਾ ਇੰਤਜ਼ਾਮ ਕਰਦੇ ਨੇ, ਲੈਂਡਸਕੇਪਿੰਗ ਦਾ ਕੰਮ ਕਰਦੇ, ਇੰਟਰਲੋਕਿੰਗ ਦਾ ਕੰਮ ਵੀ ਕਰਦੇ ਨੇ। 6477-784-1213, 7-84-12-13 ਬਾਈਆਂ ਦਾ ਨੰਬਰ ਹੈ। ਖ਼ਬਰਾਂ 'ਚ ਖ਼ਬਰ ਹੈ, ਬੰਗਲਾਦੇਸ਼ ਵਿੱਚ 10 ਘੰਟੇ ਬਿਜਲੀ ਕੱਟ ਲੱਗਦੇ ਨੇ, ਸਰਕਾਰ ਨੇ ਰਾਤ 8 ਵਜੇ ਬਾਜ਼ਾਰ ਬੰਦ ਕਰਨ ਦੇ ਹੁਕਮ ਦਿੱਤੇ ਨੇ, ਭਾਰਤ ਤੋਂ ਡੀਜ਼ਲ ਸਪਲਾਈ ਵਧਾਉਣ ਦੀ ਮੰਗ ਕੀਤੀ ਹੈ। ਉਧਰ ਪੁਤਿਨ ਪਹਿਲੀ ਵਾਰ ਕੋਰੀਲ ਟਾਪੂਆਂ ਦਾ ਦੌਰਾ ਕਰਦੇ ਨੇ, ਜਿਨ੍ਹਾਂ 'ਤੇ ਜਪਾਨ ਦਾ ਦਾਅਵਾ ਹੈ, ਜਪਾਨ ਕਹਿੰਦਾ ਹੈ ਇਹ ਸਾਡਾ ਹਿੱਸਾ ਹੈ। ਦੋਵਾਂ ਵਿਚਕਾਰ 4 ਟਾਪੂਆਂ ਦੇ ਵਿਵਾਦ 80 ਸਾਲਾਂ ਤੋਂ ਚੱਲ ਰਿਹਾ ਹੈ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਟਸ ਯੋਰ ਪ੍ਰੋਬਲਮ।
5: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
6: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
5: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ ਯੂਨਿਟ 26 ਬ੍ਰੈਂਪਟਨ।
7: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
0: Thank you.
8: ਖੁਸ਼ੀ ਵੋ ਚੀਜ਼ ਹੈ ਜਿਸਸੇ ਗਮ ਭੁਲਾਇਆ ਜਾਤਾ ਹੈ, ਔਰ ਗਮ ਵੋ ਚੀਜ਼ ਹੈ ਮੇਰੇ ਦੋਸਤ
9: ਜਿਸਸੇ
8: ਲਿਫਾਫਾ ਚਿਪਕਾਇਆ ਜਾਤਾ ਹੈ।
0: ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਸੈਟਰਡੇ ਸੰਡੇ, ਅਗਰ ਤੁਸੀਂ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਿਓ 416-677-0609 ਉੱਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਦੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is the Vatno Dur Radio.

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਵਤਨੋਂ ਦੂਰ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਨੇ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਉਮੀਦ ਕਰਾਂਗੇ ਕਿ ਸਾਰਿਆਂ ਦਾ ਦਿਨ ਜਿਹੜਾ ਜੀ ਕਾਫੀ ਵਧੀਆ ਚੜਿਆ ਹੋਊਗਾ। ਸਾਰੇ ਜਿਹੜੇ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ, ਇਸ ਚੀਜ਼ ਦੀ ਹੀ ਜਿਹੜੀ ਜੀ ਅਸੀਂ ਆਸ ਕਰਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਜੀ 1 ਘੰਟੇ ਦਾ ਆਪਣਾ ਸਾਥ ਰਹੂਗਾ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ 1:04 ਤੇ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਨੇ। ਔਰ 1 ਘੰਟੇ ਦੇ ਸਾਥ ਦੇ ਵਿੱਚ ਜਿਹੜਾ ਜੀ ਅਸੀਂ ਤੁਹਾਡੇ ਨਾਲ ਗੀਤ ਸੰਗੀਤ, ਨਾਲ ਦੀ ਨਾਲ ਸਾਡੇ ਸਪਾਂਸਰ ਦੇ ਮੈਸੇਜ, ਕੁਛ ਕੁ ਜਿਹੜੀਆਂ ਜੀ ਦਿਨ ਬੀਤੀਆਂ ਖਬਰਾਂ, ਨਾਲ ਦੀ ਨਾਲ ਜਿਹੜਾ ਜੀ ਮਨਪ੍ਰੀਤ ਨਾਲ ਜਲੰਧਰ ਸਟੂਡੀਓ ਤੋਂ ਜਿਹੜਾ ਜੀ ਗੱਲਬਾਤ ਕਰਕੇ ਪੂਰੀਆਂ ਕਰਾਂਗੇ। ਔਰ ਕੁਛ ਕੁ ਜਿਹੜੇ ਜੀ ਸਾਨੂੰ ਮੈਸੇਜਸ ਵੀ ਆਏ ਹੋਏ ਨੇ, ਕਾਲ ਵੀ ਆਏ ਸੀ ਸਟੂਡੀਓ ਦੇ ਵਿੱਚ ਕਿ ਤੁਸੀਂ ਇਸ ਟੌਪਿਕ ਦੇ ਰਿਲੇਟਿਡ ਜਿਹੜੀ ਜੀ ਗੱਲਬਾਤ ਕਰਿਓ। ਤੇ ਬਹੁਤ ਜਲਦੀ ਸੁੱਖੀ ਜੀ ਵੀ ਸਟੂਡੀਓ ਦੇ ਵਿੱਚ ਪਹੁੰਚ ਰਹੇ ਨੇ, ਤੇ ਆਪਾਂ ਅੱਜ ਜਿਹੜੇ ਜੀ ਕੁਛ ਉਹੀ ਟੌਪਿਕਸ ਤੇ ਜਿਹੜੀ ਜੀ ਆਪਣੀ ਰਿਐਲਿਟੀ ਦੇ ਵਿੱਚ ਜਿਹੜੀ ਜੀ ਗੱਲਬਾਤ ਜ਼ਰੂਰ ਕਰਾਂਗੇ। ਔਰ ਤੁਸੀਂ ਵੀ ਜੇ ਕੋਈ ਚਾਹੁੰਦੇ ਆ ਕਿ ਅਸੀਂ ਤੁਹਾਡੇ ਕਿਸੇ ਦਿੱਤੇ ਹੋਏ ਟੌਪਿਕ ਤੇ ਜਾਂ ਕੋਈ ਗੱਲਬਾਤ ਤੇ ਗੱਲ ਕਰੀਏ, ਤੇ ਨੰਬਰ ਹੈਗਾ 905-799-0999 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਸ਼ੁਰੂਆਤ ਜਿਹੜੀ ਜੀ ਕਰ ਰਹੇ ਹਾਂ ਜੋ ਵੈਦਰ ਰਿਪੋਰਟ ਤੋਂ। ਅੱਜ ਦਾ ਵੈਦਰ ਹੈਗਾ 21 ਡਿਗਰੀ, ਸ਼ਾਮ ਨੂੰ ਹੈਗਾ ਜੀ 22 ਡਿਗਰੀ, ਓਵਰ ਨਾਈਟ 17 ਡਿਗਰੀ ਹੈਗਾ ਹੈ, ਜਿੱਥੇ ਕਿ ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਤੇ ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀਗਾ 6:21 ਤੇ ਦਿਨ ਜਿਹੜਾ ਜੀ ਅੱਜ ਢਲ ਜਾਣਾ 8:25 ਤੇ। ਸੋ ਇਹ ਸੀਗੀ ਅੱਜ ਦੀ ਕੁਛ ਜਿਹੜੀ ਜੀ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਨਾਲ ਦੀ ਨਾਲ ਢਿੱਲੋ ਵੀਡੀਓ ਦਾ ਜਿਹੜਾ ਜੀ ਪੂਰਾ ਸਹਿਯੋਗ ਹੈਗਾ ਹੈ। ਔਰ ਥਰਸਡੇ ਆ, ਅੱਜ ਗੱਲਬਾਤ ਅਸੀਂ ਜੇਡੀ ਇੰਸ਼ੋਰੈਂਸ ਦੇ ਨਾਲ ਵੀ ਕਰਾਂਗੇ ਕਿ ਜਿੱਥੇ ਤੁਸੀਂ ਇੰਸ਼ੋਰੈਂਸ ਦੇ ਵਿੱਚ ਕੀ ਤਬਦੀਲੀਆਂ ਆਈਆਂ ਹੈਗੀਆਂ, ਔਰ ਕਿੱਦਾਂ ਤੁਸੀਂ ਜਿਹੜਾ ਜੀ ਆਪਣੇ ਘਰਾਂ ਦੀ ਇੰਸ਼ੋਰੈਂਸ, ਗੱਡੀਆਂ ਦੀ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈਗੀ ਆ, ਉਹਨਾਂ ਦੀ ਟੀਮ ਜੁਆਇਨ ਕਰਨੀ ਆ, ਤੇ ਤੁਸੀਂ ਕਿੱਦਾਂ ਜਿਹੜਾ ਜੀ ਕਰ ਸਕਦੇ ਆ। ਔਰ ਨਾਲ ਦੀ ਨਾਲ ਅੱਜ ਜਿਹੜਾ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਸਟੂਡੀਓ ਦੇ ਵਿੱਚ ਪਹੁੰਚਣਗੇ, ਤੇ ਐਨਕਾਂ ਪੈਕੇਜ ਤੁਸੀਂ ਲੈਣੇ ਜਾਂ ਕੋਈ ਰੂਟੀਨ ਆਈ ਚੈੱਕਅਪ ਕਰਾਉਣਾ, ਤੇ ਉਹਦੇ ਵਿੱਚ ਕੀ ਜਿਹੜੇ ਜੀ ਸਪੈਸ਼ਲ ਆਫਰ ਚੱਲ ਰਹੇ ਨੇ, ਉਹਦੀ ਵੀ ਅੱਜ ਜਿਹੜੀ ਜੀ ਗੱਲਬਾਤ ਕਰਾਂਗੇ। ਔਰ ਨਾਲ ਦੀ ਨਾਲ ਟੈਲੀਟਾਈਮ ਇਲੈਕਟ੍ਰੋਨਿਕ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਤੁਸੀਂ ਟੀਵੀ, ਅਪਲਾਇੰਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਹੋਵੇ, ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕਸ ਜਿਹੜਾ ਜੀ ਪਹੁੰਚ ਸਕਦੇ ਆ, 280 ਰਦਰਫੋਰਡ ਰੋਡ ਸਾਊਥ ਬਰੈਂਪਟਨ, ਤੇ ਇਹਨਾਂ ਦਾ ਨੰਬਰ ਜਿਹੜਾ ਜੀ 9054551666 ਤੇ ਗੱਲਬਾਤ ਜਿਹੜੀ ਜੀ ਇਹਨਾਂ ਦੇ ਨਾਲ ਵੀ ਹੋ ਸਕਦੀ ਹੈ। ਔਰ ਨਾਲ ਦੀ ਨਾਲ ਕੀਆ 427 QW ਦਾ ਮੈਸੇਜ ਜਿਹੜਾ ਜੀ ਆਪਾਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਈਏ। ਇਹਨਾਂ ਦੀ ਜਿਹੜੇ ਜੀ ਨਵੇਂ ਸ਼ੋਰੂਮ ਦੀ ਜਿਹੜੀ ਹੈ ਜੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈਗੀ ਆ, ਔਰ ਬਹੁਤ ਵਧੀਆ ਜਿਹੜਾ ਜੀ ਇਹਨਾਂ ਕੋਲ ਇਸ ਟਾਈਮ ਡੀਲਸ ਚੱਲ ਰਹੀਆਂ ਹੈਗੀਆਂ, ਜਿਹਦੇ ਵਿੱਚ ਕਿ ਜੇ ਤੁਸੀਂ ਹਾਈਬ੍ਰਿਡ ਲੈਣੀ ਆ ਕੋਈ ਵੀ ਗੱਡੀ ਕੀਆ ਦੀ, ਤੇ ਉਹਦੇ 'ਤੇ ਵੀ ਬਹੁਤ ਜਿਹੜਾ ਜੀ ਇਸ ਟਾਈਮ ਆਫ ਚੱਲ ਰਿਹਾ ਹੈ, ਜਾਂ ਤੁਸੀਂ ਕੋਈ ਈਵੀ ਗੱਡੀ ਲੈਣੀ ਆ ਉਹ ਵੀ ਤੁਸੀਂ ਲੈ ਸਕਦੇ ਆ, ਜਾਣੀ ਕਿ ਬਹੁਤ ਸਾਰੇ ਜਿਹੜਾ ਜੀ ਸਮਾਨ ਇਹਨਾਂ ਕੋਲ ਇਸ ਟਾਈਮ ਸਪੈਸ਼ਲ ਆਫਰਸ ਤੇ ਆਇਆ ਹੋਇਆ ਹੈ। ਸੋ ਦੇਰੀ ਬਿਲਕੁਲ ਨਹੀਂ ਕਰਨੀ, ਤੁਸੀਂ ਕੀਆ 427 QW ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਔਰ ਇਹਨਾਂ ਦਾ ਨੰਬਰ 6474611005 ਤੇ ਗੱਲਬਾਤ ਜਿਹੜੀ ਹੈ ਜੀ ਹੋ ਸਕਦੀ ਹੈ। ਔਰ ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ, ਜਿੱਥੇ ਕਿ ਤੁਸੀਂ ਸਸਤੀਆਂ ਹਵਾਈ ਟਿਕਟਾਂ ਲੈ ਸਕਦੇ ਹੋ, ਭਾਵੇਂ ਤੁਸੀਂ ਪੰਜਾਬ ਜਾਣਾ, ਅੰਮ੍ਰਿਤਸਰ ਜਾਣਾ, ਜਾਂ ਤੁਸੀਂ ਬੰਬੇ ਜਾਣਾ, ਜਾਂ ਦਿੱਲੀ ਦੀ ਜਿਹੜੀ ਹੈ ਜੀ ਤੁਸੀਂ ਟਿਕਟ ਕਰਾਉਣੀ ਹੈ ਇੱਥੋਂ, ਜਾਂ ਤੁਸੀਂ ਪਾਕਿਸਤਾਨ ਜਾਣਾ, ਲਾਹੌਰ, ਇਸਲਾਮਾਬਾਦ, ਕਰਾਚੀ, ਜਾਂ ਕੋਈ ਵਿਕੇਸ਼ਨ ਪੈਕੇਜ ਸਾਡੇ ਕਿਸੇ ਭੈਣ ਭਰਾ ਨੇ ਲੈਣਾ ਹੋਵੇ, ਤੇ ਬਿਲਕੁਲ ਜੀ ਕਟਾਰੀਆ ਟੂਰਸ ਐਂਡ ਟਰੈਵਲ ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਤੁਸੀਂ ਦੱਸ ਸਕਦੇ ਕਿ ਅਸੀਂ ਵਤਨੋਂ ਦੂਰ ਰੇਡੀਓ ਜਿਹੜਾ ਜੀ ਸੁਣ ਕੇ ਆਏ ਸੀ, ਤੁਹਾਨੂੰ ਹੋਰ ਵੀ ਜਿਹੜਾ ਜੀ ਡਿਸਕਾਊਂਟ ਮਿਲ ਸਕਦਾ ਹੈ 9056781200 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਔਰ ਲੈਣੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਤੇ ਉਹਦੇ ਬਾਅਦ ਆਪਾਂ ਜਿਹੜੀ ਜੀ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਇੱਕ ਵਾਰ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਜਿਹੜੇ ਸਾਨੂੰ ਜਿਹੜੇ ਜੀ ਸੁਣ ਰਹੇ ਆ। ਬਹੁਤ ਜਲਦੀ ਸਟੂਡੀਓ ਦੇ ਵਿੱਚ ਸੁੱਖੀ ਜੀ ਵੀ ਜਿਹੜੇ ਜੀ ਪਹੁੰਚਣਗੇ ਤੇ ਉਹਨਾਂ ਦੇ ਨਾਲ ਵੀ ਅਸੀਂ ਜਿਹੜੇ ਜੀ ਫਿਰ ਕਿਸੇ ਇੱਕ ਟੋਪਿਕ ਤੇ ਜਿਹੜੀ ਜੀ ਸ਼ੁਰੂਆਤ ਜ਼ਰੂਰ ਕਰਾਂਗੇ ਤੇ ਗੱਲਬਾਤ ਕਰਾਂਗੇ। ਔਰ ਨਾਲ ਦੀ ਨਾਲ ਸਟੂਡੀਓ ਦੇ ਵਿੱਚ ਜਿੱਦਾਂ ਕਿ ਮੈਂ ਦੱਸਿਆ ਸੀਗਾ ਕਿ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਆ ਜਾਣਗੇ ਤੇ ਕੀ ਜਿਹੜੇ ਜੀ ਸਪੈਸ਼ਲ ਆਫਰਸ ਚੱਲ ਰਹੇ ਨੇ ਤੇ ਕਿੱਦਾਂ ਤੁਸੀਂ ਜਿਹੜਾ ਜੀ ਅੱਖਾਂ ਦਾ ਇਲਾਜ ਆਪਣਾ ਕਰਾ ਸਕਦੇ ਨੇ ਜੇ ਤੁਹਾਡੀ ਅੱਖਾਂ ਦੇ ਵਿੱਚ ਕਿਸੇ ਤਰੀਕੇ ਦੀ ਵੀ ਜਿਹੜੀ ਹੈ ਜੀ ਦਿੱਕਤ ਆ ਰਹੀ ਆ। ਸੋ ਉਹਦੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਹੋਊਗੀ। ਸੋ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਜਨ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਨੂੰ ਲੱਗਦਾ ਹੈ ਕਿ ਲਾਸਟ ਵੀਕ ਤੁਸੀਂ ਗਏ ਸੀਗੇ ਵੈਂਕੂਵਰ, ਤੋਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਦੀਏ ਕਿਉਂਕਿ ਤੁਸੀਂ ਇੱਕ ਭੰਗੜਾ ਕੰਪੀਟੀਸ਼ਨ ਬੱਚਿਆਂ ਦੇ ਲਈ ਜਿਹੜਾ ਜੀ ਵੈਂਕੂਵਰ ਦੇ ਵਿੱਚ ਰੱਖਿਆ ਸੀ
1: ਤੇ
0: ਬਹੁਤ ਵਧੀਆ ਜਿਹੜਾ ਜੀ ਉਹਦਾ ਰਿਜ਼ਲਟ ਸੀਗੇ। ਸੋ ਕੰਗ੍ਰੈਟਸ ਟੂ ਯੂ।
1: ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ। ਦੱਸਣਾ ਚਾਹਾਂਗਾ ਥੋੜਾ ਜਿਹਾ ਜੀ, ਭੰਗੜਾ ਐਕਸ ਕੰਪੀਟੀਸ਼ਨ ਅਸੀਂ ਕਰਵਾਇਆ ਸੀ ਪਿਛਲੇ ਸੈਟਰਡੇ ਨੂੰ 8 ਅਗਸਤ ਨੂੰ 2026 ਬੈਲ ਸੈਂਟਰ, ਜਿਹੜਾ ਕਿ ਵੈਂਕੂਵਰ ਦਾ ਮੇਨ ਸੈਂਟਰ ਹੈ ਸਰੀ ਦੇ ਵਿੱਚ, ਉੱਥੇ ਹੋਇਆ ਸੀ ਤੇ ਬਹੁਤ ਹੀ ਵਧੀਆ ਸਾਡਾ ਇਵੈਂਟ ਰਿਹਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੀ ਸਾਰੀ ਕਮਿਊਨਿਟੀ ਦਾ ਜਿਹੜੇ ਇੱਥੇ ਉੱਥੇ ਪਹੁੰਚੇ ਸੀ। ਖਾਸ ਕਰਕੇ ਸਾਡੇ ਕੋਲ ਇੱਥੇ ਟੋਰੋਂਟੋ ਤੋਂ ਵੀ ਟੀਮਾਂ ਪਹੁੰਚੀਆਂ ਸੀ, ਦੋ ਜਿਨ੍ਹਾਂ ਨੇ ਉੱਥੇ ਪਾਰਟੀਸਪੇਟ ਕੀਤਾ। ਔਰ ਵਧੀਆ ਗੱਲ ਹੈ ਕਿ ਜੀ ਉਹ ਟੋਰੋਂਟੋ ਤੋਂ ਵੈਨਕੂਵਰ ਗਏ ਤੇ ਉੱਥੇ ਜਿੱਤ ਕੇ ਵੀ ਆਏ, ਸੋ ਉਹ ਵੀ ਵਧਾਈ ਦੇ ਪਾਤਰ ਬੰਦੇ ਨੇ। ਸਾਡੀ ਸਾਰੀ ਟੀਮ ਉਹਦੇ ਵਿੱਚ ਸੀ ਜੀ, ਜਿਨ੍ਹਾਂ ਨੇ ਬਹੁਤ ਸਾਥ ਦਿੱਤਾ, ਜਿਹਦੇ ਵਿੱਚ ਮੇਰਾ ਸੈਲਫ, ਮੈਂ ਆਪ ਸੀ, ਮਾਨਵ ਭਨੋਟ, ਮੇਰੇ ਨਾਲ ਜੱਸੀ ਧਾਰੀਵਾਲ, ਨਾਲ ਕਮਲਦੀਪ ਮਾਨ ਤੇ ਨਾਲ ਸਾਡੇ ਵਲੰਟੀਅਰ ਸੀ ਬਹੁਤ ਜੀ, ਜਿਹਦੇ ਵਿੱਚ ਗੁਰਮਨ ਬਿਰਦੀ, ਜੋਤ, ਹੋਰ ਬਹੁਤ ਸਾਰੇ ਸੀ ਜੀ, ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਤੇ ਜਿਹੜਾ ਸਫਲ ਹੋਇਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ।
0: ਬਿਲਕੁਲ ਜੀ ਬਿਲਕੁਲ। ਔਰ ਨਾਲ ਦੀ ਨਾਲ ਆਪਾਂ ਥੋੜੀ ਜਿਹੀ ਗੱਲਬਾਤ ਅੱਜ ਕਰਦੇ ਹਾਂ ਕਿ ਅੱਖਾਂ ਦਾ ਜੇ ਕਿਸੇ ਨੇ ਰੂਟੀਨ ਆਏ ਚੈੱਕਅਪ ਕਰਾਉਣਾ ਆ, ਜਾਂ ਕਿਉਂਕਿ ਸਪੈਸ਼ਲੀ ਬੱਚੇ ਜਦੋਂ ਟੀਵੀ ਦੇਖਦੇ ਜਾਂ ਆਈਪੈਡ ਦੇਖਦੇ ਉਹਨਾਂ ਦੇ ਜਿੱਦਾਂ ਅੱਖਾਂ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ ਹੁੰਦਾ ਹੈ, ਕਿਉਂਕਿ ਸਪੈਸ਼ਲੀ ਚਲੋ ਆਪਾਂ ਤਾਂ ਹੁਣ ਇੱਕ ਏਜ ਦੇ ਆ ਤਾਂ ਆਪਾਂ ਨੂੰ ਲੱਗਦਾ ਕਿ ਠੀਕ ਹੈ ਕੰਪਿਊਟਰ ਤੇ ਕੰਮ ਕਰਦੇ ਹਾਂ ਤਾਂ ਅੱਖਾਂ ਦੇ ਵਿੱਚ ਪ੍ਰੋਬਲਮ, ਕਿਉਂਕਿ ਬੱਚੇ ਜਿਹੜੇ ਹੁੰਦੇ ਆ ਉਹ ਛੋਟੇ ਹੁੰਦੇ ਹਨ, ਜੇ ਉਹਨਾਂ ਦੇ ਹੁਣੇ ਤੋਂ ਅੱਖਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਆਪਾਂ ਅਣਗਹਿਲੀ ਕਰਦੇ ਹਾਂ ਤਾਂ ਗਾਂ ਜਿਹੜੀ ਹੈ ਇਹ ਚੀਜ਼ ਜ਼ਿਆਦਾ ਵੱਧ ਜਾਂਦੀ ਹੈ। ਸੋ ਕਿਹੜੇ ਕਿਹੜੇ ਦਿਨ ਜਿਹੜੇ ਜੀ ਡਾਕਟਰ ਦੀ ਟੀਮ ਅਵੇਲੇਬਲ ਹੁੰਦੀ ਹੈ ਔਰ ਕਿੱਦਾਂ ਦੇ ਜਿਹੜਾ ਜੀ ਉਹਨਾਂ ਦਾ ਆਈ ਐਗਜ਼ਾਮ ਜਿਹੜਾ ਜੀ ਤੁਹਾਡੇ ਉੱਥੇ ਕਰਾ ਕੇ ਦਿੰਦੇ ਨੇ?
1: ਸੋ ਸਭ ਤੋਂ ਪਹਿਲਾਂ ਤਾਂ ਮੈਂ ਰਿਕੁਐਸਟ ਕਰਨਾ ਚਾਹਾਂਗਾ ਜੀ ਸਾਰੇ ਪੇਰੈਂਟਸ ਨੂੰ, ਹੁੰਦਾ ਕਿ ਕਈ ਵਾਰੀ ਜੇ ਸਾਡੀ ਨਿਗਾਹ ਠੀਕ ਹੈ ਸਾਨੂੰ ਲੱਗਦਾ ਕਿ ਬੱਚੇ ਦੀ ਨਿਗਾਹ ਵੀ ਠੀਕ ਹੋਏਗੀ, ਔਰ ਆਪਾਂ ਨੂੰ ਲੱਗਦਾ ਕਿ ਸਾਨੂੰ ਸਭ ਕੁਝ ਸਹੀ ਨਜ਼ਰ ਆ ਰਿਹਾ, ਬੱਚੇ ਨੂੰ ਨਜ਼ਰ ਆ ਰਿਹਾ, ਇਹ ਤੁਹਾਨੂੰ ਉਦੋਂ ਤੱਕ ਨਹੀਂ ਪਤਾ ਚੱਲਦਾ ਕਿ ਬੱਚੇ ਨੂੰ ਠੀਕ ਨਜ਼ਰ ਆ ਰਿਹਾ ਕਿ ਨਹੀਂ, ਜਦ ਤੱਕ ਉਹ ਜਾ ਕੇ ਡਾਕਟਰ ਦੇ ਨਾਲ ਰੂਮ ਦੇ ਵਿੱਚ ਬੈਠ ਕੇ ਪੜ੍ਹ ਕੇ ਨਹੀਂ ਦੱਸਦਾ। ਸੋ ਜਦੋਂ ਬੱਚੇ ਪੜ੍ਹ ਕੇ ਕਈ ਵਾਰ ਦੱਸਦੇ ਨੇ ਫਿਰ ਪਤਾ ਚੱਲਦਾ ਕਿ ਬੱਚੇ ਨੂੰ ਬਹੁਤ ਘੱਟ ਨਜ਼ਰ ਆਉਂਦਾ, ਕਿਉਂਕਿ ਬੱਚਿਆਂ ਨੂੰ ਲੱਗਦਾ ਵੀ ਸ਼ਾਇਦ ਦੁਨੀਆ ਇੰਨੀ ਕੁ ਨਜ਼ਰ ਆਉਂਦੀ ਹੈ, ਪਰ ਜਦੋਂ ਅਸੀਂ ਉਹਨਾਂ ਦਾ ਆਈ ਐਗਜ਼ਾਮ ਕਰਾਉਂਦੇ ਹਾਂ ਫਿਰ ਪਤਾ ਚੱਲਦਾ ਹੈ। ਔਰ ਕਿਰਨ ਜੀ, ਬੜੀ ਵਾਰੀ ਸਾਡੇ ਕੋਲ ਇਹੋ ਜਿਹੇ ਕੇਸਿਸ ਹੁੰਦੇ ਨੇ ਜਦੋਂ ਬੱਚਿਆਂ ਨੂੰ ਮਾਂ ਪਿਓ ਲੈ ਕੇ ਆਉਂਦੇ ਨੇ ਆਈ ਐਗਜ਼ਾਮ ਕਰਾਉਣ ਦੇ ਲਈ, ਉਹਨਾਂ ਦੇ ਸਿੰਪਲ ਇਸ਼ੂ ਹੁੰਦਾ ਕਿ ਡਰਾਈਨੈਸ ਹੈ ਜੀ, ਕੰਪਿਊਟਰ ਦੇ ਉੱਤੇ ਸਾਰਾ ਦਿਨ ਰਹਿੰਦੇ ਨੇ, ਸਕਰੀਨ ਦੇ ਉੱਤੇ ਸਾਰਾ ਦਿਨ ਰਹਿੰਦੇ ਨੇ, ਅੱਖਾਂ ਬਲਿੰਕ ਨਹੀਂ ਕਰਦੇ, ਜਿਹਨਾਂ ਨਾਲ ਡਰਾਈਨੈਸ ਇਸ਼ੂ ਹੋ ਜਾਂਦਾ, ਸਿਰਫ ਉਹਨਾਂ ਨੂੰ ਸਿਰਫ ਡਰੋਪਸ ਦੇ ਦਿੰਦੇ ਨੇ ਜਿਹੜੇ ਕਿ ਡਰੋਪਸ ਉਹ ਕੁਛ ਮਹੀਨੇ ਪਾ ਕੇ ਠੀਕ ਹੋ ਜਾਂਦੇ ਨੇ, ਪਰ ਜਦੋਂ ਉਹ ਅਣਗਹਿਲੀ ਹੋ ਜਾਂਦੀ ਕਿ ਅਸੀਂ 3-4 ਸਾਲ ਬੱਚਿਆਂ ਨੂੰ ਲੈ ਕੇ ਨਹੀਂ ਆਉਂਦੇ, ਫਿਰ ਪ੍ਰੋਬਲਮ ਕੀ ਹੁੰਦੀ, ਡਰਾਈਨੈਸ ਦੇ ਨਾਲ ਮਸਲ ਜਿਹੜੇ ਹੁੰਦੇ ਨੇ ਉਹ ਸਟ੍ਰੈਚ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਨੰਬਰ ਵਧਣਾ ਸ਼ੁਰੂ ਹੋ ਜਾਂਦਾ, ਔਰ ਕਈ ਵਾਰੀ ਇੱਥੋਂ ਤੱਕ ਪਹੁੰਚ ਜਾਂਦੇ ਨੇ ਕਿ ਬੱਚੇ ਦਾ ਨੰਬਰ 3 ਜਾਂ 4 ਹੁੰਦਾ, ਔਰ ਜਦੋਂ ਪੇਰੈਂਟਸ ਲੈ ਕੇ ਆਉਂਦੇ ਨੇ ਫਿਰ ਉਹ ਪੇਰੈਂਟਸ ਰੋਂਦੇ ਨੇ ਵੀ ਹਾਏ ਸਾਡੇ ਬੱਚੇ ਦਾ ਨੰਬਰ ਇੰਨਾ ਜ਼ਿਆਦਾ ਆ ਗਿਆ, ਤੇ ਉਦੋਂ ਉਹ ਪੁੱਛਦੇ ਕਿ ਹੁਣ ਕੋਈ ਤਰੀਕਾ ਹੈਗਾ ਵੀ ਇਹਨੂੰ ਬੈਕ ਕਰ ਦਈਏ, ਉਦੋਂ ਕੋਈ ਤਰੀਕਾ ਨਹੀਂ ਹੁੰਦਾ। ਜਿਹੜੀ ਓਨਟਾਰੀ ਗਵਰਨਮੈਂਟ ਹੈ ਉਹ ਤੁਹਾਡੇ ਬੱਚਿਆਂ ਦੇ ਆਈ ਐਗਜ਼ਾਮ ਵਾਸਤੇ ਐਵਰੀ ਈਅਰ ਤੁਹਾਨੂੰ ਪੇ ਕਰਦੇ ਨੇ, ਸੋ ਐਜ਼ ਅ ਪੇਰੈਂਟਸ ਤੁਹਾਡਾ ਫਰਜ਼ ਬਣਦਾ ਵੀ ਜੇ ਗਵਰਨਮੈਂਟ ਪੇ ਕਰ ਰਹੀ ਹੈ ਤਾਂ ਉਹਨਾਂ ਨੂੰ ਪਤਾ ਵੀ ਕਿੰਨਾ ਕੁ ਜ਼ਰੂਰੀ ਹੈ, ਤੁਸੀਂ ਜ਼ਰੂਰ ਬੱਚਿਆਂ ਨੂੰ ਲੈ ਕੇ ਆਓ, ਉਹਨਾਂ ਦਾ ਚੈੱਕਅਪ ਕਰਵਾਓ। ਸਾਡੇ ਕੋਲ ਇੱਕ ਅਸੀਂ ਕਿਰਨ ਜੀ ਸਪੈਸ਼ਲ ਮਸ਼ੀਨ ਰੱਖੀ ਹੈ, ਉਹਨੂੰ ਕਹਿੰਦੇ ਟੋਪੋਗ੍ਰਾਫੀ ਦੀ ਮਸ਼ੀਨ, ਇਹ ਮਸ਼ੀਨ ਹੈ ਹੀ ਬੱਚਿਆਂ ਵਾਸਤੇ ਕਿ ਬੱਚਿਆਂ ਦਾ ਜਦੋਂ ਤੁਸੀਂ ਐਗਜ਼ਾਮ ਕਰਾਉਂਦੇ ਹੋ ਪਹਿਲੇ ਦੱਸ ਦਿੰਦੀ ਕਿ ਬੱਚਾ ਤੁਹਾਡਾ ਉਸ ਕੈਟੇਗਰੀ 'ਚ ਆਉਣਾ, ਜਿਹਦਾ ਨੰਬਰ ਹਰ ਸਾਲ ਵਧੀ ਜਾਏਗਾ, ਤੇ ਜੇ ਆਉਂਦਾ ਤਾਂ ਉਹਨਾਂ ਨੂੰ ਸਪੈਸ਼ਲ ਅਸੀਂ ਐਨਕਾਂ ਬਣਾ ਕੇ ਦਿੰਦੇ ਹਾਂ ਜਿਹੜੀ ਇੱਕ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੀ ਹੁੰਦੀਆਂ, ਇਹਦੇ ਨਾਲ ਬੱਚੇ ਦਾ ਨੰਬਰ ਵਧਣਾ ਰੁਕ ਜਾਂਦਾ, ਐਨਕ ਉਸ ਤੋਂ ਵੱਧ ਨੰਬਰ ਦੀ ਨਹੀਂ ਲੱਗਦੀ। ਸੋ ਇੱਦਾਂ ਦਾ ਤੁਸੀਂ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888। ਡਾਕਟਰ ਸਾਡੇ ਕੋਲ ਅੱਜ ਥਰਸਡੇ ਨੂੰ, ਕੱਲ ਫਰਾਈਡੇ ਤੇ ਪਰਸੋਂ ਸੈਟਰਡੇ, ਤਿੰਨੋਂ ਦਿਨ ਅਵੇਲੇਬਲ ਨੇ। ਸੌਖਾ ਜਿਹਾ ਸਾਡਾ ਐਡਰੈਸ ਹੈ ਜੀ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, ਤੇ ਫੋਨ ਨੰਬਰ ਇੱਕ ਵਾਰ ਫਿਰ 905-460-8888।
0: ਬਿਲਕੁਲ ਰਾਜਨ ਜੀ, ਚਲੋ ਇਹ ਤਾਂ ਗੱਲ ਆਪਾਂ ਬੱਚਿਆਂ ਦੀ ਕੀਤੀ, ਸਿਆਣਿਆਂ ਦੀ ਵੀ ਕੀਤੀ, ਤੇ ਜੇ ਕਿਸੇ ਕੋਲ ਜਿਹੜੀ ਜੀ ਕਈ ਵਾਰੀ ਕੰਮਾਂ ਤੋਂ ਵੀ ਇੰਸ਼ੋਰੈਂਸ

0: ਜਿਹੜੇ ਜੀ ਬੈਨੀਫਿਟਸ ਹੁੰਦੇ ਆ, ਤੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਇਸ ਚੀਜ਼ ਦੀ, ਕਵਰੇਜ ਹੈਗੀ ਆ? ਕਿਉਂਕਿ ਕਈ ਵਾਰੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਈ ਵਾਰੀ ਆਪਾਂ ਨੂੰ ਇੱਦਾਂ ਪਤਾ ਨਹੀਂ ਲੱਗਦਾ ਕਿ ਕਿਹੜੇ ਜਿਹੜੇ ਜੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਆਊਟ ਕਰਦੇ ਨੇ, ਸੋ ਜੇ ਤੁਸੀਂ ਕਰਦੇ ਨੇ ਤੇ ਉਹਦੀ ਥੋੜੀ ਜਿਹੀ ਜਾਣਕਾਰੀ ਵੀ ਦਿਓ।
1: ਬਿਲਕੁਲ ਜੀ, ਸੋ ਬਹੁਤ ਸਾਰੇ ਕਸਟਮਰ ਹੁੰਦੇ ਨੇ ਜਿਨ੍ਹਾਂ ਕੋਲ ਬੈਨੀਫਿਟਸ ਹੁੰਦੇ ਨੇ, ਸੋ ਕਈਆਂ ਕੋਲ ਵੱਧ ਬੈਨੀਫਿਟ ਹੁੰਦੇ, ਕਈਆਂ ਕੋਲ ਘੱਟ ਬੈਨੀਫਿਟ ਹੁੰਦੇ, ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਹਾਂਜੀ ਤੁਹਾਡੇ ਕੋਲ ਬੈਨੀਫਿਟ ਹੈ ਵੀ ਕਿ ਨਹੀਂ। ਸੋ ਇਹਦਾ ਸਭ ਤੋਂ ਵਧੀਆ ਤਰੀਕਾ ਜੀ, ਜੇ ਤੁਸੀਂ ਸਟੋਰ ਤੇ ਕਾਲ ਕਰਦੇ ਹੋ ਅਸੀਂ ਤੁਹਾਨੂੰ ਫੋਨ ਦੇ ਉੱਤੇ ਵੀ ਦੱਸ ਸਕਦੇ ਹਾਂ, ਪਰ ਜੇ ਤੁਸੀਂ ਸਟੋਰ ਦੇ ਉੱਤੇ ਵਾਕ ਇਨ ਕਰਦੇ ਹੋ ਤੇ ਬੈਸਟ ਹੋ ਜਾਂਦਾ ਆਪਣੇ ਕੋਲ ਜੇ ਤੁਹਾਡੇ ਕੋਲ ਐਪ ਹੈਗਾ, ਐਪ ਦੇ ਵਿੱਚ ਪੂਰਾ ਕਲੀਅਰ ਹੁੰਦਾ। ਔਰ ਸਭ ਤੋਂ ਵੱਡੀ ਗੱਲ ਕਿਰਨ ਜੀ, ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਐਕਸਟਰਾ ਮਨੀ ਮਿਲੀ ਹੁੰਦੀ ਹੈ, ਉਹਨੂੰ ਕਹਿੰਦੇ ਹੈਲਥ ਸਪੈਂਡਿੰਗ ਅਕਾਊਂਟ, HSA ਅਕਾਊਂਟ। ਸੋ ਕਈ ਵਾਰੀ ਕਹਿੰਦੇ ਜੀ ਸਾਡੀ ਕਵਰੇਜ ਸਿਰਫ $200 ਦੀ ਹੈ ਜੀ, $300 ਦੀ ਹੈ, ਪਰ ਨਾਲ ਤੁਹਾਨੂੰ $1000 HSA ਅਕਾਊਂਟ 'ਚ ਦਿੱਤਾ ਹੁੰਦਾ ਜਿਹੜਾ ਕਿ ਕਦੀ ਅਸੀਂ ਯੂਜ਼ ਹੀ ਨਹੀਂ ਕੀਤਾ ਹੁੰਦਾ, ਔਰ ਇਹ ਮਨੀ ਐਂਡ ਆਫ ਦਾ ਈਅਰ ਖਤਮ ਹੋ ਜਾਂਦੀ ਹੈ। ਸੋ ਜਿਨ੍ਹਾਂ ਕੋਲ ਤਾਂ ਚੰਗੀ ਇੰਸ਼ੋਰੈਂਸ ਉਹਨਾਂ ਵਾਸਤੇ ਵਧੀਆ ਪੈਕੇਜ ਵੀ ਹੈ, ਪਰ ਜਿਨ੍ਹਾਂ ਕੋਲ ਘੱਟ ਇੰਸ਼ੋਰੈਂਸ ਹੈਗੀ ਹੈ ਉਹਨਾਂ ਵਾਸਤੇ ਅਸੀਂ ਬਹੁਤ ਵਧੀਆ ਵੈਲਿਊ ਪੈਕੇਜ ਰੱਖਿਆ ਹੋਇਆ। ਥੋੜੀ ਜਾਣਕਾਰੀ ਦੇਣਾ ਚਾਹਾਂਗਾ, $129 ਦਾ ਅਸੀਂ ਵੈਲਿਊ ਪੈਕੇਜ ਦਿੰਦੇ ਹਾਂ। ਇਹਦੇ ਸਭ ਤੋਂ ਪਹਿਲਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਹੈ ਇਹ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ, ਤੇ ਨਾਲ ਇਹ 'ਚ ਸਿੰਗਲ ਵਿਜ਼ਨ ਲੈਂਸਿਸ ਹੈ ਇਹ ਵੀ ਪਾ ਕੇ ਦੇਈਦੇ ਹੈ, ਤੇ ਜੇ ਤੁਹਾਨੂੰ ਪ੍ਰੋਗਰੈਸਿਵ ਗਲਾਸਿਸ ਚਾਹੀਦੇ ਨੇ ਤੇ ਐਸਿਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਲਿਸਨਰ ਨੂੰ ਸਿਰਫ $258 'ਚ ਦੇ ਰਹੇ ਹਾਂ ਜੀ। ਨਾਲ ਆਪਣੀਆਂ ਐਨਕਾਂ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਦੋ ਪੇਅਰ ਬਣਵਾ ਰਹੇ ਹੋ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫਰੀ ਹੈ। ਸੋ ਅਗੇਨ ਇਹ ਡੀਲਰ ਲੈਣੀ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤਾਂ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888-905-460-8888।
2: Listen live with no do radio with Sukhi Nijjar.
3: ਜੀ ਦੋਸਤੋ, ਵਤਨ ਦੂਰ ਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ, ਔਰ ਰਾਜਨ ਹੋਣੀ ਤੁਹਾਨੂੰ ਵਧੀਆ ਵਧੀਆ ਡੀਲਸ ਦੇ ਰਹੇ ਨੇ, ਕਿਰਨ ਹੋਰੀ ਵੀ ਤੁਹਾਡੇ ਨਾਲ ਵਧੀਆ ਵਧੀਆ ਗੱਲਾਂ ਕਰ ਰਹੇ ਨੇ, ਜਲੰਧਰ ਸਟੂਡੀਓ ਚ ਵੀ ਲਾਈਨ ਸਾਡੀ ਮਿਲ ਗਈ ਹੈ, ਮਨਪ੍ਰੀਤ ਹੋਰੀ ਵੀ ਆ ਗਏ ਨੇ, ਤੇ ਤੁਸੀਂ ਹਲੇ ਤੱਕ ਕਾਲ ਨਹੀਂ ਕੀਤੀ, ਨੰਬਰ ਤੁਹਾਨੂੰ ਦੱਸ ਦਿੰਦੇ ਹਾਂ 9057990999 905-799-0999 ਤੇ ਲਾਈਨਾਂ ਤੁਹਾਡੀਆਂ ਓਪਨ ਹੈ, ਤੁਸੀਂ ਕਿਸੇ ਵੀ ਵਿਸ਼ੇ ਤੇ ਗੱਲ ਕਰਨੀ ਚਾਹੋ ਤੇ ਕਰ ਸਕਦੇ ਹੋ ਜੀ। ਲਓ ਜੀ ਫਿਰ ਇੱਕ ਆਪਣੇ ਕਿਰਨ ਜੀ, ਕਿਹੜੇ ਟੌਪਿਕ ਦੀ ਆਪਾਂ ਨੂੰ ਜਿਹੜੀ ਕਾਲਾਂ ਆਈਆਂ ਨੇ?
0: ਬਿਲਕੁਲ ਜੀ, ਮੈਂ ਦੱਸ ਦਵਾਂ ਕਿ ਸਾਡੇ ਬੜੇ ਬਹੁਤ ਟਾਈਮ ਤੋਂ ਸਾਡੇ ਲਿਸਨਰਸ ਜਿਹੜੇ ਜੀ ਸੁਣ ਰਹੇ ਸੀਗੇ, ਉਹਨਾਂ ਨੇ ਗੱਲਬਾਤ ਕੀਤੀ ਕਿ ਤੁਸੀਂ ਪਲੀਜ਼ ਜਿਹੜਾ ਹੈ ਜੀ ਅੱਜ ਟੌਪਿਕ ਤੇ ਇਸ ਤੇ ਗੱਲ ਕਰਿਓ ਕਿ ਆਈ ਥਿੰਕ ਮਾਈਕ ਹਾਂਜੀ ਓਨ ਆ ਹਾਂਜੀ, ਤੇ ਉਹਨਾਂ ਨੇ ਕਿਹਾ ਕਿ ਗੱਲਬਾਤ ਇਸ ਟੌਪਿਕ ਤੇ ਤੁਸੀਂ ਕਰਨੀ ਆ ਕਿ ਜਦੋਂ ਆਪਾਂ ਕਿਸੇ ਦੇ ਘਰ ਜਾਈਦਾ ਆ, ਆਪਾਂ ਕਿਸੇ ਨੇ ਸਪੋਜ਼ ਕਰੋ ਸਾਨੂੰ ਬਰਥਡੇ ਪਾਰਟੀਸ ਤੇ ਜਾਂ ਕਿਸੇ ਪਾਰਟ ਤੇ ਜਾਂ ਇਨੋਗਰੇਸ਼ਨ ਤੇ ਸੱਦਿਆ, ਆਪਾਂ ਉਹਨਾਂ ਦੇ ਘਰ ਜਾਈਦਾ, ਖਾ ਪੀ ਕੇ ਸਾਰਾ ਕੁਛ ਕਰਕੇ ਆ ਕੇ ਫਿਰ ਉਹਨਾਂ ਦੀ ਹੀ ਤੁਸੀਂ ਬਾਅਦ ਚ ਬੁਰਾਈ ਕਰਦੇ, ਉਹਨਾਂ ਦੇ ਬੱਚਿਆਂ ਦੀ ਬੁਰਾਈ ਕਰਦੇ ਆ, ਤੇ ਇਹ ਕਿੰਨੀ ਜਿਹੜੀ ਆ ਜੀ ਮਾੜੀ ਗੱਲ ਹੈ, ਕਿਸੇ ਦੇ ਨਾਲ ਇਹ ਗੱਲ ਬੀਤੀ ਹੋਣੀ ਆ, ਉਹਨਾਂ ਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਹਰਟ ਫੀਲ ਹੋਇਆ, ਇਹਨਾਂ ਨੇ ਕਿਹਾ ਕਿ ਤੁਸੀਂ ਪਲੀਜ਼ ਰੇਡੀਓ ਤੇ ਇਹ ਗੱਲ ਜ਼ਰੂਰ ਕਰਿਓ ਕਿ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਤੁਸੀਂ ਕਿਸੇ ਦੇ ਘਰ ਜਾ ਕੇ ਖਾ ਕੇ ਸਾਰਾ ਕੁਛ, ਉੱਥੇ ਤਾਂ ਤੁਸੀਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ, ਘਰ ਆ ਕੇ ਜੀ ਉਹਨਾਂ ਦੇ ਆਹ ਨਹੀਂ ਸੀ, ਉਹਨਾਂ ਦੇ ਨਿਆਣੇ ਨੂੰ ਫਲਾਨਾ ਨਹੀਂ ਸੀ, ਧਮਕਾਨਾ ਸੀ, ਸੋ ਇਸ ਚੀਜ਼ ਤੇ ਆਪਾਂ ਅੱਜ ਗੱਲਬਾਤ ਕਰਾਂਗੇ।
3: ਲਓ ਜੀ ਫਿਰ 9057990999 ਤੇ ਤੁਸੀਂ ਕਾਲ ਕਰ ਸਕਦੇ ਹੋ। ਮੇਰੇ ਨਾਲ ਇਸ ਟਾਈਮ ਜਸਵਿੰਦਰ ਖੋਸਾ ਸਾਹਿਬ ਨੇ, ਕਿਉਂਕਿ ਬੜੇ ਲੰਬੇ ਅਰਸੇ ਤੋਂ ਬੜੇ ਸਾਲਾਂ ਤੋਂ ਇੱਕ ਜਿਹੜਾ ਕਿ ਮੇਲਾ ਕਰਾਉਂਦੇ ਨੇ, ਔਰ ਮੇਲੇ ਦੀਆਂ ਹੁਣ ਮੇਰੇ ਖਿਆਲ ਕੁਛ ਘੰਟੇ ਰਹਿ ਗਏ ਨੇ, ਕਹਿ ਲਈਏ ਆਪਾਂ ਦਿਨ ਵੀ ਨਹੀਂ, ਕਿਉਂਕਿ ਬੜੀ ਛੇਤੀ ਸਮਾਂ ਨਿਕਲਦਾ, ਤੇ ਇਸ ਤਰੀਕ ਇਸ ਸਾਲ 22 ਤਰੀਕ ਨੂੰ ਹੋਵੇਗਾ, 22 ਅਗਸਤ ਨੂੰ ਮਿਸਾਗਾ ਦੇ ਵਿੱਚ। ਸੋ ਜਸਵਿੰਦਰ ਜੀ ਦਿਓ ਇਨਫੋਰਮੇਸ਼ਨ।
4: ਪਹਿਲਾਂ ਤਾਂ ਸੁਖੀ ਜੀ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਜਿਵੇਂ ਤੁਸੀਂ ਗੱਲਬਾਤ ਕੀਤੀ ਆ, ਦਿਨ ਸ਼ਨੀਵਾਰ ਆ ਜੀ, ਤੇ ਮੈਂ ਗਿਆ ਸਾਂ ਵੀ ਜਦੋਂ ਪਿੱਛੇ ਜੇ ਕਹਿੰਦੇ 3 ਮਹੀਨੇ ਰਹਿ ਗਏ 2, ਤੇ ਹੁਣ ਐਂ ਪਤਾ ਲੱਗਾ ਵੀ 2 ਤੇ 3 ਮਹੀਨੇ ਪਤਾ ਨੀ ਕਦੋਂ ਲੰਘੇ, ਦਿਨ ਹੀ ਰਹਿ ਗਏ, ਦਿਨ ਵੀ ਘੰਟਾ ਜੀ ਲੰਘ ਜਾਣੇ ਜੀ, ਤੇ ਕਿਉਂਕਿ ਜਦੋਂ ਦਿਨ ਰੱਖੇ ਹੋਣ ਦਿਨ ਆਏ ਭੱਜੇ ਜਾਂਦੇ, ਪਤਾ ਨੀ ਲੱਗਦਾ ਜੀ।
3: ਜੀ ਬਿਲਕੁਲ, ਪਤਾ ਨੀ ਲੱਗਦਾ ਸਮੇਂ ਦਾ, ਉਹੀ ਮੈਂ ਕਹਿੰਦਾ ਕਿ ਹੁਣ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਸਮਰ ਚ ਪ੍ਰੋਗਰਾਮ ਬਣਾਏ ਹੁੰਦੇ ਨੇ, ਕਿਸੇ ਨੇ ਕਿਸੇ ਫੰਕਸ਼ਨ ਤੇ ਜਾਣਾ, ਕਿਤੇ ਬਾਹਰ ਜਾਣਾ, ਸੋ ਇੱਕ ਬੜਾ ਵੱਡਾ ਮੇਲਾ ਤੁਸੀਂ ਕਈ ਸਾਲਾਂ ਤੋਂ ਕਰਦੇ ਆ ਰਹੇ ਹੋ, ਤੇ ਮੈਂ ਕਹੂੰਗਾ ਉਸ ਦਿਨ ਨੂੰ ਜ਼ਰੂਰ ਰਾਖਵਾਂ ਰੱਖਣ ਤੇ ਇਸ ਮੇਲੇ ਨੂੰ ਆਨੰਦ ਮਾਣਨ। ਬਿਲਕੁਲ ਫ੍ਰੀ ਮੇਲਾ ਤੇ ਬਹੁਤ ਸਾਰੇ ਆਰਟਿਸਟ ਵੀ ਪਹੁੰਚ ਰਹੇ ਨੇ, ਤੇ ਦੱਸੀਏ ਉਹਦੀ ਆਪਾਂ ਇਨਫੋਰਮੇਸ਼ਨ
4: ਜੀ। ਇਸ ਦੇ ਵਿੱਚ ਜਿਵੇਂ ਆਰਟਿਸਟ ਦੀ ਗੱਲਬਾਤ ਕੀਤੀ ਆ ਜੀ, ਗਿੱਲ ਹਰਦੀਪ ਪਹੁੰਚ ਰਹੇ ਆ, ਨਾਲ ਦੀ ਨਾਲ ਵੀਰ ਸੁਖਵੰਤ ਪਹੁੰਚ ਰਿਹਾ, ਗੁਰਵਿੰਦਰ ਬਰਾੜ ਪਹੁੰਚ ਰਿਹਾ, ਮਿਸ ਨੀਲਮ ਬਹੁਤ ਪਿਆਰੀ ਦਗਾਣਾ ਦੀ ਜੋੜੀ ਪਹੁੰਚ ਰਹੀ ਹੈ, ਹਰਿੰਦਰ ਸੰਧੂ ਨਾਲ ਅਮਨ ਧਾਲੀਵਾਲ ਦਗਾਣਾ ਦੀ ਜੋੜੀ ਪਹੁੰਚ ਰਹੀ ਹੈ, ਸਤਿਕਾਰ ਸੰਧੂ ਪਹੁੰਚ ਰਿਹਾ ਜੀ, ਅਵੀ ਸਿੱਧੂ ਪਹੁੰਚ ਰਿਹਾ, ਹਰਮਲਾਪ ਗੈਲਾ ਜੀ, ਬੜੀ ਲੰਮੀ ਲਿਸਟ ਆ ਕਲਾਕਾਰਾਂ ਦੀ, ਤਕਰੀਬਨ ਪਹਿਲੀ ਮਾਂਗਟ ਹੋਣੀ ਆ 20 ਤੋਂ 22 ਕਲਾਕਾਰ ਆ ਜਿਨ੍ਹਾਂ ਨੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਹਾਡਾ ਇੰਟਰਟੇਨਮੈਂਟ ਕਰਨਾ। ਸਾਡੀ ਇਹੀ ਸੁਖੀ ਜੀ ਬੇਨਤੀ ਹੁੰਦੀ ਕਿ ਵੇਲੇ ਨਾ ਪਹੁੰਚਿਆ ਕਰੋ ਜੀ, ਵੇਲੇ ਨਾ ਪਹੁੰਚੋ, ਵੇਲਾ ਇਹ ਨਾਲ ਮੇਲਾ ਸ਼ੁਰੂ ਹੋ ਜੇ ਤੇ ਨਾ ਕਲਾਕਾਰਾਂ ਦਾ ਟਾਈਮ ਘੱਟ ਹੋਵੇ ਤੇ ਨਾ ਫਿਰ ਤੁਸੀਂ ਕਹਿੰਦੇ ਯਾਰ ਇਹਨੂੰ ਕਿਤੇ 10 ਮਿੰਟ ਹੋਰ ਮਿਲ ਜਾਂਦੇ ਕਲਾਕਾਰ ਨੂੰ, ਸਵਾਦ ਆ ਜਾਣਾ ਸੀ। ਇਸ ਕਰਕੇ ਸਾਡੇ ਕੋਲ ਵੀ ਸਮਾਂ ਗਿਣਿਆ ਮਿਥਿਆ ਹੁੰਦਾ, ਕਲਾਕਾਰਾਂ ਨੂੰ ਵੀ ਉਸ ਹਿਸਾਬ ਨਾਲ ਟਾਈਮ ਪ੍ਰੋਪਰ ਵੰਡਿਆ ਹੁੰਦਾ। ਪਰ ਜਦੋਂ ਤੁਸੀਂ ਲੇਟ ਆਉਂਦੇ ਆ, ਮੇਲਾ ਜਾਂ ਸ਼ੋਅ ਲੇਟ ਸ਼ੁਰੂ ਹੁੰਦੇ ਆ, ਫਿਰ ਉਸ ਟਾਈਮ ਜਿਹੜੇ ਕਲਾਕਾਰਾਂ ਦੇ ਜਿਹੜੇ ਹੈਗੇ ਟਾਈਮ ਸੀ ਉਹਦੇ ਉੱਪਰ ਥੋੜੀ ਜਿਹੀ ਦਾਤੀ ਫੇਰੀ ਜਾਂਦੀ ਆ। ਕੋਸ਼ਿਸ਼ ਕਰਿਆ ਕਰੋ, ਮੈਂ ਜਿੰਨੀ ਵੀ ਬੇਨਤੀ ਕਰਦਾ ਕਿ ਜਿਹੜੇ ਵੀ ਤੁਹਾਡੇ ਕੰਮ ਧੰਦੇ ਆ, ਫਰਾਈਡੇ ਕਰ ਲਿਓ, ਸੈਟਰਡੇ ਕਰ ਲਿਓ, ਸੈਟਰਡੇ ਵਿਹਲਾ ਰੱਖ ਕੇ ਸੰਡੇ ਕਰ ਲਿਓ, ਨਹੀਂ ਫਿਰ ਅਗਲੇ ਵੀਕਐਂਡ ਤੇ ਕਰ ਲਿਓ, ਕੋਈ ਏਡੀ ਵੱਡੀ ਗੱਲ ਨਹੀਂ ਜੇ ਕੋਈ ਘਰ ਦੇ ਵਿੱਚ ਕੋਈ ਕੰਮ ਧੰਦਾ ਹੋਇਆ। ਪਰ ਮੇਲੇ ਦੇ ਉੱਪਰ ਤੁਸੀਂ ਵੇਲੇ ਨਾਲ ਪਹੁੰਚੋ, ਜਿੱਥੇ ਬੱਚਿਆਂ ਦਾ ਛੋਟਿਆਂ ਦਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਕੰਪੀਟੀਸ਼ਨ ਆ, ਸੀਪ ਦੇ ਟੂਰਨਾਮੈਂਟ ਆ, ਜੀਪਾਂ ਦੀ ਪ੍ਰਦਰਸ਼ਨੀ ਆ ਜੀ, ਨਾਲ ਦੀ ਨਾਲ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦਸਤਾਰਾਂ ਦਾ ਲੰਗਰ ਵੀ ਲਾਇਆ ਜਾਂਦਾ, ਨਾਲ ਦੀ ਨਾਲ ਮੋਟਰਸਾਈਕਲ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਨਿੱਕੀ ਨਿੱਕੀ ਐਕਟੀਵਿਟੀਜ਼ ਹੁੰਦੀਆਂ, ਸਟਾਲ ਲੱਗਦੇ ਆ, ਤੁਹਾਨੂੰ ਪੂਰਾ ਪੰਜਾਬ ਚੇਤੇ ਆ ਜਾਂਦਾ ਜੀ। ਇਹ ਦੋਨੇ ਪੰਜਾਬਾਂ ਦਾ ਸਾਂਝਾ ਦਿਨ ਆ ਪੰਜਾਬ ਡੇ ਮੇਲਾ, 22 ਅਗਸਤ ਦਿਨ ਸ਼ਨੀਵਾਰ ਆ ਜੀ, 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਆ, ਹਾਈਵੇ 10 ਅਤੇ ਮੈਥਸਨ ਦੇ ਬਿਲਕੁਲ ਕੋਰਨਰ ਦੇ ਵਿੱਚ ਆ ਜੀ, ਵਰਲਡ ਫੂਡ ਦੇ ਉੱਪਰ ਉੱਥੇ ਬਹੁਤ ਵੱਡਾ ਗਰੋਸਰੀ ਸਟੋਰ ਖੁੱਲਣਾ, ਉੱਥੇ ਇਹ ਜਿਹੜਾ ਮੇਲਾ ਹੋਣ ਜਾ ਰਿਹਾ, ਇਹਦੀ ਕੋਈ ਵੀ ਟਿਕਟ ਨਹੀਂ ਹੈ, ਕੋਈ ਵੀ ਪਾਰਕਿੰਗ ਟਿਕਟ ਨਹੀਂ ਹੈ, ਬਿਲਕੁਲ ਫ੍ਰੀ ਮੇਲਾ। ਬਸ ਤੁਸੀਂ ਇੱਕ ਕੰਮ ਕਰਨਾ, ਆਪਣੇ ਜਿਹੜੇ ਆ ਟਾਈਮਾਂ ਦੇ ਵਿੱਚੋਂ ਟਾਈਮ ਕੱਢ ਕੇ ਵਿਹਲੇ ਨਾਲ ਪਹੁੰਚ ਜਾਣਾ, ਤੇ ਫਿਰ ਸਾਡੀ ਕੋਸ਼ਿਸ਼ ਹੋਊਗੀ ਵੱਧ ਤੋਂ ਵੱਧ ਜਿੰਨਾ ਵੀ ਇੰਟਰਟੇਨ ਮਨੋਰੰਜਨ ਤੁਹਾਡਾ ਕਰ ਸਕੀਏ ਉਸ ਦਿਨ ਕਰੀਏ ਜੀ। ਇੱਕ ਵਾਰ ਫਿਰ ਸੁਖੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ,
3: ਥੈਂਕ ਯੂ
4: ਸੋ ਮਚ।
3: ਬ੍ਰਹਮਟਨ ਦੇ ਵਿੱਚ ਇੱਕ ਪਲਾਜ਼ਾ ਬਣ ਜਾ ਰਿਹਾ ਹੈਗਾ, 2 ਸਾਲ ਦੇ ਵਿੱਚ ਰੈਡੀ ਹੋਣਾ, ਉਹਦੀ ਸਾਰੀ ਜਿਹੜੀ ਆ ਡਿਜ਼ਾਇਨਿੰਗ ਰੈਂਡਰਿੰਗ ਸਾਰਾ ਸਿਟੀ ਵੱਲੋਂ ਸਾਡੇ ਕੋਲ ਪਹੁੰਚ ਗਿਆ। ਤੁਸੀਂ ਉੱਥੇ ਹੁਣ ਤੁਹਾਡੇ ਕੋਲ ਮੌਕਾ ਹੈ ਕਿਉਂਕਿ ਹਾਲੇ ਉਹ ਪਬਲਿਕ ਚ ਲਾਂਚ ਨਹੀਂ ਹੋਇਆ, ਤੁਸੀਂ ਜਿਹੜਾ ਵੀ ਬਿਜ਼ਨਸ ਚਾਹੁੰਦੇ ਹੋ ਉਹ ਉੱਥੇ ਖੋਲ ਸਕਦੇ ਹੋ, ਹੋਲਡ ਕਰਵਾ ਸਕਦੇ ਹੋ ਸਾਡੇ ਕੋਲ ਉਹ ਯੂਨਿਟ, ਭਾਵੇਂ ਤੁਸੀਂ 1000 ਸਕੇਅਰ ਫੀਟ, 1500, 2000, 4000, 10000 ਜਿੰਨਾ ਵੀ ਤੁਹਾਨੂੰ ਚਾਹੀਦਾ, ਕਿਉਂਕਿ 17-18 ਏਕੜ ਦੇ ਵਿੱਚ ਇਹ ਪਲਾਜ਼ਾ ਬਣੇਗਾ। ਹਾਈਵੇ 410 ਤੇ ਮੇਫੀਲਡ ਦਾ ਏਰੀਆ ਹੈਗਾ, ਨੰਬਰ ਹੈ 416-881-7070, ਜਿੱਥੇ ਤੁਸੀਂ ਕੋਈ ਗਰੋਸਰੀ ਸਟੋਰ ਖੋਲ੍ਹਣਾ, ਕੋਈ ਰੈਸਟੋਰੈਂਟ ਖੋਲ੍ਹਣਾ, ਕੋਈ ਐਨਕਾਂ ਦਾ ਸਟੋਰ ਖੋਲ੍ਹਣਾ, ਕੋਈ ਲਾਅ ਦਾ ਕੋਈ ਆਫਿਸ ਖੋਲ੍ਹਣਾ, ਕੋਈ ਰੀਅਲ ਸਟੇਟ ਦਾ ਆਫਿਸ ਖੋਲ੍ਹਣਾ, ਔਰ ਕਿਸੇ ਤਰੀਕੇ ਨਾਲ ਕੋਈ ਕਾਫੀ ਸ਼ਾਪ ਖੋਲ੍ਹਣੀ ਹੈ, ਟਿਮ ਹੋਟਲ ਜਾਂ ਇੰਸ਼ੋਰੈਂਸ ਦਾ ਕੋਈ ਨਾ ਕੋਈ ਤੁਸੀਂ ਆਪਣਾ ਉੱਥੇ ਹੈੱਡ ਆਫਿਸ ਬਣਾਉਣਾ ਚਾਹੁੰਦੇ ਹੋ, ਤੇ ਇਸ ਟਾਈਮ ਸਾਰਿਆਂ ਦੇ ਲਈ ਅਵੇਲੇਬਿਲਟੀ ਹੈਗੀ ਆ। ਥੋੜੇ ਪੈਸੇ ਸਿਰਫ 5% ਦੇ ਕੇ ਤੁਸੀਂ ਹੋਲਡ ਕਰਾਉਣਾ, 2 ਸਾਲ ਦੇ ਵਿੱਚ ਰੈਡੀ ਹੋ ਜਾਣਾ। ਹੁਣ ਤੁਹਾਨੂੰ ਇਹ ਵੀ ਮੌਕਾ ਹੈ ਕਿ ਤੁਸੀਂ ਜਿਹੜੀ ਮਰਜ਼ੀ ਲੋਕੇਸ਼ਨ, ਈਸਟ, ਵੈਸਟ, ਸਾਊਥ, ਨੌਰਥ, ਜਿਹੜੀ ਵੀ ਤੁਹਾਨੂੰ ਫੇਸਿੰਗ ਚਾਹੀਦੀ ਹੈ ਉਹ ਲੈ ਸਕਦੇ ਹੋ। ਨੰਬਰ ਹੈ ਸਾਡੀ ਟੀਮ ਦਾ 416-881-7070, 416-881-7070 ਤੇ ਗੱਲਬਾਤ ਕਰ ਸਕਦੇ ਹੋ। ਤੇ ਜਿਹੜੀ ਇੰਸ਼ੋਰੈਂਸ ਤੋਂ ਵੀ ਸਾਡੇ ਕੋਲ ਟੀਮ ਪਹੁੰਚ ਗਈ ਆ, ਤੇ ਨਾਲ ਦੀ ਨਾਲ ਉਧਰੋਂ ਜਲੰਧਰ ਤੋਂ ਵੀ ਮਨਪ੍ਰੀਤ ਹੋ ਰਹੀ ਆ, ਕਾਫੀ ਦੇਰ ਦੇ ਹੋਲਡ ਨੇ, ਪਹਿਲਾਂ ਤਾਂ ਇਹਨਾਂ ਦਾ ਹਾਲ ਚਾਲ ਪੁੱਛੀਏ। ਮਨਪ੍ਰੀਤ ਜੀ, ਕੀ ਹਾਲ ਚਾਲ?
5: ਸਤਿ ਸ਼੍ਰੀ ਅਕਾਲ ਸੁਖੀ ਜੀ, ਹਾਲ ਚਾਲ ਠੀਕ ਠਾਕ, ਤੁਸੀਂ ਸੁਣਾਓ? ਔਰ ਲਿਸਨਰਸ ਦੇ ਹਾਲ ਚਾਲ ਉਮੀਦ ਕਰਦੇ ਹਾਂ ਠੀਕ ਠਾਕ ਹੋਣਗੇ ਸਾਰਿਆਂ ਦੀ
3: ਜੀ। ਔਰ ਖਬਰਾਂ ਕਾਫੀ ਨੇ, ਪਹਿਲਾਂ ਤਾਂ ਆਪਾਂ ਇੱਕ ਬੜੀ ਖਬਰ ਜਦੋਂ ਸਵੇਰੇ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਬੜੀ ਵਾਇਰਲ ਹੋਈ ਆ, ਔਰ ਹਰ ਤਰੀਕੇ ਹਰ ਪੱਤਰਕਾਰ ਨੇ ਕਹਿ ਲਈਏ ਜਾਂ ਹਰ ਸੋਸ਼ਲ ਮੀਡੀਆ ਵਾਲੇ ਬੰਦਿਆਂ ਨੇ ਆਪੋ ਆਪਣੇ ਤਰੀਕੇ ਨਾਲ ਉਸ ਖਬਰ ਨੂੰ ਵਾਇਰਲ ਕੀਤਾ ਪੂਰੀ ਦੁਨੀਆ ਭਰ ਦੇ ਵਿੱਚ, ਕਿ ਨੰਦੇੜ ਸਾਹਿਬ ਗੁਰੂ ਘਰ ਵਿਖੇ ਸੁਖਬੀਰ ਬਾਦਲ ਹੋਰਾਂ ਦੇ ਉੱਤੇ ਹਮਲਾ ਹੋਇਆ। ਕਈਆਂ ਨੇ ਕਿਸ ਉਹਨੂੰ ਬੜਾ ਵਧਾ ਚੜਾ ਕੇ ਕਿਹਾ, ਕਈਆਂ ਨੇ ਕਿਹਾ ਨੋਰਮਲੀ ਆ, ਕੋਈ ਖਾਸ ਨਹੀਂ। ਇਹ ਹੁਣ ਤੁਸੀਂ ਦੱਸੋ ਤੁਹਾਡੇ ਕੋਲ ਕਿਹੜੀ ਖਬਰ ਹੈ?
5: ਬਿਲਕੁਲ ਜੀ, ਵੈਸੇ ਤਾਂ ਇਸ ਘਟਨਾ ਦੀ ਸਾਰਿਆਂ ਨੇ ਨਿੰਦਿਆ ਹੀ ਕੀਤੀ ਆ, ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਓਪੋਜੀਸ਼ਨ ਦੀਆਂ ਪਾਰਟੀਆਂ ਤੱਕ ਵੀ ਗੱਲ ਕਰ ਲਈ ਆ ਸੁਖੀ ਜੀ, ਪਰ ਗੱਲ ਇਹ ਆ ਵੀ ਕਿਤੇ ਨਾ ਕਿਤੇ ਉਹਨੂੰ ਸਿਆਸੀ ਰੰਗਤ ਦਿੱਤੀ ਗਈ। ਬਰਗਾੜੀ ਕਾਂਡ ਦੇ ਨਾਲ ਜੋੜਿਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਉਹਨੂੰ ਜੋੜਿਆ ਗਿਆ, ਸੋ ਕਿਤੇ ਨਾ ਕਿਤੇ ਸਿਆਸੀ ਰੰਗਤ ਲੱਗਦੀ ਸੀ ਵੀ ਚਲੋ ਚੱਲਦੇ ਚ ਲੱਗਦੀ ਚ ਦਾਲ ਆ ਲਈਏ। ਖੈਰ ਹਮਲੇ ਦੇ ਵੱਲ ਮੁੜਦੇ ਆ ਸੁਖੀ ਜੀ, ਦੋਸ਼ੀ ਦੀ ਜਿਹੜੀ ਪਛਾਣ ਹੈ ਜਸਪਾਲ ਸਿੰਘ ਦੇ ਵਜੋਂ ਹੋਈ ਹੈ, ਜਿਹਦੀ 62 ਸਾਲ ਉਮਰ ਹੈ, ਮੂਲ ਤੌਰ ਤੇ ਪੁਣੇ ਦੇ ਰਹਿਣ ਵਾਲੇ ਨੇ ਉਹ, ਤੇ ਪਹਿਲਾਂ ਉਹ ਪੁਣੇ ਦੀ ਅਦਾਲਤ ਦੇ ਵਿੱਚ ਹੀ ਵਕੀਲ ਵੀ ਰਹਿ ਚੁੱਕੇ ਨੇ। ਤਾਂ ਪਿਛਲੇ 2 ਸਾਲਾਂ ਤੋਂ ਨੰਦੇੜ ਦੇ ਨੇੜੇ ਹੀ ਮੁਗਾਟ ਦੇ ਵਿੱਚ ਮਾਤਾ ਸਾਹਿਬ ਗੁਰਦੁਆਰੇ ਦੇ ਵਿੱਚ ਸੇਵਾ ਨਿਭਾ ਰਹੇ ਸੀਗੇ ਔਰ ਸੁਖਬੀਰ ਸਿੰਘ ਬਾਦਲ ਅਰਦਾਸ ਤੋਂ ਬਾਅਦ ਮਾਤਾ ਸਾਹਿਬ ਗੁਰਦੁਆਰੇ ਤੋਂ ਬਾਹਰ ਜਾ ਰਹੇ ਸੀ ਜਦੋਂ ਜਸਪਾਲ ਸਿੰਘ ਨੇ ਉਹਨਾਂ ਤੇ ਹਮਲਾ ਕੀਤਾ ਤੇ ਪਰਿਵਾਰਕ ਮੈਂਬਰ ਵੀ ਨਾਲ ਹੁੰਦੇ ਨੇ। ਖੈਰ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਤੋਂ ਹਮਲੇ ਦੇ ਪਿੱਛੇ ਦੇ ਉਦੇਸ਼ ਜਾਂ ਕਾਰਨ ਜਾਣਨ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ ਔਰ ਜਿਹੜੇ ਪ੍ਰਮੁੱਖ ਕਹਿ ਸਕਦੇ ਆ ਮੇਨ ਆਗੂ ਨੇ ਅਕਾਲੀ ਦਲ ਤੇ ਉਹ CBI ਦੀ ਜਾਂਚ ਮੰਗਦੇ ਨੇ ਕਿ ਕਾਰਨ ਕੀ ਆ ਤੇ ਓਪੋਜੀਸ਼ਨ ਵਾਲੇ ਜਿੱਥੇ ਉਹ ਕਿਤੇ ਨਾ ਕਿਤੇ ਲੱਗੇ ਦਾ ਜਿਹੜੇ ਨੇ ਉਹ ਅਕਾਲੀ ਦਲ ਤੇ ਵੀ ਲਾ ਰਹੇ ਨੇ ਉੱਥੇ ਵਿਅੰਗ ਤੇ ਤੰਜ ਜਿਹੜੇ ਨੇ ਉਹ ਸੱਤਾ ਦੀ ਸਰਕਾਰ ਤੇ ਵੀ ਕੱਸ ਰਹੇ ਨੇ ਵੀ ਰੀਜ਼ਨ ਕੀ ਆ ਤੇ ਸਿਆਸੀ ਰੰਗਤ ਜਿਹੜੀ ਕਿਤੇ ਨਾ ਕਿਤੇ ਦਿੱਤੀ ਜਾ ਰਹੀ ਆ। ਖੈਰ ਹਮਲੇ ਤੋਂ ਬਾਅਦ ਇੱਕ ਪੋਸਟ ਵੀ ਜਿਹੜੀ ਆ ਗੁਰੂ ਘਰ ਦੇ ਵਿੱਚ ਬੈਠਿਆ ਸੁਖਬੀਰ ਸਿੰਘ ਬਾਦਲ ਹੋਣੀ ਜਿਹੜੀ ਨੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਅਕਾਊਂਟ ਤੋਂ ਜਿਹੜੀ ਪੈਂਦੀ ਆ ਹੱਥ ਦੇ ਉੱਪਰ ਕਿਰਚ ਲੱਗੀ ਉਹਨਾਂ ਤੇ ਕਿਰਚ ਦੇ ਨਾਲ ਹਮਲਾ ਕੀਤਾ ਗਿਆ ਸੀ ਔਰ ਕੋਈ ਚਲੋ ਜ਼ਿਆਦਾ ਭਾਰੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਦੋਂ ਕੋਈ ਹਮਲਾਵਰ ਹਮਲਾ ਕਰਦਾ ਹੈ ਤਾਂ ਇਹ ਸੋਚ ਕੇ ਨਹੀਂ ਕਰਦਾ ਕਿ ਨੁਕਸਾਨ ਘੱਟ ਪਹੁੰਚਾਉਣਾ ਜਾਂ ਜ਼ਿਆਦਾ ਪਹੁੰਚਾਉਣਾ ਹੈ। ਦੇਖੋ ਅੱਗੇ ਅੱਗੇ ਕੀ ਜਵਾਬ ਆਉਂਦੇ ਨੇ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲਦਾ ਹੈ ਉਹ ਸਮਾਂ ਦੱਸੇਗਾ।
3: ਜੀ ਮਨਪ੍ਰੀਤ ਜੀ ਤੇ ਇਸ ਤੋਂ ਇਲਾਵਾ ਹੋਰ ਕਿਹੜੀ ਖਬਰਾਂ ਖਾਸ ਖਾਸ ਕਿਉਂਕਿ ਅੱਜ ਥੋੜਾ ਜਿਹਾ ਸਕੇਜੂਲ ਬੀਜ਼ੀ ਹੈਗਾ ਤੇ ਆਪਾਂ ਫਿਰ ਰੈਪ ਅਪ ਕਰੀਏ।
5: ਜੀ ਸੁਖੀ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ ਜਿਹੜਾ ਫੋਨ ਹੈ ਆਪਣੀ ਜ਼ਿੰਦਗੀ ਦਾ ਕਿਤੇ ਨਾ ਕਿਤੇ ਨਿਖੜ ਵਾਂਗ ਬਣ ਗਿਆ ਔਰ ਜ਼ਿਆਦਾਤਰ ਲੋਕ ਜਿਹੜੇ ਨੇ ਸੌਂਦੇ ਖਾਂਦੇ ਪੀਂਦੇ ਜਾਂ ਗੇਮਾਂ ਖੇਡਦੇ ਨੇ ਰੀਲਾਂ ਵਿੱਚੋਂ ਸਕਰੋਲ ਕਰਦੇ ਨੇ ਆਪਣੇ ਫੋਨ ਦੇ ਨਾਲ ਚਿਪ ਜਾਂਦੇ ਨੇ ਔਰ ਤੁਸੀਂ ਵੀ ਇਹ ਗੱਲਾਂ ਨੋਟ ਕੀਤੀਆਂ ਹੋਣਗੀਆਂ ਜਾਂ ਆਪਣੇ ਨਾਲ ਵੀ ਕਈ ਵਾਰੀ ਐਂ ਵਾਪਰਦਾ ਵੀ ਆਪਾਂ ਜੇ ਬੈੱਡ ਤੇ ਬੈਠੇ ਹਾਂ ਤੇ ਇੱਕ ਹੀ ਕਿਨਾਰੇ ਤੇ ਬੈਠੇ ਹਾਂ ਤੇ ਪਤਾ ਨੀ ਉੱਥੇ ਕਿੰਨਾ ਸਮਾਂ ਬੀਤ ਜਾਂਦਾ ਜੇ ਕਿਤੇ ਹੋਰ ਬੈਠੇ ਤਾਂ ਸੋ ਇਹਦੇ ਲਈ ਫੋਨ ਦੀ ਲੱਤ ਦੇ ਕਾਰਨ ਹਸਪਤਾਲ ਦੇ ਵਿੱਚ ਇੱਕ ਦਾਖਲ ਹੋਣ ਵਾਲੀ ਅਦਾਕਾਰ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਆ ਜੋ ਦੱਖਣੀ ਅਦਾਕਾਰਾ ਸ਼ਕੀਲਾ ਨੇ ਉਹਨਾਂ ਨੇ ਹਾਲ ਦੇ ਵਿੱਚ ਯੂਟਿਊਬ ਚੈਨਲ ਤੇ ਇੱਕ ਵਲੌਗ ਸ਼ੇਅਰ ਕੀਤਾ ਤੇ ਚਰਚਾ ਕੀਤੀ ਇਹਦੇ ਬਾਰੇ ਖੁੱਲ੍ਹ ਕੇ ਕਹਿੰਦੇ ਮੈਨੂੰ ਇੰਨੀ ਭੈੜੀ ਇਹਦੀ ਲੱਤ ਸੀ ਕਿ ਮੈਂ ਇੱਕ ਕੋਨੇ ਤੇ ਬੈੱਡ ਤੇ ਬੈਠੀ ਰਹਿੰਦੀ ਸੀ ਔਰ 4-4 ਘੰਟੇ ਮੈਂ ਦੀ ਵਰਤੋਂ ਕਰਦੀ ਸੀ ਗੇਮਾਂ ਖੇਡਦੀ ਸੀ ਉੱਥੋਂ ਹਟਦੀ ਸੀ ਤਾਂ ਮੈਂ ਰੀਲਾਂ ਸਕਰੋਲ ਕਰਦੀ ਸੀਗੀ ਜਾਂ ਆਪਣੇ ਲਈ ਕੁਛ ਇੰਟਰਸਟਿੰਗ ਦੇਖਣ ਲੱਗ ਜਾਂਦੀ ਸੀ ਤੇ ਇਹ ਇੰਨਾ ਖਤਰਨਾਕ ਤੇ ਘਾਤਕ ਮੇਰੇ ਲਈ ਸਿੱਧ ਹੋਇਆ ਕਿ ਮੈਨੂੰ ਇੱਕ ਸਰਵਾਈਕਲ ਦੀ ਪ੍ਰੋਬਲਮ 2-3 ਪ੍ਰੋਬਲਮਸ ਉਹਨਾਂ ਨੇ ਵਿੱਚ ਆਪਣੀਆਂ ਹੋਰ ਮੈਂਸ਼ਨ ਕੀਤੀਆਂ ਤੇ ਕਹਿੰਦੇ ਮੈਂ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਹਨ ਤੇ ਸਰਜਰੀ ਦੇ ਉੱਪਰ ਮੇਰੇ ਹੁਣ ਤੱਕ 3-4 ਲੱਖ ਰੁਪਇਆ ਜਿਹੜਾ ਲੱਗ ਚੁੱਕਿਆ ਆ ਸੋ ਆਪਰੇਸ਼ਨ ਬੈੱਡ ਤੱਕ ਮੈਂ ਆ ਗਈ ਹਾਂ ਮੇਰੀ ਗਰਦਨ ਦੀਆਂ ਨਸਾਂ ਜਿਹੜੀਆਂ ਨੇ ਇਸ ਵਕਤ ਕੰਮ ਨਹੀਂ ਕਰ ਰਹੀਆਂ ਖਬਰ ਮੈਂ ਤਾਂ ਸ਼ੇਅਰ ਕੀਤੀ ਆ ਵੀ ਆਪਾਂ ਵੀ ਕਹਿੰਦੇ ਸਾਨੂੰ ਸਰਵਾਈਕਲ ਆ ਸਾਡੀ ਤੇ ਕਮਰ ਚ ਦਰਦ ਆ ਪਰ ਸਾਨੂੰ ਸੁਖੀ ਜੀ ਕਈ ਵਾਰੀ ਐਂ ਨੀ ਪਤਾ ਲੱਗਦਾ ਹੁੰਦਾ ਕਿ ਅਸੀਂ ਘੰਟਿਆਂ ਬੱਧੀ ਕਿਹੜੀ ਪੋਜੀਸ਼ਨ ਦੇ ਵਿੱਚ ਬੈਠੇ ਕਿਵੇਂ ਸਮਾਂ ਬਤਾ ਦਿੰਦੇ ਹਾਂ।
3: ਜੀ ਸੁਮਨਪ੍ਰੀਤ ਜੀ ਮੇਰੇ ਖਿਆਲ ਚ ਲਈਏ ਜਾ ਜਾ ਫਿਰ ਤੁਹਾਡੇ ਕੋਲ।
5: ਜੀ ਬਿਲਕੁਲ ਸੁਖੀ ਜੀ ਮਿਲਦੇ ਹਾਂ ਕੱਲ ਦੀਆਂ ਖਬਰਾਂ ਦੇ ਵਿੱਚ ਮੌਸਮ ਦੀ ਜਾਂਦੀ ਜਾਂਦੀ ਥੋੜੀ ਜਿਹੀ ਜਾਣਕਾਰੀ ਦੇ ਦਿੰਦੀ ਹਾਂ ਸੋ ਇੰਡੀਆ ਆ ਰਹੇ ਹੋ ਜਾਂ ਤੁਸੀਂ ਆਉਣਾ ਹੈ ਮਤਲਬ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਕਹਿ ਲਓ ਤੁਸੀਂ ਵੀ ਸਫ਼ਰ ਕਰਨ ਤੋਂ ਬਚਣਾ ਹੈ ਉੱਥੋਂ ਦੀਆਂ ਯਾਤਰਾਵਾਂ ਦੇ ਉੱਪਰ ਜਿਹੜੀਆਂ ਮੁਕੰਮਲ ਪਾਬੰਦੀ ਲਗਾਈ ਗਈ ਔਰ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ ਸਰਗਰਮ ਆ ਬੇਸ਼ੱਕ ਪਿਛਲੇ 2 ਦਿਨ ਮੀਂਹ ਪੈ ਕੇ ਅੱਜ ਦਾ ਟੈਂਪਰੇਚਰ ਕਈ ਸ਼ਹਿਰਾਂ ਦੇ ਵਿੱਚ ਜਲੰਧਰ ਪਟਿਆਲਾ ਦੀ ਗੱਲ ਕਰੀਏ ਬਹੁਤ ਜ਼ਿਆਦਾ ਗਰਮ ਰਿਹਾ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੱਸੀ ਗਈ ਆ ਤੇ ਹਲਕੀ ਤੋਂ ਦਰਮਿਆਨੀ ਕਈ ਜ਼ਿਲ੍ਹਿਆਂ ਦੇ ਵਿੱਚ ਦੱਸੀ ਗਈ ਆ ਆਪਣਾ ਤੇ ਤੁਸੀਂ ਆਪਣਿਆਂ ਦਾ ਖਿਆਲ ਰੱਖਣਾ ਹੈ।
3: ਬਹੁਤ ਬਹੁਤ ਧੰਨਵਾਦ ਜੀ ਔਰ ਇਸ ਦਿਨ ਦੱਸੀਏ ਤੁਹਾਨੂੰ ਕਿ ਪ੍ਰੋਗਰਾਮ ਦੇ ਹਿੱਸੇ ਨੂੰ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ ਢਿੱਲੋਂ ਵੀਡੀਓ ਜਿੱਥੇ ਤੁਸੀਂ IP ਬਾਕਸ ਲੈ ਸਕਦੇ ਹੋ IP ਐਪ ਉਹਨਾਂ ਕੋਲ ਨੇ ਰੇਡੀਓ ਲੈ ਸਕਦੇ ਹੋ ਗੁਰਬਾਣੀ ਰੇਡੀਓ ਲੈ ਸਕਦੇ ਹੋ ਔਰ ਗੀਤਾਂ ਦੇ ਵੀ ਪੁਰਾਣਿਆਂ ਦੇ ਉਹਨਾਂ ਕੋਲ ਕਾਫੀ ਕੁਛ ਮਟੀਰੀਅਲ ਹੈਗਾ ਢਿੱਲੋਂ ਵੀਡੀਓ ਕਾਫੀ ਸਾਲਾਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੈ 905-204-1313 ਇਹਨਾਂ ਦਾ ਨੰਬਰ ਹੈ ਅਬਨੇਜ਼ਰ ਅਤੇ ਗੋਰ ਦੇ ਕਾਰਨਰ ਦੇ ਉੱਪਰ ਇਹਨਾਂ ਦਾ ਜਿਹੜਾ ਹੈਗਾ ਉਹ ਦਫ਼ਤਰ ਹੈ ਤੇ ਉਹਦੇ ਨਾਲ ਹੀ ਹੈ ਕਟਾਰੀਆ ਟੂਰ ਐਂਡ ਟਰੈਵਲ ਅਬਨੇਜ਼ਰ ਤੇ ਗੋਰ ਦੇ ਉੱਤੇ ਤੇ ਦੂਜੀ ਲੋਕੇਸ਼ਨ ਹੈ ਕਟਾਰੀਆ ਟੂਰ ਐਂਡ ਟਰੈਵਲ ਦੀ ਏਅਰਪੋਰਟ ਡੈਰੀ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤੇ ਕਟਾਰੀਆ ਟੂਰ ਐਂਡ ਟਰੈਵਲ 905-678-1200 ਤੇ ਕਾਲ ਕਰ ਸਕਦੇ ਹੋ ਤੇ ਟਿੱਕਾ ਜੰਕਸ਼ਨ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਤੁਸੀਂ ਹੁਣ ਦੁਪਹਿਰ ਦਾ ਲੰਚ ਕਰਨਾ ਚਾਹੁੰਦੇ ਹੋ ਡਿਨਰ ਕਰਨਾ ਚਾਹੁੰਦੇ ਹੋ ਲਾਈਵ ਮਿਊਜ਼ਿਕ ਸੁਣਨਾ ਚਾਹੁੰਦੇ ਹੋ ਜਾ ਕੇ ਔਰ ਵਧੀਆ ਖਾਣੇ ਆਪਣੇ ਆਏ ਹੋਏ ਗੈਸਟਾਂ ਨੂੰ ਸਮਰ ਦੇ ਵਿੱਚ ਵਧੀਆ ਜਗ੍ਹਾ ਤੇ ਲੈ ਕੇ ਜਾਣਾ ਚਾਹੁੰਦੇ ਹੋ ਤੇ ਟਿੱਕਾ ਜੰਕਸ਼ਨ 6474294040 ਤੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ ਜੀ। ਇਸ ਦੇ ਨਾਲ ਨਾਲ ਹੀ ਦੱਸੀਏ ਤੁਹਾਨੂੰ ਕਿ ਜੇਕਰ ਇਸ ਸਮਰ ਦਸੰਬਰ ਦੇ ਵਿੱਚ ਨਾਗਰਾ ਫਾਲ ਜਾਣਾ ਚਾਹੁੰਦੇ ਹੋ ਤੇ ਉੱਥੇ ਵੀ ਢਾਬਾ ਹੁੰਦਾ ਫਾਲ, ਇੱਕ ਬਹੁਤ ਵਧੀਆ ਰੈਸਟੋਰੈਂਟ ਹੈ, ਫ੍ਰੀ ਪਾਰਕਿੰਗ ਹੁੰਦੀ ਹੈ ਫਾਲ ਤੋਂ ਸਿਰਫ 2-3 ਮਿੰਟ ਦੂਰੀ ਦੇ ਉੱਤੇ ਹੀ ਰੈਸਟੋਰੈਂਟ ਹੈ ਜਿੱਥੋਂ ਤੁਸੀਂ ਵਧੀਆ ਖਾਣਾ ਖਾਓਗੇ, ਘਰ ਵਰਗਾ ਮਾਹੌਲ ਤੁਹਾਨੂੰ ਮਿਲੇਗਾ। ਕੀ ਆ 427 ਜਿਹਨਾਂ ਨੇ ਆਪਣੀ ਗ੍ਰੈਂਡ ਓਪਨਿੰਗ ਪਿਛਲੇ ਹਫ਼ਤੇ ਕੀਤੀ ਹੈ, ਔਰ ਉੱਥੇ ਜਾਓ, ਬਹੁਤ ਵੱਡਾ ਸ਼ੋਰੂਮ ਉਹਨਾਂ ਨੇ ਤਿਆਰ ਕੀਤਾ ਤੇ ਨਾਲ ਹੀ ਤੁਹਾਨੂੰ ਜਿਹੜੀ ਡੀਲ ਹੈ ਉੱਥੇ ਸਪੈਸ਼ਲ ਮਿਲੇਗੀ। ਇਹ ਵੀਕਐਂਡ ਦੇ ਤੱਕ ਹਾਈਬ੍ਰਿਡ ਵੀਕਐਂਡ ਚੱਲ ਰਿਹਾ, ਅਗਰ ਹਾਈਬ੍ਰਿਡ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ ਹੋ ਤੇ ਤੁਹਾਨੂੰ ਕਾਫੀ ਸਸਤੀਆਂ ਜਿਹੜੀਆਂ ਲੀਜ਼ ਤੇ ਜਾਂ ਫਿਰ ਬਾਏ ਕਰਨ ਤੇ ਮਿਲ ਸਕਦੀਆਂ ਨੇ। ਪੀਜ਼ਾ ਡਿਪੋ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈਗਾ। ਪੀਜ਼ਾ ਡਿਪੋ ਦੀਆਂ ਵੀ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ, ਕੁਝ ਨਵੀਆਂ ਹੋਰ ਵੀ ਖੁੱਲਣ ਜਾ ਰਹੀਆਂ, ਅਸੀਂ ਉਹਨਾਂ ਦੀ ਮੈਨੇਜਮੈਂਟ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਜੁਐਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ, ਸਿੰਗਾਪੁਰ ਜੁਐਲਰ ਏਅਰਪੋਰਟ ਰੋਡ ਦੇ ਉੱਤੇ ਹੈ ਜੀ। 70% ਡਾਇਮੰਡ ਦੀ ਜੁਐਲਰੀ ਤੇ ਡਿਸਕਾਊਂਟ ਮਿਲੇਗਾ 905-612-1500। ਹੁਣ ਆਪਾਂ ਗੱਲ ਕਰਦੇ ਹਾਂ ਜੀ ਇੰਸ਼ੋਰੈਂਸ। ਇੰਸ਼ੋਰੈਂਸ ਤੁਹਾਨੂੰ ਪਤਾ ਕਿ ਜਿਹੜੀ ਆਪਾਂ ਨੂੰ ਹਰ ਫੀਲਡ ਦੇ ਵਿੱਚ ਬਹੁਤ ਜ਼ਰੂਰੀ, ਖਾਸ ਕਰਕੇ ਇਸ ਕੰਟਰੀ ਦੇ ਵਿੱਚ, ਭਾਵੇਂ ਉਹ ਘਰ ਦੀ ਇੰਸ਼ੋਰੈਂਸ ਹੋਵੇ, ਭਾਵੇਂ ਉਹ ਕਾਰ ਦੀ ਇੰਸ਼ੋਰੈਂਸ ਹੈ, ਭਾਵੇਂ ਤੁਹਾਡਾ ਕੋਈ ਵਪਾਰ ਹੈ ਉਹਦੀ ਇੰਸ਼ੋਰੈਂਸ ਹੈ, ਤੇ ਭਾਵੇਂ ਤੁਹਾਡਾ ਸਰੀਰ ਹੈ ਉਹਦੀ ਯਾਨੀ ਕਿ ਲਾਈਫ ਇੰਸ਼ੋਰੈਂਸ ਹੈ। ਸੋ ਜਿਹੜੀ ਇੰਸ਼ੋਰੈਂਸ ਤੋਂ ਸਾਡੇ ਨਾਲ ਪਹੁੰਚ ਗਏ ਨੇ ਟੀਮ ਜੀ, ਅਨੂ ਭਾਅ ਜੀ ਕੀ ਹਾਲ ਚਾਲ ਨੇ?
6: ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਾਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਹਾਲ ਤੁਹਾਡਾ, ਕੀ ਹਾਲ ਚਾਲ?
3: ਬਸ ਜੀ ਦੇਖ ਲਿਆ, ਅਸੀਂ ਤਾਂ ਫਟਾਫਟ ਬੋਲੀ ਜਾਂਦੇ। ਇਹ ਹੈਗਾ ਕਿ
6: ਇੱਕ ਘੰਟਾ ਬਹੁਤ ਘੱਟ ਹੁੰਦਾ, ਤੁਹਾਨੂੰ 3 ਘੰਟੇ ਦਾ ਪ੍ਰੋਗਰਾਮ ਚਾਹੀਦਾ।
3: ਪਰ ਜੀ 1 ਘੰਟੇ ਦੇ ਹੀ ਨਹੀਂ ਪੈਸੇ ਪੂਰੇ ਹੁੰਦੇ, ਇੰਨੇ ਮਹਿੰਗੇ। ਮੈਨੂੰ ਨੀ ਪਤਾ ਜਿਹੜੇ 3-3 ਘੰਟੇ ਪ੍ਰੋਗਰਾਮ ਕਰਦੇ ਹੋਣਗੇ ਕਿੱਦਾਂ ਪੈਸੇ ਪੂਰੇ ਕਰਦੇ ਹੋਣਗੇ, ਪਰ ਬੜਾ ਔਖਾ। ਸ਼ਾਇਦ ਸਟੇਸ਼ਨ ਮਹਿੰਗਾ ਹੋ ਵੀ ਸਕਦਾ ਇਹ, ਬਾਕੀ ਕਿਉਂਕਿ ਰਾਜ ਨੂੰ ਨੀ ਬੜੇ ਸਟੇਸ਼ਨਾਂ ਤੇ ਐਡ ਦਿੰਦੇ ਆ। 5:30 ਦਾ ਕਿੰਨੀ ਕੁ ਰੇਂਜ ਹੈ, ਕਿੰਨਾ ਕੁ ਰਿਸਪੋਂਸ ਤੁਹਾਨੂੰ ਮਿਲਦਾ?
7: ਖਾਸ ਕਰਕੇ ਸੁਖੀ ਭਾਜੀ ਦੇ ਪ੍ਰੋਗਰਾਮ ਚ ਜ਼ਰੂਰ ਆਂ ਜੀ।
3: ਠੀਕ ਹੈ, ਨੰਬਰ ਸਾਡਾ ਹੈਗਾ 905-799-0999। ਤੇ ਹੁਣ ਗੱਲ ਕਰਦੇ ਹਾਂ ਜੀ ਭਾਜੀ, ਪਿਛਲੇ ਦਿਨਾਂ ਦੇ ਵਿੱਚ ਜਦੋਂ ਆਟੋ ਇੰਸ਼ੋਰੈਂਸ ਦੇ ਵਿੱਚ ਤਬਦੀਲੀਆਂ ਹੋਈਆਂ ਸੀਗੀਆਂ, ਉਹਦੇ ਨਾਲ ਕਿੰਨਾ ਕੁ ਲੋਕਾਂ ਦੇ ਪ੍ਰੀਮੀਅਮ ਨੂੰ ਫਰਕ ਪਿਆ, ਜਾਂ ਕਿਵੇਂ ਲੋਕਾਂ ਦੇ ਬਾਕੀ ਦੇ ਕੰਮਕਾਰਾਂ ਨੂੰ ਜਾਂ ਤੁਹਾਡੇ ਕੰਮਕਾਰਾਂ ਨੂੰ ਚੇਂਜਸ ਦੇ ਵਿੱਚ ਕੀ ਫਰਕ ਪਿਆ?
6: ਉਹ ਚ ਇੱਦਾਂ ਹੈ ਵੀ ਐਜ਼ ਅ ਬ੍ਰੋਕਰ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਹੈ। ਕਈ ਵਾਰੀ ਕਲਾਇੰਟ ਕਹਿੰਦਾ ਵੀ ਘਟਾ ਦਿਓ, ਪਰ ਕੱਲ ਨੂੰ ਕਲੇਮ ਹੋ ਜਾਏ ਫਿਰ ਉਹਨਾਂ ਨੂੰ ਨੁਕਸਾਨ ਹੋ ਸਕਦਾ। ਸੋ ਹਰ ਬੰਦੇ ਨੂੰ ਕਸਟਮਾਈਜ਼ਡ ਪਾਲਿਸੀ ਚਾਹੀਦੀ ਉਹਦੇ ਲੋਡ ਦੇ ਹਿਸਾਬ ਨਾਲ। ਕਈ ਵਾਰੀ ਹੁੰਦਾ ਵੀ ਵਰਕ ਬੈਨੀਫਿਟਸ ਆ, ਉਹ ਤੇ ਰਿਸਕ ਲੈ ਲੈਣ, ਪਰ ਆਈ ਵੁੱਡ ਰੈਦਰ ਜ਼ਿਆਦਾ ਕਵਰੇਜ ਬੈਟਰ ਰੈਦਰ ਦੈਨ ਘੱਟ ਕਵਰੇਜ। ਸੋ ਜੇ ਤੁਹਾਨੂੰ ਨਹੀਂ ਇਹਦੇ ਬਾਰੇ ਜ਼ਿਆਦਾ ਨੌਲੇਜ ਤਾਂ ਐਟਲੀਸਟ ਕਵਰੇਜ ਚੇਂਜ ਨਾ ਕਰੋ। ਜਿੰਨਾ ਕਲਾਇੰਟਸ ਦੀਆਂ ਰਿਨਿਊ ਹੋ ਰਹੀਆਂ ਪਾਲਿਸੀਆਂ ਉਹ ਪੁਰਾਣੇ ਬੈਨੀਫਿਟਸ ਤੇ ਹੋ ਰਹੀਆਂ, ਜੇ ਕੋਈ ਘਟਾ ਕੇ ਨਵੀਂ ਕਰ ਰਿਹਾ ਫਿਰ ਨਵੇਂ ਆਟੋ ਬੈਨੀਫਿਟਸ ਦੇ ਉੱਤੇ ਰਿਨਿਊ ਹੋ ਰਹੀ।
3: ਤੇ ਕਈ ਵਾਰੀ ਜਦੋਂ ਫਿਰ ਨਵਾਂ ਕਰਦੇ ਆ ਤੇ ਉਹ ਨਵਿਆਂ ਤੋਂ ਫਿਰ ਉਹ ਤੁਹਾਨੂੰ ਬੰਦਾ ਐਕਸਪਲੇਨ ਕਰਦਾ, ਜਾਂ ਕਈ ਵਾਰੀ ਕਲਾਇੰਟ ਨੂੰ ਪਤਾ ਨਹੀਂ ਹੁੰਦਾ ਵੀ ਕੀ ਮੈਂ ਲੈਣਾ ਕੀ ਨਹੀਂ ਲੈਣਾ?
6: ਮੈਂ ਭਾਈ ਤੁਹਾਨੂੰ ਹੁਣੇ ਦੱਸਦਾ, ਅੱਜ ਨਾ ਆਉਣ ਤੋਂ ਪਹਿਲਾਂ ਮੇਰੇ ਜੋਰਜਟਾਊਨ ਦੇ ਕਲਾਇੰਟ ਸੀਗੇ, ਉਹਨਾਂ ਦੀ ਕਮਰ ਕਲੀਨਿੰਗ ਦਾ ਕੰਮ ਆ, ਤੇ ਬੇਸਿਕਲੀ ਪੁਰਾਣੇ ਬ੍ਰੋਕਰ ਨਾਲ ਕਮਰਸ਼ਲ ਪਾਲਿਸੀ ਚੱਲ ਰਹੀ ਸੀ, ਮੇਰੇ ਨਾਲ ਹੋਮ ਐਨ ਆਰਡਰ ਚੱਲ ਰਹੀ ਸੀ। ਸੋ ਅੱਜ ਮੈਨੂੰ ਫੋਨ ਆਇਆ ਕੋਈ ਲੋਇਰ ਜਾਣਦਾ ਜੇ, ਮੈਂ ਕਿਹਾ ਕੋਈ ਲੋਇਰ ਦੀ ਕੀ ਲੋੜ ਪੈ ਗਈ? ਕਹਿੰਦੇ ਉਹ ਮੇਰੇ ਪੁਰਾਣੇ ਬ੍ਰੋਕਰ ਨਾਲ ਸੀਗੀ ਮੇਰੀ ਪਾਲਿਸੀ, ਹੁਣ ਮੇਰਾ ਕਲੇਮ ਹੋਇਆ, ਹੁਣ ਮੈਨੂੰ ਪਤਾ ਲੱਗਾ ਜਿਹੜੀਆਂ ਕਵਰੇਜਸ ਦੀ ਮੈਨੂੰ ਲੋੜ ਸੀ ਉਹ ਹੈ ਨਹੀਂ ਸੀਗੀਆਂ, ਮੇਰੀਆਂ ਐਂਡੋਰਸਮੈਂਟਸ ਕਾਫੀ ਮਿਸਿੰਗ ਸੀਗੀਆਂ, ਜਿਹੜੀਆਂ ਕਵਰੇਜਸ ਆ ਉਹਨਾਂ ਦੀਆਂ ਵੀ ਲਿਮਿਟਸ ਘੱਟ ਸੀਗੀਆਂ। ਸੋ ਉਹ ਕਾਫੀ ਹੁਣ ਸਟ੍ਰੈਸਫੁਲ ਸਿਚੁਏਸ਼ਨ 'ਚ ਹੈਗੇ ਆ, ਪਰ ਐਟ ਦਾ ਸੇਮ ਟਾਈਮ ਜਦੋਂ ਉਹਨਾਂ ਨੇ ਪਾਲਿਸੀ ਲਾਈ ਉਹਨਾਂ ਨੇ ਸਾਈਨ ਵੀ ਕੀਤੇ ਬ੍ਰੋਕਰ ਨਾਲ, ਪਏ ਹਾਂ ਮੈਂ ਸਮਝ ਰਹੀ ਹਾਂ ਕਵਰੇਜਸ। ਸੋ ਉਦੋਂ ਆਪਾਂ ਧਿਆਨ ਨਹੀਂ ਦਿੰਦੇ, ਬਾਅਦ 'ਚ ਜੋ ਕਲੇਮ ਹੋ ਜਾਂਦਾ ਫਿਰ ਉਹ ਹੁਣ ਲੋਇਰ ਲੱਭ ਰਿਹਾ, ਮੈਂ ਆਹ ਕਰ ਰਿਹਾ, ਤੇ ਬੇਸਿਕਲੀ ਸ਼ੀ ਇਜ਼ ਇਨ ਅ ਬੈਡ ਸਿਚੁਏਸ਼ਨ। ਪਰ ਕਹਿਣ ਦਾ ਭਾਵ ਆ ਵੀ ਆਪਣੀ ਹਰ ਇੱਕ ਬਿਜ਼ਨਸ ਦੀ ਵੱਖਰੀ ਪਾਲਿਸੀ ਚਾਹੀਦੀ ਹੈ, ਜਿੱਦਾਂ ਤੁਹਾਡਾ ਰੇਡੀਓ ਸਟੇਸ਼ਨ ਤੁਹਾਡੀ ਵੱਖਰੀ ਹੈ, ਰਾਜਨ ਭਾਈ ਦਾ ਆਪਟੀਕਲ ਸਟੋਰ ਹੈ ਉਹਨਾਂ ਦੀ ਵੱਖਰੀ ਕਵਰੇਜਸ ਹੈ, ਉਹਨਾਂ ਦੀਆਂ ਵੱਖਰੀਆਂ ਐਂਡੋਰਸਮੈਂਟਸ। ਸੋ ਮੇਕ ਸ਼ੋਰ ਪੇ ਤੁਹਾਡੇ ਬਿਜ਼ਨਸ ਦੇ ਮੁਤਾਬਿਕ ਤੁਹਾਡੀਆਂ ਕਵਰੇਜਸ ਕਰੈਕਟ ਹੋਣ।
3: ਹੁਣ ਦੇਖੋ ਆਹ ਬੜੀ ਵੱਡੀ ਗੱਲ ਹੈ, ਤੁਸੀਂ ਦੱਸਿਆ ਕਿ ਹਰ ਬਿਜ਼ਨਸ ਵਾਲੇ ਦੀ ਜਿਹੜੀ ਇੰਸ਼ੋਰੈਂਸ ਆ ਹਰ ਤਰੀਕੇ ਨਾਲ ਕਿਉਂਕਿ ਡਿਫਰੈਂਟ ਹੀ ਹੁੰਦੀ ਆ, ਔਰ ਕਈ ਵਾਰੀ ਤਾਂ ਸਾਡੇ ਮੇਰੇ ਵਰਗੇ ਉਹੀ ਜਿਹੜੇ ਸੇਮ ਫਾਰਮ ਹੁੰਦੇ ਆ ਜੇ ਥੋਕ ਚ ਮਾਲ ਆ ਸਾਰਿਆਂ ਨੂੰ ਇਹ ਚੇਪੀ ਜਾਂਦੇ?
6: ਨਹੀਂ ਨਹੀਂ, ਹਰ ਇੱਕ ਬਿਜ਼ਨਸ ਦੇ ਵੱਖਰੇ ਐਕਸਪੋਜਰ ਹੈ ਤੇ ਵੱਖਰੀਆਂ ਕਵਰੇਜਸ।
3: ਦੱਸ ਦਈਏ ਜੀ ਜਿਹੜੀ ਇੰਸ਼ੋਰੈਂਸ ਦਾ ਨੰਬਰ ਹੈ 416-906-0706, 416-902-0706 ਤੇ ਕਾਲ ਕਰ ਲਓ ਜੇਕਰ ਤੁਸੀਂ ਆਲਰੇਡੀ ਆਪਣੇ ਘਰ ਦੀ ਜਾਂ ਆਟੋ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਹੋ, ਤੇ ਕੋਈ ਹਰਜ ਨਹੀਂ ਆ, ਇੱਕ ਕਾਲ ਇਹਨਾਂ ਨੂੰ ਘੁਮਾਓ, ਹੋ ਸਕਦਾ ਤੁਹਾਡੇ ਚੰਗੇ ਪੈਸਿਆਂ ਦੀ ਬੱਚਤ ਹੋ ਸਕੇ, ਤੁਹਾਡੇ ਪੈਸੇ ਵੀ ਬਚਣਗੇ, ਤੁਹਾਨੂੰ ਵਧੀਆ ਕਵਰੇਜ ਵੀ ਮਿਲੇਗੀ। ਅੱਛਾ, ਇਸ ਤੋਂ ਇਲਾਵਾ ਭਾਜੀ ਬਹੁਤ ਸਾਰੇ ਜਿਹੜੇ ਬਿਜ਼ਨਸ ਵਾਲੇ ਲੋਕ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਕਹਿ ਲਈਏ ਕਿ ਜਿੱਦਾਂ ਹੁਣ ਸਾਡਾ ਰੇਡੀਓ ਹੀ ਆ, ਰੇਡੀਓ ਸਟੇਸ਼ਨ ਵਾਲੇ ਹੋ ਗਏ, ਕੰਸਟਰਕਸ਼ਨ ਵਾਲੇ ਹੋ ਗਏ ਜਾਂ ਹੋਰ ਕਈ ਬਿਜ਼ਨਸ ਵਾਲੇ ਹੋ ਗਏ, ਉਹ ਵੀ ਕਈ ਵਾਰੀ ਅਣਗਹਿਲੀ ਕਰਦੇ, ਕਹਿੰਦੇ ਸਾਨੂੰ ਕੀ ਲੋੜ ਹੈ ਇੰਸ਼ੋਰੈਂਸ ਦੀ, ਹੈ ਨਾ, ਸਰੀ ਜਾਂਦਾ ਆ ਐਵੇਂ, ਕਾਹਦੇ ਲਈ ਪੈਸੇ ਖਰਾਬ ਕਰਨੇ, ਉਹ ਕਿੰਨਾ ਕੁ ਜ਼ਰੂਰੀ ਆ
6: ਬਾਈ? ਬਹੁਤ ਜ਼ਰੂਰੀ ਆ ਉਹ, ਏਦਾਂ ਤਾਂ ਫਿਰ ਮੇਰੇ ਕੋਲ ਹਾਸੇ ਵਾਲੀ ਗੱਲ ਆ, ਮੇਰੇ ਕੋਲ ਕਲਾਇੰਟ ਆਉਂਦਾ ਹੁੰਦਾ ਹੈਗਾ, ਤੇ ਉਹਨੇ ਰੇਟ ਲੈ ਕੇ ਚੱਲ ਜਾਣਾ, ਉਦੋਂ ਮੈਂ ਆਰਬੀਸੀ ਚ ਕੰਮ ਕਰਦਾ ਸੀ ਤੇ ਫਿਰ ਕਵਰੇਜ ਨੀ ਲੈਣੀ ਕਦੀ।
3: ਅੱਛਾ ਜੀ।
6: ਮੈਂ ਕਿਹਾ ਹਫ਼ਤਾ ਹੋ ਗਿਆ ਫਿਰ 15 ਦਿਨ, ਮੈਂ ਕਿਹਾ ਤੂੰ ਕਹਿੰਦਾ ਪੈਸੇ ਨੀ ਹੈਗੇ, ਮੈਂ ਕਿਹਾ ਇੰਸ਼ੋਰੈਂਸ ਦਾ ਹੀ ਗੱਲ ਲੈਣਾ ਕੀ ਹਿਸਾਬ ਕਿਤਾਬ ਹੈ, ਕਹਿੰਦਾ ਸਵੇਰੇ ਮੈਂ ਗੁਰਦੁਆਰੇ ਮੱਥਾ ਟੇਕਦਾ, ਸ਼ਾਮ ਨੂੰ ਫਿਰ ਗੁਰਦੁਆਰੇ ਮੱਥਾ ਟੇਕਦਾ ਲਈ ਚੱਲੀ ਜਾਂਦਾ। ਪਰ ਇਵੈਂਚੁਅਲੀ ਬੇਸਿਕਲੀ ਜੇ ਕੱਲ ਨੂੰ ਕਲੇਮ ਹੋ ਜਾਂਦਾ ਤੇ ਲਾਇਬਿਲਟੀ ਕਲੇਮ ਹੈ, ਕਾਫੀ ਵੱਡਾ ਲਾਅ ਸੂਟ ਹੋ ਸਕਦਾ ਜਿਹੜਾ ਤੁਸੀਂ ਬਣਾਇਆ, ਉਹ ਫਿਰ ਪੱਲਿਓ ਦੇਣੇ ਪੈਣਗੇ ਜੇ ਇੰਸ਼ੋਰੈਂਸ ਨੀ ਹੈਗਾ। ਸੋ ਲੈਟਸ ਸੇ ਜੇ ਗੱਡੀ $1,00,000 ਦੀ ਚੋਰੀ ਹੋਊਗੀ, ਨਹੀਂ ਕਵਰੇਜ ਤਾਂ $1,00,000 ਤੁਹਾਡਾ ਗਿਆ ਖੁਦ ਦਾ, ਉਹ ਤਾਂ ਇੰਸ਼ੋਰੈਂਸ ਕੰਪਨੀ ਨੇ ਪੇ ਕਰ ਦੇਣਾ ਸੀ।
3: ਨਹੀਂ ਉਹ ਚੋਰੀ ਵੀ ਹੋਗੀ, ਮੰਨ ਲਓ ਜੇ ਕੱਲ ਨੂੰ ਕੋਈ ਇਹੋ ਜਿਹਾ ਐਕਸੀਡੈਂਟ ਹੋ ਜਾਂਦਾ, ਸਾਹਮਣੇ ਵਾਲੀਆਂ ਪਾਰਟੀਆਂ ਕਿੰਨੇ ਕਿੰਨੇ ਪੈਸਿਆਂ ਦੇ ਤੁਹਾਨੂੰ ਸੂ ਕਰਦੀਆਂ?
6: ਨਹੀਂ ਤੁਸੀਂ ਕਿਸੇ ਨੂੰ ਹਿੱਟ ਕਰਤਾ, ਅਗਲਾ ਬੰਦਾ ਲੈਟਸ ਸੇ ਸਪੈਸ਼ਲਾਈਜ਼ਡ ਡਾਕਟਰ ਆ, ਤੁਹਾਨੂੰ $2,000,000 ਦਾ ਸੂ ਕਰਦੇ, ਉਹ ਪਹਿਲਾਂ ਇੰਸ਼ੋਰੈਂਸ ਕੰਪਨੀ ਪਾਲਿਸੀ ਕਿਕ ਇਨ ਕਰੂਗੀ, ਬਾਕੀ ਜਿਹੜਾ ਡਿਫਰੈਂਸ ਹੈ ਉਹ ਫਿਰ ਤੁਹਾਡੇ ਐਸੈਟਸ ਦੇ ਅਗੇਂਸਟ ਜਾਣਗੇ।
3: ਅੱਛਾ ਜੀ, ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਇਸ ਟਾਈਮ ਰੋਡ ਦੇ ਉੱਤੇ ਡਰਾਈਵਰ ਨੇ ਤੇ ਇੱਦਾਂ ਦੇ ਵੀ ਹੋਣਗੇ ਜਿਹਨਾਂ ਨੇ ਨਹੀਂ ਕਰਾਈ ਹੋਏਗੀ ਇੰਸ਼ੋਰੈਂਸ?
6: ਇਹ ਤੇ ਬਾਜੀ ਓਬਵੀਅਸਲੀ ਨਹੀਂ ਹੋਣਗੇ ਕੁਝ ਪਰਸੈਂਟੇਜ,
3: ਨਹੀਂ ਕੁਝ ਬਹੁਤ ਆ ਮੈਨੂੰ ਪਤਾ,
6: ਕਿਉਂਕਿ ਕਈਆਂ ਨੂੰ ਜਦੋਂ ਅਸੀਂ ਇੰਸ਼ੋਰੈਂਸ ਦੇ ਕੋਡ ਦਈਏ ਕਈ ਵਾਰੀ ਉਹਨਾਂ ਨੂੰ ਨੋ ਇੰਸ਼ੋਰੈਂਸ ਦੀ ਟਿਕਟ ਮਿਲੀ ਹੁੰਦੀ ਹੈ, ਹਾਈ ਰਿਸਕ ਡਰਾਈਵਰ ਹੁੰਦੇ, ਮੇਜਰ ਮਤਲਬ ਵੱਡੀ ਟਿਕਟ ਹੈ ਇਹਦੀ। ਸੋ
3: ਮੈਂ
6: ਓਬਵੀਅਸਲੀ ਇੰਸ਼ੋਰੈਂਸ ਤੋਂ ਬਗੈਰ ਹੀ ਚਲਾਉਣ ਦੇ ਟਿਕਟ ਮਿਲੀ।
3: ਨਹੀਂ ਮੇਰੇ ਨਾਲ ਖੁਦ ਇੱਕ ਵਾਰੀ ਵਾਪਰਿਆ, ਮੈਂ ਗੱਡੀ ਜਿਹੜੀ ਸੀਗੀ ਮੇਰੀ ਪੁਰਾਣੀ ਗੱਡੀ ਮੈਂ ਚੇਂਜ ਕਰਕੇ ਨਵੀਂ ਗੱਡੀ ਲੈ ਲਈ, ਤੇ ਇੰਸ਼ੋਰੈਂਸ ਵਾਲੇ ਨੂੰ ਮੈਂ ਕਰਤਾ ਉਹਦਾ ਸਾਰਾ ਬਿੱਲ ਆਫ ਸੇਲਸ ਭੇਜਤਾ ਕਿ ਆਹ ਗੱਡੀ ਮੈਂ ਟ੍ਰਾਂਸਫਰ ਕਰ ਲਈ ਹੈ, ਇੰਸ਼ੋਰੈਂਸ ਇਹ 'ਤੇ ਕਰ ਦਿਉ। ਕਹਿੰਦਾ ਜੀ ਠੀਕ ਹੈ, ਔਰ ਮੈਂ ਵੀ ਧਿਆਨ ਨਹੀਂ ਦਿੱਤਾ ਅਤੇ ਪਤਾ ਨਹੀਂ ਉਹਨਾਂ ਨੇ ਵੀ ਨਹੀਂ ਦਿੱਤਾ ਕੀ ਹੋਇਆ। 2-4 ਦਿਨਾਂ ਬਾਅਦ ਮੈਨੂੰ ਜੀ ਪੁਲਿਸ ਨੇ ਘੇਰ ਲਿਆ, ਲਾਈਟਾਂ ਦਿੱਤੀਆਂ। ਮੈਂ ਕਿਹਾ ਯਾਰ ਕੋਈ ਨਾ ਕੋਈ ਮੈਂ ਰੈੱਡ ਲਾਈਟ ਟੱਪਿਆ, ਨਾ ਕੋਈ ਸਟੋਪ ਸੈਨ, ਜਾਂ ਨਾ ਮੈਂ ਓਵਰ ਸਪੀਡ ਹੈ, ਰੋਕਿਆ ਪਤਾ ਨਹੀਂ ਕਾਹਤੋਂ, ਉਹ ਪੁਲਿਸ ਵਾਲਾ ਆ ਗਿਆ। ਕਹਿੰਦਾ ਤੈਨੂੰ ਪਤਾ ਕਿਉਂ ਰੋਕਿਆ ਨਾ? ਮੈਂ ਕਿਹਾ ਨਹੀਂ ਮੈਨੂੰ ਨਹੀਂ ਪਤਾ, ਵੀ ਮੈਂ ਤਾਂ ਸਾਰਾ ਸਪੀਡ ਦੇ ਵੀ ਅੰਡਰ ਰਿਹਾ, ਸਾਰਾ ਕੁਝ ਸਹੀ ਆ। ਕਹਿੰਦਾ ਜੀ ਤੇਰੀ ਇੰਸ਼ੋਰੈਂਸ ਹੈ ਨਹੀਂ ਇਹ ਗੱਡੀ ਦੀ? ਮੈਂ ਕਿਹਾ ਨਹੀਂ ਹੈਗੀ ਆ। ਮੈਂ ਉਹਨੂੰ ਸਲਿੱਪ ਕੱਢ ਕੇ ਦਿਖਾਈ ਤੇ ਉਹਨੇ, ਉਹ ਕਹਿੰਦਾ ਜੀ ਇਸ ਗੱਡੀ ਤਾਂ ਹੈ ਨਹੀਂ,
6: ਉਹ ਪੁਰਾਣੀ ਗੱਡੀ,
3: ਉਹ ਪੁਰਾਣੀ ਗੱਡੀ ਤੇ ਉਹਨੇ ਟ੍ਰਾਂਸਫਰ ਹੀ ਨਹੀਂ ਕੀਤੀ। ਉਹ ਬੰਦੇ ਨੂੰ ਜਦੋਂ ਦੱਸਿਆ ਉਹਨੂੰ ਉਹਦੇ ਵੀ ਦਿਮਾਗ ਚੋਂ ਨਿਕਲ ਗਿਆ, ਮੈਂ ਵੀ ਸੋਚਿਆ ਕਿ ਹੋ ਸਕਦਾ ਕਰ। ਕਈ ਵਾਰੀ ਛੋਟੀਆਂ ਛੋਟੀਆਂ ਅਣਗਹਿਲੀਆਂ ਨਾਲ ਵੀ ਕਈ ਵਾਰੀ ਬੰਦੇ ਦਾ ਨੁਕਸਾਨ ਹੋ ਜਾਂਦਾ।
6: ਜਰੂਰ ਹਾਂਜੀ, ਉਹਦਾ ਰੂਲ ਆਫ ਥੰਬ ਹੈ ਵੀ ਤੁਹਾਡਾ ਪਹਿਲਾਂ ਕਵਰੇਜ ਦੀ ਕਨਫਰਮੇਸ਼ਨ ਆਵੇ ਫਿਰ ਹੀ ਗੱਡੀ ਚਲਾਓ।
3: ਹਾਂ ਇਹ ਤੁਹਾਡੀ ਗੱਲ ਸਹੀ ਹੈ,
6: ਪਹਿਲਾਂ ਮਤਲਬ ਈਮੇਲ ਆ ਜਾਵੇ ਉਹ ਮੇਕ ਸ਼ੁਰ ਕਰ ਲੈਣ। ਤੁਹਾਨੂੰ ਰੀਸੈਂਟਲੀ ਗੱਲ ਦੱਸਦਾ, ਕਿਉਂਕਿ ਆਪਣੇ ਕਾਫੀ ਸਾਊਥ ਏਸ਼ੀਅਨ ਭਾਈ ਜਾ ਰਹੇ ਤੇ ਕਲਾਇੰਟਸ, ਸੋ ਕਾਫੀ ਜਦੋਂ ਵਿੰਟਰ ਮੰਥ ਹੁੰਦੇ ਆ ਤੇ ਉਹ ਇੰਡੀਆ ਜਾਂਦੇ ਆ, ਤੇ ਉਹਦਾ ਕਜ਼ਨ ਨੇ ਮੈਨੂੰ ਭੇਜਿਆ ਸੀ, ਮਤਲਬ ਕਲਾਇੰਟ ਨੇ ਆਪਣੇ ਕਜ਼ਨ ਨੂੰ ਮੈਨੂੰ ਭੇਜਿਆ ਸੀ। ਸੋ 3 ਮਹੀਨਿਆਂ ਬਾਅਦ ਆਇਆ ਤੇ ਮੈਂ ਮੇਕ ਸ਼ੁਰ ਉਹਨਾਂ ਨੂੰ ਕਿਹਾ ਸੀਗਾ ਵੀ ਭਾਜੀ ਮੇਕ ਸ਼ੁਰ ਕਰਿਓ ਵੀ ਤੁਸੀਂ ਆ ਕੇ ਕਾਲ ਬੈਕ ਕਰਿਓ, ਕਿ ਸਾਨੂੰ ਨਹੀਂ ਪਤਾ ਤੁਹਾਡੀ ਰਿਟਰਨ ਟਿਕਟ ਕਦੋਂ ਦੀ, ਇਹਦੇ ਮਹੀਨੇ ਨੂੰ ਹੋਣਾ 3 ਮਹੀਨੇ।
3: ਅੱਛਾ, ਫਿਰ ਉਹ ਜਾਣ ਲੱਗੇ ਇੰਸ਼ੋਰੈਂਸ ਬੰਦ ਕਰਾ ਜਾਂਦੇ?
6: ਸਸਪੈਂਡ ਕਰਾ ਦਿੰਦੇ ਆ, ਸੋ ਪੈਸੇ ਬਚਦੇ ਆ, ਪੂਰੇ ਨਹੀਂ ਬਚਦੇ, ਪਰ ਡਿਪੈਂਡਿੰਗ ਔਨ ਜੇ 2 ਤੋਂ 1 ਤੋਂ ਵੱਧ ਗੱਡੀਆਂ ਫਿਰ ਕੰਪ੍ਰੀਹੈਂਸਿਵ ਤੇ ਪਾ ਦੀ ਦੀਆਂ, ਫਿਰ ਜ਼ਿਆਦਾ ਵੱਧ ਜਾਂਦੇ ਆ।
3: ਓਕੇ,
6: ਪਰ ਬੇਸਿਕਲੀ ਉਹ ਕਲਾਇੰਟ ਵਾਪਸ ਵੀ ਆਏ, ਉਹ ਗੱਡੀ ਵੀ ਜਿਹੜਾ ਮੇਰਾ ਐਕਚੁਅਲ ਕਲਾਇੰਟ ਸੀ ਉਹਦੇ ਘਰ ਲੱਗੀ ਸੀ, ਉਹਨੇ ਮੇਕ ਸ਼ੋਰ ਵੀ ਕੀਤਾ ਤੂੰ ਭਾਈ ਨੂੰ ਕਾਲ ਕੀਤੀ, ਹਾਂ ਹਾਂ ਕਰ ਲਈ ਕਰ ਲਈ, ਉਹਨੂੰ ਪਤਾ ਸੀਗਾ ਵੀ ਮੈਂ ਨਹੀਂ ਕਰਾਉਣੀ ਪੈਸੇ ਬਚਾਉਣ ਵਾਸਤੇ।
3: ਅੱਛਾ,
6: ਤੇ ਉਹ ਕਰਨੀ ਏਦਾਂ ਹੋਈ ਵੀ ਉਹਦਾ ਐਕਸੀਡੈਂਟ ਵੀ ਹੋ ਗਿਆ 2 ਦਿਨਾਂ ਦਾ। ਫਿਰ ਮੈਨੂੰ ਕਹੇ ਬੈਕ ਡੇਟ ਕਰਦੇ, ਮੈਂ ਕਿਹਾ ਮੇਰੇ ਕੋਈ ਰੈਕਡ ਨਹੀਂ, ਮੈਂ ਕਿਹਾ ਬੈਕ ਡੇਟ ਕਵਰ ਹੀ ਕਰਦਾ ਵੀ ਤੁਸੀਂ ਪੈਸੇ ਬਚਾਉਣ ਲਈ ਨਹੀਂ ਕਰਾਈ, ਹੁਣ ਮੇਰੇ ਇਸ 'ਚ ਕੀ ਕਸੂਰ ਆ? ਸੋ ਇੰਸ਼ੋਰੈਂਸ ਕੰਪਨੀ ਨੇ ਪੇ ਨਹੀਂ ਕੀਤਾ। ਚੰਗੀ ਗੱਲ ਇਹ ਸੀ ਵੀ ਉਹ ਨੋਟ ਐਟ ਫਾਲਟ ਕਲੇਮ ਸੀ, ਪਰ ਉਹਦੀ ਗੱਡੀ ਰਾਈਟ ਆਫ ਹੋ ਗਈ, ਉਹਨੂੰ ਆਪਣੇ ਦਾ ਨਹੀਂ ਮਿਲਣਾ।
3: ਸੋ ਕਈ ਵਾਰੀ ਛੋਟੀਆਂ ਗੱਲਾਂ ਦਾ ਤੁਸੀਂ ਅਣਗਿਆ ਜਿਹੜੇ ਕਿ ਕਈ ਵਾਰੀ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ, ਪਰ ਉਹਦੇ ਲਈ ਬੈਨੀਫਿਟ ਲੈਣ ਲਈ ਉਹਦਾ ਜਾਂ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ। ਜੇ ਤੁਸੀਂ ਕੋਈ ਵੀ ਪੁੱਛਣਾ ਚਾਹੁੰਦੇ ਹੋ ਇਹਨਾਂ ਕੋਲੋਂ, ਕੋਈ ਆਪਣੇ ਤੁਹਾਡਾ ਬਿਜ਼ਨਸ ਹੈ ਉਹਦੀ ਇੰਸ਼ੋਰੈਂਸ ਦੇ ਬਾਰੇ ਪੁੱਛਣਾ ਹੈ, ਜਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਪੁੱਛਣਾ, ਜਾਂ ਆਟੋ ਇੰਸ਼ੋਰੈਂਸ ਦੇ ਬਾਰੇ ਪੁੱਛਣਾ, ਜਾਂ ਘਰ ਦੇ ਇੰਸ਼ੋਰੈਂਸ ਦੇ ਬਾਰੇ ਪੁੱਛਣਾ, ਜਾਂ ਪੂਰਾ ਪੈਕੇਜ ਲੈਣਾ ਤਾਂ ਕਾਫੀ ਡਿਸਕਾਊਂਟ ਵੀ ਮਿਲ ਜਾਂਦਾ। ਨੰਬਰ 416-902-0706 416-902-0706 ਦੇ ਉੱਤੇ ਗੱਲਬਾਤ ਜਿਹੜੀ ਹੈਗੀ ਉਹ ਕਰ ਸਕਦੇ ਹੋ ਜੀ। ਕਿਰਨ ਜੀ ਹੁਣ ਕੋਈ ਗੀਤ ਗੂਤ ਸੁਣਾ ਦਈਏ ਭਾਜੀ? ਕਿੱਦਾਂ?
0: ਬਿਲਕੁਲ ਜੀ,
3: ਇੱਕ ਗੀਤ ਸੁਣਾਉਂਦੇ ਆ, ਫਿਰ ਉਸ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ। ਨੰਬਰ ਸਾਡਾ 9057990999 ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੀਆਂ ਕਾਲਜ਼।

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ ਗੁਰਬਾਣੀ ਰੇਡੀਓ ਵੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ ਐਂਟਰਟੇਨਮੈਂਟ ਬਿਜ਼ਨਸ
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
4: ਇੱਕ ਲਾਈਫ ਹੈ ਜਿਸੇ ਲਵ ਹੈ
5: ਯੇ ਕਹਤੇ ਮੁਝਸੇ ਸਭ ਹੈ
6: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਆਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੀਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054589956।
4: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंट्रल स्ट्रीट नाइग्रा फॉल्स, कॉल 9053580864
4: 9053580864 Dhaba on the Falls।
6: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
9: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607 647-822-9607
10: Listen live Vatnodo Radio with Sukhi Nijjar।
11: ਦੋਸਤੋ ਇੱਕ ਵਾਰੀ ਫਿਰ ਵੈਲਕਮ ਹੈ ਤੁਹਾਡਾ, ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੀ ਕਾਲਜ ਹੈ, ਔਰ ਜਿੱਥੇ ਤੁਸੀਂ ਆਪਣਾ ਵਧੀਆ ਫਿਊਚਰ ਬਣਾਉਣ ਲਈ, ਵਧੀਆ ਐਜੂਕੇਸ਼ਨ ਲੈਣ ਲਈ, ਗੌਰਮੈਂਟ ਦੀਆਂ ਗ੍ਰਾਂਟਸ ਲੈਣ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 6474991009 ਦੇ ਉੱਤੇ। ਅਤੇ ਸਪੈਕਸ ਐਕਸਪ੍ਰੈਸ ਤੋਂ ਸਾਡੇ ਨਾਲ ਰਾਜਨ ਜੀ ਵੀ ਪਹੁੰਚੇ ਹੋਏ ਨੇ, ਕਾਫੀ ਤੁਹਾਡੇ ਪੈਸੇ ਬਚਾ ਰਹੇ ਹਾਂ ਇਸ ਵੀਕਐਂਡ ਦੇ ਉੱਤੇ। ਜੀ ਆਇਆਂ ਨੂੰ ਸਰ ਕੀ ਹਾਲ ਚਾਲ?
12: ਬਹੁਤ ਵਧੀਆ ਜੀ, ਬਹੁਤ ਵਧੀਆ।
11: ਔਰ ਜਿੱਦਾਂ ਜਿਹੜੀ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਦੇ ਮਹਾਨ ਬੈਠੇ ਨੇ ਕਰਤਾ ਧਰਤਾ, ਤੇ ਨਾਲ ਤੁਸੀਂ ਵੀ ਜਿਹੜੇ ਇੰਸ਼ੋਰੈਂਸ ਪੈਕੇਜ ਲੈਂਦੇ ਹੋ, ਕਈਆਂ ਕੰਪਨੀਆਂ ਤੇ ਬੰਦਿਆਂ ਦੀ ਇੰਸ਼ੋਰੈਂਸ ਹੁੰਦੀ ਆ, ਤੇ ਉਹ ਵੀ ਡੀਲਾਂ ਦਿੰਦੇ ਹੋ?
12: ਬਿਲਕੁਲ ਜੀ, ਬਿਲਕੁਲ। ਸੋ ਜਿਹੜੇ ਵੀ ਸਾਡੇ ਸਰੋਤੇ ਹੁੰਦੇ ਨੇ, ਜੇ ਉਹਨਾਂ ਕੋਲ ਬੈਨੀਫਿਟਸ ਹੈਗੇ ਨੇ, ਉਹ ਉਹਨਾਂ ਨੂੰ ਹੈਲਪ ਕਰਨ ਦੀ ਯੂਜ਼ ਕਰਨ ਚ। ਇੱਕ ਸੁੱਖੀ ਜੀ, ਇੱਕ ਮੇਨ ਚੀਜ਼ ਹੁੰਦੀ, ਕਈ ਬੰਦੇ ਕੋਲ ਇੰਸ਼ੋਰੈਂਸ ਦੇ ਨਾਲ ਨਾਲ ਉਹਨਾਂ ਕੋਲ ਹੈਲਥ ਸਪੈਂਡਿੰਗ ਅਕਾਊਂਟ ਹੁੰਦਾ।
11: ਅੱਛਾ ਜੀ।
12: ਸੋ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀ ਵੱਲੋਂ ਮਿਲਦੀ ਜਿੱਥੇ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਗਲਾਸਿਸ ਦਾ ਇੱਕ ਸਰਟਨ ਪੋਰਸ਼ਨ ਮਿਲਦਾ, ਪਰ ਕਈ ਬੈਨੀਫਿਟ ਪਲਾਨ ਹੁੰਦੇ ਜਿਹ ਚ HSA ਅਕਾਊਂਟ ਹੁੰਦਾ, ਜਿਹਨੂੰ ਕਹਿੰਦੇ ਹੈਲਥ ਸਪੈਂਡਿੰਗ ਅਕਾਊਂਟ। ਸੋ ਇਹਦਾ ਮਤਲਬ ਹੁੰਦਾ ਵੀ ਜਦੋਂ ਤੁਸੀਂ ਗਲਾਸਿਸ ਬਾਏ ਕੀਤੇ ਨੇ, ਜੇ ਤੁਹਾਡਾ ਬਜਟ ਓਵਰ ਜਾ ਰਿਹਾ ਤੇ ਤੁਸੀਂ ਹੈਲਥ ਸਪੈਂਡਿੰਗ ਅਕਾਊਂਟ ਚੋਂ ਪੈਸੇ ਕੱਢ ਕੇ ਤੇ ਵਰਤ ਸਕਦੇ ਹੋ। ਪਰ ਬਹੁਤ ਸਾਰੇ ਸਰੋਤੇ ਹੁੰਦੇ ਨੇ ਜਿਹਨਾਂ ਨੂੰ ਇਹਦਾ ਪਤਾ ਹੀ ਨਹੀਂ ਹੁੰਦਾ, ਨਾ ਉਹ ਡਿਸਕਲੋਸ ਕਰਦੇ ਨੇ। ਸੋ ਜਦੋਂ ਉਹ ਆਉਂਦੇ ਨੇ, ਉਹਨਾਂ ਨੂੰ ਬੇਨਤੀ ਕਰਦੀ ਵੀ ਸਾਨੂੰ ਦੱਸੋ ਵੀ ਤੁਹਾਡੇ ਕੋਲ ਇੰਸ਼ੋਰੈਂਸ ਕਿਹੜੀ ਹੈ, ਜੇ ਤੁਹਾਡੇ ਕੋਲ ਐਪ ਹੈਗਾ ਤੇ ਐਪ ਡਾਊਨਲੋਡ ਕਰਕੇ ਲਿਆਓ। ਫਿਰ ਤੁਹਾਡੇ ਉਹਦੇ 'ਚ ਐਪ ਦੇ ਵਿੱਚ ਹੀ ਦੱਸ ਦਿੰਦਾ ਵੀ ਇੰਨੇ ਪੈਸੇ ਤੁਹਾਡੇ ਵਿਜ਼ਨ ਤੇ ਕਵਰ ਹੋ ਗਏ ਨੇ ਤੇ ਨਾਲ ਤੁਹਾਡਾ ਇੰਨਾ HSA ਅਕਾਊਂਟ ਵੀ ਹੈਗਾ। ਸੋ ਉਹ ਜੇ ਤੁਸੀਂ ਨਹੀਂ ਯੂਜ਼ ਕਰਦੇ ਤੇ ਐਂਡ ਆਫ ਦਾ ਈਅਰ ਉਹ ਖਤਮ ਹੋ ਜਾਂਦੇ ਨੇ ਕੈਰੀ ਫਾਰਵਰਡ। ਨੰਬਰ ਨਹੀਂ ਹੁੰਦੇ
11: ਓਕੇ
12: ਹਾਂਜੀ ਸੋ ਇਹਦੇ ਬਾਰੇ ਵੀ ਜੇ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਐਚ ਐਸ ਅਕਾਊਂਟ ਕਿੱਦਾਂ ਲੱਭਿਆ ਜਾ ਸਕਦਾ ਜਾਂ ਅਸੀਂ ਆਪਣੇ ਐਪ ਦੇ ਉੱਤੇ ਕਿੱਥੇ ਡਾਊਨਲੋਡ ਕਰਕੇ ਦੇਖ ਸਕਦੇ ਹਾਂ ਤਾਂ ਵੀ ਸਾਨੂੰ ਕਾਲ ਕਰ ਸਕਦੇ ਹੋ 905-460 ਬੱਚਿਆਂ ਦਾ ਸਕੂਲ ਤਕਰੀਬਨ 3 ਵੀਕ ਤੱਕ ਖੁੱਲ ਜਾਣਾ ਔਰ ਗਲਾਸਿਸ ਜੇ ਤੁਸੀਂ ਆਰਡਰ ਕਰਦੇ ਹੋ 1 ਵੀਕ ਤੋਂ 1.5 ਵੀਕ ਲੱਗ ਜਾਂਦਾ ਕਈ ਵਾਰੀ ਤੁਹਾਡੇ ਕਸਟਮਾਈਜ਼ ਹੁੰਦੇ ਨੇ 2 ਵੀਕ ਵੀ ਲੱਗ ਜਾਂਦੇ ਨੇ ਔਰ ਸੁਖੀ ਜੀ ਕਹਿੰਦਾ ਲਾਸਟ ਵੀਕ ਦੇ ਉੱਤੇ ਜਦੋਂ ਉਧਰੋਂ ਸਕੂਲ ਖੋਲਣ ਵਾਲੇ ਹੁੰਦੇ ਨੇ ਉਧਰੋਂ ਪੇਰੈਂਟਸ ਆ ਜਾਂਦੇ ਨੇ ਕਿ ਹਾਂਜੀ ਬੱਚਿਆਂ ਦੀ ਐਨਕਾਂ ਬਣਾ ਦੋ ਉਸ ਵੇਲੇ ਟਾਈਮ ਬਿਜ਼ੀ ਹੁੰਦਾ ਸੋ ਇਹ ਸਹੀ ਟਾਈਮ ਹੈ ਕਿ ਹੁਣ ਤੁਸੀਂ ਆ ਕੇ ਡੀਲਾਂ ਵੀ ਲਵੋ ਤੇ ਗਲਾਸਿਸ ਜਿਹੜੀਆਂ ਉਹ ਵੀ ਬਾਏ ਕਰੋ ਸਪੈਸ਼ਲ ਡੀਲ ਹੈ ਜੀ ਬੱਚਿਆਂ ਵਾਸਤੇ $129 ਚਾਰਜ ਕਰ ਰਹੇ ਹਾਂ ਔਰ ਬੱਚਿਆਂ ਨੂੰ ਅਸੀਂ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇ ਰਹੇ ਹਾਂ ਤੇ ਜਿਹੜੀ ਸਪੈਸ਼ਲ ਬੱਚਿਆਂ ਵਾਸਤੇ ਡੀਲ ਹੈ ਜੀ ਜੇ ਤੁਸੀਂ ਬੱਚਿਆਂ ਦੇ ਗਲਾਸਿਸ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫਰੀ ਦੇ ਰਹੇ ਹਾਂ ਰੀਜ਼ਨ ਬੀਂਗ ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਸੈੱਲ ਫੋਨ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਜਾਂ ਆਈਪੈਡ ਦੇ ਉੱਤੇ ਕਿਉਂਕਿ ਉਹਨਾਂ ਨੂੰ ਕਈ ਵਾਰੀ ਸਕੂਲ ਤੋਂ ਹੋਮਵਰਕ ਮਿਲਦਾ ਹੈ ਅਸਾਈਨਮੈਂਟਸ ਮਿਲਦੀਆਂ ਨੇ ਜਿਹੜੇ ਉਹਨਾਂ ਨੇ ਆਨਲਾਈਨ ਕਰਨੀਆਂ ਹੁੰਦੀਆਂ ਨੇ ਸੋ ਜਦੋਂ ਤੁਹਾਡੇ ਬੱਚੇ ਦਾ ਐਕਸਪੋਜਰ ਇੰਨਾ ਜ਼ਿਆਦਾ ਆਨਲਾਈਨ ਹੁੰਦਾ ਹੈ ਡੈਫੀਨੇਟਲੀ ਉਹਨਾਂ ਦੀ ਅੱਖਾਂ ਦੇ ਉੱਤੇ ਇਫੈਕਟ ਪੈਂਦਾ ਤੇ ਕਈ ਵਾਰੀ ਪੇਰੈਂਟਸ ਇਹ ਹੁੰਦਾ ਕਿ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਮਹਿੰਗੀ ਪੈ ਰਹੀ ਹੈ ਇਸ ਕਰਕੇ ਅਸੀਂ ਨਹੀਂ ਲੈਂਦੇ ਉਹਨਾਂ ਵਾਸਤੇ ਜੀ ਅਸੀਂ ਸਪੈਸ਼ਲ ਏਡ ਸਿਰਫ ਬੈਕ ਟੂ ਸਕੂਲ ਡੀਲ ਕੱਢੀ ਹੈ ਤੁਸੀਂ ਆਪਣੇ ਬੱਚਿਆਂ ਦੀ ਐਨਕਾਂ ਬਣਵਾਉਂਦੇ ਹੋ ਐਂਟੀ ਗਲੇਅਰ ਕੋਟਿੰਗ ਐਡ ਕਰੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫਰੀ ਦਿੱਤੀ ਜਾਣੀ ਹੈ ਸੋ ਨੰਬਰ
11: ਨੰਬਰ ਤੋਂ ਪਹਿਲਾਂ ਸਵਾਲ ਜਿੱਦਾਂ ਮੈਨੂੰ ਯਾਦ ਆ ਕਿ ਜਦੋਂ ਬੈਕ ਟੂ ਸਕੂਲ ਬੱਚੇ ਜਾਂਦੇ ਆ
12: ਬਿਲਕੁਲ
11: ਤੇ ਉਹਨਾਂ ਨੂੰ ਬੜਾ ਚਾਅ ਹੁੰਦਾ ਵਾਪਸ ਜਾਣ ਦਾ ਤੇ ਕਈਆਂ ਨੂੰ ਉਹ ਫਿਰ ਮਾਪਿਆਂ ਨੂੰ ਤੰਗ ਕਰਦੇ ਜੀ ਮੈਨੂੰ ਨਵੇਂ ਸ਼ੂ ਚਾਹੀਦੇ ਆ ਨਵਾਂ ਬੈਗ ਚਾਹੀਦਾ ਇਹਦਾ ਐਨਕਾਂ ਲਈ ਵੀ ਤੰਗ ਕਰਦਾ
12: ਬਿਲਕੁਲ ਜੀ ਬਿਲਕੁਲ 101% ਔਰ ਪ੍ਰੋਬਲਮ ਇਹ ਆਉਂਦੀ ਹੈ ਵੀ ਸ਼ੂ ਤਾਂ ਤੁਸੀਂ ਜਾ ਕੇ ਵਾਲਮਾਰਟ ਤੋਂ ਜਾਂ ਜਿਹੜਾ ਵੀ ਸਟੋਰ ਹੈ ਉੱਥੇ ਗਏ ਪੈਸੇ ਖਰਚੇ ਨਾਲ ਹੀ ਮਿਲ ਗਏ ਬੈਗ ਤੁਸੀਂ ਨਾਲ ਹੀ ਪੈਸੇ ਖਰਚ ਕੇ ਮਿਲ ਗਏ ਪਰ ਜਦੋਂ ਐਨਕਾਂ ਦੀ ਵਾਰੀ ਆਉਂਦੀ ਜਦੋਂ ਅਸੀਂ ਕਹਿੰਦੇ ਜੀ ਇਹਨੂੰ ਹਫਤਾ ਲੱਗਣਾ ਫਿਰ ਉਹ ਨਵੀਂ ਹੁਣ ਬੱਚੇ ਨੇ ਸਕੂਲ ਪਹਿਲਾਂ ਦੀ ਨਵੀਂ ਐਨਕ ਪਾ ਕੇ ਜਾਣਾ ਮੁਸ਼ਕਿਲ ਉਹੀ ਆਉਂਦੀ ਹੈ ਕਿ ਔਰ ਉਹ ਤੋਂ ਹੁੰਦਾ ਵੀ ਲੌਂਗ ਵੀਕਐਂਡ ਹੈ ਜਦੋਂ ਅਸੀਂ ਲੈਂਸ ਆਰਡਰ ਕਰਦੇ ਹਾਂ ਐਨਕ ਬਣ ਕੇ ਆਉਂਦੀ ਹੈ ਉਹਨੂੰ ਹਫਤੇ ਤੋਂ 10 ਦਿਨ ਲੱਗਦੇ ਨੇ ਆਮ ਤੌਰ ਦੇ ਉੱਤੇ ਬੱਚੇ ਨੂੰ ਚੀਜ਼ ਤੇ ਲੈ ਕੇ ਦੇਣੀ ਹੈ ਪਰ ਜਦੋਂ ਬੱਚਾ ਪਹਿਲੇ ਦੀ ਨਵੀਂ ਚੀਜ਼ ਪਾ ਕੇ ਜਾਂਦਾ ਤਾਂ ਉਹਦਾ ਖੁਸ਼ੀ ਜ਼ਿਆਦਾ ਹੁੰਦੀ ਹੈ
11: ਸਾਰਿਆਂ ਨੂੰ ਦਿਖਾਉਣੀ ਵੀ
12: ਦਿਖਾਉਣੀ ਹੁੰਦੀ ਵੀ ਹਾਂ ਵੀ ਪਹਿਲੇ ਕਿਉਂਕਿ ਦੂਜੇ ਬੱਚੇ ਵੀ ਇਹੀ ਚੈੱਕ ਕਰਦੇ ਨੇ ਵੀ ਦੂਜਾ ਅੱਜ ਬੈਗ ਕਿਹੜਾ ਲੈ ਕੇ ਆਇਆ ਸ਼ੂਜ਼ ਕਿਹੜੇ ਪਾ ਕੇ ਆਇਆ ਐਨਕ ਕਿਹੜੀ ਲਾ ਕੇ ਆਇਆ ਸੋ ਐਨਕ ਦੇ ਉੱਤੇ ਸਭ ਤੋਂ ਪਹਿਲਾਂ ਧਿਆਨ ਜਾਂਦਾ ਸੋ ਮੇਕ ਸ਼ੋਰ ਜੇ ਤੁਸੀਂ ਚਾਹੁੰਦੇ ਹੋ ਕਿ ਪੈਸੇ ਖਰਚ ਕੇ ਐਨਕ ਲੈਣੀ ਹੈ ਤੇ ਸਮੇਂ ਸਿਰ ਆ ਕੇ ਤੁਸੀਂ ਬੱਚੇ ਨੂੰ ਲੈ ਕੇ ਦਿਓ ਇੱਕ ਤੇ ਡੀਲ ਵਧੀਆ ਹੈ ਔਰ ਇੱਕ ਸਮੇਂ ਸਿਰ ਤੁਹਾਡਾ ਐਗਜ਼ਾਮ ਵੀ ਵਧੀਆ ਹੋ ਜਾਏਗਾ ਔਰ ਨਾਲ ਦੀ ਨਾਲ ਸਮੇਂ ਸਿਰ ਤੁਹਾਨੂੰ ਤੁਹਾਡੇ ਗਲਾਸਿਸ ਵੀ ਮਿਲ ਜਾਣਗੇ ਨੰਬਰ ਇੱਕ ਵਾਰੀ ਫਿਰ ਜੀ ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਜਾਂ ਗਲਾਸਿਸ ਆਰਡਰ ਕਰਨੇ ਹੈ 905-460-8888 ਤੇ ਐਡਰੈਸ ਹੈ ਜੀ ਸਾਡਾ ਸਪੈਕਸ ਐਕਸਪ੍ਰੈਸ ਦਾ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਇਹ ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤਾਂ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਸੋ 905-460-8888 905-460-8888
11: ਬਹੁਤ ਬਹੁਤ ਥੈਂਕ ਯੂ ਜੀ
12: ਥੈਂਕ
11: ਯੂ ਜੀ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ ਅਸੀਂ ਢਿੱਲੋਂ ਵੀਡੀਓ ਸਮੋਸਾ ਸਵੀਟ ਫੈਕਟਰੀ ਜੇਕਰ ਤੁਸੀਂ ਕੋਈ ਵੀ ਮਠਿਆਈਆਂ ਲੈਣੀਆਂ ਚਾਹੁੰਦੇ ਹੋ ਹੋਲਸੇਲ ਦੇ ਵਿੱਚ ਤੇ ਸਮੋਸਾ ਸਵੀਟ ਫੈਕਟਰੀ ਨਾਲ ਸੰਪਰਕ ਕਰ ਲਓ 3 ਲੋਕੇਸ਼ਨਾਂ ਨੇ ਉਹਨਾਂ ਦੀਆਂ 416-213-1165 ਕੋਈ ਕਿਸੇ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਬੁੱਢਵਾਈਨ ਬੈਂਕਟ ਹਾਲ ਤੇ ਡਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈਣ ਲਈ 416-743-0003 ਤੇ ਸਿੰਗਾਪੁਰ ਜੂਲਰ ਦੇ ਉੱਤੇ ਵੀ ਸੇਲ ਚੱਲ ਰਹੀ ਹੈ 905-612-1500 ਤੇ ਟਿੱਕਾ ਜੰਕਸ਼ਨ ਦੇ ਸਯੋਗ ਨਾਲ ਇਹ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ ਤੇ ਕਟਾਰੀਆ ਟੂਰ ਐਂਡ ਟਰੈਵਲ 905-678-1200 ਤੇ ਕਾਲ ਕੀਤੀ ਜਾ ਸਕਦੀ ਹੈ ਤੇ ਪੀਜ਼ਾ ਡੀਪੂ ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਤੇ ਅੰਜਮ ਕ੍ਰੇਸ਼ੀ ਹੋ ਰਹੀ 416-570-0157 ਦੇ ਉੱਤੇ ਗੱਲ ਹੋ ਸਕਦੀ ਹੈ ਤੇ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਇੱਕ ਪਲਾਜ਼ਾ ਬਣ ਕੇ 2 ਸਾਲ ਦੇ ਵਿੱਚ ਰੈਡੀ ਹੋਣਾ ਬ੍ਰੈਂਪਟਨ ਦੇ ਵਿੱਚ ਹਾਈਵੇ 410 ਤੇ ਮੇਫੀਲਡ ਦੇ ਏਰੀਏ 'ਚ ਪਲਾਜ਼ਾ ਬਣ ਜਾ ਰਿਹਾ ਕਾਫੀ ਵੱਡਾ ਪਲਾਜ਼ਾ ਜਿਹੜਾ ਇਹ ਬਣ ਜਾ ਰਿਹਾ ਜਿਹੜਾ ਕਿ ਇਸ ਟਾਈਮ ਐਕਸਕਲੂਸਿਵ ਸਾਡੀ ਟੀਮ ਦੇ ਕੋਲ ਹੈ ਔਰ ਤੁਸੀਂ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਬਿਜ਼ਨਸ ਕਰਨਾ ਚਾਹੁੰਦੇ ਹੋ ਆਪਣਾ ਯੂਨਿਟ ਹੋਲਡ ਕਰਵਾਉਣ ਲਈ ਨੰਬਰ ਹੈ 416-881-7070 ਸਿਰਫ 5% ਡਾਊਨ ਦੇ ਕੇ ਤੁਸੀਂ ਇਸਨੂੰ ਹੋਲਡ ਕਰਾ ਸਕਦੇ ਹੋ 416-881-7070 ਤੇ ਗੱਲ ਕਰ ਸਕਦੇ ਹੋ
13: ਬਿਲਕੁਲ ਜੀ ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਦੇ ਸਯੋਗ ਨਾਲ ਵੀ ਪੇਸ਼ ਕਰ ਰਹੇ ਮੁਕੇਸ਼ ਚੌਹਾਨ ਫਰੋਮ ਮੋਰਗੇਜ ਜਲਜਨ ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਜਿਹੜੀ ਅਜੀ ਗੱਲਬਾਤ ਕਰਨੀ ਹੈਗੀ ਆ ਔਰ ਤੁਹਾਨੂੰ ਲੋਨ ਚਾਹੀਦਾ ਅਰਜੈਂਟਲੀ ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਜੀ ਮਿਸ ਆਊਟ ਹੋ ਚੁੱਕੀ ਆ ਤੁਸੀਂ ਬਿਲਕੁਲ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਕੱਲ੍ਹ ਅਸੀਂ ਇਹਨਾਂ ਦੇ ਨਾਲ ਥੋੜੀ ਜੀ ਲੰਬੀ ਚੌੜੀ ਗੱਲਬਾਤ ਜਿਹੜੀ ਜੀ ਕੀਤੀ ਸੀਗੀ ਤੇ ਬਿਲਕੁਲ ਜੀ ਤੁਸੀਂ ਕੋਈ ਵੀ ਸਰਵਿਸਿਸ ਲੈਣੀਆਂ ਮੋਰਗੇਜ ਰਿਲੇਟਡ ਲੋਨ ਰਿਲੇਟਡ ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਅੱਜ ਗੱਲਬਾਤ ਕਰ ਸਕਦੇ ਹਾਂ 647-512-7000 10,000 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਅੱਜ ਟੋਪਿਕ ਤੇ ਗੱਲਬਾਤ ਕਰਨੀ ਸੀ, ਸਾਡੇ ਇੱਕ ਲਿਸਨਰ ਨੇ ਸਵੇਰੇ ਜਿਹੜੀ ਜੀ ਕਾਲ ਕੀਤੀ ਸੀ, ਸੋ ਮਾਫੀ ਚਾਹੁੰਦੇ ਹਾਂ ਕਿ ਅੱਜ ਜਿਹੜੀ ਹੈ ਜੀ ਗੱਲਬਾਤ ਨਹੀਂ ਹੋ ਪਾਈ ਕਿਉਂਕਿ ਰੇਡੀਓ ਥੋੜਾ ਜਿਹਾ ਬਿਜ਼ੀ ਹੋ ਗਿਆ। ਬਟ ਕੱਲ ਨੂੰ ਜਿਹੜਾ ਹੈ ਜੀ ਆਪਾਂ ਜ਼ਰੂਰ ਜਿਹੜਾ ਜੀ ਫਰਾਈਡੇ ਦੇ ਵਿੱਚ ਇਸ ਟੋਪਿਕ ਤੇ ਹੀ ਦੁਬਾਰਾ ਜਿਹੜੀ ਗੱਲਬਾਤ,
11: ਕਿਉਂਕਿ ਬਣਦੀ ਵੀ ਫਰਾਈਡੇ ਕਿਉਂਕਿ ਵੀਕਐਂਡ ਤੇ ਫਿਰ ਇੱਕ ਦੂਜੇ ਦੇ ਘਰਾਂ 'ਚ ਜਾਣਾ, ਫਿਰ ਬੰਦਾ ਧਿਆਨ ਰੱਖਦਾ ਜਾਣ ਤੋਂ ਪਹਿਲਾਂ
13: ਜਾਣ ਤੋਂ ਪਹਿਲਾਂ
11: ਜੀ। ਤੇ ਹੁਣ ਇੱਕ ਵਾਰੀ ਫਿਰ ਆਪਾਂ ਜਿਹੜੀ ਇੰਸ਼ੋਰੈਂਸ ਤੋਂ ਗੱਲਬਾਤ ਕਰਾਂਗੇ ਕਿ ਰੀਬੋ ਲਾਇਸੈਂਸ ਜਿਹਦੇ ਕੋਲ ਹੈ ਤੁਹਾਨੂੰ ਜੋਬ ਮਿਲ ਸਕਦੀ ਹੈ, ਜੋਬ ਮਿਲ ਸਕਦੀ ਹੈ, ਵਧੀਆ ਪੈਸੇ ਤੁਸੀਂ ਕਮਾ ਸਕਦੇ ਹੋ। ਔਰ ਕਿੱਥੇ ਕਿੱਥੇ ਆਫਿਸ ਹੈ ਆਪਣੇ ਜੀ, ਕਿਉਂਕਿ ਜੇ ਕਿਸੇ ਨੂੰ ਲਾਗੇ
14: ਜੋਰਜਟਾਊਨ ਹੈ, ਬ੍ਰੈਂਪਟਨ ਤੋਂ ਬੜਾ ਦੂਰ ਨਹੀਂ ਮਾਨੂਮੈਂਟ ਦੀ।
11: ਓਕੇ,
14: ਤੇ ਜੇ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ ਇੱਕ ਦੋ ਸਾਲ ਦਾ, ਸਾਨੂੰ ਆਫਿਸ ਮੈਨੇਜਰ ਐਕਚੁਅਲੀ ਚਾਹੀਦਾ। ਸੋ ਰੀਬੋ ਦਾ ਲਾਇਸੈਂਸ ਹੋਵੇ ਤੇ ਇੱਕ ਦੋ ਸਾਲ ਦਾ ਮਿਨੀਮਮ ਐਕਸਪੀਰੀਅੰਸ ਹੋਵੇ ਇੰਸ਼ੋਰੈਂਸ ਦਾ,
11: ਤੇ ਬਾਕੀ ਟ੍ਰੇਨਿੰਗ ਤੁਸੀਂ ਦੇ ਦੋਗੇ।
14: ਹਾਂਜੀ ਹਾਂਜੀ, ਟ੍ਰੇਨਿੰਗ ਤੇ ਦੇ ਦਾਂਗੇ, ਬਟ ਇਹ ਕਿਉਂ ਕਰਕੇ ਇਹ ਆਫਿਸ ਮੈਨੇਜਰ ਆ, ਸੋ ਥੋੜਾ ਐਕਸਪੀਰੀਅੰਸ ਬੰਦਾ ਚਾਹੀਦਾ ਸੀ ਇਸ ਪੋਜੀਸ਼ਨ ਨੂੰ।
11: 416-902-0706
14: 416-902-0706
11: ਕਹਿਣ ਲੱਗੇ ਤੁਸੀਂ, ਤਾਂ ਮੈਨੂੰ ਕਨਫਿਊਜ਼ ਕਰਤਾ, ਮੈਨੂੰ ਤਾਂ ਪੰਜਾਬੀ ਤਾਂ ਆਉਂਦੀ ਹੈ ਕੱਲੀ, ਹੋਰ ਤਾਂ ਆਉਂਦਾ ਵੀ ਨੀ ਕੁਛ। 416-902-0706 ਤੇ ਸਾਡੇ ਸਟੂਡੀਓ ਦੇ ਵਿੱਚ ਹੀ ਹਰਪ੍ਰੀਤ ਜੀ ਆਏ ਹੋਏ ਨੇ, ਆਓ ਸਤਿ ਸ਼੍ਰੀ ਅਕਾਲ ਤਾਂ ਬੁਲਾ ਲਓ, ਕੁਛ ਸੰਗੀ ਜਾਂਦੇ ਤੁਸੀਂ, ਤੁਸੀਂ ਤਾਂ ਇੰਨਾ ਚਿਰ ਮੀਡੀਆ
15: ਭਾਈ ਸੰਗਣਾ ਕਿਉਂ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਲਿਸਨ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
11: ਹਰਪ੍ਰੀਤ ਹੋਰੀ ਜਿੱਥੇ ਬਹੁਤ ਸਾਲ ਮੀਡੀਆ 'ਚ ਕਿੰਨਾ ਨੇ ਕੰਮ ਕੀਤਾ, ਹੁਣ ਉਸ ਤੋਂ ਬਾਅਦ ਬਹੁਤ ਟੋਪ ਦੇ ਰਿਐਕਟਰ ਨੇ, ਔਰ ਕਹਿੰਦੇ ਕਿ ਰੀਅਲ ਸਟੇਟ ਦਾ ਕੰਮ ਬਹੁਤ ਵਧੀਆ, ਮੀਡੀਆ ਇਹਨਾਂ ਨੂੰ ਵਾਕਈ ਵਧੀਆ ਜੀ, ਪਰ ਮਿਹਨਤ ਵੀ ਬਹੁਤ ਕਰਨੀ ਪੈਂਦੀ। ਕੋਈ ਖਾਸ ਜੀ ਡੀਲ ਦੱਸੋ ਫਿਰ ਜੇ ਵਧੀਆ ਤਾਂ, ਕੋਈ ਜੇ ਅੱਜ ਸਾਡੇ ਲਿਸਨਰ ਜਿਹੜੇ ਤੁਹਾਨੂੰ ਹੁਣੇ ਫੋਨ ਕਰਨ।
15: ਓਕੇ, ਇਸ ਵੇਲੇ ਸਾਡੇ ਕੋਲ ਕ੍ਰੈਡਿਟ ਵਿਊ ਰੋਡ ਤੇ ਬਿਲਕੁਲ ਜਿਹੜਾ ਪਾਰਕ ਹੈ ਨਾ ਜੀ, ਅਲਡਰਾਡੋ ਪਾਰਕ, ਉਹਦੇ ਨਾਲ ਹੀ ਬਿਲਕੁਲ ਇੱਕ 1.25 ਏਕੜ ਦੀ ਇੱਕ ਪ੍ਰੋਪਰਟੀ ਹੈ, ਜਸਟ ਥੋੜੇ ਦਿਨ ਪਹਿਲਾਂ ਲਿਸਟ ਕੀਤੀ ਹੈ।
11: ਓਕੇ,
15: ਉੱਥੇ ਅਗਰ ਕਿਸੇ ਨੇ ਕੋਈ ਆਪਣਾ ਘਰ ਬਣਾਉਣਾ ਜਾਂ ਆਲਰੇਡੀ ਉੱਥੇ ਘਰ ਬਣਿਆ ਵੀ ਹੋਇਆ ਹੈ, ਕੋਈ ਉਸ ਬਹੁਤ ਸ਼ਾਂਤ ਜਿਹੇ ਏਰੀਆ 'ਚ ਕੋਈ ਰਹਿਣਾ ਚਾਹੁੰਦਾ ਹੈ ਉਸ ਕਮਿਊਨਿਟੀ ਦੇ ਵਿੱਚ,
11: ਕਿਉਂਕਿ ਉੱਥੇ ਬਹੁਤ ਨਵੇਂ ਘਰ ਬਣੇ ਆ, ਬਹੁਤ ਵਧੀਆ ਏਰੀਆ।
15: ਹਾਂਜੀ, ਕੋਈ ਆਪਣਾ ਮੇਰੇ ਖਿਆਲ ਉੱਥੇ 5,000-7,000 ਸਕੁਅਰ ਫੀਟ ਦਾ ਘਰ ਬਣਾ ਸਕਦਾ ਜਿਹਨੇ ਬਣਾਉਣਾ ਆਪਣਾ ਉਸ ਏਰੀਆ 'ਚ, ਤੇ ਉਹ ਘਰ ਬਣਾ ਮਤਲਬ ਜਿਹੜਾ ਪਹਿਲਾਂ ਵੀ ਹੈਗਾ ਡਿਮੋਲਿਸ਼ ਵੀ ਕਰ ਸਕਦਾ, ਪਰ ਉਹ ਲੀਗਲ ਬੇਸਮੈਂਟ ਦੇ ਨਾਲ ਵੀ ਹੈਗਾ ਘਰ ਜਿਹੜਾ ਪਹਿਲਾਂ ਬਣਿਆ ਆ, ਤਾਂ ਅਗਰ ਕਿਸੇ ਨੇ ਬਣਾਉਣਾ ਤੇ ਮੇਰੇ ਖਿਆਲ ਨਾਲ ਬਹੁਤ ਵਧੀਆ ਅਪਰਚੁਨਿਟੀ ਹੈ ਮਤਲਬ ਉਸ ਏਰੀਆ 'ਚ ਰਹਿਣ ਵਾਸਤੇ।
11: ਨੰਬਰ ਦੇ
15: ਮੈਨੂੰ ਅਗਰ ਕਿਸੇ ਨੇ ਕਾਲ ਕਰਨੀ ਹੈ ਇਸ ਡੀਲ ਵਾਸਤੇ ਤੇ ਕਾਲ ਕਰ ਸਕਦੇ ਆ 416-910-5061-416-910-5060
11: ਨੰਬਰ ਚਾਹੀਦਾ ਹੁੰਦਾ ਤੇ ਵਤਨੋ ਦੂਰ ਦਾ ਨੰਬਰ ਤੁਹਾਡੇ ਕੋਲੋਂ ਹੈਗਾ ਹੀ ਹੈ ਬੜੇ ਸਾਲਾਂ ਦਾ, ਈਜ਼ੀ ਨੰਬਰ 9057990999 ਜਾਣੀ 905-799-0999 ਤੇ ਤੁਸੀਂ ਕਾਲ ਕਰ ਸਕਦੇ ਹੋ। ਸਮਾਂ ਆਲਮੋਸਟ ਸਮਾਪਤੀ ਵੱਲ ਨੂੰ ਆ, ਔਰ ਬਾਈ ਕੁਛ ਕਹਿਣਾ ਚਾਹੁੰਦੇ ਹੋਰ?
14: ਬਸ ਕਿਸੇ ਵੀ ਆਪਣੇ ਸਰੋਤੇ ਦਾ ਰਿਨਿਊਅਲ ਆ ਰਿਹਾ ਹੋਮ ਐਂਡ ਆਟੋ ਦਾ, ਤੇ ਬੜਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਨਹੀਂ ਹੈਗਾ, ਬਸ ਲਾਇਸੈਂਸ ਤੁਹਾਡੀ ਪਿਕਚਰ ਚਾਹੀਦੀ, ਉਹ ਤੋਂ ਸਾਰੀ ਇਨਫੋਰਮੇਸ਼ਨ ਆਪਾਂ 80% ਕੱਢ ਲੈਂਦੇ ਹਾਂ, ਤੇ ਮੇਰੀ ਟੀਮ ਤੁਹਾਨੂੰ ਫਾਲੋ ਅਪ ਕਰ ਸਕਦੀ ਹੈ। ਮੇਰਾ ਨੰਬਰ ਹੈ ਜੀ 416-902-0706
13: ਗੱਲਬਾਤ ਹੋ ਸਕਦੀ ਆ। ਔਰ ਕਿਸੇ ਵੀ ਸਪੋਂਸਰ ਰਿਲੇਟਡ ਜਾਂ ਤੁਸੀਂ ਕੋਈ ਵੀ ਰੇਡੀਓ ਰਿਲੇਟਡ ਫੀਡਬੈਕ ਦੇਣਾ ਹੋਵੇ ਤਾਂ ਉਹ ਸਾਡਾ ਨੰਬਰ ਜਿਹੜਾ ਜੀ, ਜਿਹਦਾ ਸੁਖੀ ਜੀ ਨੇ ਦੱਸਿਆ, ਬਹੁਤ ਆਸਾਨ ਹੈ, 9057999999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਸਾਰੇ ਲਿਸਨਰਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸੁਣਦੇ ਨੇ, ਆਪਣੇ ਫੀਡਬੈਕ ਦਿੰਦੇ ਨੇ, ਗੱਲਬਾਤ ਕਰਦੇ ਨੇ। ਸੋ ਕੱਲ ਨੂੰ ਫਰਾਈਡੇ ਦੇ ਵਿੱਚ ਦੁਬਾਰਾ ਗੱਲਬਾਤ ਹੋਊਗੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਔਰ ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।

ਸੁਗੰਧ ਵਰਗਾ, ਕਿਸ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ।

0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
1: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
2: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
1: ਕਾਲ ਕਰੋ 905-874-9898।
3: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ ਹੋ ਘਰ

0: 5 Concord Road in Mississauga. Number 647-262-0000 and home for Hedge.
1: Geda grand furniture dalana baliye.
2: लाओ जी चक्को फिर खुशखबरी ब्रैम्पटन निवासियां ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल रोड ब्रैम्पटन ग्रोसरी सब तो नेड़े इंडियन फ्रूट लैंड 905-456-9900
3: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਵਤਨ ਦੂਰ ਸੁਣਨ ਤੋਂ ਬਾਅਦ ਰੇਡੀਓ ਬਾਰੀ ਆਈ ਆ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਉਸ ਤੋਂ ਬਾਅਦ AM530 ਤੇ ਟੀਮ ਚਲਦੀ ਰਹਿੰਦੀ ਹੈ ਜੀ ਲੜੀ ਚਲਦੀ ਆ ਫਿਰ ਪੰਜਾਬੀ ਲਹਿਰਾਂ ਫਿਰ ਉਡੀਕ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੁੜੇ ਰਹਿਣ ਦੇ ਲਈ ਮੇਰੇ ਨਾਲ ਪ੍ਰੋਗਰਾਮ ਵਿੱਚ ਸਾਥ ਦੇਣਗੇ ਮਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ
4: ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ ਐਮੀ ਵਿਰਕ ਸਾਹਿਬ ਦੇ ਗੀਤਾਂ ਨਾਲ ਤੁਹਾਡੀ ਜਾਣ ਪਛਾਣ ਹੋਰ ਕਰਵਾਵਾਂਗੇ ਐਮੀ ਵਿਰਕ ਸਾਹਿਬ ਦਾ ਸ਼ੋਅ ਆ ਜਿਹੜਾ ਉਹ ਠਾਠਾ ਮਾਰਦਾ ਆ ਰਿਹਾ 30 ਤਰੀਕ ਦਾ ਉਹਦੇ ਬਾਬਤ ਵੀ ਤੁਹਾਨੂੰ ਦੱਸਾਂਗੇ ਕਮਾਲ ਦਾ ਸ਼ੋਅ ਆ ਕੀ ਖਾਸੀਅਤ ਉਸ ਸ਼ੋਅ ਦੇ ਵਿੱਚ ਹੋਏਗੀ ਉਹਦੀਆਂ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਜੇ ਤੁਸੀਂ ਲਾਈਫ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਸੁਪਰਵਿਜ ਦੀ ਇੰਸ਼ੋਰੈਂਸ ਲੱਭ ਰਹੇ ਸੀ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਅਸੀਂ ਇੱਕ ਨੰਬਰ ਦਿੰਦੇ ਹਾਂ ਮੁਸਕਾਨ ਦਿਓਲ ਹੋਣਾ ਦਾ ਇਸ ਨੰਬਰ 'ਤੇ ਕਾਲ ਕਰ ਲਿਓ ਬੈਸਟ ਰੇਟ ਬੈਸਟ ਸਰਵਿਸ ਤੁਹਾਨੂੰ ਮਿਲੂਗੀ ਨੰਬਰ ਨੋਟ ਕਰੋ 647-564-2733 647-564-2733 647-564-2733 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਮੁਸਕਾਨ ਦਿਓਲ ਹੋਣਾ ਦੇ ਨਾਲ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ
4: ਜੀ ਬਿਲਕੁਲ ਤੁਹਾਡੇ ਘਰ ਦੇ ਵਿੱਚ ਕੋਈ ਬਰਥਡੇ ਪਾਰਟੀ ਹੋ ਰਹੀ ਆ ਤੁਸੀਂ ਕੋਈ ਟਿਫਨ ਸਰਵਿਸ ਦੇ ਰਹੇ ਹੋਗੇ ਜਾਂ ਤੁਹਾਡਾ ਕੋਈ ਆਪਣਾ ਰੈਸਟੋਰੈਂਟ ਆ ਡਿਸਪੋਜ਼ਲ ਦੀ ਆਪਾਂ ਨੂੰ ਹਮੇਸ਼ਾ ਜ਼ਰੂਰਤ ਪੈਂਦੀ ਰਹਿੰਦੀ ਹੈ ਤੁਸੀਂ ਘਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਪ੍ਰੋਗਰਾਮ ਕਰਨਾ ਤਾਂ ਤੁਸੀਂ ਇਹਨਾਂ ਤੋਂ ਡਿਸਪੋਜ਼ਲ ਲੈ ਸਕਦੇ ਹੋਗੇ ਇਹਨਾਂ ਕੋਲ ਬੜੇ ਹੀ ਵਾਜਬ ਰੇਟ ਦੇ ਉੱਪਰ ਡਿਸਪੋਜ਼ਲ ਹੁੰਦੇ ਨੇ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਜਿਵੇਂ ਬਰਥਡੇ ਹੋਣਾ ਗਾ ਬਰਥਡੇ ਦੀ ਪੂਰੀ ਡੈਕੋਰੇਸ਼ਨ ਦਾ ਸਮਾਨ ਵੀ ਇਹਨਾਂ ਕੋਲ ਮਿਲ ਜਾਣਾ ਗਾ ਜਸਟ ਤੁਸੀਂ ਸਿਰਫ ਇੱਕ ਜਾ ਕੇ ਦੱਸਣਾ ਕਿ ਸਾਡਾ ਕੀ ਪ੍ਰੋਗਰਾਮ ਆ ਉਸ ਹਿਸਾਬ ਦੇ ਨਾਲ ਤੁਹਾਨੂੰ ਇਹ ਸਾਰੀ ਆਈਟਮ ਪ੍ਰੋਵਾਈਡ ਕਰਵਾਉਣਗੇ ਇੱਕੋ ਇੱਕ ਨੰਬਰ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਦਾ ਯਾਦ ਰੱਖੋ 416-748-2116 ਦੇ ਉੱਪਰ 416-748-2116 ਦੇ ਉੱਪਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਜਾਂ ਇੰਡੀਆ ਤੋਂ ਆ ਰਹੇ ਹੋ ਜਾਂ ਤੁਸੀਂ ਕੋਈ ਆਪਣਾ ਹੋਲੀਡੇ ਪੈਕੇਜ ਬਣਾਉਣਾ ਗਾ ਜਾਂ ਤੁਹਾਡਾ ਕੋਈ ਵੀ ਦੋਸਤ ਮਿੱਤਰ ਕੋਈ ਆ ਰਿਹਾ ਗਾ ਜਾਂ ਕਿਸੇ ਹੋਰ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਘੁੰਮਣ ਜਾਣਾ ਗਾ ਤਾਂ ਤੁਸੀਂ ਬਹੁਤ ਹੀ ਭਰੋਸੇਯੋਗ ਨਾਮ ਦਬਾਬਾ ਟੂਰ ਐਂਡ ਟਰੈਵਲ ਜੀ ਨੂੰ ਯਾਦ ਰੱਖੋ ਇਹਨਾਂ ਦਾ ਨੰਬਰ ਹੈ 905-673-1400 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਦੇ ਦਿੰਦੇ ਹਾਂ 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਸੰਪਰਕ ਕਰੋ
3: ਟਹਿਣਾ ਸਾਹਿਬ ਬਿਲਕੁਲ ਰੈਡੀ ਆ ਟਹਿਣਾ ਸਾਹਿਬ ਤੋਂ ਆਪਾਂ ਖਬਰਾਂ 'ਤੇ ਝਾਤ ਮਰਵਾਉਂਦੇ ਹਾਂ ਟਹਿਣਾ ਸਾਹਿਬ ਕੋਲ ਚੱਲਦੇ ਹਾਂ ਕੁਝ ਪਹਿਲਾਂ ਤੱਕ ਦੋ ਰਿਕਾਰਡਡ ਕਮਰਸ਼ੀਅਲ ਲੈ ਲਈਏ ਉਸ ਤੋਂ ਬਾਅਦ ਆਪਾਂ ਟਹਿਣਾ ਸਾਹਿਬ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜੀ
5: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
6: ਨਹੀਂ ਮੈਂ ਮਰ ਜਾ ਉੱਥੇ ਕੀ ਹੋਣਾ
5: ਜੀਟੀਏ ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨ ਇਨ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ ਡੋਮਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
7: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane, ate tajrbekar Immigration Consultant, Gary Virk nu milo.
5: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-400
3: ਜੀ ਦੋਸਤੋ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਟਹਿਣਾ ਸਾਹਿਬ ਗੱਲਬਾਤ ਕਰਨਗੇ, ਉੱਥੇ ਨਾਲ ਦੀ ਨਾਲ ਕੁਝ ਇੱਕ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਸੁਨੇਹੇ ਵੀ ਤੁਹਾਡੇ ਰੂਬਰੂ ਕਰਾਂਗੇ। ਰੇਡੀਓ ਪ੍ਰੋਗਰਾਮ ਸਾਰੰਗ ਸੁਣਦੇ ਸਾਰੇ ਮਿੱਤਰ ਦੋਸਤਾਂ ਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ, ਏਜਡ ਲਾਇਸੈਂਸ ਤੁਹਾਡੇ ਕੋਲ ਹੈ, ਤਾਂ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਬਹੁਤ ਕਮਾਲ ਦੀ ਕੰਪਨੀ ਆ ਅਟੋਰੋ। ਸੋ ਉਹ ਨਵੇਂ ਡਰਾਈਵਰ ਆ ਜਿਹੜੇ ਉਹਨਾਂ ਨੂੰ ਹਾਇਰ ਕਰ ਰਹੇ ਆ। ਏਜਡ ਡਰਾਈਵਰ ਜੇ ਤੁਸੀਂ ਤੌਰ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਨੰਬਰ ਇੱਕ ਨੋਟ ਕਰਕੇ ਰੱਖ ਲਓ। ਇਹਨਾਂ ਦੇ ਕੋਲ ਸਪੈਸ਼ਲੀ ਤੌਰ 'ਤੇ ਇੱਕ ਤਾਂ ਪੇ ਪੈਕੇਜ ਬਹੁਤ ਵਧੀਆ ਤੁਹਾਨੂੰ ਮਿਲਣਾ। ਸੋ ਪੇ ਪੈਕੇਜ ਬਹੁਤ ਵਧੀਆ ਮਿਲਣਾ ਵਾ, ਅਤੇ ਇਹ ਨਹੀਂ ਕਿ ਅੱਜ ਕੰਮ ਮਿਲ ਗਿਆ ਕੱਲ੍ਹ ਨੂੰ ਨਹੀਂ ਮਿਲਣਾ, ਚਾਰ ਦਿਨ ਮਿਲ ਗਿਆ ਪੰਜ ਦਿਨ ਨਹੀਂ ਮਿਲਣਾ, ਐਕਸੀਲੈਂਟ ਪੇ ਤੁਹਾਨੂੰ ਮਿਲਣੀ ਆ। ਅਤੇ ਮੇਨ ਵੱਡੀ ਗੱਲ ਇਹ ਆ ਕਿ ਤੁਸੀਂ ਪੰਜ ਦਿਨ ਕੰਮ ਕਰਨਾ, ਦੋ ਦਿਨ ਤੁਸੀਂ ਘਰ ਆਪਣੀ ਫੈਮਿਲੀ ਦੇ ਨਾਲ ਸਪੈਂਡ ਕਰ ਸਕਦੇ ਹੋ, ਪੰਜ ਦਿਨ ਕੰਮ ਕਰਨਾ। ਫਲੈਕਸੀਬਲੀ ਜਿਹੜੀ ਟਾਈਮਿੰਗ ਆ ਉਹ ਤੁਸੀਂ ਚੂਜ਼ ਕਰ ਸਕਦੇ ਹੋ। ਓਪਨ ਬੋਰਡ 'ਤੇ ਤੁਸੀਂ ਜਾਣਾ ਚਾਹੁੰਦੇ ਹੋ, ਜਾਂ ਫਿਰ ਡੈਡੀਕੇਟਡ ਟਰੱਕ ਜਿਹੜੇ ਹੈਗੇ ਆ ਇਹਨਾਂ ਕੋਲ ਡੈਡੀਕੇਟਡ ਲੇਨਸ ਨੇ ਜਿਹੜੀਆਂ, ਉਹਨਾਂ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਕਿ ਇੱਕੋ ਜਗ੍ਹਾ ਤੋਂ ਲੋਡ ਚੱਕਿਆ ਅਤੇ ਇੱਕੋ ਜਗ੍ਹਾ 'ਤੇ ਲੋਡ ਲਾਹ ਦੇਣਾ, ਪੰਜ ਦਿਨ ਕੰਮ, ਦੋ ਦਿਨ ਛੁੱਟੀ, ਅਤੇ ਪਰ ਮਾਈਲ ਦੇ ਹਿਸਾਬ ਨਾਲ 60-70 ਸੈਂਟ ਤੁਹਾਨੂੰ ਮਿਲ ਸਕਦੇ ਆ। ਸਾਈਨ ਇਨ ਬੋਨਸ ਜਦੋਂ ਤੁਸੀਂ ਕਰੋਗੇ ਤਾਂ $1,000 ਤੁਹਾਨੂੰ ਸਾਈਨ ਇਨ ਬੋਨਸ ਵੀ ਮਿਲ ਜਾਣਾ, ਅਤੇ ਜੇ ਤੁਸੀਂ ਕਿਸੇ ਨੂੰ ਰੈਫਰ ਕਰਦੇ ਹੋ ਉਹਦਾ ਬੋਨਸ ਵੀ ਤੁਹਾਨੂੰ $500 ਮਿਲ ਜਾਣਾ। ਅਤੇ ਨੰਬਰ ਨੋਟ ਕਰ ਲਓ ਬਾਜੀ, ਇੱਕ ਚੰਗੀ ਕੰਪਨੀ ਦੇ ਵਿੱਚ ਕੰਮ ਕਰਨ ਦੇ ਲਈ ਜਿੱਥੇ ਕੰਮ ਦੀ ਕੋਈ ਘਾਟ ਨਹੀਂ ਹੈ। ਸੋ ਤੁਸੀਂ 905-507-1800 905-507-1800 'ਤੇ ਅੱਜ ਹੀ ਕਾਲ ਕਰ ਲਿਓ, ਕੰਮ ਤੁਸੀਂ ਜਦੋਂ ਮਰਜ਼ੀ ਸਟਾਰਟ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸਵਰਨ ਸਿੰਘ ਟਹਿਣਾ ਸਾਹਿਬ ਵੀ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਆ ਚੁੱਕੇ ਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਬਸ ਇੱਕ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ।
8: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
9: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਸ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828
10: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
11: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
10: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
11: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
12: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
11: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500

0: ਨਿਖੇਧੀ ਕਰਨ ਵਾਲੇ ਵੀ ਹੋਣਗੇ ਕਿ ਨਹੀਂ ਹੋਣਾ ਚਾਹੀਦਾ, ਪਰ ਵਿਚਾਰਕ ਜਿਹੜੀ ਸਾਂਝ ਕਿਸੇ ਨਾਲ ਹੋਵੇ ਤਾਂ ਉਹ ਮੇਰਾ ਖਿਆਲ ਮਤਭੇਦ ਹੋ ਸਕਦੇ ਆ, ਪਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਦੱਸੋ ਵਿਸਤਾਰ ਨਾਲ ਕਿਵੇਂ ਹੋਈ ਆ ਜੀ।
1: ਦੇਖੋ ਭਾਈ ਜੀ, ਪਹਿਲੀ ਗੱਲ ਤਾਂ ਇਹ ਆ ਵੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਪਹਿਲੀ ਵਾਰ ਹਮਲਾ ਨਹੀਂ ਹੋਇਆ। ਤੁਸੀਂ 4 ਦਸੰਬਰ 2024 ਦੇ ਵੱਲ ਝਾਤ ਮਾਰੋ, ਉਦੋਂ ਵੀ ਹੋਇਆ ਸੀ। ਹਾਲਾਂਕਿ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਏਦਾਂ ਦੇ ਹਮਲੇ ਨਹੀਂ ਹੋਣੇ ਚਾਹੀਦੇ, ਕਿਸੇ ਨਾਲ ਵੀ ਤੁਹਾਡੇ ਮਤਭੇਦ ਹੋਣੇ ਸੁਭਾਵਿਕ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੇ ਉੱਤੇ ਹਮਲਾ ਕਰੋ। ਤੇ ਭਾਵੇਂ ਅਕਾਲੀ ਦਲ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਵੀ ਹੋਵੇ, ਪਰ ਤੁਸੀਂ ਇਸ ਤਰੀਕੇ ਨਾਲ ਕਿਸੇ ਦੇ ਉੱਤੇ ਹਮਲਾ ਕਰਨ ਦਾ ਕੋਈ ਅਧਿਕਾਰ ਰੱਖਦੇ ਨਹੀਂ। ਸਾਡੇ ਪੰਜਾਬੀ ਸਮਾਜ ਦੀ ਇੱਕ ਭੇਡ ਚਾਲ ਹੈ ਜੀ ਕਿ ਅਸੀਂ ਕਿਸੇ ਵੀ ਗੱਲ ਨੂੰ ਵਡਿਆਉਂਦੇ ਬਹੁਤ ਆ ਵੀ ਆਹ ਦੇਖੋ ਇਹਨੂੰ ਸਿੱਧਾ ਹੀ ਚੱਕਤਾ ਰੱਖਤਾ ਕਰਤਾ ਉਹ ਕਰਤਾ, ਇਹ ਸਾਡੇ ਸੁਭਾਅ ਦੇ ਵਿੱਚ ਬਾਈ ਗੱਲਾਂ ਹੈਗੀਆਂ। ਹੁਣ ਵੀ ਮੈਂ ਇਹੀ ਗੱਲਾਂ ਦੇਖੋ, ਨੰਦੇੜ ਸਾਹਿਬ ਦੇ ਵਿੱਚ ਗਏ ਹੋਏ ਆ ਇੱਥੇ ਸੁਖਬੀਰ ਸਿੰਘ ਬਾਦਲ ਹੋਣੀ ਆਪਣੇ ਪਰਿਵਾਰ ਸਮੇਤ, ਉਹ ਮੱਥਾ ਟੇਕਣ ਗਏ ਆ, ਨਤਮਸਤਕ ਹੋਣ ਗਏ ਆ। ਸਾਡੇ ਉਹਨਾਂ ਨਾਲ ਵਿਚਾਰਧਾਰਕ ਮਤਭੇਦ ਆ ਬਣ ਦੋ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਹਮਲਾ ਕਰਾਂਗੇ। ਸਾਡੇ ਵਿਚਾਰਧਾਰਕ ਮਤਭੇਦ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਆ ਕਿ ਅਸੀਂ ਕਿਸੇ ਦੇ ਉੱਤੇ ਹਮਲਾ ਕਰੀਏ। ਨਾ ਕਰਨਾ ਚਾਹੀਦਾ ਅਕਾਲੀ ਦਲ ਤੇ, ਨਾ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਦੇ ਆਗੂ ਤੇ। ਪਰ ਇੱਥੇ ਦੇਖੋ ਅੱਜ ਹਮਲਾ ਕੀਤਾ ਗਿਆ, ਉਹਦੇ ਬਾਅਦ ਦੇ ਉੱਤੇ ਮੇਰਾ ਖਿਆਲ ਮੈਂ ਜਿੰਨੇ ਕੁ ਜਾਣਦਾ ਹੁਣ ਤੱਕ 7-8 ਟਾਂਕੇ ਜਿਹੜੇ ਸੁਖਬੀਰ ਬਾਦਲ ਦੀ ਬਾਂਹ ਦੇ ਉੱਤੇ ਲੱਗੇ ਆ, ਉਹਨਾਂ ਦਾ ਗਨਮੈਨ ਵੀ ਜ਼ਖਮੀ ਹੈ। ਉਹ ਕਹਿੰਦੇ ਸੀ ਕਿ ਜਸਪਾਲ ਸਿੰਘ ਨਾਂ ਦਾ ਇੱਕ ਨਿਹੰਗ ਸਿੰਘ ਬਾਣੇ ਵਾਲਾ ਬੰਦਾ, ਜਿਹੜਾ ਕਹਿੰਦੇ ਸੀ ਮੇਰੀਆਂ ਭਾਵਨਾਵਾਂ ਭੜਕੀਆਂ ਹੋਈਆਂ ਵੀ ਇਹਨਾਂ ਨੇ ਬੇਦਬੀਆਂ ਕਰਵਾਈਆਂ ਤੇ ਮੈਂ ਇਸ ਕਰਕੇ ਆਹ ਕੁਝ ਕੀਤਾ ਹੈਗਾ। ਬਾਈ ਇਹ ਸੋਚਣ ਵਾਲੀ ਗੱਲ ਸਿਰਫ ਇਹ ਆ ਵੀ 9.5 ਸਾਲ ਹੋ ਗਏ ਉਹਨਾਂ ਨੂੰ ਸੱਤਾ ਤੋਂ ਬਾਅਦ। 9.5 ਸਾਲਾਂ ਦੇ ਵਿੱਚ ਜੋ ਆਪਾਂ ਸਦਾ ਦੇ ਸਕਦੇ ਸੀ ਨਾ ਉਹ ਇਹੀ ਆ। ਜਿਹੜੇ ਵਰਤਮਾਨ ਆ ਇਹਨਾਂ ਨੇ ਕਿਹੜਾ ਬੇਅਦਬੀ ਦੇ ਮਾਮਲੇ 3 ਸਾਲ ਦਿੱਤਾ, ਜਿਹੜੀ ਕਾਂਗਰਸ ਸੀ ਉਹਨੇ ਕਿਹੜਾ ਦਿੱਤਾ। ਮਤਲਬ ਇਹ ਵੀ ਕਿ ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਨੀਗੇ ਵੀ ਭਾਈ ਇਹ ਪ੍ਰੈਕਟੀਕਲ ਕੀ ਆ, ਕਿਉਂਕਿ ਅਸੀਂ ਜਜ਼ਬਾਤੀ ਲੋਕ ਆ, ਕਦੇ ਜਜ਼ਬਾਤ ਨੂੰ ਕਿਵੇਂ ਵਰਤ ਲੈਂਦੇ ਆ ਕਦੇ ਕਿਵੇਂ ਵਰਤ ਲੈਂਦੇ ਆ। ਮੈਂ ਇਸ ਘਟਨਾ ਲਈ ਸਖ਼ਤ ਸ਼ਬਦ ਤੇ ਨਿਖੇਧੀ ਇਸ ਕਰਕੇ ਕਰਦਾ ਕਿਉਂਕਿ ਬੰਦੇ ਨੂੰ ਬੰਦੇ ਦੇ ਉੱਤੇ ਹਮਲਾ ਕਰਨ ਦਾ ਕੋਈ ਅਧਿਕਾਰ ਨਹੀਂ ਆ, ਨਾ ਹੀ ਟੁਕੜਿਆ ਜਿਹਾ ਬਣ ਕੇ ਵੀ ਮੈਂ ਚੱਕ ਦਿੰਦਾ ਹੁੰਦਾ, ਮੈਂ ਤਾਂ ਇਹ ਕਰ ਦਿੰਦਾ ਹੁੰਦਾ, ਇਹ ਜਿਹੀਆਂ ਗੱਲਾਂ 'ਚ ਪੈਣਾ ਚਾਹੀਦਾ। ਪਰ ਦੁੱਖ ਆ ਵੀ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ ਇਹਨਾਂ ਗੱਲਾਂ ਦੇ ਵਿੱਚ ਹੀ ਸਵਾਦ ਭਾਲਦਾ ਤੇ ਟਕਾਰੇ ਲੈਂਦਾ ਤੇ ਇਸ ਖ਼ਬਰ ਦੇ ਉੱਤੇ ਵੀ ਟਕਾਰੇ ਲਏ।
0: ਮੈਂ ਤਾਂ ਇੱਕ ਦਿਨ ਇੱਕ ਇੰਟਰਵਿਊ ਅਲੱਗ ਦੇਖ ਰਿਹਾ ਸੀ, ਜਿਵੇਂ ਤੁਸੀਂ ਦੱਸਿਆ ਨਾ ਕਈ ਵਾਰ ਆਪਾਂ ਚੱਕ ਤੋਂ ਧਾਰਲੋ ਕਰ ਦਿੰਦੇ ਵੀ ਉਹ ਮੁੰਡਾ ਜਿਹੜਾ ਰਾਜਾ ਬੜਿੰਗੋਣਾ ਦੀ ਰੈਲੀ ਦੇ ਵਿੱਚ ਚੰਨੀ ਦੇ ਨਾਅਰੇ ਲਾਉਂਦਾ ਸੀ ਜਾ ਕੇ, ਉਹਦੀ ਇੰਟਰਵਿਊ ਇੱਕ ਦਿਨ ਮੈਂ ਦੇਖਦਾ ਸੀ ਤੇ ਉਹ ਕਹਿੰਦਾ ਬਾਈ ਮੇਰੀ ਬਾਤ ਨਹੀਂ ਪੁੱਛੀ, ਬਾਅਦ 'ਚ ਕਿਸੇ ਨੇ, ਮੈਂ ਤਾਂ ਬਹੁਤ ਸਾਲ ਪਿੱਛੇ ਚਲੇ ਗਿਆ, ਮੇਰੇ ਰਿਸ਼ਤੇਦਾਰ ਮੇਰੇ ਮਿੱਤਰ ਦੋਸਤ ਉਹਨਾਂ ਨੇ ਵੀ ਮੈਨੂੰ ਛੱਡਤਾ, ਮੇਰੇ ਨਾਲ ਤਾਂ ਜੋ ਕਹਿੰਦਾ ਹੋਈ ਆ ਉਹ ਮੈਂ ਹੀ ਜਾਣਦਾ, ਮੇਰੀ ਤਾਂ ਵੱਡੀ ਮਿਸਟੇਕ ਹੋ ਗਈ, ਮੈਨੂੰ ਜਾਣਾ ਹੀ ਨਹੀਂ ਚਾਹੀਦਾ।
1: ਮੈਂ ਹੋਰ ਗੱਲ ਦੱਸਦਾ ਬਾਈ ਜੀ, ਹੈ ਤਾਂ ਲੋਕਾਂ ਨੂੰ ਗੁੱਸਾ ਲੱਗੂਗਾ ਇਹਨਾਂ ਲੋਕਾਂ ਨਾਲ, ਬਾਈ ਜੀ ਇਵੇਂ ਹੋਣੀ ਚਾਹੀਦੀ ਆ। ਉਹਨੂੰ ਕਿਹਨੇ ਕਿਹਾ ਸੀ ਸੰਘ ਪਾੜ ਜਾ ਕੇ ਮਾਇਕ ਦੇ ਮੂਹਰੇ, ਉਹਨੂੰ ਤਾਂ ਸਾਰਾ ਜ਼ੋਰ ਲਾਤਾ ਸੀਗਾ ਵੀ ਭਾਈ ਫਲਾਣਾ ਆਪਾਂ ਕੀ ਲੈਣਾ, ਆਪਦਾ ਰੋਟੀ ਕਮਾਓ, ਆਪਦੇ ਪੰਜਾਬ ਬਾਰੇ ਸੋਚੋ, ਗਲੀ ਗਵਾਂਢ ਬਾਰੇ ਸੋਚੋ। ਫੁਕਰੀ ਦੇ ਵਿੱਚ ਆ ਕੇ ਕਦੇ ਆਪਾਂ ਉਹਦੇ ਖਿਲਾਫ ਨਾਰਾ ਲਾ ਦਿੰਦੇ ਹਾਂ, ਕਦੇ ਉਹਦੇ ਪੱਖ 'ਚ ਨਾਰਾ ਲਾ ਦਿੰਦੇ ਹਾਂ, ਤੇ ਬਾਅਦ ਦੇ ਵਿੱਚ ਉਹੀ ਕੁਝ ਹੋਣਾ ਜਿਹੜਾ ਇਹਦੇ ਨਾਲ ਹੋਇਆ ਜੀ।
0: ਸੋ ਬਿਲਕੁਲ ਉਹਨੇ ਵੀ ਹੁਣ ਆਹੀ ਗੱਲ ਕਹੀ ਆ ਕਿ ਆਪਾਂ ਕਿਸੇ ਤੋਂ ਕੀ ਲੈਣਾ, ਆਪਦੇ ਘਰੇ ਰੋਟੀ ਖਾਓ, ਕੰਮ ਕਰੋ, ਤੇ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਬਾਅਦ 'ਚ ਕੋਈ ਨਹੀਂ ਪੁੱਛਦਾ। ਜਿਹੜੇ ਕਹਿੰਦੇ ਵੀ ਆ ਬਾਅਦ 'ਚ ਉਹ ਵੀ ਨਹੀਂ ਫੋਨ ਚੱਕਦੇ ਕਹਿੰਦੇ ਜੀ।
1: ਬਿਲਕੁਲ ਸਹੀ ਗੱਲ।
0: ਆਪਾਂ ਅਗਲੀ ਖਬਰ ਤੇ ਚੱਲਦੇ ਹਾਂ, ਜਿਹੜੀ ਪੁਨਰ ਸੁਰਜੀਤੀ ਆ ਜੀ, ਇਹ ਧਾਰਾ ਜਿਹੜੀ ਇਹਦੇ ਵੱਲੋਂ ਪੰਜਾਬ ਦੇ ਜਿਹੜੇ ਵਾਰਿਸ ਆ, ਵਾਰਿਸ ਪੰਜਾਬ ਦੇ ਆ, ਉਹਦੇ ਨਾਲ ਗੱਠਜੋੜ ਦੀ ਪੇਸ਼ਕਸ਼ ਕੋਈ ਕੀਤੀ ਗਈ ਆ, ਇਹਦੇ ਬਾਬਤ ਇਹ ਸਹੀ ਆ, ਸੱਚੀਆਂ ਕੰਸੋਆਂ ਨੇ, ਤੇ ਜੇ ਹੁੰਦੀ ਆ ਤਾਂ ਇਹਨਾਂ ਨੂੰ ਸਟਰੈਂਥ ਮਿਲਦੀ ਆ ਦੋਨੇ ਧਿਰਾਂ ਨੂੰ ਜਾਂ ਨਹੀਂ?
1: ਦੇਖੋ ਜੀ, ਇੱਕ ਤਾਂ ਗੱਲ ਬੜੀ ਮਹੱਤਵਪੂਰਨ ਆ ਬਈ, ਇਹ ਨਾ ਮਾਮਲਾ ਬੜਾ ਗੰਭੀਰ ਜਿਹਾ ਹੋਇਆ, ਕਿਤੇ ਜੀਦਾ ਜਿਹਾ ਹੋਇਆ ਪਿਆ, ਕਿਉਂਕਿ ਪੁਨਰ ਸੁਰਜੀਤੀ ਵਾਲੇ ਇਹ ਗੱਲ ਕਹਿੰਦੇ ਆ ਕਿ ਸਾਡੇ ਨਾਲ ਵਾਰਸ ਪੰਜਾਬ ਦੇ ਵਾਲੇ ਗੱਠਜੋੜ ਕਰ ਲੈਣ। ਵਾਰਸ ਪੰਜਾਬ ਦੇ ਵਾਲੇ ਹਾਲੇ ਤੱਕ ਘਰ ਨਹੀਂ ਪਾ ਰਹੇ, ਜਿਹੜਾ ਆਪਾਂ ਸ਼ੁੱਧ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹ ਕਹਿੰਦੇ ਵੀ ਅਸੀਂ ਚੱਲੇ ਬਹੁਤ ਆ। ਇਹ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜੇ ਗੱਲ ਕਹੀ ਹੈ ਪੇਸ਼ਕਸ਼ ਦੇ ਰੂਪ ਦੇ ਵਿੱਚ, ਉਹ ਕਹਿੰਦੇ ਵੀ ਐਂ ਕਰੋ ਜੀ, 40% ਤੁਸੀਂ ਲੜੋ, 40 ਤਾਂ ਲੜਦੇ ਹਾਂ ਅਸੀਂ, ਤੇ ਬਾਕੀ ਆਪਾਂ ਸ਼ਹੀਦ ਪਰਿਵਾਰਾਂ ਨੂੰ ਹਿੱਸਾ ਦਿੰਦੇ ਹਾਂ, ਤੇ 7 ਮੈਂਬਰੀ ਬਣਾਉਂਦੇ ਕਮੇਟੀ, 3 ਸਾਡੇ ਮੈਂਬਰ, ਤੁਹਾਡੇ 3 ਮੈਂਬਰ, ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ 1 ਮੈਂਬਰ ਆਪਾਂ ਆਧਾਰ ਤੌਰ ਤੇ ਲੈਂਦੇ ਹਾਂ। ਸੋ ਇਸ ਤਰੀਕੇ ਨਾਲ ਉਹਨਾਂ ਨੇ ਗੱਲ ਕਹੀ ਆ। ਪਰ ਮੈਨੂੰ ਲੱਗਦਾ ਜੀ ਕਿ ਦੇਖੋ ਉਹਨਾਂ ਨੇ ਤਾਂ ਹਾਲੇ ਤੱਕ ਕੋਈ ਹਾਮੀ ਨਹੀਂ ਭਰੀ, ਤੇ ਇਹਨਾਂ ਨੂੰ ਜਾਣ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਸ ਵੇਲੇ ਵੱਧ ਲੋੜ ਆ, ਤੇ ਉਹ ਆਪਦਾ ਕੰਮ ਕਰੀ ਜਾਂਦੇ ਤੇ ਇਹ ਆਪਦਾ ਕੰਮ ਜਿਸ ਤਰੀਕੇ ਨਾਲ ਕਰਦੇ ਪਤਾ ਹੀ ਆ। ਪਰ ਇਹ ਵੀ ਆਉਂਦੇ ਸਮੇਂ ਦੇ ਵਿੱਚ ਕਈ ਗੱਠਜੋੜ ਹੋਣੇ ਆ, ਉਹਨਾਂ ਗੱਠਜੋੜਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਸ਼ਾਮਿਲ ਹੁੰਦੀਆਂ ਇਹ ਆਉਣ ਵਾਲੇ

0: ਤੁਸੀਂ ਗੱਲ ਕਰਨਾ ਜੀ।
1: ਜੀ ਸੋ ਦੋਸਤੋ, ਤੁਸੀਂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਵਧੀਆ ਪ੍ਰੋਟੈਕਸ਼ਨ ਦੇ ਲੈਣ ਦੇ ਲਈ ਤੁਹਾਨੂੰ ਮੁਸਕਾਨ ਦਿਓਲ ਉਹਨਾਂ ਨੂੰ ਕਾਲ ਕਰਨੀ ਪੈਣੀ ਹੈ। ਨੰਬਰ ਤੁਹਾਨੂੰ ਅਸੀਂ ਦੇ ਦਿੰਦੇ ਹਾਂ 6475647 33 'ਤੇ ਤੁਸੀਂ ਕਾਲ ਕਰ ਸਕਦੇ ਹੋ। 6475642733 'ਤੇ ਗੱਲਬਾਤ ਤੁਸੀਂ ਕਰ ਲੈਣੀ ਹੈ ਮੁਸਕਾਨ ਦਿਓਲ ਉਹਨਾਂ ਦੇ ਨਾਲ। ਸੋ ਕੱਲ੍ਹ ਨੂੰ ਲਾਈਵ ਲੋਕੇਸ਼ਨ ਸਾਡਾ 6685 ਟੋਮਕਨ ਰੋਡ 'ਤੇ ਹੋਊਗਾ। ਬਾਜੀ ਟਾਣਾ ਸਾਹਿਬ, ਹਰਭਜਨ ਸਿੰਘ ਉਹਨਾਂ ਨੇ ਵੀ ਕਹਿੰਦੇ ਹੁਣ ਥੋੜ੍ਹੀ ਜਿਹੀ ਕੱਢੀ ਆ ਭਾਫ਼, ਚੱਕਿਆ ਢੱਕਣ, ਬਈ ਉਹਨਾਂ ਨੇ ਕਿਉਂ ਛੱਡੀ ਸੀਗੀ ਆਮ ਆਦਮੀ ਪਾਰਟੀ?
0: ਬਾਈ ਜੀ ਦੇਖੋ, ਇਹ ਤਾਂ ਹੈ ਤਾਂ ਡਰਾਮੇਬਾਜ਼ੀ ਆ ਉਹਦੀ। ਉਹਦਾ ਕਾਰਨ ਇਹ ਜੀ ਕਿ ਜਿਸ ਤਰੀਕੇ ਦੇ ਨਾਲ ਨਾ ਉਹਨੇ ਹਰਭਜਨ ਸਿੰਘ ਨੇ ਜੋ ਸਫਾਈ ਪੇਸ਼ ਕੀਤੀ ਆ, ਉਹਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਕਿ ਨਾ ਅਸਲ ਦੇ ਵਿੱਚ ਮੈਂ ਇਸ ਕਰਕੇ ਆਮ ਆਦਮੀ ਪਾਰਟੀ ਛੱਡਤੀ ਕਿਉਂਕਿ ਇਹਨਾਂ ਨੇ ਮੇਰੀ ਬਾਤ ਨੀ ਪੁੱਛੀ। ਇਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਭਾਈ ਤੂੰ ਸਾਡੇ ਵਾਲੇ ਪਾਸੇ ਆ ਜਾ ਆਮ ਆਦਮੀ ਪਾਰਟੀ ਦੇ ਵਿੱਚ, ਤੇ ਅਸੀਂ ਤੇਰੇ ਨਾਲ ਆ ਤੇ ਵੱਡੇ ਪੱਧਰ ਦੇ ਉੱਤੇ ਅਸੀਂ ਤੇਰੇ ਨਾਲ ਰਹਾਂਗੇ। ਉਹ ਕਹਿੰਦੇ ਇਹਨਾਂ ਨੇ ਕੁਛ ਨੀ ਕੀਤਾ ਗਾ, ਮੇਰੀ ਕੋਈ ਸਾਰ ਨੀ ਲਈ ਇਹਨਾਂ ਨੇ। ਉਹ ਕਹਿੰਦੇ ਜੀ ਕਿ ਮੈਂ ਇਹਨਾਂ ਨੂੰ ਕਹਿੰਦਾ ਸੀ ਵੀ ਖੇਡਾਂ ਦੇ ਬਾਰੇ ਆਪਾਂ ਨੂੰ ਆਹ ਕੁਝ ਕਰਨਾ ਚਾਹੀਦਾ, ਆਹ ਕੁਝ ਕਰਨਾ ਚਾਹੀਦਾ। ਇਹਨਾਂ ਨੇ ਕਦੇ ਬਾਤ ਨੀ ਪੁੱਛੀ, ਇਸ ਕਰਕੇ ਭਾਈ ਮੈਂ ਹੁਣ ਪਾਸੇ ਹੋ ਗਿਆ। ਸਪਸ਼ਟ ਗੱਲ ਉਹਦੇ ਕਹੀ ਹੈ ਵੀ ਮੈਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਆ ਵੀ ਭਾਈ ਮੇਰੇ ਜਾਣ ਦੇ ਉੱਤੇ ਹੈਰਾਨ ਕਿਉਂ ਹੁੰਦਾ ਯਾਰ ਸਾਰੇ। ਮੈਂ ਬੀਜੇਪੀ ਦੇ ਵਿੱਚ ਗਿਆ ਇਸ ਕਰਕੇ ਗਿਆ ਕਿਉਂਕਿ ਉੱਥੇ ਖੇਡਾਂ ਦੇ ਬਾਰੇ ਸੋਚਦੇ ਆ। ਇਹਨਾਂ ਨੇ ਤਾਂ ਕਦੇ ਮੇਰੀ ਸਾਰ ਹੀ ਨੀ ਲਈ, ਜੋ ਮੈਂ ਰਾਏ ਦਿੰਦਾ ਸੀ ਉੱਥੇ ਗੌਰ ਹੀ ਨੀ ਕਰਦੇ। ਸੋ ਉਹਨੂੰ ਪਖੰਡ ਜਿਹਾ ਕੀਤਾ ਜੀ ਇਸ ਤਰੀਕੇ ਦੇ ਨਾਲ। ਪਰ ਮੇਰਾ ਮਨ ਇਹ ਕਹਿੰਦਾ ਵੀ ਹੁਣ ਜਿੱਥੇ ਉਹ ਗਏ ਬੀਜੇਪੀ ਉੱਥੇ ਕਿਹੜਾ ਲੰਘਣ ਲੱਗ ਪਏ ਉਹਨੇ, ਕੀ ਪਤਾ ਉਹਦੇ ਹੁਣ ਵੀ ਕੁਛ ਨੀ ਉੱਥੇ। ਨਾ ਪਹਿਲਾਂ ਉਹਦੇ ਕੋਲੋਂ ਕੁਛ ਹੋਇਆ, ਨਾ ਉਹਦੇ ਕੋਲੋਂ ਹੁਣ ਕੁਛ ਹੋਇਆ। ਪਰ ਹਾਂ, ਇੱਕ ਸਿਆਸੀ ਡਰਾਮੇਬਾਜ਼ੀ ਜੀ ਕਰਨੀ ਹਰਭਜਨ ਸਿੰਘ ਵੀ ਸਿੱਖ ਗਿਆ ਤੇ ਉਹ ਹੁਣ ਜਦੋਂ ਨਵੀਂ ਪਾਰਟੀ 'ਚ ਗਿਆ ਉਹਨੂੰ ਪੁਰਾਣੀ ਭੜੀ ਲੱਗਣ ਲੱਗ ਪਈ। ਜਦੋਂ ਪੁਰਾਣੀ ਦੇ ਵਿੱਚ ਸੀ ਉਦੋਂ ਕਹਿੰਦਾ ਸੀ ਕਿ ਸਾਰਾ ਬਦਲਾਅ ਇੱਥੇ ਹੀ ਹੈ ਜੀ।
1: ਟਾਣਾ ਸਾਹਿਬ, ਜਦੋਂ ਪਾਰਟੀਆਂ ਦੇ ਵਿੱਚ ਬੰਦਾ ਜਾਂਦਾ ਤਾਂ ਜਿਵੇਂ ਤੁਸੀਂ ਦੱਸਿਆ ਕਿ ਉਹ ਫਿਰ ਉਹ ਵੀ ਐਂ ਸੋਚ ਦਿੰਦੇ ਆ ਵੀ ਖੇਡ ਦੇ ਜਵਾਕ ਅਜੇ ਖੇਡ ਲੈਣ ਦੇ, ਇੱਕ ਪਾਰਟੀ ਜਾਂ ਦੂਜੀ ਪਾਰਟੀ ਦੇ ਵਿੱਚ ਜਦੋਂ ਜਾਣਾ ਤੇ ਜਿਹੜੇ ਪਾਰਟੀ ਖੇਡਾਂ ਖੇਡਦੀ ਆ ਉਹ ਮੇਰਾ ਖਿਆਲ ਇਹਨਾਂ ਦੀ ਸਮਝ ਤੋਂ ਬਾਹਰ ਹੋ ਜਾਣੀ ਨੇ।
0: ਬਿਲਕੁਲ ਸਹੀ ਗੱਲ ਹੈ ਜੀ। ਦੇਖੋ, ਮੈਂ ਤਾਂ ਅੱਗੇ ਵੀ ਗੱਲ ਕਹਿਣਾ ਹੁੰਦਾ, ਪੰਜਾਬ ਦੇ ਉਹ ਲੋਕ ਮੂਰਖ ਆ ਜਿਹੜੇ ਨੇਤਾਵਾਂ ਦੇ ਪਿੱਛੇ ਸਿਰ ਪੜਵਾਉਂਦੇ ਆ, ਜਿਹੜੇ ਇੱਕ ਦੂਜੇ ਦੇ ਪਿੱਛੇ ਲੱਗਦੇ ਆ ਤੇ ਆਪਦੇ ਭਾਈਚਾਰੇ ਨੂੰ ਛੱਡ ਕੇ ਤੇ ਨੇਤਾ ਪਿੱਛੇ ਲੜਦੇ ਆ, ਆਪਦੇ ਬੰਦਿਆਂ ਨੂੰ ਛੱਡ ਕੇ। ਇਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਵੀ ਕਿਸ ਤਾਂ ਫਲਾਣੇ ਦੇ ਬੰਦੇ ਆ, ਇਹ ਕਦੇ ਆਪਦੇ ਘਰ ਦੇ ਜਾਂ ਪਿੰਡ ਦੇ ਬੰਦੇ ਬਣ ਕੇ ਰਹਿਣ ਦੇ ਨਾਲੋਂ ਕਿਸੇ ਨਾ ਕਿਸੇ ਸਿਆਸੀ ਆਗੂ ਦੇ ਬੰਦੇ ਬਣ ਕੇ ਰਹਿਣਾ ਬਿਹਤਰ ਸਮਝਦੇ ਆ। ਇਹਨਾਂ ਨੂੰ
1: ਚਿੱਟੇ ਕੁਰਤੇ ਪਜਾਮੇ ਪਾ ਕੇ 5-7 ਬੰਦੇ ਨੂੰ ਨਾਲ ਲਿਜਾ ਕੇ ਉਹ ਦਬਦਬਾ ਜਿਹਾ ਬਣਿਆ ਰਹਿਣਾ, ਚਾਹੇ ਕੋਈ ਜਿੱਤਿਆ ਹੋਇਆ ਚਾਹੇ ਕੋਈ ਹਾਰਿਆ ਹੋਇਆ, ਉਹ ਇੱਕ ਮਤਲਬ ਇੱਕ ਅਲੱਗ ਨਸ਼ਾ। ਮੈਂ ਹਜੇ ਵੀ ਦੇਖਦਾ ਕਿ ਕਾਫੀ ਪਿੰਡਾਂ ਦੇ ਵਿੱਚ ਹਜੇ ਵੀ ਇਹ ਚੀਜ਼ ਹੈਗੀ ਆ।
0: ਬਾਈ ਜੀ ਦੇਖੋ, ਬਹੁਤ ਘੱਟ ਦੇਖੋ ਬੰਦਾ ਨਾ, ਹਰ ਬੰਦਾ ਲਾਲਚ ਦੇ ਕਰਕੇ ਸੰਗ ਪਾੜਦਾ, ਪਰ ਲਾਲਚ ਕਿਹੜੀ ਜੇ ਆਪਾਂ ਪੁੱਠਾ ਪੰਗਾ ਲੱਗੇ ਹੀ ਨਾ, ਆਪਾਂ ਨੂੰ ਲੋੜ ਕੀ ਆ। ਆਪਦਾ ਕੰਮ ਕਰੋ, ਆਪਦੀ ਜ਼ਿੰਦਗੀ ਬਸਰ ਕਰੋ, ਜਿੰਨਾ ਤੁਸੀਂ ਸਮਾਜ ਲਈ ਕਰ ਸਕਦੇ ਕਰੋ। ਐਵੇਂ ਨਾਲੇ ਜੇ ਤਾਂ ਉਹ ਕਹਿੰਦੇ ਨਾ ਘਰ ਦੇ ਮੈਂਬਰ ਕਹਿਣ ਵੀ ਪਾਣੀ ਦਾ ਗਲਾਸ ਫੜਾ ਦੇ, ਉਹ ਤਾਂ ਭਜਨ ਦੀ ਬਿਮਾਰੀ। ਇਹਨਾਂ ਨੇ ਪੁੱਛਿਆ ਸੰਘ ਪਾੜਨ ਨੂੰ ਆਪਾਂ ਤੜਕੀ ਤਿਆਰ ਹੋ ਕੇ ਬਹਿ ਜਾਂਦੇ, ਮੈਨੂੰ ਫਲਾਣੀ ਸਾਹਿਬ ਤੱਕ ਲਈ। ਸੋ ਗੱਲ ਇਹ ਕਿ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਗਾ ਵੀ ਅਸੀਂ ਆਪਦਾ ਸਮੇਂ ਦੀ ਕਦਰ ਕਿਵੇਂ ਕਰਨੀ ਆ, ਅਸੀਂ ਆਪਦਾ ਸਨਮਾਨ ਕਿਵੇਂ ਬਚਾਉਣਾ। ਹਰਨ ਹਰਨ ਕਰਦੇ ਹੁਣ ਤੁਰ ਪਏ, ਹਰਨ ਹਰਨ ਕਰਦੇ ਹੁਣ ਤੁਰ ਪਏ, ਸਾਡਾ ਕੰਮ ਹੀ ਇਹ ਬਣ ਗਿਆ ਜੀ।
1: ਟਾਣਾ ਸਾਹਿਬ, ਇੱਕ ਛੱਪੜ ਦੇ ਵਿੱਚ ਕਾਰ ਡਿੱਗੀ ਆ ਤੇ ਉੱਥੇ 3 ਮੌਤਾਂ ਹੋਈਆਂ, ਇਹ ਕਿੱਥੋਂ ਦੀ ਘਟਨਾ ਜੀ?
0: ਇਹ ਖਬਰ ਆਈ ਜੀ ਜਦੋਂ ਕੋਦਰ ਤੋਂ 3 ਮੁੰਡੇ ਗਏ ਸੀਗੇ ਤੇ ਇਧਰ ਪੱਸੀਆਂ ਪਿੰਡ ਆ ਜੀ ਜਗਰਾਉਂ ਦੇ ਵੱਲ, ਤੇ ਉੱਥੇ ਇਹਨਾਂ ਦੀ ਕਾਰ ਰਾਤ ਨੂੰ 1:30-2 ਵਜੇ ਦਾ ਸਮਾਂ ਸੀ ਜਦੋਂ ਛੱਪੜ ਦੇ ਵਿੱਚ ਡਿੱਗ ਪਈ ਤੇ ਤੁਰੰਤ ਹੀ ਡੁੱਬ ਗਈ। 5 ਮੁੰਡੇ ਸਵਾਰ ਸੀ, ਇਹਦੇ ਵਿੱਚ 2 ਬਚ ਗਏ ਆ ਤੇ 3 ਇਹ ਡੁੱਬ ਗਏ ਆ, ਉਹਨਾਂ ਦੀ ਮੌਤ ਹੋ ਗਈ ਆ। ਤੇ ਅਸਲ ਦੇ ਵਿੱਚ ਹਰਪਾਲ ਸਿੰਘ ਚੀਮਾ ਜਿਹੜੇ ਕਿ ਵਿੱਤ ਮੰਤਰੀ ਸਾਹਿਬ ਆ ਪੰਜਾਬ ਦੇ, ਉਹਨਾਂ ਦੇ ਦੋਸਤ ਹੈਗੇ ਆ, ਇਹ ਮੱਥਾ ਟੇਕ ਕੇ ਨਕੋਦਰ ਵਾਲੇ ਡੇਰੇ ਦੇ ਵਿੱਚ ਤੇ ਵਾਪਸ ਆਪਦੇ ਪਿੰਡ ਨੂੰ ਜਾਂਦੇ ਸੀ।
1: ਬਸ ਜਾਂਦੇ ਜਾਂਦੇ ਇੱਕ ਲਾਸਟ ਤੇ ਤੁਸੀਂ ਖਬਰ ਜ਼ਰੂਰ ਇਹ ਕਰ ਦਿਓ ਕਿ ਜਿਹੜੀ ਪੰਜਾਬ ਸਰਕਾਰ ਨੇ ਰਾਜਸਥਾਨ ਨੂੰ ਪਾਣੀ ਦੀ ਬਕਾਇਦਾ ਰਾਇਲਟੀ ਆ ਜਿਹੜੀ ਬਕਾਇਦਾ ਰਹਿੰਦੀ ਹੈ ਉਹਦੇ ਲਈ ਬਕਾਇਆ ਤੇ 30 ਦਿਨ ਦਿੱਤੇ ਆ ਵੀ ਬਕਾਇਆ ਰਾਇਲਟੀ ਆ ਜਿਹੜੀ ਉਹ 30 ਦਿਨਾਂ ਦੇ ਵਿੱਚ ਦਿਓ ਜੀ।
0: ਹਾਂ ਬਿਲਕੁਲ ਜੀ, ਦੇਖੋ ਮਿਲਣੇ ਤਾਂ ਪੈਸੇ ਹੈ ਨਹੀਂ ਗੇ, ਪਰ ਆਪਾਂ ਮੰਗ ਰੱਖੀ ਆ 1,44,083 ਕਰੋੜ ਰੁਪਏ ਦੀ ਮੰਗ ਕੀਤੀ ਗਈ ਆ ਰਾਜਸਥਾਨ ਤੋਂ ਪਾਣੀ ਦੇ ਬਦਲੇ। ਹਰਿਆਣੇ ਤੋਂ ਮੰਗਿਆ ਹੈਗਾ ਜੀ ਪੰਜਾਬ ਦੀ ਸਰਕਾਰ ਨੇ ਵੀ ਸਾਡੇ ਹਿੱਸੇ ਦਾ 312 ਕਰੋੜ ਤੇ 59 ਲੱਖ ਰੁਪਇਆ ਦਿਓ। ਸੋ ਗੱਲ ਕੁੱਲ ਮਿਲਾ ਕੇ 100-300 ਸਿਰੇ ਤੇ ਗੰਢ ਇਹ ਆ, ਆਮ ਆਦਮੀ ਪਾਰਟੀ ਨੇ ਕਹਿ ਦੀ ਕਿ ਤੁਸੀਂ ਪਾਣੀ ਇੰਨੇ ਲੰਮੇ ਸਮੇਂ ਤੋਂ ਵਰਤ ਰਹੇ ਆ ਤੇ ਪੰਜਾਬ ਨੂੰ ਪਾਣੀ ਦੀ ਰਾਇਲਟੀ ਦਿਓ ਤੇ ਪਤਾ ਨੀ ਕਿਹੜੇ ਵੇਲੇ ਚ ਮਿਲਣੀ ਹੈ ਇਹ। ਵੈਸੇ ਪੰਜਾਬ ਸਰਕਾਰ ਨੇ ਕਹਿ ਦੀ ਕਿ ਅਸੀਂ ਰਾਜਸਥਾਨ ਦੀ ਸਰਕਾਰ ਨੂੰ 30 ਦਿਨ ਦਾ ਸਮਾਂ ਦਿੰਦੇ ਹਾਂ, ਜੇ ਸਾਨੂੰ ਨਾ ਮਿਲੀ ਰਾਇਲਟੀ ਤਾਂ ਫਿਰ ਉਹ ਕਹਿੰਦੇ ਜੀ ਅਸੀਂ ਕਾਨੂੰਨੀ ਦਰਵਾਜ਼ਾ ਖੜਕਾ ਦਾਂਗੇ ਜੀ।
1: ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
0: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
1: ਬਹੁਤ ਬਹੁਤ ਮਿਹਰਬਾਨੀ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਯੂਨੀਗਲੋਬਲ ਤੋਂ ਨਾਗਪਾਲ ਸਾਹਿਬ ਵੱਲੋਂ। ਨਾਗਪਾਲ ਸਾਹਿਬ ਸੁਨੇਹਾ ਦੇ ਕੇ ਕੱਲ੍ਹ ਵੀ ਗਏ ਸੀ, ਉਹ ਦੱਸਦੇ ਆ ਕਿ ਭਾਈ ਜੇਕਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਈ ਅਸੀਂ ਜਿਹੜਾ ਹੈ ਜੀ ਕ੍ਰੈਡਿਟ ਚੈੱਕ ਨਹੀਂ ਹੋਣਾ, ਕੋਈ ਕ੍ਰੈਡਿਟ ਹਿੱਟ ਨਹੀਂ ਹੋਣਾ, ਸੋ ਤੁਸੀਂ ਜੇਕਰ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਔਨਲਾਈਨ ਕਲਾਸਿਸ ਜੇ ਲਾ ਸਕਦੇ ਹੋ, ਕੰਮ ਜਿਹੜਾ ਕਰਦੇ ਹੋ ਕਰੀ ਚੱਲੋ, ਉਹ ਕੰਮ ਨਹੀਂ ਛੱਡਣ ਦੀ ਜ਼ਰੂਰਤ ਹੈ, ਸੋ ਪਾਰਟ ਟਾਈਮ ਤੁਸੀਂ ਕਲਾਸਿਸ ਨੇ ਜਿਹੜੀਆਂ ਘਰੋਂ ਬੈਠੇ ਬਿਠਾਇਆ ਨੇ ਔਨਲਾਈਨ ਕਲਾਸਿਸ ਲਾਉਣੀਆਂ ਨੇ ਤਾਂ ਤੁਹਾਨੂੰ ਲੋਨ ਮਿਲ ਸਕਦਾ। ਲੋਨ ਡਿਪੈਂਡ ਕਰਦਾ ਤੁਹਾਨੂੰ 70,000 ਦਾ, 80,000 ਦਾ, ਲੱਖ ਦਾ, 1.5 ਲੱਖ ਦਾ, ਜੇ ਫੈਮਿਲੀ ਤੁਸੀਂ ਦੋਨੇ ਜਣੇ ਹਸਬੈਂਡ ਵਾਈਫ 3 ਬੱਚੇ ਤੁਹਾਡੇ ਹੈਗੇ ਆ, ਉਹਨਾਂ ਨੂੰ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਤੁਸੀਂ ਪਤਾ ਕਰ ਸਕਦੇ ਹੋ। ਔਨਲਾਈਨ ਤੁਸੀਂ ਬੈਠੇ ਬਿਠਾਏ ਨੇ ਘਰੋਂ ਕਲਾਸਿਸ ਜਿਹੜੀਆਂ ਲਾਉਣੀਆਂ ਨੇ ਅਤੇ ਇਨਕਮ ਤੁਹਾਡੀ 50,000, 60,000, 70,000, 2025 ਦੀ, 80,000 ਵੀ ਈਵਨ, ਤਾਂ ਵੀ ਕਹਿੰਦੇ ਕੋਈ ਗੱਲ ਨਹੀਂ ਹੈ, ਕੋਈ ਗਰੰਟਰ ਦੀ ਜ਼ਰੂਰਤ ਨਹੀਂ ਹੈ, ਕੋਈ ਕਿਸੇ ਨੂੰ ਤੁਹਾਡੇ ਕੋਲ ਇਹ ਨਹੀਂ ਹੈ ਕਿ ਤੁਹਾਡੇ ਕੋਲ ਘਰ ਹੋਣਾ ਚਾਹੀਦਾ, ਤੁਹਾਡੇ ਕੋਲ ਕਾਰ ਹੋਣੀ ਚਾਹੀਦੀ ਹੈ, ਕੋਈ ਇਸ ਚੀਜ਼ ਦੀ ਉਹਦੀ ਲੋੜ ਹੀ ਹੈ ਨਹੀਂ ਗੀ। ਨੰਬਰ ਨੋਟ ਕਰ ਲਓ, ਇਹਨਾਂ ਨੂੰ ਕਾਲ ਕਰ ਲਿਓ, 30 ਤੋਂ 90 ਦਿਨਾਂ ਦੇ ਵਿੱਚ ਲੋਨ ਤੁਹਾਨੂੰ ਮਿਲ ਜਾਣਾ। 2.5 ਸਾਲ ਤੁਸੀਂ ਕੁਛ ਪੇ ਨਹੀਂ ਕਰਨਾ, 2.5 ਸਾਲ ਬਾਅਦ 2.5% ਆ ਜਿਹੜਾ ਉਹ ਤੁਸੀਂ ਪੇ ਕਰਨਾ, ਉਹਦੇ ਲਈ ਵੀ ਤੁਹਾਡੇ ਕੋਲ 13-14 ਸਾਲ ਹੈਗੇ ਆ। ਸੋ ਬਾਕੀ ਸਾਰੀ ਇਨਫੋਰਮੇਸ਼ਨ ਚੰਗੀ ਤਰ੍ਹਾਂ, ਜੇ ਤੁਹਾਡੇ ਕੋਲ ਕੋਈ ਸਵਾਲ ਵੀ ਹੋਣ ਤਾਂ ਨਾਗਪਾਲ ਸਾਹਿਬ ਨੂੰ ਤੁਸੀਂ ਕਰ ਸਕਦੇ ਹੋ, ਇਹਨਾਂ ਦੇ ਆਫਿਸ ਵੀ ਜਾ ਸਕਦੇ ਹੋ। ਨੰਬਰ ਨੋਟ ਕਰ ਲਓ, 4-37-264-3175, 4-37-264-3175, 4-37-264-3175 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਬੱਜੀ।

30 अगस्त दिल दी डायरी ते नोट करके रख लो, क्योंकि 30 अगस्त नू एमी विर्क होनी। कमाल दा शो आ जिहड़ा लेके आ रहे आ। ਬਹੁਤ ਕਮਾਲ ਦਾ ਸ਼ੋਅ, ਬੜੀ ਕਮਾਲ ਦੀ ਗਾਇਕੀ, ਬੜੇ ਅਰਸੇ ਬਾਅਦ, ਬੜੀ ਉਡੀਕ ਬਾਅਦ ਐਮੀ ਵਿਰਕ ਹੁਣੀ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੇ ਆ। ਸੋ 30 ਅਗਸਤ ਦਾ ਦਿਨ ਨੋਟ ਕਰਕੇ ਰੱਖ ਲਓ ਦਿਲ ਦੀ ਡੈਰੀ 'ਤੇ। ਸੋ ਤੁਸੀਂ ਇੱਕ ਉਸ ਸ਼ੋਅ ਦਾ ਹਿੱਸਾ ਬਣਨਾ ਜਿਹਦੇ ਵਿੱਚ ਬਹੁਤ ਯਾਰੀਆਂ ਦੀ ਗੱਲਬਾਤ ਹੋਣੀ ਆ, ਬਹੁਤ ਕਮਾਲ ਕਮਾਲ ਦੇ ਗੀਤ ਹੋਣੇ ਆ, ਉਹਨਾਂ ਦੀ ਜਰਨੀ ਦੀ ਗੱਲਬਾਤ ਹੋਣੀ ਆ, ਕਿੱਥੋਂ ਸਫ਼ਰ ਸ਼ੁਰੂ ਕਰਕੇ ਕਿੱਥੇ ਬਾਲੀਵੁੱਡ ਤੱਕ ਕਿਵੇਂ ਪਹੁੰਚਿਆ ਉਹਦੀਆਂ ਗੱਲਾਂ ਬਾਤਾਂ ਵੀ ਹੋਣਗੀਆਂ। ਰਣਵੀਰ ਸਿੰਘ ਹੁਣੀ ਇਕੱਲੇ ਬਹਿ ਕੇ ਬਾਲੀਵੁੱਡ ਵਾਲੇ ਇਹਨਾਂ ਦੇ ਗੀਤ ਵੀ ਸੁਣਦੇ ਆ ਵੀ ਬਾਈ ਸੁਣਾਓ ਗੀਤ ਯਾਰ। ਸੋ ਉਹ ਐਮੀ ਵਿਰਕ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੇ ਆ। ਸੋ 30 ਅਗਸਤ ਦਾ ਦਿਨ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ ਬਾਈ ਜੀ। ਟਿਕਟ ਮਾਸਟਰ.ca 'ਤੇ ਜਾ ਕੇ ਵੀ ਤੁਸੀਂ ਟਿਕਟਾਂ ਲੈ ਸਕਦੇ ਹੋ।

0: ਕੰਮ ਧੰਦੇ ਸਾਰੇ ਛੱਡਣ ਦੀ ਜ਼ਰੂਰਤ ਹੀ ਨਹੀਂ ਹੈ, ਕਿਉਂਕਿ ਸੁੱਖ ਹੁਣੀ ਕਹਿੰਦੇ ਤੁਸੀਂ ਕੰਮ ਧੰਦੇ ਵੀ ਕਰਿਓ ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਜੇ ਫਰਨੀਚਰ ਲੈਣਾ ਵਾ, ਲੇਟੈਸਟ ਫਰਨੀਚਰ ਲੈਣਾ ਵਾ, ਮਾਲ ਸਾਹਿਬ ਚੋਟੀ ਦਾ ਫਰਨੀਚਰ ਲੈਣਾ ਵਾ, ਨਵੇਂ ਡਿਜ਼ਾਈਨ ਵਾਲਾ ਫਰਨੀਚਰ ਲੈਣਾ ਵਾ, ਆਲਾ ਦਰਜੇ ਦਾ ਫਰਨੀਚਰ ਲੈਣਾ ਵਾ, ਸੋ ਫਿਰ ਤੁਹਾਨੂੰ ਜਾਣਾ ਪੈਣਾ 6885 ਟੋਮਕਨ ਰੋਡ ਤੇ।
1: ਜੀ
0: ਸੁਖਬਾਈ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਅਸੀਂ ਵੀ ਕੰਮ ਕਾਰ ਸਾਰੇ ਛੱਡ ਕੇ ਕੱਲ ਦੇ ਲਈ ਤਿਆਰੀਆਂ ਕਰ ਰਹੇ ਹਾਂ, ਕਿਉਂਕਿ ਸਾਰੰਗ ਰੇਡੀਓ ਦਾ ਕੱਲ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ। ਤਿਆਰੀਆਂ ਸਾਡੀ ਟੀਮ ਵੱਲੋਂ ਹੋ ਰਹੀਆਂ, ਐਕਸਾਈਟਮੈਂਟ ਪੂਰੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਬਾਈ ਕਰਨੀ ਆ, ਤੇ ਬੋਪਰਾ ਸਾਹਿਬ ਤੁਹਾਨੂੰ ਮੈਂ ਪਿਕਚਰਾਂ ਭੇਜਦਾ। ਇੰਨੇ ਸੋਹਣੇ ਸੋਹਣੇ ਬੈਡਰੂਮ ਸੈੱਟ ਆਏ ਨਵੇਂ, ਹਾਈਡ੍ਰੋਲਿਕ ਸੋਫਾ ਕੰਮ ਬੈੱਡ ਤੇ ਨਾਲ ਟਰਕੀ ਦੇ ਸੋਫਾ ਸੈੱਟ। ਬਿਲਕੁਲ, ਤੁਸੀਂ ਜਿੱਦਾਂ ਸ਼ਬਦ ਵਰਤਿਆ, ਆਲਾ ਦਰਜੇ ਦੇ ਜਿਹੜੇ ਟਰਕੀ ਸੈੱਲ ਦੇ ਸੋਫਾ ਸੈੱਟ ਆਏ ਆ, ਤੇ ਨਾਲ ਦੀ ਨਾਲ ਇੱਕ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਇਆ। ਪਰਿਵਾਰ ਕੱਲ ਨੂੰ ਪਹੁੰਚ ਜਾਣ ਸਾਡੇ ਕੋਲ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਚੱਲਣਾ ਲਾਈਵ ਲੋਕੇਸ਼ਨ ਪ੍ਰੋਗਰਾਮ। ਰੀਅਲ ਮਾਰਬਲ ਦਾ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ, ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ, ਇਹ ਵੀ ਨਿਊ ਅਰਾਈਵਲ ਨਿਊ ਕਲੈਕਸ਼ਨ ਆਈ ਆ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 1500-1500, 2000 ਦਾ ਲੈਂਦੇ ਆਇਓ। ਜਿਹੜੇ ਪਰਿਵਾਰ ਸਾਡੇ ਕੋਲ ਕੱਲ੍ਹ ਨੂੰ ਪਹੁੰਚਣਗੇ, 499 ਦਾ ਰੀਅਲ ਮਾਰਬਲ ਦਾ ਟੇਬਲ ਵੀ ਮਿਲੂਗਾ, 6 ਚੇਅਰਾਂ ਵੀ ਮਿਲਣਗੀਆਂ, 499 499। ਤੇ ਤੁਸੀਂ ਜਦੋਂ ਆ ਕੇ ਸੇਲਸਮੈਨ ਨੂੰ ਕਹਿਣਾ, ਜਦੋਂ ਬਿੱਲ ਬਣ ਗਿਆ, ਹਲਕਾ ਜਿਹਾ ਕਹਿਣਾ, ਰੇਡੀਓ ਸਾਰੰਗ ਸੁਣ ਕੇ ਆਏ ਆ, ਮਾਈਕਰੋਵੇਵ ਫ੍ਰੀ ਲੈ ਜਾਓ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਬੋਪਰਾ ਸਾਹਿਬ 499 ਦਾ, ਤੇ ਨਾਲ ਮਾਈਕਰੋਵੇਵ ਫ੍ਰੀ ਮਿਲੂਗਾ। ਪਹੁੰਚਣਾ ਕਿੱਥੇ ਆ? 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਬੋਪਰਾ ਸਾਹਿਬ।
0: ਕਿਆ ਬਾਤ ਆ! ਸੋ ਤੁਸੀਂ ਬਾਈ ਜੀ, ਰੀਅਲ ਮਾਰਬਲ ਮਿਲਣਾ ਕਿੱਥੋਂ ਆ? 6885 ਟੋਮਕਨ ਰੋਡ ਤੇ। ਕੱਲ ਨੂੰ ਲਾਈਵ ਔਨ ਲੋਕੇਸ਼ਨ ਤੇ ਪਹੁੰਚ ਜੋ, ਟਾਈਮ ਨਾਲ ਦੇਖੋ, ਡੀਲ ਤੇ ਡੀਲ, ਠਾ ਡੀਲ ਮਿਲਣੀ। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।
3: ਹੱਸ ਕੇ ਜੰਗ ਨੂੰ ਤੋੜਦੀਆਂ ਪੁੱਤਰਾਂ ਨੂੰ ਮਾਵਾਂ।

0: ਜਿੰਨਾ ਚਿਰ ਸਾਰੀ ਨੀ ਜ਼ਮੀਨ ਹਿਲਦੀ ਰੀਝ ਪੂਰੀ ਹੁੰਦੀ ਨੀ ਜੱਟਾਂ ਦੇ ਦਿਲ ਦੀ ਲਾਉਂਦੇ ਪੂਰੇ ਜ਼ੋਰ ਨਾਲ ਹੇਕ ਜੱਟੀਏ ਨੀ ਤੂੰ ਨੱਚਦੇ ਪੰਜਾਬੀ ਆਉਂਦੇ ਦੇਖ ਜੱਟੀਏ
1: ਬਿਲਕੁਲ ਬਿਲਕੁਲ ਨਜ਼ਾਰਾ ਆ ਗਿਆ ਜੀ ਨਜ਼ਾਰਾ ਸੁਣ ਕੇ।

0: ਹੱਥੋਂ ਚਾਰੇ ਨਹੀਂ ਜਾਣਾ ਤੇਰਾ ਮਾਲ ਨਹੀਂ, ਚੋਰੀ ਖਾਧੀ ਨਹੀਂ ਉਹ ਜਾਣੀ 12 ਸਾਲ ਨਹੀਂ, ਅਸੀਂ ਤਖਤ ਹਜ਼ਾਰਾਂ ਨੇ ਉਹ ਛੱਡਣਾ ਨਹੀਂ, ਇੱਕ ਤੇਰੇ ਝੰਗ ਬਦਲੇ, ਸਾਥੋਂ ਮੁੰਦਰਾਂ ਪਵਾਈਆਂ ਨੇ ਉਹ ਜਾਣੀਆਂ, ਕੰਨਾਂ 'ਚ ਗੋਰੇ ਰੰਗ ਬਦਲੇ। ਮੈਂ ਤਾਂ ਬਾਹਲਾ ਟਾਈਮ ਬੈਠਾ ਰਹੂ, ਮੈਂ ਤਾਂ ਤੁਸੀਂ ਕੱਲ ਕਿਹੜੇ ਕਿਹੜੇ ਜ਼ੋਨ 'ਚ ਮੈਨੂੰ ਲੈ ਗਏ, ਮੈਂ ਲਾ ਦੂ 5-7 ਘੰਟੇ ਇਸ ਚੀਜ਼ ਤੇ। ਰਾਜਨ ਬਾਈ ਜੀ ਆ ਜਾਓ, ਮੁਬਾਰਕਬਾਦ ਦਿੰਦਾ ਕਿਉਂਕਿ ਮੈਂ ਤਾਂ ਇਹ ਭੰਗੜੇ ਦਾ ਮੂਡ ਜਿਹਾ ਬਣਾਇਆ। ਇਹ ਆਪ ਵੈਨਕੂਵਰ ਦੀ ਧਰਤੀ ਤੋਂ ਬਹੁਤ ਅੱਛੇ ਕਮਾਲ ਦਾ ਕੰਪੀਟੀਸ਼ਨ ਕਰਕੇ ਉੱਥੋਂ ਪਹੁੰਚੇ ਆ। ਵੈਨਕੂਵਰ ਬਾਈ ਜੀ ਪਹਿਲਾਂ ਤਾਂ ਦੱਸੋ ਕਿਵੇਂ ਰਿਹਾ ਕੰਪੀਟੀਸ਼ਨ, ਕਿੰਨੀਆਂ ਟੀਮਾਂ ਪਹੁੰਚੀਆਂ, ਕਿਵੇਂ ਦਾ ਐਕਸਪੀਰੀਅੰਸ, ਤੇ ਤੁਹਾਡੀ ਪੂਰੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਸਰ।
1: ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ ਰਾਜਵੀਰ ਜੀ, ਸੋ ਭੰਗੜਾ ਐਕਸ ਜਿਹੜਾ ਜੀ ਸਾਡੀ ਜਿਹੜੀ ਫੋਕ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਾਇਆ ਗਿਆ 8 ਅਗਸਤ ਨੂੰ 2026 ਨੂੰ ਸੈਟਰਡੇ ਵਾਲੇ ਦਿਨ, ਤੇ ਸਾਰੇ ਹੀ ਕੈਨੇਡਾ ਦੇ ਵਿੱਚੋਂ ਐਡਮਿੰਟਨ ਤੋਂ, ਸਰੀ ਤੋਂ, ਕੈਲਗਰੀ ਤੋਂ ਤੇ ਨਾਲ ਦੀ ਨਾਲ ਟੋਰੋਂਟੋ ਤੋਂ ਸਾਡੇ ਕੋਲ ਤਕਰੀਬਨ 14 ਟੀਮਾਂ ਪਹੁੰਚੀਆਂ ਜੀ। ਸੋ ਬਹੁਤ ਬਾ ਕਮਾਲ ਜਿਹੜਾ ਜੀ ਕੰਪੀਟੀਸ਼ਨ ਹੋਇਆ, ਤੇ ਬਹੁਤ ਸੋਹਣੀ ਜਿੰਨੀਆਂ ਵੀ ਟੀਮਾਂ ਆਈਆਂ ਨੇ ਬਹੁਤ ਸੋਹਣੀ ਪਰਫਾਰਮੈਂਸ ਕੀਤੀ ਉਹਨਾਂ ਨੇ, ਤੇ ਖਾਸ ਕਰਕੇ ਜੀ ਜਿਵੇਂ ਰੰਗਲਾ ਪੰਜਾਬ ਜਿਹੜੀ ਅਕੈਡਮੀ ਆ ਉਹਨਾਂ ਵੱਲੋਂ, ਤੇ ਆਪਣੇ ਟੋਰੋਂਟੋ ਤੋਂ ਸੂਰਮਾ ਜਿਹੜੀ ਅਕੈਡਮੀ ਆ ਉਹ ਅਨੋਖੇ ਉਹ, ਤੇ ਕੋਹੀਨੂਰ ਤੇ ਨਾਲ ਮਾਲਵਾ ਹੈਰੀਟੇਜ, ਸੋ ਬਹੁਤ ਵਧੀਆ ਵਧੀਆ ਟੀਮਾਂ ਉੱਥੇ ਪਹੁੰਚੀਆਂ, ਤੇ ਬਾ ਕਮਾਲ ਉਹਨਾਂ ਨੇ ਜਿਹੜੇ ਬੱਚਿਆਂ ਸੀ ਜੀ ਉਹਨਾਂ ਨੇ ਉੱਥੇ ਪਰਫਾਰਮੈਂਸਿਸ ਦਿੱਤੀਆਂ ਸਟੇਜ ਦੇ ਉੱਤੇ, ਤੇ ਬਹੁਤ ਸੋਹਣਾ ਰੰਗ ਬਣਿਆ ਜੀ।
0: ਬਹੁਤ ਬਹੁਤ ਮੁਬਾਰਕਬਾਦ ਜੀ, ਤੁਹਾਡੀ ਫੋਕ ਹੈਰੀਟੇਜ ਫਾਊਂਡੇਸ਼ਨ ਆ ਜਿਹੜੀ ਉਹਨੂੰ ਬਹੁਤ ਬਹੁਤ ਮੁਬਾਰਕਬਾਦ। ਇੱਕ ਸਫਲ ਜਿਹੜਾ ਹੈਗਾ ਜੀ ਭੰਗੜੇ ਦਾ ਕੰਪੀਟੀਸ਼ਨ ਜਿਹੜਾ ਹੋਇਆ, ਸੋ ਭੰਗੜਾ ਐਕਸ ਤੁਸੀਂ ਬਹੁਤ ਮਿਹਨਤ ਕੀਤੀ ਆ, ਸੋ ਤੁਹਾਨੂੰ ਅਤੇ ਤੁਹਾਡੀ ਪੂਰੀ ਦੀ ਪੂਰੀ ਟੀਮ ਨੂੰ ਸਾਡੇ ਵੱਲੋਂ ਜਾਣੀ ਕਿ ਸਾਰੰਗ ਰੇਡੀਓ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ।
1: ਬਹੁਤ ਬਹੁਤ ਧੰਨਵਾਦ ਰਾਜੀਵ ਜੀ। ਨਾਲ ਇੱਥੇ ਐਡ ਕਰਨਾ ਚਾਹਾਂਗਾ ਜੀ, ਇਹ ਪਹਿਲਾ ਅਸੀਂ ਕੰਪੀਟੀਸ਼ਨ ਕਰਾਇਆ ਜਿਹਦੇ 'ਚ ਲਾਈਵ ਸਾਰਾ ਭੰਗੜਾ ਚੱਲਿਆ, ਕੋਈ ਵੀ ਰਿਕਾਰਡਿਡ ਨਹੀਂ ਸੀ, ਸਾਰਾ ਪੂਰੇ ਫੋਕ ਨੂੰ ਜਿਹੜਾ ਫੋਕਸ ਕਰਕੇ ਤੇ ਇਹ ਕੰਪੀਟੀਸ਼ਨ ਕਰਾਇਆ ਗਿਆ ਸੀ। ਜਿਸ ਤਰ੍ਹਾਂ ਅਸੀਂ ਯੂਨੀਵਰਸਿਟੀ ਦੇ ਵਿੱਚ ਭੰਗੜੇ ਪਾਉਂਦੇ ਸੀ ਜਦੋਂ ਯੂਨੀਵਰਸਿਟੀ ਸਾਡੇ ਯੂਥ ਫੈਸਟੀਵਲ ਹੁੰਦੇ ਸੀ, ਸੇਮ ਤਰੀਕੇ ਨਾਲ ਜੀ ਕੰਪੀਟੀਸ਼ਨ ਹੋਇਆ। ਸਭ ਤੋਂ ਪਹਿਲਾਂ ਤੇ ਅਸੀਂ ਇਹ ਚੀਜ਼ ਨਿਵੇਕਲਾ ਇਹ ਕੰਮ ਕੀਤਾ ਕਿ ਜਿੱਦਾਂ ਆਪਾਂ ਉੱਥੇ ਸਟੇਜ ਲਗਾਉਂਦੇ ਸੀ ਤੇ ਤਕਰੀਬਨ 5-7 ਮਿੰਟ ਪਹਿਲਾਂ ਸਾਰਿਆਂ ਨੂੰ ਮੌਕਾ ਦਿੱਤਾ ਗਿਆ ਵੀ ਤੁਸੀਂ ਆਪਣਾ ਪੂਰਾ ਸਟੇਜ ਨੂੰ ਦੇਖ ਲਓ, ਸਮਝ ਲਓ, ਤੇ ਸਟੇਜ ਦੇ ਪਿੱਛੇ ਵੀ ਆਉਣ ਜਾਣ ਵਾਸਤੇ ਅਸੀਂ ਕੋਈ ਉੱਦਾਂ ਦੀ ਰੋਕ ਟੋਕ ਨਹੀਂ ਸੀ ਲਗਾਈ ਵੀ ਹਾਂਜੀ ਜੀ ਸਿਰਫ ਜਿਹਨਾਂ ਦੇ ਬੈਂਡ ਵੱਜੇ ਨੇ ਉਹੀ, ਪੂਰਾ ਇੱਕ ਮੇਲੇ ਵਾਲਾ ਮਾਹੌਲ ਸੀ। ਤੇ ਸਭ ਤੋਂ ਵਧੀਆ ਗੱਲ ਸੀ ਜੀ ਜਿਹੜੀ ਜੱਜਮੈਂਟ ਹੋਈ ਆ, ਉਸ ਤੋਂ ਬਾਅਦ ਚੋਂ ਕੋਈ ਮੀਟਿੰਗ ਨਹੀਂ ਸੀ ਔਰ ਸਾਰੀ ਦੀ ਸਾਰੀ ਟੀਮਾਂ ਉਹ ਜਿਹੜੀ ਜੱਜਮੈਂਟ ਸੀ ਉਹਦੇ ਨਾਲ ਬਹੁਤ ਖੁਸ਼ ਹੋਈਆਂ, ਸਾਨੂੰ ਬੜੇ ਵਧੀਆ ਵਧੀਆ ਪੋਜ਼ਿਟਿਵ ਰਿਵਿਊ ਵੀ ਆਏ ਨੇ, ਤੇ ਇਹ ਪਹਿਲਾ ਕੰਪੀਟੀਸ਼ਨ ਸੀ ਜਿਹਦੇ 'ਚ ਅਸੀਂ ਬਹੁਤ ਵੱਡੀ ਕੈਸ਼ ਮਨੀ ਰੱਖੀ ਸੀ ਜੀ। $20,000 ਤੱਕ ਦੇ ਜਿਹੜੇ ਕੈਸ਼ ਪ੍ਰਾਈਜ਼ ਹੈ ਇਹ ਦਿੱਤੇ ਗਏ ਨੇ ਆਪਣੇ ਸਾਰੇ ਹੀ ਜਿਹੜੇ ਪਾਰਟੀਸਪੈਂਟਸ ਆਏ ਨੇ ਉਹਨਾਂ ਨੂੰ। ਜਿਹੜੀ ਪਹਿਲੀ ਟੀਮ ਵਿਜੇਤਾ ਸੀ ਜੀ ਉਹਨੂੰ $3,000 ਦਾ ਕੈਸ਼ ਪ੍ਰਾਈਜ਼ ਸੀ, ਜਿਹੜੀ ਸੈਕਿੰਡ ਟੀਮ ਆਈ ਆ ਉਹਨੂੰ 2,000 ਦਾ, ਤੇ ਜਿਹੜੀ ਥਰਡ ਟੀਮ ਆਈ ਆ ਉਹਨੂੰ 1,000 ਦਾ, ਔਰ ਇਹ 3 ਕੈਟਾਗਰੀਆਂ ਸੀ। ਸੋ ਈਵਨ ਜਿਹੜੇ ਜੂਨੀਅਰ ਟੀਮ ਸੀ ਬੱਚਿਆਂ ਦੀ 16 ਸਾਲ ਤੋਂ ਛੋਟੇ ਬੱਚੇ ਉਹਨਾਂ 'ਚ ਵੀ ਸੇਮ ਸੀ ਜੀ, 3,000, 2,000, 1,000। ਜਿਹੜੀ ਗਰਲਸ ਦੀ ਸੀ ਸੈਕਸ਼ਨ ਉਹਦੇ 'ਚ ਵੀ ਸੇਮ, ਗਰਲਸ ਕੈਟਾਗਰੀ 'ਚ ਵੀ 3,000, 2,000, 1,000, ਇਹਦੇ ਨਾਲ ਨਾਲ ਹੋਰ ਬਹੁਤ ਜ਼ਿਆਦਾ ਪ੍ਰਾਈਜ਼ ਸੀ। ਸੋ ਤਕਰੀਬਨ ਪਹਿਲੀ ਵਾਰੀ ਹੋਇਆ ਸਟੇਜ ਕਿ $20,000 ਤੱਕ ਦੇ ਕੈਸ਼ ਪ੍ਰਾਈਜ਼ ਸਿਰਫ ਬੱਚਿਆਂ ਨੂੰ ਉਹਨਾਂ ਨੂੰ ਉਤਸ਼ਾਹ ਕਰਨ ਦੇ ਲਈ, ਉਹਨਾਂ ਨੂੰ ਭੰਗੜੇ ਨਾਲ ਜੋੜਨ ਦੇ ਲਈ ਇਹ ਦਿੱਤੇ ਗਏ ਨੇ ਜੀ।
0: ਬਹੁਤ ਬਹੁਤ ਮੁਬਾਰਕਬਾਦ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਥੈਂਕ ਯੂ ਵੈਰੀ ਮੱਚ, ਤੁਸੀਂ ਇਹ ਅਪਡੇਟ ਕੀਤਾ, ਤੇ ਨਾਲ ਦੀ ਨਾਲ ਹੀ ਮੈਂ ਚਾਹਾਂਗਾ ਕਿ ਇੱਥੇ ਇਹਨਾਂ ਦਾ ਬਹੁਤ ਕਮਾਲ ਦਾ ਜਿਹੜਾ ਬਿਜ਼ਨਸ ਹੈ ਉਹ ਤਾਂ ਹੈ ਹੀ ਹੈ, ਸਪੈਕਸ ਐਕਸਪ੍ਰੈਸ, ਸੋ ਉੱਥੇ ਵੀ ਅੱਜ ਵੀਰਵਾਰ ਦਾ ਦਿਨ ਹੈ, ਡਾਕਟਰ ਹੈਗੇ ਆ?
1: ਬਿਲਕੁਲ ਜੀ ਬਿਲਕੁਲ ਸਰ, ਡਾਕਟਰ ਅੱਜ ਸਾਡੇ ਕੋਲ ਥਰਸਡੇ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ, ਅੱਜ ਨਹੀਂ ਆ ਸਕਦੇ ਸਾਡੇ ਸਰੋਤੇ, ਤੇ ਕੱਲ ਨੂੰ ਫਰਾਈਡੇ ਨੂੰ ਸਾਡੇ ਕੋਲ ਇੱਥੇ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ, ਤੇ ਨਾਲ ਫਿਰ ਸੈਟਰਡੇ ਨੂੰ ਵੀ ਡਾਕਟਰ ਜਿਹੜੇ ਜੀ ਅਵੇਲੇਬਲ ਨੇ, ਤਿੰਨੋਂ ਦਿਨ ਸਾਡੇ ਕੋਲ ਡਾਕਟਰ ਅਵੇਲੇਬਲ ਹੈ। ਸੋ ਕੰਪਲੀਟ ਕੰਪ੍ਰੀਹੈਂਸਿਵ ਜਿਹੜਾ ਐਗਜ਼ਾਮ ਜੀ ਉਹ ਕਰਵਾ ਸਕਦੇ ਹੋ ਤੁਸੀਂ ਆ ਕੇ। ਤੇ ਰਾਜਵੀਰ ਜੀ ਇੱਥੇ ਇਹ ਵੀ ਐਡ ਕਰਨਾ ਚਾਹਾਂਗਾ ਕਿ ਹੁਣ ਸਕੂਲ ਖੁੱਲ੍ਹਣ ਵਾਲੇ ਨੇ, ਬੱਚਿਆਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਉਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਕਿਉਂਕਿ ਇਹੀ ਟਾਈਮ ਹੁੰਦਾ ਸਾਲ ਦਾ ਵੀ ਜਿਸ ਵੇਲੇ ਬੱਚਿਆਂ ਕੋਲ ਖੁੱਲ੍ਹਾ ਟਾਈਮ ਹੁੰਦਾ, ਛੁੱਟੀਆਂ ਹੈਗੀਆਂ ਨੇ, ਪੇਰੈਂਟਸ ਨੂੰ ਵੀ ਹੁੰਦਾ ਕਿ ਬੱਚਿਆਂ ਨੂੰ ਜੇ ਬੱਚੇ ਕਹਿੰਦੇ ਜੀ ਸਕੂਲ ਜਾਣਾ, ਨਵੀਂ ਐਨਕ ਲਾ ਕੇ ਜਾਣੀ, ਨਵੇਂ ਸ਼ੂਜ਼ ਪਾਉਣੇ, ਨਵੇਂ ਬੈਗ ਲੈਣੇ। ਸੋ ਬਾਕੀ ਚੀਜ਼ਾਂ ਤੇ ਤੁਹਾਨੂੰ ਰੈਡੀਲੀ ਅਵੇਲੇਬਲ ਹੁੰਦੀ ਹੈ, ਤੁਸੀਂ ਬੈਗ ਤੇ ਸ਼ੂਜ਼ ਤੇ ਜਾ ਕੇ ਉਸ ਵੇਲੇ ਬਾਏ ਕਰਕੇ ਆ ਗਏ, ਪਰ ਐਨਕਾਂ ਦਾ ਕੰਮ ਹੈ ਕਿ ਪਹਿਲਾਂ ਤੁਹਾਡਾ ਅੱਖਾਂ ਦਾ ਚੈੱਕਅਪ ਹੋਣਾ, ਫਿਰ ਜਿਹੜਾ ਤੁਸੀਂ ਪ੍ਰਿਸਕ੍ਰਿਪਸ਼ਨ ਮਿਲਣੀ ਹੈ ਉਸ ਨੰਬਰ ਦੇ ਗਲਾਸਿਸ ਆਰਡਰ ਕਰਨੇ ਨੇ, ਔਰ ਉਹਨਾਂ ਨੂੰ ਬਣ ਕੇ ਆਉਣ ਨੂੰ ਵੀ ਹਫ਼ਤੇ ਤੋਂ 10 ਦਿਨ ਲੱਗਦਾ ਹੈ। ਸੋ ਤਕਰੀਬਨ 20 ਦਿਨ ਰਹਿ ਗਏ ਨੇ, 10 ਦਿਨ ਜੇ ਐਨਕਾਂ ਬਣਨ 'ਚ ਲੱਗਣੇ ਨੇ, ਤੇ 10 ਦਿਨ ਦਾ ਤੁਹਾਡੇ ਕੋਲ ਸਿਰਫ ਟਾਈਮ ਰਹਿ ਜਾਂਦਾ ਵੀ ਜਦੋਂ ਤੁਸੀਂ ਆਪਣੀਆਂ ਐਨਕਾਂ ਚੂਜ਼ ਕਰ ਸਕਦੇ ਹੋ। ਸੋ ਵੀਕਐਂਡ ਬਹੁਤ ਥੋੜ੍ਹੇ ਹੈਗੇ ਨੇ, ਜ਼ਰੂਰ ਸਾਡੇ ਕੋਲ ਸਰੋਤੇ ਸਾਰੇ ਇਸ ਵੀਕਐਂਡ ਤੇ ਪਹੁੰਚਣ, ਬੱਚਿਆਂ ਦਾ ਐਗਜ਼ਾਮ ਕਰਾਉਣ, ਬੱਚਿਆਂ ਵਾਸਤੇ ਕਲਾਸਿਸ ਲੈਣ, ਤੇ ਰਾਜਵੀਰ ਜੀ ਸਪੈਸ਼ਲ ਸਪੈਸ਼ਲ ਬੈਕ ਟੂ ਸਕੂਲ ਡੀਲ ਬੱਚਿਆਂ ਵਾਸਤੇ ਲੈ ਕੇ ਆਏ, ਕਿਉਂਕਿ ਬੱਚੇ ਬਹੁਤ ਜ਼ਿਆਦਾ ਟਾਈਮ ਸਕਰੀਨ ਦੇ ਉੱਤੇ ਸਪੈਂਡ ਕਰਦੇ ਨੇ, ਫੋਨ ਦੇ ਉੱਤੇ ਸਪੈਂਡ ਕਰਦੇ ਨੇ, ਕੰਪਿਊਟਰ ਦੇ ਉੱਤੇ, ਲੈਪਟਾਪ ਦੇ ਉੱਤੇ, ਸੋ ਇਸ 'ਚ ਜਿਹੜੀ ਬਲੂ ਲਾਈਟ ਨਿਕਲਦੀ ਹੈ ਅੱਖਾਂ ਨੂੰ ਡੈਮੇਜ ਕਰਦੀ ਹੈ। ਸੋ ਬੱਚਿਆਂ ਵਾਸਤੇ ਸਪੈਸ਼ਲ ਡੀਲ ਹੈ ਜੀ, $129 ਦਾ ਪੈਕੇਜ ਲੈ ਰਹੇ ਨੇ, ਜਿਹ 'ਚ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਨੇ। ਐਂਟੀ ਗਲੇਅਰ ਕੋਟਿੰਗ ਤੁਸੀਂ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਰੀਜ਼ਨ ਬੀਂਗ, ਕਈ ਵਾਰ ਪੇਰੈਂਟਸ ਕਹਿੰਦੇ ਜੀ ਬਲੂ ਲਾਈਟ ਕੋਟਿੰਗ ਪਾਉਣ ਦੇ ਨਾਲ ਐਨਕਾਂ ਮਹਿੰਗੀਆਂ ਹੋ ਜਾ ਰਹੀਆਂ, ਅਸੀਂ ਅਫੋਰਡ ਨਹੀਂ ਕਰ ਸਕਦੇ, ਸੋ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਜਿੰਨੇ ਵੀ ਬੱਚੇ ਆ ਰਹੇ ਨੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਨੇ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ। ਸੋ ਡੀਲਾਂ ਲੈਣ ਲਈ ਪਹੁੰਚਣਾ ਸਪੈਕਸ ਐਕਸਪ੍ਰੈਸ ਉੱਤੇ, ਦੋ ਲੋਕੇਸ਼ਨ ਨੇ, ਕਿਸੇ ਵੀ ਲੋਕੇਸ਼ਨ ਤੇ ਪਹੁੰਚ ਕੇ ਇਹ ਡੀਲਾਂ ਲੈ ਸਕਦੇ ਹੋ। 10635 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵੀ ਤੇ ਸੈਂਟਰਲ ਰੋਡ ਦੀ ਇੰਟਰਸੈਕਸ਼ਨ ਹੈ ਜੀ, ਇੱਥੇ ਡਾਕਟਰ ਅੱਜ ਅਵੇਲੇਬਲ ਨੇ, ਤੇ ਜੇ ਤੁਸੀਂ ਸਾਡੀ ਰੈਜ਼ੋਲੂਸ਼ਨ ਲੋਕੇਸ਼ਨ ਤੇ ਆਣਾ ਜਿੱਥੇ ਡਾਕਟਰ ਕੱਲ ਤੇ ਪਰਸੋਂ ਅਵੇਲੇਬਲ ਨੇ, ਤੇ ਐਡਰੈਸ ਹੈ ਜੀ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਜੀ ਸਾਡਾ 905-460-8888-4608888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888-905-460-8888।

0: ਕੱਲ ਮੈਂ ਗੱਲ ਤੁਹਾਨੂੰ ਸੁਣਾਉਣ ਲੱਗਿਆ ਸੀਗਾ, ਦੱਸਣ ਲੱਗਿਆ ਸੀਗਾ ਕਿ ਇੱਕ ਨਾ ਵੀ ਜਿਵੇਂ ਜੇਕਰ ਤੁਸੀਂ ਕਿਸੇ ਟੇਬਲ ਤੇ ਇੱਕ ਤੁਬਕਾ ਸੁੱਟ ਦੋ ਤਾਂ ਉਹਦਾ ਨਹੀਂ ਪਤਾ ਲੱਗਦਾ ਪਾਣੀ ਦਾ, ਦੋ ਸੁੱਟ ਦੋਗੇ, ਤਿੰਨ ਸੁੱਟ ਦੋਗੇ, 15-20-25 ਤੁਬਕਾ ਤੁਬਕਾ ਕਰਦੇ ਕਰਦੇ ਉਹ ਦਿਸਣ ਲੱਗ ਜਾਊ ਵੀ ਪਾਣੀ ਡੁੱਲਿਆ ਹੋਇਆ ਤੇ ਉਹ ਫਿਰ ਹੌਲੀ ਹੌਲੀ ਇੰਨਾ ਕੁ ਭਰ ਜਾਊਗਾ ਤੁਬਕਿਆਂ ਨਾਲ ਉਹ ਥੱਲੇ ਡੁੱਲਣ ਲੱਗ ਜੂ
1: ਜੀ,
0: ਫਿਰ ਥੱਲੇ ਉਹ ਗਿੱਲਾ ਫਰਸ਼ ਕਰਨ ਲੱਗ ਜੂ, ਫਰਸ਼ ਵੀ ਇੰਨਾ ਕੁ ਭਰ ਜੂਗਾ ਉਹ ਫਿਰ ਪਾਣੀ ਉੱਤੇ ਖੜਾ ਹੋਣ ਲੱਗ ਜੂਗਾ, ਫਿਰ ਉਹਦਾ ਮਤਲਬ ਜਿਵੇਂ ਆਪਾਂ ਇੱਕ ਪਾਉਂਡ ਬਣਾ ਲੈਂਦੇ ਹਾਂ ਉਹ ਬਣ ਲੱਗ ਜੂ ਤੁਹਾਡੇ ਗਿੱਟਿਆਂ ਤੱਕ ਗੋਡਿਆਂ ਤੱਕ ਆਜੂਗਾ, ਫਿਰ ਤੁਹਾਡੇ ਹੌਲੀ ਹੌਲੀ ਲੱਕ ਤੱਕ ਆਜੂਗਾ ਪਾਣੀ ਉਹ ਤੁਬਕਿਆਂ ਦੇ ਨਾਲ ਹੀ, ਤੇ ਫਿਰ ਹੌਲੀ ਹੌਲੀ ਹੌਲੀ ਹੌਲੀ ਹੁੰਦਾ ਤੁਹਾਡੇ ਗਰਦਨ ਤੱਕ ਜਾਂ ਫਿਰ ਨੱਕ ਤੋਂ ਵੀ ਉੱਪਰ ਲੰਘ ਸਕਦਾ। ਉਹ ਸੇਮ ਚੀਜ਼ ਆ ਜਿਹੜੇ ਨੈਗੇਟਿਵ ਥੋਟਸ ਨੇ,
1: ਬਿਲਕੁਲ
0: ਉਹ ਸੇਮ ਚੀਜ਼ ਆ ਕਿ ਨੈਗੇਟਿਵ ਥੋਟ ਇੱਕ ਅੱਧਾ ਆਊਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਤੁਸੀਂ ਉਹਦੇ ਵਿੱਚ ਫੜੇ ਗਏ ਉਹਦੀ ਪਕੜ 'ਚ ਆ ਗਏ, ਫਿਰ 2, 3, 4, 5 ਫਿਰ ਉਹ ਹੌਲੀ ਹੌਲੀ ਜਦੋਂ ਉਹਨਾਂ ਕੋ ਉਹ ਡੁੱਬਣ ਵਾਲਾ ਕੰਮ ਹੋ ਜਾਂਦਾ ਵਾ, ਕਈ ਵਾਰ ਬੰਦੇ ਨੇ ਬੰਦਾ ਸਾਈਡ 'ਤੇ ਨਹੀਂ ਹੁੰਦਾ, ਉਹ ਤੋਂ ਬਚਾਅ ਤਾਂ ਬਹੁਤ ਸੌਖਾ ਵਾ, ਉਹ ਜਿੱਥੇ ਪਾਣੀ ਡੁੱਲ ਰਿਹਾ ਵਾ ਤੁਸੀਂ ਸਾਈਡ 'ਤੇ ਹੋ ਜਾਓ,
1: ਬਿਲਕੁਲ
0: ਤੁਸੀਂ ਤਾਂ ਬਚ ਗਏ, ਪਰ ਤੁਸੀਂ ਵਿੱਚ ਖੜੇ ਰਹਿੰਦੇ ਹਾਂ, ਆਪਾਂ ਵਿੱਚ ਖੜਦੇ ਹਾਂ ਮੈਂ ਆਉਣ ਦੇ ਜਿੰਨੇ ਆਉਂਦੇ ਕੋਈ ਗੱਲ ਨਹੀਂ, ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਯਾਰ ਇਹ 'ਚੋਂ ਨਿਕਲਣਾ ਕਿਵੇਂ, ਫਿਰ ਤੋਂ ਨਿਕਲ ਨਹੀਂ ਜਾਂਦਾ, ਇੱਥੇ ਹੀ ਦਿੱਕਤ ਆਉਂਦੀ ਆ। ਸੋ ਕੋਸ਼ਿਸ਼ ਕਰਿਆ ਕਰੋ ਜੇ ਨੈਗੇਟਿਵ ਥੋਟ ਆਵੇ ਵੀ ਯਾਰ ਮੇਰਾ ਕੰਮ ਨਹੀਂ ਬਣਨਾ, ਯਾਰ ਮੇਰਾ ਆਹ ਨਹੀਂ ਹੋਣਾ, ਉਹ ਨਹੀਂ ਹੋਣਾ, ਉਦੋਂ ਉਹਨੂੰ ਸਟੋਪ ਕਰ ਦਿਆ ਕਰੋ ਕਿ ਸਟੋਪ, ਬਸ ਤੇਰੇ ਲਈ ਜਗ੍ਹਾ ਨਹੀਂ ਹੈ,
1: ਬਿਲਕੁਲ
0: ਤੇਰੇ ਲਈ ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈ, ਮੇਰੇ ਕੋਲ ਆਪਦੇ ਕੋਲ ਬਹੁਤ ਕੁਛ ਹੈ
1: ਜੀ, ਬਿਲਕੁਲ
0: ਅਤੇ ਉਹ ਜਿਵੇਂ ਕਹਿੰਦੇ ਹੁੰਦੇ ਨਾ ਤੁਹਾਨੂੰ ਕਿਸੇ ਦੀ ਤਰੱਕੀ 'ਤੇ ਸੜਨ ਦੀ ਜ਼ਰੂਰਤ ਹੈ,
1: ਬਿਲਕੁਲ ਜੀ
0: ਹੈ ਨਾ,
1: ਬਿਲਕੁਲ ਜੇ ਆਪਣੇ ਮਨ ਦੇ ਵਿੱਚ ਨੈਗੇਟਿਵ ਥੋਟ ਹੋਊਗਾ ਉਹ ਕਿਤੇ ਨਾ ਕਿਤੇ ਆਪਾਂ ਨੂੰ ਜ਼ਰੂਰ ਉਹ ਕਰਦਾ। ਮੈਂ ਹੁਣ ਆਉਂਦੇ ਹੀ ਇਹਨੂੰ ਕਾਲ ਕਰ ਰਿਹਾ ਸੀਗਾ, ਉਹਨਾਂ ਨੇ ਆਹ G2 ਲੈਣਾ ਲਾਇਸੈਂਸ, ਉਹ ਮੈਨੂੰ ਕਹਿੰਦਾ ਵੀ ਕੋਈ ਜਾਣ ਪਹਿਚਾਣ ਵਾਲਾ ਹੈਗਾ ਤਾਂ ਕੋਈ ਮੈਨੂੰ G2 ਮਤਲਬ ਲਾਇਸੈਂਸ ਦਵਾ ਦਿਓ। ਉਹਨੂੰ ਕਾਲ ਕੀਤੀ ਮੈਂ ਵੀ ਐਂ ਕਰਕੇ ਫਲਾਨੇ ਬੰਦੇ ਨੂੰ ਦੇਣੇ ਵੀ ਤੁਸੀਂ ਦੇਖ ਲਓ ਜੇ ਪਾਸ ਹੁੰਦਾ ਹੋਊ, ਉਹਨਾਂ ਨੇ ਮੈਨੂੰ ਜਦੀ ਟੋਕਤਾ, ਮੈਨੂੰ ਕਹਿੰਦੇ ਇਹ ਗੱਲ ਨਹੀਂ ਕਹਿਣੀ ਵੀ ਜੇ ਪਾਸ ਹੁੰਦਾ ਹੋਊ, ਕਿਉਂ ਨਹੀਂ ਪਾਸ ਹੋਊਗਾ ਨੇ,
0: ਯੈਸ
1: ਉਹ ਕਹਿੰਦੇ ਕਿਉਂ ਨਹੀਂ ਪਾਸ ਹੋਊਗਾ,
0: ਕਿਉਂ ਨਹੀਂ, ਹਾਂ
1: ਵੀ ਹੋਊਗਾ, 2 ਲੈਸਰ ਵੱਧ ਦਿੱਤੇ ਜਾਣਗੇ,
0: ਬਸ ਹਾਂ ਕਾਹਤੋਂ ਨਹੀਂ,
1: ਪਰ ਕਿਉਂ ਨਹੀਂ ਹੋਊਗਾ ਨਾ, ਇਹ ਗੱਲ ਤਾਂ ਤੂੰ ਕਹਿੰਦੇ ਉਹਨੂੰ ਭੁੱਲ ਕੇ ਵੀ ਨਹੀਂ ਕਹਿਣੀ। ਉਹ ਮੈਨੂੰ ਪਹਿਲਾਂ ਕਹਿਣ ਲੱਗੇ ਮੈਨੂੰ 2 ਸਾਲ ਹੋ ਗਏ, ਕਹਿੰਦੇ 2 ਸਾਲ ਪਹਿਲਾਂ ਵੀ 2 ਬੰਦੇ ਦੀ ਗੱਲ ਕਰਦਾ ਸੀ ਵੀ 2 ਸਾਲਾਂ ਬਾਅਦ ਹੁਣ ਤੇਰੇ ਯਾਦ ਆਇਆ, ਚਲੋ ਮੇਰੇ ਨੋਨ ਸੀ ਬੰਦੇ ਮੈਨੂੰ ਜਾਣ ਪਹਿਚਾਣ ਆ ਮੇਰੀ ਤੇ ਅਸੀਂ ਗੱਲਾਂ ਕਰਨ ਲੱਗੇ, ਉਹ ਮਹਾ ਯਾਰ ਵੀ ਉਹਨੇ ਮੈਨੂੰ ਕਿਹਾ ਹੀ ਅੱਜ ਦੁਬਾਰਾ, ਕਹਿੰਦੇ ਤੂੰ ਮੋਟੀਵੇਟ ਨਹੀਂ ਕੀਤਾ, ਮੈਂ ਕੀਤਾ ਸੀਗਾ
0: ਮੋਟੀਵੇਟ, ਕਾਹਨੂੰ ਬੰਦਾ ਰੱਖਿਆ ਤੁਸੀਂ, ਹੁਣ ਪਤਾ ਲੱਗ, ਖਾਨ ਸਾਹਿਬ ਸਾਡੇ ਨਾਲ ਆ ਗਿਆ, ਖਾਨ ਸਾਹਿਬ ਨੂੰ ਲੈ ਲਈਏ। ਸੋ ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਹੈ, ਠੀਕ ਠਾਕ ਹੋ ਖਾਨ ਸਾਹਿਬ, ਦੱਸੋ ਜੀ ਦਿਓ ਕਰਾਂ ਖਾਸ ਕੋਈ ਖਾਸ ਜਿਹੜੀ ਡੀਲ ਤੁਹਾਡੇ ਕੋਲ ਆਈ ਹੈ
2: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ, ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478648000, 6478648000
0: ਤੇ ਤੁਸੀਂ ਕਾਲ ਕਰ ਲਿਆ ਖਾਨ ਸਾਹਿਬ ਨੂੰ। ਖਾਨ ਸਾਹਿਬ ਥੈਂਕ ਯੂ ਵੈਰੀ ਮੱਚ,
2: ਥੈਂਕ ਯੂ ਸੋ ਮੱਚ ਰਾਜਵੀਰ ਜੀ,
0: ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ ਜੁੜੇ ਹੋਏ ਰੇਡੀਓ ਪ੍ਰੋਗਰਾਮ। ਸੋ ਲਓ ਜੀ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਿਲਵਰ ਹੱਟ 'ਤੇ ਨਹੀਂ ਹਜੇ ਤੱਕ ਗਏ, ਇੱਕ ਜਿਹੜਾ ਤੁਸੀਂ ਸਿਲਵਰ ਹੱਟ 'ਤੇ ਬੈਜੀ ਮਾਰ ਕੇ ਆਇਓ, ਚਾਂਦੀ ਦੇ ਗਹਿਣੇ ਨਾਲ ਖੱਚਾ ਖੱਚ ਭਰਿਆ ਹੋਇਆ ਸਟੋਰ ਹੈ, ਲੋਕੇਸ਼ਨ ਇਹਨਾਂ ਨੇ ਨਵੀਂ ਕਰ ਲਈ ਹੈ, ਨਵੀਂ ਲੋਕੇਸ਼ਨ 'ਤੇ ਤੁਸੀਂ ਚਲੇ ਜਾਣਾ, 5 ਚੈਰੀਕ੍ਰੈਸਟ ਡਰਾਈਵ 'ਤੇ ਇਹਨਾਂ ਦੀ ਲੋਕੇਸ਼ਨ ਆ ਸਿਲਵਰ ਹੱਟ। ਅਤੇ ਜੇਕਰ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ 'ਤੇ ਨਹੀਂ ਹਜੇ ਤੱਕ ਗਏ, ਕਿਉਂਕਿ ਜੇ ਡਿਸਪੋਜੇਬਲ ਪ੍ਰੋਡਕਟ ਤੁਹਾਨੂੰ ਚਾਹੀਦੇ ਆ, ਤੁਹਾਨੂੰ ਟੇਕ ਆਊਟ ਕੰਟੇਨਰ ਚਾਹੀਦੇ ਆ, ਤੁਹਾਨੂੰ ਕੱਪ ਪਲੇਟਸ ਕਟਲਰੀ ਚਾਹੀਦੀ ਆ, ਕਲੀਨਿੰਗ ਸਪਲਾਈ ਚਾਹੀਦੀਆਂ ਨੇ, ਰੈਸਟੋਰੈਂਟ ਜਾਂ ਫਿਰ ਗਰੋਸਰੀ ਦੀਆਂ ਸਪਲਾਈ ਚਾਹੀਦੀਆਂ ਨੇ, ਹੋਰ ਬਹੁਤ ਕੁਛ ਹੈ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ 'ਤੇ ਜਾਣਾ ਇਹਨਾਂ ਦੇ ਕੋਲੋਂ। ਇਹਨਾਂ ਨੇ ਓਪਨ ਟੂ ਪਬਲਿਕ ਹੀ ਕੀਤਾ ਹੋਇਆ, ਇਹਨਾਂ ਦੇ ਕੋਲੋਂ ਬਹੁਤ ਬਹੁਤ ਕਮਾਲ ਰੇਟ 'ਤੇ ਤੁਹਾਨੂੰ ਇਹ ਸਾਰਾ ਸਮਾਨ ਆ ਜਿਹੜਾ ਉਹ ਮਿਲ ਜਾਣਾ।

0: ਚਾਚਾ ਬਖਸ਼ੀ ਅੱਜ ਕੱਲ ਲੱਭ ਨਹੀਂ ਰਿਹਾ
1: ਜੀ,
0: ਪਤਾ ਨਹੀਂ ਕਿੱਥੇ ਗਿਆ ਹੋਇਆ, ਪਰ ਭਤੀਜਾ ਲੱਭ ਗਿਆ ਚਾਚੇ ਦਾ
1: ਜੀ,
0: ਭਤੀਜਾ ਨਾਲ ਲਿਆਂਦਾ ਆਪਾਂ ਬਾਈ ਪਰਮਜੀਤ ਮੋਰਗੇਜ ਕਿੰਗ ਤੋਂ ਸਾਡੇ ਨਾਲ ਨੇ। ਪਰਮਜੀਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ, ਅੱਜ ਵੀ ਤੁਹਾਨੂੰ ਵੀ ਤੇ ਬਾਕੀ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਚਾਚਾ ਬਖਸ਼ੀ, ਕਿੱਥੇ ਆ?
2: ਚਾਚਾ ਬਖਸ਼ੀ ਇੰਡੀਆ ਗਿਆ ਜੀ, ਉਹ ਹੁਣ ਆਊਗਾ, ਗਰਮੀ ਤੋਂ 2 ਮਹੀਨੇ ਬਾਅਦ ਆਊਗਾ ਹੁਣ ਬੱਚੇ।
0: ਅੱਛਾ, ਇੱਕ ਗੱਲ ਪਹਿਲਾਂ ਮੈਂ ਇਹ ਦੱਸੋ ਮੈਨੂੰ, ਮੈਂ ਇਹਨਾਂ ਦੀ ਇੱਕ ਗੱਲ ਸੁਣੀ, ਪਤਾ ਨਹੀਂ ਸਹੀ ਵੀ ਹੈ ਮੈਨੂੰ ਲੱਗੀ ਵੈਸੇ
1: ਜੀ,
0: ਤੇ ਹਰੇਕ ਦਾ ਆਪੋ ਆਪਣਾ ਵਿਚਾਰ। ਇਹ ਕਹਿੰਦੇ ਯਾਰ ਜੇ ਅਮੀਰ ਬਣਨਾ, ਅਮੀਰ ਦਿਖਣ, ਅਮੀਰ ਹੋਣ ਲਈ ਅਮੀਰ ਦਿਖਣਾ ਬੜਾ ਜ਼ਰੂਰੀ ਹੈ
1: ਜੀ,
0: ਪਰ ਕਈ ਲੋਕ ਕਹਿੰਦੇ ਨਹੀਂ ਦਿਖਣਾ ਨਹੀਂ ਜ਼ਰੂਰੀ,
1: ਕਹਿੰਦੇ ਵੀ ਸਿੰਪਲ ਰਹੋ,
0: ਵੀ ਸਿੰਪਲ ਰਹੋ। ਇਹ ਕਹਿੰਦੇ ਜੇ ਅਮੀਰ ਬਣਨਾ ਤਾਂ ਅਮੀਰ ਦਿਖਣਾ ਵੀ ਬੜਾ ਜ਼ਰੂਰੀ ਹੈ, ਸਹਿਮਤ ਹੋ ਬਾਈ ਜੀ?
2: ਮੈਂ ਬਿਲਕੁਲ ਸਹਿਮਤ ਹੋ ਜੀ ਤੁਹਾਡੀ ਇਸ ਗੱਲ ਦੇ ਨਾਲ। ਨਾਲੇ ਇਹਨਾਂ ਨੇ ਪਤਾ ਕੀ ਹੁੰਦਾ, ਦੇਖੋ ਤੁਸੀਂ ਧੱਕਾ ਨਹੀਂ ਕਰ ਸਕਦੇ ਨਾ ਆਪਣੇ ਆਪ ਨਾਲ ਨਾ ਕਿਸੇ ਹੋਰ ਦੇ ਨਾਲ। ਜੇ ਅੱਜ ਤੁਹਾਡਾ ਦਿਲ ਕਰਦਾ ਯਾਰ ਪ੍ਰਾਡਾ ਦੇ ਸ਼ੂ ਪਾਉਣੇ ਆ, ਅੱਜ ਤੁਹਾਡਾ ਦਿਲ ਕਰਦਾ ਮੈਂ ਲੈਂਬਰਗਿਨੀ ਚਲਾਉਣੀ ਹੈ, ਤੁਹਾਡਾ ਦਿਲ ਕਰਦਾ ਮੈਂ ਟੈਸਲਾ ਚਲਾਉਣੀ, ਉਹ ਤੁਸੀਂ ਕਿਸੇ ਨੂੰ ਦਿਖਾਉਣੀ ਜ਼ਰੂਰਤ ਥੋੜੀ ਹੈ, ਉਹ ਤਾਂ ਆਪਣੇ ਲਈ ਤੁਸੀਂ ਕਰਦੇ ਹੋ ਨਾ। ਅਗਰ ਤੁਹਾਡਾ ਦਿਲ ਕਰਦਾ ਤੇ ਡੈਫੀਨੇਟਲੀ ਉਸ ਕੰਮ ਕਰ ਲੈਣਾ ਚਾਹੀਦਾ। ਮੈਂ ਤਾਂ ਕਹਿੰਦਾ ਹੁਣ ਪਤਾ ਨਹੀਂ ਹੁੰਦਾ ਕਦੋਂ ਪਟਾਕਾ ਪੈ ਜਾਣਾ, ਦਿਲ 'ਚ ਕੋਈ ਰਿਗਰੈਟ ਰਹਿ ਨਾ ਜਾਵੇ ਇਸ ਚੀਜ਼ ਦਾ, ਕਿਹੜਾ ਕੰਮ ਕਰਨੋਂ ਰਹਿ ਗਿਆ, ਜੋ ਦਿਲ ਆਉਂਦਾ ਕਰ ਲਓ। ਨਾਲੇ ਜਿਹੜਾ ਬੰਦਾ ਆਪਣੀ ਇੱਜ਼ਤ ਆਪ ਨਹੀਂ ਕਰਦਾ ਬਾਹਰੋਂ ਦੀ ਇੱਜ਼ਤ ਹੋ ਹੀ ਨਹੀਂ ਸਕਦੀ, ਸਿੰਪਲ ਜਿਹਾ ਫਾਰਮੂਲਾ ਭਾਈ ਸਾਹਿਬ।
0: ਮਤਲਬ ਸੈਲਫ ਰਿਸਪੈਕਟ ਸਭ ਤੋਂ ਵੱਧ ਬੜੀ ਜ਼ਰੂਰੀ ਹੈ,
2: ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਤੁਸੀਂ ਆਪਣੀਆਂ ਨਜ਼ਰਾਂ 'ਚ ਆਪ ਗਿਰਨ ਲੱਗ ਜਾਂਦੇ ਨਾ ਭਾਜੀ, ਫਿਰ ਜੀਣ ਦਾ ਕੋਈ ਖਾਸ ਮਕਸਦ ਰਹਿ ਨਹੀਂ ਜਾਂਦਾ ਬੰਦੇ ਦਾ।
0: ਪਰਮਜੀਤ ਬਾਈ ਜੀ, ਮੈਂ ਤੁਹਾਨੂੰ ਬੰਦਾ ਡਾਈਟਿੰਗ ਤੇ ਗਿਆ, ਤੁਸੀਂ ਛੋਲੇ ਭਟੂਰੇ ਕਿਉਂ ਖਵਾਈ ਜਾਂਦੇ ਹੋ?
2: ਕੁਛ ਨੀ ਹੁੰਦਾ ਭਾਜੀ ਛੋਲੇ ਭਟੂਰੇ ਖਾਣ ਨਾਲ, ਰਾਜਵੀਰ ਜੀ ਮੈਂ ਤੁਹਾਨੂੰ ਦੱਸ ਰਿਹਾ ਬਾਰ ਬਾਰ, ਇਹ ਸਿਰਫ ਗੱਲਾਂ ਨੇ, ਹੁਣ ਕਈ ਦਵਾਈਆਂ ਭਾਜੀ, ਹੁਣ ਗਜਰੇਲਾ ਮਠਿਆਈ ਥੋੜੀ ਭਾਜੀ ਤਾਂ ਦਵਾਈ ਹੈ, ਦੇਖੋ ਕਿਆ ਉਹਦੇ ਕੁਛ ਭਾਜੀ, ਉਹਦੇ ਚਾਹ ਦੁੱਧ ਚਾਹ ਗਾਜਰ, ਉਹਦੇ ਚ ਦੇਸੀ ਘਿਓ, ਉਹਦੇ ਚ ਫੂਡ, ਉਹਦੇ ਚ ਉਹ ਤਾਂ ਮੈਡੀਸਨ ਹੈ।
0: ਇੱਕ ਦਿਨ ਮੈਂ ਇਹਨਾਂ ਕੋਲ ਗਿਆ, ਪਤਾ ਮੈਂ ਇਹਨਾਂ ਕੋਲ,
3: ਮੈਂ ਇੱਥੇ ਪਰਮਜੀਤ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਮੈਂ
0: ਤੁਹਾਨੂੰ
3: ਬਿਲਕੁਲ ਜੀ, ਉਹ ਕਹਿੰਦੇ ਇੱਕ ਦਿਨ ਨਾ ਮੈਂ ਵੀਡੀਓ ਦੇਖ ਰਿਹਾ ਸੀ, ਉਹ ਕਹਿੰਦੇ ਜਿੰਮ ਦਾ ਕੋਈ ਫਾਇਦਾ ਹੀ ਨਹੀਂ,
0: ਤੁਸੀਂ ਦੋਨੇ ਕਰ ਲਓ,
3: ਤੇ ਉਹ ਕਹਿੰਦਾ ਵੀ ਅਜਗਰ ਆ ਸੁੱਤਾ ਰਹਿੰਦਾ ਨਾ, ਉਹ 100 ਸਾਲ ਤੋਂ ਵੀ ਉੱਪਰ ਜਾਂਦਾ ਘੋੜਾ ਗਾ, ਘੋੜਾ ਹਰ ਰੋਜ਼ ਭੱਜਦਾ, ਉਹ 10 ਸਾਲ ਤੋਂ ਵੱਧ ਨਹੀਂ ਜਾਂਦਾ
0: ਮੇਰੀ ਗੱਲ ਸੁਣੋ, ਮੈਨੂੰ ਸਾਹ ਫਿਰ ਤੁਸੀਂ ਕਹਿੰਦੇ ਲਿਖੇ ਉਨੇ ਜਿੰਨੇ ਲਿਖੇ ਆ,
3: ਤਾਂ ਕਰਕੇ ਹੌਲੀ ਹੌਲੀ ਲਵੋ।
0: ਇਹ ਮੈਨੂੰ ਕਹਿੰਦੇ ਇੱਕ ਦਿਨ ਮੈਂ ਚਲੇ ਗਿਆ, ਮੈਨੂੰ ਕਹਿੰਦੇ ਪਕੌੜੇ ਖਾ, ਮੈਂ ਕਿਹਾ ਵੀ ਮੈਂ ਨੀ ਖਾਣੇ ਹਨ, ਵੀ ਤਲੀਆਂ ਚੀਜ਼ਾਂ ਮੈਂ ਪਕੌੜੇ ਪਕੌੜੇ ਬੰਦ ਕੀਤੇ, ਕਹਿੰਦੇ ਕਾਹਦੇ ਲਈ, ਮੈਂ ਕਿਉਂ ਵੈਸੇ, ਕਹਿੰਦੇ ਕਾਹਦੇ ਬਣਦੇ ਪਕੌੜੇ, ਮੈਂ ਬੇਸਣ ਦੇ, ਕਹਿੰਦੇ ਤੇ ਬੇਸਣ ਤੂੰ ਬੇਸਣ ਦਾ ਉਹ ਕੁਛ ਵੀ ਨੀ, ਮੈਂ ਕਹਿੰਦਾ ਬੇਸਣ ਦਾ, ਮੈਂ ਕਿਹਾ ਚਿੱਲਾ ਬੇਸਣ ਦਾ ਬਣਾ ਕੇ ਖਾਈਦਾ ਹਨਾ
1: ਜੀ,
0: ਵੀ ਉਹ ਵਧੀਆ ਹੁੰਦਾ, ਕਹਿੰਦੇ ਉਹ ਵੀ ਬੇਸਣ ਇਹ ਵੀ ਬੇਸਣ ਹੈ, ਤਾਂ ਮੈਂ ਕਿਹਾ ਇਹ ਤਲੇ ਹੋਏ ਆ, ਉਹ ਕਹਿੰਦੇ ਤਲੇ ਹੋਇਆ ਤੂੰ ਨਾ ਮਤਲਬ ਦੂਜੇ ਲੋਟ ਕਰ ਖਾ ਗਈ, ਮਤਲਬ ਹੈ ਤਾਂ ਬੇਸਣ, ਕਹਿੰਦੇ ਚੰਗੀ ਚੀਜ਼ ਤਾਂ ਜਾ ਰਹੀ ਆ। ਉਹ ਮੈਂ ਇਹਨਾਂ ਦੀ ਕਈ ਵਾਰ ਗੱਲਾਂ ਜੀ ਤੂੰ ਹੈਰਾਨ ਹੋ ਜਾਂਦਾ, ਫਿਰ ਮੈਂ ਕਹਿੰਦਾ ਵੀ ਅੱਜ ਮੈਂ ਹੋਣਾ ਚਾਹੀਦਾ ਨਵੀਂ ਛੱਡਤੀ ਇਹਨਾਂ ਨੇ,
3: ਬਿਲਕੁਲ
0: ਹੈ
3: ਨੀ ਇਸ ਗੱਲ ਨਾਲ ਮੈਂ ਵੀ ਸਹਿਮਤ ਹੋ ਗਿਆ
0: ਯਾਰ।
2: ਖਾਣ ਦਾ ਕੋਈ ਟਾਈਮ ਹੀ ਨੀ ਹੈਗਾ, ਮੈਂ ਕਹਿੰਦਾ ਭੁੱਖ ਕਦੀ ਵੀ ਲੱਗ ਸਕਦੀ,
3: ਬਿਲਕੁਲ
2: ਮੇਰੀ ਗੱਲ ਨੂੰ ਕਰੋ ਨਾ ਫਾਲੋ ਭਾਜੀ, ਹਾਂ ਵੀ ਸਵੇਰੇ ਉੱਠ ਕੇ ਵਰਤ ਤੋੜਨਾ ਹਨਾ, ਬ੍ਰੇਕਫਾਸਟ ਤੁਸੀਂ ਤੋੜਨਾ ਆਪਣਾ, ਨਹੀਂ ਜੀ 7 ਵਜੇ ਤੋਂ ਪਹਿਲਾਂ ਖਾ ਲਓ, 12 ਵਜੇ ਤੋਂ ਭੁੱਖ ਹੈ ਯਾਰ ਇਨਸਾਨ ਹੈ,
3: ਪਾਣੀ ਕਈ ਡਾਕਟਰ ਕਹਿੰਦੇ ਵੀ ਪਾਣੀ ਰੋਟੀ ਤੋਂ ਪਹਿਲਾਂ ਪੀਵੋ, ਕੋਈ ਕਹਿੰਦੇ ਵਿਚਾਲੀ ਪੀਵੋ, ਕੋਈ ਕਹਿੰਦੇ ਬਾਅਦ ਚ ਪੀਵੋ, ਉਹ ਕਹਿੰਦਾ ਯਾਰ ਜਦੋਂ ਤੁਹਾਨੂੰ ਲੋੜ ਆ ਪੀ ਲਓ, ਉਧਰ ਤੁਹਾਡੇ ਸੰਘ ਨੂੰ ਬੁਰਖੀ ਲੱਗ ਗਈ, ਤੁਸੀਂ ਕਹੋ ਡਾਕਟਰ ਨੇ ਕਹਿ ਬਾਅਦ ਚ ਪੀ, ਉਹਦਾ ਉੱਥੇ ਕੰਮ ਖਰਾਬ ਹੋ ਗਿਆ।
0: ਨਹੀਂ ਤੁਸੀਂ ਮੇਰੇ
3: ਪਰਮਜੀਤ
0: ਬਾਈ ਜੀ, ਮੈਂ
2: ਉਹ ਕਹਿੰਦੇ ਨੇ ਪਰਮਜੀਤ ਇੱਦਾਂ ਕਰ, ਆਹ ਭਟੂਰੇ ਨੂੰ ਜਾਂ ਨੂੰ ਨਾ ਪਾਣੀ ਭਿਓ ਕੇ ਰੱਖ ਦੇ, ਦੇਖ 15 ਮਿੰਟਾਂ ਚ ਕੀ ਬਣਾ, ਤੇਰੇ ਅੰਦਰ ਵੀ ਇਹ ਕੁਛ ਬਣਨਾ। ਜੰਗਲ ਚ ਨੱਚਿਆ ਮੋਰ ਕਿਵੇਂ ਦੇਖਿਆ ਭਾਜੀ, ਸਾਹਮਣੇ ਨੱਚੂਗਾ ਅਸੀਂ ਦੇਖਾਂਗੇ ਢਿੱਡ ਸਾਡੇ ਠੀਕ ਹੋ ਜਾਂਦਾ, ਸਾਨੂੰ ਕੀ ਪਤਾ
3: ਪਕੌੜੇ
0: ਖਾਏ ਨਾਲ ਚਾਹ ਬਣਾ ਕੇ ਦੇਣਗੇ ਫਿਰ ਚਾਹ ਬਣਾ ਕੇ ਵੀ ਦਿੰਦੇ ਹੋ
2: ਬਿਲਕੁਲ ਜੀ ਹੌਸਲਾ ਰੱਖੋ ਕਹਿੰਦੇ ਹੁੰਦੇ ਨਾ ਵੀ ਹੁਣ ਘਬਰਾਉਣ ਦਾ ਟਾਈਮ ਨੀ ਹੈ ਹੁਣ ਹੌਸਲਾ ਰੱਖਣ ਦਾ ਟਾਈਮ ਹੈ ਮੈਂ ਬਾਰ ਬਾਰ ਹੁਣ ਬਾਹਰ ਉੱਥੇ ਗੱਲ ਲੱਗਾ ਹੁਣ ਇਸ ਟਾਈਮ ਤੱਕ ਨਾ ਵੇਟ ਕਰਿਆ ਕਰੋ ਵੀ ਤੁਹਾਨੂੰ ਬੈਂਕ ਦੀ ਲੈਟਰ ਆ ਜਾਏ ਭਾਈ ਤੇ ਸਾਡੀਆਂ 3 ਮਹੀਨੇ ਦੀਆਂ ਪੇਮੈਂਟ ਲੇਟ ਹੋ ਗਈਆਂ ਨੇ ਹੁਣ ਅਸੀਂ ਘਰ ਤੁਹਾਡਾ ਪਾਵਰ ਆਫ ਸੇਲ ਤੇ ਲੈ ਚੱਲੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਮੇਰੇ ਅਗਲੇ ਮਹੀਨੇ ਦੀ ਪੇਮੈਂਟ ਮੇਰੇ ਕੋਲ ਨਹੀਂ ਹੈਗੀ ਕਿਸੇ ਮੌਰਗੇਜ ਵਾਲੇ ਨੂੰ ਕਾਲ ਕਰ ਲਿਆ ਕਰੋ ਅਗਰ ਕੋਈ 10-15-20 ਹਜ਼ਾਰ ਰੁਪਏ ਜ਼ਰੂਰ ਨਹੀਂ ਕਹਿੰਦਾ ਹੁਣ ਵੱਡੇ ਬੰਦੇ ਨੂੰ ਇਹ ਲੱਗਦਾ ਯਾਰ ਮੈਨੂੰ ਘਰ ਦੀ ਫਾਈਨੈਂਸਿੰਗ ਕਰਵਾਉਣਾ ਪੈਣਾ ਹੁਣ ਮੈਂ 20 ਹਜ਼ਾਰ ਦੀ ਘਰ ਦੀ ਮੌਰਗੇਜ ਤੁਹਾਡਾ 20 ਹਜ਼ਾਰ ਲੈਗਾ ਜੇ ਮੈਂ 10 ਹਜ਼ਾਰ ਚਾਹੀਦਾ ਅਗਰ ਇੱਕ ਵੱਡੀ ਅੱਜ ਮੈਂ ਤੁਹਾਨੂੰ ਖੁਸ਼ਖਬਰੀ ਦਿੰਦਾ ਕਿਸੇ ਨੇ ਬੀ ਸਾਈਡ ਤੋਂ ਮੌਰਗੇਜ ਹੋ ਰਹੀ ਹੈ ਨਾ ਕਿਸੇ ਦੀ ਠੀਕ ਹੈ ਜੀ ਤੇ ਉਹਨੂੰ ਕੋਈ 5-5% ਰੇਟ ਦੇ ਰਿਹਾ ਤਾਂ ਉਹਨਾਂ ਦੀ ਆਪਾਂ ਏ ਸਾਈਡ ਨਾਲ ਕਰਾ ਦੇਣੀ ਹੈ ਔਰ ਏ ਸਾਈਡ ਵਾਲੇ ਮੌਰਗੇਜ ਵੀ ਕਰਨਗੇ ਨਾਲੇ ਹੱਥੋਂ ਪੈਸੇ ਵੀ ਦੇ ਰਹੇ ਤੁਹਾਨੂੰ ਵਾਪਸ
0: ਅੱਛਾ
2: ਹਾਂਜੀ ਜਿਹੜੀ 10 ਲੱਖ ਦੀ ਮੌਰਗੇਜ ਹੈ ਜਿਹੜਾ ਬੰਦਾ 10 ਲੱਖ ਦੀ ਮੌਰਗੇਜ ਟ੍ਰਾਂਸਫਰ ਕਰਦਾ ਅਗਲੇ ਦਿਨ ਉਹਨੂੰ ਬੈਂਕ 5600 ਅਕਾਊਂਟ ਚ ਵਾਪਸ ਪਾ ਰਹੀ ਹੈ
0: ਸੀਰੀਅਸਲੀ
2: ਹਾਂਜੀ ਭਾਜੀ ਜਿਹੜੀ ਪਰਮਜੀਤ ਨੇ ਭੇਟਾ ਲੈਣੀ ਉਹ ਤਾਂ ਲੈਣੀ ਆ ਉਹ ਨਾ ਕਿਤੇ ਕਹੋ ਪਰਮਜੀਤ ਅਸੀਂ ਤੈਨੂੰ ਪੈਸੇ ਨੀ ਦੇਣੇ ਆਪਾਂ ਜਿਹੜੀ ਗੱਲ ਸਹੀ ਉਹੀ ਕਰਦੇ ਆ ਮੈਂ ਵੀ ਜਿਹੜੀ ਭੇਟਾ ਲੈਣੀ ਮੇਰੇ ਵੀ 100 ਵਾਟ ਦਾ ਬੱਲਬ ਬਣਦਾ ਉਹ ਮੈਂ ਵੀ ਉਹਦੇ ਬਿੱਲ ਪੇ ਕਰ ਰਹੇ ਨੇ ਮੈਂ ਆਪਣੀ ਭੇਟਾ ਲੈਣੀ ਲੈਣੀ ਹੈ ਜਿਹੜੀ ਮੇਰੀ ਬਣਦੀ ਹੈ ਨਹੀਂ ਬਣਦੀ ਨਹੀਂ ਲੈਣੀ ਜਿਹੜੇ ਬੈਂਕਾਂ ਨੇ ਜਿਹੜਾ ਨੇ ਤੁਹਾਨੂੰ $5,500 ਦੀ ਮੌਰਗੇਜ ਤੇ ਦੇ ਰਹੇ ਨੇ ਅਗਰ ਕਿਸੇ ਨੇ ਵੀ 5 ਮੇਜਰ ਬੈਂਕਾਂ ਦੇ ਨਾਲ ਆਪਣੀ ਮੌਰਗੇਜ ਲੈ ਕੇ ਜਾਣੀ ਹੈ 3.75 ਅੱਜ ਦਾ ਰੇਟ ਆ 35 ਸਾਲ ਦੀ ਅਮੋਰਟਾਈਜੇਸ਼ਨ ਹੈ ਸਕੋਰ ਸਿਰਫ 650 ਤੋਂ ਉੱਪਰ ਚਾਹੀਦਾ ਬੰਦਾ ਹੁਣ ਹਸਪਤਾਲ ਦੇ ਬੈੱਡ ਤੇ ਪਿਆ ਟੈਨਸ਼ਨ ਦੀ ਲੋੜ ਕੋਈ ਨੀ ਮੌਰਗੇਜ ਮੈਂ ਕਰ ਦੇਣੀ ਹੈ ਇਨਕਮ ਦੀ ਕੋਈ ਟੈਨਸ਼ਨ ਨੀ ਨੰਬਰ ਨੋਟ ਕਰੋ 416-804-2015-416-804-2015 ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਡੇਰੀ ਐਂਡ ਟਾਊਨ ਕਮੀ ਜਿਹੜੇ ਸੇਵੇ ਨੇ ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਜੀ ਨੰਬਰ 22 ਡੇਰੀ ਐਂਡ ਟਾਊਨ ਕਮ ਇੰਟਰਸੈਕਸ਼ਨ ਹੈ ਕੋਈ ਵੀ ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਤੋਂ ਲਿਓ ਨੰਬਰ ਮੇਰਾ ਰਾਜਵੀਰ ਮਾਲ ਸਾਹਿਬ ਤੋਂ ਜੁੜਨ ਲੱਗੀ ਮੇਰਾ ਨੰਬਰ ਲੈ ਲਿਓ ਨੰਬਰ ਮੇਰਾ ਹੁਣ ਰਾਜਵੀਰ ਜੀ ਵੱਜਣ ਲੱਗ ਪਿਆ ਫੋਨ ਤੇ ਮੈਂ ਤੁਹਾਡੇ ਕੋਲ ਜਾਣ ਤੋਂ
0: ਲਾਉਂਦਾ ਮੈਨੂੰ ਜਾਂਦੇ ਜਾਂਦੇ ਉਹ ਦੱਸ ਦਿਓ ਜਿਹੜਾ ਉਦੋਂ ਵੀਰ ਜਦੋਂ ਮੈਂ ਬੈਠਾ ਸੀ ਉਹਨਾਂ ਦੀ ਅਪਰੂਵਲ ਆਉਣੀ ਸੀ 14-15 ਤਰੀਕ ਤੱਕ ਉਹਨਾਂ ਦੀ ਆ ਗਈ ਜਾਣੀ ਆ
2: ਰਾਜਵੀਰ ਜੀ ਯੂ ਆਰ ਟੂ ਬਿਹਾਈਂਡ ਉਸ ਘਰ ਚ ਮੂਵ ਵੀ ਹੋ ਗਏ
0: ਓ ਓ ਓ
2: ਹਾਂਜੀ
0: ਕੀ ਬਾਤ ਹੈ ਜਿਹੜੀ
2: ਭਾਈ ਦੀ ਗੱਲ ਕਰ ਰਹੇ ਕਿਹਨਾਂ ਦੇ ਘਰ ਦੇ ਵਿੱਚ ਫੋਨ ਕਰਕੇ ਪੁੱਛ ਲਿਓ
0: ਕੀ ਬਾਤ ਬਹੁਤ 416
2: ਨਾ ਬਾਅਦ ਫਾਲੋ ਅਪ ਵੀ ਕਰ ਲਿਆ ਕਰੋ ਉਹਨਾਂ ਨਾਲ ਤੇ ਚਾਬੀਆਂ ਮਿਲ ਗਈਆਂ ਕਿ ਨਹੀਂ ਮਿਲ ਗਈਆਂ ਕੀ ਬਾਤ
0: 416-804-2015 ਤੇ 416-804-2015 ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ
2: ਧੰਨਵਾਦ
0: ਬਹੁਤ ਬਹੁਤ ਸ਼ੁਕਰੀਆ

0: ਜੋ ਕਲਾਕਾਰ ਹੋਊਗਾ ਜਿਹੜਾ ਐਨਕਾਂ ਨਹੀਂ ਲਾਉਂਦਾ
1: ਜੀ,
0: ਕਲਾਕਾਰ ਨਹੀਂ ਲਾਉਂਦੇ ਐਨਕਾਂ ਨਾ,
1: ਬਿਲਕੁਲ
0: ਹਨੇਰੇ 'ਚ ਵੀ ਲਾ ਕੇ ਰੱਖਦੇ ਉਹ
1: ਜੀ, ਹੈਗੇ ਨੇ,
0: ਹੈਗੇ ਆ
1: ਬਿਲਕੁਲ
0: ਕਈ ਕਲਾਕਾਰ. ਸੋ ਲਓ ਸਾਡੇ ਨਾਲ ਸੁੱਖ ਹੋਣੀ ਆ ਗਿਆ, ਕਹਿੰਦੇ ਐਨਕ ਲਾ ਕੇ ਆਇਓ ਚਾਹੇ ਲਾ ਕੇ ਆਇਓ, ਪਰ ਤੁਹਾਨੂੰ ਜਿਹੜਾ ਅਸੀਂ ਫਰਨੀਚਰ ਦੇਣਾ ਉਹ ਕਮਾਲ ਦਾ, ਉਹ ਚੋਟੀ ਦਾ ਫਰਨੀਚਰ ਆ, ਉਹਦੇ ਲਈ ਤੁਸੀਂ ਐਨਕ ਲਾ ਲਾ ਕੇ ਦੇਖੋਗੇ ਵੀ ਸੱਚੀ ਇੰਨੇ ਦਾ ਲਿਖਿਆ ਹੋਇਆ ਇਹ, ਕਿਤੇ ਮੇਰੀ ਅੱਖ ਨੂੰ ਤਾਂ ਨਹੀਂ ਭੁਲੇਖਾ ਪੈ ਗਿਆ. ਫਿਰ ਤੁਸੀਂ ਐਨਕ ਲਾ ਕੇ ਦੇਖੋਗੇ ਨੇੜੇ ਕਰਕੇ ਵੀ ਯਾਰ ਆਹ ਟੇਬਲ ਆਹ ਬੈੱਡ ਇੰਨੇ ਦਾ ਕਿਉਂ ਬਾਜੀ?
2: ਬਿਲਕੁਲ ਵਪਰਾ ਸਾਹਿਬ, ਪਰਿਵਾਰ ਕੱਲੂ ਹੈਰਾਨ ਪਰੇਸ਼ਾਨ ਹੋਣਗੇ ਵੀ ਇੰਨਾ ਸੋਹਣਾ ਬੈਡਰੂਮ ਸੈੱਟ ਤੇ ਇੰਨੀ ਘੱਟ ਪ੍ਰਾਈਸ, ਇੰਨਾ ਸੋਹਣਾ ਸੋਫਾ ਸੈੱਟ ਤੇ ਇੰਨੀ ਘੱਟ ਪ੍ਰਾਈਸ. ਸੋ ਬਹੁਤ ਸਾਰੀ ਜਿਹੜੀ ਆ ਇਸ ਵਾਰੀ ਨਾ ਬੁਬਰਾ ਸਾਹਿਬ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਡਿਸਕਾਊਂਟ ਤਾਂ ਹੋਣੇ ਹੋਣੇ ਆ, ਪਰ ਬਹੁਤ ਡਿਫਰੈਂਟ ਚੀਜ਼ਾਂ ਜਿਹੜੀਆਂ ਕਰਵ ਸ਼ੇਪ ਦੇ ਸੋਫਾ ਸੈੱਟ ਤੇ ਨਾਲ ਦੀ ਨਾਲ ਹਾਈਡ੍ਰੋਲਿਕ ਬੈਡਰੂਮ ਸੈੱਟ, ਉਹ ਵੀ ਲੱਕੜ ਵਾਲੇ ਹਾਈਡ੍ਰੋਲਿਕ ਬੈਡਰੂਮ ਸੈੱਟ ਆ ਗਏ ਆ. ਪੋਰਟਰ ਬੈਡਰੂਮ ਸੈੱਟ ਦੀ ਇਹ ਬੁਬਰਾ ਸਾਹਿਬ ਬੜੀ ਡਿਮਾਂਡ, ਤੁਹਾਨੂੰ ਵੀ ਮਾਡਲ ਨੰਬਰ ਯਾਦ ਆ, ਪੋਰਟਰ ਬੈਡਰੂਮ ਸੈੱਟ ਵੀ ਹਾਈਡ੍ਰੋਲਿਕ ਪਾ ਕੇ ਲਏ ਆ. ਸੋ ਬਹੁਤ ਸਾਰੀ ਇਨਵੈਂਟਰੀ ਐਸੀ ਨਵੇਕਲੇ ਕਿਸਮ ਦੀ ਨਵੇਂ ਤਰ੍ਹਾਂ ਦੀ ਮਿਲਣੀ ਆ, ਤੇ ਨਾਲ ਦੀ ਨਾਲ ਹਾਰਡ ਫੋਮ ਦੇ ਮੈਟਰ ਦੀ ਡੀਲ ਦਿੰਦੇ ਆ. ਜਿੰਨੇ ਵੀ ਪਰਿਵਾਰ ਕੱਲ ਨੂੰ ਫਰਾਈਡੇ ਵਾਲੇ ਦਿਨ ਸਾਡੇ ਕੋਲ ਪਹੁੰਚਣਗੇ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ 6,700 ਸੀ, ਸਿਰਫ 199 ਦਾ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਮਿਲੂਗਾ. ਸੋ ਬਹੁਤ ਸਾਰੀਆਂ ਡੀਲਾਂ ਦੇ ਤੋਂ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਹੈ ਇਸ ਵੀਕਐਂਡ ਦੇ ਉੱਪਰ. ਸੋ ਜ਼ਰੂਰ ਇੱਕ ਚੱਕਰ ਲਾਓ 6,85 ਟੋਮਗਨ ਰੋਡ ਦੇ ਉੱਪਰ, 6,685 ਟੋਮਗਨ ਰੋਡ, 6,85 ਟੋਮਗਨ ਰੋਡ ਉੱਪਰ ਹੈ ਸਾਹਿਬ,
0: 6,85 ਟੋਮਗਨ ਰੋਡ.
3: ਆਇਆ ਹੋਇਆ ਵੈਲਕਮ ਨੀ, ਆਓ ਇੱਕ ਵਾਰੀ ਮੰਨੇ ਨਾ ਗਵਾਰੇ ਕੁੱਟਦਾ ਨੀ ਮੁੰਡਾ, ਐਲਵੀ ਦੀ ਜੁੱਤੀ ਨਾ ਜਵਾੜੇ ਕੁੱਟਦਾ, ਆਓ ਦੱਸ ਮੈਨੂੰ ਕਿਹੜੇ ਦੇ ਹਟਾਉਣੀ ਖਾਜ ਨੀ, ਉਹ ਵੇਲੋ ਐਨਕਾਂ ਦੇ ਪਿੱਛੇ ਛੁਪੇ ਹੋਇਆ ਰਾਜ ਨੀ.
1: ਜੀ ਬਿਲਕੁਲ, ਤੁਹਾਨੂੰ ਘਰ ਦੇ ਵਿੱਚ ਕਲੀਨਿੰਗ ਦੀ ਜ਼ਰੂਰਤ ਆ ਤਾਂ ਤੁਸੀਂ ਅਮੇਜ਼ ਡਟ ਕਲੀਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖੋ, ਇਹਨਾਂ ਦਾ ਇੱਕੋ ਇੱਕ ਨੰਬਰ ਆ 6,47,249,6,667, 6,47,249,6,667 ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ. ਨੰਬਰ ਮੈਂ ਦੁਬਾਰਾ ਫਿਰ ਦੇਣਾਗਾ, 6,47,249,6,667 ਦੇ ਉੱਪਰ ਤੁਸੀਂ ਇਹਨਾਂ ਨੂੰ ਫ੍ਰੀ ਐਸਟੀਮੇਟ ਲੈਣ ਦੇ ਲਈ ਵੀ ਸੰਪਰਕ ਕਰ ਸਕਦੇ ਹੋ. ਜੀ
0: ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, ਅਮੇਜ਼ ਡਾਕਟਰ ਕਲੀਨਿੰਗ. ਇਹਨਾਂ ਤੋਂ ਨਾ ਜਦੋਂ ਤੁਸੀਂ ਡਾਕਟਰ ਕਲੀਨ ਕਰਵਾਉਣੇ ਆ ਸਪੈਸ਼ਲ ਡਿਸਕਾਊਂਟ ਆ ਜਿਹੜਾ ਉਹ ਲੈਣਾ ਨਾ ਭੁੱਲਿਓ, ਸਪੈਸ਼ਲ ਡਿਸਕਾਊਂਟ ਵੀ ਦੇਣਗੇ. 6,47,249,6,667 ਸਾਲਕ ਬਾਅਦ ਕਰਾਈ ਲੈਣੇ ਚਾਹੀਦੇ ਡਾਕਟਰ ਕਲੀਨਿੰਗ. ਆਪਾਂ ਕਈ ਵਾਰ ਘੌਲ ਕਰ ਜਾਂਦੇ, ਮੈਨੂੰ ਛੱਡੋ, ਪਰ ਇਹ ਜ਼ਰੂਰ ਕਰਵਾ ਲਿਆ ਕਰੋ. 6,47,249,6,667 'ਤੇ ਕਾਲ ਤੁਸੀਂ ਕਰ ਲੈਣੀ ਹੈ. ਅਸੀਂ ਨਾ ਕਈ ਵਾਰ ਕਾਲ ਕਰਦੇ ਹਾਂ ਆਪਣੀ ਟਰਮ ਪਲੈਨ ਲੈਣ ਲਈ, ਲਾਈਫ ਇੰਸ਼ੋਰੈਂਸ ਲਈ ਵੀ, ਚੱਲ ਛੱਡ ਇਹਦੇ ਬਿਨਾਂ ਤਾਂ ਸਰੀ ਜਾਂਦਾ, ਇਹ ਕਿਹੜਾ ਆਪਾਂ ਨੂੰ ਕੁਛ ਨਾ ਪੁੱਛਣਾ, ਹੈ ਨਾ? ਕਿਸੇ ਨੇ ਤਾਂ ਕੁਛ ਨਹੀਂ ਪੁੱਛਣਾ. ਇੱਕ ਵੀਰ ਮੈਨੂੰ ਇੱਦਾਂ ਦਾ ਵੀ ਮਿਲਿਆ, ਉਹ ਕਹਿੰਦਾ ਬਈ ਮੈਂ ਨਾ ਪਹਿਲਾਂ ਇਹ ਚੀਜ਼ ਸੋਚਦਾ ਹੁੰਦਾ ਸੀ, ਜਦੋਂ ਮੈਂ ਬਾਅਦ 'ਚ ਮੈਂ ਸੁਣਿਆ ਰੇਡੀਓ ਪ੍ਰੋਗਰਾਮ, ਮੈਂ ਇੰਸ਼ੋਰੈਂਸ ਸੈਕੰਡ ਲਈ ਕਰਵਾ ਲਈ. ਕਹਿੰਦਾ ਮੈਨੂੰ ਵੀ ਇਹੀ ਲੱਗਦਾ ਹੁੰਦਾ ਸੀਗਾ ਕਿ ਯਾਰ ਕੋਈ ਨਾ ਕੰਮ ਥੋੜ੍ਹਾ ਜਿਹਾ ਅਜੇ ਬੋਆ, ਹਜੇ ਕੰਮ ਘੱਟ ਆ ਤਾਂ ਆਪਾਂ ਕਰਵਾ ਲਾਂਗੇ, ਅਤੇ ਬਈ ਹਜੇ ਹੱਥ ਤੰਗ ਆ. ਕਹਿੰਦਾ ਇੱਕ ਦਿਨ ਫਿਰ ਮੇਰਾ ਹੀ ਮਿੱਤਰ ਸੀ ਕੋਈ, ਉਹਦਾ ਐਕਸੀਡੈਂਟ ਹੋ ਗਿਆ.
1: ਅੱਛਾ.
0: ਉਸ ਤੋਂ ਬਾਅਦ ਮੈਨੂੰ ਇਹ ਸੁਰਤ ਆਈ ਵੀ ਯਾਰ ਜੇ ਹੁਣ ਮੇਰੇ ਕੋਲ ਕੰਮ ਘੱਟ ਆ, ਮੈਨੂੰ ਲੱਗਦਾ ਕਿ ਸਰਦਾ ਨਹੀਂ ਹੈ, ਹਜੇ ਤਾਂ ਫਿਰ ਵੀ ਇਨਕਮ ਆ ਰਹੀ ਹੈ, ਜੇ ਇਨਕਮ ਬੰਦ ਹੀ ਹੋ ਜਾਵੇ ਫਿਰ ਕਿਵੇਂ ਸਰੂਗਾ? ਫਿਰ ਤਾਂ ਜਮਾ ਹੀ ਨਹੀਂ ਸਰੂ.
1: ਬਿਲਕੁਲ.
0: ਫਿਰ ਬੇਸਮੈਂਟ 'ਚ ਜਾਣ ਵਾਲਾ ਕੰਮ ਹੋਜੂਗਾ, ਜਿੰਨੀਆਂ ਲਾਇਬਿਲਟੀ 'ਚ ਮੈਂ ਚੱਕੀ ਫਿਰਦਾ. ਸੋ ਕਹਿੰਦਾ ਮੈਂ ਸੈਕੰਡ ਇੰਸ਼ੋਰੈਂਸ ਕਰਵਾਈ. ਸੋ ਤੁਸੀਂ ਵੀ ਚਾਹੇ ਟਰਮ ਪਲੈਨ ਲੈ ਲਓ, ਥੋੜ੍ਹੇ ਜਿਹੇ ਡਾਲਰ ਤੋਂ $35-40 ਤੋਂ ਵੀ ਸਟਾਰਟ ਹੋ ਜਾਂਦੇ ਆ. ਹਾਂ, ਇਹ ਸਟਾਰਟ ਹੋ ਜਾਂਦੇ ਆ, ਬਹੁਤੀ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ, ਪਰ ਆਪਣੇ ਆਪ ਦੀ ਪ੍ਰੋਟੈਕਸ਼ਨ ਜ਼ਰੂਰ ਲੈ ਕੇ ਰੱਖੋ. ਜੇ ਕ੍ਰਿਟੀਕਲ ਇੰਸ਼ੋਰੈਂਸ ਤੁਸੀਂ ਲੈ ਸਕਦੇ ਹੋ ਤਾਂ ਇਹ ਜਿੰਨੀ ਛੋਟੀ ਏਜ ਦੇ ਵਿੱਚ ਲੈ ਲਓਗੇ ਉਨੀ ਬਿਹਤਰ ਆ. ਮਨੀ ਬੈਕ ਵਾਂਗੂ ਤੁਸੀਂ ਸੋਚੋ ਕਿ ਤੁਹਾਡੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਹੀ ਜਾਂਦੇ ਆ, ਮਨੀ ਬੈਕ ਤੁਹਾਡੀ ਹੋ ਜੂਗੀ, ਉਹ ਪਲਾਨ ਤੁਸੀਂ ਲੈ ਸਕਦੇ ਹੋ. ਨੰਬਰ ਨੋਟ ਕਰ ਲਓ, 6,47,564,2733, 6,47,564,2733. ਥੋੜ੍ਹੇ ਜਿਹੇ ਡਾਲਰਾਂ ਤੋਂ ਤੁਹਾਡੀ ਇਹ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਜਾਣੀ ਹੈ. ਅਸੀਂ ਕਹਿੰਦੇ ਹਾਂ ਅਸੀਂ ਬਾਹਰ ਆਸੇ ਪਾਸੇ ਤਾਂ $100 ਖੜੇ ਖਰਚ ਦਿੰਦੇ ਹਾਂ, ਪਰ $25-30 ਦੀ ਇੰਸ਼ੋਰੈਂਸ ਲੈਣ ਤੋਂ ਅਸੀਂ ਕਹਿੰਦੇ ਕਿ ਨਹੀਂ ਯਾਰ ਇਹਨੂੰ ਛੱਡ ਪਰੇ, ਹੈ ਨਾ? ਹਾਂ, ਉਹ ਜ਼ਰੂਰੀ ਹੈ. ਅਤੇ 6,47,564,2733 'ਤੇ ਤੁਸੀਂ ਆਪਣਾ ਕੋਈ ਵੀ ਪਲਾਨ, ਚਾਹੇ ਲਾਈਫ ਇੰਸ਼ੋਰੈਂਸ ਦਾ ਟਰਮ ਪਲਾਨ, ਜਾਂ ਤੁਸੀਂ ਕੋਈ ਕ੍ਰਿਟੀਕਲ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਬੱਚਿਆਂ ਦੀ RESP ਸੁਪਰਵੀਜ਼ਾ, ਨੰਬਰ 6,47,564,2733, 6,47,564,2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ. ਅਤੇ ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਜੀ.
1: ਜੀ ਬਿਲਕੁਲ.
0: ਨਾਗਪਾਲ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ.
4: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ.
0: ਸੋ ਗੱਲ ਜਿਵੇਂ ਮੈਂ ਪਹਿਲਾਂ ਵੀ ਕਰਕੇ ਹਟਿਆ ਕਿ ਭਾਈ ਢਾਈ ਸਾਲ ਤੁਸੀਂ ਕੋਈ ਡਾਲਰ ਦੇਣ ਦੀ ਜ਼ਰੂਰਤ ਨਹੀਂ ਪੈਣੀ ਹੈ। ਜੇਕਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ, ਕੋਈ ਗਰੰਟਰ ਲੱਭਣ ਦੀ ਜ਼ਰੂਰਤ ਨਹੀਂ ਹੈ, ਕੋਈ ਘਰ ਹੋਣਾ ਤੁਹਾਡੇ ਕੋਲ ਜ਼ਰੂਰੀ ਨਹੀਂ ਹੈ, ਕੋਈ ਤੁਹਾਡੀ ਇਨਕਮ ਹੋਵੇ ਵੀ ਅਸੀਂ ਮੋੜਨਾ ਕਿੱਥੋਂ, ਉਹ ਵੀ ਜ਼ਰੂਰੀ ਨਹੀਂ ਹੈ। ਤੁਸੀਂ ਨਵੇਂ ਆਏ ਹੋ, ਚਾਹੇ ਕੱਲ੍ਹ ਪੀ ਆਰ ਕਾਰਡ ਤੁਹਾਡੇ ਕੋਲ ਆਇਆ ਹੋਵੇ, ਤਾਂ ਵੀ ਤੁਸੀਂ ਇਹ 'ਚ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। ਤੁਹਾਡੀ ਇਨਕਮ ਨਹੀਂ ਹੈ, ਚਾਹੇ ਤੁਹਾਡੀ ਇਨਕਮ ਹੈ 50,000 60,000, ਚਾਹੇ ਤੁਹਾਡੀ 5,000, ਤੁਸੀਂ ਚਾਹੇ ਪੈਨਸ਼ਨ ਲੈਂਦੇ ਹੋ, ਬਜ਼ੁਰਗ ਵੀ ਹੋ ਗਏ ਹੋ, ਤਾਂ ਵੀ ਤੁਸੀਂ ਐਲੀਜੀਬਲ ਹੋ। ਬਈ ਤੁਹਾਨੂੰ ਜੇ 50,000 60,000 ਲੱਖ 1.5 ਲੱਖ ਡਾਲਰ ਤੱਕ ਲੋਨ ਸਿਰਫ 2.5% 'ਤੇ ਮਿਲਦਾ, ਇਦੋਂ ਬਿਹਤਰ ਹੋਰ ਕੀ ਹੋ ਸਕਦਾ। ਕਲਾਸਿਸ ਤੁਸੀਂ ਔਨਲਾਈਨ ਲਾਉਣੀਆਂ ਨੇ, ਜਾਣਾ ਕਿਤੇ ਹੈ ਨਹੀਂ ਗਾ, ਘਰੋਂ ਬੈਠਿਆਂ ਨੇ ਲਾਉਣੀਆਂ ਨੇ। ਡਾਕੂਮੈਂਟ ਤੁਹਾਡੇ ਚਾਹੀਦੇ ਨਹੀਂ ਹੈ, ਡਾਕੂਮੈਂਟ ਸਿਰਫ 4-5 ਚਾਹੀਦੇ ਆ, ਉਹ ਤੁਹਾਡੇ ਕੋਲ ਘਰੇ ਹੁੰਦੇ ਹੀ ਆ ਸਾਰੇ ਕੋਲ। ਬਰਥ ਸਰਟੀਫਿਕੇਟ ਬੱਚਿਆਂ ਦੇ ਘਰੇ ਬੈਠੇ ਹੁੰਦੇ ਆ, ਨੋਟਸ ਆਫ ਅਸੈਸਮੈਂਟ 2025 ਦਾ ਤੁਹਾਡੇ ਕੋਲ ਘਰੇ ਹੋਊਗਾ
1: ਜੀ,
0: ਅਤੇ ਹੋਰ ਚਾਹੀਦੇ ਕੁਛ ਨਹੀਂ। ਕ੍ਰੈਡਿਟ ਤੁਹਾਡਾ ਹਿੱਟ ਨਹੀਂ ਹੋਣਾ, ਕ੍ਰੈਡਿਟ ਤੁਹਾਡਾ ਚੈੱਕ ਨਹੀਂ ਹੋਣਾ
1: ਜੀ,
0: ਬਸ। ਸੋ ਨੰਬਰ ਤੁਸੀਂ ਨੋਟ ਕਰ ਲਓ, 4372-264-3175। ਹੁਣ ਤੁਸੀਂ ਸੋਚੋਗੇ ਵੀ ਇਹਨਾਂ ਨੇ ਫਿਰ ਪੈਸੇ ਇਹਨਾਂ ਨੇ ਕਿਹੜਾ ਆਪਣੀ ਜੇਬ 'ਚੋਂ ਦੇਣੇ ਆ, ਸਰਕਾਰ ਦੇ ਪੈਸੇ ਆ, ਇੱਕ ਜ਼ਰੀਆ ਬਣਨਾ, ਇਹਨਾਂ ਨੇ ਤੁਹਾਨੂੰ ਸਰਕਾਰ ਨਾਲ ਅਟੈਚ ਕਰਾ ਕੇ ਸਰਕਾਰ ਤੋਂ ਪੈਸੇ ਲੈ ਕੇ ਤੁਹਾਨੂੰ ਦੇਣੇ, ਫਿਰ ਇਹਨਾਂ ਨੂੰ ਕੀ ਫਾਇਦਾ? ਇਹਨਾਂ ਨੂੰ ਸਿਰਫ 200 ਦਾ ਫਾਇਦਾ, ਸਿਰਫ 200, 199 ਦੀ ਫੀਸ ਲੈਣੀ ਹੈ, ਕੋਈ ਹਿਡਨ ਕੋਸਟ ਹੈ ਨਹੀਂ ਇਹਨਾਂ ਦੀ। ਹੁਣ ਤੱਕ ਕਿੰਨੀਆਂ ਫੈਮਿਲੀ, ਕਿੰਨਾ ਟਾਈਮ ਹੋ ਗਿਆ ਇਹਨਾਂ ਦੀ ਐਡ ਚੱਲਦੀ ਨੂੰ, ਕਿਸੇ ਇੱਕ ਨੇ ਨਹੀਂ ਕਿਹਾ ਕਿ ਬਾਈ ਸਾਤੋਂ 5,000 ਮੰਗਿਆ, ਸਾਤੋਂ 7,000 ਮੰਗਿਆ, ਜੇ ਮੰਗਦੇ ਆਪਾਂ ਐਡ ਦੂਜੇ ਦਿਨ ਇਹਨਾਂ ਦੀ ਬੰਦ ਕਰ ਦੇਣੀ ਸੀਗੀ,
1: ਬਿਲਕੁਲ।
0: ਸੋ ਕੋਈ ਕਿਸੇ ਨੇ ਇੱਕ ਨਹੀਂ ਕਿਹਾ, ਸੋ ਸਿਰਫ 200 ਜੇ ਕਿਹਾ ਤਾਂ 200। ਪਹਿਲਾਂ ਇਹਨਾਂ ਕੋਈ ਇੱਕ 400 ਵਾਲਾ 499 ਵਾਲਾ ਹੁੰਦਾ ਸੀਗਾ ਤਾਂ ਉਹ ਹੁੰਦਾ ਸੀ, ਹੁਣ ਮੇਰਾ ਖਿਆਲ ਉਹ ਹੈਗਾ ਜਾਂ ਨਹੀਂ ਮੈਨੂੰ ਪਤਾ ਨਹੀਂ। ਨਾਗਪਾਲ ਸਾਹਿਬ ਹੁਣ ਕਿਵੇਂ, ਉਹ ਹੈਗਾ ਜਾਂ ਨਹੀਂ?
4: ਉਹ ਆਲਮੋਸਟ ਫੁੱਲੀ ਰਹਿਤਾ ਹੈ।
0: ਅੱਛਾ, ਉਹ ਫੁੱਲੀ ਰਹਿੰਦਾ ਜੀ
1: ਜੀ।
0: ਸੋ ਲਓ, ਜੇ ਕੋਈ ਇਨਫੋਰਮੇਸ਼ਨ ਰਹਿੰਦੀ ਹੈ ਤਾਂ ਥੋੜ੍ਹੀ ਜਿਹੀ ਤੁਸੀਂ ਐਡ ਕਰ ਦਿਓ।
4: ਬਿਲਕੁਲ, ਲਾਈਕ ਆਪ ਅਭੀ ਐਨਰੋਲ ਕਰੇਂਗੇ ਤਾਂ ਆਪਕੋ ਇਸ ਬੈਨੀਫਿਟ ਹੈ ਕਿ ਆਪਕੋ ਪੂਰੇ 2 ਇਅਰਸ ਮੇਂ 1.5 ਸੇ 2 ਲੱਖ ਕੀ ਫੰਡਿੰਗ ਆਤੀ ਹੈ, ਡਿਪੈਂਡਿੰਗ ਔਨ ਯਰ ਫੈਮਿਲੀ ਸਾਈਜ਼। ਬੱਚੇ ਜ਼ਿਆਦਾ ਹੈ ਤਾਂ ਫੰਡਿੰਗ ਜ਼ਿਆਦਾ ਆਤੀ ਹੈ। 0% ਪੇ ਲੋਨ ਹੈ, ਵਿਦਾਊਟ ਗਰੰਟੀ, ਵਿਦਾਊਟ ਕ੍ਰੈਡਿਟ ਚੈੱਕ, ਵਿਦਾਊਟ ਨਕਲੀ ਡਾਕੂਮੈਂਟਸ, ਵਿਦਾਊਟ ਕਮਿਸ਼ਨ, ਵਿਦਾਊਟ ਐਨੀ ਸੈਟਿੰਗ। ਕਾਲ ਕਰੇ ਆਫਿਸ ਆਏ, 4372-264-3175, 4372-264-3175 ਕਾਲ ਕਰੋ, ਅਸੈਸਮੈਂਟ ਕਰਾਓ। ਹਮਾਰੀ ਫੀਸ $200 ਕਾਮ ਹੋਣੇ ਕੇ ਬਾਅਦ ਮੇ ਹੈ, 8 ਸਾਲ ਮੇਂ ਬਹੁਤੋਂ ਕੋ ਅਸਿਸਟ ਕਰ ਚੁਕੇ ਹੈ। ਨੰਬਰ 4372-264-3175, 4372-264-3175।
0: ਬਿਲਕੁਲ ਜੀ, 4372-264-3175 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਈ, 4372-264-3175। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਜੇ ਤੁਸੀਂ ਆਟੋ ਇੰਸ਼ੋਰੈਂਸ ਕਰਵਾਉਣੀ ਆ, ਗੱਡੀ ਦੀ ਇੰਸ਼ੋਰੈਂਸ ਤੁਸੀਂ ਵੱਧ ਪੇ ਕਰ ਰਹੇ ਹੋ, ਤੁਸੀਂ ਕਹਿੰਦੇ ਕਿ ਯਾਰ ਬ੍ਰੈਂਪਟਨ ਦੇ ਵਿੱਚ ਰਹਿੰਦੇ ਹਾਂ, ਗੱਡੀ ਦੀ ਇੰਸ਼ੋਰੈਂਸ ਵੱਧ ਪੇ ਕਰਦੇ ਹਾਂ, ਬੱਚੇ ਦਾ ਨਾਂ ਐਡ ਕਰਾਉਣਾ ਸੀ, ਜੇ ਬੱਚੇ ਦਾ ਨਾਂ ਐਡ ਕਰਾਤਾ ਤਾਂ ਹੋਰ ਵੱਧ ਜਾਣੀ ਹੈ, ਤੁਹਾਡੀ ਇੰਸ਼ੋਰੈਂਸ ਘੱਟ ਹੋ ਸਕਦੀ ਹੈ। ਇੱਕ ਕਾਲ ਕਰਨੀ ਪੈਣੀ, ਮਾਲ ਸਾਹਿਬ ਮੇਰੇ ਨਾਲ ਹੀ ਬੈਠੇ ਆ, ਮਾਲ
1: ਸਾਹਿਬ ਜੀ ਦੱਸੋ ਜੀ। ਬਿਲਕੁਲ, ਤੁਸੀਂ ਬੱਚੇ ਨੂੰ ਐਡ ਕਰਨਾ ਜਾਂ ਤੁਹਾਡਾ ਕਿਸੇ ਹੋਰ ਫੈਮਿਲੀ ਮੈਂਬਰ ਨੇ ਕੋਈ ਨਵਾਂ ਲਾਇਸੈਂਸ ਲਿਆ ਹੁੰਦਾ ਉਹਨੂੰ ਐਡ ਕਰਨਾ, ਅੱਜ ਦੇ ਲੇਟੈਸਟ ਹੀ ਘਟਨਾ ਗਈ, ਅਤੇ ਉਹ ਵੀ ਇਸ ਗੱਲ ਤੋਂ ਡਰਦੇ ਸੀ ਕਿਉਂਕਿ ਉਹਨਾਂ ਦੇ ਇੱਕ ਫੈਮਿਲੀ ਦੇ ਵਿੱਚ ਲਿਆ ਸੀਗਾ ਲਾਇਸੈਂਸ, ਉਹਨਾਂ ਦਾ ਬਹੁਤ ਹੀ ਵਾਜਬ ਰੇਟ ਦੇ ਉੱਪਰ ਆਪਾਂ ਉਹਨਾਂ ਦੀ ਇੰਸ਼ੋਰੈਂਸ ਕਰਕੇ ਦਿੱਤੀ ਹੈਗੀ। ਸੋ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 6476272-8820, 6476272-8828 ਦੇ ਉੱਪਰ, ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਇੰਸ਼ੋਰੈਂਸ ਦੀ ਜ਼ਰੂਰਤ ਹੈ।
0: ਅਤੇ PAU ਵਾਲਿਆਂ ਨੂੰ ਡਿਸਕਾਊਂਟ ਮਿਲੂ
1: ਜੀ? PAU ਵਾਲਿਆਂ ਨੂੰ ਬਿਲਕੁਲ ਡਿਸਕਾਊਂਟ ਮਿਲੂਗਾ, 15-20%, ਕਈ ਕੰਪਨੀਆਂ 25%
0: ਲਾਉਣਗੇ, 25 ਕਹਿੰਦੇ ਸੀਗੇ,
1: ਕਈ 25 ਵੀ ਹੈਗੇ ਆ,
0: ਕਰਨਗੇ
1: 25 ਵੀ ਕਰਨਗੇ, ਬਿਲਕੁਲ ਬਿਲਕੁਲ। 6476272-8820, 6476272-8820।
0: ਜੇ $200 ਜਾਂਦੀ ਸੀ ਤਾਂ ਮਤਲਬ $50 ਘੱਟ ਜੂਗੀ,
1: $50 ਘੱਟ
0: ਜੂਗੀ। ਵਾਓ, ਲਓ ਜੀ ਨੰਬਰ ਇੱਕ ਵਾਰ ਫਿਰ, ਹਾਂ
1: 6476272-8820।
0: ਲਓ ਜੀ, ਅੱਜ ਦੇ ਪ੍ਰੋਗਰਾਮ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ, ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ 6-85 ਟੌਂਕਰ ਰੋਡ 'ਤੇ ਹੁਣ ਸੁਣੋਗੇ ਦੇਸ਼ ਪ੍ਰਦੇਸ਼ ਦਿਓ ਜਾਇਜ਼ ਤਰਬ ਰੱਖਾ। ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- कैनेडा दे स्टडी वीजा एक्सप्रेस एंट्री कैनेडियन एक्सप्रेस एंट्री स्पाउसल फाइल पेरेंट्स पीआर सुपर वीजा नैनी वर्क परमिट फार्मर इन्वेस्टर या सेल्फ एम्प्लॉयड दी फाइल गल की इमिग्रेशन दी हर प्रॉब्लम दा सॉल्यूशन लैन लई कम्युनिटी दे जाने पहचाने अते तजुर्बेकार इमिग्रेशन कंसल्टेंट गैरी विर्क नु मिलो
1: कोई केस रिफ्यूज हो गया या अपील ते चला गया होवे इमिग्रेशन दा कोई भी मसला हमेशा याद रखो इको ही ना अते इको ही था CIC इमिग्रेशन हुणे ही कॉल करो 416-456-6161
2: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग ले
3: इसे ले मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है
4: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स ले सुपर वीजा इंश्योरेंस या विजिटर वीजा इंश्योरेंस दी बेस्ट कोट ले हुणे कॉल करो 416-456-3381 ते 416-457-3381 ते
2: नाली जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो बिल्कुल फ्री विच पॉलिसी रिव्यू करवा के तुहाडे पैसे बचाओगे हुने ही सिमराज सिंह सिद्धू नु कॉल करो 416-456-3381 416-457-3381
5: लखां दिलां दी धड़कन द सुपरस्टार एमी वेयर
6: मैं किथे बैठे आ करूं
5: Sound Live and Cellular Point present Amiware live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
7: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ
7: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ
9: इंश्योरेंस कोई भी होवे इंश्योरेंस फॉर यू दी मोना मेंगी जी जेड़े लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है हुणे कॉल करो 416-509-1509 ते
10: याद रखो मोना मेंगी फ्रॉम इंश्योरेंस फॉर यू
9: 416-509-1509
10: और विजिट insuranceforyou.ca
7: दोस्तों देश परदेश प्राइम टाइम रेडियो नो या चलो AM 530 ते 24/7 जिन्ने भी प्रोग्राम आउंदे ने उहनां नूं सुणन वास्ते जां देश परदेश नूं लाइव वेखण वास्ते लॉगिन करो साडी वैबसाइट नूं www.deshpardeshradio.com या www.deshpardeshtv.com लाइव सुनना चाहते लाइव ते क्लिक कर लो जो वाच करना चाहते हैं तो वह ते क्लिक करो या फिर अपने IPTV बॉक्स के उत्ते पंजाबी सैक्शन क्लिक करो ओ जाके देश परदेश टीवी क्लिक करो उत्ते सुन भी सकते हो वेख भी सकते हो 24/7 ਦੋਸਤੋ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ 'ਤੇ ਇਸ ਸਮੇਂ 3:07 ਦੇ ਕੁਝ ਸੈਕਿੰਡ ਹੋਏ ਨੇ ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸਿੱਧੂ ਮਾਬਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਯੂਨੀਅਰ ਫਰਾਈਡੇ ਆ ਚੁੱਕਾ ਅੱਜ ਵੀਰਵਾਰ ਦਾ ਦਿਨ ਹੈ ਅਤੇ ਅਗਸਤ ਮਹੀਨੇ ਦੀ 13 ਤਾਰੀਖ ਹੋ ਚੁੱਕੀ ਆ ਸਭ ਤੋਂ ਪਹਿਲਾਂ ਤੁਸੀਂ ਸਾਰੰਗ ਰੇਡੀਓ ਸੁਣਿਆ ਇਸ ਤਰ੍ਹਾਂ ਹੀ 24 ਆਵਰ ਤੁਸੀਂ ਵੱਖੋ ਵੱਖਰੇ ਜਿਵੇਂ ਗੁਰਦਾਸਪੁਰ ਦੇ ਵਿੱਚ ਭਾਂਤ ਭਾਂਤ ਦੇ ਫਲਾਵਰ ਹੁੰਦੇ ਨੇ ਉਸ ਤਰ੍ਹਾਂ ਦੇ ਹੋਸਟ ਤੁਹਾਡੇ ਲਈ 24 ਆਵਰ ਚਲੋ AM 530 ਦੇ ਵਧੀਆ ਸਾਡੇ ਪ੍ਰੋਗਰਾਮ ਪੇਸ਼ ਕਰਦੇ ਨੇ, ਸਾਰਿਆਂ ਨੂੰ ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੁਣ ਸਾਡੇ ਨਾਲ ਜੁੜੇ ਹੋ ਠੀਕ ਸ਼ਾਮ ਦੇ 6 ਵਜੇ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।
11: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ 3 ਘੰਟੇ ਦਾ ਸਾਥ ਤੁਹਾਡਾ ਐਵਰੀ ਡੇ ਹੁੰਦਾ ਸਾਡੇ ਨਾਲ, ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ ਦੇ ਸਾਥ ਦੇ ਵਿੱਚ। ਜੇਕਰ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ ਤਾਂ ਆਵਾਜ਼ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰੋ www.desh-pardesh-tv.com। ਤੁਸੀਂ ਗੂਗਲ 'ਤੇ ਸਰਚ ਕਰੋ ਜਾਂ ਦੇਸ਼ ਪ੍ਰਦੇਸ਼ ਰੇਡੀਓ ਤੁਸੀਂ ਸਰਚ ਕਰੋਗੇ ਗੂਗਲ ਦੇ ਉੱਪਰ, ਤੁਸੀਂ ਵੈਬਸਾਈਟ 'ਤੇ ਪਹੁੰਚ ਜਾਓਗੇ। ਇੱਥੇ ਜਾ ਕੇ ਤੁਸੀਂ ਲਾਈਵ ਸਟ੍ਰੀਮਿੰਗ 'ਤੇ ਕਲਿੱਕ ਕਰੋਗੇ ਤਾਂ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਲਓ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ।
7: ਇਨਸ਼ੋਰਸ ਦੇ ਫੀਲਡ ਦੇ ਵਿੱਚ ਉਮਰਪ੍ਰੀਤ ਕੌਰ ਹੋਰੀ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ
11: ਜੀ,
7: ਅੱਜ ਸਾਡੇ ਮਹਿਮਾਨ ਵੀ ਹੋਣਗੇ, ਜਾ ਕੇ ਉਹਨਾਂ ਦੇ ਨਾਲ ਟਿਪਸ ਵੀ ਲਵਾਂਗੇ ਆਪਾਂ ਇਨਸ਼ੋਰਸ ਦੇ।
11: ਬਿਲਕੁਲ।
7: ਅਤੇ ਸਭ ਤੋਂ ਪਹਿਲਾਂ ਇਸ ਵਾਹਿਗੁਰੂ ਅਕਾਲ ਪੁਰਖ ਦੇ ਓਟ ਆਸਰਾ ਲੈ ਕੇ ਕਰੀਏ ਪ੍ਰੋਗਰਾਮ ਨੂੰ ਸ਼ੁਰੂ
11: ਜੀ,
7: ਅਤੇ ਫਿਰ ਆਪਾਂ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਆ
11: ਜੀ।
7: ਪ੍ਰਣਾਮ।

0: ਦੋਸਤੋ ਚਲੋ ਏ ਐਮ 530 ਤੋਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ ਅਤੇ ਤੁਹਾਨੂੰ ਸਭ ਨੂੰ ਇੱਕ ਵਾਰੀ ਫਿਰ ਜੀਆਂ ਨੂੰ ਅੱਜ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਕੌਰ ਚਾਵਲਾ ਹੋਣੀ। ਇਨਸ਼ੋਰੈਂਸ ਦੇ ਫੀਲਡ ਦੇ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ ਅਤੇ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਤੇ ਉਹ ਟਿਪਸ ਲੈ ਕੇ ਸਾਡੇ ਨਾਲ ਜੁੜ ਚੁੱਕੇ ਨੇ ਇਸ ਸਮੇਂ, ਉਹਨਾਂ ਨੂੰ ਵੀ ਨਾਲ ਆਪਾਂ ਜੋੜੀਏ। ਉਮਰਪ੍ਰੀਤ ਜੀ, ਦੇਸ਼ ਪ੍ਰਦੇਸ਼ ਵਿੱਚ ਨਿੱਘਾ ਸਵਾਗਤ ਜੀਆਂ ਨੂੰ ਜੀ।
1: ਥੈਂਕ ਯੂ ਸੋ ਮਚ ਤੇਜਿੰਦਰ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅੱਜ ਆਪਾਂ ਇਨਸ਼ੋਰੈਂਸ ਦੇ ਫੀਲਡ ਦੇ ਵਿੱਚ ਕਿਹੜੀ ਗੱਲ ਕਰਨਾ ਚਾਹੁੰਦੇ ਹੋ?
1: ਤੇਜਿੰਦਰ ਜੀ, ਆਪਾਂ ਨਾ ਲਾਈਫ ਇੰਸ਼ੋਰੈਂਸ ਦੀ ਬਹੁਤ ਵਾਰੀ ਇਨਫੋਰਮੇਸ਼ਨ ਦਿੰਦੇ ਆ, ਬਟ ਨਾਲ ਦੀ ਨਾਲ ਮੈਂ ਕਹੂੰਗੀ ਵੀ ਜਿਹੜਾ ਲਿਵਿੰਗ ਬੈਨੀਫਿਟਸ ਆ, ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ, ਉਹ ਵੀ ਇਕੁਅਲੀ ਇੰਪੋਰਟੈਂਟ ਆ। ਸਾਡੇ ਚੋਂ ਬਹੁਤੇ ਲੋਕ ਆ ਦੇਖੋ ਜਿਨ੍ਹਾਂ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਆਪਾਂ ਤਵੱਜੋ ਹੀ ਨਹੀਂ ਦਿੰਦੇ, ਕਿਉਂਕਿ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਕੁਛ ਨਹੀਂ ਹੋਣਾ। ਸਾਡੇ ਆਸ ਪਾਸ ਆਪਾਂ ਬਹੁਤ ਲੋਕ ਦੇਖੀ ਦੇ ਆਮ ਤੌਰ 'ਚੋਂ ਇੱਕ ਨੂੰ ਕੈਂਸਰ ਹੋਣ ਦੇ ਚਾਂਸਿਸ ਆ, ਕਿਸੇ ਨਾ ਕਿਸੇ ਫੋਰਮ ਦੇ ਵਿੱਚ ਹਰ 3 ਚੋਂ ਇੱਕ ਨੂੰ ਹਾਰਟ ਅਟੈਕ ਹੋਣ ਦੇ ਚਾਂਸਿਸ ਆ। ਐਵਰੀ 9 ਮਿੰਟ ਕੈਨੇਡਾ ਦੇ ਵਿੱਚ ਇੱਕ ਸਟ੍ਰੋਕ ਹੁੰਦਾ। ਸੋ 85% ਚਾਂਸਿਸ ਹੈਗੇ ਸਰਵਾਈਵਲ ਦੇ ਸਟ੍ਰੋਕ ਦੇ ਵਿੱਚ, ਔਰ 60% ਜਿਹੜੇ ਲੋਕ ਸਰਵਾਈਵਰ ਹੈਗੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਡਿਸੇਬਿਲਟੀ ਉਹਨਾਂ ਨੂੰ ਹੋ ਜਾਂਦੀ ਹੈ। ਸਿਰਫ 10% ਆ ਜਿਹੜੇ ਵਾਪਿਸ ਕੰਮ ਤੇ ਪੂਰੀ ਤਰ੍ਹਾਂ ਜਾਂਦੇ ਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਹ ਇਹਦੇ 'ਚ ਸਰਵਾਈਵਰ ਹੈਗੀ ਹੈ ਵੀ ਠੀਕ ਹੈ ਆਪਾਂ ਸਰਵਾਈਵ ਕਰ ਜਾਂਗੇ, ਲੇਕਿਨ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਡਿਸੇਬਿਲਟੀ ਹੋ ਜਾਊਗੀ। ਜਾਂ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਆਪਾਂ ਟੂ ਯੰਗ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ। ਸੋ ਸਟੈਟਸ ਕਹਿੰਦੇ ਆ ਵੀ ਜੇ ਆਪਾਂ ਹੋਸਪਿਟਲ ਐਡਮਿਸ਼ਨ ਨੂੰ ਦੇਖੀਏ ਨਾ, ਤਾਂ ਸਟ੍ਰੋਕ ਦੇ ਜਿਹੜੇ ਪੇਸ਼ੈਂਟ ਆ 20% ਪੇਸ਼ੈਂਟ ਆ ਜਿਹੜੇ ਉਹ 20 to 59 ਦੀ ਏਜ ਤੱਕ ਦੇ ਆ। ਸੋ ਕ੍ਰਿਟੀਕਲ ਇਲਨੈਸ ਦੀ ਕੋਈ ਏਜ ਨਹੀਂ ਹੈ, ਯੰਗ ਵੀ ਹੋ ਸਕਦੀ ਹੈ ਕਿਸੇ ਨੂੰ ਜਾਂ ਓਲਡ ਏਜ ਦੇ ਵਿੱਚ ਵੀ ਹੋ ਸਕਦੀ ਹੈ। ਸੋ ਮੇਰਾ ਮੇਨ ਪਰਪਸ ਇਹ ਹੈ ਕਹਿਣ ਦਾ ਵੀ ਜੇ ਤੁਹਾਡੇ ਘਰ ਦੇ ਵਿੱਚ ਸਪੈਸ਼ਲੀ ਮੈਂ ਕਹੂੰਗੀ ਵੀ ਕੋਈ ਵੀ ਐਸੀ ਡਿਜ਼ੀਜ਼ ਆ ਜਿਹੜੀ ਰਨ ਕਰ ਰਹੀ ਹੈ ਫੈਮਿਲੀ ਦੇ ਵਿੱਚ, ਕਈ ਵਾਰ ਡਾਇਬਟੀਜ਼ ਹੁੰਦੀ ਹੈ, ਕਈ ਵਾਰ BP ਹੈ, ਜਾਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਕ੍ਰਿਟੀਕਲ ਇਲਨੈਸ ਹੋਈ ਹੈ, ਸਾਡੇ ਪੇਰੈਂਟਸ ਨੂੰ ਹੋਈ ਹੈ, ਹਾਂ ਸਾਡਾ ਲਾਈਫ ਸਟਾਈਲ ਵਧੀਆ, ਅਸੀਂ ਮੇਬੀ ਡਾਇਬਟੀਜ਼ ਸਾਡੇ ਪੇਰੈਂਟਸ ਨੂੰ ਸੀ, ਅਸੀਂ ਬਾਰਡਰ

0: ਤੇ ਆ ਸਾਡੀ ਸ਼ੂਗਰ, ਔਰ ਬੱਚੇ ਮੇ ਵੀ ਸਾਡੇ ਨਾਲੋਂ ਵੀ ਬੈਟਰ ਹੋਣਗੇ, ਲੇਕਿਨ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆਪਣੀ ਵੀ ਜ਼ਰੂਰ ਕਰਵਾਓ ਔਰ ਬੱਚਿਆਂ ਦੀ ਵੀ ਜ਼ਰੂਰ ਕਰਵਾਓ, ਕਿਉਂਕਿ ਕਈ ਵਾਰ ਅਸੀਂ ਆਪਣੀ ਫਿਰ ਵੀ ਸੋਚ ਲੈਂਦੇ ਹਾਂ ਲੇਕਿਨ ਬੱਚਿਆਂ ਦੀ ਆਪਾਂ ਇੰਸ਼ੋਰੈਂਸ ਲਈ ਨਹੀਂ ਸੋਚਦੇ। ਦੇਖੋ ਜੇ ਬੱਚਿਆਂ ਦੇ ਪ੍ਰੋਡਕਟ ਬਣੇ ਆ ਨਾ, ਉਹ ਇਸੇ ਕਰਕੇ ਬਣੇ ਆ ਕਿ ਕਿਉਂਕਿ ਪ੍ਰੋਬੇਬਿਲਟੀ ਬਹੁਤ ਹੈ। ਔਰ ਬੱਚਿਆਂ ਦੇ ਜੇ ਮੈਂ ਇੰਸ਼ੋਰੈਂਸ ਦੀ ਗੱਲ ਕਰਾਂ, ਕ੍ਰਿਟੀਕਲ ਇਲਨੈਸ ਹੈ ਜਾਂ ਲਾਈਫ ਇੰਸ਼ੋਰੈਂਸ ਹੈ, ਤੁਸੀਂ ਬੱਚਿਆਂ ਦੇ ਕੋਈ ਪੈਸੇ ਨਹੀਂ ਖਰਚਣੇ, ਤੁਸੀਂ ਚਾਈਲਡ ਕੇਅਰ ਬੈਨੀਫਿਟਸ ਆ ਰਹੇ ਆ ਬੱਚਿਆਂ ਦੇ, ਉਹਦੇ ਚੋਂ ਕਰਾਓ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਇੱਕ ਬਹੁਤ ਹੀ ਵਧੀਆ ਚੀਜ਼ ਆ। ਜੇ ਮੈਂ ਅਡਲਟ ਦੀ ਗੱਲ ਕਰਾਂ ਤਾਂ ਆਪਣੇ ਕੋਲ ਆਪਸ਼ਨ ਹੁੰਦੀ ਆ, ਤੁਸੀਂ 65 ਤੇ ਜਾ ਕੇ, 75 ਤੇ ਜਾ ਕੇ, ਜਾਂ ਈਵਨ ਜਦੋਂ ਤੁਸੀਂ ਸਟਾਰਟ ਕੀਤੀ ਉਸ ਤੋਂ 15 ਸਾਲ ਬਾਅਦ ਤੁਸੀਂ ਆਪਣਾ ਪੂਰਾ ਪ੍ਰੀਮੀਅਮ 100% ਪ੍ਰੀਮੀਅਮ ਵਾਪਿਸ ਲੈ ਲਓ ਤੇ ਇੰਸ਼ੋਰੈਂਸ ਤੁਹਾਡੀ ਬੰਦ ਹੋ ਜਾਏਗੀ। ਬੱਚਿਆਂ ਲਈ ਇਹ ਪਲਾਨ ਹੋਰ ਵੀ ਵਧੀਆ ਹੁੰਦਾ, ਤੁਸੀਂ ਲੈ ਸੇ ਆਪਾਂ 5 ਸਾਲ ਦੇ ਬੱਚੇ ਦੀ ਕਰਵਾਈ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਆਪਣੇ ਕੋਲ ਆਪਸ਼ਨ ਹੁੰਦੀ ਹੈ ਕਿ 15 ਸਾਲ ਬਾਅਦ ਜਾਂ 25 ਦੀ ਏਜ ਤੇ ਜਿਹੜੀ ਵੀ ਲੇਟਰ ਆ, ਉਸ ਟਾਈਮ ਤੇ ਜਾ ਕੇ ਤੁਸੀਂ ਜਿੰਨਾ ਵੀ ਪ੍ਰੀਮੀਅਮ ਪੇ ਕੀਤਾ ਤੁਸੀਂ 75% ਵਾਪਿਸ ਲੈ ਲਓ, ਮਤਲਬ ਤੁਸੀਂ 10,000 ਪੇ ਕੀਤਾ ਤੁਸੀਂ 7500 ਵਾਪਿਸ ਲੈ ਲਓ, ਇੰਸ਼ੋਰੈਂਸ ਤੁਹਾਡੀ ਸੇਮ ਪ੍ਰੀਮੀਅਮ ਨਾਲ ਚੱਲਦੀ ਰਹੇਗੀ, ਅਗਲੇ 15 ਸਾਲ ਬਾਅਦ ਤੁਸੀਂ ਫਿਰ ਸਾਰੇ ਦਾ ਸਾਰਾ ਪ੍ਰੀਮੀਅਮ ਵਾਪਿਸ ਲੈ ਲਓ। ਬਹੁਤ ਹੀ ਵਧੀਆ ਪਲਾਨਸ ਹੁੰਦੇ ਆ ਬੱਚਿਆਂ ਦੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ, ਅਫਕੋਰਸ ਬੱਚਿਆਂ ਦੇ ਲਾਈਫ ਇੰਸ਼ੋਰੈਂਸ ਦੀ ਆਪਾਂ ਅਗਲੇ ਲਿੰਕ 'ਚ ਗੱਲ ਕਰਾਂਗੇ, ਬਟ ਜੇ ਤੁਹਾਡਾ ਕੋਈ ਵੀ ਕੁਐਸਚਨ ਹੈ ਆਪਣੇ ਲਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਬੱਚਿਆਂ ਲਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਤੁਸੀਂ ਜ਼ਰੂਰ ਡਿਟੇਲ 'ਚ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474416 1616 4416 1616। ਥੈਂਕ ਯੂ ਸੋ ਮਚ ਤਜਿੰਦਰ ਜੀ,
1: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅੱਗੇ ਜਾ ਕੇ ਹੋਰ ਗੱਲਬਾਤ ਕਰਾਂਗੇ ਆਪਾਂ ਉਮਰਪ੍ਰੀਤ ਤੇ ਸ਼ਾਮਲਾ ਹੋਰਾਂ ਦੇ ਨਾਲ ਅੱਗੇ ਜਾ ਕੇ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ ਇਹਨਾਂ ਦਾ, 6474416 1616 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਅੱਜ ਕਿਉਂਕਿ ਤੁਸੀਂ ਬਹੁਤ ਖੁਸ਼ ਹੋ ਗਏ ਕਿ ਜੂਨੀਅਰ ਫਰਾਈਡੇ ਤਾਂ ਆ ਗਿਆ, ਲੈ ਲਿਆ ਕੰਮ, ਕੱਲ੍ਹ ਨੂੰ ਫਰਾਈਡੇ ਅਤੇ ਅੱਜ ਤੋਂ ਹੀ ਹੋ ਜਾਂਦੀ ਹੈ ਸੈਲੀਬ੍ਰੇਸ਼ਨ ਸ਼ੁਰੂ।
2: ਬਿਲਕੁਲ,
1: ਅਤੇ ਅਸੀਂ ਤੁਹਾਡੇ ਲਈ ਗੱਡੀ ਟੋਪ ਗੇਅਰ 'ਚ ਰੱਖਾਂਗੇ, ਕਹਿਣ ਦਾ ਮਤਲਬ ਗੀਤ ਸੰਗੀਤ ਵੱਲੋਂ ਪੂਰੀ ਕਮੀ ਨਹੀਂ ਹੋਏਗੀ, ਗੱਲਾਂ ਬਾਤਾਂ ਵੱਲੋਂ ਕੋਈ ਕਮੀ ਨਹੀਂ ਹੋਏਗੀ, ਤੁਸੀਂ ਵੀ ਪਾਰਟੀਸਪੇਟ ਕਰਨਾ, ਖੁਜਲ ਖੋਲ ਕੇ ਕਰਿਓ, ਹੈ ਨਾ?
2: ਹਾਂਜੀ ਹਾਂਜੀ ਬਿਲਕੁਲ
1: ਜੀ,
2: ਬਿਲਕੁਲ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਥੋੜ੍ਹੀ ਜਿਹੀ ਗਿਲਜ਼ ਸਵੀਟ ਫੈਕਟਰੀ ਦੀ, ਜਿਨ੍ਹਾਂ ਦੇ ਘਰਾਂ ਦੇ ਵਿੱਚ ਹੁਣ ਵੀਕਐਂਡ 'ਤੇ ਕੋਈ ਪਾਰਟੀਜ਼ ਨੇ, ਕੋਈ ਖੁਸ਼ੀ ਦਾ ਮਾਹੌਲ ਹੈ, ਕਿਸੇ ਨੇ ਕੋਈ ਵੀ ਗੈਟ ਟੂਗੈਦਰ ਕਰਨੀ ਹੋਵੇ, ਗਿਲਜ਼ ਸਵੀਟ ਫੈਕਟਰੀ ਨੂੰ ਜ਼ਰੂਰ ਯਾਦ ਰੱਖੋ। ਇਹ ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਲਈ ਇਹ ਲਾਈਵ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ, ਤੁਸੀਂ ਘਰਾਂ 'ਚ ਗੈਟ ਟੂਗੈਦਰ ਕਰ ਰਹੇ ਹੋ, ਕੋਈ ਛੋਟੀ ਪਾਰਟੀ ਕਰ ਰਹੇ ਹੋ, ਬਹੁਤ ਵੱਡੀ ਪਾਰਟੀ ਕਰ ਰਹੇ ਹੋ, ਇਹਨਾਂ ਦੇ ਕੋਲੋਂ ਤੁਸੀਂ ਕੇਟਰਿੰਗ ਕਰਵਾਓ। ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਉਹ ਵੀ ਤੁਸੀਂ ਜ਼ਰੂਰ ਟਰਾਈ ਕਰੋ, ਬਹੁਤ ਹੀ ਲਾਜਵਾਬ ਬਣਾਉਂਦੇ ਨੇ। ਸਾਰੀਆਂ ਮਿਠਾਈਆਂ ਇਹਨਾਂ ਦੀਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ, ਸ਼ੁੱਧ ਖੋਜ ਦੀਆਂ ਮਿਠਾਈਆਂ ਹੁੰਦੀਆਂ ਨੇ। ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ, ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਅਤੇ ਗਿਲਜ਼ ਸਵੀਟ ਫੈਕਟਰੀ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ, ਅਤੇ ਨੰਬਰ 905-799-2616 905-799-2616 ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦਾ ਟੈਲੀਫੋਨ ਨੰਬਰ ਹੈ 905-564-6444।
2: ਜੀ
1: ਲੋ, ਫਿਰ ਲਈ ਕੋਈ ਖੂਬਸੂਰਤ ਜਿਹਾ ਗੀਤ ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ, ਗੱਲਾਂ ਬਾਤਾਂ ਚੱਲਦੇ ਰਹਿਣਗੀਆਂ
2: ਜੀ।
1: ਜਿਹੜੀ ਪ੍ਰੋਗਰਾਮ

0: ਮਿੱਤਰਾਂ ਦਾ ਚੱਲਿਆ ਟਰੱਕ ਨੀ, ਚੁੱਪ ਚਰ ਕੇ ਚੜ ਜਾ। ਰੈਡੀ ਪ੍ਰਾਮ ਦੇਸ ਪਰਦੇਸ ਨਾਲ ਬੜਾ ਪੁਰਾਣਾ ਗੀਤ ਲਾਇਆ ਸੀ, ਪਰਵਾਨਾ ਸਾਹਿਬ ਦੀ ਆਪਦੀ ਆਵਾਜ਼ ਲਿਖਿਆ ਉਹਨਾਂ ਦਾ ਹੋਇਆ ਸੀਗਾ ਸੁਰਿੰਦਰ ਕੌਰ ਹੋਰਾਂ ਦੇ ਨਾਲ
1: ਜੀ,
0: ਬੜਾ ਪੁਰਾਣਾ ਗੀਤ।
1: ਸਿੱਧੂ ਸਰ ਅੱਜ ਤੁਸੀਂ ਇਹੀ ਗਾਣਾ ਕਿਉਂ ਚੂਜ਼ ਕੀਤਾ? ਅੱਜ ਪਹਿਲਾ ਗਾਣਾ ਸਿੱਧੂ ਸਰ ਨੇ ਕਹਿੰਦੇ ਟਰੱਕ ਵਾਲਾ ਗਾਣਾ ਲਗਾਉਣਾ ਅੱਜ, ਅੱਜ ਤੁਸੀਂ ਇਹ ਕਿਉਂ ਚੂਜ਼ ਕੀਤਾ?
0: ਮੈਂ ਕਿਹਾ ਚਲੋ ਟਰੱਕਾਂ ਵਾਲੇ ਭਰਾਵਾਂ ਨੂੰ ਵੀ ਯਾਦ ਕਰ ਲਈਏ। ਹਰ ਬੰਦਾ ਜਿਹੜਾ ਕੈਨੇਡਾ 'ਚ ਆਉਂਦਾ, ਇੱਥੇ ਵੀ ਟਰੱਕ ਇੰਡਸਟਰੀ ਸੁੱਖ ਨਾਲ, ਸਾਡੇ ਬੜੀਆਂ ਬੜੀਆਂ ਕੰਪਨੀਆਂ ਨੇ ਬੜੀਆਂ ਤਰੱਕੀਆਂ ਕੀਤੀਆਂ ਨੇ। ਔਰ ਮੈਨੂੰ ਇਹ ਹੁੰਦਾ ਕਿ ਜੇ ਟਰੱਕ ਵਾਲਾ ਕਿਤੇ ਵੀ ਹੋਵੇ, ਕਿਤੇ ਦੁਨੀਆਂ 'ਚ ਕਿਤੇ ਵੀ ਹੋਣ, ਹੈ ਨਾ,
1: ਹਾਂਜੀ,
0: ਕੈਨੇਡਾ ਦੀ ਗੱਲ ਕਰੀਏ, ਜਿੰਨਾ ਵੀ ਕੈਲੀਫੋਰਨੀਆ ਤੋਂ ਫਰੂਟ ਵਗੈਰਾ ਆਪਣੇ ਵਾਸਤੇ ਲੈ ਕੇ ਆਉਂਦੇ ਨੇ, ਵਿਚਾਰੇ ਸਟੋਰਾਂ 'ਤੇ ਪਹੁੰਚਾਉਂਦੇ ਨੇ, ਇਹ ਹੀ ਪਹੁੰਚਾਉਂਦੇ ਨੇ,
1: ਬਿਲਕੁਲ, ਹਾਂਜੀ।
0: ਲੰਮਾ ਇੱਕ ਸੰਘਰਸ਼ ਕਰਨਾ ਪੈਂਦਾ, ਲੰਮੀ ਯਾਤਰਾ ਹੈਗੀ 5-6 ਦਿਨ ਦੀ, ਘਰੋਂ ਬਾਹਰ ਰਹਿਣਾ ਪੈਂਦਾ
1: ਜੀ।
0: ਪੈਸੇ ਵੀ ਬਣਦੇ ਆ, ਉਹ ਵੀ ਕਮਾਉਣੇ ਹੁੰਦੇ ਨੇ, ਲੇਕਿਨ ਸਿਰੜੇ ਬੰਦੇ ਹੋਣੇ ਚਾਹੀਦੇ ਆ ਟਰੱਕਿੰਗ ਦੇ ਕੰਮ ਦੇ ਵਿੱਚ ਨਾ। ਹਰ ਇੱਕ ਬੰਦੇ ਦੇ ਕੰਮ ਦਾ ਵਸ ਦਾ ਰੋਗ ਇਹ ਨਹੀਂ ਹੈਗਾ
1: ਜੀ, ਬਿਲਕੁਲ।
0: ਅਤੇ ਖੈਰ ਮੈਂ ਇੱਥੇ ਵੀ ਗੱਲ ਕਰਦਾ, ਇੰਡੀਆ ਦੀ ਵੀ ਗੱਲ ਕਰਦਾ,
1: ਹਾਂਜੀ,
0: ਟਰੱਕਾਂ ਵਾਲਿਆਂ ਦਾ ਬਹੁਤ ਆਪਣੇ ਯੋਗਦਾਨ ਹੈਗਾ,
1: ਬਿਲਕੁਲ।
0: ਇੱਕ ਥਾਂ ਤੋਂ ਮਾਲ ਦੂਜੀ ਥਾਂ 'ਤੇ ਪਾਉਣਾ, ਆਪਾਂ ਨੂੰ ਗਰੋਸਰੀ ਲੈ ਕੇ ਆਉਣੀ, ਤਾਂ ਮੈਂ ਕਿਹਾ ਚਲੋ ਮੈਂ ਟਰੱਕਾਂ ਵਾਲਿਆਂ ਨੂੰ ਯਾਦ ਕਰ ਲਈਏ,
1: ਹਾਂਜੀ।
0: ਹੁਣ ਮੈਂ ਗੱਲ ਕਰਾਂਗਾ ਜਿਹੜੀ ਡਰਾਈਵਿੰਗ ਹੈ ਨਾ,
1: ਹਾਂਜੀ,
0: ਉਹ ਮੈਨੂੰ ਜ਼ਿਆਦਾ ਪੰਜਾਬ ਦੀ ਅਤੇ ਮੈਨੂੰ ਜ਼ਿਆਦਾਤਰ ਮੈਨੂੰ ਚੰਗੀ ਲੱਗਦੀ ਆ।
1: ਓਕੇ, ਉਹ ਕਿਉਂ?
0: ਉਹਦਾ ਕਾਰਨ ਇਹ ਆ ਕਿ ਜਦੋਂ ਤੁਸੀਂ ਡਰਾਈਵ ਕਰਕੇ ਸ਼ਹਿਰ ਨੂੰ ਜਾਂਦੇ ਹੋ, ਸਪੋਜ ਪੰਜਾਬ ਦੇ ਵਿੱਚ ਡਰਾਈਵ ਕਰ ਰਹੇ ਹੋ,
1: ਹਾਂਜੀ,
0: ਇੱਕੋ ਸੜਕ ਦੇ ਉੱਤੇ ਸਾਈਕਲ ਵਾਲਾ ਆਜੂਗਾ,
1: ਹਾਂਜੀ,
0: ਉਹਨੂੰ ਬਚਾਉਣਾ, ਖੋਤਾ ਰੇਹੜੀ ਵਾਲਾ ਵੀ ਆਜੂਗਾ,
1: ਹਾਂਜੀ,
0: ਕਾਰ ਵਾਲਾ ਵੀ ਆਜੂਗਾ, ਬੱਸ ਨੇ ਵੀ ਆਉਣਾ ਵਾ, ਟਰੱਕ ਨੇ ਵੀ ਆਉਣਾ ਵਾ, ਅਤੇ ਇੰਨੀ ਸੌਖੀ ਨਹੀਂ ਡਰਾਈਵਿੰਗ, ਪਰ ਲੋਕ ਤਜਰਬੇਕਾਰ ਨੇ ਉੱਥੇ ਡਰਾਈਵਿੰਗ ਕਰਦੇ ਬੜੇ ਚੰਗੇ ਤਰੀਕੇ ਦੇ,
1: ਬਿਲਕੁਲ, ਹਾਂਜੀ।
0: ਕਈ ਵਾਰੀ ਗਾਵਾਂ ਵੀ ਮੂਹਰੇ ਆ ਜਾਂਦੀਆਂ,
1: ਹਾਂਜੀ,
0: ਐਨੀਮਲਸ ਆ ਜਾਂਦੇ ਨੇ, ਹੌਲੀ ਕਰਨੀ ਪੈਂਦੀ ਗੱਡੀ, ਅਤੇ ਇੱਕ ਸਟੈਂਡਰਡ ਹੁੰਦੀਆਂ ਗੱਡੀਆਂ ਸਾਰੀਆਂ,
1: ਹਾਂਜੀ,
0: ਜ਼ਿਆਦਾਤਰ ਆਟੋਮੈਟਿਕ ਵੀ ਹੈਗੀਆਂ,
1: ਹਾਂਜੀ ਹਾਂਜੀ,
0: ਪਰ ਮੈਂ ਸਮਝਦਾ ਕਿ ਜਿਵੇਂ ਆਪਣੇ ਪਿਕਅਪ ਟਰੱਕ ਨੇ ਜ਼ਿਆਦਾ ਸਟੈਂਡਰਡ ਹੀ ਨੇ, ਆਪਾਂ ਆਪਣੀ ਚੋਇਸ ਆ ਕਿ ਆਟੋਮੈਟਿਕ ਚਲਾਉਂਦੇ ਹੋਣਗੇ, ਪਰ ਮੈਨੂੰ ਸਵਾਲ ਜਿਹਾ ਹੁੰਦਾ
1: ਜ਼ਿਆਦਾ ਮੈਨੂਅਲ ਚਲਾਉਂਦੇ ਆ,
0: ਮੈਨੂਅਲ ਦਾ ਗੇਅਰ ਜਾਂ ਚੇਂਜ ਕਰੇ ਬੰਦਾ ਬਿਜ਼ੀ ਰਹਿੰਦਾ, ਅਤੇ ਉਹ ਨਹੀਂ ਤਾਂ ਦੂਜੇ ਤਾਂ ਆਟੋਮੈਟਿਕ ਤਾਂ ਬੈਠੇ ਸੁੱਤੇ ਪਏ ਹੋ ਤੁਸੀਂ, ਚਲੋ ਡਰਾਈਵ ਕਰੀ ਜਾਂਦੇ, ਉਹ ਗੱਲ ਨਹੀਂ ਬਣਦੀ ਨਾ। ਇੱਥੇ ਵੀ ਮੈਂ ਸੋਚਦਾ ਹੁੰਦਾ ਟਰੱਕਾਂ ਵਾਲਿਆਂ ਨੇ, ਇਹਨਾਂ ਨੇ ਹੁਣ ਆਟੋਮੈਟਿਕ ਕਰਦੇ ਆ, ਪਹਿਲੀਆਂ 'ਚ ਨਹੀਂ ਸੁਣਦੇ ਸਟੈਂਡਰਡ ਹੁੰਦੇ ਸਾਰੇ ਨਾ, ਤੋ ਗੇਅਰ ਤੁਹਾਡਾ ਕ੍ਰਿੰਕ ਨਹੀਂ ਸੀ ਹੋਣਾ ਚਾਹੀਦਾ ਜਦੋਂ ਤੁਸੀਂ ਲਾਇਸੈਂਸ ਲੈਣ ਜਾਂਦੇ ਸੀ,
1: ਹਾਂਜੀ,
0: ਉਹ ਵੇਖਦੇ ਹੁੰਦੇ ਸੀ ਬੰਦਾ ਗੇਅਰ ਕਿਵੇਂ ਪਾਉਂਦਾ,
1: ਓਕੇ,
0: ਜਦੋਂ ਫੇਲ ਕਰ ਦੇਣਾ ਇਹਦਾ ਜਾਂ ਗਰੰਟੀ ਕਿ ਤੂੰ ਭਰਨੇਗਾ ਗੇਅਰ ਅਗਲੇ ਤੱਕ,
1: ਸਮੂਥਲੀ ਚਲਾ ਰਿਹਾ ਕਿ ਨਹੀਂ ਚਲਾ ਰਿਹਾ,
0: ਬਾਕੀ ਗੱਲਾਂ ਵੀ ਹੁੰਦੀਆਂ, ਬੈਕਅਪ ਵਗੈਰਾ ਹੋਰ ਨਾ,
1: ਹਾਂਜੀ।
0: ਚਲੋ ਮੈਂ ਕਿਹਾ ਟਰੱਕਾਂ ਵਾਲੀਆਂ ਦੀ ਗੱਲ ਕਰ ਲੈਂਦੇ ਹਾਂ,
1: ਹਾਂਜੀ,
0: ਅਤੇ ਨਾਲ ਸਾਡੇ ਸਰੋਤਿਆਂ ਨੂੰ ਵੀ ਸ਼ਾਮਿਲ ਕਰਦੇ ਹਾਂ, ਅੱਜ ਦੇਖਦੇ ਹਾਂ ਕੋਈ ਵਧੀਆ ਸਾਡਾ ਜਿਹੜੇ ਨਾਲ ਜੁੜੂਗਾ ਨਾ, ਕੋਈ ਸਾਨੂੰ ਗੱਲ ਚੰਗੀ ਸੁਣਾਊਗਾ ਨਾ, ਅਤੇ ਮੈਂ ਗੱਲ ਕਰਾਂਗਾ, ਪਹਿਲਾਂ ਤੁਹਾਨੂੰ ਸੁਣਾਵਾਂ ਟਰੱਕਾਂ ਦੀ ਗੱਲ, ਹੈ,
1: ਹਾਂਜੀ ਹਾਂਜੀ,
0: ਉਹ ਕਹਿੰਦਾ ਗੱਲ ਕਰੀ ਟਰੱਕਾਂ ਵਾਲੇ ਦੀ, ਹੈ ਕੋਈ ਵਿਹਲੀ ਜਿਹੜੀ ਬਣ ਜੇ ਸਹੇਲੀ, ਹੈ ਕੋਈ ਵਿਹਲੀ ਜਿਹੜੀ ਬਣ ਜੇ ਸਹੇਲੀ, ਸੈਰ ਮੈਂ ਕਰਾਊਂਗਾ ਕੁੱਲੂ ਮਨਾਲੀ ਦੀ, ਪਿੱਛੇ ਲਿਖਿਆ ਹੁੰਦਾ ਟਰੱਕ ਦੇ ਸਲੋਗਨ,
1: ਹਾਂਜੀ ਹਾਂਜੀ, ਕਾਫੀ ਲਿਖੇ ਹੁੰਦੇ ਨੇ,
0: ਹੋਰ ਵੀ ਬਹੁਤ ਲਿਖੇ ਹੁੰਦੇ ਨੇ, ਆਹ ਲਿਖਿਆ ਹੁੰਦਾ ਥੱਲੇ ਫੋਨ ਨੰਬਰ ਲਿਖਿਆ ਅਗਲੇ ਅਗਲਾ, ਹੈਂਜੀ। ਅਤੇ ਅੱਜ ਮੈਂ ਚਾਹੁੰਦਾ ਕਿ ਸਾਡੇ ਵੀਰਾਂ ਨੂੰ ਕਹਾਂ, ਇੱਕ ਸਲੋਗਨ ਤਾਂ ਮੈਂ ਸੁਣਾ ਤਾ,
1: ਹਾਂਜੀ,
0: ਜਦੋਂ ਮੈਂ ਕਿਹਾ ਪੰਜਾਬ ਦੀ ਗੱਲ ਕਰਦਾ, ਉੱਥੇ ਨਾ ਇੰਟਰਟੇਨਮੈਂਟ ਆ, ਡਰਾਈਵ ਕਰਦਿਆਂ ਨੂੰ ਕੋਈ ਆਪਣਾ ਸਾਈਡ 'ਤੇ ਹੱਥ ਆ ਗਿਆ, ਕੋਈ ਸ਼ਹਿਰ ਆ ਗਿਆ, ਹੈ ਨਾ, ਉੱਥੇ ਰੋਕ ਲਈ ਗੱਡੀ, ਤੁਰੇ ਜਾਂਦਿਆਂ ਨੂੰ ਤੁਹਾਨੂੰ ਰਸਤੇ ਦੇ ਵਿੱਚ ਜਿਵੇਂ ਟਰੱਕ ਮਿਲ ਗਿਆ ਕੋਈ,
1: ਹਾਂਜੀ,
0: ਉਹਦੇ ਪਿੱਛੇ ਕੋਈ ਲਿਖਿਆ ਹੈ ਪੜ੍ਹ ਲਓ,
1: ਬਿਲਕੁਲ,
0: ਉਹ ਵੀ ਤੁਹਾਡਾ ਮਨ ਪਰਚਾਵਾ, ਇੰਟਰਟੇਨਮੈਂਟ ਕਾਫੀ ਹੈ ਡਰਾਈਵਿੰਗ ਕਰਦੇ ਪੰਜਾਬ,
1: ਹਾਂਜੀ ਹਾਂਜੀ।
0: ਅਤੇ ਮੈਂ ਚਾਹਾਂਗਾ ਕਿ ਮੈਂ ਤੁਹਾਨੂੰ ਸਲੋਗਨ ਸੁਣਾਇਆ, ਤੁਹਾਨੂੰ ਕੋਈ ਯਾਦ ਆ ਕਿਸੇ ਟਰੱਕ ਦੇ ਪਿੱਛੇ ਸਲੋਗਨ ਸੁਣਿਆ, ਅੱਜ ਆਪਾਂ ਇਹੀ ਸੁਣਦੇ ਹਾਂ, ਸੋ ਤੂੰ ਵਧੀਆ ਸਲੋਗਨ ਜਿਹੜਾ ਦੱਸੂਗਾ ਉਹਨੂੰ ਫਿਰ ਆਪਾਂ ਗਿਫਟ ਦੇ ਜਾਂਗੇ,
1: ਠੀਕ ਹੈ।
0: ਬਹੁਤ ਹੁੰਦੇ ਨੇ ਡਿਫਰੈਂਟ, ਹੈ ਨਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਵਾਲਾ ਜੁੱਤੀ ਲਾਈ ਉਹਦੇ ਪਿੱਛੇ ਨਾ,
1: ਹਾਂਜੀ,
0: ਵੀ ਸਾਨੂੰ ਨਜ਼ਰ ਨੂੰ ਲਾਈਆਂ,
1: ਹਾਂਜੀ ਹਾਂਜੀ।
0: ਹੋਰ ਵੀ ਕਈ ਹੁੰਦੇ ਆ ਤਾਂ ਆਮ ਹੀ ਨੇ, ਅਤੇ ਕਈਆਂ ਬੰਦਿਆਂ ਨੂੰ ਯਾਦ ਹੋਣਗੇ, ਕਿਸੇ ਨੇ ਤੁਹਾਨੂੰ ਸਾਂਝ ਪਾਓ, ਹੈ ਨਾ, ਅਤੇ ਇਸ ਡੋਗਨ ਅਸੀਂ ਸੁਣਾਂਗੇ ਤੁਹਾਡੇ ਜੀ ਆਪਣੇ 2587 ਜੀ।
2: ਸਿੰਧੂ ਸਾਹਿਬ, ਵੱਡੇ ਭਾਈ ਤੇ ਮਨਪ੍ਰੀਤ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
2: ਮੈਂ ਇੱਕ ਲਈ ਜਾਂਦੇ ਟਰੱਕਾਂ ਦੇ ਵਿੱਚ ਰੀਸ ਕਰ ਸਾੜਨਾ,
0: ਰੀਸ ਕਰ ਪਰ ਸਰਦਾ,
1: ਹਾਂ ਜੀ, ਸਾੜਨਾ ਰੀਸ ਕਰ, ਇਦਾਂ ਦੇ ਕੁਝ,
0: ਸਾੜਨਾ ਰੀਸ ਕਰ,
2: ਸਾੜਨਾ ਰੀਸ ਕਰ, ਬਹੁਤ ਬੋਲ ਕੇ ਆਉਂਦਾ ਜੀ ਉਹ ਤਾਂ।
0: ਹਾਂ ਨਹੀਂ, ਆਪਾਂ ਇਹੀ ਗੱਲਾਂ ਤਾਂ ਕਰਨੀਆਂ ਅੱਜ, ਆਪਾਂ ਟਰੱਕਾਂ 'ਚ ਗੱਲ ਕਰਦੇ ਹਾਂ, ਅਤੇ ਤੁਸੀਂ ਦੱਸਦੇ ਜਾਓ ਸਾਨੂੰ ਭਾਈ, ਇਹਨਾਂ ਨੇ ਦੱਸਿਆ ਨਵਾਂ ਬਲਦੇਵਰ ਨੇ ਕਿ ਸਾੜਨਾ ਰੀਸ ਕਰ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਇੱਕ ਦੇਖਿਆ ਹੁੰਦਾ ਵੇਖੀ ਜਾ ਛੇੜੀ ਨਾ, ਟਰੱਕ ਦੇ ਪਿੱਛੇ ਲਿਖਦਾ। ਅੱਛਾ, ਆਮ ਹੀ ਹੁੰਦਾ ਟਰੱਕਾਂ ਵਾਲੇ ਦਾ, ਇੰਡੀਆ ਵਾਲੇ ਦੇ ਟਰੱਕਾਂ ਦੇ ਪਿੱਛੇ ਆਮ ਹੀ ਉਹ ਲਾਏ ਹੁੰਦੇ ਮੌਜੇ ਜੇ, ਹੈ ਨਾ, ਛਿੱਤਰ ਜਿਹੜੇ ਪਏ ਹੁੰਦੇ ਵੀ ਨਜ਼ਰ ਨਾ ਲੱਗੇ, ਡੋਰੀਆਂ ਡਿਆਰੀਆਂ ਕਾਲੀਆਂ ਬੰਨੀਆਂ ਹੁੰਦੀਆਂ, ਇੱਥੇ ਵੀ ਬੰਨਦੇ ਪਰਾਂਦੀ ਜੇ ਉਹ ਕਈ, ਤੇ ਬਈ ਨਜ਼ਰ ਨਾ ਲੱਗੇ। ਤੋ ਮੈਂ ਸਾਡੇ ਸਰੋਤਿਆਂ ਨੂੰ ਕਹਾਂਗਾ ਕਿ ਵੀ ਵਧੀਆ ਜਿਹਾ ਸਲੋਗਨ ਦੱਸੋ ਟਰੱਕ ਦੇ ਪਿੱਛੇ, ਤੁਸੀਂ ਪੜ੍ਹਿਆ ਹੋਵੇ ਕਿਤੇ ਜਾਂਦਿਆਂ ਨੇ, ਤੋ ਆਪਾਂ ਸਾਡੇ ਸਰੋਤਿਆਂ ਨਾਲ ਸਾਂਝ ਪਾ ਲੈਂਦੇ ਹਾਂ, ਕੋਈ ਗੱਲਬਾਤ ਕਰੀਏ ਖਾਸ ਹੈ ਨਾ, ਅਤੇ ਤੁਸੀਂ ਵੀ ਜੇ ਆਪਣਾ ਸਾਨੂੰ ਦੱਸ ਦਿਓ ਸਲੋਗਨ ਵਗੈਰਾ। ਬਲਦੇਵ ਹੋਰ ਇਸ ਦੁਆਰਾ ਫੇਰ ਆ ਗਏ ਨੇ, ਦਲਦੇਵ ਜੀ ਤੁਹਾਨੂੰ ਕੋਈ ਹੋਰ ਯਾਦ ਹੈ ਸਲੋਗਨ?
2: ਨਹੀਂ, ਮੇਰੀ ਗਾਲ ਹੀ ਕੱਟੀ ਗਈ, ਮੇਰੀ ਪੂਰੀ ਨਹੀਂ ਸੀ ਹੋਈ।
0: ਅੱਛਾ,
2: ਦਿਲ ਨੂੰ ਦਿਲ ਬਣਾ ਕੇ ਰੱਖ, ਇੱਕੋ ਥਾਂ ਤੇ ਲਾ ਕੇ ਰੱਖ, ਇਸ ਜੇ ਕਰਨਾ ਆਉਂਦਾ ਨੀ ਫਿਰ ਅੱਖਾਂ ਨੂੰ ਸਮਝਾ ਕੇ ਰੱਖ, ਦੁਨੀਆਂ ਰੋਜ਼ ਤਮਾਸਾ ਲੱਭੇ ਦਿਲ ਤੇ ਪਰਦਾ ਪਾ ਕੇ ਰੱਖ, ਮੁਹੱਬਤ ਇੱਕੋ ਵਾਰ ਹੁੰਦੀ ਏ ਕਿਸੇ ਦਿਲ ਵਾਲੇ ਲਈ ਬਚਾ ਕੇ ਰੱਖ।
1: ਕੀ ਬਾਤ ਹੈ,
0: ਲਓ ਜੀ ਅਗਲਾ ਕਾਲ ਹਟਾਉਣ ਨੇ 6940 ਜੀ। ਅਪਣਾਤਾ ਹੁੰਦੀ ਆ ਬੰਦਾ, ਜੇ ਕਿਸੇ ਕੋਈ ਕਰਦਾ ਤਾਂ ਹੀ ਕਈ ਮਿਹਣਾ ਜਿਹਾ ਮਾਰਦਾ ਨਾ, ਗਾ ਕੇ ਕੱਲੀ ਬਹਿ ਕੇ ਸੋਚੀਆਂ ਪ੍ਰੋਗਰਾਮ ਦੇਸ਼ ਪ੍ਰਦੇਸ਼। ਅੱਛਾ ਆ ਗਏ, ਇਹ ਤਾਂ ਆਮ ਹੋ ਗਿਆ ਨਾ, ਇਹ ਤਾਂ ਗੀਤਾਂ ਦੀਆਂ ਹੋ ਗਿਆ, ਗੀਤਾਂ ਦੀਆਂ ਬਣਗੀਆਂ ਬਹੁਤ ਲਿਖੀਆਂ ਹੁੰਦੀਆਂ ਹਨਾ, ਤੇ ਟਰੱਕਾਂ ਦੇ ਪਿੱਛੇ ਸਲੋਗਨ ਤੌਰ ਤੇ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ। ਕਈ ਵਾਰੀ ਤੁਸੀਂ ਜੇ ਦੇਖੋ ਹਰ ਇੱਕ ਟਰੱਕ ਦੇ ਸੇਮ ਨੀ ਲਿਖਿਆ ਹੁੰਦਾ, ਪਰ ਬਹੁਤ ਸਾਰੇ ਲੋਕੀ ਯਾਦ ਕਰ ਲਓ ਹੌਲੀ ਹੌਲੀ, ਭਾਈ ਸਾਨੂੰ ਦੱਸਦੇ ਰਹੋ ਕੋਈ ਵੀ ਸਲੋਗਨ ਤੁਸੀਂ ਟਰੱਕ ਦੇ ਪਿੱਛੇ ਇੰਡੀਆ ਜਦੋਂ ਪੰਜਾਬ ਚ ਡਰਾਈਵ ਕਰਦੇ ਹੋ ਪੜਿਆ ਹੋਵੇ ਤਾਂ ਉਹ ਸਾਡੇ ਨਾਲ ਸਾਂਝ ਪਾ ਲਓ
1: ਜੀ।
0: ਤੇ ਕਈ ਵਾਰੀ ਹੁੰਦਾ ਟਰੱਕਾਂ ਵਾਲੇ ਹੁੰਦਾ ਗਾਂ ਚੁੰਗੀ ਵਾਲੇ ਬੈਠੇ ਹੋਣਗੇ, ਤੇ ਪਾਸੇ ਦੇਖ ਦੂਜੇ ਰਸਤੇ ਦੀ ਵੀ ਖਚ ਆਪਣੇ ਨਹਿਰ ਉਹਨਾਂ ਨੂੰ ਵੀ ਪਾ ਲੈਂਦੇ ਆ ਨਾ ਚੁੰਗੀ ਤੋਂ। ਪਰ ਆਪਾਂ ਤਾਂ ਸਿਰਫ ਇਹ ਪੁੱਛਦੇ ਆ ਕਿ ਵੀ ਤੁਸੀਂ ਕੋਈ ਵਧੀਆ ਜਿਹਾ ਸਲੋਗਨ ਟਰੱਕਾਂ ਵਾਲੇ ਦੇ ਪਿੱਛੇ ਆਪਣੇ ਲਿਖਿਆ ਪੜਿਆ ਹੋਵੇ, 905-564-6444 ਸਟੂਡੀਓ ਨੰਬਰ ਨੇ, ਅਸੀਂ ਤੁਹਾਨੂੰ ਕੁਝ ਗਿਫਟ ਦਿਆਂਗੇ ਜਿਹੜੇ ਵਧੀਆ ਸਲੋਗਨ ਦੱਸਣਗੇ, ਦੋ ਚਾਰ ਤਾਂ ਅਸੀਂ ਦੱਸ ਹੀ ਦਿੱਤੇ ਕਈ ਹੈ ਨਾ, ਬਾਕੀ ਤੁਸੀਂ ਐਡ ਕਰ ਦਿਓ। ਤਦ ਤੱਕ ਆਪਾਂ ਅਗਲਾ ਗੀਤ ਸੁਣ ਲਈਏ
1: ਜੀ,
0: ਆਪਣੇ ਆਰਨੇਟ ਦਾ ਗੀਤ ਆ।
1: ਹਾਂਜੀ,
0: ਟਰੱਕਾਂ ਵਾਲਿਆਂ ਦਾ ਗੀਤ ਚੱਲਣ ਤੋਂ ਅੱਜ ਫਿਰ
1: ਬਿਲਕੁਲ ਫਰਮਾਇਸ਼ੀ ਗਾਣਾ ਆ ਆਰਨੇਟ ਤੇ ਜਾਸਮੀਨ ਅਖਤਰ
0: ਜੀ
1: ਜੀ।

0: ਟਰੱਕਾਂ ਵਾਲੇ ਬੰਦੇ ਚੰਗੇ ਹੁੰਦੇ ਆ, ਚੰਗੇ ਦਿਲਾਂ ਵਾਲੇ ਹੁੰਦੇ ਆ। ਲਓ ਜੀ ਲੈਂਦੇ ਅਗਲੇ ਕਾਲਰ ਨੂੰ 4849 ਜੀ।
1: ਮਿਲੇਗਾ ਮੁਕੱਦਰ
2: ਸਿੱਧੂ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ, ਸਾਰੀ ਆਪਣੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮੇਰੇ ਦੋ ਵਿਚਾਰ ਆ ਜੀ, ਕਿਉਂਕਿ ਮੈਂ ਇੰਡੀਆ ਦੇ ਵਿੱਚ ਉਦੋਂ ਇੰਡੀਆ ਰਹਿੰਦਾ ਸੀਗਾ ਤੇ ਮੇਰੇ ਕਜ਼ਨ ਦਾ ਫਰੈਂਡ ਇੱਥੋਂ ਗਿਆ ਸੀਗਾ ਜੀ, ਆਪਣੇ ਇੱਧਰਲਾ ਸੀ ਬੰਦਾ, ਰਾਈਟ। ਅਸੀਂ ਦਿੱਲੀ ਤੋਂ ਟਰੈਵਲ ਕਰਦੇ ਸੀਗੇ ਤੇ ਔਰ ਹਰ ਇੱਕ ਟਰੱਕ ਦੇ ਪਿੱਛੇ ਲਿਖਿਆ ਹੁੰਦਾ ਜੀ, ਯੂਜ਼ ਡਿਪਰ ਐਟ ਨਾਈਟ, ਰਾਈਟ। ਆਪਣੇ ਕਹਿੰਦੇ ਲੋ ਬੀਮ ਜਾਂ ਹਾਈ ਬੀਮ ਇੱਥੇ ਕਹਿੰਦੇ ਆ, ਰਾਈਟ। ਡਿਪਰ ਲਿਖਿਆ ਹੁੰਦਾ ਵੀ ਹਾਈ ਲੋ ਕਰੋ, ਰਾਈਟ। ਉਹ ਮੇਰਾ ਖਿਆਲ ਆ ਵੀ ਉਹ ਪਤਾ ਨੀ ਉਹਨੂੰ ਸਪੈਲਿੰਗਾਂ ਦਾ ਹੋਇਆ ਕੋਈ ਹੇਰ ਫੇਰ, ਉਹ ਮੈਨੂੰ ਕਹਿੰਦਾ ਵੀ ਇੱਥੇ ਡਰਾਈਵਰਾਂ ਵਾਸਤੇ ਕਾਹਤੋਂ ਲਿਖਿਆ ਵੀ ਯੂਜ਼ ਡਿਪਰ ਐਟ ਨਾਈਟ, ਵੀ ਯੂਜ਼ ਡਾਇਪਰ ਉਹਨੇ ਸਮਝਿਆ ਸੀਗਾ ਜੀ। ਵਾਈ ਦੇ ਲਾਈਕ ਲਾਈਕ
0: ਉਹਦੀ ਇੰਗਲਿਸ਼ ਥੋੜੀ ਜਿਹੀ ਜ਼ਿਆਦਾ ਹੋ ਗਈ, ਇੰਗਲਿਸ਼ ਜ਼ਿਆਦਾ ਹੋ ਗਈ ਹੈ, ਜੋ ਵੀ ਕਰਤਾ।
3: ਓਕੇ,
0: ਯੂਜ਼ ਡਾਇਪਰ ਐਟ ਨਾਈਟ ਡਰਾਈਵਰ ਵਾਸਤੇ ਕਾਹਤੋਂ ਲਿਖਿਆ ਹੈ।
3: ਮੇਬੀ ਨਾ ਸੋਚਿਆ ਹੋਵੇ ਵੀ ਉਹ ਲੌਂਗ ਰੂਟ ਤੇ ਰਹਿੰਦੇ ਆ, ਮੇਬੀ ਘੱਟ ਰੁਕਦੇ ਹੋਣ ਰਸਤੇ।
2: ਹਾਂਜੀ, ਕੁਛ ਵੀ ਕਹਿ ਲਓ, ਹੁਣ ਇਹ ਡਰਾਈਵ ਕੀਤਾ ਮੈਂ ਹੀ ਸੋਚਿਆ, ਮੈਂ ਕਿਹਾ ਇੱਥੇ ਤਾਂ ਡਾਇਪਰ ਲਾਉਣ ਵਾਲਾ ਦੱਸਾ, ਇੱਥੇ ਸਾਡੇ ਡਰਾਈਵਰਾਂ ਦਾ ਕੰਮ ਹੋਇਆ ਪਿਆ। ਜਿਹੜੇ ਮੋਂਟਰੀਆ ਨੂੰ ਜਾਂਦੇ ਆ ਨਾ ਜੀ, ਉਹਨਾਂ ਨੂੰ ਪਤਾ, ਉਹਨਾਂ ਨੂੰ ਐਂ ਕਹਿ ਦਿੰਦੇ ਬਸ ਸੱਟ ਕੇ ਆ ਜਾ।
0: ਨਹੀਂ, ਕਈ ਵਾਰੀ ਗੱਲਾਂ ਸੁਣੀ ਦੀਆਂ ਵੀ ਆ ਵੀ ਕਈ ਬੰਦੇ ਲੌਂਗ ਰੂਟ ਜਾਂਦੇ ਬੋਤਲ ਬਾਤਲ ਦੇ ਵਿੱਚ ਪਿਸ਼ਾਬ, ਚੰਗੀ ਗੱਲ ਨਹੀਂ, ਰੁਕਣਾ ਚਾਹੀਦਾ ਹਨਾ।
2: ਹਾਂਜੀ, ਰੁਕਣਾ ਤਾਂ ਜ਼ਰੂਰੀ ਆ ਜੀ, ਚਾਹੀਦਾ, ਕਿਉਂਕਿ ਉਹਦੇ ਵਾਸਤੇ ਲੌਂਗ ਟਰਮ ਵਾਸਤੇ ਜੇ ਕੰਮ ਕਰਨਾ ਹੈ।
0: ਇਹ ਬਹੁਤ ਸੋਹਣਾ, ਕਿਉਂਕਿ ਜੇ ਜਿਹੜਾ ਟਰਾਂਸਕੇਨ ਆਪਾਂ ਟਰਾਂਸ ਅਮਰੀਕਾ ਜਾਂਦੇ ਆ ਨਾ, ਜਿੱਦਾਂ ਕਿ ਹਾਈਵੇ ਤੇ ਸਾਥਾਂ ਦੇ ਇੰਨੇ ਸੋਹਣੇ ਟਰੱਕ ਸਟੋਪ ਬਣੇ ਹੋਏ ਆ ਨਹਾਉਣ ਵਾਸਤੇ।
3: ਪਰ ਜਿੱਦਾਂ ਨੂੰ ਵੀ ਤੁਸੀਂ ਜਾਓ ਔਨ ਰੂਟ ਤਾਂ ਹਰ ਮੇਰੇ ਖਿਆਲ 'ਚ ਥੋੜ੍ਹੇ ਥੋੜ੍ਹੇ ਐਗਜ਼ਿਟ ਤੇ ਹੁੰਦੇ ਹੀ ਹੁੰਦੇ ਆ,
0: ਹੁੰਦੇ ਹੀ
3: ਹਨਾ, ਹਰ ਜਗ੍ਹਾ ਹੀ ਹੈਗੇ
0: ਨੇ। ਕਦੇ ਬਹਾਨਾ ਲਾ ਗਾ ਸਕਦੇ ਜੇ ਟਰਾਂਸ ਕੈਨੇਡਾ ਜਾ ਰਿਹਾ ਦੂਰ ਤੱਕ ਕੋਈ ਨਹੀਂ ਮਿਲਿਆ, ਪਰ ਅਮਰੀਕਾ 'ਚ ਤੁਸੀਂ ਇਹ ਗੱਲ ਨਹੀਂ ਕਰ ਸਕਦੇ ਕਿ ਤੁਹਾਨੂੰ ਕੋਈ ਟਰੱਕ ਸਟਾਪ ਨਾ ਮਿਲੇ। ਉਹ ਤਾਂ ਬਾਹਰ ਉਹਨਾਂ ਨੇ ਇੰਨੇ ਸੋਹਣੇ ਬਣਾਏ ਹੁੰਦੇ ਬੈਡ, ਆਪਣੇ ਵਾਸ਼ਰੂਮ ਵਗੈਰਾ, ਬਾਹਰ ਨਿਕਲ ਕੇ ਹਾਈਵੇ ਤੋਂ ਆਪਣਾ ਟਰੱਕ ਪਾਰ ਕਰੋ, ਰਾਤ ਨੂੰ ਸੌਂ ਜਾਓ, ਹਨਾ
3: ਜੀ।
0: ਤੇ ਅਗਲੇ ਗੱਲ ਲਓ,
3: 2611 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ
2: ਸਰ, ਕਿਸੇ ਨਾ ਬੰਦੇ ਦੀ ਸੁਜੈਸ਼ਨ ਲੱਗੀ ਸੀ, ਇਸਨੇ ਸੁਜੈਸ਼ਨ ਲਿਖੀ ਹੋਈ ਆ, ਉਹਨੇ ਲਿਖਿਆ ਸੀ ਕਹਿੰਦਾ ਖਾਧੀ ਹੋਈ ਤਾਂ ਨਾਲ ਭਜਾ ਲਾ, ਖਾਧੀ ਹੋਈ ਤਾਂ ਨਾਲ ਭਜਾ ਲਾ, ਸੋਫੀਆ ਦਾ ਪਿੱਛੇ ਲਾ ਲਾ,
0: ਅੱਛਾ
2: ਕੀਤੀ ਹੋਈ ਆ ਤਾਂ ਸਾਈਡ ਤੇ ਲਾ ਲਾ,
0: ਸਾਈਡ ਤੇ ਲਾ ਲਾ, ਠੀਕ ਆ।
3: ਓਕੇ
0: ਵੀ ਪਾਪਾ ਇੱਕ ਬੰਗਾ ਨਾ ਲੈ, ਹੈ ਨਾ, ਤੇ ਖਾਧੀ ਹੋਈ ਤਾਂ ਨਾਲ ਭਜਾ ਲਾ,
2: ਮੈਂ ਵੀ ਸੁਣੀ ਸੁਜੈਸ਼ਨ
0: ਕਰਾਇਆ, ਥੈਂਕ ਯੂ, ਬਹੁਤ ਅੱਛਾ ਲੱਗਿਆ, ਮਿਹਰਬਾਨੀ। ਅਗਲੇ ਕਾਲਰ ਨੂੰ ਲਓ ਜੀ।
3: ਹਾਂਜੀ, 2100 ਜੀ, ਸਤਿ ਸ਼੍ਰੀ ਅਕਾਲ।
2: ਖਾਲੀ
0: ਹੋਏ ਬਟਵੇ ਨੂੰ ਸਵੇਰੇ ਫਿਰ ਕਰੇਗਾ, ਹਾਏ ਹਾਏ ਕਿੱਥੇ ਗਏ, ਜਦੋਂ ਲਾਈ ਹੁੰਦੀ ਆ ਫਿਰ ਪਤਾ ਨੀ ਲੱਗਦਾ ਕਿੱਥੇ ਪਾਰੇ ਜਾਂਦੇ ਨੋਟ, ਜਦੋਂ ਬੰਦਾ ਸਵੇਰੇ ਉੱਠਦਾ ਲਈ ਹੁੰਦੀ ਆ, ਫਿਰ ਦੇਖਦਾ ਬਟੂਆ ਖਾਲੀ ਆ, ਖਾਲੀ ਹੋਈ ਬਟੂਆ ਨੂੰ। ਅਗਲੇ ਗੱਲ ਲਓ। ਹਾਂਜੀ
3: ਹਾਂਜੀ, 2865 ਜੀ, ਸਤਿ ਸ਼੍ਰੀ ਅਕਾਲ।
2: ਮੰਤਰੀ
0: ਖਸਤਾ ਹਾਲਤ ਹੀ ਆ ਟਰਕਿੰਗ ਇੰਡਸਟਰੀ ਦੀ ਆਪਣੇ। ਹਾਂਜੀ
2: ਹਾਂਜੀ, ਬਾਕੀ ਟਰੱਕਾਂ ਵਾਲੇ ਦੇਖੋ ਗੁਰਦਾਸ ਮਾਨ ਦਾ ਕੀ ਕਿੰਨਾ ਵਧੀਆ ਜੀ, ਹੈ ਨਾ ਜੀ,
0: ਡਰਾਈਵਰਾਂ ਕਮਾਈਆਂ
2: ਦੇ ਰਹੀਆਂ। ਹਾਂਜੀ ਹਾਂਜੀ,
1: ਤੇ ਬਾਕੀ ਆਪਣੇ ਬਹੁਤ ਭਰਾ ਸੁਣਦੇ ਜੀ ਕੈਨੇਡਾ ਅਮਰੀਕਾ ਚ ਆਪਣੇ ਇੰਡੀਆ ਦੇ ਭਰਾ ਬਾਕੀ ਇੱਥੇ ਜੀ ਨਾ ਟਰੱਕ ਤੋਂ ਵੱਡੀ ਬਹੁਤ ਵੱਡੀ ਪ੍ਰੋਬਲਮ ਆ ਬਾਥਰੂਮਾਂ ਦੀ ਕੈਨੇਡਾ ਚ
0: ਮੈਂ ਉਹ ਕੈਨੇਡਾ ਦੀ ਗੱਲ ਕੀਤੀ ਸੀ ਹਾਂਜੀ ਹੈਗੀ ਥੋੜੀ ਜੀ
1: ਹਾਂਜੀ ਅਮਰੀਕਾ ਚ ਕਿੱਥੇ ਮਰਜ਼ੀ ਜਾਓ ਜੀ ਟਰੱਕ ਸਟੋਪ ਰੈਸਟ ਏਰੀਏ ਜੀ ਹਾਈਵੇ ਨੰਬਰ 1 ਆਪਾਂ ਨੂੰ ਪਤਾ ਹੀ ਆ ਪੈਗਾ
0: ਹਾਂਜੀ ਉਹ ਬਿਛਾਇਆ ਪਿਆ
1: ਕੈਨੇਡਾ ਵਿੱਚ ਦੇਖੋ ਜੀ ਹਾਈਵੇ ਬਣ ਜਾਂਦਾ ਨਾ ਆਪਣਾ ਉਹ
0: ਯੂਰਪ ਵਾਲੇ ਲੋਕ ਕਹਿੰਦੇ ਸਾਡੇ ਉੱਥੇ ਕਿ ਹੋਰ ਹੀ ਤਸਵੀਰ ਪੇਸ਼ ਕਰਦੇ ਅਮਰੀਕਾ ਦੀ ਵੀ ਐਵੇਂ ਹੀ ਕੰਟਰੀ ਖਨੀ ਹੈ ਕਹਿੰਦੇ ਇੱਥੋਂ ਜਾ ਕੇ ਹਾਈਵੇ ਵੇਖੇ ਇੰਨੇ ਸੋਹਣੇ ਬਣਾਏ ਹੋਏ ਨੇ ਈਸਟ ਵੈਸਟ ਜਾਓ ਨੌਰਥ ਸਾਊਥ ਜਾਓ ਇੰਨੇ ਸੋਹਣੇ ਆਈ ਟਰਾਂਸ ਜਿਹੜੇ ਅਮੈਰੀਕਨ ਹਾਈਵੇ ਨੇ ਕਿੰਨੇ ਸੋਹਣੇ ਬਣਾਏ ਹੋਏ ਨੇ ਹਨਾ
1: ਆਪਣੇ
0: ਅਮਰੀਕਾ ਦੇ ਕਿਸੇ ਹਾਈਵੇ ਤੇ ਆਪਾਂ ਜਾਂਦੇ ਹਾਂ ਤੁਸੀਂ ਸ਼ਹਿਰ ਚ ਵੜ ਕੇ ਫਸਣ ਦੀ ਲੋੜ ਨੀ ਹੁੰਦੀ ਆਲੇ ਦੁਆਲੇ ਸ਼ਹਿਰ ਦੇ ਉਹਨਾਂ ਨੇ ਇਸ ਤਰ੍ਹਾਂ ਬਣਾਇਆ ਹਾਈਵੇ ਬਾਹਰੋਂ ਬਾਹਰ ਨਿਕਲ ਜਾਓ ਜਿਹਨੇ ਅੱਗੇ ਜਾਣਾ
1: ਨਾਲੇ ਬਾਈ ਜੀ ਗੱਲ ਹੋਰ ਉੱਥੇ ਮਟੀਰੀਅਲ ਬਹੁਤ ਵਧੀਆ ਪਾਇਆ ਉਹਨਾਂ ਦਾ ਟਾਇਰਾਂ ਦੀ ਕਲਰ ਦੀ ਆਵਾਜ਼ ਆਉਂਦੀ ਐ ਸੁਣਦੀ ਆਰਾਮ ਨਾਲ ਕੈਨੇਡਾ ਵਿੱਚ ਤਾਂ ਟਰੱਕਾਂ ਦੀ ਲੋਡ ਬਣਾ ਪਿੱਛੇ ਲੰਘ ਉੱਡ ਕੇ ਪੈਂਦੇ ਆ ਬਾਈ ਜੀ ਇਹਦੇ ਬੰਪ ਵੱਡੇ ਵੱਡੇ ਹਾਂਜੀ ਟੋਏ ਦੇ ਆ
0: ਮਨ
1: ਕੀਤਾ ਮੈਂ ਮੈਂ ਵੀ ਗੱਲ ਸ਼ੇਅਰ
0: ਕਰਾਂ
1: ਹਾਂਜੀ ਹਾਂਜੀ ਹਾਂਜੀ ਬਹੁਤ ਲਵਲੀ ਆਪਣੇ ਜਿੱਦਾਂ ਆਪਾਂ ਨੂੰ ਜੋਬ ਪਿਆਰੀ ਹੁੰਦੀ ਆ ਤੇ ਅਸੀਂ ਵੀ ਮੈਂ ਵੀ ਪਿਛਲੇ 20-22 ਸਾਲ ਤੋਂ ਟਰੱਕਿੰਗ ਵਿੱਚ ਆ
3: ਹਾਂਜੀ
1: ਇਹ ਗੱਲ ਸਹੀ ਆ ਵੀ ਇੱਥੇ ਬਾਥਰੂਮਾਂ ਦੀ ਵਾਕਈ ਪ੍ਰੋਬਲਮ ਆ ਮੈਂ ਮੌਂਟਰੀਅਲ ਜਾਂਦਾ ਹੁੰਦਾ ਟਰੱਕ ਲੈ ਕੇ
3: ਅੱਛਾ
1: ਪ੍ਰੋਬਲਮ ਕਾਫੀ ਆ ਬਟ ਮੈਂ ਪਿਛਲੇ ਉਦਾਂ 20 ਸਾਲ USA ਨੂੰ ਟਰੱਕ ਚਲਾਇਆ ਪਹਿਲਾਂ ਹਨਾ
0: ਜੀ ਜੀ
1: ਤੇ ਉਹ ਵਾਕਈ ਆਪਣੇ ਸਿੱਧੂ ਸਾਹਿਬ ਤੁਸੀਂ ਗੱਲ ਕੀਤੀ ਆ ਮਿਸ਼ੀਗਨ ਲੈ ਲਓ ਪਰੇ ਇੰਡੀਆਨਾ ਇਲੀਨੋਇਸ ਜਿੰਨੀਆਂ ਵੀ ਸਟੇਟਾਂ ਆਉਂਦੀਆਂ ਹਨਾ ਮੌਂਟਰੀਅਲ ਦੇ ਮਤਲਬ ਰੱਬ ਦਾ ਨਾਂ ਰਾਤ ਨੂੰ ਆਪਣੇ ਕਿਤੇ ਆਪਣੇ ਟਰੱਕ ਪਲਟੇ ਹੋਏ ਆ ਕਿਉਂਕਿ ਹੁਣ ਸਨੋ ਸਨੋ ਜ਼ਿਆਦਾ ਪੈਂਦੀ ਆਪਣੇ ਇਧਰ ਜ਼ਿਆਦਾ ਹਨਾ
0: ਜੀ ਜੀ
4: ਥੈਂਕ ਯੂ ਸੋ ਮਚ ਜਿੰਦਰ ਜੀ ਬੱਚਿਆਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕੀਤੀ ਆ ਬਟ ਬੱਚਿਆਂ ਲਈ ਜਿਹੜਾ ਡਿਵੀਡੈਂਟਸ ਵਾਲੇ ਪਲਾਨ ਹੁੰਦੇ ਆ ਲਾਈਫ ਇੰਸ਼ੋਰੈਂਸ ਦੇ ਅਫਕੋਰਸ ਲਾਈਫ ਇੰਸ਼ੋਰੈਂਸ ਇੱਕ ਬੈਕ ਤੇ ਹੈਗੀ ਆ ਚੀਜ਼ ਲੇਕਿਨ ਆਪਾਂ ਡਿਵੀਡੈਂਟ ਵਾਲੇ ਪਲਾਨ ਬੱਚਿਆਂ ਲਈ ਲੈਂਦੇ ਹਾਂ ਬੱਚਿਆਂ ਦੇ ਫਿਊਚਰ ਲਈ ਕੈਸ਼ ਜਨਰੇਟ ਕਰਨ ਲਈ ਤਾਂ ਕਿ ਟਾਈਮ ਟੂ ਟਾਈਮ ਜਦੋਂ ਵੀ ਲੋੜ ਪੈਂਦੀ ਆ ਸਾਨੂੰ ਬੱਚਿਆਂ ਲਈ ਕੋਈ ਵੀ ਕੈਸ਼ ਸੀ ਤਾਂ ਆਪਾਂ ਉਸ ਪਲਾਨ ਚੋਂ ਕਢਾ ਸਕਦੇ ਹੁੰਦੇ ਹਾਂ ਸੋ ਇਹ ਜਿਹੜਾ ਡਿਵੀਡੈਂਟ ਵਾਲੇ ਪਲਾਨ ਹੈ ਤਜਿੰਦਰ ਜੀ ਇਹ ਕੋਈ ਮਾਰਕੀਟ ਵਾਲੇ ਪਲਾਨ ਨਹੀਂ ਹੁੰਦੇ ਇਸ 'ਚ ਕੰਪਨੀ ਐਕਚੁਅਲੀ ਆਪਣਾ ਪ੍ਰੋਫਿਟ ਸ਼ੇਅਰਿੰਗ ਦੇ ਬੇਸਿਸ ਤੇ ਡਿਵੀਡੈਂਟ ਆਉਂਦੇ ਹੁੰਦੇ ਆ ਔਰ ਆਪਾਂ ਸਾਰਿਆਂ ਨੂੰ ਪਤਾ ਇੰਸ਼ੋਰੈਂਸ ਕੰਪਨੀ 100-100 ਸਾਲ ਪੁਰਾਣੀਆਂ ਕੰਪਨੀਆਂ ਔਰ ਉਹ ਪ੍ਰੋਫਿਟ ਜਨਰੇਟ ਕਰ ਹੀ ਰਹੀਆਂ ਕਿਸੇ ਸਾਲ ਕਲੇਮ ਘੱਟ ਆਏ ਉਹਨਾਂ ਦੀਆਂ ਇਨਵੈਸਟਮੈਂਟਸ ਵਧੀਆ ਗਰੋ ਕੀਤੀਆਂ ਐਵਰੀ ਈਅਰ ਡਿਵੀਡੈਂਟ ਅਨਾਊਂਸ ਹੁੰਦੇ ਆ ਔਰ ਉਹ ਸ਼ੇਅਰ ਹੋਲਡਰਸ ਨੂੰ ਸ਼ੇਅਰ ਹੋਲਡਰ ਮਤਲਬ ਜਿਨ੍ਹਾਂ ਨੇ ਵੀ ਉਹ ਪਲਾਨ ਲਏ ਆ ਉਹਨਾਂ ਨੂੰ ਡਿਵੀਡੈਂਟਸ ਮਿਲਦੇ ਆ ਡਿਵੀਡੈਂਟਸ ਦੇ ਨਾਲ ਕੈਸ਼ ਵੈਲਿਊ ਪਲਾਨ ਦੇ ਵਿੱਚ ਬਣਦੀ ਆ ਪਲੱਸ ਜਿਹੜਾ ਫੇਸ ਅਮਾਊਂਟ ਜਾਂ ਜਿਹਨੂੰ ਡੈਥ ਬੈਨੀਫਿਟ ਕਹਿ ਸਕਦੇ ਹਾਂ ਉਹ ਬਣਦਾ ਮੈਂ ਹੁਣੇ ਇੱਕ ਗ੍ਰੈਂਡ ਪੇਰੈਂਟ ਸੀਗੇ ਨਾਨਾ ਨਾਨੀ ਉਹਨਾਂ ਨੇ ਆਪਣੀ ਦੋਤੀ ਦਾ ਪਲਾਨ ਕਰਵਾਇਆ ਇਹ ਵਾਲਾ ਮੈਂ ਉਹਦੇ ਥੋੜ੍ਹੇ ਜਿਹੇ ਨੰਬਰ ਸ਼ੇਅਰ ਕਰਦੀ ਹਾਂ 3 ਮਹੀਨੇ ਦੀ ਓਲਡ ਬੱਚੀ ਉਹਨਾਂ ਦੀ ਸੋ ਬੇਸਿਕਲੀ ਇਹ ਪਲਾਨ ਪੇਰੈਂਟਸ ਕਰਾਉਣ, ਗ੍ਰੈਂਡ ਪੇਰੈਂਟਸ ਕਰਾਉਣ, ਜਿਹੜਾ ਵੀ ਕਰਵਾ ਸਕਦਾ, ਜੇ ਬੱਚਿਆਂ ਦੇ ਚਾਇਲਡ ਕੇਅਰ ਬੈਨੀਫਿਟਸ ਆ ਰਹੇ ਆ ਆਪਾਂ ਉਹਦੇ 'ਚੋਂ ਪਲਾਨ ਕਰਵਾ ਸਕਦੇ ਹਾਂ, ਜਾਂ ਜੇ ਗ੍ਰੈਂਡ ਪੇਰੈਂਟਸ ਨੇ ਕਰਾਉਣਾ ਉਹ ਵੀ ਕਰਾ ਸਕਦੇ ਹਾਂ. ਸੋ $200 ਆਪਾਂ ਪਰ ਮੰਥ ਇਸ ਪਲਾਨ 'ਚ ਇਨਵੈਸਟ ਕਰ ਰਹੇ ਹਾਂ 20 ਸਾਲਾਂ ਦੇ ਲਈ, ਮਤਲਬ 48,000 ਹੈ. ਜੇ ਤੁਸੀਂ ਐਜ਼ ਏ ਗ੍ਰੈਂਡ ਪੇਰੈਂਟ ਤੁਸੀਂ ਵੈਸੇ ਗ੍ਰੈਂਡ ਕਿਡਸ ਨੂੰ 50,000 ਦੇਣੇ ਆ, ਤਾਂ 50,000 ਤੁਸੀਂ ਦਓਗੇ, ਕਿਤੇ ਨਾ ਕਿਤੇ ਖਰਚ ਹੋ ਜਾਣੇ ਆ. ਇਸ ਪਲਾਨ ਦੇ ਥਰੂ ਕੀ ਹੋਇਆ, 20 ਸਾਲ 'ਚ ਉਹਨਾਂ ਨੇ 48,000 ਪਾਏ ਇਸ ਪਲਾਨ ਦੇ ਵਿੱਚ, 21ਵੇਂ ਸਾਲ ਉਸ ਪਲਾਨ ਦੇ ਵਿੱਚ 62,000 ਦੀ ਕੈਸ਼ ਵੈਲਿਊ ਸੀਗੀ. ਡੈਥ ਬੈਨੀਫਿਟ ਦੀ ਮੈਂ ਗੱਲ ਨਹੀਂ ਕਰ ਰਹੀ ਕਿਉਂਕਿ ਆਪਾਂ ਬੱਚਿਆਂ ਦੀ ਡੈਥ ਬੈਨੀਫਿਟ ਵਾਲਾ ਸੋਚਦੇ ਨਹੀਂ. ਜੇ ਆਪਾਂ ਹੋਰ 20 ਸਾਲ ਅਗਲੇ ਵੇਟ ਕਰ ਲਈਏ, ਸਿਰਫ ਵੇਟ ਕਰਨੀ ਹੈ, ਆਪਾਂ ਕੰਟਰੀਬਿਊਟ ਕੁਛ ਨਹੀਂ ਕਰਨਾ, ਤਾਂ ਉੱਥੇ ਕੈਸ਼ ਵੈਲਿਊ ਬਣਦੀ ਹੈ 2 ਲੱਖ ਦੀ. ਤੇ ਉਸ ਟਾਈਮ ਤੇ ਬੱਚਾ ਆਫਕੋਰਸ 40 ਸਾਲ ਦਾ, ਉਹਨੇ ਮੋਰਗੇਜ ਲਈ ਹੈ, ਉਹਦੇ ਤੇ ਕੋਈ ਲਾਇਬਿਲਿਟੀਜ਼ ਹੈ, ਤਾਂ 8 ਲੱਖ, 8.25 ਲੱਖ ਦਾ ਉਹਦਾ ਡੈਥ ਬੈਨੀਫਿਟ ਹੈ. ਤੇ ਜੇ ਆਪਾਂ 65 ਰਿਟਾਇਰਮੈਂਟ ਦੀ ਗੱਲ ਕਰੀਏ, ਤਾਂ 8.5 ਲੱਖ ਦੀ ਉੱਥੇ ਕੈਸ਼ ਵੈਲਿਊ ਹੈ, ਤੇ 1.6 ਮਿਲੀਅਨ ਦਾ ਡੈਥ ਬੈਨੀਫਿਟ ਹੈ. ਸੋ ਬੇਸਿਕਲੀ ਤੁਸੀਂ ਟਾਈਮ ਟੂ ਟਾਈਮ ਤੁਸੀਂ ਆਪ ਕੈਸ਼ ਵੈਲਿਊ ਕਢਾ ਕੇ ਬੱਚੇ ਦੇ ਫਿਊਚਰ ਲਈ, ਬੱਚੇ ਨੂੰ ਤੁਸੀਂ ਘਰ ਲੈ ਕੇ ਦੇਣਾ, ਤੁਸੀਂ ਕਾਰ ਲੈ ਕੇ ਦੇਣੀ ਹੈ, ਤੁਸੀਂ ਕੋਈ ਬਿਜ਼ਨਸ ਓਪਨ ਕਰਕੇ ਦੇਣਾ, ਤੁਹਾਡੇ ਕੋਲ ਕੈਸ਼ ਪਿਆ, ਤੁਸੀਂ ਉਹਦੇ 'ਚੋਂ ਕੱਢੋ ਔਰ ਇਨਵੈਸਟ ਕਰੋ. ਔਰ ਉਸ ਪੈਸੇ ਨੂੰ ਤੁਸੀਂ ਵਾਪਿਸ ਵੀ ਨਹੀਂ ਕਰਨਾ, ਕਿਉਂਕਿ ਬੈਕ ਐਂਡ ਤੇ ਇੱਕ ਬਹੁਤ ਵੱਡੀ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਹੈ, ਉਹ ਆਪਣੇ ਆਪ ਹੀ ਪੇ ਆਫ ਹੋ ਜਾਣਾ ਉਹ ਲੋਨ ਜਿਹੜਾ ਹੈਗਾ. ਬਾਕੀ ਇਸ ਡਿਵੀਡੈਂਟਸ ਨੂੰ ਆਪਾਂ ਬਹੁਤ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹੁੰਦੇ ਹਾਂ. ਤੁਸੀਂ ਕਿਵੇਂ ਚਾਹੁੰਦੇ ਹੋ ਡਿਵੀਡੈਂਡ ਨੂੰ ਯੂਜ਼ ਕਰਨਾ, 3-4 ਆਪਸ਼ਨਸ ਹੁੰਦੀਆਂ, ਆਪਾਂ ਦੇਖ ਕੇ ਉਸਦੇ ਹਿਸਾਬ ਨਾਲ ਪਲਾਨ ਡਿਜ਼ਾਈਨ ਕਰ ਸਕਦੇ ਹਾਂ. ਸੋ ਨੰਬਰ ਹੈ ਜੀ ਮੇਰਾ 6474461616. ਤੁਹਾਡੇ ਕੋਲ ਆਲਰੇਡੀ ਕੋਈ ਪਲਾਨ ਹੈਗਾ, ਤੁਹਾਨੂੰ ਲੱਗਦਾ 20 ਪੇਡ ਅਪ ਹੈ ਜਾਂ ਡਿਵੀਡੈਂਡ ਗੱਲ ਹੈ ਜਾਂ ਮਾਰਕੀਟ ਨਾਲ ਰਿਲੇਟਡ ਪਲਾਨ ਹੈ, ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਜ਼ਰੂਰ ਤੁਸੀਂ ਮੇਰਾ ਪਾਲਿਸੀ ਆਪਣੀ ਰਿਵਿਊ ਕਰਵਾ ਸਕਦੇ ਹੋ. ਨੰਬਰ ਅਗੇਨ 6474461616 4446 1616. ਥੈਂਕ ਯੂ ਸੋ ਮਚ ਜਿੰਦਰ ਜੀ,
0: ਮਿਹਰਬਾਨੀ ਜੀ. ਅੱਗੇ ਜਾ ਕੇ ਹੋਰ ਸੁਣ ਪਾਵਾਂਗੇ. ਅਗਰ ਕਾਲ ਨਾਲੇ 1510 ਜੀ,
5: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ.
0: ਸਤਿ ਸ਼੍ਰੀ ਅਕਾਲ ਜੀ.
5: ਜਦੋਂ ਤਾਂ ਉਹ ਗੱਡੀ ਨਵੀਂ ਹੁੰਦੀ ਸੀ, ਫਿਰ ਤਾਂ ਲਿਖਿਆ ਹੁੰਦਾ ਸੀ ਹੱਟ ਪਿੱਛੇ ਫੇਰ ਮਿਲਾਂਗੇ. ਜਦੋਂ ਕੋ ਉਧਰ ਰਾਣੀ ਜੀ ਹੋਣੀ, ਫਿਰ ਕਹਿਣਾ ਚੱਲ ਰਾਣੀ ਰੱਬ ਰਾਖਾ, ਤੇ ਜਦੋਂ ਪੀਪਾ ਜਿਹਾ ਬਣ ਜਾਣਾ, ਫਿਰ ਕਹਿਣਾ ਤੂੰ ਲੰਘ ਜਾ ਸਾਡਾ ਕੀ ਹੈ.
0: ਇਹ ਵੀ ਠੀਕ ਹੈ, ਮਿਹਰਬਾਨੀ ਮਿਹਰਬਾਨੀ. ਤੁਸੀਂ ਮੈਨੂੰ ਇੱਕ ਤਾਂ ਕਿਫਤਾ ਵਾਂਗੂ ਬਣਾ ਲਈ ਗੱਲ ਨਾ, ਹੈ ਬੜੀ ਪ੍ਰੋਬਲਮ ਇਸ ਪਰਦੇਸ
3: ਟਾਈਮ ਟੂ ਟਾਈਮ ਕੰਡੀਸ਼ਨ ਦੇ ਹਿਸਾਬ ਨਾਲ ਦੱਸਿਆ ਵੀ ਇਦਾਂ ਦਾ.
0: ਮੈਂ ਨਾ ਮੈਂ ਪਹਿਲਾਂ ਟੈਕਸੀ ਦਾ ਕੰਮ ਬਹੁਤ ਹੁੰਦਾ ਸੀਗਾ, ਟੈਕਸੀਆਂ ਦਾ.
3: ਹਾਂਜੀ.
0: 83 ਦੀ ਗੱਲ ਆ, ਮੈਨੂੰ ਤਾਂ ਮੈਟਰੋ ਕੰਪਨੀ ਹੁੰਦੀ ਸੀ ਇੱਕ, ਪਹਿਲਾਂ ਹੈ ਨਾ, ਉਹ ਰੇਡੀਓ ਡਿਸਪੈਚ ਹੁੰਦੀ ਸੀ ਉਦੋਂ.
3: ਹਾਂਜੀ.
0: ਅਤੇ ਮੈਂ ਆਪਣੇ ਭਾਰਤੀ ਐਕਸੀਡੈਂਟ ਨਾਲ ਬੋਲਣ ਵਾਲਾ ਪਹਿਲਾ ਬੰਦਾ ਸੀ, ਡਿਸਪੈਚ ਕਰਦਾ ਸੀ. ਮੈਟਰੋ ਸ਼ੁਰੂ ਕੀਤੀ, ਮੈਂ ਹੋਰ ਕੰਪਨੀ 'ਚ ਵੀ ਕੀਤੀ, ਏਅਰਪੋਰਟ 'ਤੇ ਵੀ ਕੀਤੀ, ਹੈ ਨਾ
3: ਜੀ.
0: ਟਰੈਕਿੰਗ ਦੇ ਵਿੱਚ ਵੀ ਮੈਂ ਡਿਸਪੈਚ ਕੀਤੀ ਆ. ਹੁਣ ਟਰੈਕਿੰਗ ਦਾ ਮੈਂ ਦੱਸਦਾ ਤੁਹਾਨੂੰ, ਟਰੈਕਿੰਗ ਦੀ ਗੱਲ ਦੱਸਦਾ.
3: ਹਾਂਜੀ.
0: ਮੈਂ ਦੇਖਣਾ ਵੀ ਨਾ ਵੀ ਬੰਦੇ ਨੂੰ ਟਰੱਕ ਕਿਹੜਾ ਦੇਈਏ, ਹੈ ਨਾ. ਤੇ ਜਦੋਂ ਡਿਸਪੈਚਰ ਦਾ ਹੁੰਦਾ ਵੀ ਇਹ ਬੰਦੇ ਨੂੰ ਟਰੱਕ ਦੇ ਕੇ ਕਿਹੜਾ ਭੇਜਣਾ, ਜਿਹਨੂੰ ਕਿਹੜੀ ਦੇਣੀ ਆ. ਉਹ ਮੁੰਡਾ ਸੀਗਾ ਯੰਗ ਜਿਹਾ ਅਤੇ ਨਵੇਂ ਲੱਗਿਆ, ਅਤੇ ਮੈਨੂੰ ਕਹਿੰਦਾ, ਮੈਂ ਉਹਨੂੰ ਕਿਹਾ ਵੀ ਆ ਤੂੰ ਇਹ ਯੂਨਿਟ ਲੈ ਜਾ.
3: ਹਾਂਜੀ.
0: ਭਾਅ ਜੀ ਨੋ, ਮੈਂ ਕਿਹਾ ਕੀ ਗੱਲ ਹੋ ਗਈ, ਇੰਨਾ ਸੋਹਣਾ ਟਰੱਕ ਆ, ਹੈ ਨਾ. ਨਹੀਂ ਨਹੀਂ ਨਹੀਂ, ਬੰਕ ਵਾਲਾ ਚਾਹੀਦਾ. ਮੈਂ ਕਿਹਾ ਬੰਕ ਵਾਲਾ ਕਿਉਂ ਚਾਹੀਦਾ, ਸ਼ਹਿਰ 'ਚ ਤੂੰ ਜਾਣਾ, ਟਾਈਟ ਜਗ੍ਹਾ ਨੇ, ਬਗੈਰ ਬੰਕ ਤੋਂ ਤੂੰ ਜਿੱਥੇ ਮਰਜ਼ੀ ਲਾ ਦਿੰਦਾ, ਬਲਾਈਂਡ ਸਪੋਰਟ ਤੋਂ ਲਾ ਦੇਗਾ, ਚਿਕਨ ਬੈਗ ਲਾ ਦੇਗਾ. ਅਤੇ ਫਿਰ ਮੈਂ ਉਹ ਮਜੂਸ ਜਿਹਾ ਹੋ ਗਿਆ ਨਾ, ਗੁੱਸੇ ਹੋ ਕੇ ਚਲਿਆ ਤਾਂ ਗਿਆ. ਫਿਰ ਮੈਂ ਵੀ ਸੋਚਿਆ ਯਾਰ ਬੰਦਾ ਕੋਈ ਕਿਉਂ ਕਹਿ ਰਿਹਾ ਬੰਕ ਵਾਲਾ. ਫਿਰ ਨੈਕਸਟ ਡੇ ਮੈਂ ਉਹਨੂੰ ਬੰਕ ਵਾਲਾ ਦੇਣ ਲੱਗਿਆ. ਮੈਂ ਕਿਹਾ ਬੰਕ ਵਾਲਾ ਤਾਂ ਦਿੰਦਾ, ਪਰ ਮੈਨੂੰ ਦੱਸ ਸਹੀ ਤਾਂ ਬੰਕ ਵਾਲਾ ਕੋਈ ਜਾਂਦਾ. ਕਹਿੰਦਾ ਭਾਅ ਜੀ ਹੁਣੇ ਮੈਰਿਜ ਕਰਾ ਕੇ ਆਇਆ, ਵਾਈਫ ਕੋਈ ਨਵੀਂ ਨਵੀਂ ਆਈ ਆ, ਉਹਨੂੰ ਵੀ ਗੇੜਾ ਲਵਾਉਣਾ ਹੁੰਦਾ ਨਾਲ, ਅਤੇ ਮੂਹਰੇ ਤਾਂ ਬਹਾ ਨਹੀਂ ਸਕਦੇ ਕਿਉਂਕਿ ਹੁੰਦਾ ਨਾ ਅਲਾਊਡ ਨਹੀਂ ਹੁੰਦਾ ਦੂਜਾ ਬੰਦਾ, ਹੈ ਨਾ, ਅਤੇ ਬਈ ਇੰਸ਼ੋਰੈਂਸ ਦਾ ਮਸਲਾ ਹੁੰਦਾ. ਉਹ ਕਹਿੰਦਾ ਘਰ ਵਾਲੀ ਨੂੰ ਕੰਮ ਸਕਾਂ ਵੀ ਤਾਂ ਕਹਿੰਦਾ ਗੰਕ 'ਚ ਵੜ ਜਾ, ਮੂਹਰੇ ਕੋਈ ਦੇਖਣ ਵਾਲਾ, ਕੋਈ ਜਾੜ ਵੀ ਚਲੇ ਗਏ ਵੀ ਤੂੰ ਪਿੱਛੇ ਬਹਿ ਜਾ ਭਾਈ. ਟੈਲੀਫੋਨ ਨੰਬਰ 905 ਇੱਕ ਲਾਈਨ ਕੱਟੀ ਗਈ ਆ, 3531 ਤੂੰ ਛੱਡ ਗਿਆ. ਅਤੇ ਗੱਲਬਾਤ ਕਰ ਰਹੇ ਹਾਂ ਸਲੋਗਨ ਦੀ, ਵੀ ਟਰੱਕਾਂ ਦੇ ਸਲੋਗਨ ਲਿਖੇ ਹੁੰਦੇ ਨੇ, ਬੜੇ ਵਧੀਆ ਵਧੀਆ ਗੱਲਬਾਤਾਂ ਟਰੱਕਿੰਗ ਇੰਡਸਟਰੀ ਦੀਆਂ, ਤਾਂ ਕਾਫੀ ਗੱਲਬਾਤ ਆਉਂਦੀਆਂ. ਲੌਂਗ ਰਨ ਦੇ ਵਿੱਚ ਵੀ ਲੋਕ ਬਹੁਤ ਆਪਣੇ ਕੰਮ ਕਰਦੇ ਆ, ਜਿਵੇਂ ਕੈਲੀਫੋਰਨੀਆ, ਕਈ ਜਿਹੜੇ ਕਈ ਬੰਦੇ ਪਤਾ ਕੀ ਆ, ਉਹ ਕਹਿੰਦੇ ਯਾਰ ਛੱਡੀ ਚੀਜ਼ਾਂ ਬਾਹਲੇ ਗੇੜੇ ਲਾਉਣੇ ਪੈਂਦੇ ਆ.
3: ਹਾਂਜੀ.
0: ਬਈ ਉਧਰੋਂ ਬੈਗ ਲਾ ਦੋ, ਉੱਥੇ ਲਾ ਦੇ, ਥੱਕ ਜਾਈਦਾ ਨਾ. ਤੇ ਸਾਨੂੰ ਤਾਂ ਇਹੀ ਵਧੀਆ ਕੈਲੀਫੋਰਨੀਆ ਤੋਂ ਲਾ ਕੇ ਉੱਧਰ ਗਏ, ਡਾਕ ਤੇ ਲਾਇਆ ਤੇ ਉੱਧਰ ਚੱਕਿਆ ਦੂਜਾ ਵਾਪਸ ਆ ਗਏ. ਤੂੰ ਆਪੋ ਆਪਣਾ ਢੰਗ ਆ ਹਰ ਕਿਤੇ ਕੰਮ ਕਰਨ
3: ਦਾ.
0: ਤੂੰ ਮੈਂ ਤਾਂ ਗੱਲ ਕੋਈ ਇਹ ਕਹਿ ਰਿਹਾ, ਕਿਸੇ ਨੂੰ ਕੋਈ ਸਲੋਗਨ ਯਾਦ ਆਵੇ, ਕਾਫੀ ਸਲੋਗਨ ਤੋਂ ਦੱਸ ਦਿਓ ਤੁਸੀਂ.
3: ਹਾਂਜੀ.
0: ਟਰੱਕਾਂ ਦੇ ਵਿੱਚ ਪਿੱਛੇ ਇੰਡੀਆ ਲਿਖਿਆ ਹੁੰਦਾ, ਅੱਜ ਕੱਲ੍ਹ ਤਾਂ ਇੱਥੇ ਵੀ ਲਿਖਾਉਂਦੇ ਆ, ਕਈ ਥਾਵਾਂ 'ਤੇ ਸਿੰਗਰਾਂ ਦੀਆਂ ਫੋਟੋ ਲਈਆਂ ਹੋਈਆਂ ਨੇ ਟ੍ਰੇਲਰ ਦੇ ਉੱਤੇ.
3: ਅੱਛਾ.
0: ਗੋਰਿਆਂ ਤੋਂ ਨਹੀਂ ਪਤਾ ਲੱਗਦਾ ਕੀ ਲਿਖਿਆ ਕੀ ਨਹੀਂ, ਪਰ ਆਪੋ ਆਪਣੇ ਸ਼ੌਂਕ ਨੇ ਨਾ, ਉਹਦਾ ਬੋਲ ਕੋਈ ਨਹੀਂ. ਤੇ ਤੁਸੀਂ ਵੀ ਤਾਂ ਕੋਈ ਤੁਹਾਨੂੰ ਯਾਦ ਆਵੇ ਸਲੋਗਨ ਜ਼ਰੂਰ ਯਾਦ ਰੱਖਿਓ. ਤਦ ਤੱਕ ਤੁਹਾਨੂੰ ਇੱਕ ਗੀਤ ਸੁਣਾ ਦਿੰਦੇ ਹਾਂ.
3: ਬਿਲਕੁਲ, ਆਪਾਂ ਗਾਣਾ ਕੰਪਲੀਟ ਕਰ ਲਈਏ.
0: ਮਤਲਬ ਚਲਾਇਆ ਸੀ ਉਹ.

0: ਹੌਲੀ ਹੌਲੀ ਸਲੋਗਨ ਯਾਦ ਕਰ ਰਹੇ ਅੱਜ ਸਾਡੇ ਮੈਂ ਪਿੱਛੇ ਟਰੱਕਾਂ ਦੇ ਵਿੱਚ, ਕਿਉਂਕਿ ਇੰਟਰਟੇਨਮੈਂਟ ਹੀ ਹੁੰਦੀ ਆ ਉੱਥੇ ਨਾ, ਜਦੋਂ ਡਰਾਈਵ ਕਰਦੇ ਹਾਂ ਪੰਜਾਬ ਦੇ ਵਿੱਚ ਸੋਹਣੇ ਸੋਹਣੇ ਮੈਸੇਜ ਲਿਖੇ ਹੁੰਦੇ ਆ, ਪੜ੍ਹ ਕੇ ਖੁਸ਼ ਵੀ ਹੁੰਦੀ ਆ ਰੂਹ, ਅਤੇ ਆਪਾਂ ਉਹ ਯਾਦਾਂ ਤਾਜ਼ੀਆਂ ਕਰਨਾ ਚਾਹੁੰਦੇ ਹਾਂ ਅੱਜ ਜੀ ਜੀ ਆਨ ਅਗੇਨ ਜੀ।
1: ਮਿਹਰਬਾਨੀ ਸਿੱਧੂ ਸਾਹਿਬ, ਮੈਨੂੰ ਤਾਂ ਤਿੰਨ ਚਾਰ ਕੁ ਚੇਤੇ ਆਏ ਆ। ਇੱਕ ਲਿਖਿਆ ਹੁੰਦਾ ਸੀ ਚੱਲ ਝੂਠੀ,
0: ਚੱਲ ਝੂਠੀ,
1: ਇੱਕ ਸੀ ਹਾਏ ਨੀ ਇਹ ਤਾਂ ਉਹ ਸੀ,
0: ਨਹੀਂ ਆ ਵੀ ਲਿਖਿਆ ਹੁੰਦਾ ਹਾਂ ਹਾਏ ਨੀ ਇਹ ਤਾਂ ਉਹ ਸੀ। ਹਾਂ,
1: ਇੱਕ ਇੱਕ ਸੀ ਕ੍ਰਿਸ਼ਨ ਕਰੇ ਤੋਂ ਲੀਲਾ ਹਮ ਕਰੇ ਤੋਂ ਪਾਪ, ਇੱਕ ਕਹਿੰਦਾ ਡਰਾਈਵਰ ਕੀ ਜ਼ਿੰਦਗੀ ਪੇ ਲੱਖੋਂ ਇਲਜ਼ਾਮ ਹੋਤੇ ਹੈ, ਨਿਗਾਹੇ ਕਿਤਨੀ ਵੀ ਪਾਕ ਹੋ ਫਿਰ ਵੀ ਬਦਨਾਮ ਹੋ,
0: ਬਦਨਾਮ ਹੋਤੇ ਹੈ, ਕਿਆ ਬਾਤ ਹੈ।
1: ਮਿਹਰਬਾਨੀ
0: ਮਿਹਰਬਾਨੀ, ਤੁਹਾਡੇ ਬਿਲਕੁਲ ਸਹੀ ਨੇ ਸਾਰੇ ਇਹ ਰੇਡੀਓ ਦੇਸ਼ ਪ੍ਰਦੇਸ਼ ਨਾਲ ਜੁੜੇ ਆ, ਗਾਣੇ ਵੀ ਬਣ ਜਾਂਦੇ ਆ। ਉਹ ਇੱਕ ਸਲਮਾਨ ਖਾਨ ਦਾ ਗਾਣਾ ਸੀ ਹਮ ਕਰੇ ਤੋਂ ਕ੍ਰਿਕਟ ਡੀਲਾ ਹੈ, ਪਤਾ ਨਹੀਂ ਕੀ ਗਾਣਾ, ਇਸ ਤਰ੍ਹਾਂ ਬਣਦੀ ਚੀਜ਼ਾਂ ਗਾਣੀਆਂ ਦੀਆਂ ਚੱਲ ਦਿੰਦੀਆਂ ਨਾ
2: ਜੀ ਜੀ।
0: ਅਤੇ 00960 ਆ ਨੂੰ ਜੀ,
3: ਸਤਿ ਸ਼੍ਰੀ ਅਕਾਲ ਭਾਜੀ
0: ਜੀ।
3: ਹਾਂਜੀ ਹਾਂਜੀ, ਮੈਂ ਕਿਹਾ ਉਹ ਲਾ ਦਿਓ ਸਦੀਕ ਸਾਹਿਬ ਦਾ, ਸਾਉਣ ਮਹੀਨੇ ਗੱਡੀ ਜੋੜ ਕੇ ਲੈਣੇ ਆ ਗਿਆ, ਗੱਡੀ ਜੋੜ ਕੇ ਲੈਣੇ ਆ ਗਿਆ, ਸਾਉਣ ਮਹੀਨੇ ਵਾਲਾ ਗਾਣਾ।
0: ਅੱਛਾ, ਲਾ ਦੇਣੇ ਲਾ ਦੇਣੇ ਲਾ ਦੇਣੇ ਲਾ ਦੇਣੇ ਸੁਣੀ ਪਹਿਲਾਂ ਕਾਲ ਲੈ ਲਈਏ 3531 ਜੀ।
4: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
4: ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ
0: ਸਤਿ ਸ਼੍ਰੀ ਅਕਾਲ ਜੀ।
4: ਸਿੱਧੂ ਸਾਹਿਬ, ਕਈ ਵਾਰੀ ਟਰੱਕਾਂ ਦੇ ਸ਼ੇਰ ਲਿਖੇ ਹੁੰਦੇ ਸੀ, ਇੱਕ ਨੇ ਲਿਖਾਇਆ ਸ਼ੇਰ, ਕਹਿੰਦਾ ਸਾਧਾ ਨੂੰ ਮੰਗਿਆ ਦੁੱਧ ਨਹੀਂ ਮਿਲਦਾ, ਬਿੱਲੀਆਂ ਖਾਣ ਮਲਾਈਆਂ, ਭਲੇ ਮਾਨਸ ਨੂੰ ਸਾਕ ਨਹੀਂ ਤੇ ਲੁਕਿਆਂ ਨੂੰ ਕੜਮਾਈਆਂ।
0: ਟਰੱਕ ਤੇ ਲਿਖਿਆ ਹੁੰਦਾ ਸੀ ਕਿ ਵੈਸੇ ਤੁਸੀਂ ਜੋੜੀ ਆ
4: ਟਰੱਕ ਟਰੱਕ ਤੇ?
0: ਠੀਕ ਹੈ ਠੀਕ ਆ।
4: ਇੱਕ ਵਾਰੀ ਇੱਕ ਰੇੜਾ ਲਈ ਜਾਵੇ ਕੋਈ ਰੇੜਾ, ਬਹੁਤ ਉਹਦੀ ਹਾਲਤ ਖਰਾਬ, ਤੇ ਰੇੜੇ ਵਾਲੇ ਦੀ ਵੀ ਹਾਲਤ ਖਰਾਬ, ਤੇ ਖੋਤਾ ਖੋਤੇ ਦੀ ਵੀ ਹਾਲਤ ਖਰਾਬ, ਜਿਹੜੀ ਪਿੱਛੇ ਦੋ ਮੁੰਨੀਆਂ ਲਾ ਕੇ ਇੱਕ ਫੱਟਾ ਲਾਇਆ ਉਹਦੇ ਉੱਤੇ ਫੁੱਲ ਬਣਾਇਆ, ਬਹੁਤ ਸੋਹਣਾ ਪਰ ਸ਼ੇਰ ਬਹੁਤ ਵਧੀਆ ਲਿਖਿਆ ਉਹਨੇ, ਮੁਰਿੰਡੇ ਦੀ ਗੱਲ ਆ।
0: ਅੱਛਾ,
4: ਉਹਨੇ ਲਿਖਿਆ ਬਣ ਜਾਤੇ ਹੈ ਰਿਸ਼ਤੇਦਾਰ ਜਾਂ ਪੈਸਾ ਪਾਸ ਹੋਤਾ ਹੈ, ਟੂਟ ਜਾਤਾ ਹੈ ਗਰੀਬੀ ਮੇਂ ਜੋ ਰਿਸ਼ਤਾ ਖਾਸ ਹੋਤਾ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ, ਬੜਾ ਅੱਛੀ ਕੰਮ ਦੀ ਗੱਲ ਲਿਖੀ ਹੋਈ ਇਸ ਵਿੱਚ, ਬਹੁਤ ਵਧੀਆ, ਥੈਂਕ ਯੂ। ਹੋਰ ਯਾਦ ਕਰ ਲਓ ਭਾਈ, ਸਲੋਗਨ ਸੁਣ ਲਾਂਗੇ ਤੁਹਾਡੇ ਨਾਲ, ਅਸੀਂ ਹੈਗੇ ਹਾਂ ਤੁਹਾਡੇ ਲਈ 4-10 ਤੱਕ ਇੱਥੇ ਹੀ, ਪਰ ਵੈਸੇ ਤਾਂ 6 ਵਜੇ ਤੱਕ ਤੁਹਾਡੇ ਨਾਲ ਹੀ ਆ, ਪਰ ਅਗਲਾ ਪ੍ਰੋਗਰਾਮ ਸਮਰਾਜ ਸਿੱਧੂ ਲੈ ਕੇ ਆਉਣਗੇ। ਅਤੇ ਇਸ ਸਮੇਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਪੈਕਟਸ ਐਕਸਪ੍ਰੈਸ ਤੋਂ, ਰਾਜਨ ਹੋਣੀ ਜੁੜ ਚੁੱਕੇ ਨੇ, ਡਾਕਟਰ ਵੀ ਅਵੇਲੇਬਲ ਹੋਣਗੇ ਵੀਕਐਂਡ 'ਤੇ, ਪੂਰੀ ਜਾਣਕਾਰੀ ਦੇਣਗੇ ਰਾਜਨ ਹੋਣੀ। ਰਾਜਨ ਜੀ, ਜੀ ਆਇਆਂ ਨੂੰ ਜੀ
5: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਅਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
5: ਸਿੱਧੂ ਸਾਹਿਬ, ਜਿਵੇਂ ਪਤਾ ਇੱਕ ਦਿਨ ਬੈਕ ਟੂ ਸਕੂਲ ਆ ਚੁੱਕਾ ਹੈ, ਬੱਚਿਆਂ ਦੇ ਸਕੂਲ ਖੁੱਲ੍ਹੇ ਨੇ, ਅਤੇ ਬੱਚਿਆਂ ਨੂੰ ਬੜਾ ਸ਼ੌਂਕ ਹੁੰਦਾ ਕਿ ਸਕੂਲ ਜਿਸ ਦਿਨ ਪਹਿਲੇ ਦਿਨ ਜਾਣ, ਨਵਾਂ ਬੈਗ ਹੋਵੇ, ਨਵੇਂ ਸ਼ੂਜ਼ ਹੋਣ, ਨਵੀਂ ਐਨਕਾਂ ਹੋਣ, ਸੋ ਬਾਕੀ ਸਾਰੀਆਂ ਚੀਜ਼ਾਂ 'ਤੇ ਤੁਹਾਨੂੰ ਮਿਲ ਜਾਂਦੀਆਂ ਓਵਰ ਦਾ ਕਾਊਂਟਰ ਰੈਡੀ, ਵੀ ਤੁਸੀਂ ਜਾ ਕੇ ਵਾਲਮਾਰਟ ਤੋਂ ਲਿਆਓ। ਪਰ ਜਿਹੜੀਆਂ ਗਲਾਸਿਸ ਹੈ ਇਹਨਾਂ ਨੂੰ ਔਰਡਰ ਕਰਨ ਤੋਂ ਪਹਿਲਾਂ ਤੁਹਾਨੂੰ ਅੱਖਾਂ ਦਾ ਚੈੱਕਅਪ ਕਰਵਾਉਣਾ ਪੈਂਦਾ, ਡਾਕਟਰ ਦੀ ਅਪਾਇੰਟਮੈਂਟ ਚਾਹੀਦੀ ਹੁੰਦੀ ਹੈ, ਫਿਰ ਜਦੋਂ ਐਨਕਾਂ ਬਣ ਕੇ ਆਉਣੀਆਂ ਹੁੰਦੀਆਂ ਉਹਨਾਂ ਨੂੰ ਵੀ ਹਫ਼ਤਾ 10 ਦਿਨ ਚਾਹੀਦਾ, ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਹੀ ਕਰਨੀਆਂ ਪੈਂਦੀਆਂ। ਸੋ ਡਾਕਟਰ ਅਸੀਂ ਆਪਣੇ ਕੋਲ ਰੱਖੇ ਆ, ਅਰੇਂਜ ਹੋਏ ਨੇ, ਅੱਜ ਸਾਡੇ ਕੋਲ ਡਾਕਟਰ ਸਾਡੀ ਸੈਂਡਲਵੁੱਡ ਅਤੇ ਕ੍ਰੈਡਿਟ ਵਾਲੀ ਲੋਕੇਸ਼ਨ ਦਿੱਤੇ ਨੇ, ਕੱਲ੍ਹ ਨੂੰ ਅਤੇ ਪਰਸਨ ਨੂੰ ਰੈਜੋਲਿਊਸ਼ਨ ਵਾਲੀ ਲੋਕੇਸ਼ਨ ਦਿੱਤੇ ਨੇ, ਔਰ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਐਗਜ਼ਾਮ ਕਰਦੇ ਹਾਂ ਬੱਚਿਆਂ ਦਾ ਵੀ, ਅਤੇ ਜੇ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤਾਂ ਨੰਬਰ ਹੈ ਸਾਡਾ 905-460-8888, ਅਤੇ ਬੈਕ ਟੂ ਸਕੂਲ ਸੇਲ ਜਿਹੜੀ ਸਾਡੀ ਉਹ ਚੱਲਦੀ ਹੈ ਜੀ, ਬੱਚਿਆਂ ਵਾਸਤੇ ਤੁਸੀਂ ਗਲਾਸਿਸ ਲੈਣੀਆਂ ਨੇ, ਅਤੇ ਬਹੁਤ ਵਧੀਆ ਪੈਕੇਜਿਸ ਨੇ, ਖਾਸ ਕਰਕੇ ਇੱਕ ਸਪੈਸ਼ਲ ਡੀਲ ਜਿਹੜੀ ਆ ਲੈ ਕੇ ਆਏ ਹਾਂ ਬੱਚਿਆਂ ਵਾਸਤੇ, ਕਿਉਂਕਿ ਬੱਚੇ ਬਹੁਤ ਜ਼ਿਆਦਾ ਟਾਈਮ ਸੈੱਲਫੋਨ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਸਪੈਂਡ ਕਰਦੇ ਨੇ, ਅੱਖਾਂ ਬਹੁਤ ਡੈਮੇਜ ਹੁੰਦੀਆਂ, ਉਹਨਾਂ ਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੁੰਦੀ ਹੈ। ਸੋ ਜਿਹੜਾ ਸਾਡਾ ਸਪੈਸ਼ਲ ਪੈਕੇਜ ਹੈ ਜੀ, $129 'ਚ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਇਹਦੇ 'ਚ ਬ੍ਰਾਂਡਡ ਫਰੇਮ ਵੀ ਹੈ ਅਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਨੇ, ਅਤੇ ਜੇ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਅਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫਰੀ ਦੇ ਰਹੇ ਹਾਂ। ਮੈਂ ਰਿਪੀਟ ਕਰਦਾ ਜੀ, ਇਹ ਪਹਿਲੋ ਕੋਟਿੰਗਾਂ ਜਿਵੇਂ 50% ਆਫ ਹੁੰਦੀਆਂ ਸੀ, ਪਰ ਹੁਣ ਤੁਹਾਨੂੰ ਐਂਟੀ ਗਲੇਅਰ ਕੋਟਿੰਗ ਜਿਹੜੇ ਬਾਏ ਕਰ ਰਹੇ ਹੋ ਅਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫਰੀ ਮਿਲਣੀ ਹੈ। ਨੰਬਰ ਹੈ ਸਾਡਾ 905-460-8888, ਪਹੁੰਚਣਾ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਲੱਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਇੱਕ ਵਾਰ ਫਿਰ ਜੀ, 905-460-8888, 905-460-8888, ਬਹੁਤ ਬਹੁਤ ਧੰਨਵਾਦ ਜੀ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਬੜਾ ਹੀ ਬਹੁਤ ਹੀ ਅੱਛਾ ਨਾਮ ਹੈ, ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਮਰਪ੍ਰੀਤ ਚਾਵਲਾ ਹੋਰ, ਉਹ ਵੀ ਆ ਗਏ ਸਾਡੇ ਨਾਲ ਟਿਪਸ ਲੈ ਕੇ ਅੱਜ ਦੇ ਸਾਡੇ ਮਹਿਮਾਨ ਹੁੰਦੇ ਨੇ ਅੱਜ ਦਾ ਦਿਨ ਅਤੇ ਵੀਰਵਾਰ ਨੂੰ। ਅਮਰਪ੍ਰੀਤ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ
2: ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ, ਆਪਾਂ ਬੱਚਿਆਂ ਲਈ ਜਿਹੜੇ ਡਿਵੀਡੈਂਟ ਵਾਲੇ ਪਲਾਨ ਹੈ ਉਹ ਕਿਵੇਂ ਕੰਮ ਕਰਦੇ ਆ, ਜਾਂ ਤੁਸੀਂ ਬੱਚਿਆਂ ਦੀ ਕੰਪਲੀਟ ਫਾਈਨੈਂਸ਼ੀਅਲ ਪਲੈਨਿੰਗ ਕਰਵਾਉਣੀ ਹੈ ਕਿ ਤੁਸੀਂ ਕਿੰਨਾ ਕੁ ਕੰਟਰੀਬਿਊਟ ਕਰਨਾ ਚਾਹੁੰਦੇ, ਉਹਦੇ 'ਚ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਡਾਇਵਰਸੀਫਾਈਡ ਕਰਕੇ ਆਪਾਂ ਅੱਡ ਅੱਡ ਜਗ੍ਹਾ 'ਤੇ ਇਨਵੈਸਟ ਕਰਕੇ ਆਪਾਂ ਬੱਚੇ ਦੇ ਫਿਊਚਰ ਦੇ ਡਿਫਰੈਂਟ ਫੇਸਿਸ ਨੂੰ ਸੇਵ ਕਰ ਸਕਦੇ ਹਾਂ। ਸੋ ਉਹ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ, ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਨੂੰ ਲੈ ਕੇ, ਤੁਸੀਂ ਪੇਰੈਂਟਸ ਨੂੰ ਸਪੋਂਸਰ ਕਰਨਾ ਸੁਪਰਵੀਜ਼ਾ 'ਤੇ, ਜ਼ਰੂਰ ਤੁਸੀਂ ਮੇਰੇ ਨਾਲ ਉਹਨਾਂ ਦੀ ਹੈਲਥ ਕੰਡੀਸ਼ਨ ਡਿਸਕਸ ਕਰ ਲਓ ਔਰ ਉਹਨਾਂ ਨੇ ਕਦੋਂ ਆਉਣਾ ਹੈ, ਉਹਨਾਂ ਦੀ ਜਿਹੜੀ ਹੈਲਥ ਕੰਡੀਸ਼ਨ ਆ, ਉਹਦੀ ਜਿਹੜੀ ਮੈਡੀਸਨ ਚੱਲਦੀ ਆ ਉਹ ਕਿੰਨੀ ਦੇਰ ਤੋਂ ਸਟੇਬਲ ਹੈ, ਇਹ ਚੀਜ਼ਾਂ ਤੁਸੀਂ ਮੈਨੂੰ ਦੱਸ ਕੇ ਤਾਂ ਮੈਂ ਤੁਹਾਨੂੰ ਕੋਟੇਸ਼ਨ ਦੇ ਸਕਦੀ ਹਾਂ, ਗਰੰਟਿਡ ਬੈਸਟ ਰੇਟ ਹੋਊਗਾ ਔਰ ਉਹਦੇ ਨਾਲ ਨਾਲ ਉਹਨਾਂ ਦੀਆਂ ਕੰਡੀਸ਼ਨਸ ਵੀ ਕਵਰ ਹੋਣਗੀਆਂ। ਜਾਂ ਕੋਈ ਤੁਹਾਡੇ ਵਿਜ਼ਿਟਰ ਆ ਰਹੇ ਆ, ਤੁਸੀਂ ਵਿਜ਼ਿਟਰ ਇੰਸ਼ੋਰੈਂਸ ਕਰਵਾਉਣੀ ਹੈ, ਤੁਸੀਂ ਕਿਤੇ ਆਪ ਟਰੈਵਲ ਕਰਨਾ, ਕੋਈ ਗਰੁੱਪ ਹੈ, ਕੋਈ ਫੈਮਿਲੀ ਨੇ ਟਰੈਵਲ ਕਰਨਾ, ਤਾਂ ਆਪਾਂ ਨੂੰ ਬਹੁਤ ਵਧੀਆ ਡਿਸਕਾਊਂਟਡ ਰੇਟ ਮਿਲ ਜਾਂਦੇ ਆ। ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ, ਕੋਈ TFSA ਪਹਿਲਾ ਘਰ ਲੈਣਾ, FHSA, RRSP, ਜਾਂ ਸਪੈਸ਼ਲੀ ਮੈਂ ਕਹੂੰਗੀ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਹੜਾ ਗਵਰਨਮੈਂਟ ਦਾ ਪਲਾਨ ਹੈ ਜਿਸ 'ਚ ਤੁਹਾਡੇ ਘਰ 'ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਆ ਡਿਸੇਬਿਲਟੀ 'ਤੇ, 49 ਤੋਂ ਜੇ ਏਜ ਘੱਟ ਹੈ, ਕੈਨੇਡੀਅਨ ਰੈਜੀਡੈਂਟ ਆ ਉਹ, ਤਾਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਆ। ਤੁਹਾਡੇ ਫੈਮਿਲੀ ਆ, ਫਰੈਂਡਸ ਆ, ਨੰਬਰ ਤੁਸੀਂ ਸ਼ੇਅਰ ਕਰ ਦਿਓ ਉਹਨਾਂ ਨੂੰ, ਜੋ ਵੀ ਹੈਲਪ ਚਾਹੀਦੀ ਹੈ ਪਲਾਨ ਓਪਨ ਕਰਨ ਲਈ ਮੈਂ ਉਹਨਾਂ ਦੀ ਹੈਲਪ ਕਰ ਦਾਂਗੀ। ਅਲਬਰਟਾ, BC, ਮੈਨੀਟੋਬਾ, ਸਸਕੈਚਵਨ, ਨੋਵਾਸਕੋਸ਼ੀਆ ਅਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸ 'ਚ ਮੈਂ ਲਾਇਸੈਂਸਡ ਹਾਂ। ਕੋਈ ਵੀ ਕੁਐਸਚਨ ਤੁਹਾਡਾ ਕੰਪਲੀਟ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ, ਨੰਬਰ ਜੀ 6474461616, 6474461616, ਥੈਂਕ ਯੂ ਸੋ ਮਚ ਜਿੰਦਰ ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ, ਟਰੈਕਿੰਗ ਇੰਡਸਟਰੀ ਦੀ ਗੱਲ ਆਪਾਂ ਕੀਤੀ ਅੱਜ, ਉਹ ਤਾਂ ਵੈਸੇ ਹੀ ਆਪਾਂ ਥੋੜ੍ਹਾ ਜਿਹਾ ਰੌਚਕ ਜਿਹਾ ਬਣਾਉਣ ਵਾਸਤੇ ਗੀਤ ਸੰਗੀਤ ਕੁਝ ਸਲੋਗਨ ਲਿਖੇ ਹੁੰਦੇ ਨੇ ਪਿੱਛੇ ਆਪਣੇ ਟਰੱਕਾਂ 'ਤੇ, ਇੰਡੀਆ ਵੀ ਇੱਥੇ ਵੀ ਲਿਖਾਉਂਦੇ ਨੇ, ਉਹਦੀ ਗੱਲ ਕਰ ਰਹੇ ਸੀ। ਪਰ ਇੱਕ ਗੱਲ ਮੈਂ ਕਰ ਰਹਾ ਕਿ ਖਾਸ ਕਰਕੇ ਕੈਨੇਡਾ ਦੇ ਵਿੱਚ ਪਤਲੀ ਹਾਲਤ ਆ ਤੁਹਾਡੀ ਇੰਡਸਟਰੀ ਦੀ, ਆਪਣੀ ਦੀ, ਕੈਨੇਡੀਅਨ ਜਿਹੜੇ ਹੈਗੇ ਨੇ ਟਰੈਕਿੰਗ ਵਾਲੇ ਇੰਨੇ ਪੈਸਾ ਨਹੀਂ ਬਣਾ ਰਹੇ
6: ਜੀ,
0: ਪਰ ਉਹਦੇ ਵਿੱਚ ਮੈਂ ਸਮਝਦਾ ਕਿ ਸਾਡਾ ਵੀ ਯੋਗਦਾਨ ਆ। ਆਪਾਂ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਗੌਰਮੈਂਟਾਂ ਦੀ ਕਸੂਰ ਨੇ, ਕਿਉਂਕਿ ਸਾਡੀ ਨਾ ਜਿਹੜੇ ਸਾਡਾ ਕੰਪੀਟੀਸ਼ਨ ਜਿਹੜਾ ਹੁੰਦਾ ਉਹ ਅਸੀਂ ਜਿਹੜਾ ਪੂਰਾ ਹੈਲਥੀ ਕੰਪੀਟੀਸ਼ਨ ਨਹੀਂ ਕਰਦੇ। ਇੰਨੀਆਂ ਕੰਪਨੀ ਖੁੱਲ੍ਹ ਗਈਆਂ ਆਪਣੀਆਂ, ਉਹ ਇੱਕ ਦੂਜੇ ਤੋਂ ਆਪਾਂ ਜਿਹੜੇ ਪਹਾੜੇ ਨੇ ਡਰੋਪ ਕਰੀ ਗਏ। ਹੁਣ ਜੇ ਇੱਕ ਕੰਪਨੀ ਫੇਰ ਚੱਕ ਗੇੜਾ ਚੱਕਦੀ ਆ ਕੈਲੀਫੋਰਨੀਆ ਦਾ ਜਾਣ ਨੂੰ
6: ਜੀ,
0: ਉਹ ਹੈਗਾ ਜੀ 5,000 ਦਾ, ਦੂਜਾ ਕਹਿੰਦਾ 4,500 ਚਲੇ ਜੂਗਾ। ਇਸ ਤਰ੍ਹਾਂ ਕਰਕੇ ਇਹਨਾਂ ਨੇ ਮਾਰਕੀਟ ਬਹੁਤ ਗਡਾਈ ਆ,
6: ਬਾਰਗਨਿੰਗ
0: ਕਰਕੇ। ਅੱਛਾ, ਅਮੈਰੀਕਨ ਜਿਹੜੇ ਟਰੈਕਿੰਗ ਇੰਡਸਟਰੀ ਦੇ ਲੋਕ ਨੇ ਉਹ ਚੋਖੇ ਪੈਸੇ ਬਣਾਉਂਦੇ ਨੇ, ਉਹਨਾਂ ਦਾ ਫਿਕਸ ਰੇਟ ਆ ਜੇ ਇੱਥੇ ਉਹਨਾਂ ਨੇ ਆਉਣਾ ਟੋਰਾਂਟੋ ਤੋਂ ਕੈਲੀਫੋਰਨੀਆ ਜਾਣਾ, 15,000 ਤੋਂ ਘੱਟ ਨਹੀਂ ਲੈਂਦੇ ਉਹ, ਨੋ ਨੋ ਵੇ, ਚੱਕਦੇ ਨਹੀਂ ਉਹ, ਉਹ ਆਪਣੇ ਨਾਲ ਵੱਧ ਪੈਸੇ ਬਣਾਉਂਦੇ ਆ। ਪਰ ਆਪਣੇ ਹੁਣ ਤਾਂ ਮੈਨੂੰ ਪਤਾ ਨਹੀਂ, ਹੁਣ ਤਾਂ ਵੈਸੇ ਹੀ ਕੰਮ ਘੱਟ ਗਿਆ ਟਰੈਕਿੰਗ ਇੰਡਸਟਰੀ ਦਾ, ਪਰ ਜ਼ਿਆਦਾਤਰ ਜਿਹੜੇ ਹੈਗੇ ਨੇ ਰੇਟ ਆਪਾਂ ਖਰਾਬ ਕੀਤੇ ਹੋਏ ਨੇ ਆਪਣੇ ਕੰਪਨੀ ਵਾਲਿਆਂ ਨੇ
6: ਜੀ।
0: ਅਤੇ ਫਿਰ ਉਹ ਮੂਹਰੇ ਵੀ ਉਸ ਤਰ੍ਹਾਂ ਗੱਜ ਜਾਂਦੇ ਬ੍ਰੋਕਰ ਜਿਹੜੇ ਹੁੰਦੇ ਆ, ਬ੍ਰੋਕਰ ਜਿਹੜੇ ਹੁੰਦੇ ਜਿਹੜੇ ਗੇੜੇ ਦਵਾਉਂਦੇ ਆ, ਵਿੱਚ ਵਿਚੋਲੇ ਕਹਿ ਲਿਆ ਆਪਾਂ ਇੰਡੀਆ
6: ਜੀ ਜੀ।
0: ਉਹਨਾਂ ਨੇ 8,000 ਦਾ ਲਿਆ, ਉਹਨਾਂ ਨੇ ਕਿਉਂ 4,000, ਮੈਨੂੰ ਸਿੱਧਾ ਪੈਰ ਵੱਜਦਾ 4,000, ਮੈਂ ਆਪਦੀ ਜੇਬ 'ਚ ਪਾਵਾਂ, ਹਰ ਇੱਕ ਬੰਦਾ ਪੈਸੇ ਨੂੰ ਦੱਸ ਕਰਨਾ। ਇਸ ਕਰਕੇ ਥੋੜ੍ਹੀ ਜਿਹੀ ਇੰਡਸਟਰੀ ਥੋੜ੍ਹੀ ਖਰਾਬ ਹੋਈ ਹੋਈ ਆ, ਲੇਕਿਨ ਹੌਲੀ ਹੌਲੀ ਕੋਈ ਨਹੀਂ, ਤੁਸੀਂ ਸਾਰੇ ਕਰੋ ਅਤੇ ਕਿਤੇ ਨਾ ਕਿਤੇ ਬਾਬਾ ਭਾਰਤ ਹੋਊਗੀ। ਰਹਿੰਦੀ ਖੁੰਦੀ ਟਰੰਪ ਨੇ ਕੱਢਤੀ, ਉਹ ਕਿਸ ਉਹਨੇ ਟਿਕਾਉਣ ਦਾ ਜਾਣੀ ਕਿ ਬਾਰਡਰ 'ਤੇ ਵੀ ਕਾਫੀ ਮੁਸ਼ਕਿਲ ਕੀਤਾ ਹੋਇਆ ਕੰਮ।
6: ਹਾਂਜੀ,
0: ਅਤੇ ਕੋਈ ਨਹੀਂ, ਹਮੇਸ਼ਾ ਇੱਕ ਚੀਜ਼ ਸੇਮ ਨਹੀਂ ਰਹਿੰਦੀ, ਅਤੇ ਮਿਹਨਤ ਕਰਦੇ ਜਾਓ ਅਤੇ ਹੌਲੀ ਹੌਲੀ ਠੀਕ ਹੋ ਜੂਗਾ
6: ਜੀ।
0: ਜਿਹੜੀ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ, ਅਜੇ ਵੀ ਆਪਣੇ ਕੋਲ ਕੁਛ ਟਾਈਮ ਹੈਗਾ, 5 ਕੁ ਮਿੰਟ, ਕੋਈ ਸਲੋਗਨ ਗੇਮ ਕੀਤੇ ਆ ਨਾ ਵਧੀਆ ਜਿਹਾ ਦਿਲਚਸਪ ਜਿਹਾ ਕੋਈ ਇੰਡੀਆ ਵਾਲਾ, ਬਹੁਤ ਯਾਦ ਹੁੰਦੇ ਨੇ ਪਰ ਕਈ ਵਾਰੀ ਰਾਈਟ ਵੀ ਯਾਦ ਨਹੀਂ ਆਉਂਦੇ ਆਪਾਂ ਨੂੰ।
6: ਹਾਂਜੀ,
0: ਅਤੇ ਫਿਰ ਸਾਡੇ ਸਾਂਝ ਪਾ ਲਿਓ, ਹਾਲ ਦੀ ਘੜੀ ਥੋੜ੍ਹੀ ਜਿਹੀ ਕਮਰਸ਼ੀਅਲ ਲੈ ਲਈਏ, ਫਿਰ ਆਪਾਂ
6: ਜੀ
0: ਰਿਕਾਰਡ ਕਮਰਸ਼ੀਅਲ ਲੈਂਦੇ ਹਾਂ ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ।
7: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ

ਲਗਾਓ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596, 9058577596। ਏਐਨਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ, ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ, ਆਪਣੇ ਘਰ ਦੇ ਲਿਵਿੰਗ ਰੂਮ

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 8053, Sopamart or Casa Leather, Ikko Hi Company da Naam, Dunia de Kisi Bhi Hisse Mein Kada. दोस्तों रेडियो प्रोग्राम देश परदेश प्राइम टाइम रेडियो नाल जुड़े हुए हो और यूनियर फ्राइडे आ चुका है। वीरवार का दिन है, 13 अगस्त है। तो साढ़ा सात ठीक शाम के 6 बजे तक है। तो आप हूँ तकरीबन साइन ऑफ करने वाले मैं मनप्रीत जी। मनप्रीत आप मैसेज ले लिए एक
2: जी। बिल्कुल
1: संदल पेंटिंग वाले प्रोफेशनल पेंट करते हैं और रेजिडेंशियल कमर्शियल जॉब करवानी हो ਤੁਸੀਂ ਕਿਤੇ ਵੀ ਜਿੱਥੇ ਤੱਕ ਸਾਡੀ ਆਵਾਜ਼ ਸੁਣਦੇ ਹੋ ਉੱਥੇ ਤੋਂ ਆ ਜਾਣਗੇ ਅਤੇ ਆਪਣਾ ਪੇਂਟ ਲੈ ਕੇ ਆਉਣਗੇ ਜਾਂ ਤੁਸੀਂ ਲੈ ਆਇਓ। ਨੇਮ ਬ੍ਰੈਂਡ ਦੀ ਪੇਂਟ ਯੂਜ਼ ਕਰਦੇ ਨੇ ਜਿਵੇਂ ਬੈਂਜਮਿਨ ਮੋਰ ਸਟੋਪ ਆਫ ਦਾ ਲਾਈਨ ਹੋਰ ਵੀ ਕਈ ਪੇਂਟ ਹੈਗੇ ਨੇ ਬੜੇ ਬੜੇ ਵਧੀਆ ਪੇਂਟ ਉਹ ਯੂਜ਼ ਕਰਦੇ ਨੇ ਜਿਵੇਂ ਕਿ ਕੋਈ ਕੰਧ ਕੀਤਾ ਜਾਵੇ ਤਾਂ ਕੋਈ ਬੱਚਾ ਕੋਈ ਪੈਨਸਲ ਨਾਲ ਕੋਈ ਚੀਜ਼ ਵਾਹਵੇ ਉਹ ਵਾਸ਼ੇਬਲ ਹੋ ਜਾਂਦੀ ਹੈ ਵਾਸ਼।
2: ਹਾਂਜੀ
1: ਅਤੇ ਉਸ ਤਰ੍ਹਾਂ ਦੇ ਪੇਂਟ ਹੀ ਕਰਦੇ ਨੇ। ਸੁਖਜੀਤ ਨੂੰ ਕਾਲ ਕਰੋ 6472233313 6478223313 ਨੰਬਰ ਹੈ ਸੁਖਜੀਤ ਹੋਰਾਂ ਦਾ
2: ਜੀ। ਤੇ ਆਲ ਲਿੰਕ ਟਰੈਵਲ ਮਿਸੀ ਸਾਗਰ ਦੇ ਨਾਲ ਵੀ ਗੱਲਬਾਤ ਕਰ ਲਓ। ਸਪਟੰਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਦਿੱਲੀ ਤੋਂ ਟੋਰਾਂਟੋ। ਕੋਈ ਤੁਹਾਡਾ ਨੂੰ ਆਉਣਾ ਚਾਹੁੰਦਾ ਆ ਵਨ ਵੇ ਟਿਕਟ ਲੈ ਕੇ ਤਾਂ ਡਾਇਰੈਕਟ ਫਲਾਈਟ ਦੀ ਟਿਕਟ ਹੈ $790 ਦੀ, $790 ਦੀ। ਜੇ ਤੁਸੀਂ ਰਿਟਰਨ ਟਿਕਟ ਲੈਣੀ ਹੋਵੇ ਸਪਟੰਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ, $1400 ਦੀ ਰਿਟਰਨ ਟਿਕਟ ਹੈ। ਅਤੇ ਇਸ ਤੋਂ ਇਲਾਵਾ ਜੇਕਰ ਦਿਵਾਲੀ ਸਪੈਸ਼ਲ ਫੇਅਰ ਦੀ ਗੱਲ ਕਰੀਏ ਤਾਂ ਅਕਟੂਬਰ ਦੇ ਵਿੱਚ ਜਾ ਕੇ ਇੰਡੀਆ ਨੂੰ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ ਤੁਸੀਂ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ। ਅਤੇ ਰਿਟਰਨ ਟਿਕਟ ਦੀ ਪ੍ਰਾਈਸ ਹੈ $1890 ਦੀ, $1890 ਦੀ ਟਿਕਟ ਹੈ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਮੈਕਸੀਕੋ ਜਾਣਾ ਚਾਹੁੰਦੇ ਹੋ ਪੈਕੇਜ ਸਟਾਰਟ ਹੋ ਰਹੇ ਨੇ ਸਪਟੰਬਰ ਮਹੀਨੇ ਦੇ ਲਈ $890 ਦੇ, $890 ਦੇ ਵਿੱਚ 3 ਨਾਈਟਸ ਅਤੇ 4 ਦਿਨ ਦਾ ਇਹ ਤੁਹਾਡੇ ਲਈ ਪੈਕੇਜ ਤਿਆਰ ਕਰਨਗੇ। ਆਲ ਲਿੰਕ ਟਰੈਵਲ ਮਿਸੀ ਸਾਗਰ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। ਨੰਬਰ ਹੈ 905-565-8704, 905-565-8704। ਆਲ ਲਿੰਕ ਟਰੈਵਲ ਮਿਸੀ ਸਾਗਰ ਅਤੇ ਗੱਲਬਾਤ ਤੁਸੀਂ ਕਰ ਸਕਦੇ ਹੋ।
1: ਐਮੀ ਵਿਰਕ ਦਾ ਸ਼ੋ 30 ਅਗਸਤ ਨੂੰ ਹੋਣਾ ਹੈਗਾ
2: ਜੀ,
1: ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ
2: ਜੀ,
1: ਹਾਈਵੇ 27 ਤੇ ਰੈਕਸਡੇਲ ਤੇ, ਜਿਹੜਾ ਬੋਡਵਾਈਨ ਰੇਸ ਟਰੈਕ ਆ ਉਹਦੇ ਵਿੱਚ ਹੀ ਹੈਗਾ ਹੈ।
2: ਹਾਂਜੀ
1: ਬਹੁਤ ਵਧੀਆ ਹਾਲ ਆ, ਉੱਥੇ ਤਾਂ ਆਪਾਂ ਸਾਰੇ ਮਾਣਾਂਗੇ ਸ਼ੋ 30 ਅਗਸਤ ਨੂੰ। ਟਿਕਟਾਂ ਫਟਾਫਟ ਲੈ ਲਓ, ticketmaster.ca ਤੇ ਜਾ ਕੇ ਬੁੱਕ ਕਰ ਲਓ। ਕੋਈ ਇਨਫੋਰਮੇਸ਼ਨ ਚਾਹੀਦੀ ਹੈ ਨੰਬਰ ਹੈਗਾ 6479648573, 6479648573। ਅਤੇ ਬੜੇ ਜਲਦੀ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ।
2: ਬਿਲਕੁਲ
1: ਐਵੇਂ ਉਹਨਾਂ ਨੂੰ ਲਿਆ ਕੇ ਪੂਰੀ ਖੁੱਲ੍ਹੀ ਡੁੱਲੀ ਗੱਲਬਾਤ ਹੋਊਗੀ, ਤੁਹਾਡੀ ਗੱਲਬਾਤ ਵੀ ਕਰਾਵਾਂਗੇ। ਠੀਕ ਆ
2: ਜੀ,
1: ਅਤੇ ਹੁਣ ਆਪਾਂ ਲਈਏ ਸਾਈਨ ਅਪ ਕਰੀਏ ਅਤੇ ਮਿਲਦੇ ਹਾਂ ਬ੍ਰੇਕ ਕੇ ਬਾਅਦ।
2: ਬਿਲਕੁਲ ਕੱਲ੍ਹ ਨੂੰ ਮੁਲਾਕਾਤ ਹੋਏਗੀ,
1: ਫਿਰ ਮੁਲਾਕਾਤ ਹੋਏਗੀ
2: 3 ਤੋਂ 6 ਵਜੇ ਤੱਕ।
1: ਵਧੀਆ ਜੀ, ਸ਼ਾਮ ਹੈ, ਸੋਹਣੀ ਮਨਮੋਹਣੀ ਹੈਗੀ ਆ, ਘਰੇ ਆਓ, ਹੌਲੀ ਹੌਲੀ ਨਹਾਓ, ਬਾਹਰ ਪਾਰਕ ਪੂਰਕ ਜਾਓ, ਵਧੀਆ ਖਾਣੇ ਖਾਓ, ਸਰੋਂ ਦਾ ਸਾਗ ਮੱਕੀ ਦੀ ਰੋਟੀ ਖਾਓ, ਸਿੰਪਲੀ ਏਡਨ ਦੇ ਪਹੁੰਚੋ, ਵਧੀਆ ਵਧੀਆ ਖਾਣੇ, ਹੋਰ ਜੋ ਜੀ ਕਰਦਾ ਬਟਰ ਚਿਕਨ ਖਾਣ ਨੂੰ ਜੋ ਵੀ ਤੁਹਾਡੀ ਚੋਇਸ ਹੈਗੀ ਆ ਉਹ ਖਾਇਓ, ਅਸੀਂ ਵੀ ਖਾਂਦੇ ਹਾਂ, ਭੁੱਖ ਲੱਗੀ ਆ। ਠੀਕ ਆ, ਸਤਿ ਸ਼੍ਰੀ ਅਕਾਲ।
2: ਬਿਲਕੁਲ, ਸਾਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, Community de jane pehchane, ate tajrbekar Immigration Consultant, Gary Wilk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo,
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग ले
5: ऐसे ले मैं अपनी ते वाइट दी इंश्योरेंस पॉलिसी प्राइम इंश्योरेंस ते सम्राज सिद्धू तो ही करवाई है
6: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वध कवरेज सही पॉलिसी तुहानू सम्राज सिंह सिद्धू ही दवा सकते ने पेरेंट्स ले सुपर वीजा इंश्योरेंस या विजिटर वीजा इंश्योरेंस दी बेस्ट कोट ले हुणे कॉल करो 416-455-3381 ते 416-457-3381
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
7: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ
8: ਮੈਂ ਕਿੱਥੇ ਬੈਠਿਆ ਕਰੂੰ
7: Sound Live and Cellular Point present AmiWare live in Toronto. August 30th at Great Canadian Casino Resort. Toronto Valeo ready hojo. Buy your tickets at ticketmaster.ca or call 647-964-8573.
9: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਪੱਕਾ ਥਾਲੀ ਫਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਡਾਈਨਿੰਗ ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ ਕਾਲ ਐਟ 9057948111 ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ
3: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
3: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-10-6477-739-8710 license number M200-3450
4: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
5: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
4: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
6: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲ ਸਵੀਟ ਫੈਕਟਰੀ ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ ਸਿਰਫ ਇਨਾ ਹੀ ਨਹੀਂ ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ ਇੱਥੇ ਅਵੇਲੇਬਲ ਹੈ 100% ਵੈਜ ਖਾਣਾ ਜਿਸ ਕਰਕੇ ਤੁਸੀਂ ਲੰਗਰ ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ Guild Sweet Factory, 2131 Williams Parkway, Unit Number 3. You can contact on 905-799-2616, 905-799-2616.
7: This is Toronto, the Harman Piara Radio, Desh Pardesh, Desh Pardesh.
8: For advertisements and information, call us now. 416-457-3381-416-725-5851
4: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ

0: Thunder Bay, Brampton, 9985 McQueen Drive, Brampton, 1465 Mayfield Road, Brampton, 33 Farley Drive, Goa, Savage, or 600 Haspel Road, Cambridge, Namikoni Branch, 25 Central Wood Parkway, Kennedy the Central Wood Parkway, Kennedy, or Hariatania Sabia, or the Sassi Grocery Vase Poncho, Indian Fruit Lente. Specs Express ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਕਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡੱਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ
1: ਕਾਲ ਕਰੋ 905-564-6444

AM530 ਦੇਸ ਪ੍ਰਦੇਸ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਬਹੁਤ ਹੀ ਖੂਬਸੂਰਤ ਥਰਸਡੇ ਸ਼ਾਮ ਦੇ ਵਿੱਚ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ। ਹੋਪਫੁਲੀ ਤੁਸੀਂ ਸਾਡੇ ਨਾਲ ਆਲ ਦਾ ਵੇ ਟਿਲ 6 PM ਜੁੜੇ ਰਹੋਗੇ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ। ਜਿੱਥੇ ਵੀ ਤੁਸੀਂ ਹੈਗੇ ਹੋ, ਚਾਹੇ ਘਰੇ ਹੀ ਹੋ, ਕੰਮ 'ਤੇ ਹੋ, ਜਾਂ ਫਿਰ ਗੱਡੀ 'ਚ ਬੈਠੇ ਹੋ, ਕੰਮ ਤੋਂ ਬਾਹਰ ਨਿਕਲੇ ਹੋ, ਜਾਂ ਕੋਈ ਸ਼ਾਪਿੰਗ ਸ਼ੂਪਿੰਗ ਕਰਨ ਚੱਲੇ ਹੋ, ਜਿੱਥੇ ਤੱਕ ਦਾ ਵੀ ਤੁਹਾਡਾ ਡੈਸਟੀਨੇਸ਼ਨ ਹੈ, ਜਿੱਥੇ ਤੱਕ ਵੀ ਤੁਹਾਡਾ ਸਾਡੇ ਨਾਲ ਸਾਥ ਹੈ, ਵੱਧ ਤੋਂ ਵੱਧ ਟਾਈਮ ਲਈ ਹੋਪਫੁਲੀ 6 PM ਤੱਕ ਸਾਡੇ ਨਾਲ ਜੁੜੇ ਰਹੋ। ਕਿਉਂਕਿ ਅੱਜ ਵੀ ਦੋਸਤੋ ਤੁਹਾਡੇ ਲਈ ਕੈਨੇਡਾ, ਅੰਟੇਰੀਓ ਅਤੇ ਲੋਕਲ GTA ਐਂਡ ਬਿਯੋਂਡ ਨਵੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਾਂਗੇ। ਵੱਧ ਤੋਂ ਵੱਧ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ ਹੀ। ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਹਮੇਸ਼ਾ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਅੱਧੇ ਸਾਡੇ ਪਸੰਦ ਦੇ ਪਰ ਵੱਧ ਤੋਂ ਵੱਧ ਤੁਹਾਡੇ ਹੀ ਰਿਕੁਐਸਟਡ ਫਰਮੈਸ਼ੀ ਗੀਤ ਸੰਗੀਤ ਹੀ ਅਸੀਂ ਪੇਸ਼ ਕਰਦੇ ਰਹੀਏ ਅਤੇ ਅੱਜ ਵੀ ਉਹੀ ਪੂਰੀ ਕੋਸ਼ਿਸ਼ ਕਰਾਂਗੇ। ਜੋ ਵੀ ਤੁਸੀਂ ਰਿਕੁਐਸਟ ਭੇਜੋਗੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਬਾਰੀ ਬਾਰੀ ਗਾਣਿਆਂ ਨੂੰ ਠੀਕ 6 ਵਜੇ ਤੱਕ ਲਾਉਂਦੇ ਰਹੀਏ। ਨਾਲ ਦੀ ਨਾਲ ਬਾਰੀ ਬਾਰੀ ਹੀ ਸਾਡੇ ਸਪਾਂਸਰਸ ਆ ਕੇ ਆਪਣੇ ਮੈਸੇਜਸ ਤੁਹਾਡੇ ਤੱਕ ਲਾਈਵ 'ਤੇ ਏਅਰ ਪੇਸ਼ ਕਰਨਗੇ। ਹਰੇਕ ਦਿਨ ਹੀ ਕੋਈ ਨਾ ਕੋਈ ਵਧੀਆ ਕੰਮ ਦੀ ਗੱਲ ਹੁੰਦੀ ਰਹਿੰਦੀ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਡਿਫਰੈਂਟ ਇੰਟਰਵਿਊਜ਼, ਡਿਫਰੈਂਟ ਡੇਜ਼, ਡਿਫਰੈਂਟ ਆਵਰਸ ਦੇ ਵਿੱਚ। ਖਾਸ ਤਾਂ ਰੀਅਲ ਇਸਟੇਟ, ਮੋਰਗੇਜ, ਇੰਸ਼ੋਰੈਂਸ, ਇਮੀਗ੍ਰੇਸ਼ਨ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਯੂ ਨੇਮ ਇਟ, ਐਜੂਕੇਸ਼ਨ, ਡੈਟ ਅਤੇ ਹੋਰਾਂ ਵੀ ਡਿਫਰੈਂਟ ਡਿਫਰੈਂਟ ਜਿਹੜੇ ਵੀ ਹਰੇਕ ਦਿਨ ਦੇ ਹੀ, ਹਰੇਕ ਪਰਿਵਾਰ ਦੇ ਹੀ, ਹਰੇਕ ਹਾਊਸ ਹੋਲਡ ਦੇ ਹੀ ਸਭ ਤੋਂ ਆਮ, ਸਭ ਤੋਂ ਮੇਜਰ ਕੰਮ ਕਾਰ ਹੁੰਦੇ ਨੇ, ਉਹਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨੀ ਹੈ, ਤੁਹਾਡਾ ਹੀ ਪ੍ਰੋਗਰਾਮ ਹੈ, ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ 1 ਨੰਬਰ 'ਤੇ 905-564-6446 905-564-6446 905-564-6444 ਡਾਇਰੈਕਟ ਗੱਲਬਾਤ ਆਪਣੀ ਹੋ ਸਕਦੀ ਹੈ, ਜਾਂ ਤੁਸੀਂ ਆਪਣਾ ਡਾਇਰੈਕਟ ਟੈਕਸਟ ਮੈਸੇਜ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਕਾਫੀ ਜ਼ਿਆਦਾ, ਇਨਫੈਕਟ ਮੈਨੂੰ ਲੱਗਦਾ ਮੈਜੋਰਟੀ ਲੋਕ ਹੀ ਤਾਂ ਪ੍ਰੀਫਰ ਕਰਦੇ ਨੇ, ਬਸ ਯਾਰ ਮੈਸੇਜ ਭੇਜੋ, ਸਾਨੂੰ ਵੀ ਕਨਵੀਨੀਅੰਟ, ਜਦੋਂ ਮਰਜ਼ੀ ਭੇਜੀਏ, ਟੈਕਸਟ ਵਟਸਐਪ ਮੈਸੇਜ ਭੇਜੋ। ਟੈਕਸਟ ਔਰ ਵਟਸਐਪ ਹੈ 416-453-3381 'ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਜਲਦ ਤੋਂ ਜਲਦ ਮਿੰਟਾਂ ਸਕਿੰਟਾਂ ਦੇ ਵਿੱਚ ਹੀ, ਜੇ ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਮੰਗਿਆ ਤੁਹਾਨੂੰ ਜਲਦ ਤੋਂ ਜਲਦ ਭੇਜ ਦੇਵਾਂ। ਜੇ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਭਾਵ ਦੇ ਵਿੱਚ, ਮੰਨ ਲਓ ਕਿ ਏਅਰ ਡਕਟ ਸਾਫ਼ ਕਰਵਾਉਣੇ ਆ, ਮੰਨ ਲਓ ਕਿ ਤੁਹਾਨੂੰ ਕੋਈ ਲੀਗਲ ਮਸਲਾ ਹੈ, ਮੰਨ ਲਓ ਕਿ ਤੁਹਾਨੂੰ ਸਸਤੀਆਂ ਏਅਰਲਾਈਨ ਟਿਕਟ ਚਾਹੀਦੀਆਂ ਨੇ, ਇਸ ਤਰ੍ਹਾਂ ਦਾ ਵੀ ਤੁਸੀਂ ਜਨੇਰਿਕ ਵੀ ਸਾਨੂੰ ਸਵਾਲ ਮੈਸੇਜ ਭੇਜ ਸਕਦੇ ਹੋ। ਗੀਤ ਸੰਗੀਤ ਰਿਕੁਐਸਟ ਕਰਨਾ ਹੋਵੇ ਉਹ ਵੀ ਮੈਸੇਜ ਭੇਜ ਸਕਦੇ ਹੋ, ਹਾਏ ਹੈਲੋ ਹੀ ਬਸ ਲਿਖਣਾ ਹੋਵੇ ਉਹ ਵੀ ਮੈਸੇਜ ਭੇਜ ਸਕਦੇ ਹੋ। ਯਾਰ ਅੱਜ ਕੱਲ੍ਹ ਕਿਹੜਾ ਕੋਈ ਵੀ ਟੈਕਸਟ ਦਾ ਕੋਈ 25-50 cents ਲੱਗਦਾ ਜਿਵੇਂ ਲੱਗਦਾ ਹੁੰਦਾ ਸੀ, ਫ੍ਰੀ ਦੇ ਵਿੱਚ ਹੀ ਆ, ਸਾਰਿਆਂ ਕੋਲ ਦਾਇਰਾ ਵੀ ਹੈਗਾ। ਸੋ ਟੈਕਸਟ ਔਰ ਵਟਸਐਪ ਹੈ 416-453-3381 'ਤੇ ਆਪਣਾ ਮੈਸੇਜ ਭੇਜ ਸਕਦੇ ਹੋ। ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਅੱਜ ਅਨਫੋਰਚੁਨੇਟਲੀ ਤੜਕੇ ਸਵੇਰ ਨੂੰ ਟੋਰਾਂਟੋ ਪੁਲਿਸ ਦੇ ਆਫਿਸਰਸ ਇੱਕ ਈ ਬਾਈਕ, ਇਲੈਕਟ੍ਰੋਨਿਕ ਬਾਈਕ ਦੇ ਚੋਰੀ, ਰਾਬਰੀ ਦੇ ਵੱਲ ਰਿਸਪੌਂਡ ਕਰਨਗੇ ਡਾਊਨਟਾਊਨ ਟੋਰਾਂਟੋ ਦੇ ਵਿੱਚ, ਜਿੱਥੇ ਕਿ ਉਹਨਾਂ ਨੂੰ ਸਵਾਗਤ ਕੀਤਾ ਗਿਆ ਇੱਕ ਖਤਰਨਾਕ ਬੰਦੇ ਦੇ ਵੱਲੋਂ ਜਿਹਨੇ ਹਥਿਆਰ ਕੱਢ ਕੇ ਪੁਲਿਸ ਆਫਿਸਰ ਦੇ ਪੱਟ ਦੇ ਵਿੱਚ ਹੀ ਗੋਲੀ ਮਾਰੀ। ਪੁਲਿਸ ਆਫਿਸਰ ਸੀਰੀਅਸ ਬਟ ਨਾਨ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹਾਸਪਿਟਲ ਤੱਕ ਰਸ਼ ਕੀਤਾ ਗਿਆ ਅਤੇ ਕੁਛ ਟਾਈਮ ਬਾਅਦ ਕੁਛ ਡਿਸਟੈਂਸ ਦੂਰ ਇਸ ਇੱਕ ਸਸਪੈਕਟ ਨੂੰ ਫੜਿਆ ਗਿਆ, ਹਥਿਆਰ ਸੀਜ਼ ਕੀਤਾ ਗਿਆ ਅਤੇ ਪਤਾ ਲੱਗ ਗਿਆ। ਕੁਡ ਯੂ ਇਮੈਜਿਨ, ਇਹ ਬੰਦਾ ਜਿਹਨੇ ਪੁਲਿਸ ਆਫਿਸਰ ਨੂੰ ਵੀ ਅੱਜ ਗੋਲੀ ਮਾਰੀ ਟੋਰਾਂਟੋ ਦੇ ਵਿੱਚ, ਕੁਡ ਯੂ ਇਮੈਜਿਨ, ਓ ਵਾਟ ਅ ਹਿਊਜ ਸ਼ਾਕਰ, ਲਿਬਰੋ ਕੈਨੇਡਾ ਲਿਬਰੋ ਕਾਨੂੰਨ ਹੋਣ ਕਰਕੇ ਆਹੀ ਬੰਦਾ ਸਾਡੇ ਪੀਓ ਰੀਜਨ ਦੇ ਵਿੱਚ ਵੀ, ਵਾਟਰਲੂ ਦੇ ਵਿੱਚ ਵੀ ਮਲਟੀਪਲ
ਮਲਟੀਪਲ ਡਿਫਰੈਂਟ ਹਥਿਆਰਾਂ ਦੇ ਨਾਲ ਕ੍ਰਾਈਮਸ ਦੇ ਲਈ ਅਤੇ ਹੋਰਾਂ ਸੀਰੀਅਸ ਕ੍ਰਾਈਮਸ ਲਈ ਮਲਟੀਪਲ ਟਾਈਮਸ ਫੜਿਆ ਗਿਆ ਸੀ ਪੁਲਿਸ ਦੇ ਵੱਲੋਂ, ਪਰ ਸਾਡੇ ਬੇਕਾਰ ਜਿਹੜੇ ਜੱਜਸ ਨੇ ਜੋ ਕਿ ਬੇਕਾਰ ਫੈਡਰਲ ਲਿਬਰਲ ਸਰਕਾਰ ਦੇ ਕਾਨੂੰਨ ਅਤੇ ਕਹਿ ਲਓ ਲੈਕ ਆਫ ਕਾਨੂੰਨ ਫਾਲੋ ਕਰਦੇ ਨੇ, ਉਹਨਾਂ ਨੇ ਇਸ ਗੰਦੇ ਬੰਦੇ ਨੂੰ, ਇੰਨੇ ਖਤਰਨਾਕ ਬੰਦੇ ਨੂੰ ਬਾਹਰ ਬੇਲ 'ਤੇ ਛੱਡ ਹੀ ਦਿੱਤਾ। ਕੈਨ ਯੂ ਇਮੈਜਿਨ ਦੈਟ? ਸੋ ਬੇਲ 'ਤੇ ਬਾਹਰ ਛੱਡ ਦਿੱਤਾ, ਭਾਵੇਂ ਇਹਨੂੰ ਪਹਿਲਾਂ ਵੀ ਹਥਿਆਰਾਂ ਨਾਲ ਫੜਿਆ ਗਿਆ। ਕਲੀਅਰਲੀ ਇੰਨਾ ਖਤਰਨਾਕ ਤਾਂ ਹੈ ਨਹੀਂ ਜੱਜ ਨੂੰ ਲੱਗਿਆ ਹੋਊਗਾ ਜਾਂ ਸਾਡੀ ਲਿਬਰਲ ਸਰਕਾਰ ਨੂੰ ਲੱਗਿਆ ਹੋਊਗਾ ਕਿ ਹਥਿਆਰ ਨਾਲ ਫੜਿਆ ਗਿਆ, ਛੱਡ ਹੀ ਦਿਓ, ਕੋਈ ਵੱਡੀ ਗੱਲ ਨਹੀਂ ਹੈਗੀ। ਛੱਡਤਾ ਅਤੇ ਅੱਜ ਸਵੇਰੇ ਕਰਤਾ ਉਹੀ ਕੰਮ, ਹੀ ਸ਼ਾਰਕ ਹਾਪ। ਸੋ ਹੁਣ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਵੀ ਕਹਿ ਰਿਹਾ ਹੈ ਕਿ ਜੇਕਰ ਕੋਈ ਵੀ ਜੱਜ ਖਤਰਨਾਕ ਲੋਕਾਂ ਨੂੰ ਬਾਹਰ ਬੇਲ 'ਤੇ ਜਾਂ ਸ਼ਰਤਾਂ ਦੇ ਨਾਲ ਛੱਡਦਾ ਹੈ, ਫਿਰ ਬਾਅਦ ਦੇ ਵਿੱਚ ਉਹ ਕੋਈ ਖਤਰਨਾਕ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਫਿਰ ਤਾਂ ਸਾਨੂੰ ਜੱਜਸ ਨੂੰ ਵੀ ਜ਼ਿੰਮੇਵਾਰ ਰੱਖਣ ਦੀ ਜ਼ਰੂਰਤ ਹੈ। ਗੱਲ ਤਾਂ ਸਹੀ ਹੈ, ਪਰ ਉਸ ਤੋਂ ਜ਼ਿਆਦਾ ਡੂੰਘੀ ਗੱਲ ਹੈ, ਉਸ ਤੋਂ ਜ਼ਿਆਦਾ ਉੱਪਰ ਦੀ ਟਾਪ ਦੀ ਇੰਟਰਪ੍ਰੀਟੇਸ਼ਨ ਆਫ ਦਾ ਲਾਅ ਦੀ ਗੱਲ ਹੈ, ਐਪਲੀਕੇਸ਼ਨ ਆਫ ਦਾ ਲਾਅ ਦੀ ਗੱਲ ਹੈ। ਜੇਕਰ ਫੈਡਰਲ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ, ਜੁਰਿਸਡਿਕਸ਼ਨ ਹੈ ਫੋਰ ਦ ਕ੍ਰਿਮੀਨਲ ਕੋਡ ਐਂਡ ਫੋਰ ਬੇਲ ਐਂਡ ਫੋਰ ਰਿਫੋਰਮਸ, ਜੇ ਸਾਡੀ ਫੈਡਰਲ ਸਰਕਾਰ ਹੀ ਇੰਨੀ ਸਾਫਟ ਔਨ ਕ੍ਰਾਈਮ ਰਹੀ ਹੈ 2015 ਤੋਂ ਲੈ ਕੇ ਹੁਣ ਤੱਕ, ਲਿਬਰਲ ਬਲੀਡਿੰਗ ਹਾਰਟ ਗਧੇ ਹੋਣ ਕਰਕੇ, ਫਿਰ ਤਾਂ ਜੱਜਾਂ 'ਤੇ ਘੱਟ ਇਲਜ਼ਾਮ ਯਾਰ, ਸਾਨੂੰ ਸਰਕਾਰ 'ਤੇ ਜ਼ਿਆਦਾ ਇਲਜ਼ਾਮ ਲਾਉਣਾ ਚਾਹੀਦਾ ਹੈ, ਜਿਨ੍ਹਾਂ ਦੇ ਕਾਨੂੰਨਾਂ ਕਰਕੇ ਹੀ ਇਸ ਤਰ੍ਹਾਂ ਦੇ ਖਤਰਨਾਕ ਲੋਕ ਬਾਹਰ ਨਿਕਲ ਜਾਂਦੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਅਤੇ ਜਾ ਕੇ ਫਿਰ ਪਟਾਕੇ ਪਾਉਂਦੇ ਆ, ਪੁਲਿਸ ਆਫਿਸਰ ਨੂੰ ਗੋਲੀਆਂ ਮਾਰ ਰਹੇ ਨੇ। ਸੋ ਇਹਦੇ ਬਾਰੇ ਤੈਨੂੰ ਪੂਰੀ ਡਿਟੇਲ ਦੇ ਵਿੱਚ ਬਹੁਤ ਹੀ ਜਲਦ ਜਾਣਕਾਰੀ ਪੇਸ਼ ਕਰਾਂਗੇ। ਨਾਲ ਦੇ ਨਾਲ ਦੋਸਤੋ, ਅੱਜ ਅੰਟੇਰੀਓ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਅੱਜ ਤੋਂ ਹੀ ਇਫੈਕਟਿਵ ਕੋਈ ਵੀ ਬੰਦਾ ਜੋ ਕਿ ਇਲੀਗਲ ਸਟੈਟਸ 'ਤੇ ਹੈ, ਇਲੀਗਲੀ ਕੈਨੇਡਾ 'ਚ ਰਹਿ ਰਿਹਾ ਹੈ, ਜਾਂ ਕਹਿ ਲਓ ਮੋਰ ਸਪੈਸੀਫਿਕਲੀ ਇਲੀਗਲ ਅੰਟੇਰੀਓ ਦੇ ਵਿੱਚ ਰਹਿ ਰਿਹਾ ਹੈ, ਉਹ ਕਿਸੇ ਵੀ ਵੈਲਫੇਅਰ ਟੈਕਸ ਪੇਅਰ ਫੰਡਡ ਸਾਡੇ ਮਿਹਨਤੀ ਡਾਲਰ ਦੇ ਲਈ ਹੱਕਦਾਰ ਨਹੀਂ ਹੋਊਗਾ, ਨਾ ਤਾਂ ODSP ਦੇ ਰਾਹੀਂ, ਨਾ ਤਾਂ ਅੰਟੇਰੀਓ ਵਰਕਸ ਦੇ ਰਾਹੀਂ, ਕਿਸੇ ਵੀ ਸੋਸ਼ਲ ਬੈਨੀਫਿਟ ਵਿਚ ਇਜ਼ ਅ ਪੋਲਾਈਟ ਵੇ ਆਫ ਸੇਇੰਗ ਵੈਲਫੇਅਰ ਹੈਂਡ ਆਊਟ, ਉਹਦੇ ਲਈ ਉਹ ਐਲੀਜੀਬਲ ਹੀ ਨਹੀਂ ਹੋਣੇ। ਇਹ ਹੁਣ ਫੈਸਲਾ ਕਿਉਂ ਅਨਾਊਂਸ ਕੀਤਾ ਗਿਆ ਹੈ? ਕਿਉਂਕਿ ਕਾਮਨ ਸੈਂਸ ਇਜ਼ ਨਾਟ ਸੋ ਕਾਮਨ, ਇਹ ਇੰਗਲਿਸ਼ ਦੇ ਵਿੱਚ ਇੱਕ ਵਧੀਆ ਸੇਇੰਗ ਹੈ, ਕਾਮਨ ਸੈਂਸ ਇਜ਼ ਨਾਟ ਸੋ ਕਾਮਨ, ਅਤੇ ਆਹ ਹੀ ਗੱਲ ਨਿਕਲੀ ਆ। ਪਤਾ ਲੱਗਿਆ ਹੈ ਕਿ 1997 ਜਦੋਂ ਅਸੀਂ ਛੋਟੇ ਜਿਹੇ ਜਵਾਕ ਹੁੰਦੇ ਸੀ, 1997 ਦੇ ਵਿੱਚ ਇੱਕ ਬੰਦਾ ਇੱਥੇ ਅੰਟੇਰੀਓ ਆਇਆ ਟੈਂਪਰੇਰੀ ਵਰਕ ਪਰਮਿਟ 'ਤੇ, ਉਹ 4 ਸਾਲ ਬਾਅਦ ਐਕਸਪਾਇਰ ਹੋ ਗਿਆ। 2001 ਤੋਂ ਲੈ ਕੇ 2023 ਤੱਕ, ਕੁਝ ਯੂ ਇਮੈਜਿਨ, 22 ਸਾਲ ਲਗਾਤਾਰ ਬੰਦਾ ਇਲੀਗਲੀ ਇਸ ਮੁਲਕ ਵਿੱਚ ਰਹਿ ਰਿਹਾ ਸੀ, ਕੈਸ਼ 'ਤੇ ਕੰਮ ਕਰ ਰਿਹਾ ਸੀ, ਫੋਰ 22 ਈਅਰਸ ਇਨ ਰੋ, ਕਦੇ ਕੋਈ ਟੈਕਸ ਦਾ $1 ਤੱਕ ਨਹੀਂ ਪੇ ਕੀਤਾ, ਕੰਟਰੀਬਿਊਟ ਕੀਤਾ ਨਹੀਂ ਹੈਗਾ ਟੂ ਦਾ CRA ਔਰ ਟੂ ਆਰ ਸਮਾਜ। ਫਿਰ 2023 ਦੇ ਵਿੱਚ ਕਹਿੰਦਾ, ਯੂ ਨੋ ਵਟ, ਹੋਮਲੈਸ ਸ਼ੈਲਟਰ ਸਿਸਟਮ 'ਚ ਮੈਂ ਭਰਤੀ ਹੋ ਜਾਂਦਾ, ਉੱਥੇ ਗਿਆ, ਉੱਥੇ ਪਤਾ ਨਹੀਂ ਕਿਹੜੇ ਗਧੇ ਨੇ ਇਹਨੂੰ ਗਾਈਡੈਂਸ ਦਿੱਤੀ ਕਿ ਭਾਈ ਤੂੰ ਵੈਲਫੇਅਰ ਅਪਲਾਈ ਕਰ ਲਾ, ਭਾਵੇਂ ਤੂੰ ਕੱਚਾ ਹੀ ਹੈਗਾ ਇੱਥੇ, ਕੱਚਾ ਕੀ, ਇੱਥੇ ਤਾਂ ਇਲੀਗਲ ਏਲੀਅਨ ਹੈ, ਹੀ ਇਜ਼ ਇਲੀਗਲ, ਇਲੀਗਲ ਸਟੈਟਸ 'ਤੇ ਹੈ, ਬਿਨਾਂ ਕੋਈ ਸਟੈਟਸ 'ਤੇ ਹੈ, ਇੰਨੇ ਸਾਲਾਂ ਤੋਂ ਲਗਾਤਾਰ ਧੱਕੇ ਨਾਲ ਹੀ ਰਹਿ ਰਿਹਾ ਸੀ। ਉਹਨੇ ਅਪਲਾਈ ਕੀਤਾ ਵੈਲਫੇਅਰ ਦੇ ਲਈ, ਵੈਲਫੇਅਰ ਰਿਜੈਕਟ ਕੀਤੀ ਗਈ ਕਿਉਂਕਿ ਆਬਵੀਅਸਲੀ ਇਹ ਇੱਕ ਇਲੀਗਲ ਹੈ। ਇਹਨੇ ਅਪੀਲ ਕੀਤੀ, ਅਪੀਲ 2 ਮਹੀਨੇ ਪਹਿਲਾਂ ਇੱਕ ਅੰਟੇਰੀਓ ਟ੍ਰਾਈਬਿਊਨਲ ਦੇ ਵੱਲੋਂ ਓਵਰਟਰਨ ਕੀਤੀ ਗਈ, ਬੰਦੇ ਨੂੰ ਵੈਲਫੇਅਰ ਦਿੱਤਾ ਗਿਆ ਕਿਉਂਕਿ ਜਿਹੜੀ ਵਰਡਿੰਗ ਹੈ ਉਸ ਵੈਲਫੇਅਰ ਸਿਸਟਮ ਦੇ ਵਿੱਚ, ਪਾਲਿਸੀ ਦੇ ਵਿੱਚ, ਉਹਦੇ ਮੁਤਾਬਕ ਇਹ ਟੈਕਨੀਕਲੀ ਫਿਰ ਵੀ ਹੱਕਦਾਰ ਸੀ, ਸਾਡੇ ਸਿਰੋਂ, ਟੈਕਸਪੇਅਰ ਸਿਰੋਂ ਇਸ ਬੰਦੇ ਨੂੰ ਵੈਲਫੇਅਰ ਮਿਲਣ ਦੇ ਲਈ। ਸੋ ਤਾਂ ਹੀ ਤਾਂ ਅੱਜ ਇਸ ਪਾਗਲਪਨ ਨੂੰ ਬੰਦ ਕਰਨ ਦੇ ਲਈ ਅੰਟੇਰੀਓ ਸਰਕਾਰ ਨੇ ਕਿਹਾ ਕਿ ਜਿਹੜਾ ਵੀ ਬੰਦਾ ਇੱਥੇ ਇੱਕ ਕਹਿ ਲਓ ਪ੍ਰੋਪਰ PR ਜਾਂ ਸਿਟੀਜ਼ਨ ਹੈ ਨਹੀਂ, ਜੇ ਵਿਜ਼ਿਟਰ ਆਇਆ, ਟੂਰਿਸਟ ਆਇਆ, ਟੈਂਪਰੇਰੀ ਵਰਕ ਪਰਮਿਟ 'ਤੇ ਆਇਆ, ਸਟੂਡੈਂਟ ਆਇਆ, ਜਾਂ ਰੈਫਿਊਜੀ ਹੈ, ਜਾਂ ਬਿਨਾਂ ਕੋਈ ਸਟੈਟਸ ਤੋਂ ਹੈ, ਉਹਨਾਂ ਨੂੰ ਕੋਈ ਵੀ ਅੰਟੇਰੀਓ ਵੈਲਫੇਅਰ ਮਿਲਣੀ ਨਹੀਂ ਹੈਗੀ। ਇਹ ਹੁਣ ਜ਼ਿਆਦਾ ਸਖਤਾਈ ਇਹ ਵਰਡਿੰਗ ਦੇ ਵਿੱਚ ਹੁਣ ਪੇਸ਼ ਕੀਤੀ ਗਈ ਆ ਕਿ ਇਸ ਤਰ੍ਹਾਂ ਦੇ ਨਮੂਨੇ ਇਹਨੂੰ ਗਲਤ ਮਲਤ ਇੰਟਰਪ੍ਰਟ ਕਰਕੇ ਸਾਡੇ ਮਿਹਨਤੀ ਟੈਕਸਪੇਅਰ ਦੇ ਪੈਸੇ ਇਲੀਗਲ ਲੋਕਾਂ ਨੂੰ ਨਾ ਵੰਡੀ ਜਾਣ।
ਮੈਂ ਪੁੱਛਣਾ ਚਾਹੁੰਦਾ ਕਿ ਜੇਕਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਇਲਲੀਗਲ ਬੰਦਾ 1997 ਦਾ ਆਇਆ ਹੋਇਆ ਦਫ਼ਤਰਾਂ ਦੇ ਵਿੱਚ ਇਹ ਪੇਪਰ ਵਰਕ ਭਰੀ ਜਾਂਦਾ, ਉੱਥੇ ਉਹਨੂੰ ਢਾ ਲਓ, ਉੱਥੇ ਉਹਨੂੰ ਫੜ ਲਓ, ਉੱਥੇ ਉਹਦੇ ਉੱਪਰ ਬਹਿ ਲਓ, ਜਿਹਦੇ ਚਿਰ ਮਾਮੇ ਨਹੀਂ ਆਉਂਦੇ, ਜੇ ਜਾ ਕੇ ਇਹਦੇ ਹੱਥ ਕੜੀ ਨਹੀਂ ਲਾਉਂਦੇ, ਅਤੇ ਭੇਜੋ ਇਹਨੂੰ CBSA ਤੱਕ ਅਤੇ ਲੱਤ ਮਾਰ ਕੇ ਬਾਹਰ ਕੱਢੋ। ਯੂ ਐਂਟ ਗਾਟ ਟੂ ਗੋ ਹੋਮ ਬਟ ਯੂ ਕੈਨਟ ਸਟੇ ਹੇਅਰ ਬ੍ਰੋ। ਬਸ ਸਿੰਪਲ ਜੀ ਗੱਲ ਹੈ। ਹੁਣ ਜ਼ਿਆਦਾ ਅਹਿਮ ਗੱਲ ਇਹ ਹੈ ਕਿ ਸਾਨੂੰ ਕਾਨੂੰਨ ਕਾਹਲੀ ਬਦਲਣ ਦੀ ਲੋੜ ਪੈ ਰਹੀ ਹੈ। ਸਾਨੂੰ ਵੈਲਫੇਅਰ ਅਤੇ ਸੋਸ਼ਲ ਅਸਿਸਟੈਂਸ ਇਲਲੀਗਲ ਲੋਕਾਂ ਨੂੰ ਕਿਉਂ ਦੇਣੀ ਪੈ ਰਹੀ ਹੈ? ਇਹ ਹੋਣਾ ਹੀ ਨਹੀਂ ਚਾਹੀਦਾ ਹੈ। ਹੋਣਾ ਕੀ ਚਾਹੀਦਾ ਹੈ? ਜਿਹੜੀ ਸਰਕਾਰ ਨੇ ਹੁਣ ਇੰਨੇ ਫਲੱਡ ਗੇਟ ਖੋਲ੍ਹੇ ਹੋਏ ਨੇ ਮੈਸ ਇਮੀਗ੍ਰੇਸ਼ਨ ਦੇ 15 ਤੋਂ ਲੈ ਕੇ ਹੁਣ ਤੱਕ, ਉਹਨਾਂ ਨੂੰ ਇਹ ਸਾਰੇ ਵੀਜ਼ਾ ਐਕਸਪਾਇਰ ਹੋਣ ਵਾਲੇ ਇਲਲੀਗਲ ਧੱਕੇ ਨਾਲ ਇੱਥੇ ਰਹਿਣ ਵਾਲੇ ਲੋਕਾਂ ਨੂੰ ਟਰੈਕ ਕਰਨਾ ਚਾਹੀਦਾ ਹੈ ਅਤੇ ਆਟੋਮੈਟਿਕਲੀ ਡੀਪੋਰਟ ਕਰਨਾ ਚਾਹੀਦਾ ਹੈ। ਮਾਮਲਾ ਖਤਮ, ਟੈਕਸ ਪੇਅਰ 'ਤੇ ਬੋਝ ਘੱਟ ਜੂਗਾ, ਜ਼ਿਆਦਾ ਸੌਖਾ ਕੰਮ ਹੋ ਜੂਗਾ, ਪਰ ਕਰਨਾ ਤਾਂ ਕਦੇ ਹੈ ਨਹੀਂ ਕਿਉਂਕਿ ਵੋਟਾਂ ਫਿਰ ਘੱਟ ਜਾਣਗੀਆਂ। ਨਾਲ ਦੇ ਦੋਸਤੋ, ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਇਸ ਗੱਲ ਦੇ ਬਾਵਜੂਦ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ That we're so close to a deal. ਜਾ ਕੇ ਮੰਡੇ ਨੂੰ ਅਸੀਂ ਹੁਣ 17 ਤਰੀਕ ਨੂੰ ਸ਼ਾਇਦ ਸੁਣਾਂਗੇ ਕਿ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਅਤੇ ਉਹਦਾ ਕੈਨਰਪਾਰਟ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਇਕੱਠੇ ਹੋ ਕੇ ਬਾਬੇ ਟਰੰਪ ਨੂੰ ਇੱਕ ਪ੍ਰਪੋਜ਼ਲ ਪੇਸ਼ ਕਰਨਗੇ, ਜਿਹਦੇ ਵਿੱਚ 4 ਵੱਡੀਆਂ ਕੈਨੇਡੀਅਨ ਕਨਸੈਸ਼ਨਸ ਦੇ ਕੇ ਬਦਲੇ ਦੇ ਵਿੱਚ ਅਗਲੇ ਵੈਨਸਡੇ 19 ਤਰੀਕ ਨੂੰ 50% ਦੇ ਨਵੇਂ ਆਲਮੋਸਟ 28-29 ਬਿਲੀਅਨ ਡਾਲਰ ਕੈਨੇਡੀਅਨ ਗੁੱਡਸ ਅਤੇ 5% ਆਫ ਆਲ ਗੁੱਡਸ ਐਕਸਪੋਰਟ ਟੂ ਅਮੈਰੀਕਾ ਅਤੇ ਜਿਹੜੇ ਨਵੇਂ 50% ਵਾਪਿੰਗ ਵੱਡੇ ਟੈਰਿਫਸ ਲੱਗਣ ਲੱਗੇ ਆ ਉਹਨੂੰ ਹੀ ਲੱਗਣ ਤੋਂ ਰੋਕਿਆ ਜਾਊਗਾ। ਨਾਲੇ ਗੱਡੀਆਂ 'ਤੇ ਸਟੀਲ 'ਤੇ ਅਲੂਮੀਨੀਅਮ 'ਤੇ ਅਤੇ ਲੰਬਰ 'ਤੇ ਟੈਰਿਫਸ ਘਟਾਏ ਜਾਣਗੇ ਕੁਛ ਹੱਦ ਤੱਕ। ਇਹ ਹੁਣ ਇੰਨੀ ਜ਼ਿਆਦਾ ਚਰਚਾ ਹੋ ਰਹੀ ਆ ਕਿ ਆਲਮੋਸਟ ਡਨ ਡੀਲ ਹੈ, ਮੋਟੀਆਂ ਮੋਟੀਆਂ ਸਾਰੀਆਂ ਬੁਲਟ ਪੁਆਇੰਟ ਤਾਂ ਐਸਟੈਬਲਿਸ਼ ਕੀਤੀਆਂ ਗਈਆਂ ਨੇ, ਸਾਰਾ ਕੁਛ ਠੀਕ ਲੱਗਦਾ ਤਾਂ ਸੀ, ਪਰ ਲੱਗਦਾ ਤਾਂ ਹੈ ਕਿ ਕਿਉਂਕਿ ਇਹਦੀ ਇੰਨੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਹੋਈ ਹੈ ਅਤੇ ਹੋਰ ਸੋਸ਼ਲ ਮੀਡੀਆ 'ਤੇ ਚਰਚਾ ਹੋਈ ਹੈ, ਲੋਕ ਹੁਣ ਕਹੀ ਜਾਂਦੇ ਆ ਕਿ ਯਾਰ ਜੇ ਆਹੀ ਡੀਲ ਅਕਟੋਬਰ ਦੇ ਵਿੱਚ ਸਾਨੂੰ ਆਫਰ ਕੀਤੀ ਗਈ ਸੀ ਅਤੇ ਮਾੜੀ ਕਹੀ ਗਈ ਖਰੜੀ ਸਰਕਾਰ ਦੇ ਵੱਲੋਂ, ਹੁਣ ਉਹੀ ਡੀਲ ਆਲਮੋਸਟ 99% ਐਕਸੈਪਟ ਕਰਨ ਲਈ ਤਿਆਰ ਹੋ ਗਏ ਨੇ, ਇਹਨਾਂ ਦੇ ਐਲਬੋ ਕਿੱਥੇ ਗਏ? ਐਲਬੋ ਅਪ ਰੱਖੀ ਰੱਖੋ, ਤੁਸੀਂ ਤਾਂ ਕਹਿੰਦੇ ਸੀ ਕਿ 0% ਟੈਰਿਫ ਦਿਲਵਾਵਾਂਗੇ, ਹੁਣ ਤਾਂ ਤੁਸੀਂ ਸੈਟਲ ਕਰ ਰਹੇ ਹੋ, ਹੁਣ ਤਾਂ ਬਸ ਕੰਮ ਹੀ ਸਾਰਿਆ ਜਾ ਰਿਹਾ ਹੈ ਇਸ ਫੀਨਟਸ ਦੇ ਨਾਲ। ਮਿਲਣਾ ਚਾਹੀਦਾ ਸਾਨੂੰ ਸਟੇਕ ਡਿਨਰ 'ਤੇ, ਦੇ ਰਹੇ ਹੋ ਤੁਸੀਂ ਸਾਨੂੰ ਫੀਨਟਸ, ਦੈਟਸ ਇਹ। ਸੋ ਹੁਣ ਕਿਉਂਕਿ ਸ਼ਾਇਦ ਲਿਬਰਲ ਸਰਕਾਰ ਦੀ ਆਪਦੀ ਜਿਹੜੀ ਇੰਟਰਨਲ ਪੋਲਿੰਗ ਹੈ ਫਰੋਮ ਅਬਾਊਟ 2 weeks, ਇਹੀ ਦਿਖਾਉਂਦੀ ਆ ਕਿ ਲੋਕ ਇਸ ਡੀਲ ਦੇ ਹੱਕ ਦੇ ਵਿੱਚ ਹੈ ਨਹੀਂ, ਖਾਸ ਤਾਂ US ਦਾਰੂ ਸਾਡੇ ਠੇਕਿਆਂ ਦੇ ਵਿੱਚ ਦੁਬਾਰਾ ਤੋਂ ਵੇਚਣ ਲਈ ਹੱਕ ਦੇ ਵਿੱਚ ਹੈ ਨਹੀਂ, ਜਿਵੇਂ ਕਿ ਦਾਰੂ ਹੀ ਯਾਰ ਦੁਨੀਆ ਦੀ ਸਭ ਤੋਂ ਅਹਿਮ ਚੀਜ਼ ਆ ਇਸ ਟ੍ਰੇਡ ਵਾਰ ਦੇ ਵਿੱਚ। ਪਤਾ ਨਹੀਂ ਲੋਕਾਂ ਨੇ ਇਸ ਇੱਕ ਪੁਆਇੰਟ 'ਤੇ ਕਿਉਂ ਸੂਈ ਉੱਥੇ ਅਤੇ ਉੱਥੇ ਹੀ ਰੋਕੀ ਹੋਈ ਆ, ਪਰ ਲੱਗਦਾ ਤਾਂ ਹੈ ਲਿਬਰਲ ਸਰਕਾਰ ਨੂੰ ਲੱਗਦਾ ਤਾਂ ਹੈ ਕਿ ਇਹ ਇੱਕ ਫਾਇਦੇਮੰਦ ਡੀਲ ਨਹੀਂ ਹੋਣੀ ਹੈ ਉਹਨਾਂ ਦੇ ਪੋਲੀਟੀਕਲ ਪੋਲਿੰਗ ਦੇ ਲਈ, ਫੇਵਰੇਬਿਲਿਟੀ ਲਈ। ਸੋ ਹੁਣ ਆਲ ਆਫ ਅ ਸਡਨ ਕੱਲ੍ਹ ਰਾਤ ਹੀ ਮੇਨ ਸਟ੍ਰੀਮ ਮੀਡੀਆ ਆਊਟਲੈਟਸ, ਖਾਸ ਤੌਰ 'ਤੇ CBC, ਜੋ ਕਿ ਤੁਹਾਨੂੰ ਪਤਾ ਹੀ ਆ ਕਿ ਅਲਟਰਾ ਲਿਬਰਲ ਨੇ, ਉਹ ਹੁਣ ਅਚਾਨਕ ਕਹਿਣ ਲੱਗ ਗਏ ਨੇ ਸਾਨੂੰ ਬੋਥ ਸਾਈਡਸ ਆਫ ਦ ਬੋਰਡਰ ਤੋਂ ਕ੍ਰੈਡੀਬਲ ਸੋਰਸਿਸ, ਹਾਈ ਰੈਂਕਿੰਗ ਸੋਰਸਿਸ ਹੁਣ ਦੱਸ ਰਹੀਆਂ ਨੇ ਕਿ ਪਰਸੋਂ ਹੀ ਟਿਊਜ਼ਡੇ ਹੀ ਅਮਰੀਕਾ ਵਾਲਿਆਂ ਨੇ ਕੈਨੇਡਾ ਵਾਲਿਆਂ ਨੂੰ ਇੱਕ ਨਵੀਂ ਪ੍ਰਪੋਜ਼ਲ ਪੇਸ਼ ਕੀਤੀ, ਪਰ ਉਹਦੇ ਵਿੱਚ ਜਿੰਨੇ ਪਰਸੈਂਟ ਤੱਕ ਟੈਰਿਫ ਘਟਾਉਣੇ ਚਾਹੀਦੇ ਸੀ ਉਨਾ ਪਰਸੈਂਟ ਨਹੀਂ ਘਟਾਉਣ ਦੀ ਉਹਨਾਂ ਨੇ ਗੱਲਬਾਤ ਕੀਤੀ ਆ, ਅਤੇ ਹੁਣ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਸੀਂ ਇਹਦੇ ਨਾਲ ਕੰਮ ਨਹੀਂ ਸਾਰ ਸਕਦੇ, ਸਾਡੇ ਕੈਨੇਡਾ ਮੁਲਕ ਦੇ ਵਿੱਚ ਕੋਈ ਵੀ ਪੋਲੀਟੀਕਲ ਐਪਟਾਈਟ ਹੈ ਹੀ ਨਹੀਂ ਇੰਨੇ ਘੱਟ ਰਿਡਕਸ਼ਨ ਦੇ ਲਈ, ਖਾਸ ਜੇ ਅਸੀਂ ਤੁਹਾਨੂੰ ਇੰਨੇ ਜ਼ਿਆਦਾ ਨਵੇਂ ਕਨਸੈਸ਼ਨ ਦੇਣ ਲੱਗੇ ਹਾਂ। ਸੋ ਇਹਦੇ ਨਾਲ ਕੰਮ ਸਰਨਾ ਨਹੀਂ ਹੈਗਾ, ਅਸੀਂ ਇਹਦੇ ਤੋਂ ਹੁਣ ਵਾਕ ਅਵੇ ਕਰਨ ਲਈ ਤਿਆਰ ਹਾਂ, ਅਸੀਂ ਡੀਲ ਨਹੀਂ ਬਣਾਉਣੀ, ਅਸੀਂ ਡੀਲ ਨਹੀਂ ਬਣਾਉਣੀ ਜੇ ਮਾੜੀ ਹੀ ਡੀਲ ਹੈ। ਸੋ ਹੁਣ ਕਹਿ ਰਹੇ ਆ ਨੰਨਾ ਹੀ ਪਾਰੇ ਵਿੱਚ ਕਿ ਡੀਲ ਬਣਨੀ ਨਹੀਂ ਹੈਗੀ, ਲੱਗਦਾ ਤਾਂ ਹੈ ਨਹੀਂ, ਪਰ ਗੱਲ ਇਹ ਹੈ ਦੋਸਤੋ ਕਿ 7 ਮਿੰਟ ਪਹਿਲਾਂ ਹੀ 7 minutes ago at 4:30 PM US ਟ੍ਰੇਡ ਰੈਪ੍ਰਜੈਂਟੇਟਿਵ ਡੋਮਿਨਿਕ ਲਬਲਾਂਕ ਅਤੇ ਜਿਹੜੇ ਚੀਫ ਨੈਗੋਸ਼ੀਏਟਰ ਹੈ ਪਿਟਬੁਲ ਵਾਂਗੂ ਲੱਗਦੀ ਆ ਜੈਨਿਸ ਸ਼ਰੈਟ, ਉਹ ਹੁਣ ਕਿੱਥੇ ਗਏ ਨੇ? ਵਾਈਟ ਹਾਊਸ ਦੇ ਬਿਲਕੁਲ ਲਾਗੇ ਕਿਹਦੇ ਦਫ਼ਤਰ ਦੇ ਵਿੱਚ? US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਦੇ ਦਫ਼ਤਰ ਦੇ ਵਿੱਚ, ਜਸਟ ਅਬਾਊਟ 7 ਮਿੰਟਸ ਗੋ। ਅਤੇ ਉੱਥੇ ਹੁਣ ਇਹ ਇਕੱਠੇ ਹੋ ਕੇ ਹੁਣ ਕਿਹੜਾ
ਵੱਧ ਪਰਸੈਂਟੇਜ ਰਿਡਕਸ਼ਨ ਸੈਕਟੋਰਲ ਟੈਸਟ ਦੇ ਸਾਲੇ ਹਾਸਲ ਕਰਦੇ ਆ ਜਾਂ ਨਹੀਂ ਕਰਦੇ ਆ, ਸ਼ਾਇਦ ਅੱਜ ਨੂੰ ਕੁਛ ਮਾੜੀ ਮੋਟੀ ਅਪਡੇਟ ਮਿਲ ਜੂਗੀ, ਨਹੀਂ ਤਾਂ ਅਗਲੇ ਹਫ਼ਤੇ ਦੋਸਤੋ ਵੈਂਸਡੇ ਨੂੰ ਤਾਂ ਪਟਾਕਾ ਸਾਡੇ ਇਕਾਨਮੀ ਦਾ ਪੈ ਹੀ ਜਾਣਾ ਹੈ, ਉਦੋਂ ਪਤਾ ਲੱਗ ਹੀ ਜਾਊਗਾ। ਪਰ ਇਹਦੇ ਬਾਰੇ ਜਿੰਨੀ ਵੀ ਜਾਣਕਾਰੀ ਸਾਡੇ ਕੋਲ ਹੈਗੀ ਆ ਉਹ ਵੀ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ। ਹੋਰ ਵੀ ਬਥੇਰੀਆਂ ਨਵੀਆਂ ਤਾਜ਼ੀਆਂ ਮੁਲਕ ਦੀਆਂ, ਅੰਟੇਰੀਓ ਦੀਆਂ ਅਤੇ ਲੋਕੋ ਬ੍ਰੈਂਪਟਨ ਐਂਡ GTA ਦੀਆਂ ਜਿੰਨੀਆਂ ਵੀ ਖ਼ਬਰਾਂ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਪਡੇਟ ਕਰਦੇ ਰਹੀਏ ਠੀਕ 6 ਵਜੇ ਤੱਕ। ਅਤੇ ਹੁਣ ਨੰਬਰ ਸਾਡਾ ਸਟੂਡੀਓ ਦਾ ਘੁਮਾ ਲਓ ਜੇਕਰ ਕੋਈ ਵੀ ਗੱਲਬਾਤ ਕਰਨੀ ਹੋਵੇ, 905-564-6444 905-564-6444 905-564-6444 ਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਬਾਏ ਡਾਇਰੈਕਟ ਕਾਲ, ਔਰ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਹੈ 416-457-3381 416-457-3381। ਜੁੜੇ ਰਹੋ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

ਪੰਸੋਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਐਮੀ ਵਿਰਕ ਲਾਈਵ ਔਨ ਸਟੇਜ ਟੂਰ ਇਨ ਟੋਰਾਂਟੋ ਦੇ ਵੱਲੋਂ ਤੁਹਾਡੇ ਸ਼ਹਿਰ ਦੇ ਵਿੱਚ ਹੁਣ ਬਹੁਤ ਹੀ ਜਲਦ ਔਗਸਟ 30 ਤਰੀਕ ਨੂੰ। ਅੱਜ ਕੀ ਹੈ 13 ਤਰੀਕ ਅੱਜ ਹੈ ਅਤੇ ਸੰਡੇ ਔਗਸਟ 30 ਤਰੀਕ ਨੂੰ ਵੁੱਡਬਾਈਨ ਕਸੀਨੋ ਤੇ ਜਿਹੜਾ ਬਹੁਤ ਹੀ ਸ਼ਾਨਦਾਰ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਤਿਆਰ ਹੋਇਆ ਹੈ, ਉੱਥੇ ਲਾਈਵ ਔਨ ਸਟੇਜ ਤੁਸੀਂ ਪੂਰਾ ਨਜ਼ਾਰਾ ਲੈ ਸਕਦੇ ਹੋ ਐਮੀ ਵਿਰਕ ਲਾਈਵ ਔਨ ਸਟੇਜ। ਟਿਕਟਾਂ ਤੁਹਾਨੂੰ ਸਿਰਫ ਤੇ ਸਿਰਫ www.ticketmaster.ca ਤੋਂ ਮਿਲਣੀਆਂ ਹਨ। ਸੋ ਇਸ ਮਹੀਨੇ ਦੇ ਐਂਡ ਦੇ ਵੱਲ ਸੰਡੇ ਔਗਸਟ 30 ਤਰੀਕ ਨੂੰ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਇਨ ਟੋਰਾਂਟੋ, ਜੋ ਕਿ ਵੁੱਡਬਾਈਨ ਕਸੀਨੋ ਕਹਿ ਲਓ, ਵੁੱਡਬਾਈਨ ਮਾਲ ਕਹਿ ਲਓ, ਉਹਦੇ ਬਿਲਕੁਲ ਲੱਗ ਹੀ ਆ, ਉੱਥੇ ਹੀ ਲਾਈਵ ਔਨ ਸਟੇਜ ਤੁਸੀਂ ਐਮੀ ਵਿਰਕ ਨੂੰ ਦੇਖ ਸਕਦੇ ਹੋ, ਸੁਣ ਸਕਦੇ ਹੋ। ਅਤੇ ਟਿਕਟਾਂ ਮਿਲਣੀਆਂ ਤੁਹਾਨੂੰ ਸਿਰਫ ਅਤੇ ਸਿਰਫ www.ticketmaster.ca ਤੋਂ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਵੰਸ ਅਪਾਨ ਅ ਟਾਈਮ ਵਰਲਡ ਟੂਰ ਦੇ ਵੱਲੋਂ, ਜਿਹਦੇ ਵਿੱਚ ਕਾਫੀ ਕਮਾਲ ਦੇ ਕਲਾਕਾਰ ਰਾਹਤ ਫਤਿਹ ਅਲੀ ਖਾਨ ਅਤੇ ਨਾਲ ਦੀ ਨਾਲ ਸ਼ਾਹਜ਼ਮਾਨ ਅਲੀ ਖਾਨ ਲਾਈਵ ਔਨ ਸਟੇਜ ਪੇਸ਼ ਹੋ ਰਹੇ ਨੇ ਇੱਕ ਬਹੁਤ ਹੀ ਵੱਡੇ ਅਰੀਨਾ ਦੇ ਵਿੱਚ, ਸਕੋਸ਼ਾ ਬੈਂਕ ਅਰੀਨਾ ਡਾਊਨ ਟਾਊਨ ਟੋਰਾਂਟੋ। ਕਦੋਂ? ਸੰਡੇ ਸਪਟੈਂਬਰ 27 ਤਰੀਕ ਨੂੰ ਇਹ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਤੁਸੀਂ ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਅਤੇ ਸ਼ਾਹਜ਼ਮਾਨ ਅਲੀ ਖਾਨ ਨੂੰ ਲਾਈਵ ਔਨ ਸਟੇਜ ਸੁਣ ਸਕਦੇ ਹੋ। ਅਤੇ ਟਿਕਟਾਂ ਤੁਹਾਨੂੰ ਮਿਲਣੀਆਂ ਹਨ ਸਿਰਫ ਅਤੇ ਸਿਰਫ www.ticketmaster.ca ਤੋਂ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਅਤੇ ਤਿਆਰ ਕਰਦੇ ਨੇ ਤੁਹਾਨੂੰ 3 ਲੋਕੇਸ਼ਨ ਤੋਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ। ਪਹਿਲੀ ਲੋਕੇਸ਼ਨ ਹੈ at 275 Garden Brook Trail and Castlemore. So Castlemore to Garden Brook Trail, the intersection te in the pehli location hai, dooji location hai Mississauga Road and Financial at 85 Montpelier Street Brampton, teeji location hai right by Beauvaird and Chinkoozie at 15 Fander Way 15 Fander Way. Simply Indian te har ek din hi ek change hunda rehnda menu hai jide vich buy one get one free bahut hi zabardast veg non veg pakwan tuhanu milda, bahut hi zabardast veg non veg pakwan hai ਸਵੇਰੇ 2 ਵਜੇ ਤੱਕ 2 o'clock ਇਨ ਦ ਮੋਰਨਿੰਗ ਤੱਕ ਤੁਹਾਨੂੰ ਤਾਜ਼ਾ ਹੀ ਫੂਡ ਆਫਰ ਕਰਦੇ ਆ, ਵੈਜ ਨਾਨ ਵੈਜ ਜੋ ਮਰਜ਼ੀ ਖਾਣਾ, ਇੰਡੀਆ ਸਟਾਰ ਕੇਕਸ ਐਂਡ ਪੇਸਟਰੀਜ਼, ਸ਼ੁੱਧ ਖੋਏ ਦੀਆਂ ਮਿਠਾਈਆਂ, ਨਾਲ ਦੀ ਨਾਲ ਤੁਹਾਡੇ ਲਈ 15 ਕਿਸਮ ਦੇ ਇਕੱਲੇ ਡੋਸੇ ਤਿਆਰ ਕਰਦੇ ਆ, ਨਾਲ ਦੀ ਨਾਲ ਤੁਹਾਡੇ ਲਈ 5-6 ਡਿਫਰੈਂਟ ਕਿਸਮ ਦੇ ਫਿਸ਼, ਚਿਕਨ ਅਤੇ ਨਾਲ ਦੇ ਟਿੱਕੇ ਅਤੇ ਕਬਾਬ ਅਤੇ ਹਰੇਕ ਹੀ ਬਹੁਤ ਹੀ ਸਵਾਦ ਨਾਨ ਵੈਜ ਫੂਡ ਵੀ ਤਿਆਰ ਕਰਦੇ ਆ। ਅਤੇ ਪਹੁੰਚਣਾ ਤੁਸੀਂ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਜਾਂ 85 Montpelier Street which is at Mississauga Road and Financial, ਜਾਂ 15 Fander Way which is at Beauvaird and Chinkoozie. ਅਤੇ ਜੇ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਲਈ ਲਾਈਵ ਕੇਟਰਿੰਗ ਚਾਹੁੰਦੇ ਹੋ, ਲਾਈਵ ਕੇਟਰਿੰਗ ਦੇ ਵਿੱਚ ਤਾਂ ਇਹ ਸਪੈਸ਼ਲਾਈਜ਼ ਕਰਦੇ ਨੇ, 10 ਟਰੱਕ ਰੱਖੇ ਹੋਏ ਨੇ, ਤਾਂ ਹੀ ਨੰਬਰ ਕਮਾਓ 905-794-8111 905-794-8111। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ ਮੇਫੀਲਡ ਐਂਡ ਮਕਲੋਗਲਨ। ਸੋ ਮੇਫੀਲਡ ਐਂਡ ਮਕਲੋਗਲਨ 'ਤੇ ਜਿੱਥੇ ਕਿ ਹੁਣ ਤੁਹਾਨੂੰ ਪਤਾ ਹੀ ਆ ਕਿ ਮੈਸਿਵ ਨਵਾਂ ਕਾਸਟਕੋ ਅਤੇ 36 ਅਲੱਗ ਪਲਾਜ਼ੇ ਪਲੂਜ਼ੇ ਸਕੂਲ ਪਾਰਕ ਪੁਰਕ ਸਭ ਕੁਛ north of Mayfield ਹੀ ਹੁਣ ਅੱਗੇ ਤਿਆਰ ਹੋਣਾ ਹੈ। ਇਹ ਰਾਈਟ ਐਟ ਦ ਬੋਰਡਰ, 30 seconds ਵੀ ਲੱਗਦੇ ਬ੍ਰੈਂਪਟਨ ਤੱਕ ਪਹੁੰਚਣ ਤੱਕ, ਕੈਲਡਨ ਦੇ ਬ੍ਰੈਂਪਟਨ ਦੇ ਬੋਰਡਰ 'ਤੇ ਮੇਫੀਲਡ ਐਂਡ ਮਕਲੋਗਲਨ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ ਸਭ ਤੋਂ ਲੋਵੈਸਟ ਪ੍ਰਾਈਸ, ਸਭ ਤੋਂ ਅਫੋਰਡੇਬਲ ਪ੍ਰਾਈਸ ਹੈ ਫੋਰ ਫੁੱਲੀ ਫ੍ਰੀ ਹੋਲਡ ਟਾਊਨ ਹਾਊਸਿਸ, ਜਿਹਦੀ ਕੋਈ ਵੀ ਮੰਥਲੀ ਫੀਸ ਹੈ ਨਹੀਂ। ਸ਼ੁਰੂ ਹੁੰਦੇ ਨੇ ਸਿਰਫ ਮਿਡ 6 lakh ਤੋਂ, 6.5 lakh ਤੋਂ, ਸਿਰਫ ਮਿਡ 600s ਤੋਂ ਫੁੱਲੀ ਫ੍ਰੀ ਹੋਲਡ ਟਾਊਨ ਹਾਊਸਿਸ, ਨਾਲ ਦੀ ਨਾਲ ਕਾਫੀ ਖੁੱਲ੍ਹੇ ਡੁੱਲੇ ਵੱਡੇ ਡੀਟੈਚ ਘਰ ਵੀ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਤੱਕ। ਬਹੁਤ ਲੰਬੀ ਕਲੋਜ਼ਿੰਗ ਹੈ, ਐਂਡ ਆਫ 27 ਤੋਂ ਲੈ ਕੇ 28 ਤੱਕ ਦੀ ਕਲੋਜ਼ਿੰਗ। ਸੋ ਮੇਫੀਲਡ ਰੋਡ ਐਂਡ ਮਕਲੋਗਲਨ ਰੋਡ ਕੈਲਡਨ ਵਾਲੀ ਸਾਈਡ 'ਤੇ ਰਾਈਟ ਅਕਰੋਸ ਦ ਬੋਰਡਰ ਬ੍ਰੈਂਪਟਨ, ਮਿਡ 600s ਤੋਂ 6.5 lakh ਤੋਂ ਫੁੱਲੀ ਫ੍ਰੀ ਹੋਲਡ ਟਾਊਨ ਹਾਊਸਿਸ, ਉਹ ਵੀ 2 ਅਲੱਗ ਕਿਸਮ ਦੇ ਡਿਜ਼ਾਈਨ ਦੇ, 2-story
ਟ੍ਰੈਡੀਸ਼ਨਲ ਫਰੀ ਹੋਲਡ ਟਾਊਨ ਹਾਊਸਿਸ ਆਪਦੀ ਬੈਕਯਾਰਡ ਦੇ ਨਾਲ, ਨਾਲੇ ਥ੍ਰੀ ਸਟੋਰੀ ਰੀਅਰ ਲੇਨ ਫਰੀ ਹੋਲਡ ਟਾਊਨ ਹਾਊਸਿਸ ਡਬਲ ਕਾਰ ਗਰਾਜ ਦੇ ਨਾਲ, ਟੋਟਲ ਚਾਰ ਗੱਡੀਆਂ ਦੀ ਪਾਰਕਿੰਗ ਦੇ ਨਾਲ. ਸੋ ਦੋ ਅਲੱਗ ਕਿਸਮ ਦੇ, ਟੂ ਸਟੋਰੀ ਐਂਡ ਥ੍ਰੀ ਸਟੋਰੀ, ਸਿੰਗਲ ਕਾਰ ਗਰਾਜ ਐਂਡ ਡਬਲ ਕਾਰ ਗਰਾਜ ਵਿਥ ਐਂਡ ਵਿਦਆਊਟ ਬੈਕਯਾਰਡ ਦੇ ਅਲੱਗ ਅਲੱਗ ਡਿਜ਼ਾਇਨ ਨੇ. ਪ੍ਰਾਈਸ ਸ਼ੁਰੂ ਹੋਣੀ ਹੈ ਸਿਰਫ ਮਿਡ 600 ਤੋਂ, 6.5 ਲੱਖ ਤੋਂ, ਚਾਹੇ ਇਨਵੈਸਟਰ ਹੋ ਚਾਹੇ ਫਸਟ ਟਾਈਮ ਹੋਮਬਾਇਰ ਹੋ. ਨਾਲੇ 25 ਫੁੱਟ ਲਾਟ 'ਤੇ ਸੈਮੀ ਡੀਟੈਚ ਘਰ ਵੀ, 36 ਫੁੱਟ ਲਾਟ 'ਤੇ 42 ਫੁੱਟ ਲਾਟ 'ਤੇ ਵੀ ਵੱਡੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਵੀ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ. ਇਨ ਕੈਲਡਨ ਰਾਈਟ ਪਾਸ ਬ੍ਰੈਂਪਟਨ ਐਟ ਦ ਬੋਰਡਰ ਮੇਫੀਲਡ ਐਂਡ ਮੈਕਲੋਗਲਨ 'ਤੇ ਕਾਲ ਥੀਮ ਸਿੱਧੂ, ਕਿਉਂਕਿ ਬੁਕਿੰਗ ਇਹਦੀ ਕੁਛ ਕੁ ਦਿਨਾਂ ਵਿੱਚ ਅਗਲੇ ਹਫ਼ਤੇ ਸ਼ੁਰੂ ਹੋ ਜਾਣੀ ਆ. ਅਤੇ ਪਹਿਲਾਂ ਜਦੋਂ ਰਿਲੀਸ ਹੋਇਆ ਸੀ ਕੁਛ ਕੁ ਮਹੀਨੇ ਪਹਿਲਾਂ, ਇੱਕੋ ਹੀ ਦਿਨ ਦੇ ਵਿੱਚ ਸਾਰੇ ਸੋਲਡ ਆਊਟ ਹੋ ਗਏ ਸੀ. 416-302-0016 416-302-0016 416-302-0016 ਸੋ ਦੋਸਤੋ, ਅੱਜ ਸਵੇਰੇ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਈ ਬਾਈਕ ਚੋਰੀ ਨੂੰ ਇਨਵੈਸਟੀਗੇਟ ਕਰਦੇ ਹੋਏ ਇੱਕ ਟੋਰਾਂਟੋ ਪੁਲਿਸ ਆਫਿਸਰ ਨੂੰ ਅਨਫੋਰਚੁਨੇਟਲੀ ਸ਼ੂਟ ਕੀਤਾ ਗਿਆ, ਅਤੇ ਇੱਕ ਸਸਪੈਕਟ ਹੁਣ ਅਰੈਸਟ ਕੀਤਾ ਗਿਆ ਹੈ, ਜੋ ਕਿ ਪੁਰਾਣੇ ਹਥਿਆਰਾਂ ਅਤੇ ਹੋਰਾਂ ਸੀਰੀਅਸ ਕ੍ਰਿਮੀਨਲ ਚਾਰਜਸ ਲਵਾਉਣ ਦੇ ਬਾਵਜੂਦ ਬਾਹਰ ਕੰਡੀਸ਼ਨਲ ਰਿਲੀਜ਼ 'ਤੇ, ਬੇਲ 'ਤੇ, ਸ਼ਰਤਾਂ ਦੇ ਨਾਲ ਛੱਡਿਆ ਹੋਇਆ ਸੀ. ਆਲਮੋਸਟ ਐਵਰੀ ਸਿੰਗਲ ਡੇ ਜਦੋਂ ਵੀ ਤੁਹਾਨੂੰ ਕੋਈ ਵੀ ਕ੍ਰਾਈਮ ਰਿਲੇਟਡ ਕੋਈ ਖਬਰ ਪੇਸ਼ ਕਰਦੇ ਹਾਂ, 90% ਚਾਂਸ ਹੁੰਦੀ ਆ ਕਿ ਜਿਹੜਾ ਫੜਿਆ ਜਾਂਦਾ ਬੰਦਾ ਹੈ ਬਾਹਰ ਬੇਲ 'ਤੇ ਹੀ ਹੁੰਦਾ ਹੈ. ਅਤੇ ਹਜੇ ਤੱਕ ਵੀ ਲੋਕਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਇਹਦਾ ਕੋਈ ਵੀ ਕਸੂਰ ਹੋਣਾ ਹੈ ਸਾਡੀ ਫੈਡਰਲ ਸਰਕਾਰ ਦਾ, ਜਿਹਦਾ ਜੁਰਿਸਡਿਕਸ਼ਨ ਹੈ, ਜ਼ਿੰਮੇਵਾਰੀ ਹੈ ਫੋਰ ਦ ਕ੍ਰਿਮੀਨਲ ਕੋਡ ਐਂਡ ਫੋਰ ਬੇਲ. ਹੁਣ ਜੇ ਦੋਸਤੋ 15 ਤੋਂ ਲੈ ਕੇ ਹੁਣ 26 ਦੇ ਐਂਡ ਤੱਕ ਲਗਾਤਾਰ ਇਸ ਇਸ਼ੂ ਦਾ ਇਹਨਾਂ ਨੇ ਹਜੇ ਤੱਕ ਕੋਈ ਹੱਲ ਲੱਭਿਆ ਨਹੀਂ ਹੈਗਾ. ਕੀ ਤੁਹਾਨੂੰ ਲੱਗਦਾ ਹੈ ਕਿ ਇਹ ਬੇਕਾਰ ਹੀ ਹਨ, ਇਨਕੰਪੀਟੈਂਟ ਹੀ ਹਨ, ਕੰਮ ਕਰਨ ਲਾਇਕ ਨਹੀਂ ਹੈਗੀ ਇਹ ਸਰਕਾਰ, ਜਾਂ ਤਾਂ ਹੁਣ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਜਾਣ ਬੁੱਝ ਕੇ ਹੀ ਕੰਮ ਕਰ ਰਹੇ ਆ ਕ੍ਰਾਈਮ ਨੂੰ ਏਸੀ ਹਾਈ ਐਲੋਵੇਰ ਲੈਵਲਸ 'ਤੇ ਰੱਖਣ ਦੇ ਲਈ? ਸੋਚਣ ਵਾਲੀ ਗੱਲ ਹੈਗੀ ਆ. ਸੋ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੱਜ Thursday, August 13, 2026, early morning, 3:20 a.m., officers ne downtown Toronto de vich St. James Town neighborhood de vich respond kita ek robbery de layi. Je de vich kise ne kise ton e-bike khoi chori kiti, te officers ne ek suspect nu locate kita, foot chase shuru kiti, ode piche bhajan lag gaye onu fadan de layi, te jadon officers ne is suspect nu arrest karan di koshish kiti, bande ne ਗਨ ਕੱਢ ਕੇ ਇੱਕ ਆਫਿਸਰ ਨੂੰ ਉਹਦੇ ਸਾਏ ਯਾਨੀ ਕਿ ਪੱਟ ਦੇ ਵਿੱਚ ਹੀ ਸ਼ੂਟ ਕੀਤਾ ਅਤੇ ਹੋ ਗਿਆ ਫਰਾਰ. ਇਹਦੇ ਨਾਲ ਹੀ ਇੱਕ ਹੋਰ ਜਿਹੜਾ ਰਾਬਰੀ ਦੇ ਵਿੱਚ ਇਨਵੋਲਵਡ ਅਨਆਈਡੈਂਟੀਫਾਈਡ ਸਸਪੈਕਟ ਸੀ ਉਹ ਵੀ ਇਹਦੇ ਨਾਲ ਹੀ ਸਾਥੀ ਹੋ ਗਿਆ ਫਰਾਰ. ਸੋ ਸੀਨ 'ਤੇ ਬਾਕੀ ਆਫਿਸਰਸ ਨੇ ਆਪ ਤਾਂ ਕੋਈ ਵੀ ਗੋਲੀ ਚਲਾਈ ਹੀ ਨਹੀਂ ਹੈਗੀ, ਗਨ ਫਾਇਰ ਐਕਸਚੇਂਜ ਕੀਤੀ ਨਹੀਂ ਹੈਗੀ. ਉਹਨਾਂ ਨੇ ਇਸ ਜ਼ਖਮੀ ਆਫਿਸਰ ਦੀ ਮਦਦ ਕੀਤੀ, ਐਮਰਜੈਂਸੀ ਫਸਟ ਏਡ ਕੰਡਕਟ ਕੀਤੀ ਅਤੇ ਠਰਨ ਖੇ ਉਹਦੇ ਪੱਟ 'ਤੇ ਕੁਛ ਨਾ ਕੁਛ ਬੰਨ ਕੇ ਟਾਈਟਲੀ ਕਿ ਬਲੀਡ ਆਊਟ ਨਾ ਹੋ ਜਾਵੇ ਉਹਦੀ ਜਾਨ ਬਚਾਈ, ਜਿੰਨੀ ਚਿਰ ਪੈਰਾਮੈਡਿਕ ਸੀਨ 'ਤੇ ਪਹੁੰਚੇ. ਅਤੇ ਉਹਨਾਂ ਨੇ ਇਸ ਟੋਰਾਂਟੋ ਪੁਲਿਸ ਆਫਿਸਰ ਨੂੰ ਗਨਸ਼ਾਟ ਵੂਨ ਦੇ ਨਾਲ ਸੀਰੀਅਸ ਪਰ ਨਾਨ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹੀ ਰਸ਼ ਕੀਤਾ ਟੂ ਸੇਂਟ ਮਾਈਕਲਸ ਹੋਸਪਿਟਲ ਇਨ ਡਾਊਨਟਾਊਨ ਟੋਰਾਂਟੋ, ਜਿੱਥੇ ਕਿ ਹੁਣ ਦੱਸਿਆ ਗਿਆ ਹੈ ਹੀ ਵਿਲ ਬੀ ਫਾਈਨ, ਹੀ ਵਿਲ ਰਿਕਵਰ. ਸ਼ੁਕਰ ਹੈ. ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇੰਜਰਡ ਆਫਿਸਰ ਟੋਰਾਂਟੋ ਪੁਲਿਸ ਦੇ ਲਈ ਹੁਣ ਤਕਰੀਬਨ 3 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹੈ, ਪਰ ਉਸ ਤੋਂ ਇਲਾਵਾ ਨੋ ਏਜ, ਨੋ ਨੇਮ, ਕੋਈ ਵੀ ਖਾਸ ਜਾਣਕਾਰੀ ਹਜੇ ਤੱਕ ਨਹੀਂ ਰਿਲੀਜ਼ ਕੀਤੀ ਹੈ, ਪਰ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ. ਸੋ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਸ਼ੂਟਿੰਗ ਤੋਂ ਕੁਛ ਕੁ ਸਮੇਂ ਬਾਅਦ ਹੋਰਾਂ ਆਫਿਸਰਸ ਨੇ ਸਸਪੈਕਟ ਨੂੰ ਫਿਰ ਹੀ ਨੇੜੇ ਹੀ ਲੋਕੇਟ ਕੀਤਾ ਅਤੇ ਉਹਨੂੰ ਕਸਟਡੀ 'ਚ ਲਿਆ ਅਤੇ ਉਹਦੇ ਤੋਂ ਇੱਕ ਹਥਿਆਰ ਵੀ ਰਿਕਵਰ ਕੀਤਾ. ਸੋ ਟੋਰਾਂਟੋ ਪੁਲਿਸ ਨੇ ਫਿਲਹਾਲ ਸਿਰਫ ਇਹੀ ਦੱਸਿਆ ਹੈ ਕਿ ਕਸਟਡੀ ਦੇ ਵਿੱਚ ਉਹਨਾਂ ਨੇ ਹੁਣ ਇੱਕ 27 ਸਾਲ ਦੇ ਮੇਲ ਸਸਪੈਕਟ ਨੂੰ ਲਿਆ ਹੈ, ਪਰ ਇਹ ਵੀ ਦੱਸ ਦਿੱਤਾ ਹੈ ਬਿਨਾਂ ਇਹਦਾ ਨਾਮ ਕੁਛ ਵੀ ਆਈਡੈਂਟੀਫਾਈਂਗ ਇਨਫੋਰਮੇਸ਼ਨ ਦੱਸਣ ਤੋਂ ਕਿ ਇਹ ਜਿਹੜਾ ਬੰਦਾ ਫੜਿਆ ਗਿਆ ਜਿਹਨੇ ਪੁਲਿਸ ਆਫਿਸਰ ਨੂੰ ਅੱਜ ਸਵੇਰੇ ਲੱਤ 'ਤੇ ਗੋਲੀ ਮਾਰੀ, ਪਹਿਲਾਂ ਤੋਂ ਹੀ ਪੁਰਾਣੇ ਮਲਟੀਪਲ ਡਿਫਰੈਂਟ ਜੁਰਿਸਡਿਕਸ਼ਨ ਦੇ ਵਿੱਚ ਹੀ ਗਨ ਐਂਡ ਹੋਰਾਂ ਸੀਰੀਅਸ ਕ੍ਰਿਮੀਨਲ ਚਾਰਜਸ ਇਨ ਸਾਡੇ ਪੀਓ ਰੀਜਨ ਐਂਡ ਇਨ ਵਾਟਰਲੂ ਦੇ ਲਈ ਫੜਿਆ ਗਿਆ, ਚਾਰਜ ਕੀਤਾ ਗਿਆ. ਖਤਰਨਾਕ ਤਾਂ ਪਹਿਲਾਂ ਤੋਂ ਵੀ ਸੀ, ਆਬਵੀਅਸਲੀ ਹੀ ਹੈਡ ਗੈਟਸ,
ਅਤੇ ਇੱਕ ਜੱਜ ਦੇ ਵੱਲੋਂ ਫਿਰ ਵੀ ਇਹਨੂੰ ਬਾਹਰ ਕੰਡੀਸ਼ਨਲ ਰਿਲੀਜ਼ 'ਤੇ ਬੇਲ 'ਤੇ ਸ਼ਰਤਾਂ ਦੇ ਨਾਲ ਕਿ ਭਾਈ ਹਥਿਆਰ ਨਹੀਂ ਰੱਖ ਸਕਦਾ ਤੂੰ ਆਹ ਸ਼ਰਤ ਦੇ ਨਾਲ ਯੂ ਕੈਨ ਬ੍ਰੇਕ ਐਨੀ ਮੋਰ ਲੋਜ ਐਂਡ ਯੂ ਕੈਨ ਕੀਪ ਗਨਸ ਅਤੇ ਬੇਲ ਦੇ ਨਾਲ ਫਿਰ ਵੀ ਇਹਨੂੰ ਛੱਡਿਆ ਗਿਆ ਇਸ ਗੱਲ ਦੇ ਬਾਵਜੂਦ ਕਿ ਇਹ ਹੁਣ ਇੰਨਾ ਖਤਰਨਾਕ ਸਾਬਤ ਹੋਇਆ ਪਹਿਲਾਂ ਵੀ ਖਤਰਨਾਕ ਹੀ ਸੀ ਬੇਲ ਪਹਿਲਾਂ ਵੀ ਨਹੀਂ ਮਿਲਣੀ ਚਾਹੀਦੀ ਸੀ ਹੁਣ ਟੋਰਾਂਟੋ ਪੁਲਿਸ ਦੇ ਡੈਪੀਟੀ ਚੀਫ ਲੋਰਨ ਫੋਗ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਫਿਸਰਸ ਨੇ ਇੱਕ ਆਮ ਸਟੋਲਨ ਈ ਬਾਈਕ ਦੇ ਲਈ ਰਿਸਪੋਂਡ ਕੀਤਾ ਕੋਈ ਵੱਡੀ ਗੱਲ ਤਾਂ ਲੱਗਦੀ ਹੈ ਨਹੀਂ ਬਾਈਕ ਕਿਹੜਾ ਆਰਮਡ ਐਂਡ ਡੇਂਜਰ ਬੰਦਾ ਚੋਰੀ ਕਰਦਾ ਯਾਰ ਅਤੇ ਜਿਹੜੇ ਚੋਰ ਨੂੰ ਇਨਕਾਊਂਟਰ ਕੀਤਾ ਉਹਦੇ ਕੋਲ ਹਥਿਆਰ ਨਿਕਲਿਆ ਅਤੇ ਨਿਕਲਣਾ ਆਹੀ ਹੈ ਦੇਖ ਲਿਓ ਕਿ ਇਹ ਯੂ ਐਸ ਤੋਂ ਆਇਆ ਹੋਇਆ ਇੱਕ ਇਲੀਗਲ ਹੈਂਡਗਨ ਹੀ ਹੈ ਨਾ ਕਿ ਕਿਸੇ ਲਾ ਅਬਾਈਡਿੰਗ ਸਿਟੀਜ਼ਨ ਤੋਂ ਹਾਸਲ ਕੀਤਾ ਗਿਆ ਹੈ ਸੋ ਉਹਨੇ ਹੈਜ਼ਟੇਟ ਹੀ ਨਹੀਂ ਕੀਤਾ ਇੱਕ ਪੁਲਿਸ ਆਫਿਸਰ ਨੂੰ ਹੀ ਗੋਲੀ ਮਾਰਨ ਦੇ ਲਈ ਉਹਨੇ ਕਿਹਾ That is an extraordinary and deeply concerning level of violence. Toronto Police de Deputy Chief Lauren Pogue ne on obviously bina criminal code and bail de lai zimmewar Carney Federal Liberal sarkar da naam lehn ton demand ta inna to hi kiti aa inne demand kiti aa ke is tarah de violence nu rokne de lai jyada stronger consequences and meaningful deterrence hon di zarurat hai te kar kaun sakda eh deterrence and consequences nu vada ਫੈਡਰਲ ਸਰਕਾਰ ਨੋ ਬੜੀ ਹਾਊਸ ਟੋਰਾਂਟੋ ਪੁਲਿਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕਲੇਟਨ ਕੈਂਪਬਲ ਨੇ ਕਿਹਾ ਕਿ ਜਿਹੜੀ ਵਾਇਲੈਂਸ ਉਹਦੇ ਆਫਿਸਰ ਦੇਖ ਰਹੇ ਨੇ ਐਕਸਪੀਰੀਅੰਸ ਕਰ ਰਹੇ ਨੇ ਇਟਸ ਅਨਐਕਸੈਪਟੇਬਲ ਅਤੇ ਇਸ ਸਾਲ 2026 ਦੇ ਵਿੱਚ ਉਹਨੇ ਕਿਹਾ ਕਿ ਸਾਲ ਦੇ ਪਹਿਲੇ 8 ਮਹੀਨੇ ਦੇ ਵਿੱਚ ਹੀ ਤਕਰੀਬਨ 600 ਟੋਰਾਂਟੋ ਪੁਲਿਸ ਆਫਿਸਰਸ ਲਾਈਨ ਆਫ ਡਿਊਟੀ ਦੇ ਵਿੱਚ ਆਲਰੇਡੀ ਜ਼ਖਮੀ ਹੋ ਚੁੱਕੇ ਨੇ ਅਤੇ ਉਹਨੇ ਕਿਹਾ ਵੀ ਹੈਵ ਸਮਵਨ ਆਊਟ ਔਨ ਬੇਲ ਫਾਰ ਵਾਇਲੈਂਟ ਅਫੈਂਸਿਸ committing other violent offenses matlab ke ohde samjho bahar hai ke ek violent bande nu bahar bail te chhadya gaya hor violence commit karne de layi ek kehde duniya de vich bail de layi haqdar hona chahida si 99.9% log ki te kehnge ke inu bail milni hi nahi chahidi par phir bhi saadi sarkar is tarah de lokan nu bahar chhad ke razi hai ਲੋਕੀ ਹਜੇ ਤੱਕ ਤਾਂ ਇੰਨਾ ਗੁੱਸਾ ਹੋਏ ਨਹੀਂ ਹੈਗੇ ਮੈਨੂੰ ਲੱਗਦਾ ਜਦੋਂ ਸਮਥਿੰਗ ਹੈ ਕਲੋਸ ਟੂ ਹੋਮ ਜਦੋਂ ਤੁਹਾਡੇ ਕੋਈ ਰਿਸ਼ਤੇਦਾਰ ਨੂੰ ਕੁਝ ਹੋਊਗਾ ਤੁਹਾਨੂੰ ਹੀ ਵਿਕਟਮ ਬਣਾਇਆ ਜਾਊਗਾ ਫਿਰ ਹੀ ਲੋਕਾਂ ਨੇ ਕਹਿਣਾ ਕਿ ਯਾਰ ਅਨਫ ਇਜ਼ ਅਨਫ ਸੋ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਜਸਟਿਸ ਆਫ ਦ ਪੀਸ ਯਾਨੀ ਕਿ ਜੱਜ ਜੋ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਬੇਲ ਗ੍ਰੈਂਟ ਕਰਨ ਜਾਂ ਡਿਨਾਏ ਕਰਨ ਦੇ ਲਈ ਜ਼ਿੰਮੇਵਾਰ ਹਨ ਉਹਨਾਂ ਨੂੰ ਹੀ ਫਾਇਰ ਕਰਨਾ ਚਾਹੀਦਾ ਹੈ ਪੁਜ਼ੀਸ਼ਨ ਤੋਂ ਕੰਮ ਤੋਂ ਕੱਢਣਾ ਚਾਹੀਦਾ ਹੈ ਜੇਕਰ ਉਹ ਖਤਰਨਾਕ ਲੋਕਾਂ ਨੂੰ ਬਾਹਰ ਬੇਲ 'ਤੇ ਛੱਡਦੇ ਨੇ ਪਰ ਸਾਡੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦਾ ਗੁੱਸਾ ਮਿਸਡਾਇਰੈਕਟਿਡ ਹੈ ਗਲਤ ਥਾਂ 'ਤੇ ਹੈ ਕਿਉਂ ਹੈ ਕਿਉਂਕਿ ਜੱਜ ਤਾਂ ਆਪ ਕਾਨੂੰਨ ਬਣਾਉਂਦੇ ਨਹੀਂ ਜੱਜ ਤਾਂ ਕਾਨੂੰਨ ਫਾਲੋ ਕਰਦੇ ਨੇ ਉਹਨੂੰ ਮਾੜਾ ਮੋਟਾ ਇੰਟਰਪ੍ਰਿਟ ਕਰਦੇ ਨੇ ਪਰ ਅਪਲਾਈ ਕਰਦੇ ਨੇ ਹੁਣ ਜੇ ਕਾਨੂੰਨ ਹੀ ਇੰਨੇ ਕਮਜ਼ੋਰ ਨੇ ਜੇ ਫੈਡਰਲ ਸਰਕਾਰ ਸਖਤਾਈ ਲਿਆਉਂਦੀ ਤੱਕ ਹੀ ਨਹੀਂ ਹੈਗੀ ਜਿਹੜਾ ਹੁਣ ਉਹਨਾਂ ਨੇ ਰਿਵਰਸ ਓਨ ਇਸ ਬੇਲ 'ਤੇ ਲਾਇਆ ਹੈ ਦੈਟਸ ਸਟਿਲ ਗਾਰਬੇਜ ਆਟੋਮੈਟਿਕ ਬੇਲ ਡਿਨਾਇਲ ਹੋਣੀ ਚਾਹੀਦੀ ਹੈ ਜੇ ਮੰਨ ਲਓ ਬੰਦਾ ਪਹਿਲੀ ਵਾਰੀ ਕਿਸੇ ਵੀ ਕ੍ਰਾਈਮ ਨੇ ਫੜਿਆ ਗਿਆ ਨਾਨ ਵਾਇਲੈਂਟ ਕ੍ਰਾਈਮ ਛੱਡ ਵੀ ਦਿਓ ਬੇਲ ਮਿਲ ਜਾਣੀ ਚਾਹੀਦੀ ਆ ਗਲਤੀ ਤਾਂ ਹੋ ਜਾਂਦੀ ਹੈ ਖਾਸ ਜੇ ਪਹਿਲੀ ਵਾਰੀ ਫੜੇ ਗਏ ਹਾਂ ਹੁਣ ਜੇ ਦੂਜੀ ਵਾਰੀ ਫੜੇ ਜਾਂਦੇ ਹੋ ਵਾਓ ਯੂ ਆਰ ਆਲਰੇਡੀ ਆਊਟ ਔਨ ਬੇਲ ਤੀਜੀ ਵਾਰੀ ਫੜੇ ਜਾਂਦੇ ਹੋ ਫਿਰ ਤਾਂ ਆਟੋਮੈਟਿਕ ਡਿਨਾਇਲ ਹੋਣੀ ਚਾਹੀਦੀ ਚਾਹੀਦੀ ਆ ਮੇਰੇ ਖਿਆਲ ਦੇ ਵਿੱਚ ਸ਼ੁਡ ਬੀ ਐਟਲੀਸਟ 3 ਸਟ੍ਰਾਈਕਸ ਡਨਸ ਹੋ ਬੈਂਚ ਬੈਠੇ ਰਹੋ ਜਿੰਨੀ ਚਿਰ ਤਰੀਕ ਨਹੀਂ ਆਉਂਦੀ ਚਾਹੇ ਸਾਲ 2 ਸਾਲ 3 ਸਾਲ 4 ਸਾਲ ਲੱਗ ਜਾਣ ਬੈਂਚ ਬੈਠੇ ਰਹੋ ਜਿੰਨੀ ਚਿਰ ਤਰੀਕ ਆਉਂਦੀ ਨਹੀਂ ਹੈਗੀ ਬੇਲ ਮਿਲਣੀ ਨਹੀਂ ਤੁਹਾਨੂੰ ਜੇ ਹੁਣ ਕੋਈ ਪਹਿਲੀ ਵਾਰੀ ਵੀ ਫੜਿਆ ਜਾਂਦਾ ਹੈ ਫੋਰ ਅ ਵਾਇਲੈਂਟ ਕ੍ਰਾਈਮ ਸੀਰੀਅਸ ਕ੍ਰਾਈਮ ਜਿਵੇਂ ਕਿ ਹਥਿਆਰ ਦੇ ਨਾਲ ਫੜਿਆ ਜਾਂਦਾ ਜਾਂ ਹਥਿਆਰ ਚਲਾਇਆ ਜਾਂ ਸਟੈਬ ਕੀਤਾ ਜਾਂ ਅਸਾਲਟ ਕੀਤਾ ਜਾਂ ਐਸੇ ਕੀਤਾ ਬੁਰੀ ਤਰ੍ਹਾਂ ਕਿਸੇ ਨੂੰ ਕੁੱਟਿਆ ਫਿਰ ਤਾਂ ਪਹਿਲੀ ਵਾਰੀ ਹੀ ਉਹਨਾਂ ਨੂੰ ਮੇ ਬੀ ਬੇਲ ਡਿਨਾਏ ਕਰ ਦੇਣੀ ਚਾਹੀਦੀ ਹੈ ਪਰ ਕਲੀਅਰਲੀ ਨਾ ਫਿਰ ਵੀ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਜੱਜਸ 'ਤੇ ਗੁੱਸਾ ਕੱਢਣ ਤੋਂ ਬਾਅਦ ਫੋਰਡ ਨੇ ਪੁੱਛਿਆ ਵਾਈ ਆਰ ਯੂ ਅ ਜੱਜ ਇਫ ਯੂ ਵਾਂਟ ਟੂ ਹਰਟ ਦ ਕਮਿਊਨਿਟੀ ਕਲੀਅਰਲੀ ਇਹ ਹਰਟ ਦ ਕਮਿਊਨਿਟੀ ਕਰਨਾ ਚਾਹੁੰਦੇ ਨਹੀਂ ਇਹ ਤਾਂ ਜੋ ਵੀ ਸਰਕਾਰ ਦੇ ਕਾਨੂੰਨ ਨੇ ਕ੍ਰਿਮੀਨਲ ਕੋਡ ਹੈ ਉਹਦੇ ਮੁਤਾਬਕ ਹੀ ਅਪਲਾਈ ਕਰ ਰਹੇ ਨੇ ਲਾਅ ਨੂੰ ਸੋ ਗੁੱਸਾ ਮਾੜਾ ਮੋਟਾ ਮਿਸਡਾਇਰੈਕਟਿਡ ਹੈ ਇਹਨੂੰ ਗੁੱਸਾ ਆਪਦੇ ਹੀ ਬੋਏਫ੍ਰੈਂਡ ਮਾਰਕ ਕਾਰਨੀ ਨਾਲ ਐਕਸਪ੍ਰੈਸ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਦੇ ਨਾਲ ਅਤੇ ਅਖੀਰ ਦੇ ਵਿੱਚ ਅੰਟੇਰੀਓ ਪ੍ਰੀਮੀਅਰ ਡਾਕਟਰ ਨੇ ਉਹੀ ਕੀਤਾ ਉਹਨੇ ਇੱਕ ਵਾਰੀ ਫਿਰ ਤੋਂ ਮੈਨੂੰ ਲੱਗਦਾ ਇਸ ਸਾਲ ਦੇ ਵਿੱਚ ਇਹ ਕੋਈ 120 130 140 ਵਾਰੀ ਇਹਨੇ ਕਿਹਾ ਹੋਊਗਾ ਡਿਮਾਂਡ ਕੀਤੀ ਹੈ ਮਾਰਕ ਕਾਰਨੀ ਲਿਬਰਲ
ਸਰਕਾਰ ਤੋਂ ਕਿ ਉਹ ਸਰਟਨ ਕ੍ਰਿਮੀਨਲ ਅਫੈਂਸਿਸ ਦੇ ਲਈ ਜਿਵੇਂ ਕਿ ਪੁਲਿਸ ਆਫਿਸਰ ਨੂੰ ਹੀ ਗੋਲੀ ਮਾਰਨ ਦੇ ਲਈ ਨਵੇਂ ਮੈਂਡੇਟਰੀ ਸੈਂਟੈਂਸਿਸ ਇੰਪਲੀਮੈਂਟ ਕਰਨ, ਸਖਤ ਤੋਂ ਸਖਤ ਸਜ਼ਾ ਅਤੇ ਵੱਧ ਤੋਂ ਵੱਧ ਲੰਬੀ ਕੈਦ ਹੋਣੀ ਚਾਹੀਦੀ ਆ ਅਤੇ ਆਟੋਮੈਟਿਕ ਬੇਲ ਦੇ ਨਾਲ ਹੋਣੀ ਚਾਹੀਦੀ ਆ ਜੇਕਰ ਲੋਕ ਇਲੀਗਲ ਅਸਲੇ ਨਾਲ ਫੜੇ ਜਾਂਦੇ ਆ। ਕਾਮਨ ਸੈਂਸ ਦੀ ਗੱਲ ਆ, ਦੇ ਕਲੀਅਰਲੀ ਨਾਟ ਟੂ ਬੀ ਟਰਸਟਿਡ ਇਨ ਸੋਸਾਇਟੀ। ਇਹਨਾਂ ਨੂੰ ਬਾਹਰ ਸੋਸਾਇਟੀ ਛੱਡ ਕੇ ਤਾਂ ਤੁਹਾਨੂੰ ਕੀ ਅੰਬ ਲੈਣੇ ਆ? ਕਲੀਅਰਲੀ ਨਾਟ, ਇਹਨਾਂ ਨੂੰ ਬਾਹਰ ਛੱਡਣਾ ਹੀ ਨਹੀਂ ਚਾਹੀਦਾ, ਇਹਨਾਂ ਨੂੰ ਆਟੋਮੈਟਿਕ ਬੇਲ ਦੇ ਨਾਲ ਹੋਣੀ ਚਾਹੀਦੀ ਹੈ। ਹੋਣੀ ਹੈ? ਨੋ, ਆਬਵੀਅਸਲੀ ਨਾਟ, ਪਰ ਦੈਟਸ ਲਿਬਰਲ ਕੈਨੇਡਾ, ਹੋਰ ਵੋਟਾਂ ਇਹਨਾਂ ਲਈ ਪਾਈ ਜਾਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਵਾਪਸ ਆਉਂਦੇ ਹਾਂ ਸਟੇਸ਼ਨ ਆਈ ਡੀ ਲੱਗਣ ਤੋਂ ਬਾਅਦ। ਸਟੂਡੀਓ ਦਾ ਫੋਨ ਨੰਬਰ ਹੈ, ਇੱਕ ਹੋਰ ਘੰਟੇ ਲਈ ਨੰਬਰ ਘੁਮਾ ਸਕਦੇ ਹੋ, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: ਸੁਣਦੇ
2: ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are simply Indian. This sariya hi locations te. Dining, take-out and catering also available. Call at 905-794-8111. Simply delicious. Matlab, simply

AM 530 ਦੇਸ਼-ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ। ਜੇ ਤੁਸੀਂ 3 ਵਜੇ ਤੇ ਜੁੜੇ ਹੋ, 4 ਵਜੇ ਤੇ ਜੁੜੇ ਹੋ, ਵੈਲਕਮ ਬੈਕ। ਜੇ ਹੁਣ 5 ਤੋਂ ਬਾਅਦ ਜੁੜੇ ਹੋ, ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਕੋਸ਼ਿਸ਼ ਕਰੋ ਕਿ 6 ਵਜੇ ਤੱਕ ਹੀ ਸਾਡੇ ਨਾਲ ਜੁੜੇ ਰਹੋ। ਵਿਚ ਐਵਰ ਵੇ ਯੂਅਰ ਲਿਸਨਿੰਗ ਟੂ ਅਸ ਔਰ ਵਾਚਿੰਗ ਅਸ, ਚਾਹੇ ਦੇਖ ਰਹੇ ਹੋ, ਚਾਹੇ ਸੁਣ ਰਹੇ ਹੋ, ਜਿੱਥੇ ਵੀ, ਚਾਹੇ ਗੱਡੀ ਦੇ ਵਿੱਚ ਬਹਿ ਕੇ ਸੁਣ ਰਹੇ ਹੋ ਜਾਂ ਕੰਮ 'ਤੇ ਹੋ, ਘਰ ਹੋ, ਜਿੱਥੇ ਵੀ ਹੈਗੇ ਹੋ, ਆਈ ਪੀ ਟੀ ਵੀ 'ਤੇ ਦੇਖ ਰਹੇ ਹੋ, ਕੰਪਿਊਟਰ 'ਤੇ ਦੇਖ ਰਹੇ ਹੋ, ਇਸੇ ਤਰ੍ਹਾਂ ਦੋਸਤੋ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ। ਅਤੇ ਬਹੁਤ ਹੀ ਜਲਦ ਤੁਹਾਨੂੰ ਕੁਝ ਹੋਰ ਬੈਕ ਟੂ ਬੈਕ ਨਵੀਆਂ ਖਬਰਾਂ ਵੀ, ਸਾਡੇ ਵਿਚਾਰ ਵੀ ਪੇਸ਼ ਕਰਾਂਗੇ, ਹੋਰ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਇੱਕ ਸੋਨੀ ਪਾਬਲਾ ਦੀ ਆਵਾਜ਼ ਦੇ ਵਿੱਚ ਗਾਣੇ ਦੀ ਫਰਮਾਇਸ਼ ਆਈ ਆ, ਉਹ ਜਲਦ ਪੇਸ਼ ਕਰੂੰਗਾ। ਅਤੇ ਇੱਕ ਹਸਤਿੰਦਰ ਦੀ ਆਵਾਜ਼ ਦੇ ਵਿੱਚ ਗਾਣੇ ਦੀ ਫਰਮਾਇਸ਼ ਆਈ ਆ, ਉਹ ਵੀ ਜਲਦ ਪੇਸ਼ ਕਰੂੰਗਾ। 6 ਵਜੇ ਤੋਂ ਪਹਿਲਾਂ ਹੀ ਆਬਵੀਅਸਲੀ ਪੇਸ਼ ਕਰਨਾ ਹੀ ਪੈਣਾ ਹੈ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਬਾਏ ਆਲ ਲਿੰਕ ਟਰੈਵਲ। ਆਲ ਲਿੰਕ ਟਰੈਵਲ ਵਾਲੇ ਮਲਟੀਪਲ ਡੈਕੇਡਸ ਤੋਂ ਤੁਹਾਨੂੰ ਸਭ ਤੋਂ ਅਫੋਰਡਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ ਇੰਡੀਆ ਆਉਣ ਜਾਣ ਦੇ ਲਈ। ਅਤੇ ਇਹਨਾਂ ਨੇ ਅੱਜ ਹੀ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਜੇਕਰ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਗਲੇ ਮਹੀਨੇ ਤੁਸੀਂ ਚਾਹੇ 1-way ਸੱਦਣਾ ਚਾਹੁੰਦੇ ਹੋ, ਚਾਹੇ ਰਾਊਂਡ ਟ੍ਰਿਪ ਚਾਹੁੰਦੇ ਹੋ, ਧਿਆਨ ਨਾਲ ਸੁਣੋ। ਨੈਕਸਟ ਮੰਥ ਸਪਟੈਂਬਰ ਮਹੀਨੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਡਾਇਰੈਕਟ ਫਲਾਈਟ, ਨਾਨ ਸਟਾਪ ਫਲਾਈਟ 1-way ਤੁਹਾਨੂੰ ਮਿਲ ਜੂਗੀ 790 ਵਿੱਚ, $709। ਅਤੇ ਜੇ ਉਹੀ ਤੁਸੀਂ ਚਾਹੁੰਦੇ ਹੋ ਕਿ ਰਾਊਂਡ ਟ੍ਰਿਪ ਬਣਾਈ ਜਾਵੇ, ਸੱਦੋ ਜਿਹਨੂੰ ਮਰਜ਼ੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਗਲੇ ਮਹੀਨੇ ਸਪਟੈਂਬਰ, ਨਾਨ ਸਟਾਪ ਡਾਇਰੈਕਟ ਫਲਾਈਟ ਵਾਪਸੀ ਦਿੱਲੀ ਤੱਕ ਹੋਊਗੀ ਅਗਲੇ ਸਾਲ ਫੈਬਰੀ ਔਰ ਮਾਰਚ। ਅਤੇ ਇਹ ਰਾਊਂਡ ਟ੍ਰਿਪ ਤੁਸੀਂ $1,400 ਦੇ ਵਿੱਚ ਬੁੱਕ ਕਰ ਸਕਦੇ ਹੋ। ਅੱਜ ਹੀ ਆਲ ਲਿੰਕ ਟਰੈਵਲ ਨਾਲ ਸੰਪਰਕ ਕਰੋ, 905-565-8704 905-565-8704। ਨਾਲੇ ਕੋਈ ਵੀ ਸਾਡਾ ਲਿਸਨਰ ਜਾਣਾ ਚਾਹੁੰਦਾ ਹੈ ਇੰਡੀਆ ਦੀਵਾਲੀ ਟਾਈਮ ਲਈ, ਧਿਆਨ ਨਾਲ ਸੁਣੋ, ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਤੁਸੀਂ ਅਕਟੋਬਰ ਮਹੀਨੇ ਵਿੱਚ, ਅਤੇ ਜਿਹੜੀ ਰਿਟਰਨ ਹੈ ਉਹ ਤੁਸੀਂ December 11 ਜਾਂ ਉਸ ਤੋਂ ਅੱਗੇ ਦੀ ਰੱਖ ਸਕਦੇ ਹੋ। ਸੋ ਜਾਓ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਇਨ ਦ ਮੰਥ ਆਫ ਅਕਟੋਬਰ, ਵਾਪਸੀ ਇੱਥੇ ਤੱਕ ਹੋਊਗੀ ਐਨੀ ਟਾਈਮ ਆਫਟਰ December 11। ਅਤੇ 2 bags, 2 attaches, 2 suitcases ਵਿੱਚ ਇੰਕਲੂਡਡ ਨੇ। ਰਾਊਂਡ ਟ੍ਰਿਪ ਦੀਵਾਲੀ ਸਪੈਸ਼ਲ ਪ੍ਰਾਈਸ ਕਿੰਨੀ ਆ? 1890 1890 ਦੇ ਵਿੱਚ। ਕਾਲ ਆਲ ਲਿੰਕ ਟਰੈਵਲ 905-565-8704। ਹਾਂ, ਇੱਕ ਹੋਰ ਗੱਲ, ਕੋਈ ਵੀ ਸਾਡਾ ਲਿਸਨਰ, ਕੋਈ ਵੀ ਸਾਡਾ ਵਿਊਅਰ, ਜੇ ਤੁਸੀਂ ਅਗਲੇ ਮਹੀਨੇ ਸਪਟੈਂਬਰ ਦੇ ਵਿੱਚ ਇੱਕ ਆਲ ਇਨਕਲੂਸਿਵ ਪੈਕੇਜ ਲਗਜ਼ਰੀ ਰਿਜ਼ੋਰਟ ਦੇ ਵਿੱਚ ਰਹਿਣਾ ਚਾਹੁੰਦੇ ਹੋ ਸ਼ੋਰਟ ਟਰਮ, ਇਹਨਾਂ ਨੇ ਪਤਾ ਨਹੀਂ ਕਿਹੜਾ ਇਹ ਨਵਾਂ ਚਮਤਕਾਰ ਕੱਢਿਆ, ਪਰ ਦੱਸਿਆ ਹੈ ਕਿ ਮੈਕਸੀਕੋ ਤੱਕ ਦੀ ਜਿਹੜੀ ਤੁਹਾਡੀ ਫਲਾਈਟ ਹੈ, ਟੋਰਾਂਟੋ ਪੀਅਰਸਨ ਤੋਂ ਮੈਕਸੀਕੋ ਦੀ ਫਲਾਈਟ, ਉੱਥੇ ਤੁਹਾਡਾ ਸਾਰਾ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ, ਨਹਾਉਣਾ ਸੋਣਾ, ਐਵਰੀਥਿੰਗ। ਅਤੇ ਵਾਪਸੀ ਦੀ ਜਿਹੜੀ ਫਲਾਈਟ ਹੈ, 3 nights 4 days, 4 ਦਿਨ 3 ਰਾਤਾਂ, $890 ਦੇ ਵਿੱਚ, ਅਤੇ ਉਹ ਵੀ ਚੋਟੀ ਦੇ ਰਿਜ਼ੋਰਟ ਹੋਊਗਾ। ਦਿਸ ਇਜ਼ ਰਿਡੀਕਿਊਲਸ ਲੋ ਪ੍ਰਾਈਸ, $890 ਦੇ ਵਿੱਚ। ਕਾਲ 905-565-8704 905-565-8704। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ। ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਸਾਰੇ ਹੀ ਆਰਓ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ। ਸੋ ਤੁਹਾਨੂੰ ਜਾ ਕੇ ਕੋਈ 36 ਬੰਦਿਆਂ ਨੂੰ ਕਾਲ ਕਰਨ ਦੀ ਕੋਈ ਲੋੜ ਨਹੀਂ ਪੈਣੀ, ਬਸ ਇਹਨਾਂ ਨੂੰ ਫੋਨ ਕਰੋ। ਜੋ ਵੀ ਮਾੜੀ ਮੋਟੀ ਇਨਫੋਰਮੇਸ਼ਨ, ਤੁਹਾਡੇ ਡਰਾਈਵਰਸ ਲਾਇਸੈਂਸ ਐਕਸੈਟਰਾ ਇਨਫੋਰਮੇਸ਼ਨ ਚਾਹੀਦੀ ਹੈ ਇਹਨਾਂ ਨੂੰ, ਤੁਸੀਂ 2-3 ਮਿੰਟ ਦੇ ਵਿੱਚ ਇਹਨਾਂ ਨੂੰ ਇਨਫੋਰਮੇਸ਼ਨ ਭੇਜ ਦੇਣੀ ਆ, ਅਤੇ ਤੁਹਾਡੇ $200-$300 ਮਹੀਨੇ ਤੱਕ ਦਾ ਯਾਰ ਬਚਾ ਸਕਦੇ ਆ। ਆਰਓ ਇੰਸ਼ੋਰੈਂਸ ਦੀ ਤੁਸੀਂ ਰਿਨਿਊਅਲ ਹੁਣ ਫੇਸ ਕਰ ਰਹੇ ਹੋ, ਪਤਾ ਲੱਗ ਗਿਆ ਹੈ, ਚਿੱਠੀ ਮਿਲ ਗਈ ਆ ਕਿ ਰੇਟ ਕਿੰਨਾ ਘੱਟ ਰਿਹਾ, ਵੱਧ ਰਿਹਾ, ਉਨਾ ਹੀ ਰਹਿ ਰਿਹਾ, ਤੁਹਾਡਾ ਕੁਝ ਜਾਣਦਾ ਨਹੀਂ ਹੈਗਾ ਸਿਵਾਏ 2-4 ਮਿੰਟ, ਜੇ ਇਹਨਾਂ ਨੂੰ ਕਾਲ ਕਰਕੇ ਪਤਾ ਕਰ ਲੈਂਦੇ ਹੋ ਕਿ ਕਿੰਨੇ ਕੁ ਕਿਸ਼ਤ ਨੂੰ ਘਟਾ ਸਕਦੇ ਆ। ਸਾਰੇ ਮੇਜਰ ਕੰਪਨੀ ਡਾਇਰੈਕਟ ਡੀਲ ਕਰਦੇ ਨੇ, ਜਿਹੜੀ ਵੀ ਕੰਪਨੀ ਵਿੱਚ ਘੱਟ ਪ੍ਰਾਈਸ ਹੋਊਗੀ, ਸਿੰਪਲ ਐਜ਼ ਦੈਟ, ਦੋ ਸਵਿਚ ਯੂ ਐਂਡ ਤੁਸੀਂ ਪੱਕੇ ਤੌਰ 'ਤੇ ਘੱਟ ਤੋਂ ਘੱਟ ਤਾਂ 12 ਮਹੀਨੇ ਲਗਾਤਾਰ ਤਾਂ ਪੈਸੇ ਬਚਾਓਗੇ। ਅਤੇ ਜੇ ਤੁਸੀਂ ਹੋਮ ਐਂਡ ਆਰਓ ਇਕੱਠੇ ਕਰਦੇ ਹੋ, ਹੋਰ ਡਿਸਕਾਊਂਟ ਮਿਲ ਜੂਗਾ। ਹੋਮ ਆਰਓ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਕਾਲ ਮਨੂ ਸ਼ਰਮਾ 289-952-9532 289-952-9532 That's 289
952-9532 ਆਟੋ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੈਲਡਨ ਅਤੇ ਬਰੈਂਪਟਨ ਦੇ ਬੋਰਡਰ 'ਤੇ ਐਬਸੋਲੂਟਲੀ ਸਭ ਤੋਂ ਲੋਵੈਸਟ ਪ੍ਰਾਈਸ, ਸਭ ਤੋਂ ਅਫੋਰਡੇਬਲ ਪ੍ਰਾਈਸ, fully freehold townhouses de layi jo ke mid 600 6.5 lakh to shuru ho rahe ne te koi condo fee ni koi potl fee ni koi maintenance fee ni koi monthly mahine de kisht hai hi।

0: 600 ਤੋਂ 6.5 ਲੱਖ ਤੋਂ ਫ੍ਰੀ ਹੋਲਡ ਟਾਊਨ ਹਾਊਸਿਸ ਨੇ, ਉਹ ਵੀ ਦੋ ਅਲੱਗ ਡਿਜ਼ਾਈਨ ਦੇ, ਟੂ ਸਟੋਰੀ ਟੂ ਫਲੋਰ ਟ੍ਰੈਡੀਸ਼ਨਲ ਫ੍ਰੀ ਹੋਲਡ ਟਾਊਨ ਹਾਊਸਿਸ ਬੈਕਯਾਰਡ ਦੇ ਨਾਲ, ਨਾਲੇ ਥਰੀ ਸਟੋਰੀ ਰੀਅਰ ਲੇਨ ਫ੍ਰੀ ਹੋਲਡ ਟਾਊਨ ਹਾਊਸਿਸ ਡਬਲ ਕਾਰ ਗਰਾਜ ਨਾਲ, ਜਿਹ 'ਚ ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਆ, 25 ਫੁੱਟ ਦੇ ਲਾਟ 'ਤੇ ਸੈਮੀ ਡੀਟੈਚ ਘਰ ਵੀ, 36 ਫੁੱਟ ਲਾਟ 'ਤੇ 42 ਫੁੱਟ ਲਾਟ 'ਤੇ ਵੀ ਕਾਫੀ ਖੁੱਲ੍ਹੇ ਡੁੱਲੇ ਵੱਡੇ ਡਬਲ ਕਾਰ ਗਰਾਜ ਡੀਟੈਚ ਘਰ ਵੀ। ਸੋ ਬੁਕਿੰਗ ਅਗਲੇ ਹਫ਼ਤੇ ਸ਼ੁਰੂ ਹੋ ਰਹੀ ਹੈ, ਉਸ ਤੋਂ ਪਹਿਲਾਂ ਹੀ ਪੂਰੀ ਜਾਣਕਾਰੀ ਮੰਗਵਾ ਲਓ, ਕਾਲ ਟੈਕਸਟ ਜਾਂ ਮੈਸੇਜ ਕਰ ਲਓ ਟੀਮ ਸਿੱਧੂ 416-302-0016 416-302-0016 ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਦੋ ਤਿੰਨ ਡਿਫਰੈਂਟ ਸਪਾਂਸਰ, ਵਾਰੀ ਵਾਰੀ ਆਪਾਂ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ ਨੇ। ਇਹ ਸਾਰੇ ਹੀ ਮੇਜਰ ਬੈਂਕਸ ਅਤੇ ਏ ਲੈਂਡਰਸ ਨਾਲ ਡਾਇਰੈਕਟ ਡੀਲ ਕਰਦੇ ਨੇ, ਆ ਕੇ ਤੁਹਾਨੂੰ ਜਾ ਕੇ ਸ਼ਾਪਰਾਊਟ ਕਰਨ ਦੀ ਕੋਈ ਲੋੜ ਨਹੀਂ ਹੈਗੀ। ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰੋ, ਇਹ ਤੁਹਾਡੇ ਸ਼ਾਪਰਾਊਟ ਕਰਨਗੇ ਅਤੇ ਤੁਹਾਨੂੰ ਐਬਸਲੂਟਲੀ ਲੋਵੈਸਟ ਇੰਟਰਸਟ ਰੇਟ, ਲੋਵੈਸਟ ਮੰਥਲੀ ਕਿਸ਼ਤ ਦਿਲਵਾਉਣਗੇ। ਜੇਕਰ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਜਾਂ ਫਿਰ ਮੋਰਗੇਜ ਰਿਨਿਊਅਲ ਫੇਸ ਕਰ ਰਹੇ ਹੋ, ਕਾਲ 416-710-7524 ਪ੍ਰਭਦੀਪ ਸਿੰਘ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਵੀਰ, ਨਾਲ ਨਾਲ ਪਿਆਰ ਭਰੇ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਸੋ ਬਾਈ ਜੀ, ਅੱਜ ਕੱਲ੍ਹ ਬਹੁਤ ਜਿਹੜੇ ਹੋਮ ਓਨਰ ਨੇ ਆਪਦਾ ਹੀ ਘਰ ਲਿਆ ਹੋਇਆ, ਸੈੱਟ ਸੁੱਟ ਹੈਗੇ ਆ, ਖਰਚੇ ਖੁਰਚੇ ਚੱਲੀ ਜਾਂਦੇ ਆ, ਪਰ ਉਹ ਸੋਚ ਰਹੇ ਕਿ ਯਾਰ ਆਪਾਂ ਹੁਣ ਕੋਈ ਲੌਂਗ ਟਰਮ ਇਨਵੈਸਟਮੈਂਟ ਲਈ ਜਾਂ ਫਿਰ ਜਵਾਕਾਂ ਦੇ ਫਿਊਚਰ ਲਈ ਆਪਾਂ ਹੁਣ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਪ੍ਰਾਪਰਟੀ ਬੁੱਕ ਕਰ ਲੈਂਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਕੁਛ ਕੁ ਹੋਰ ਮਹੀਨਿਆਂ ਲਈ ਹੀ ਜਿਹੜਾ ਸਰਕਾਰ ਦਾ 13% ਦਾ ਰੀਬੇਟ ਹੈ 1,30,000 ਤੱਕ, ਉਹ ਕੁਛ ਕੁ ਹੋਰ ਮਹੀਨੇ ਤੱਕ ਹੀ ਮਿਲਣਾ, ਅਤੇ 1,30,000 ਕੋਈ ਛੋਟੀ ਮੋਟੀ ਗਿਣਤੀ ਤਾਂ ਹੈ ਨਹੀਂ। ਸੋ ਜਿਹੜੇ ਲੋਕ ਹੁਣ ਇਸ ਪ੍ਰੀ ਕੰਸਟਰਕਸ਼ਨ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਈ ਵਾਰੀ ਇਹ ਲੱਗਦਾ ਹੋਊਗਾ ਸ਼ਾਇਦ ਕਿ ਯਾਰ ਦੂਜੀ ਪ੍ਰਾਪਰਟੀ ਆ, ਸਾਨੂੰ ਤਾਂ ਪੂਰਾ 20% ਡਾਊਨ ਪੇਮੈਂਟ ਦੇਣੀ ਪੈਣੀ ਆ, ਨਹੀਂ ਤਾਂ ਮੋਰਗੇਜ ਹੋ ਹੀ ਨਹੀਂ ਸਕਦੀ। ਕੀ ਇਹ 20% ਐਬਸਲੂਟਲੀ ਦੇਣਾ ਹੀ ਦੇਣਾ ਪੈਣਾ, ਜਾਂ ਘੱਟ ਮੰਨ ਲਓ ਕੋਈ 5-10-15 ਨਾਲ ਵੀ ਕੰਮ ਸਰ ਸਕਦਾ ਜੇ ਦੂਜੀ ਪ੍ਰਾਪਰਟੀ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਹੋਵੇ? ਦੱਸੋ ਜੀ।
1: ਬਿਲਕੁਲ ਸਮਰਾਜ ਵੀਰ, ਦੇਖੋ ਗੱਲ ਜਿਹੜੀ ਤੁਸੀਂ ਕੀਤੀ ਨਾ, ਆਪਣੀ ਮਾਰਕੀਟ ਦੇ ਵਿੱਚ ਇਸ ਚੀਜ਼ ਦੀ ਨੌਲੇਜ ਬਹੁਤ ਘੱਟ ਹੈ, ਇਸੇ ਗੱਲ ਕਰਕੇ ਨਾ ਬਥੇਰੇ ਭੈਣ ਭਰਾ ਇਹੀ ਸੋਚ ਰਹੇ ਆ ਦੂਜੇ ਲਈ 20% ਨਾਲ ਜੁੜਨਾ ਤਾਂ ਆਪਾਂ ਲੈਣੇ ਕਿਹੜੀ ਗੱਲੋਂ ਆ। ਬਟ ਬਥੇਰੀ ਵਾਰੀ ਫਾਈਲਾਂ ਇਸੇ ਤਰੀਕੇ ਨਾਲ ਆਪਾਂ ਕਲੋਜ਼ ਕਰਵਾਈਆਂ ਨੇ, ਕੁਝ ਕੁ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਇਨਵੈਸਟਮੈਂਟ ਪ੍ਰੋਪਰਟੀਆਂ ਲਈਆਂ ਹੋਈਆਂ ਸੀਗੀਆਂ, ਈਵਨ ਆਹ ਸਾਰੇ ਮਹਿੰਗੇ ਸਮੇਂ ਦੌਰਾਨ ਵੀ ਜਦੋਂ ਲੋਕਾਂ ਨੇ ਮਹਿੰਗੇ ਘਰ ਵੀ ਬੁੱਕ ਕਰਵਾਤੇ ਸੀਗੇ। ਉਹ ਗੱਲ ਕੀ ਹੁੰਦੀ, ਫਾਈਲ ਸਟਰਕਚਰ ਕਿਵੇਂ ਤੁਸੀਂ ਕਰਨੀ ਹੈ। ਜੇ ਤੁਹਾਡੇ ਕੋਲ ਆਲਰੇਡੀ ਐਗਜ਼ਿਸਟਿੰਗ ਪ੍ਰੋਪਰਟੀ ਹੈਗੀ ਵੀ ਹੈ ਨਾ, ਉਸ ਐਗਜ਼ਿਸਟਿੰਗ ਪ੍ਰੋਪਰਟੀ ਨੂੰ ਤੁਸੀਂ ਨਾਲ ਰੱਖ ਕੇ ਵੀ ਤੁਹਾਨੂੰ 5-10% ਦੇ ਨਾਲ ਤੁਸੀਂ ਕਲੋਜ਼ ਕਰਵਾ ਸਕਦੇ ਹੋ। ਬਟ ਐਜ਼ ਲੌਂਗ ਤੁਹਾਨੂੰ ਉਸ ਚੀਜ਼ ਦੀ ਨੌਲੇਜ ਹੋਵੇ, ਜਿਹੜੀ CMHC ਨੇ ਆਪਣਾ ਇੰਸ਼ੋਰੈਂਸ ਪ੍ਰੀਮੀਅਮ ਪਾਉਣਾ ਉਹ ਪਾਉਣਾ ਹੀ ਆ। ਬਟ ਇਹ ਗੱਲ ਦਾ ਮੈਂ ਵਹਿਮ ਕੱਢ ਦੇਣਾ ਚਾਹੁੰਦਾ ਵੀ ਦੂਸਰੀ ਪ੍ਰੋਪਰਟੀ ਜੇ ਤੁਸੀਂ ਲੈਣੀ ਹੈ ਤਾਂ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ 20% ਹੀ ਲਿਆਉਣਾ ਪੈਣਾ। ਹਾਂ, ਜਿਹੜੀ ਕਲੋਜ਼ਿੰਗ ਕੋਸਟ ਹੈ ਐਡੀਸ਼ਨਲੀ ਉਹ ਸਾਰਾ ਕੁਛ ਉਹ ਉਵੇਂ ਹੀ ਰਹਿੰਦਾ ਹੈਗਾ, ਬਟ ਇਹ ਚੀਜ਼ ਦਾ ਭਰਮ ਦਿਮਾਗ ਚੋਂ ਕੱਢ ਦਿਓ ਵੀ ਤੁਹਾਨੂੰ 20% ਹੀ ਚਾਹੀਦਾ ਹੈਗਾ। ਸੋ ਕੋਈ ਵੀ ਭੈਣ ਭਰਾ, ਅੱਜ ਸਾਰਿਆਂ ਨੂੰ ਪਤਾ ਹੈ ਬਿਲਡਰ ਨੇ ਵੀ ਪ੍ਰੋਪਰਟੀਆਂ ਦੇ ਰੇਟ ਦਿੱਤੇ ਹੋਏ ਨੇ, ਜੇ ਤੁਸੀਂ ਇਸ ਵਕਤ ਆਲਰੇਡੀ ਐਗਜ਼ਿਸਟਿੰਗ ਪ੍ਰੋਪਰਟੀਜ਼ 'ਚ ਬੈਠੇ ਹੋ, ਘਰਾਂ ਦੇ ਵਿੱਚ ਤੁਹਾਡੇ ਐਕਟੀ ਹੈਗੀ ਹੈ, 5-10% ਜੇ ਕਰਕੇ ਆਪਣੇ ਬੱਚਿਆਂ ਲਈ ਚੰਗੀ ਇਨਵੈਸਟਮੈਂਟ ਬਣਾਉਣੀ ਚਾਹੁੰਦੇ ਹੋ, ਪਹਿਲਾਂ ਮੋਰਗੇਜ ਲਈ ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੋ ਬੈਂਕ ਤੋਂ, ਪ੍ਰੀ ਅਪਰੂਵਲ ਜਿਹੜੀ ਕਿ 36 ਮਹੀਨਿਆਂ ਲਈ ਵੈਲਿਡ ਹੋਊਗਾ, ਜਾਂ ਈਵਨ ਪ੍ਰੀ ਕੰਸਟਰਕਸ਼ਨ 'ਚ ਛੱਡੋ, ਜੇ ਤੁਸੀਂ ਬੱਚਿਆਂ ਲਈ ਕੋਈ ਰੀਸੇਲ ਲਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਜਾਂ ਕੋਈ ਆਪਦੇ ਆਪ ਲਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਅੱਜ ਕੱਲ੍ਹ ਰੀਸੇਲ ਦੀ ਵੀ ਮਾਰਕੀਟ ਬਹੁਤ ਟੁੱਟੀ ਹੋਈ ਹੈ, ਐਜ਼ ਅ ਸੈਕਿੰਡ ਪ੍ਰੋਪਰਟੀ ਤੁਹਾਨੂੰ 20% ਦੇਣ ਦੀ ਲੋੜ ਨਹੀਂ ਹੈਗੀ, ਤੁਹਾਡੀ 10-15% ਦੇ ਨਾਲ ਵੀ ਪ੍ਰੋਪਰਟੀ ਕਲੋਜ਼ ਹੋ ਜਾਊਗੀ। ਮੈਟਰ ਕੀ ਕਰਦਾ, ਫਾਈਲ ਦੀ ਸਟਰਕਚਰਿੰਗ ਕਿਵੇਂ ਹੋਈ ਆ। ਸੋ ਕੋਈ ਵੀ ਭੈਣ ਭਰਾ ਸੈਕਿੰਡ ਇਨਵੈਸਟਮੈਂਟ ਲੈਣੀ ਚਾਹੁੰਦਾ ਜਾਂ ਈਵਨ ਚਲੋ ਫਸਟ ਟਾਈਮ ਬਾਅਦ ਲਈ, ਤਾਂ ਹਮੇਸ਼ਾ ਕਹਿੰਦਾ ਹੀ ਹੁੰਦਾ ਵੀ ਜ਼ਰੂਰੀ ਨਹੀਂ ਗਾ, ਤੁਹਾਨੂੰ 20% ਚਾਹੀਦਾ ਹੀ ਚਾਹੀਦਾ ਹੈਗਾ। ਕਿਸੇ ਤਰੀਕੇ ਦੇ ਵੀ ਤੁਸੀਂ ਕੋਈ ਵੀ ਘਰ ਦੀ ਪਰਚੇਸ ਕਰ ਰਹੇ ਹੋ, ਭਾਵੇਂ ਇਨਵੈਸਟਮੈਂਟ ਵਜੋਂ ਹੈ ਜਾਂ ਫਸਟ ਟਾਈਮ ਬਾਅਦ ਵਜੋਂ ਹੈ, ਤੁਹਾਨੂੰ ਬਾਈ ਜੀ 20% ਕਰਨਾ ਮੈਂਡੇਟੋਰੀ ਜ਼ਰੂਰੀ ਨਹੀਂ ਹੈਗਾ। ਸੋ ਕਿਸੇ ਤਰੀਕੇ ਦੀ ਪਰਚੇਸ ਕਰਨੀ ਹੈ, ਕੈਨੇਡਾ ਵਾਈਡ ਕਿਤੇ ਵੀ, ਕਿਤੇ ਪ੍ਰੀ ਕੰਸਟਰਕਸ਼ਨ ਬੁੱਕ ਕਰਵਾਇਆ, ਜੋ ਵੀ ਕੋਈ ਤੁਹਾਡਾ ਸਵਾਲ ਹੈ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਹੁਣ ਤਾਂ ਸਾਡੇ ਕੋਲ ਕੁਝ ਕੁ ਇਹੋ ਜਿਹੇ ਲੈਂਡਰਸ ਵੀ ਆ ਗਏ ਨੇ, ਲੈਂਡਰਸ ਹਮੇਸ਼ਾ ਕਹਿੰਦਾ ਉਹਨਾਂ ਕਹਿਣ ਤੋਂ ਭਾਵ ਵੀ ਐਕਚੁਅਲ ਜਿਹੜੇ ਸਕੈਜੂਅਲਡ ਅਪ ਸਕੇਲ ਸਟੈਂਡਰਡ ਜਿਹੜੇ ਲੈਂਡਰਸ ਨੇ, ਆਲਦੋ ਮੇਜਰ 5 ਬੈਂਕਾਂ ਚੋਂ ਨਹੀਂ ਗਏ ਸਮਰਾਜ ਵੀਰੇ ਉਹ, ਬਟ ਉਹ ਪ੍ਰਾਈਵੇਟ ਲੈਂਡਰਸ ਵੀ ਨਹੀਂ ਗਏ ਜਿਹਨਾਂ ਦੀ ਐਮੋਟਾਈਜੇਸ਼ਨ 40 ਸਾਲ ਤੱਕ ਹੈਗੀ ਹੈ, ਜਿਹਦੇ ਨਾਲ ਫਰਕ ਕੀ

0: ਹੈਗਾ ਤੁਹਾਡੀ ਜਿਹੜੀ ਮਹੀਨੇ ਦੀ ਮੰਥਲੀ ਪੇਮੈਂਟ ਆ ਬਾਈ ਜੀ, ਉਹਦੇ ਵਿੱਚ $500 to $1,000 ਦਾ ਫਰਕ ਆਪਾਂ ਦੇਖ ਰਹੇ ਹਾਂ ਜਿਹੜੇ ਜਿਹੜੇ ਬੰਦਿਆਂ ਨੂੰ ਉਹਨਾਂ ਦੇ ਪ੍ਰੋਡਕਟ ਅਸੀਂ ਆਫਰ ਕੀਤੇ ਨੇ। ਅਕਸਰ 30 ਸਾਲ ਤੋਂ 40 ਸਾਲ ਦੀ ਐਮੋਟਾਈਜੇਸ਼ਨ ਨਾਲ ਬਹੁਤ ਫਰਕ ਪੈ ਜਾਂਦਾ। ਸੋ ਜੇ ਤੁਹਾਨੂੰ ਅੱਜ ਤੁਹਾਡੀ ਮੰਥਲੀ ਪੇਮੈਂਟ ਦਾ ਫਿਕਰ ਬਣਦਾ ਪਿਆ ਤਾਂ ਤੁਹਾਡੇ ਲਈ 40 ਸਾਲ ਦੀ ਐਮੋਟਾਈਜੇਸ਼ਨ ਵਾਲਾ ਪ੍ਰੋਡਕਟ ਵੀ ਅਵੇਲੇਬਲ ਹੈਗਾ ਆ। ਬਟ ਗੱਲ ਕੀ, ਜੇ ਗੱਲ ਕਰੋਗੇ ਹਰ ਇੱਕ ਪਰਿਵਾਰ ਦਾ ਵੱਖਰੋ ਵੱਖਰਾ ਸਿਨੈਰੀਓ ਹੁੰਦਾ, ਤੁਸੀਂ ਕਿੱਥੇ ਇਨਵੈਸਟਮੈਂਟ ਲੈਣੀ, ਕਿੱਥੇ ਤੁਸੀਂ ਕੀ ਕਰਨਾ, ਤੁਹਾਡੇ ਫਾਈਨੈਂਸ਼ੀਅਲ ਗਰਾਊਂਡ ਕੀ ਹੈ, ਸੋ ਤੁਹਾਡੇ ਕੋਲ ਲਿਕੁਇਡ ਐਸੈਟਸ ਕੀ ਨੇ, ਸਾਰਿਆਂ ਦਾ ਸਿਨੈਰੀਓ ਵੱਖਰੋ ਵੱਖਰਾ, ਕੀ ਤੁਹਾਡੇ ਕ੍ਰੈਡਿਟ ਸਕੋਰ ਨੇ, ਇੱਕ ਵਾਰੀ ਜ਼ਰੂਰ ਅਸੈਸ ਕਰਵਾਓ, ਤੁਹਾਨੂੰ ਦੱਸ ਦਿੱਤਾ ਜਾਊਗਾ। ਇੱਕ ਵਾਰੀ ਫਾਈਲ ਰਿਵਿਊ ਕਰਕੇ ਕਹਿਤਾ ਹਾਂਜੀ ਬਾਈ ਜੀ ਕੰਮ ਗਰੰਟੀ ਡਨ ਕਰਵਾ ਕੇ ਦਊਗਾ, ਕੋਈ ਇਹੋ ਜਿਹੀ ਗੱਲ ਨਹੀਂ ਮੈਂ ਕਹੂੰ ਪਹਿਲਾਂ ਮੈਨੂੰ 1,000 to 2,000 ਦੋ ਤੇ ਤਾਂ ਮੈਂ ਫਾਈਲ ਛੇੜਨੀ ਹੈ, ਪੈਸੇ ਸਾਰੇ ਕੰਮ ਡਨ ਹੋਣ ਤੋਂ ਬਾਅਦ ਹੀ ਲਿੱਤੇ ਜਾਣਗੇ। ਸੋ ਕੋਈ ਵੀ ਭੈਣ ਭਰਾ ਕਿਸੇ ਤਰੀਕੇ ਦੀ ਇਨਵੈਸਟਮੈਂਟ ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਕਰ ਲੈਣਾ ਚਾਹੁੰਦਾ, ਜੀ ਸੱਦ ਕੇ ਲਓ ਜੀ, 20% ਤੋਂ ਘੱਟ ਨਾਲ ਵੀ ਤੁਸੀਂ ਕਰ ਲੈ ਸਕਦੇ ਹੋ। ਨੰਬਰ ਦੱਸ ਦਿੰਦਾ 416-710-7524 ਬੈਕ ਟੂ ਸੁਣਾ ਜੀ
1: ਨੰਬਰ ਤੁਸੀਂ ਵੀ ਨੋਟ ਕਰ ਲਓ, ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ 416-710-7524 416-710-7524 ਤੇ ਬਾਈ ਜੀ ਇੱਕ ਹੋਰ ਵੀ ਬਹੁਤ ਲੋਕਾਂ ਨੂੰ ਕਨਫਿਊਜ਼ਨ ਇਹ ਹੈ ਜੇ ਕਹਿ ਲਓ ਇੱਕ ਭੁਲੇਖਾ ਇਹ ਹੈ ਕਿ ਜਦੋਂ ਉਹਨਾਂ ਦੀ ਮੋਰਗੇਜ ਦੀ ਰਿਨਿਊਅਲ ਆਉਂਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਘੁੱਗੀ ਮਾਰੋ ਬਸ ਨਿਬੇੜੋ ਕੰਮ ਅਤੇ ਜਿੱਥੇ ਚੱਲਦੀ ਹੈ ਚੱਲਦੀ ਰਹੂਗੀ, ਕਿਉਂਕਿ ਮੇ ਬੀ ਸਾਰੀਆਂ ਬੈਂਕਾਂ ਦੇ ਵਿੱਚ ਲਗਭਗ ਸੇਮ ਰੇਟ ਹੈ। ਅਤੇ ਇੱਕ ਹੋਰ ਵੀ ਇਹਨਾਂ ਨੂੰ ਇੱਕ ਕਨਫਿਊਜ਼ਨ ਹੁੰਦੀ ਹੈ ਲੋਕਾਂ ਨੂੰ ਕਿ ਜੇ ਯਾਰ ਆਪਾਂ ਹੁਣ ਬੈਂਕ ਚੇਂਜ ਕਰਦੇ ਹਾਂ ਸਾਨੂੰ ਪਤਾ ਨਹੀਂ ਕਿੰਨੇ ਬੈਲਸ ਐਂਡ ਵਿਸਲਸ ਹੂਪਸ ਦੇ ਵਿੱਚੋਂ ਟੱਪਣਾ ਪਊਗਾ, ਕਿਹੜੇ ਆਪਾਂ ਨੇ ਪੇਪਰ ਪ੍ਰੋਡਿਊਸ ਕਰਨੇ ਪੈਣੇ, ਕਿਹੜੇ ਨਵੇਂ ਸਟ੍ਰੈਸ ਟੈਸਟ ਕਰਨੇ ਪੈਣੇ ਆ। ਸੋ ਇਹ ਦੱਸੋ ਕਿ ਕੀ ਆਸਾਨੀ ਵਾਲਾ ਕੰਮ ਆ ਜੇ ਕਿਸੇ ਨੇ ਰਿਨਿਊਅਲ ਕਰਨੀ ਹੋਵੇ ਤੇ ਬੈਂਕ ਸਵਿਚ ਕਰਨੀ ਆ, ਕੋਈ ਤੁਸੀਂ ਰੇਟ ਘਟਾ ਸਕਦੇ ਹੋ, ਕੋਈ ਕੈਸ਼ਬੈਕ ਦਿਲਵਾ ਸਕਦੇ ਹੋ ਕਿ ਨਹੀਂ?
0: ਬਿਲਕੁਲ ਸਮਰਾਜ, ਜਿਵੇਂ ਤੁਸੀਂ ਕਹਿ ਰਹੇ ਹੋ ਸਭ ਕੁਛ ਕਰ ਸਕਦੇ ਹਾਂ। ਜਿਹੜਾ ਤੁਸੀਂ ਕਹਿ ਰਹੇ ਹੋ ਸਟ੍ਰੈਸ ਤੋਂ ਲੰਘਣਾ, ਉਹ ਸਟ੍ਰੈਸ ਚੋਂ ਲੰਘਣ ਵਾਲਾ ਕੰਮ ਤਾਂ ਬਾਈ ਜੀ ਮੇਰਾ ਗਾ। ਤੁਸੀਂ ਰਿਨਿਊਅਲ ਤੁਹਾਡੀ ਆਉਂਦੇ 2 ਮਹੀਨਿਆਂ ਨੂੰ ਆ ਰਹੀ, ਤੁਸੀਂ ਲਓ ਮੈਨੂੰ ਡਾਕੂਮੈਂਟ ਦਿਓ, ਜੇ ਤੁਹਾਡਾ ਮੈਂ ਰੇਟ ਨਹੀਂ ਬੀਟ ਕਰ ਸਕਦਾ ਤੁਸੀਂ ਜਿਹੜੇ ਬੈਂਕ ਨਾਲ ਹੈਗੇ ਉਦੋਂ ਸਾਈਨ ਕਰ ਦਿਓ। ਸਾਰਾ ਕੰਮ ਤਾਂ ਬੈਕ ਐਂਡ 'ਤੇ ਮੈਂ ਕਰਨਾ ਨਾ, ਜਾਂ ਤਾਂ ਦੇਖੋ ਮੈਂ ਤੁਹਾਨੂੰ ਕੋਈ ਕਹਾਂ ਮੈਨੂੰ ਕੋਈ ਕੰਮ ਕਰਨੇ ਤੁਸੀਂ ਪੈਸੇ ਦੇਣੇ ਆ, ਪੈਸੇ ਤਾਂ ਮੈਂ ਲੈਣੇ ਹੀ ਉਦੋਂ ਜਦੋਂ ਤੁਹਾਡੀ ਡੀਲ ਮੈਂ ਫੰਡ ਕਰਵਾਉਣੀ ਨਵੇਂ ਬੈਂਕ ਨਾਲ। ਸੋ ਜਿਹੜੇ ਵੀ ਬੈਂਕ ਨਾਲ ਤੁਸੀਂ ਹੈਗੇ ਹੋ, ਬਥੇਰੀ ਵਾਰੀ ਐਂ ਵੀ ਸਮਰਾਜ ਵੀਰੇ ਦੇਖਣ ਨੂੰ ਮਿਲਦਾ ਵੀ ਸਾਰੇ ਭੈਣ ਭਰਾ ਸਕੈਜੂਅਲ ਲੈਂਡਰਸ ਨਾਲ ਨਹੀਂ ਕਲੋਜ਼ ਹੋਏ ਵੇ, ਵੀ ਸਾਰੇ ਭੈਣ ਭਰਾ TD BMO ਸਕੋਸ਼ੀਆ ਵਰਗੇ ਬੈਂਕਾਂ ਨਾਲ ਨਹੀਂ ਕਲੋਜ਼ ਹੋਏ ਵੇ, ਕੁਝ ਕੁ ਭੈਣ ਭਰਾ ਬੀ ਸਾਈਡ ਵਾਲੇ ਬੈਂਕ ਤੋਂ ਕਲੋਜ਼ ਹੋਏ ਵੇ ਨੇ, ਕੁਝ ਕੁ ਨੂੰ ਅਨਫੋਰਚੁਨੇਟਲੀ ਪ੍ਰਾਈਵੇਟ ਕਲੋਜ਼ ਕਰਾਉਣਾ ਪੈ ਗਿਆ, ਕੁਝ ਕੁ ਭੈਣ ਭਰਾਵਾਂ ਨੂੰ ਸੈਕਿੰਡ ਮੋਰਗੇਜ ਚੱਕਣੀ ਪੈ ਗਈ, ਕਿਉਂ ਵੀ ਉਹਨਾਂ ਨੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਕਲੋਜ਼ ਕਰਾਉਣੀ ਸੀ ਜਾਂ ਕੋਈ ਬੱਚਿਆਂ ਦਾ ਵਿਆਹ ਸ਼ਾਦੀ, ਕੋਈ ਅਰਜੈਂਟ ਉਹਨਾਂ ਨੂੰ ਫੰਡ ਦੀ ਜ਼ਰੂਰਤ ਪੈ ਗਈ। ਦੇਖੋ ਹਰ ਇੱਕ ਪਰਿਵਾਰ ਦੇ ਹਮੇਸ਼ਾ ਕਹਿੰਦਾ ਵੱਖਰੋ ਵੱਖਰੇ ਸਿਨੈਰੀਓ ਨੇ, ਕਿਸੇ ਨੇ ਕਿਹੜੇ ਭਾਅ ਤੇ ਪੈਸੇ ਚੱਕੇ ਨੇ, ਕਿਸੇ ਨੇ ਕਿਹੜੇ ਭਾਅ ਤੇ ਪੈਸੇ ਚੱਕੇ ਆ, ਬਟ ਐਟ ਦੀ ਐਂਡ ਆਫ ਡੇ ਜਦੋਂ ਰੀਨੂਅਲ ਟਾਈਮ ਹੈ ਇਹ ਤੁਹਾਡਾ ਗੋਲਡਨ ਓਪਰਚੁਨਿਟੀ ਕਿਉਂ ਹੁੰਦੀ ਹੈ, ਤੁਹਾਨੂੰ ਇਸ ਮੌਕੇ ਤੇ ਕੋਈ ਪੈਨਲਟੀ ਨਹੀਂ ਜੀ ਪੈਣੀ। ਦੂਸਰੀ ਵੱਡੀ ਗੱਲ, ਤੁਹਾਨੂੰ ਕੋਈ ਡਰ ਨਹੀਂ ਹੈਗਾ, ਜਿਹੜੀ ਪਰਚੇਸ ਮੌਕੇ ਬੰਦਿਆਂ ਨੂੰ ਡਰ ਹੁੰਦਾ ਵੀ ਯਾਰ ਜੇ ਘਰ ਕਲੋਜ਼ ਨਾ ਹੋਇਆ ਅਸੀਂ ਸੂ ਹੋ ਜਾਵਾਂਗੇ, ਸਾਡਾ ਡਿਪੋਜ਼ਿਟ ਮਰ ਜੂਗਾ, ਰੀਨੂਅਲ ਮੌਕੇ ਤੇ ਤੁਹਾਨੂੰ ਸਭ ਤੋਂ ਵੱਡੀ ਗੱਲ ਦਾ ਇਹ ਡਰ ਨਹੀਂ ਹੈਗਾ ਵੀ ਜੇ ਤੁਹਾਨੂੰ ਅਗਲੇ ਲੈਂਡਰ ਤੋਂ ਨਹੀਂ ਕਿਸੇ ਗੱਲ ਕਰਕੇ ਗੱਲ ਬਣਦੀ ਪਈ ਤਾਂ ਜਿਹੜਾ ਤੁਹਾਡਾ ਐਗਜ਼ਿਸਟਿੰਗ ਲੈਂਡਰ ਹੈਗਾ ਉਹਦੇ ਨਾਲ ਤਾਂ ਬਾਈ ਜੀ ਤੁਹਾਡੀ ਮੋਰਗੇਜ ਆਲਰੇਡੀ ਚੱਲਦੀ ਪਈ, ਤੁਸੀਂ ਪੇਪਰ ਸਾਈਨ ਕਰਕੇ ਤੁਸੀਂ ਉਹਨਾਂ ਨਾਲ ਫੇਰ ਵੀ ਰਹਿ ਸਕਦੇ ਹੋ। ਤੀਸਰੀ ਵੱਡੀ ਫਾਇਦੇ ਵਾਲੀ ਗੱਲ, ਜਿਹੜਾ ਤੁਹਾਨੂੰ ਪੁਰਾਣਾ ਲੈਂਡਰ ਜੋ ਵੀ ਆਫਰ ਕਰਦਾ ਹੋਇਆ ਨਵੇਂ ਲੈਂਡਰ ਕੋਲ ਗਰੰਟੀਡ ਇੰਟਰਸਟ ਰੇਟ ਦੋ ਘਟਾ ਕੇ ਆਫਰ ਕੀਤਾ ਜਾਊਗਾ ਜੀ, ਨਾਲ ਦੀ ਨਾਲ ਤੁਹਾਨੂੰ ਕੈਸ਼ਬੈਕ ਦੀ ਆਪਸ਼ਨ ਆਊਗੀ ਕਿਉਂਕਿ ਵੱਧ ਵੋਲਿਊਮ ਕੱਢੀ ਦੀ ਹੈ ਜੀ। ਉਸ ਤੋਂ ਵੱਡੀ ਗੱਲ, ਤੁਹਾਨੂੰ ਹੀਲੌਕ ਬਣਾ ਦਿੱਤੀ ਜਾਊਗੀ। ਬਥੇਰੀ ਵਾਰੀ ਭੈਣ ਭਰਾਵਾਂ ਨੂੰ ਇੰਜ ਰਹਿੰਦਾ ਹੈਗਾ ਵੀ ਜਿਵੇਂ ਜਿਵੇਂ ਘਰ ਦਾ ਬਕਾਇਆ ਘਟਦਾ ਉਹਨਾਂ ਨੂੰ ਲਾਈਨ ਆਫ ਕ੍ਰੈਡਿਟ ਨਹੀਂ ਜੀ ਬਣੀ ਹੁੰਦੀ ਪ੍ਰੋਡਕਟ ਦੇ ਜਦੋਂ ਘਰ ਦੀ ਮੋਰਗੇਜ ਦੀ ਐਪਲੀਕੇਸ਼ਨ ਹੁੰਦੀ ਹੈ। ਸੋ ਜਿਹੜੀਆਂ ਵੀ ਮੋਰਗੇਜ ਦੀ ਐਪਲੀਕੇਸ਼ਨ ਆਪਾਂ ਪ੍ਰੋਸੈਸ ਕਰੀਦੇ ਨੇ ਆਪਣੇ ਆਫਿਸ 'ਚੋਂ ਉਹਨਾਂ ਦੇ ਨਾਲ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਨਾਲ ਦਈਦਾ, ਜਿਵੇਂ ਜਿਵੇਂ ਤੁਹਾਡੀ ਮੋਰਗੇਜ ਦਾ ਬਕਾਇਆ ਲਈ ਜਾਊਗਾ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣ ਜੂਗੀ। ਅੱਜ ਤੋਂ ਪਿਛਲੇ 7-8 ਸਾਲ ਪੁਰਾਣੇ ਜਿਹੜੇ ਕਲਾਇੰਟ ਜੁੜੇ ਨੇ ਤੁਸੀਂ ਯਕੀਨ ਜਾਣਨਾ ਜੀ ਜਿਵੇਂ ਜਿਵੇਂ ਉਹਨਾਂ ਦਾ ਬੈਲੈਂਸ ਥੱਲੇ ਆਈ ਜਾਂਦਾ ਸਮਰਾਜ ਵੀਰੇ, $2-3 ਲੱਖ ਦੀ ਲੋਕਾਂ ਦੀ ਲਾਈਨ ਆਫ ਕ੍ਰੈਡਿਟਾਂ ਹੀ ਬਣੀਆਂ ਹੋਈਆਂ ਨੇ। ਸੋ ਰੀਨੂਅਲ ਮੌਕੇ ਤੇ ਤੁਹਾਨੂੰ ਹਰ ਇੱਕ ਤਰੀਕੇ ਦੀ ਓਪਰਚੁਨਿਟੀ ਆਉਂਦੀ ਹੈ ਬਗੈਰ ਕਿਸੇ ਪੈਨਲਟੀ ਤੋਂ ਆਉਂਦੀ ਹੈ, ਤੇ ਬਥੇਰੀ ਵਾਰੀ ਐਂ ਵੀ ਹੋਇਆ ਤੁਹਾਡੀ ਲੋਇਰ ਦੀ ਵੀ ਫੀਸ ਕਵਰ ਕਰਵਾ ਦਿੱਤੀ ਜਾਂਦੀ ਹੈ। ਮੈਂ ਵਾਅਦਾ ਨਹੀਂ ਕਰਦਾ, ਦੇਖੋ ਕੁਝ ਕੈਲੰਡਰ ਨਾਲ ਸਾਡਾ ਉਨੇ ਕੁ ਸੈਟਿੰਗ ਹੈਗੀ ਹੈ, ਤੁਹਾਡੀ ਲੋਇਰ ਦੀ ਵੀ ਫੀਸ ਕਵਰ ਕਰਵਾ ਕੇ ਦੇਈ ਦੀ ਹੈ, ਤੇ ਉਹ ਤੁਹਾਡੀ ਮੋਰਗੇਜ ਦੇ ਵਿੱਚ ਲੋਨ ਦੇ ਵਿੱਚ ਨਹੀਂ ਐਡ ਹੁੰਦੀ। ਜੇ ਤੁਹਾਨੂੰ ਕਿਸੇ ਗੱਲ ਕਰਕੇ ਤੁਹਾਨੂੰ ਨੰਬਰ ਨਹੀਂ ਵੀ ਸਮਝ ਲੱਗਦੇ ਮੇਰੇ ਕੋਲ ਆਫਿਸ 'ਚ ਆ ਕੇ, ਐਨੀ ਟਾਈਮ ਤੁਸੀਂ ਸਮਝ ਲਓ, ਤੁਹਾਨੂੰ ਮੈਂ ਸਾਰਾ ਦੱਸ ਦਿੱਤਾ ਜਾਊਗਾ
1: ਜੀ।
0: ਸੋ ਕਿਸੇ ਤਰੀਕੇ ਦੀ ਤੁਹਾਨੂੰ ਰੀਨੂਅਲ ਆ ਰਹੀ ਹੈ ਐਨੀ ਟਾਈਮ ਕਾਲ ਕਰ ਲਿਓ ਜੀ, ਨੰਬਰ ਦੱਸ ਦਿੰਦਾ 416-710-7524 ਮੋਰਗੇਜ ਸੰਬੰਧੀ, ਉਹ ਭਾਵੇਂ ਰੈਜੀਡੈਂਸ਼ੀਅਲ ਹੈ ਭਾਵੇਂ ਕਮਰਸ਼ੀਅਲ ਹੈ, ਕੋਈ ਵੀ ਤੁਹਾਡਾ ਸਵਾਲ ਹੈ 7 ਦਿਨ ਫੋਨ ਅਵੇਲੇਬਲ ਹੈ। ਹਮੇਸ਼ਾ ਕਹਿੰਦਾ ਹੁਣ ਤੁਹਾਡੇ ਕਰਕੇ ਮੇਰਾ ਕੰਮ ਹੈ, ਆਈ ਆਲਵੇਜ਼ ਅਪਰੀਸ਼ੀਏਟ ਜਿਹੜੇ ਭੈਣ ਭਰਾ ਕਾਲ ਕਰਦੇ ਨੇ ਸਲਾਹ ਲੈਂਦੇ ਨੇ, ਸਲਾਹ ਲਈ ਦਾ ਬਾਈ ਜੀ ਕੋਈ ਮੁੱਲ ਨਹੀਂ ਗਾ, ਕਦੀ ਵੀ ਤੁਸੀਂ ਕਾਲ
1: ਹੁਣ ਖੁੱਲ ਕੇ ਗੱਲਬਾਤ ਕਰ ਸਕਦੇ ਹੋ ਪ੍ਰਭਦੀਪ ਸਿੰਘ ਦੇ ਨਾਲ ਮੋਰਗੇਜ ਬ੍ਰੋਕਰ ਹਨ ਫੋਨ ਨੰਬਰ ਹੈ 416-710-7524 416-710-7524 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਨਾਲ ਦੀ ਨਾਲ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਨਾਲ ਸਪੈਕਸ ਐਕਸਪ੍ਰੈਸ ਤੋਂ ਸਾਡੇ ਬਾਈ ਰਾਜਨ ਜੁੜ ਚੁੱਕੇ ਨੇ ਜੋ ਕਿ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਐਂਡ ਸਟੀਲਜ਼ 410 ਐਂਡ ਸਟੀਲਜ਼ ਦੇ ਨੰਬਰ 1 ਤੁਰਲੇ ਆਪਟੀਕਲ ਸਟੋਰ ਹੈ ਨਵੀਂ ਐਨਕ ਤਿਆਰ ਕਰਵਾਉਣੀਆਂ ਆਏ ਐਗਜ਼ਾਮ ਕਰਵਾਉਣਾ ਹੋਵੇ ਇਹ ਤੁਹਾਡੀ ਬੋਲੀ ਬੋਲਦੇ ਨੇ ਹਿੰਦੀ ਉਰਦੂ ਪੰਜਾਬੀ ਇੰਗਲਿਸ਼ ਕੋਈ ਲੈਂਗੁਏਜ ਬੈਰੀਅਰ ਹੋਣਾ ਨਹੀਂ ਖਾਸ ਜੇ ਬਜ਼ੁਰਗਾਂ ਨੂੰ ਲੈ ਕੇ ਜਾਂਦੇ ਹੋ ਨਵੇਂ ਤੁਹਾਨੂੰ ਕੰਟੈਕਟ ਲੈਂਸ ਚਾਹੀਦੇ ਨੇ ਡਿਜ਼ਾਈਨਰ ਸਨਗਲਾਸਿਸ ਚਾਹੀਦੀਆਂ ਨੇ ਯੂ ਨੇਮ ਇਟ ਤੁਹਾਨੂੰ ਐਬਸੋਲੂਟਲੀ ਗੈਰੰਟੀਡ ਬੈਸਟ ਪ੍ਰਾਈਸਿਸ ਬੈਸਟ ਸਰਵਿਸ ਦੇਣਗੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ ਸਪੈਕਸ ਐਕਸਪ੍ਰੈਸ ਵਾਲੇ ਹਨ ਵੱਡੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਐਟ ਕੈਨੇਡੀ ਐਂਡ ਸਟੀਲਸ ਫੋਨ ਨੰਬਰ ਹੈ 905-460-8888 ਤੇ ਸਪੈਕਸ ਐਕਸਪ੍ਰੈਸ ਵਾਲੇ ਆਉਣ ਵਾਲੇ ਕੁਛ ਕੁ ਦਿਨਾਂ ਦੇ ਵਿੱਚ ਵੀ ਬਹੁਤ ਹੀ ਵੱਡੀ ਬੈਕ ਟੂ ਸਕੂਲ ਸੇਲ ਵੀ ਸ਼ੁਰੂ ਕਰਨਗੇ ਜਿਹੜੇ ਜਵਾਕਾਂ ਨੂੰ ਨਵੀਆਂ ਐਨਕਾਂ ਵਗੈਰਾ ਚਾਹੀਦੀਆਂ ਨੇ ਪਰ ਫਿਲਹਾਲ ਆਪਾਂ ਦੇਖਦੇ ਹਾਂ ਕਿ ਕਿਹੜੀਆਂ ਵਧੀਆ ਵਧੀਆ ਡੀਲਾਂ ਅੱਜ ਰਾਜਨ ਸਾਡੇ ਨਾਲ ਲੈ ਕੇ ਆਏ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸੁਨਾਜ ਜੀ ਬਹੁਤ ਬਹੁਤ ਧੰਨਵਾਦ ਸੋ ਸਾਰੇ ਸਰੋਤਨ ਦੱਸਦੀ ਕਿ ਸੁਨਾਜ ਜੀ ਜਿਵੇਂ ਤੁਸੀਂ ਕਹਿ ਰਹੇ ਸੀ ਬੈਕ ਟੂ ਸਕੂਲ ਸੇਲ ਉਹ ਆਪਾਂ ਆਲਰੇਡੀ ਸ਼ੁਰੂ ਕਰ ਦਿੱਤੀ ਹੈ ਜੀ ਕਿਉਂਕਿ ਜਦੋਂ ਵੀ ਸਕੂਲ ਖੁੱਲਦੇ ਨੇ ਬੱਚਿਆਂ ਨੂੰ ਹੁੰਦਾ ਕਿ ਆਪਾਂ ਨਵੇਂ ਸ਼ੂਜ਼ ਲੈ ਕੇ ਜਾਣੇ ਹੈ ਨਵਾਂ ਬੈਗ ਲੈ ਕੇ ਜਾਣਾ ਨਵੇਂ ਗਲਾਸਿਸ ਲੈਣੇ ਨੇ ਬਾਕੀ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਪਤਾ ਓਵਰ ਦਾ ਕਾਊਂਟਰ ਤੁਹਾਨੂੰ ਉਸ ਵੇਲੇ ਮਿਲ ਜਾਂਦੀਆਂ ਪਰ ਗਲਾਸਿਸ ਵੀ ਕਿਹੋ ਜਿਹੀ ਚੀਜ਼ ਹੈ ਸੁਨਾਜ ਜੀ ਵੀ ਜਿਹਦੇ ਵਾਸਤੇ ਪਹਿਲਾਂ ਅੱਖਾਂ ਦਾ ਚੈੱਕਅਪ ਹੋਣਾ ਪੈਂਦਾ ਫਿਰ ਜਦੋਂ ਤੁਸੀਂ ਗਲਾਸਿਸ ਆਰਡਰ ਕਰਦੇ ਹੋ ਫਿਰ ਬਣ ਕੇ ਆਉਣ ਨੂੰ ਵੀ ਉਹਨੂੰ ਹਫ਼ਤਾ 10 ਦਿਨ ਲੱਗਦਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਡਾਕਟਰ ਦੀ ਅਪਾਇੰਟਮੈਂਟ ਹੁੰਦੀ ਹੈ ਉਹ ਵੀ ਤੁਹਾਨੂੰ ਲੈਣ ਲੱਗਿਆ ਕਈ ਵਾਰੀ ਜਦੋਂ ਬਿਜ਼ੀ ਹੋ ਜਾਂਦਾ ਲਾਸਟ ਵੀਕ ਤੇ ਨਹੀਂ ਮਿਲਦੀਆਂ ਆਮ ਤੌਰ ਦੇ ਉੱਤੇ ਪੇਰੈਂਟਸ ਜਦੋਂ ਸੋਮਵਾਰ ਸਕੂਲ ਖੁੱਲ੍ਹ ਲੈਂਦੇ ਮੰਗਲਵਾਰ ਸਕੂਲ ਖੁੱਲ੍ਹ ਲੈਂਦੇ ਨੇ ਤੇ ਫਰਾਈਡੇ ਨੂੰ ਜਾਂ ਸੈਟਰਡੇ ਨੂੰ ਆ ਕੇ ਕਹਿਣਗੇ ਜੀ ਅੱਜ ਅੱਖਾਂ ਦਾ ਚੈੱਕਅਪ ਵੀ ਕਰ ਦਿਓ ਤੇ ਐਨਕਾਂ ਵੀ ਬਣਾ ਦਿਓ ਤੇ ਸੋਮਵਾਰ ਸਾਨੂੰ ਦੇ ਦਿਓ ਵੀ ਮੰਗਲਵਾਰ ਬੱਚੇ ਨੇ ਸਕੂਲ ਜਾਣਾ ਤੇ ਉਹ ਹਮੇਸ਼ਾ ਹੀ ਲੌਂਗ ਵਿਕਟ ਹੁੰਦਾ ਸੋ ਬੈਸਟ ਹੈ ਕਿ ਜੀ ਤੁਸੀਂ ਅੱਜ ਕੱਲ੍ਹ ਆ ਸਕਦੇ ਹੋ ਕਿਉਂਕਿ ਬੈਕ ਟੂ ਸਕੂਲ ਸੇਲ ਜਿਹੜੀ ਹੈ ਅਸੀਂ ਆਲਰੇਡੀ ਸ਼ੁਰੂ ਕਰ ਦਿੱਤੀ ਹੋਈ ਹੈ ਸੋ ਬੈਕ ਟੂ ਸਕੂਲ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਬੱਚਿਆਂ ਨੂੰ ਜਦੋਂ ਵੀ ਸਕੂਲ ਹੋਮਵਰਕ ਮਿਲਦਾ ਇਹਨਾਂ ਨੇ ਸਾਰਾ ਹੋਮਵਰਕ ਅੱਜ ਕੱਲ੍ਹ ਡਿਵਾਈਸਿਸ ਦੇ ਉੱਤੇ ਕਰਨਾ ਹੁੰਦਾ ਕੋਈ ਆਈਪੈਡ ਤੇ ਕਰ ਰਿਹਾ ਸੁਨਾਜ ਜੀ ਕੋਈ ਕੰਪਿਊਟਰ ਦੇ ਉੱਤੇ ਕੋਈ ਸੈੱਲ ਫੋਨ ਦੇ ਉੱਤੇ ਕੋਈ ਲੈਪਟਾਪ ਦੇ ਉੱਤੇ ਤੇ ਇਹ ਸਾਰੀਆਂ ਜਿਹੜੀਆਂ ਸਕਰੀਨਾਂ ਨੇ ਇਹਨਾਂ 'ਚੋਂ ਬਲੂ ਲਾਈਟ ਆਉਂਦੀ ਹੈ ਜਿਹੜੀ ਕਿ ਅੱਖਾਂ ਨੂੰ ਬਹੁਤ ਜ਼ਿਆਦਾਤਰ ਡੈਮੇਜ ਕਰਦੀ ਹੈ ਸੋ ਜਦੋਂ ਅੱਖਾਂ ਡੈਮੇਜ ਹੁੰਦੀਆਂ ਤਾਂ ਉਹਨਾਂ ਨੂੰ ਹਮੇਸ਼ਾ ਅਸੀਂ ਪੇਰੈਂਟਸ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਣੀਆਂ ਗਲਾਸਿਸ ਦੇ ਉੱਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਐਡ ਕਰਵਾਓ ਤਾਂ ਕਿ ਬੱਚਿਆਂ ਦੀਆਂ ਅੱਖਾਂ ਬਚੀਆਂ ਰਹਿਣ ਕਈ ਵਾਰ ਪੇਰੈਂਟਸ ਕਰਵਾਉਂਦੇ ਨੇ ਕਈ ਪੇਰੈਂਟਸ ਕਹਿੰਦੇ ਨੇ ਜੀ ਇਹ ਪੈਸੇ ਬਹੁਤ ਜ਼ਿਆਦਾ ਲੱਗ ਰਹੇ ਨੇ ਕੋਈ ਗੱਲ ਨਹੀਂ ਜੀ ਰਹਿਣ ਦਿੰਦੇ ਹਾਂ ਉਹਨਾਂ ਵਾਸਤੇ ਅਸੀਂ ਅੱਜ ਇੱਕ ਸਪੈਸ਼ਲਟੀ ਲੈ ਕੇ ਆਏ ਹਾਂ ਸੋ ਜਿੰਨੇ ਵੀ ਬੱਚੇ ਆ ਕੇ ਸਾਡੇ ਕੋਲ ਗਲਾਸਿਸ ਬਣਵਾ ਰਹੇ ਨੇ ਤੁਸੀਂ ਆਪਣੀਆਂ ਪ੍ਰਿਸਕ੍ਰਿਪਸ਼ਨ ਗਲਾਸਿਸ 'ਚ ਸਿਰਫ ਐਂਟੀ ਗਲੇਅਰ ਕੋਟਿੰਗ ਐਡ ਕਰਵਾਉਣੀ ਹੈ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਦੇਣੀ ਹੈ ਸੋ ਮੈਂ ਰਿਪੀਟ ਕਰਦਾ ਜੀ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੀ ਹੈ ਸੋ ਮਿਲੇਗੀ ਕਿੱਥੋਂ ਜੀ ਤੁਹਾਨੂੰ ਸਪੈਕਸ ਐਕਸਪ੍ਰੈਸ ਤੋਂ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਜ਼ ਕਹਿ ਲਓ ਜਾਂ ਕੈਨੇਡੀਅਨ ਸਟੀਲਜ਼ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਨੰਬਰ ਹੈ ਸਾਡਾ 905-460-8888 ਨਾਲ ਦੀ ਨਾਲ ਜਿਹਨਾਂ ਨੇ ਬ੍ਰੈਂਡਡ ਫਰੇਮ ਲੈਣੇ ਨੇ ਜਾਂ ਬ੍ਰੈਂਡਡ ਗਲਾਸਿਸ ਸਨਗਲਾਸਿਸ ਲੈਣੀਆਂ ਨੇ ਦੱਸਦੇ ਜਾਈਏ ਕਿ ਸਾਰੇ ਕਿਸਮ ਦੇ ਬ੍ਰੈਂਡਡ ਫਰੇਮ ਤੇ ਬ੍ਰੈਂਡਡ ਸਨਗਲਾਸਿਸ ਜਿਹਦੇ 'ਚ ਗੁੱਚੀ ਦੇ ਪ੍ਰਾਡਾ ਦੇ ਟੌਮ ਫੋਰਡ ਟਿਫਨੀ ਬਲੈਂਸੀਆਗਾ ਵਰਸਾਚੀ ਬਰਬਰੀ ਇਹ ਸਾਰੇ ਦੇ ਸਾਰੇ ਬ੍ਰੈਂਡਡ ਫਰੇਮਾਂ ਦੇ ਉੱਤੇ ਤੇ ਬ੍ਰੈਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਰਿਬਨ ਦੇ ਫਰੇਮ ਲੈਣੇ ਨੇ ਅਰਮਾਨੀ ਦੇ ਮਾਈਕਲ ਕੋਰਸ ਦੇ ਕੋਚ ਦੇ ਕੇਟ ਸਪੇਡ ਦੇ ਇਹ ਸਾਰੇ ਦੇ ਸਾਰੇ ਬ੍ਰੈਂਡਡ ਫਰੇਮਾਂ ਉੱਤੇ ਫਲੈਟ 50% ਆਫ ਚੱਲ ਰਿਹਾ ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਟੋਮੀ ਹਿਲ ਫਿਗਰ ਦੇ ਫਰੇਮ ਨਾਲ ਕੈਲਵਿਨ ਕਲਾਈਨ ਦੇ ਫਰੇਮ ਫੈਂਡੀ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ ਇਹ ਤੁਹਾਨੂੰ ਜੀ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ ਸੋ ਅਗੇਨ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਉੱਤੇ ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਸੋ ਨੰਬਰ ਕੋਈ ਫਿਰ ਜੀ 905-460-8888-905-460-8888
1: ਧੰਨਵਾਦ ਜੀ ਤੁਸੀਂ ਵੀ ਨੰਬਰ ਕਮਾਓ ਆਪਣੀ ਆਏ ਐਗਜ਼ਾਮ ਨੂੰ ਬੁੱਕ ਕਰਨ ਲਈ ਸਪੈਕਸ ਐਕਸਪ੍ਰੈਸ 905 905-460-8888. The location at 35 Resolution Drive, 35 Resolution Drive, Brampton, at 410 in Steeles Gallo, Kennedy Steeles Gallo, but they Walmart, but Plaza Vich. Bohti, but they back to school deal chalri hai. Of the Jawakan Lee, I exam book karo, the Nami Anak on the Tiar Carlo, on the Name prescription Savnal, school Shru Honto Pella, 905-460-8888 Specs Express Brampton. Now, dear dostos, tuhanu dass dewaan ke je tusi aapde ghar de vich nama jyada vadhiya, jyada tez, jyada affordable internet da package lawana hove, IPTV lawana hove, tuhanu home phone, cell phone dealan chahidiyan hon, tuhade layi one stop shop hai. Royal Digital wale Brampton shehar de vich airport te queen the major intersection airport and queen jada badda walmart wala sorry jada badda home depot wala plaza airport te queen the exact intersection te huge home depot plaza utte 80 maritime ontario boulevard unit number 58 de vich located han jo bhi tusi hun pay kar rahe ho tuade home internet de layi eh kehnde ne ki tenu jyada better plan davange faster download speed unlimited downloading unlimited use kadde vi nahi koi bhi cheez buffer honi ja lag honi ja disconnect honi te naal di naal tuhanu canada di sab to baddi company to hi deal davange oh vi guaranteed better price de vich number kamao 647-201-1313 647-201-1313 ਬਹੁਤ ਲੋਕ ਨੇ ਜਿਨ੍ਹਾਂ ਨੇ ਕੋਈ 10 15 20 ਸਾਲ ਤੋਂ ਵੀ ਪਲਾਨ ਰੱਖੇ ਹੋਏ ਆ ਕਦੇ ਚੇਂਜ ਨਹੀਂ ਕੀਤੇ ਕੋਈ 5-6 ਸਾਲ ਤੇ ਵੀ ਰੱਖੇ ਹੋਏ ਨੇ ਉਹ ਵੀ ਨਹੀਂ ਚੇਂਜ ਕੀਤੇ ਕਾਨੂੰਨੀ ਚੇਂਜ ਬਥੇਰੇ ਹੋਈ ਜਾਂਦੇ ਨੇ ਅੱਜ ਕੱਲ੍ਹ ਤਾਂ ਬਿਨਾਂ ਕੋਈ ਕੰਟਰੈਕਟ ਤੋਂ ਡੀਲਾਂ ਜ਼ਿਆਦਾ ਵਧੀਆ ਡੀਲਾਂ ਮਿਲ ਜਾਂਦੀਆਂ ਨੇ ਸੋ ਇੱਕ ਵਾਰੀ ਇਹਨਾਂ ਨੂੰ ਕਾਲ ਕਰ ਲਓ ਆਪਦੀ ਕਿਸ਼ਤ ਵੀ ਘਟਾ ਲਓ ਮੇਬੀ ਯੂ ਗੈਟ ਅ ਮੱਚ ਫਾਸਟਰ ਸਪੀਡ ਐਸ ਵੈਲ 647-201-1313 Royal Digital ਦੀ ਟੀਮ ਤੋਂ ਅਮਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਮਨ ਜੀ ਸਤਿ ਸ਼੍ਰੀ ਅਕਾਲ ਜੀ
2: ਬਹੁਤ ਹੀ ਵਧੀਆ ਤਰੀਕੇ ਨਾਲ ਆਲਰੇਡੀ ਸਾਰੇ ਲਿਸਨਰਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਆਈ ਐਮ ਸ਼ੋਰ ਕਿ ਜ਼ਰੂਰ ਜੇ ਇਹਨਾਂ ਡੀਲਸ ਬਾਰੇ ਇਨਫੋਰਮੇਸ਼ਨ ਉਹ ਡੀਟੇਲ ਵਿੱਚ ਲੈਣਾ ਚਾਹੁੰਦੇ ਨੇ ਤਾਂ ਕਾਲ ਕਰਕੇ ਸਾਨੂੰ ਪੁੱਛ ਸਕਦੇ ਨੇ ਅਸੀਂ ਪ੍ਰੋਪਰ ਉਹਨਾਂ ਦਾ ਐਡਰੈਸ ਵਿਦ ਪੋਸਟਲ ਕੋਡ ਚੈੱਕ ਕਰਕੇ ਤੇ ਉਹਨਾਂ ਨੂੰ ਬੈਸਟ ਡੀਲ ਹੈ ਜਿਹੜੀ ਉਹ ਪ੍ਰੋਵਾਈਡ ਕਰਾਂਗੇ ਅਸੀਂ ਸਿਸਟਮ 'ਤੇ ਵੀ ਦੇਖ ਸਕਦੇ ਹਾਂ ਕਿ ਜੇ ਤੁਹਾਡੇ ਏਰੀਆ 'ਚ ਫਾਈਬਰ ਆਪਟਿਕ ਜਿਹੜੀ ਕਿ ਫਾਸਟਰ ਸਪੀਡ ਆ ਉਹ ਅਵੇਲੇਬਲ ਹੋਈ ਤਾਂ ਅਸੀਂ ਹੋਰ ਬੈਟਰ ਪ੍ਰਾਈਸ ਤੁਹਾਨੂੰ ਕਰ ਸਕਦੇ ਹਾਂ ਅੱਜ ਦੇ ਲਈ ਈਵਨ ਬੈਟਰ ਡੀਲ ਇੱਕ ਚੱਲ ਰਹੀ ਹੈ ਜੇ ਤੁਸੀਂ ਕਿਸੇ ਹੋਰ ਪ੍ਰੋਵਾਈਡਰ ਨਾਲ ਆਪਣਾ ਸੈੱਲ ਫੋਨ ਯੂਜ਼ ਕਰ ਰਹੇ ਹੋ ਤਾਂ ਤੁਸੀਂ ਰੋਜਰਸ ਵੱਲ ਸਵਿਚ ਕਰਨਾ ਚਾਹੁੰਦੇ ਹੋ ਪਰ ਰੋਜਰਸ ਦੇ ਨਾਲ ਜੇਕਰ ਕੋਈ ਲਾਈਨ ਨਹੀਂ ਹੈਗੀ ਇੰਟਰਨੈਟ ਹੈਗਾ ਆ ਤਾਂ ਅਸੀਂ ਸੈੱਲ ਫੋਨ ਦੀ ਮਿਨੀਮਮ ਤੁਹਾਨੂੰ ਅੱਜ $25 ਦੀ ਲਾਈਨ ਹੈ ਜਿਹੜੀ ਉਹ ਦੇ ਸਕਦੇ ਹਾਂ ਜਿਹਦੇ ਵਿੱਚ ਤੁਹਾਨੂੰ 60 GB ਡਾਟਾ ਐਂਡ ਅਨਲਿਮਿਟਿਡ ਕੈਨੇਡਾ ਵਾਈਡ ਤੁਹਾਡਾ ਟਾਕ ਐਂਡ ਟੈਕਸ ਹੋਊਗਾ ਤਾਂ ਜ਼ਰੂਰ ਕਾਲ ਕਰਕੇ ਤੁਸੀਂ ਇਸ ਡੀਲ ਦਾ ਫਾਇਦਾ ਲੈ ਸਕਦੇ ਹੋ ਬਾਕੀ ਹੋਮ ਇੰਟਰਨੈਟ ਦੀਆਂ ਜਿਹੜੀਆਂ ਡੀਲਸ ਨੇ ਹਾਈ ਸਪੀਡ ਅਨਲਿਮਿਟਿਡ ਉਹ ਅਸੀਂ ਬਹੁਤ ਹੀ ਬੈਸਟ ਪ੍ਰਾਈਸ 'ਤੇ ਪ੍ਰੋਵਾਈਡ ਕਰ ਰਹੇ ਹਾਂ ਸੋ ਕਾਲ ਕਰਕੇ ਤੁਸੀਂ ਆਪਣਾ ਐਡਰੈਸ ਵੈਰੀਫਾਈ ਕਰਾ ਸਕਦੇ ਹੋ ਤਾਂ ਅਸੀਂ ਜਿਹੜੀ ਬੈਸਟ ਡੀਲ ਹੋਏਗੀ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੋ ਇਹਨਾਂ ਸਾਰੀਆਂ ਹੀ ਡੀਲਸ ਲਈ ਕਾਲ ਕਰ ਸਕਦੇ ਹੋ ਨੰਬਰ ਆ 647-201-1313
1: 647-201-1313 thank you so much

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋਏ ਹਾਂ। ਦੋਸਤ ਨੂੰ ਦੱਸ ਦਈਏ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਕਾਫੀ ਵੱਡੇ ਮਲਟੀ ਮਿਲੀਅਨ ਡਾਲਰ ਇਲੀਗਲ ਮੈਰਿਜੁਆਨਾ ਗਰੋ ਅਪ ਬੰਦ ਕਰਨ ਤੋਂ ਬਾਅਦ 1.5 ਮਿਲੀਅਨ ਡਾਲਰ ਦੇ ਬੂਟੇ ਸੀਜ਼ ਕੀਤੇ ਗਏ ਨੇ ਅਤੇ ਦੋ ਬੰਦੇ ਫੜੇ ਗਏ ਨੇ ਅਤੇ ਮੈਂ ਤਾਂ ਹੋ ਗਿਆ ਹੈਰਾਨ ਕਿਉਂਕਿ ਆਪਣੇ ਬ੍ਰੈਂਪਟਨ ਦੇ ਵਿੱਚ ਦੇਸੀ ਨਹੀਂ ਨਿਕਲੇ ਇਸ ਕੰਮ ਦੇ ਵਿੱਚ, ਨਿਕਲੇ ਨੇ ਜ਼ਿੰਮੇਵਾਰ ਬੰਦੇ ਕਿਸੇ ਹੋਰ ਕਮਿਊਨਿਟੀ ਦੇ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ August 4, 2026 ਨੂੰ ਇੱਕ ਕੰਪਲੀਟਲੀ ਸੈਪਰੇਟ ਅਨਰਿਲੇਟਡ ਇਨਵੈਸਟੀਗੇਸ਼ਨ ਦੇ ਲਈ ਉਹਨਾਂ ਦੇ ਆਫਿਸਰਸ ਬ੍ਰੈਂਪਟਨ ਸ਼ਹਿਰ ਦੇ ਵਿੱਚ ਰਦਰਫੋਰਡ ਰੋਡ 'ਤੇ ਇੱਕ ਕਮਰਸ਼ਲ ਯੂਨਿਟ ਦੇ ਲਈ ਸਰਚ ਵਾਰੰਟ ਐਕਸੀਕਿਊਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਇੱਕ ਕਾਫੀ ਵੱਡੇ ਇਲੀਗਲ ਮੈਰਿਜੁਆਨਾ ਗਰੋ ਆਪਰੇਸ਼ਨ ਦੇ ਬਾਰੇ ਪਤਾ ਲੱਗਿਆ। ਸੋ ਉਸ ਟਾਈਮ 'ਤੇ ਟੋਰਾਂਟੋ ਪੁਲਿਸ ਨੇ ਫਿਰ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੂੰ ਕੰਟੈਕਟ ਕੀਤਾ ਜਿਨ੍ਹਾਂ ਦੇ ਕੈਨਬਿਸ ਇਨਫੋਰਸਮੈਂਟ ਟੀਮ ਨੇ ਡਿਪਲੋਏ ਉੱਥੇ ਤੱਕ ਕੀਤਾ ਅਤੇ ਪਤਾ ਕੀਤਾ ਕਿ ਯਾਰ ਹੈਲਥ ਕੈਨੇਡਾ ਤਾਂ ਸਾਨੂੰ ਦੱਸ ਰਹੀ ਆ ਕਿ ਇਹ ਕੋਈ ਵੀ ਲੀਗਲ ਪਰਮਿਟਿਡ ਲਾਈਸੈਂਸਡ ਜਗ੍ਹਾ ਤਾਂ ਹੈ ਹੀ ਨਹੀਂ ਮੈਰਿਜੁਆਨਾ ਨੂੰ ਗਰੋ ਕਰਨ ਲਈ, ਇਹ ਤਾਂ ਕੰਪਲੀਟਲੀ ਆਫ ਦ ਬੁੱਕਸ ਬਲੈਕ ਮਾਰਕੀਟ ਇਲੀਗਲ ਕੰਮ ਹੈ। ਬ੍ਰੈਂਪਟਨ ਸ਼ਹਿਰ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਬੂਟੇ ਲਾਏ ਹੋਏ ਸੀ ਇਹਨਾਂ ਨੇ। ਸੋ ਉਹਨਾਂ ਨੇ ਫਿਰ ਅਗਲੇ ਹੀ ਦਿਨ August 5, 2026 ਨੂੰ OPP ਨੇ ਇਸ ਬ੍ਰੈਂਪਟਨ ਦੇ ਕਮਰਸ਼ਲ ਪ੍ਰਾਪਰਟੀ ਔਨ ਰਦਰਫੋਰਡ ਰੋਡ 'ਤੇ ਸਰਚ ਵਾਰੰਟ ਹਾਸਲ ਕੀਤਾ, ਫਿਰ ਐਕਸੀਕਿਊਟ ਕੀਤਾ ਅਤੇ ਲੱਭਿਆ ਕਿ ਓਵਰ 4,000 ਤੋਂ ਵੀ ਜ਼ਿਆਦਾ ਭੰਗ ਦੇ ਬੂਟੇ, ਨਾਲੇ 23 ਕਿਲੋ ਪਹਿਲਾਂ ਹੀ ਬੂਟਾ ਪ੍ਰੋਸੈਸ ਕੀਤਾ ਹੋਇਆ ਸੀ, ਨਾਲੇ ਕੈਸ਼ ਵੀ ਸੀਜ਼ ਕੀਤਾ। ਕੁੱਲ ਮਿਲਾ ਕੇ ਓਵਰ 1.5 ਮਿਲੀਅਨ ਡਾਲਰ ਦੀ ਸੀਜ਼ਰ ਕੀਤੀ ਗਈ ਹੈ। ਹੁਣ ਦੋ ਬੰਦੇ 43-year-old ਹਾ ਵੈਨ ਠੈਂਗ ਅਤੇ 38-year-old ਵੈਨ ਟਰੂ ਨੋ ਅਰੈਸਟ ਕੀਤੇ ਗਏ ਨੇ ਅਤੇ ਇਹਨਾਂ ਦੇ ਖਿਲਾਫ ਹੁਣ ਪੋਜੈਸ਼ਨ ਫੋਰ ਦ ਪਰਪਸ ਆਫ ਡਿਸਟ੍ਰੀਬਿਊਟਿੰਗ ਐਂਡ ਅਨਆਥੋਰਾਈਜ਼ਡ ਕਲਟੀਵੇਸ਼ਨ ਅੰਡਰ ਦ ਕੈਨਬਿਸ ਐਕਟ ਦੇ ਚਾਰਜਿਸ ਲਏ ਕੀਤੇ ਗਏ ਨੇ। ਪਰ ਇਕੱਲੇ ਕ੍ਰਿਮੀਨਲ ਵਾਇਓਲੇਸ਼ਨ ਨਹੀਂ, ਆਹ ਵੀ ਸੁਣ ਲਓ ਨਵਾਂ ਕੰਮ ਆ। OPP ਨੇ ਸਟੇਟ ਕੀਤਾ ਕਿ ਜਦੋਂ ਉਹਨਾਂ ਦੇ ਆਫਿਸਰਸ ਨੇ ਉਸ ਕਮਰਸ਼ਲ ਬ੍ਰੈਂਪਟਨ ਬਿਲਡਿੰਗ ਦੇ ਵਿੱਚ ਜਾ ਕੇ ਦੇਖਿਆ ਕਿੰਨਾ ਬੁਰਾ ਹਾਲ ਆ, ਤਾਰਾਂ ਤੂਰਾਂ ਇੱਧਰ ਉੱਧਰ ਕੱਢੀਆਂ ਹੋਈਆਂ ਨੇ, ਪਾਣੀ ਪੂਣੀ ਦੀਆਂ ਤਾਰਾਂ ਇੱਧਰ ਉੱਧਰ ਪਾਈਪਾਂ ਕੱਢੀਆਂ ਹੋਈਆਂ ਨੇ, ਇਟਸ ਅ ਗਰੋ ਅਪ ਸੋ ਆਬਵੀਅਸਲੀ ਬਹੁਤ ਹੀ ਜ਼ਿਆਦਾ ਬਿਜਲੀ ਅਤੇ ਬਹੁਤ ਹੀ ਜ਼ਿਆਦਾ ਪਾਣੀ ਅਤੇ ਵਗੈਰਾ ਤਾਂ ਚਾਹੀਦਾ ਹੀ ਚਾਹੀਦਾ, ਲਾਈਟਾਂ ਲੁੱਟ ਤਾਂ ਬਥੇਰੀਆਂ ਲੱਗੀਆਂ ਹੋਣੀਆਂ। ਸੋ ਉਹਨਾਂ ਨੇ ਦੇਖਿਆ ਯਾਰ ਬੁਰਾ ਹਾਲ ਆ, ਬੰਦਾ ਤਾਂ ਉੱਥੇ ਪੈਰ ਧਰ ਕੇ ਤਾਂ ਕਰੰਟ ਹੀ ਲੱਗ ਜੂਗਾ। OPP ਨੇ ਇਸ ਜਗ੍ਹਾ ਨੂੰ ਆਫਿਸ ਆਫ ਦ ਫਾਇਰ ਮਾਰਸ਼ਲ ਤੱਕ ਰੈਫਰ ਕੀਤਾ, ਹੋਰਾਂ ਏਜੰਸੀਜ਼ ਨੂੰ ਵੀ ਤੱਕ ਕੰਟੈਕਟ ਕੀਤਾ ਹੈ ਜੋ ਕਿ ਹੁਣ ਆਪਣੀਆਂ ਆਪਦੀਆਂ ਨਾਨ ਕ੍ਰਿਮੀਨਲ ਇਨਵੈਸਟੀਗੇਸ਼ਨ ਕਰ ਰਹੇ ਨੇ ਕਿਉਂਕਿ ਇਸ ਬ੍ਰੈਂਪਟਨ ਦੇ ਕਮਰਸ਼ਲ ਪ੍ਰਾਪਰਟੀ ਦੇ ਬਹੁਤ ਹੀ ਜ਼ਿਆਦਾ ਸੇਫਟੀ ਹੈਜ਼ਰਡ ਲੱਭੇ ਗਏ, ਬਿਲਡਿੰਗ ਸੇਫਟੀ ਖਾਸ ਇਲੈਕਟ੍ਰੀਕਲ ਇਨਫਰਾਸਟ੍ਰਕਚਰ ਫਾਇਰ ਵਾਇਓਲੇਸ਼ਨ ਐਕਸੈਟਰਾ। ਸੋ ਇਹਨਾਂ ਦੇ ਖਿਲਾਫ ਹੁਣ ਸ਼ਾਇਦ ਮੈਸਿਵ ਫਾਈਨਸ ਵੀ ਜਾਂ ਪ੍ਰਾਪਰਟੀ ਓਨਰ ਦੇ ਖਿਲਾਫ ਵੀ ਮੈਸਿਵ ਫਾਈਨਸ ਵੀ ਲੇ ਕੀਤੇ ਜਾ ਸਕਦੇ ਨੇ ਬ੍ਰੈਂਪਟਨ ਦੇ ਵਿੱਚ ਹੀ ਇਸ ਮੈਸਿਵ ਮੈਰਿਜੁਆਨਾ ਗਰੋ ਅਪ ਹੋਣ ਕਰਕੇ। ਨਾਲੇ ਦੋਸਤੋ ਇਸੇ ਤਰ੍ਹਾਂ ਦੇ ਜਿਹੜੇ ਬ੍ਰੈਂਪਟਨ ਦੇ ਬਦਮਾਸ਼ ਨੇ, ਨਾਲੇ ਆਲੇ ਦੁਆਲੇ ਦੇ ਜਿੰਨੇ ਵੀ ਬਦਮਾਸ਼ ਨੇ, ਉਹਨਾਂ ਨੂੰ ਜ਼ਿਆਦਾ ਆਸਾਨੀ ਲਈ ਟਰੈਕ ਕਰਨ ਦੇ ਲਈ ਅਤੇ ਲੱਭਣ ਦੇ ਲਈ PO ਰੀਜਨਲ ਪੁਲਿਸ ਨੇ ਕੱਲ੍ਹ ਹੀ ਅਨਾਊਂਸ ਕੀਤਾ ਕਿ ਉਹਨਾਂ ਨੇ ਹੁਣ ਸਭ ਤੋਂ ਪਹਿਲਾਂ ਕ੍ਰਾਈਮ ਫਾਈਟਿੰਗ ਹੈਲੋਕਾਪਟਰ ਹਾਸਲ ਕੀਤਾ ਹੈ। ਥੈਂਕ ਯੂ ਮਿਸਟਰ ਫੋਰਡ। PO ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੇ ਆਪਣੇ ਜੁਆਇੰਟ ਏਅਰ ਸਪੋਰਟ ਯੂਨਿਟ ਰਾਹੀਂ ਬ੍ਰੈਂਪਟਨ ਦੇ ਲਈ ਇਕੱਲਾ ਨਹੀਂ ਪਰ ਨਾਲੇ ਮਿਸਸਾਗਾ ਅਤੇ ਕੈਲਡਨ ਦੇ ਲਈ ਵੀ ਸਭ ਤੋਂ ਪਹਿਲਾਂ ਪੁਲਿਸ H125 ਹੈਲੋਕਾਪਟਰ ਹੁਣ ਡਿਲੀਵਰ ਕੀਤਾ ਹੈ ਜੋ ਕਿ PO ਰੀਜਨਲ ਪੁਲਿਸ ਮੇਨਲੀ ਯੂਜ਼ ਕਰੂਗੀ ਇਨ ਬ੍ਰੈਂਪਟਨ ਐਂਡ ਮਿਸਸਾਗਾ ਜਿੱਥੇ ਕਿ ਉਹਨਾਂ ਦੀ ਜੁਰਿਸਡਿਕਸ਼ਨ ਹੈ, ਪਰ ਨਾਲ ਦੀ ਨਾਲ ਨੇਬਰਿੰਗ ਕੈਲਡਨ ਦੇ ਵਿੱਚ ਵੀ ਅਤੇ ਨਾਲ ਦੀ ਨਾਲ ਜੇਕਰ ਕਦੇ OPP ਵਾਲਿਆਂ ਨੂੰ ਵੀ ਲੋੜ ਪੈਂਦੀ ਆ ਉਹ ਵੀ ਇਸ ਹੈਲੋਕਾਪਟਰ ਨੂੰ ਯੂਜ਼ ਕਰ ਸਕਦੇ ਨੇ ਜੋ ਕਿ ਜ਼ਿਆਦਾਤਰ ਤਾਂ ਇਹ ਕਹਿੰਦੇ ਕਿ ਵਰਤਿਆ ਜਾਊਗਾ ਚੋਰੀ ਕੀਤੀਆਂ ਹੋਈਆਂ ਗੱਡੀਆਂ ਵਾਲੇ ਸਸਪੈਕਟਸ ਨੂੰ ਸੜਕਾਂ 'ਤੇ ਹਾਈਵੇਜ਼ 'ਤੇ ਟਰੈਕ ਡਾਊਨ ਕਰਨ ਦੇ ਲਈ ਫਰੋਮ ਅਬਵ, ਨਾਲੇ ਡੇਂਜਰਸ ਡਰਾਈਵਿੰਗ, ਐਕਸਟ੍ਰੀਮ ਸਪੀਡਿੰਗ ਅਤੇ ਓਵਰਆਲ ਸਰਵੇਲੈਂਸ ਪਰਪਸਿਸ ਅਤੇ ਮੇਜਰ ਐਮਰਜੈਂਸੀਜ਼ ਦੇ ਵੱਲ ਉੱਪਰੋਂ ਫਰੋਮ ਅਬਵ ਰਿਸਪੋਂਡ ਕਰਨ ਦੇ ਲਈ। ਸੋ ਚੋਰਾਂ ਲਈ ਇੱਕ ਹੋਰ ਖਤਰਾ, ਹੁਣ ਇੱਥੇ ਬ੍ਰੈਂਪਟਨ ਅਤੇ ਆਲੇ ਦੁਆਲੇ ਪਹਿਲਾ ਹੈਲੋਕਾਪਟਰ ਮਿਲ ਗਿਆ ਹੈ ਸਾਡੇ ਪੁਲਿਸ ਵਾਲਿਆਂ ਨੂੰ। ਨਾਲ ਦੇ ਨਾਲ ਦੋਸਤੋ ਇਸ ਗੱਲ ਦੇ ਬਾਵਜੂਦ ਕਿ ਪਿਛਲੇ ਕਈ ਦਿਨਾਂ ਤੋਂ, ਇਨਫੈਕਟ ਆਲਮੋਸਟ 2 ਹਫ਼ਤਿਆਂ ਤੋਂ ਬਹੁਤ ਹੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹੀ ਐਵਰੀ ਨਿਊਜ਼ ਪੇਪਰ, ਐਵਰੀ TV ਸਟੇਸ਼ਨ, ਐਕਸੈਟਰਾ ਐਕਸੈਟਰਾ,
ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਕੈਨੇਡਾ ਕਈ ਕਨਸੈਸ਼ਨਸ ਦੇ ਕੇ US ਤੋਂ ਅਗਲੇ ਹਫ਼ਤੇ ਨਵੇਂ 50% ਦੇ ਟੈਰਿਫਸ ਲਗਾਉਣ ਤੋਂ ਰੋਕ ਰਿਹਾ ਹੈ ਅਤੇ ਟੈਰਿਫ ਰਿਲੀਫ ਹਾਸਲ ਕਰ ਰਿਹਾ ਹੈ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪ੍ਰਪੋਜ਼ਲ ਪੇਸ਼ ਕਰਨ ਤੋਂ ਬਾਅਦ ਜੋ ਕਿ ਅਗਲੇ ਹਫ਼ਤੇ ਮੰਡੇ ਨੂੰ ਪ੍ਰਪੋਜ਼ਲ ਪੇਸ਼ ਹੋਣੀ ਸੀ ਆਹੀ ਲੀਕਡ ਇਨਫੋਰਮੇਸ਼ਨ ਦੱਸ ਰਹੀ ਸੀ ਆਹੀ ਇਨਫੋਰਮੇਸ਼ਨ ਫਰੋਮ ਕੌਨਫੀਡੈਂਸ਼ੀਅਲ ਸੋਰਸਿਸ ਦੱਸ ਰਹੀ ਸੀ ਕਿ ਮੰਡੇ ਨੂੰ ਜਾ ਕੇ ਦੋਨੇ ਮੁਲਕਾਂ ਦੇ ਟਾਪ ਟ੍ਰੇਡ ਰੈਪ੍ਰਜੈਂਟੇਟਿਵਸ ਬਾਬੇ ਟਰੰਪ ਨੂੰ ਪ੍ਰਪੋਜ਼ਲ ਪੇਸ਼ ਕਰਨਗੇ ਜਿਹਦੇ ਨਾਲ ਇਹ ਰਿਲੀਫ ਸਾਨੂੰ ਮਿਲ ਸਕਦੀ ਹੈ ਨਵੇਂ ਟੈਰਿਫ ਨਹੀਂ ਲੱਗਣਗੇ ਅਤੇ ਸੈਕਟੋਰਲ ਟੈਰਿਫ ਘਟਾਏ ਜਾਣਗੇ ਹੁਣ ਕਈ ਕੌਨਫੀਡੈਂਸ਼ੀਅਲ ਸੋਰਸਿਸ ਤਾਂ ਕੈਨੇਡੀਅਨ ਪ੍ਰੈਸ ਨੂੰ ਦੱਸ ਰਹੇ ਨੇ ਅਤੇ ਇਹ ਸੋਰਸਿਸ ਇਕੱਲੇ ਕੈਨੇਡੀਅਨ ਨਹੀਂ ਅਮੈਰੀਕਨ ਵੀ ਨੇ ਦੋਨੇ ਸਾਈਡਸ ਆਫ ਦ ਬੋਰਡਰ ਤੋਂ ਕੌਨਫੀਡੈਂਸ਼ੀਅਲ ਸੋਰਸਿਸ ਦੱਸ ਰਹੇ ਨੇ ਕਿ ਕੈਨੇਡਾ ਅਤੇ US ਹੁਣ ਅਚਾਨਕ ਇੱਕ ਟੈਰਿਫ ਡੀਲ ਬਣਾਉਣ ਦੇ ਲਈ ਤਿਆਰ ਹੀ ਨਹੀਂ ਹੋਏ ਕਿਉਂਕਿ ਕੈਨੇਡਾ ਅਨਸੈਟਿਸਫਾਈਡ ਹੈ ਖੁਸ਼ ਨਹੀਂ ਹੈ ਤਿਆਰ ਨਹੀਂ ਹੈ US ਦੇ ਲੇਟੈਸਟ ਆਫਰ ਨੂੰ ਐਕਸੈਪਟ ਕਰਨ ਦੇ ਲਈ ਫਿਰ ਵੀ ਅੱਜ ਹੀ 4:30 PM ਅ ਲਿਟਲ ਵਾਈਲ ਅਗੋ ਘੰਟਾ ਕੁ ਪਹਿਲਾਂ ਬੇਸਿਕਲੀ ਅੱਜ ਹੀ 4:30 PM ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲੋਂਕ ਅਤੇ ਚੀਫ ਟ੍ਰੇਡ ਨੈਗੋਸ਼ੀਏਟਰ ਜੈਨਿਸ ਸ਼ਰੈਟ ਵਾਈਟ ਹਾਊਸ ਦੇ ਬਿਲਕੁਲ ਨਾਲ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗਰੀਅਰ ਦੇ ਆਫਿਸ ਦੇ ਵਿੱਚ ਪਹੁੰਚੇ ਉੱਥੇ ਹਜੇ ਬੈਠੇ ਆ ਉਹਦੇ ਨਾਲ ਇੱਕ ਲਾਸਟ ਮਿੰਟ ਮੀਟਿੰਗ ਕਰ ਰਹੇ ਆ ਇਹ ਜਿਹੜਾ ਮਿਸਟਰ ਜੇਮਸਨ ਗਰੀਅਰ ਹੈ ਟਰੰਪ ਦਾ ਟਾਪ ਬੰਦਾ ਟ੍ਰੇਡ ਦੇ ਲਈ ਉਹਨੇ ਆਪਦੇ ਦਫ਼ਤਰ ਤੱਕ ਤੁਰਦੇ ਤੁਰਦੇ ਹੋਏ ਮੀਡੀਆ ਨੂੰ ਕੀ ਕਿਹਾ ਜਦੋਂ ਉਹਨਾਂ ਨੇ ਪੁੱਛਿਆ ਕਿ ਭਾਈ ਕੈਨੇਡਾ ਅੱਜ ਤੁਸੀਂ ਕੀ ਕਰਨਾ ਉਹਨੇ ਕਿਹਾ ਇਟਸ ਜਸਟ ਅਨਦਰ ਡੇ ਇਨ ਦਾ ਆਫਿਸ ਯਾਨੀ ਕਿ ਕੋਈ ਵੱਡੀ ਗੱਲ ਤਾਂ ਹੈ ਨਹੀਂ ਸਾਨੂੰ ਤਾਂ ਵੱਡੀ ਗੱਲ ਨਹੀਂ ਇਹਨਾਂ ਨੇ ਕਰਨਾ ਕੁਛ ਨਹੀਂ ਕਰਨਾ ਡੀਲ ਬਣਾਉਣੀ ਨਹੀਂ ਬਣਾਉਣੀ ਆ ਸਾਡੇ ਲਈ ਤਾਂ ਜਸਟ ਅਨਦਰ ਡੇ ਇਨ ਦਾ ਆਫਿਸ ਚਲੋ ਚਲੋ ਦ ਕਲੋਕ ਇਜ਼ ਟਿਕਿੰਗ ਅਗਲੇ ਹਫ਼ਤੇ ਵੈਨਸਡੇ ਆਗਸਟ 19 ਨੂੰ US ਦੇ ਵੱਲੋਂ ਤਕਰੀਬਨ $28-29 billion ਆਫ ਕੈਨੇਡੀਅਨ ਗੁੱਡਸ ਜੋ ਕਿ ਤਕਰੀਬਨ 5% ਆਫ ਆਲ ਗੁੱਡਸ ਫਰੋਮ ਕੈਨੇਡਾ ਟੂ ਦ US ਹੈ ਈਵਨ ਜਿਹੜੇ USMCA ਕੰਪਲਾਇੰਟ ਗੁੱਡਸ ਨੇ ਉਹਨਾਂ 'ਤੇ ਨਵਾਂ ਬਹੁਤ ਵੱਡਾ 50% ਦਾ ਟੈਰਿਫ ਸ਼ੁਰੂ ਹੋਣ ਵਾਲਾ ਹੈ ਇਨ ਜਸਟ ਅ ਫਿਊ ਡੇਜ਼ ਵੈਨਸਡੇ ਆਗਸਟ 19 ਨੂੰ ਅਤੇ ਗੱਲ ਬਾਰ ਬਾਰ ਮੈਂ ਕਹਿ ਰਿਹਾ ਕਿ ਸਾਡਾ ਇੰਨਾ ਸਿਆਣਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇੰਨੇ ਵੱਡੇ ਡੈਡਲਾਈਨ ਤੋਂ ਪਹਿਲਾਂ ਅੱਗ ਲੱਗੀ ਹੋਈ ਆ ਅੱਧੇ ਅੰਥੇਰੀਓ ਅੱਧੇ BC ਨੂੰ ਲੋਕ ਇੱਕ ਵੋਰ ਜ਼ੋਨ ਦੇ ਵਿੱਚੋਂ ਐਂ ਲੱਗਦਾ ਹੈ ਬੰਬ ਬੁੰਬ ਸਿੱਟੇ ਹੋਏ ਨੇ ਅੱਗ ਨਹੀਂ ਜਾਂ ਲੱਗੀ ਹੋਈ ਆ ਆਪਦੇ ਘਰਾਂ ਨੂੰ ਸੜਦੇ ਹੋਏ ਜਲਦੇ ਹੋਏ ਭੱਜ ਰਹੇ ਨੇ ਮੌਤਾਂ ਤੱਕ ਵੀ ਆਲਰੇਡੀ ਹੋ ਗਈਆਂ ਨੇ ਘਰ ਤਬਾਹ ਹੋ ਗਿਆ ਖੇਤੀ ਖੂਤੀ ਸਾਰਾ ਕੁਛ ਤਬਾਹ ਹੋ ਗਿਆ ਹੈ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਨੇ BC ਦੇ ਵਿੱਚ ਰੋਜ਼ੀ ਰੋਟੀ ਲੋਕਾਂ ਦੇ ਗਈ ਆ ਘਰ ਗਏ ਨੇ ਕੰਮ ਕਾਰੋਬਾਰ ਗਏ ਨੇ ਅਤੇ ਸਾਡਾ PM ਕੀ ਕਰ ਰਿਹਾ ਹੈ ਇਟਲੀ ਦੇ ਵਿੱਚ ਠਸਕਨੀ ਦੇ ਵਿੱਚ ਸਾਡੀ ਕੈਨੇਡੀਅਨ ਇੱਥੇ BC ਦੀ ਵਾਈਨ ਛੱਡੋ ਕਹਿੰਦਾ ਮੈਂ ਤਾਂ ਪੀਣੀ ਆ ਇਟਾਲੀਅਨ ਟਸਕਨੀ ਦੀ ਵਾਈਨ ਇਹ ਵਕੇਸ਼ਨ 'ਤੇ ਗਿਆ ਹੈ ਇੰਨਾ ਸਿਆਣਾ ਬੰਦਾ ਨਿਕਲਣਾ ਕੁਛ ਹੋ ਰਹੀ ਹੈ ਵਕੇਸ਼ਨ ਵਕੂਸ਼ਨ ਕੁਛ ਵੀ ਨਹੀਂ ਹੈਗਾ ਜੇ ਤੁਸੀਂ ਕਨਸਪੀਰੇਸੀ ਥਿਅਰੀਸ ਕਹਿਣਾ ਚਾਹੁੰਦੇ ਹੋ ਕਹਿ ਲਓ ਕਨਸਪੀਰੇਸੀ ਥਿਅਰੀਸ ਤਾਂ ਬੇਸਿਕਲੀ 6 ਅੱਗੇ ਹੀ ਹੁੰਦੇ ਆ ਲੋਕਾਂ ਤੋਂ ਮਿਸਟਰ ਜਸਟਿਨ ਟਰੂਡੋ ਅਤੇ ਉਹਦੀ ਸਹੇਲੀ ਵੀ ਉੱਥੇ ਸੇਮ ਟਾਈਮ 'ਤੇ ਇਟਲੀ ਦੇ ਵਿੱਚ ਨੇ ਹੋਰ ਵੀ ਪਤਾ ਨਹੀਂ ਕਿੰਨੇ WEF ਅਤੇ ਪੱਪੜ ਮਾਸਟਰ ਵੀ ਨਾਲ ਬੈਠੇ ਹੋਣੇ ਆ ਉੱਥੇ ਵੀ ਪਤਾ ਨਹੀਂ ਕਿਹੜੀਆਂ ਸਲਾਹਾਂ ਹੁਣ ਕੀਤੀਆਂ ਜਾ ਰਹੀਆਂ ਨੇ ਇੰਨਾ ਹੀ WEF ਚੇਲਿਆਂ ਪੱਪੜ ਦੇ ਵੱਲੋਂ ਇਕੱਲਾ ਕੋਈ ਵਕੇਸ਼ਨ ਨਹੀਂ ਹੁਕਮ ਜੋ ਵੀ ਨਵੇਂ ਆਰਡਰ ਨੇ ਉਹੀ ਲੈਣ ਗਿਆ ਹੈ ਮਿਸਟਰ ਕਾਰਨੀ ਆਪਦੇ ਜਿਹੜੇ ਪਾਪੜ ਮਾਸਟਰ ਨੇ ਉਹਨਾਂ ਤੋਂ ਸੋ ਐਨੀਵੇਜ਼ ਲੱਗਦਾ ਤਾਂ ਸੀ ਕੱਲ੍ਹ ਤੱਕ ਹੀ ਕਿ ਡੀਓ ਜ਼ਾਮੋਸ ਡਨ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲੋਂਕ ਅਤੇ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗਰੀਅਰ ਸਾਰੇ ਹੀ ਸੋਰਸਿਸ ਕਹਿ ਰਹੇ ਸੀ ਕੱਲ੍ਹ ਤੱਕ ਹੀ ਕਹਿ ਰਹੇ ਸੀ ਕਿ ਇਹ ਦੋਨੇ ਇਕੱਠੇ ਹੋ ਕੇ ਜਾ ਕੇ ਅਗਲੇ ਹਫ਼ਤੇ ਮੰਡੇ ਅਗਸਤ 17, 2026 ਨੂੰ ਇਨ ਪਰਸਨ US ਪ੍ਰੈਜ਼ੀਡੈਂਟ ਡੋਨਲਡ ਟਰੰਪ ਤੱਕ ਪ੍ਰਪੋਜ਼ਲ ਪੇਸ਼ ਕਰਨਗੇ ਕਈ ਕੈਨੇਡੀਅਨ ਕਨਸੈਸ਼ਨਸ ਦੇ ਨਾਲ ਜਿਵੇਂ ਕਿ ਸਾਰੇ ਤੇ ਸਾਰੇ ਪ੍ਰੋਵਿੰਸ਼ਲੀ ਐਂਡ ਟੈਰੀਟੋਰੀਅਲੀ ਓਨ ਠੇਕੇ LCBO ਐਕਸੈਟਰਾ ਲਿਕਰ ਸਟੋਰਸ ਉਹਨਾਂ ਵਿੱਚ ਅਮੈਰੀਕਨ ਦਾਰੂ ਫਿਰ ਤੋਂ ਰੱਖੀ ਜਾਊਗੀ ਵੇਚੀ ਜਾਊਗੀ ਕੈਨੇਡਾ ਕੋਈ ਵੀ ਐਨਰਜੀ ਜਾਂ ਕ੍ਰਿਟੀਕਲ ਐਕਸਪੋਰਟ ਸਪੈਸ਼ਲੀ ਮਿਨਰਲਸ ਐਕਸੈਟਰਾ ਯੂਰੇਨੀਅਮ ਐਕਸੈਟਰਾ ਐਕਸਪੋਰਟ ਕਰਨਾ ਚਾਹੁੰਦਾ ਹੈ ਵੇਚਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਅਮਰੀਕਾ ਨੂੰ ਪੁੱਛਣਾ ਪਊਗਾ ਡੀ ਯੂ ਵਾਂਟ ਦਿਸ ਲੈਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਹਾਂ ਚੱਕੋ ਜੀ ਆਹ ਪ੍ਰਾਈਸ ਹੈ ਨਾ ਫਿਰ ਹੀ ਜਾ ਕੇ ਤੀਜੇ ਮੁਲਕ ਨੂੰ ਪੁੱਛਿਆ ਜਾ ਸਕਦਾ ਹੈ ਨਾਲੇ
ਆਟੋਮੋਬਾਈਲਸ ਤੇ ਨਾਲੇ ਹੋਰਾਂ ਵੀ ਜਿਹੜੇ ਸਾਡੇ ਕੰਪੀਟੀਟਿਵ ਨੇ ਉਹ ਹਟਾਏ ਜਾਣਗੇ। ਵੱਡੇ ਵੱਡੇ ਕਨਸੈਸ਼ਨਸ ਇਹਨਾਂ ਨੇ ਲਿਸਟ 2 ਹਫ਼ਤਿਆਂ ਤੋਂ ਪੇਸ਼ ਕੀਤੀ ਹੋਈ ਆ ਕੰਫੀਡੈਂਸ਼ਲ ਸੋਰਸਿਸ ਨੇ ਮੇਨ ਸਟ੍ਰੀਮ ਮੀਡੀਆ ਨੂੰ। ਕੱਲ੍ਹ ਤੱਕ ਤਾਂ ਲੱਗਦਾ ਸੀ ਕਿ ਆਹ 4-5 ਵੱਡੇ ਵੱਡੇ ਕੈਨੇਡੀਅਨ ਕਨਸੈਸ਼ਨਸ ਦੇ ਨਾਲ ਸ਼ਾਇਦ ਅਗਲੇ ਹਫ਼ਤੇ 50% ਦੇ ਨਵੇਂ ਟੈਰਿਫਸ ਔਨ ਕੈਨੇਡਾ ਨਹੀਂ ਲਾਏ ਜਾਣਗੇ ਅਤੇ ਸਾਡੇ ਗੱਡੀਆਂ 'ਤੇ ਸਟੀਲ 'ਤੇ ਲੰਬਰ 'ਤੇ ਅਲੂਮੀਨੀਅਮ 'ਤੇ ਲੱਗੇ ਹੋਏ ਜਿਹੜੇ ਸੈਕਸ਼ਨ 232 ਦੇ ਸੈਕਟੋਰਲ ਟੈਰਿਫਸ ਹਨ ਉਹ ਵੀ ਕੁਛ ਪਰਸੈਂਟ ਨਾਲ ਘਟਾਏ ਜਾਣਗੇ। ਪਰ ਹੁਣ ਇਹ ਸਭ 'ਤੇ ਸੀਰੀਅਸ ਡਾਊਟ ਸ਼ੱਕ ਕੈਸਟ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਕੱਲ੍ਹ ਸ਼ਾਮ ਹੀ CBC ਨੇ ਖਬਰ ਬ੍ਰੇਕ ਕੀਤੀ। ਹੁਣ ਤੱਕ ਤਾਂ ਮਲਟੀਪਲ ਡਿਫਰੈਂਟ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਖਬਰ ਪੇਸ਼ ਕਰ ਰਹੇ ਨੇ ਕਿ ਦੋਨੇ ਸਾਈਡਸ ਦਾ ਬੋਰਡਰ ਕੈਨੇਡੀਅਨ ਐਂਡ ਅਮੈਰੀਕਨ ਕੌਨਫੀਡੈਂਸ਼ਲ ਹਾਈ ਰੈਂਕਿੰਗ ਸੋਰਸਿਸ ਨੇ ਇਹਨਾਂ ਨੂੰ ਹੁਣ ਦੱਸਿਆ ਹੈ ਕਿ ਇਸ ਗੱਲ ਦੇ ਬਾਵਜੂਦ ਕਿ ਸਭ ਕੁਛ ਹੀ ਸਾਰੇ ਵੱਡੇ ਵੱਡੇ ਮੋਟੇ ਮੋਟੇ ਪੁਆਇੰਟਸ ਹੀ ਨੈਗੋਸ਼ੀਏਟ ਹੋ ਗਏ ਸੀ। ਹੁਣ ਆਲ ਆਫ ਅ ਸਡਨ ਇਹ ਕਹਿ ਰਹੇ ਨੇ ਕਿ ਪਰਸੋਂ ਹੀ ਟਿਊਜ਼ਡੇ August 11, 2026 ਨੂੰ US ਟ੍ਰੇਡ ਰੈਪ੍ਰਜੈਂਟੇਟਿਵਸ ਨੇ ਅਚਾਨਕ ਇੱਕ ਨਵੀਂ ਪ੍ਰਪੋਜ਼ਲ ਪੇਸ਼ ਕੀਤੀ ਕੈਨੇਡੀਅਨ ਟ੍ਰੇਡ ਰੈਪ੍ਰਜੈਂਟੇਟਿਵਸ ਨੂੰ ਕਿ ਬੇਸ਼ੱਕ ਅਸੀਂ ਤੁਹਾਡੇ 'ਤੇ ਲਾਏ ਹੋਏ ਸੈਕਟੋਰਲ ਟੈਰਿਫਸ ਗੱਡੀਆਂ 'ਤੇ ਸਟੀਲ 'ਤੇ ਅਲੂਮੀਨੀਅਮ 'ਤੇ ਲੰਬਰ 'ਤੇ ਘਟਾਵਾਂਗੇ ਜ਼ਰੂਰ, ਪਰ ਓਨਾ ਨਹੀਂ ਘਟਾਉਣਾ ਜਿੰਨਾ ਤੁਸੀਂ ਮੰਗ ਕਰ ਰਹੇ ਹੋ। ਓਨਾ ਪਰਸੈਂਟ ਰਿਡਕਸ਼ਨ ਨਹੀਂ ਪੇਸ਼ ਹੋਊਗਾ। ਇਟ ਵਿਲ ਬੀ ਜਸਟ ਅ ਮਾਈਨਰ ਥਿੰਗ, ਨਾਟ ਅ ਮੇਜਰ ਥਿੰਗ। ਸੋ ਜਿੰਨਾ ਕੈਨੇਡੀਅਨਸ ਦੇਖਣਾ ਚਾਹੁੰਦੇ ਆ ਓਨਾ ਰਿਲੀਫ ਤਾਂ ਮਿਲਣਾ ਹੀ ਨਹੀਂ ਹੈਗਾ, ਭਾਵੇਂ ਅਸੀਂ ਹੋਰ ਅਤੇ ਹੋਰ ਅਤੇ ਹੋਰ ਕਨਸੈਸ਼ਨਸ ਦੇਣ ਲਈ ਤਿਆਰ ਹੋ ਗਿਆ। ਅਸੀਂ ਨਹੀਂ, ਵੈਸੇ ਸਾਡੀ ਸਰਕਾਰ। ਸੋ ਦੋਨੇ ਸਾਈਡਸ ਆਫ ਦਾ ਬੋਰਡਰ ਦੇ ਕੌਨਫੀਡੈਂਸ਼ਲ ਸੋਰਸਿਸ ਹੁਣ ਕਹਿ ਰਹੇ ਨੇ ਕਿ ਕੈਨੇਡੀਅਨ ਗਵਰਨਮੈਂਟ ਇਸ ਨਵੀਂ ਪ੍ਰਪੋਜ਼ਲ ਦੇ ਨਾਲ ਬਿਲਕੁਲ ਵੀ ਨਹੀਂ ਖੁਸ਼ ਹਨ, ਬਿਲਕੁਲ ਵੀ ਨਹੀਂ ਸੈਟਿਸਫਾਈਡ ਹਨ। ਮਤਲਬ ਉਹਨਾਂ ਨੂੰ ਲੱਗਦਾ ਹੈ ਹੀ ਨਹੀਂ ਕਿ ਇਹਨੂੰ ਰੱਖਣ ਦੀ ਜਾਂ ਐਕਸੈਪਟ ਕਰਨ ਦੀ ਕੋਈ ਜ਼ਰੂਰਤ ਹੈ। US ਨੂੰ ਇੰਨੇ ਜ਼ਿਆਦਾ ਕਨਸੈਸ਼ਨ ਦੇ ਕੇ ਬਦਲੇ ਵਿੱਚ ਇਹ ਫਾਇਦੇਮੰਦ ਡੀਲ ਹੈ ਨਹੀਂ। ਐਂਡ ਯੂ ਨੋ ਕਿ ਮਿਸਟਰ ਕਾਰਨੀ ਹੁਣ 18 ਮਹੀਨਿਆਂ ਤੋਂ ਆਹੀ ਇੱਕ ਗੱਲ ਬਾਰ ਬਾਰ ਰਿਪੀਟ ਕਰ ਰਿਹਾ, ਨੋ ਡੀਲ ਇਜ਼ ਬੈਟਰ ਦੈਨ ਅ ਗੁੱਡ ਬੈਡ ਡੀਲ, ਅਤੇ ਅਸੀਂ ਇੱਕ ਮਾੜੀ ਡੀਲ ਨਹੀਂ ਐਕਸੈਪਟ ਕਰਾਂਗੇ, ਇੱਕ ਡੀਲ ਬਸ ਐਕਸੈਪਟ ਕਰਨ ਦੇ ਖਾਤਰ। ਹੁਣ ਕਈ ਕੌਨਫੀਡੈਂਸ਼ਲ ਸੋਰਸਿਸ ਮੇਨ ਸਟ੍ਰੀਮ ਮੀਡੀਆ ਨੂੰ ਦੱਸ ਵੀ ਚੁੱਕੇ ਹਨ ਕਿ ਸਾਡੇ ਕੈਨੇਡੀਅਨ ਗਵਰਨਮੈਂਟ ਦੇ ਜਿਹੜੇ ਰੈਪ੍ਰਜੈਂਟੇਟਿਵਸ ਨੇ ਇਹ ਪਿਛਲੇ 3 ਹਫ਼ਤਿਆਂ ਤੋਂ ਜਦੋਂ ਤੋਂ ਇਹ ਨਵਾਂ 50% ਟੈਰਿਫ ਅਨਾਊਂਸ ਕੀਤਾ ਗਿਆ, ਜਦੋਂ ਤੋਂ ਕਾਰਨੀ ਅਤੇ ਟਰੰਪ ਨੇ ਕਿਹਾ ਕਿ ਅਸੀਂ ਰੈਂਪ ਅਪ ਕਰਾਂਗੇ, ਐਸਕਲੇਟ ਕਰਾਂਗੇ ਟ੍ਰੇਡ ਨੈਗੋਸ਼ੀਏਸ਼ਨ ਨੂੰ, ਪਿਛਲੇ 3 ਹਫ਼ਤਿਆਂ ਤੋਂ ਬਾਰ ਬਾਰ ਸਾਡੀ ਚੀਫ ਟ੍ਰੇਡ ਨੈਗੋਸ਼ੀਏਟਰ ਜੈਨਸ ਸ਼ਰੈ ਗੱਲ ਰਿਪੀਟ ਕਰਦੀ ਆਪਦੀ ਆ ਰਹੀ ਹੈ US ਕਾਊਂਟਰ ਪਾਰਟਸ ਨੂੰ ਕਿ ਜੇਕਰ ਹੁਣ ਵੈਂਸਡੇ August 19, 2026 ਨੂੰ ਵਾਕੇ ਹੀ ਡੋਨਲਡ ਟਰੰਪ ਬੰਬ ਨਵਾਂ ਸਿੱਟਦਾ ਸਾਡੇ ਹੈੱਡ ਟਾਪ 'ਤੇ, ਨਵਾਂ ਟੈਰਿਫ ਸ਼ੁਰੂ ਕਰਦਾ ਹੈ 28-29 ਬਿਲੀਅਨ ਦੇ ਗੁੱਡਸ 'ਤੇ, USMCA ਕੰਪਲਾਇੰਟ ਗੁੱਡਸ 'ਤੇ, ਤਕਰੀਬਨ 5% ਆਫ ਆਲ ਗੁੱਡਸ ਵੀ ਸੈਂਟ ਅਮੈਰੀਕਾ 'ਤੇ, ਕੋਈ ਛੋਟੀ ਮੋਟੀ ਲੈਫਿੰਗ ਗਿਣਤੀ ਨਹੀਂ ਹੈਗੀ, ਫਿਰ ਕੈਨੇਡਾ ਦੇ ਵਿੱਚ ਪੋਲੀਟੀਕਲ ਐਪਟਾਈਟ ਰਹਿਣੀ ਨਹੀਂ ਹੈਗੀ, ਨਾ ਤਾਂ ਲੋਕਾਂ ਦੇ ਵਿੱਚ ਨਾ ਤਾਂ ਪ੍ਰੀਮੀਅਰਸ ਦੇ ਵਿੱਚ, ਉਹ ਚੁੱਪ ਚਾਪ ਨਹੀਂ ਬੈਠਣਗੇ, ਉਹ ਬਦਲਾ ਦੀ ਮੰਗ ਕਰਨਗੇ, ਅਤੇ ਪ੍ਰੀਮੀਅਰਸ ਨੂੰ ਕੰਟਰੋਲ ਕੀਤਾ ਹੀ ਨਹੀਂ ਜਾ ਸਕਦਾ, ਉਹ ਆਪਦੀ ਤੱਕ ਵੀ ਫਿਰ ਮਨ ਮਰਜ਼ੀ ਕਰ ਸਕਦੇ ਨੇ। ਜਿਵੇਂ ਕਿ ਫੋਰਡ ਕਹਿੰਦਾ ਆ ਰਿਹਾ ਹੈ ਅਸੀਂ ਬਿਜਲੀ ਬੰਦ ਕਰ ਦਾਂਗੇ, ਐਕਸੈਟਰਾ ਐਕਸੈਟਰਾ। ਸੋ ਪੋਲੀਟੀਕਲ ਐਪਟਾਈਟ ਕੋਈ ਰਹਿਣੀ ਨਹੀਂ, ਜੇ ਤੁਸੀਂ ਨਵਾਂ ਟੈਰਿਫ ਲਾਉਂਦੇ ਹੋ ਫਿਰ ਸਾਡੇ ਹੱਥ ਖੜ੍ਹੇ ਨੇ, ਫਿਰ ਸਾਡੀ ਜ਼ਿੰਮੇਵਾਰੀ ਰਹੀ ਨਹੀਂ ਹੈਗੀ, ਅਸੀਂ ਪ੍ਰੀਮੀਅਰਸ ਅਤੇ ਲੋਕਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਜੋ ਕਿ ਲੋਕ ਤੁਹਾਡੇ US ਪ੍ਰੋਡਕਟਸ ਅਤੇ ਟਰੈਵਲ ਨੂੰ ਸ਼ਾਇਦ ਹੋਰ ਵੀ ਬੋਇਕਾਟ ਕਰਨਗੇ, ਅਤੇ ਨਾਲ ਦੀ ਨਾਲ ਪ੍ਰੀਮੀਅਰ ਸ਼ਾਇਦ ਹੋਰ ਵੀ ਪੰਗੇ ਪੇਸ਼ ਕਰਨਗੇ, ਇਕੱਲੀ ਦਾਰੂ ਨਹੀਂ ਸ਼ਾਇਦ ਹੋਰਾਂ ਵੀ ਚੀਜ਼ਾਂ 'ਤੇ ਫਿਰ ਬੋਇਕਾਟ ਹੋ ਸਕਦਾ ਹੈ। ਸੋ ਆਹ ਜੈਨਸ ਸ਼ਰੈਟ ਨੇ ਬਾਰ ਬਾਰ ਕਿਹਾ ਹੈ ਫੋਰ ਦ ਪਾਸਟ 3 ਵੀਕਸ ਕਿ ਪਲੀਜ਼ ਆਹ ਕੰਮ ਨਾ ਕਰ ਦਿਓ ਵੈਂਸਡੇ August 19 ਨੂੰ, ਕਿਉਂਕਿ ਫਿਰ ਤਾਂ ਸਾਡੇ ਹੱਥ ਖੜ੍ਹੇ ਨੇ, ਫਿਰ ਅਸੀਂ ਵੀ ਨਹੀਂ ਕੁਛ ਕਰ ਸਕਦੇ, ਕਰਨ ਲਾਇਕ ਹੀ ਨਹੀਂ ਹੈਗੇ। ਸੋ ਸਾਨੂੰ ਹੁਣ ਦੋਸਤੋ ਪਤਾ ਹੀ ਹੈਗਾ ਕਿ ਜੇ ਹੁਣ ਅਸੀਂ ਯਾਨੀ ਕਿ ਕੈਨੇਡੀਅਨ ਸਰਕਾਰ ਜਾਂ ਪ੍ਰੋਵਿੰਸ਼ੀਅਲ ਟੈਰੀਟੋਰੀਅਲ ਸਰਕਾਰ ਕੋਈ ਵੀ ਵੈਂਸਡੇ ਟੈਰਿਫਸ ਜੇਕਰ ਲੱਗਦੇ ਨੇ ਕਾਊਂਟਰ ਮੈਜ਼ਰ ਪੇਸ਼ ਕਰਦੇ ਹਾਂ,
ਕੋਈ ਕਾਊਂਟਰ ਟੈਰਿਫ ਪੇਸ਼ ਕਰਦੇ ਹਾਂ, ਕੋਈ ਨਵਾਂ ਮੰਨ ਲਓ ਡਗ ਫੋਰਡ ਕਹਿੰਦਾ ਕਿ ਅਸੀਂ ਬੋਰਡਰਿੰਗ ਸਟੇਟਸ 'ਤੇ ਬਿਜਲੀ ਦਾ 50% ਖਰਚਾ ਵਧਾ ਦੇਣਾ ਹੈ, ਐਕਸੈਟਰਾ ਐਕਸੈਟਰਾ। ਸਾਨੂੰ ਪਤਾ ਹੈ ਕਿ ਕੋਈ ਵੀ ਰਿਟੈਲੀਏਸ਼ਨ, ਕੋਈ ਵੀ ਐਸਕਲੇਸ਼ਨ ਅਨਐਂਸਰਡ ਤਾਂ ਨਹੀਂ ਜਾਣਾ। ਠਿਟ ਫਰ ਠੈਟ, ਵਨ ਫਰ ਵਨ, ਆਏ ਫਰ ਆਏ, ਮੁੱਕਾ ਫਰ ਮੁੱਕਾ, ਠੇਰਫ ਫਰ ਠੇਰਫ ਦਾ ਬਦਲਾ ਹੁਣ ਤੱਕ ਤਾਂ ਬਹੁਤ ਵੱਡਾ ਅਤੇ ਬਹੁਤ ਭਾਰਾ ਸਾਡੇ ਪੂਰੇ ਇਕਾਨਮੀ 'ਤੇ, ਇੰਪਲੋਇਮੈਂਟ 'ਤੇ, ਇਨਵੈਸਟਮੈਂਟ 'ਤੇ ਤਾਂ ਰਿਹਾ ਹੈਗਾ। ਸੋ ਯੂ ਕੈਨ ਓਨਲੀ ਇਮੈਜਿਨ ਕਿ ਜੇਕਰ ਕੰਮ ਐਸਕਲੇਟ ਹੁੰਦਾ ਹੈ, ਜੇ ਤੁਹਾਨੂੰ ਲੱਗਿਆ ਹੁਣ ਤੱਕ ਇਕਾਨਮੀ ਖਰਾਬ ਆ, ਫਿਰ ਦੇਖੀ ਚੱਲੋ, ਫਿਰ ਤਾਂ ਲੋਕਾਂ ਨੇ ਰੋਣ ਹੀ ਲੱਗ ਜਾਣਾ ਹੈ। ਸੋ ਹੁਣ ਇਹ ਕੌਨਫੀਡੈਂਸ਼ੀਅਲ ਸੋਰਸਿਸ ਮੇਨ ਸਟ੍ਰੀਮ ਮੀਡੀਆ ਨੂੰ ਦੱਸ ਰਹੇ ਨੇ ਕਿ ਕੈਨੇਡੀਅਨ ਗਵਰਨਮੈਂਟ ਟ੍ਰੇਡ ਟਾਕਸ ਤੋਂ ਤੁਰਨ ਦੇ ਲਈ ਤਿਆਰ ਨੇ। ਕਰ ਲਓ ਗੱਲ ਯਾਰ, 18 ਮਹੀਨੇ ਹੋ ਗਏ, ਬੰਦਾ ਤਾਂ ਚੋਣਾਂ ਤੋਂ ਪਹਿਲਾਂ ਵੀ ਕਹਿ ਰਿਹਾ ਸੀ, PM ਬਣਨ ਤੋਂ ਪਹਿਲਾਂ ਵੀ ਕਹਿ ਰਿਹਾ ਸੀ, ਥੋੜ੍ਹਾ ਜਿਹਾ ਟਾਈਮ ਦਿਓ, ਮੈਂ ਟਰੰਪ ਨੂੰ ਐਕਸਪਰਟਲੀ ਨੈਗੋਸ਼ੀਏਟ ਕਰਕੇ ਸਾਰੇ ਟੈਰਿਫ ਹਟਾ ਦੂੰਗਾ। ਡੈਡਲਾਈਨ ਆਪ 3-4 ਆਪ ਕੀਤੀਆਂ ਪਿਛਲੇ ਸਾਲ 'ਚ, ਸਾਰੀਆਂ ਲੰਘ ਵੀ ਗਈਆਂ, ਫਿਰ ਤਾਂ ਹੁਣ ਕਦੇ ਗੱਲਬਾਤ ਕੀਤੀ ਤੱਕ ਨਹੀਂ ਹੈਗੀ ਸਾਲ ਪਲੱਸ ਤੋਂ ਕਿ ਸਾਰੇ ਟੈਰਿਫ ਹਟਾ ਦੇਵਾਂਗੇ। ਉਹ ਤਾਂ ਹੁਣ ਬੋਲਤੀ ਬੰਦ ਹੋ ਗਈ ਉਹਦੇ ਬਾਰੇ, ਹੁਣ ਤਾਂ ਕਹਿੰਦੇ ਆ ਕਿ ਸਾਡੇ ਕੋਲ ਸਭ ਤੋਂ ਬੈਸਟ ਡੀਲ ਤਾਂ ਹੈਗੀ ਆ, ਹੁਣ ਅਸੀਂ ਅੱਗੇ ਹੋਰ ਕੋਸ਼ਿਸ਼ ਕਰਾਂਗੇ ਨੈਗੋਸ਼ੀਏਟ ਕਰਨ ਲਈ। ਗੋਲ ਪੋਸਟ ਹੀ ਵਾਰ ਵਾਰ ਅੱਗੇ ਅਤੇ ਅੱਗੇ ਅਤੇ ਅੱਗੇ ਅਤੇ ਪੁਸ਼ ਕਰੀ ਜਾਂਦੇ ਆ, ਨਿਸ਼ਾਨਾ ਮੰਜ਼ਿਲ ਹੀ ਅੱਗੇ ਅਤੇ ਅੱਗੇ ਪੁਸ਼ ਕਰੀ ਜਾਂਦੇ ਆ, ਸਾਨੂੰ ਵੀ ਬੇਵਕੂਫ਼ ਬਣਾਈ ਜਾਂਦੇ ਆ। ਹਜੇ ਤੱਕ ਲੋਕਾਂ ਦੇ ਐਲਬੋਜ਼ ਆਪ ਹੀ ਰੱਖੇ ਹੋਏ ਨੇ, ਇਸ ਉਮੀਦ ਦੇ ਨਾਲ ਅਤੇ ਅਸੀਂ ਸਮਹਾ ਮੈਜਿਕਲੀ ਜਿੱਤ ਜਾਵਾਂਗੇ ਟ੍ਰੇਡ ਵਾਰ ਵਿੱਚ। ਸੋ ਬੇਸਿਕਲੀ ਸਾਡੀ ਕੈਨੇਡੀਅਨ ਸਰਕਾਰ ਅਮੈਰੀਕਨ ਸਰਕਾਰ ਨੂੰ ਕਹਿ ਰਹੀ ਹੈ, ਅਕੋਰਡਿੰਗ ਟੂ ਦੀਜ਼ ਨਿਊ ਸੋਰਸਿਸ, ਦੇ ਆਰ ਰੈਡੀ ਟੂ ਵਾਕ ਅਵੇ, ਰੈਡੀ ਟੂ ਵਾਕ ਅਵੇ, ਕਿ ਡੀਲ ਬਣਾਉਣੀ ਵੀ ਨਹੀਂ ਅਸੀਂ, ਫਿਰ ਜੇ ਮਾੜੀ ਡੀਲ ਦਊਂਗੇ ਅਗਲੇ ਹਫ਼ਤੇ, ਫਿਰ ਅਸੀਂ ਡੀਲ ਲੈਣੀ ਵੀ ਨਹੀਂ ਹੈਗੀ, ਬਸ ਦੇਖੀ ਜਾਓ। ਸੋ ਜਿਸ ਤੋਂ ਬਾਅਦ ਅਨਫੋਰਚੁਨੇਟਲੀ ਲੱਗਦਾ ਤਾਂ ਹੈ, ਕਿਉਂਕਿ ਲੋਕ ਵੀ ਮੈਨੀਪੂਲੇਟ ਕਰਨੇ ਇੰਨੇ ਈਜ਼ੀ ਹਨ, ਡੀਲ ਇਜ਼ ਔਨ ਦ ਟੇਬਲ, ਥੋੜ੍ਹੀ ਬਹੁਤੀ ਰਿਲੀਫ ਤਾਂ ਜ਼ੀਰੋ ਰਿਲੀਫ ਨਾਲੋਂ ਫਿਰ ਵੀ ਜ਼ਿਆਦਾ ਬਿਹਤਰ ਹੈ। ਜੇ 18 ਮਹੀਨਿਆਂ ਦੇ ਵਿੱਚ ਜ਼ਿਆਦਾ ਵੱਡੀ, ਜ਼ਿਆਦਾ ਬਿਹਤਰ ਡੀਲ ਮਿਲੀ ਤੱਕ ਵੀ ਨਹੀਂ ਹੈਗੀ, ਹੁਣ ਇਹਨਾਂ ਨੂੰ ਕੀ ਲੱਗਦਾ ਕਿ 18 ਹੋਰ ਮਹੀਨਿਆਂ ਵਿੱਚ ਕੋਈ ਹੋਰ ਮੈਜਿਕਲੀ ਵਧੀਆ ਡੀਲ ਮਿਲ ਜਾਣੀ ਆ? ਆਈ ਡੋਨਟ ਥਿੰਕ ਸੋ। ਦੇ ਸ਼ੁਡ ਐਕਸੈਪਟ ਜੋ ਵੀ ਸਾਨੂੰ ਮਿਲਦਾ ਹੈ, ਐਕਸੈਪਟ ਕਰ ਲਓ, ਐਂਡ ਦੈਨ ਵਰਕ ਔਨ ਦ USMCA ਰੀਨੈਗੋਸ਼ੀਏਸ਼ਨ, ਅਤੇ ਜ਼ਿਆਦਾ ਬਿਹਤਰ ਰਿਲੇਸ਼ਨਸ ਨਾਲ ਜ਼ਿਆਦਾ ਬਿਹਤਰ ਸਾਨੂੰ ਹੋਰ ਵੀ ਸ਼ਾਇਦ ਲੋਅਰ ਐਂਡ ਲੋਅਰ ਟੀਅਰਸ ਮਿਲ ਸਕਦੇ ਨੇ, ਐਟਲੀਸਟ ਮਾੜੀ ਮੋਟੀ ਤਾਂ ਰਿਲੀਫ ਮਿਲੇ, ਜੋ ਕਿ ਹੁਣ 18 ਮਹੀਨੇ ਤੋਂ ਮਿਲੀ ਤੱਕ ਵੀ ਨਹੀਂ ਹੈਗੀ। ਇਹ ਹੀ ਇੱਕ ਅਪਰੋਚ ਹੋਣੀ ਚਾਹੀਦੀ ਆ, ਪਰ ਲੋਕ ਵੀ ਗੁੰਮਰਾਹ ਕਰਨੇ ਅਤੇ ਐਲਬੋਜ਼ ਅਪ ਬਣਾਉਣੇ ਅਤੇ ਭੇਡਾਂ ਬੱਕਰੀਆਂ ਬਣਾਉਣੀਆਂ, ਬੇਵਕੂਫ ਬਣਾਉਣਾ ਤਾਂ ਬਹੁਤ ਸੌਖਾ ਹੈ, ਜਦੋਂ ਸਾਰੀ ਮੀਡੀਆ ਹੀ ਇੱਥੇ ਵਕਾਊ ਹੈ, ਸਰਕਾਰ ਦੇ ਵੱਲੋਂ ਹੀ ਫੰਡਡ ਹੈ, ਬਿਲੀਅਨਸ ਡਾਲਰ ਸਾਡੇ ਟੈਕਸ ਪੇਅਰ ਦੇ ਨਾਲ, ਬੜਾ ਈਜ਼ੀ ਕੰਮ ਆ। ਹੁਣ ਦੇਖਦੇ ਹਾਂ ਅੱਜ ਸ਼ਾਮ ਤੱਕ ਜਿਹੜੀ 4:30 ਵਜੇ ਮੀਟਿੰਗ ਇਹਦੀ ਸ਼ੁਰੂ ਹੋਈ ਆ, ਉਹਦਾ ਹੁਣ ਨਤੀਜਾ ਕੀ ਪੇਸ਼ ਹੁੰਦਾ, ਜਾਂ ਫਿਰ ਮੰਡੇ ਤੱਕ ਇਹ ਵਾਕਿਆ ਹੀ ਕੋਈ ਪ੍ਰਪੋਜ਼ਲ ਟਰੰਪ ਤੱਕ ਪੇਸ਼ ਕਰਦੇ ਆ, ਜਾਂ ਵੈਂਸਡੇ ਤੱਕ ਟੈਰਿਫ ਲੱਗਦੇ ਆ ਨਹੀਂ ਲੱਗਦੇ ਆ, ਓਨਲੀ ਟਾਈਮ ਵਿਲ ਟੈਲ। ਦੇਖਦੇ ਹਾਂ ਕਿ ਕੀ ਬਣਦਾ ਹੈ।

ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ। ਜੇ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ ਹੋਸਟ ਕਰ ਰਹੇ ਹੋ, ਕੋਈ ਪਾਰਟੀ ਹੋਵੇ, ਕੋਈ ਵਿਆਹ ਸ਼ਾਦੀ ਹੋਵੇ, ਕੋਈ ਪੋਲੀਟੀਕਲ ਰੈਲੀ ਹੋਵੇ ਮਿਊਨਿਸਪਲ ਚੋਣ ਤੋਂ ਪਹਿਲਾਂ, ਤੁਹਾਨੂੰ ਟੇਬਲ ਚਾਹੀਦੇ ਆ, ਤੁਹਾਨੂੰ ਟੈਂਟ ਚਾਹੀਦਾ ਹੈ, ਤੁਹਾਨੂੰ ਕੁਰਸੀਆਂ ਚਾਹੀਦੀਆਂ ਨੇ, ਪੱਖੇ ਚਾਹੀਦੇ ਆ, ਪ੍ਰੋਪੇਨ ਦੇ ਹੀਟਰ ਚਾਹੀਦੇ ਆ, ਸਟੇਜ ਚਾਹੀਦਾ ਹੈ, ਬਾਰ ਚਾਹੀਦੀ ਹੈ, ਪੂਰਾ ਦਾ ਪੂਰਾ ਸਾਰਾ ਵਨ ਸਟਾਪ ਸ਼ਾਪ ਤੋਂ ਲਈ ਪ੍ਰਬੰਧ ਕਰਦੇ ਨੇ ਮੱਲੀ ਟੈਂਟ ਸਰਵਿਸਿਸ ਵਾਲੇ, ਜੋ ਕਿ ਤੁਹਾਡੇ ਲਈ 10x10 ਤੋਂ ਲੈ ਕੇ ਮੈਸਿਵ ਹਜ਼ਾਰਾਂ ਲੋਕਾਂ ਨੂੰ ਬਿਠਾਉਣ, ਨੱਚਣ ਟਪਾਉਣ, ਖਵਾਉਣ ਜੋਗੇ ਸਾਈਜ਼ ਦੇ ਟੈਂਟ ਲਾ ਦਿੰਦੇ ਆ, ਜਿੱਥੇ ਵੀ ਕਹੋਗੇ, ਬੈਕਯਾਰਡ ਦੇ ਵਿੱਚ ਜਾਂ ਜਿੱਥੇ ਵੀ ਕਹੋਗੇ। ਇਹ ਕਲੀਅਰ ਟੈਂਟ, ਸੀ ਥਰੂ ਟੈਂਟ ਜਿਹੜਾ ਨਵਾਂ ਟ੍ਰੈਂਡ ਹੈ, ਟ੍ਰੈਡੀਸ਼ਨਲ ਵਾਈਟ ਟੈਂਟ ਅਤੇ ਨਾਲ ਦੀ ਨਾਲ ਟੈਂਟ ਕਾਰਪੇਟ, ਟੈਂਟ ਫਲੋਰ, ਡਾਂਸ ਫਲੋਰ ਅਤੇ ਨਾਲ ਦੀ ਨਾਲ ਬਾਰ, ਸਟੇਜ, ਲਾਈਨਰ, ਡਰੇਪਿੰਗ, ਡੈਕੋਰੇਸ਼ਨ, ਸ਼ੈਂਡਲੀਅਰ, ਲਾਈਟਾਂ ਲੂਟਾਂ ਸਾਰਾ ਪ੍ਰਬੰਧ ਕਰਦੇ ਨੇ, ਤੁਹਾਡੇ ਲਈ ਸੈਟਅਪ ਕਰਦੇ ਆ। ਜਿੰਨੇ ਵੀ ਮਹਿਮਾਨ ਹਨ ਉਹਨਾਂ ਲਈ ਟੇਬਲਸ, ਬਫੇ ਲਈ ਟੇਬਲ, ਡੀਜੇ ਲਈ ਟੇਬਲ, ਸਟੈਂਡਿੰਗ ਟੇਬਲ ਬਾਏ ਦ ਬਾਰ, ਨਾਲ ਦੀ ਨਾਲ ਕੁਰਸੀਆਂ ਅਤੇ ਪੱਖੇ ਵੀ, ਵੱਡੇ ਵੱਡੇ ਇੰਡਸਟਰੀਅਲ ਸਾਈਜ਼ ਪੱਖੇ ਗਰਮੀ ਲਈ ਅਤੇ ਠੰਡ ਲਈ, ਰਾਤ ਨੂੰ ਵੱਡੇ ਪ੍ਰੋਪੇਨ ਹੀਟਰ ਵੀ ਲਾਉਂਦੇ ਆ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਵੀ ਤੁਸੀਂ ਇਹਨਾਂ ਤੋਂ ਰੈਂਟ ਕਰ ਸਕਦੇ ਹੋ। ਕਾਲ ਮੱਲੀ ਟੈਂਟ ਸਰਵਿਸਿਜ਼ 6479992569 6479992569 ਮੱਲੀ ਟੈਂਟ ਸਰਵਿਸ 6479992569 ਸੰਧੋ ਪੇਂਟਿੰਗ ਨਾਲ ਸੰਪਰਕ ਕਰੋ। ਜੇ ਤੁਸੀਂ ਆਪਦੇ ਘਰ ਦੀ ਪੂਰੀ ਟੋਰ ਕੱਢਣੀ ਆ, ਐਨ ਨਵਾਂ ਨਕੋਰ ਬਣਾਉਣਾ ਹੋਵੇ ਘਰ ਨੂੰ, ਇਹ ਤੁਹਾਨੂੰ ਐਬਸੋਲੂਟਲੀ ਸਭ ਤੋਂ ਅਫੋਰਡੇਬਲ ਅਤੇ ਪ੍ਰੋਫੈਸ਼ਨਲ ਇੰਟੀਰੀਅਰ ਐਕਸਟੀਰੀਅਰ ਹੋਮ ਰੈਜ਼ੀਡੈਂਸ਼ੀਅਲ ਪੇਂਟਿੰਗ ਦੇ ਪੈਕੇਜ ਤਿਆਰ ਕਰਕੇ ਦੇਣਗੇ। ਘਰ ਦੇ ਬਾਹਰ ਦਰਵਾਜ਼ੇ ਵੀ, ਗਰਾਜ ਡੋਰ ਵੀ, ਸਾਰਾ ਕੁਝ ਹੀ ਵਿੱਚ ਹੀ ਇੰਕਲੂਡ ਕਰ ਦੇਣਗੇ ਜੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓਗੇ। ਸੰਧੋ ਪੇਂਟਿੰਗ ਦਾ ਲੰਬਾ ਤਜਰਬਾ ਹੈ, ਰੈਜ਼ੀਡੈਂਸ਼ੀਅਲ ਪੇਂਟਿੰਗ ਐਕਸਪਰਟ ਨੇ, ਨਾਟ ਓਨਲੀ ਬ੍ਰੈਂਪਟਨ, ਸਾਗਾ, ਕੈਲਦਨ, ਕਹਿੰਦੇ ਨੇ ਜਿੱਥੇ ਮਰਜ਼ੀ ਸੱਦ ਲਓ, ਨਾਇਗਰਾ ਰੀਜਨ, ਲੰਡਨ ਅੰਟੇਰੀਓ ਤੱਕ ਸੱਦ ਲਓ, ਪੂਰਾ ਗੁਆਲਫ KWC ਤੱਕ ਸੱਦ ਲਓ, ਬਹੁਤ ਵੱਡੀ ਟੀਮ ਅਤੇ ਪ੍ਰੋਫੈਸ਼ਨਲ ਟੀਮ ਹੈ। ਕਾਲ ਸੰਧੋ ਪੇਂਟਿੰਗ 6478223213 6478223213 6478223313 6478223313। ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਬੋਲਟਨ ਦੇ ਵਿੱਚ, ਹਾਈਵੇ 50 ਅਤੇ ਮੇਫੀਓ ਦੇ ਲਾਗੇ, ਹੋਮ ਡੀਪੋ ਦੇ ਨੇੜੇ, 91 ਹੀਲੀ ਰੋਡ ਬੋਲਟਨ, ਅਤੇ ANJ ਆਰੋ ਰਿਪੇਅਰ ਵਾਲੇ ਨੇ, ਆਪਣੇ ਬਾਈਆਂ ਦੀ ਬਹੁਤ ਹੀ ਵਧੀਆ ਰਿਪੇਅਰ ਦੀ ਸ਼ਾਪ ਹੈ। ਕਹਿੰਦੇ ਨੇ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਹੋਵੇ, ਚਾਹੇ ਜਿੰਨੀ ਪੁਰਾਣੀ, ਚਾਹੇ ਜਿੰਨੀ ਨਵੀਂ, ਅਸੀਂ ਨਵੇਂ ਟਾਇਰ ਪਵਾਵਾਂਗੇ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ। ਤੁਹਾਡਾ ਇੰਜਨ ਦਾ ਕੰਮ, ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਦਾ ਕੰਮ, ਰਸਟ ਪਰੂਫ ਦਾ ਕੰਮ, ਜਾਂ ਇਕੱਲਾ ਸਿੰਪਲ ਜਾਂ ਓਇਲ ਚੇਂਜ ਦਾ ਕੰਮ, ਬੈਸਟ ਪ੍ਰਾਈਸ ਕਰਕੇ ਦੇਵਾਂਗੇ। ANJ ਆਰੋ ਰਿਪੇਅਰ 905-857-7596 Highway 50 in Mayfield and 91 Helio Bolton, ANJ Auto Repair. ਅਤੇ ਨਾਲ ਦੀ ਨਾਲ ਦੋਸਤੋ ਜਾਣਦੇ ਜਾਣਦੇ ਨੂੰ ਦੱਸ ਦਵਾਂ ਕਿ ਕੋਈ ਵੀ ਤੁਸੀਂ ਲਾਈਵ ਪਿਓਰ ਵੈਜੀਟੇਰੀਅਨ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਟਰੱਕ ਦੇ ਰਾਹੀਂ ਲਾਈਵ ਸਾਰਾ ਕੁਝ ਜਮ੍ਹਾਂ ਸਕਰੈਚ ਤੋਂ ਤਿਆਰ ਕੀਤਾ ਜਾਵੇ, ਤਾਜ਼ਾ ਤਾਜ਼ਾ ਸਰਵ ਵੀ ਕੀਤਾ ਜਾਵੇ ਤੁਹਾਡੇ ਮਹਿਮਾਨਾਂ ਨੂੰ, ਗਿੱਲ ਸਵੀਟ ਫੈਕਟਰੀ ਤੋਂ ਲਈ ਬਹੁਤ ਲੰਬੇ ਸਮੇਂ ਤੋਂ ਹਾਜ਼ਰ ਹੈ, ਸਿਰਫ ਅਤੇ ਸਿਰਫ ਵੈਜੀਟੇਰੀਅਨ ਫੂਡ ਹੀ ਬਹੁਤ ਸਵਾਦ ਤਿਆਰ ਕਰਦੇ ਆ। 2131 Williams Parkway and Sun Pack, 2131 Williams Parkway ਅਤੇ Sun Pack ਤੋਂ, ਬਹੁਤ ਹੀ ਵੱਡੀ ਇਹਦੀ ਹਾਈਜੀਨਿਕ ਫੈਕਟਰੀ ਹੈ, ਜਿੱਥੇ ਕਿ ਥਾਊਜ਼ੰਡਸ ਐਂਡ ਥਾਊਜ਼ੰਡਸ ਐਂਡ ਥਾਊਜ਼ੰਡਸ ਆਫ ਸਮੋਸੇ, ਆਲੂ ਟਿੱਕੀਆਂ, ਪਕੌੜੇ, ਮਿਠਾਈਆਂ ਵਗੈਰਾ, ਅਤੇ ਫੁੱਲ ਫਲੈਜ ਕੇਟਰਿੰਗ ਦਾ ਐਵਰੀ ਸਿੰਗਲ ਡੇ ਖਾਸ ਤਾਜ਼ਾ ਤਾਜ਼ਾ ਤਿਆਰ ਕੀਤਾ ਜਾਂਦਾ ਹੈ। ਕਾਲ 905-799-2616 905-799-2616 ਅਤੇ ਅਖੀਰ ਦੇ ਵਿੱਚ ਗਿਰੀ ਲੀਗਲ ਸਰਵਿਸ ਨਾਲ ਸੰਪਰਕ ਕਰੋ। ਜੇ ਕਿਸੇ ਇੰਪਲੋਇਰ ਨੇ ਪੈਸੇ ਮਾਰੇ ਆ, ਪੈਸੇ ਨਹੀਂ ਦਿੰਦੇ ਆ, ਜੇ ਕਿਸੇ ਟਰੈਕਿੰਗ ਕੰਪਨੀ ਨੇ ਤੁਹਾਨੂੰ ਹੁਣ ਪੇ ਨਹੀਂ ਦਿੱਤੀ ਆ, ਨੰਬਰ ਕਮਾਓ ਰਾਈਟ ਅਵੇ ਅਤੇ ਤੁਹਾਡੇ ਪੈਸੇ ਜਲਦ ਤੋਂ ਜਲਦ ਹਜ਼ਲ ਹੋਣਗੇ। 437-551-8000 ਗਿਰੀ ਲੀਗਲ ਸਰਵਿਸ ਤੋਂ ਮਨੀਰ ਗਿਰੀ, ਬਹੁਤ ਤਕੜੇ ਵਕੀਲ ਨੇ। ਜੇ ਤੁਸੀਂ ਕਿਸੇ ਵੀ ਰੀਅਲ ਇਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਹੁਣ ਫਸੇ ਹੋਏ ਹੋ, ਬਿਲਡਰ ਡਿਪਾਜ਼ਿਟ ਨਹੀਂ ਦਿੰਦਾ, ਕੰਮ ਲਮਕਾਈ ਜਾਂਦਾ, ਹੋਰ ਪੈਸੇ ਮੰਗੀ ਜਾਂਦਾ, ਮੋਰਗੇਜ ਨਹੀਂ ਕਲੋਜ਼ ਹੋ ਰਹੀ ਹੈ, ਅਪਰੇਜ਼ਲ ਬਹੁਤ ਘੱਟ ਆ ਰਹੀ ਹੈ, ਲੱਖਾਂ ਦੀ ਘੱਟ ਆ ਰਹੀ ਹੈ, ਤੁਸੀਂ ਕੰਟਰੈਕਟ 'ਚੋਂ ਬਾਹਰ ਨਿਕਲਣਾ ਜਾਂ ਤੁਹਾਨੂੰ ਕੰਮ ਤੋਂ ਕਿਸੇ ਬਹਾਨੇ ਨਾਲ ਕੱਢਿਆ ਗਿਆ, ਗਿਰੀ ਲੀਗਲ 437-551-8000 ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ ਕਮਾਓ 416-457-3381 416-457-3381 416-457-3381 4164573381 ਇੱਥੇ ਤੋਂ ਅੱਗੇ ਜੀ। ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0

ਕਿਆ ਚੱਲ ਰਿਹਾ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਸਭ ਨੂੰ ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਬੱਲੇ ਬੱਲੇ ਕਿਆ ਬਾਤ ਹੈ, ਫਰਾਈਡੇ ਜੂਨੀਅਰ, ਮੌਸਮ ਖੂਬਸੂਰਤ ਹੋਵੇ, ਧੁੱਪ ਨਿਕਲੀ ਹੋਵੇ ਤੇ ਵਰਗੀ ਰੀਸ ਹੈ ਕਿਤੇ ਯਾਰ। ਸੋ ਇੰਜੋਏ ਕਰੋ, ਵੀਕਐਂਡ ਹੈ ਤੇ ਵੀਕਐਂਡ ਤੁਸੀਂ ਕਹੋਗੇ ਨਵੀਂ ਯਾਰ, ਤੁਹਾਨੂੰ ਤਾਂ ਕਾਹਲੀ ਪੈ ਜਾਂਦੀ ਹੈ ਵੀਕਐਂਡ ਦੀ। ਦੇਖੋ ਜੇ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਾਈਟ ਕਰੂੰਗਾ ਕਿ ਵੀਕਐਂਡ ਆ ਗਿਆ, ਹੋਰ ਕੀ ਚਾਹੀਦਾ। ਤੁਸੀਂ ਵੀ ਹੁਣ ਫਿਰ ਅੱਜ ਵੀ ਇੰਜੋਏ ਕਰ ਲਓਗੇ, ਕੱਲ੍ਹ ਨੂੰ ਵੀ ਕਰ ਲਓਗੇ। ਜੇ ਮੈਂ ਕਰੀ ਜਾਵਾਂ, ਹਜੇ ਤਾਂ ਯਾਰ ਸਿਰਫ ਥਰਸਡੇ ਆਇਆ, ਇੱਕ ਦਿਨ ਅੱਜ ਦਾ, ਇੱਕ ਦਿਨ ਕੱਲ੍ਹ ਦਾ, ਵੀਕਐਂਡ ਆਉਣ ਨੂੰ ਟਾਈਮ ਬਹੁਤ ਲਾ ਦਿੰਦਾ। ਦੇਖੋ ਹਮੇਸ਼ਾ ਨਾ ਇੱਕ ਪੋਜ਼ਿਟਿਵ ਸੋਚ ਰੱਖਣੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਨਾ ਆਪਣੇ ਲੋਕ, ਆਪਾਂ ਬਹੁਤ ਆਪਟੀਮਿਸਟਿਕ ਹਾਂ, ਆਪਾਂ ਹਮੇਸ਼ਾ ਹੀ ਯਾਰ ਕੋਈ ਮਾੜੀ ਗੱਲ ਕਰਦੇ ਨਹੀਂ। ਇੰਡੀਆ ਦੀ ਫਲਾਈਟ ਹੈ ਨਾ, ਇੰਡੀਆ ਦੀ ਫਲਾਈਟ 14-15 ਘੰਟੇ ਦੀ ਹੈ ਡਾਇਰੈਕਟ, ਹਜੇ ਇੱਕ ਘੰਟਾ ਲੰਘਿਆ ਹੋਊਗਾ। ਜੇ ਕੋਈ ਪੁੱਛਦਾ ਹਾਂ ਬਈ ਕਿੰਨਾ ਕੁ ਟਾਈਮ ਰਹਿੰਦਾ, ਆਪਣੇ ਬੰਦੇ ਕਹਿਣਗੇ ਬੱਸ ਲੈ ਲਿਆ ਕੰਮ ਪਹੁੰਚ ਗਏ। ਸੋ ਇਹ ਜਿਹੜੀ ਸੋਚ ਹੈ ਨਾ, ਇਹ ਮੈਂ ਕਹਿੰਦਾ ਕਿ ਕਮਾਲ ਹੀ, ਇਹਦੇ ਵਰਗੀ ਰੀਸ ਹੀ ਕੋਈ ਨਹੀਂ। ਸੋ ਵਧੀਆ ਗੱਲ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਵਾਲੀ ਸੋਚ ਕਿ ਬਸ ਲੈ ਲਿਆ ਕੰਮ। ਅਤੇ ਜਿਹੜਾ ਲੈ ਲਿਆ ਕੰਮ ਜਦੋਂ ਆਪਾਂ ਕਹਿ ਦਈਦਾ ਨਾ, ਫਿਰ ਵਾਕਈ ਇੱਕ ਐਕਸਾਈਟਮੈਂਟ ਜੀ ਬਣੀ ਰਹਿੰਦੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਅਤੇ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ, ਸੁਣਾਉਂਦੇ ਹਾਂ ਕੁਝ ਕੁ ਤੁਹਾਨੂੰ ਵਧੀਆ ਜੇ ਗਾਣੇ, ਤੁਹਾਡੇ ਪਸੰਦ ਦੇ, ਸਾਡੇ ਪਸੰਦ ਦੇ, ਅਤੇ ਲੈਟਸ ਹੈਵ ਅ ਗੁੱਡ ਟਾਈਮ। ਇਹ ਜੋ 3 ਘੰਟੇ ਹੈ, 3 ਘੰਟੇ ਦੇ ਸਮੇਂ 'ਚ ਨਾ ਕੋਈ ਟੈਨਸ਼ਨ ਲੈਣੀ ਹੈ, ਨਾ ਕੋਈ ਤੁਸੀਂ ਸਟ੍ਰੈਸ ਲੈਣੀ ਹੈ। ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਬਸ ਪਿਆਰ ਵਾਲੀਆਂ ਗੱਲਾਂ ਬਾਤਾਂ ਕਰੀਏ ਐਂਡ ਹੱਸਦੇ ਖੇਡਦੇ ਇਸ ਸ਼ਾਮ ਨੂੰ ਵਧੀਆ ਬਿਤਾਈਏ। ਸਾਰਿਆਂ ਦੀ ਲਾਈਫ ਦੇ ਵਿੱਚ ਮੈਨੂੰ ਪਤਾ ਬਹੁਤ ਸਾਰੀ ਟੈਨਸ਼ਨ ਹੈ, ਕਿਸ ਨੂੰ ਕੰਮ ਦੀ ਟੈਨਸ਼ਨ ਹੈ, ਕਿਸ ਨੂੰ ਕੋਈ ਫਾਈਨੈਂਸ਼ੀਅਲ ਪ੍ਰੈਸ਼ਰ ਹੈ, ਕਿਸ ਨੂੰ ਕੋਈ ਰਿਲੇਸ਼ਨਸ਼ਿਪਸ ਦੇ ਇਸ਼ੂ ਨੇ, ਚਲੋ ਜੋ ਵੀ ਹੈ। ਬਟ ਇਹ 3 ਘੰਟੇ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਕੋਈ ਟੈਨਸ਼ਨ ਨਾ ਰਹੇ, ਤੁਸੀਂ ਇਹ 3 ਘੰਟੇ ਬਸ ਖੂਬ ਸਾਡੇ ਨਾਲ ਇੰਜੋਏ ਕਰੋ ਪ੍ਰੋਗਰਾਮ ਨੂੰ। ਅਤੇ ਤੁਸੀਂ ਆਪ ਕਹੋ ਕਿ ਬੱਲੇ ਯਾਰ ਨਵੀਂ, ਤੁਸੀਂ ਪ੍ਰੋਗਰਾਮ ਐਸਾ ਪੇਸ਼ ਕੀਤਾ, ਸਾਨੂੰ ਤਾਂ ਬਸ ਸਾਰੀਆਂ ਟੈਨਸ਼ਨਾਂ, ਸਾਰੇ ਸਟ੍ਰੈਸ ਅਸੀਂ ਭੁੱਲ ਹੀ ਗਏ। ਠੀਕ ਹੈ ਨਾ, ਸੋ ਆ ਜਾਓ ਫਿਰ, ਲੈਟਸ ਹੈਵ ਅ ਗੁੱਡ ਟਾਈਮ ਐਂਡ ਇੰਜੋਏ।

ਹੋਵੋਗੇ ਜੇ ਤੁਸੀਂ ਸ਼ੁਰੂ ਕਰ ਲਓ ਇੱਕ ਯੰਗ ਏਜ ਤੋਂ। ਆਪਣੇ ਬੰਦੇ ਜਦੋਂ 60-70 ਸਾਲ ਦੀ ਉਮਰ ਹੁੰਦੀ ਹੈ ਕਈ, ਫਿਰ ਕਹਿੰਦੇ ਯਾਰ ਹੁਣ ਥੋੜ੍ਹੇ ਐਕਸਰਸਾਈਜ਼ ਲਾਉਣੀ ਸ਼ੁਰੂ ਕਰਦੇ ਹਾਂ, ਉਦੋਂ ਤਾਂ ਯਾਰ ਤੁਸੀਂ ਅੱਧਾ ਟਾਈਮ ਗਵਾ ਲੈਂਦੇ ਹੋ। ਸੋ ਸਟਾਰਟ ਅਰਲੀ ਅਤੇ ਬਸ ਹਮੇਸ਼ਾ ਚੜ੍ਹਦੀ ਕਲਾ 'ਚ ਰਹੋਗੇ। ਯਾਦ ਰੱਖੋ ਪੈਸ਼ਨ ਰੂਫਿੰਗ ਨੂੰ ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਵੀ ਰਿਪੇਅਰ ਹੈ ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ। ਤੁਸੀਂ ਗੁਰਲਾਲ ਭਾਅ ਜੀ ਨੂੰ ਫੋਨ ਕਰੋ, ਫੁੱਲੀ ਇੰਸ਼ੋਰਡ ਕੰਪਨੀ ਹੈ, ਜੇ ਤੁਹਾਡੀ ਰੂਫ ਲੀਕ ਹੋ ਰਹੀ ਹੈ ਰਿਪੇਅਰ ਕਰਾ ਲਓ, ਜੇ ਨਵੀਂ ਰੂਫ ਲੱਗਣ ਵਾਲੀ ਹੈ ਡਿਲੇ ਨਾ ਕਰਿਆ ਕਰੋ ਯਾਰ, ਇਹ ਜੋ ਰੂਫ ਦਾ ਕੰਮ ਹੈ ਇਹ ਤਾਂ ਜ਼ਰੂਰੀ ਹੈ, ਇਹਦੇ ਬਿਨਾਂ ਸਰਨਾ ਨਹੀਂ ਆਪਣਾ। ਸੋ ਨਵੀਂ ਰੂਫ, ਰੂਫ ਦੀ ਰਿਪੇਅਰ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਫੁੱਲੀ ਇੰਸ਼ੋਰਡ ਕੰਪਨੀ। 6479419 9413 6479419 9413, 647-919-9413, 9194913। ਮੱਲੀ ਟੈਂਟ ਸਰਵਿਸਿਜ਼, ਵਾਟਰ ਪਰੂਫ ਟੈਂਟ ਲਵਾਓ। ਕੋਈ ਵੀ ਵਿਆਹ ਸ਼ਾਦੀ ਦਾ ਫੰਕਸ਼ਨ ਹੈ ਜਾਂ ਤੁਸੀਂ ਕੋਈ ਹੋਰ ਫੰਕਸ਼ਨ ਆਪਣੇ ਘਰ ਰੱਖ ਰਹੇ ਹੋ, ਫਰੰਟ ਯਾਰਡ ਬੈਕ ਯਾਰਡ ਦੇ ਵਿੱਚ ਟੈਂਟ ਲਗਵਾਓ। ਮੱਲੀ ਟੈਂਟ ਕੋਲ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ। ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਸਟੇਜ, ਲਾਈਟਾਂ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਸਾਰਾ ਕੁਝ ਹੈ ਮੱਲੀ ਟੈਂਟ ਸਰਵਿਸਿਜ਼। 6479992569, ਤੁਹਾਨੂੰ ਪੱਖੇ ਚਾਹੀਦੇ ਆ, ਹੀਟਰ ਚਾਹੀਦੇ ਆ, ਸਾਰਾ ਕੁਝ ਪ੍ਰੋਵਾਈਡ ਕਰ ਦੇਣਗੇ। 6479992569 ਮੱਲੀ ਟੈਂਟ, ਮੱਲੀ ਟੈਂਟ। ਸੋ ਸਟੂਡੀਓ 'ਚ ਗੱਲਾਂ ਬਾਤਾਂ ਮਾਰਦੇ ਹਾਂ ਤੁਹਾਡੇ ਨਾਲ। ਆਪਣਾ ਨੰਬਰ ਹੈ ਸਟੂਡੀਓ ਦਾ 905-673-3337, 9056733337, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ।

ਕੋਈ ਨਾ ਲਾਵਾਂਗੇ ਟੈਨਸ਼ਨ ਨਾ ਲਓ, ਠੀਕ ਹੈ? ਤੁਸੀਂ ਹੁਣ ਇਹ ਸੁਣਨਾ, ਜਾਂ ਮੈਂ ਇੱਕ ਹੋਰ ਰਵਿੰਦਰ ਗਰੇਵਾਲ ਸਾਹਿਬ ਦਾ ਗੀਤ ਦੇਖ ਰਿਹਾ ਸੀਗਾ, ਨਹੀਂ ਮੈਂ ਲਵਲੀ ਜੀ ਲਵਲੀ 'ਚ ਪੜ੍ਹਦੀ ਅਤੇ ਪੀ ਯੂ 'ਚ ਜੱਟ ਪੜ੍ਹਦਾ, ਲਵਲੀ ਅਤੇ ਪੀ ਯੂ ਦਾ ਚਲੋ ਤੁਹਾਡੇ ਸਭ ਤੋਂ ਮੈਨੂੰ ਸੁਣਨ ਨੂੰ ਮਿਲਿਆ। ਅਸੀਂ ਕਿਹੜਾ ਲਵਲੀ ਪੀ ਯੂ 'ਚ ਪੜ੍ਹੇ ਹਾਂ ਕਿ ਇੱਕ ਬੜੀ ਕੀ ਕਹਿੰਦੇ ਹੁੰਦੇ ਆ ਇੱਕ ਨਾ ਫਾਈਟ ਜੀ ਚੱਲਦੀ ਹੁੰਦੀ ਸੀ ਵੀ ਲਵਲੀ ਦੀ ਟੌਹਰ ਹੈ ਪੀ ਯੂ ਦੀ ਟੌਹਰ ਹੈ, ਇਹ ਗੱਲ ਸੱਚ ਹੈ ਕਿ ਨਹੀਂ? ਲਵਲੀ ਵਾਲੇ ਤਾਂ ਕਹਿੰਦੇ ਹੋਣਗੇ ਯਾਰ ਸਾਡੇ ਨਾਲ ਕਰਕੇ ਦੇਖੋ ਮੁਕਾਬਲਾ ਕਿਸੇ ਵੀ ਚੀਜ਼ 'ਚ, ਅਤੇ ਪੀ ਯੂ ਵਾਲੇ ਕਹਿੰਦੇ ਹੋਣਗੇ ਤੁਸੀਂ ਤਾਂ ਹੈ ਹੀ ਕੱਖ ਨਹੀਂ ਸਾਡੇ ਅੱਗੇ। ਦੱਸਿਓ ਯਾਰ ਕਿਰਾਏ ਜੋ ਨਾ ਲਵਲੀ ਪੀ ਯੂ ਦੀਆਂ ਆਪਸ ਵਿੱਚ, ਹੁਣ ਦੇਖੋ ਗਾਣਾ ਵੀ ਬਣਿਆ ਆਪਸ ਵਿੱਚ, ਸੀਗਾ ਥੋੜ੍ਹਾ ਜਿਹਾ ਯਾਰ ਕਿ ਅਸੀਂ ਥੋੜ੍ਹੇ ਤੋਂ ਉੱਤੇ ਹਾਂ ਜਾਂ ਅਸੀਂ ਥੋੜ੍ਹੇ ਤੋਂ ਅੱਗੇ ਹਾਂ, ਇੱਕ ਰਾਈਵਲਰੀ ਜਿਹਨੂੰ ਕਹਿੰਦੇ ਆ ਕਿੰਨੀ ਕੁ ਰਹੀ ਹੈ ਇਹਨਾਂ ਦੋ ਯੂਨੀਵਰਸਿਟੀਜ਼ ਦੀ, ਲਵਲੀ ਅਤੇ ਆਪਣੇ ਪੀ ਯੂ ਦੀ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਅਤੇ ਦੇਖਦੇ ਹਾਂ ਯਾਰ ਫਿਰ ਤੁਹਾਡੇ ਲਈ ਲਾਵਾਂਗੇ ਇਹ ਗਾਣਾ, ਬੜਾ ਖੂਬਸੂਰਤ ਗੀਤ ਹੈ ਰਵਿੰਦਰ ਗਰੇਵਾਲ ਸ਼ਿਪਰਾ ਗੋਇਲ ਹੋਰਾਂ ਦਾ, ਕਿ ਮੈਂ ਲਵਲੀ ਜੀ ਲਵਲੀ 'ਚ ਪੜ੍ਹਦੀ ਅਤੇ ਪੀ ਯੂ 'ਚ ਜੱਟ ਪੜ੍ਹਦਾ। ਸੋ ਦੇਖਦੇ ਹਾਂ ਨਾਲੇ ਜਿਹੜੇ ਪੜ੍ਹੇ ਆ ਇਹਨਾਂ ਸਕੂਲਾਂ ਦੇ ਵਿੱਚ, ਤੁਸੀਂ ਆਪਣੇ ਥੋੜ੍ਹੇ ਜਿਹਾ ਉਸ ਸਮੇਂ ਨੂੰ ਬਹਾਨੇ ਨਾਲ ਯਾਦ ਵੀ ਕਰ ਲਉਂਗੇ ਕਿ ਨਹੀਂ? ਇਹ ਚੀਜ਼ਾਂ ਦੇਖੋ ਬੰਦੇ ਦੇ ਚੇਤੇ ਰਹਿੰਦੀਆਂ, ਯਾਦ ਤਾਂ ਹੀ ਕਰੀਏ ਜੇ ਕਿਤੇ ਭੁੱਲੀਏ, ਹੈ ਠੀਕ ਹੈ ਨਾ ਗੱਲ। ਰਾਜਵੰਤ ਕੌਰ ਨੂੰ ਵੀ ਤੁਸੀਂ ਫੋਨ ਘੁਮਾ ਲਓ, ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਆ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ। ਰਾਜਵੰਤ ਦਾ ਫਾਇਦਾ ਇਹ ਹੈ ਕਿ 25 ਤੋਂ ਵੱਧ ਕੰਪਨੀਆਂ ਦੇ ਨਾਲ ਡੀਲ ਕਰਦੇ ਆ, ਅਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ ਫੋਨ ਕਰ ਲਓ, ਇਹਨਾਂ ਨੂੰ ਕਾਲ ਕਰਨ ਦਾ ਕੋਈ ਖਰਚਾ ਨਹੀਂ। ਨੰਬਰ ਹੈ 647-674-4735, ਰਾਜਵੰਤ ਕੌਰ, 647-674-4735 'ਤੇ ਰਾਜਵੰਤ ਕੌਰ ਦੇ ਨਾਲ ਤੁਸੀਂ ਕਰੋ ਗੱਲਬਾਤ, ਅਤੇ ਤੁਹਾਡੇ ਲਈ ਰਾਜਵੰਤ ਹੁਣੇ ਹਾਜ਼ਰ ਨੇ। ਸੋ ਨੰਬਰ ਆਪਣਾ ਸਟੂਡੀਓ ਦਾ 905-673-3337, 905-673-3337।

0: ਸੋ ਸਵਾਲ ਤੁਹਾਨੂੰ ਇਹ ਹੈ ਸਿੰਪਲ ਜਿਹਾ, ਮੈਂ ਦੋ ਤਿੰਨ ਹੀ ਕਾਲਾਂ ਲੈਣੀਆਂ, ਫਿਰ ਆਪਾਂ ਆਪਣੀ ਜੋ ਅੱਜ ਦੀ ਅਗਲੀ ਗੱਲਬਾਤ ਹੈ ਉਸ ਵੱਲ ਨੂੰ ਵਧਾਂਗੇ ਕਿ ਲਵਲੀ ਯੂਨੀਵਰਸਿਟੀ ਅਤੇ ਪੀਯੂ ਯੂਨੀਵਰਸਿਟੀ ਦਾ ਕੀ ਕੋਈ ਆਪਸ ਵਿੱਚ ਦੋਨਾਂ ਦੇ ਰਾਈਵਲਰੀ ਰਹੀ ਹੈ? ਕੀ ਇੱਕ ਦੂਜੇ ਨੂੰ ਲੱਗਦਾ ਸੀਗਾ ਕਿ ਯਾਰ ਅਸੀਂ ਲਵਲੀ ਤੋਂ ਵਧੀਆ, ਜਾਂ ਲਵਲੀਆਂ ਨੂੰ ਲੱਗਦਾ ਵੀ ਅਸੀਂ ਪੀਯੂ ਤੋਂ ਵਧੀਆ? ਕਿਉਂਕਿ ਫਿਰ ਮੈਂ ਤੁਹਾਡੇ ਲਈ ਗਾਣਾ ਲਾਉਣਾ, ਅਤੇ ਬਸ ਥੋੜ੍ਹਾ ਜਿਹਾ ਮੈਨੂੰ ਪਤਾ ਚੱਲ ਜਾਵੇ ਕਿ ਇਹ ਗਾਣੇ ਦਾ ਫਿਰ ਬਣਨ ਦਾ ਕਾਰਨ ਕੀ ਹੈ। ਇਹੀ ਕਾਰਨ ਹੁੰਦਾ ਵੀ ਅਸਲੀਅਤ ਹੈ, ਤਾਂ ਹੀ ਗਾਣੇ ਬਣਦੇ, ਗਾਣੇ ਬਣਦੇ ਹੀ ਸਾਰੇ ਅਸਲੀਅਤ ਅਤੇ ਅਸਲੀਆਂ ਚੀਜ਼ਾਂ ਦੇ ਉੱਤੇ ਨੇ। ਸੋ ਨੰਬਰ ਹੈ 9056733337, 905-673-3337 ਆਪਣਾ ਨੰਬਰ ਹੈ। ਕਿਹੜਾ ਦੱਸ ਸਕਦਾ ਮੈਨੂੰ ਕਿ ਲਵਲੀ ਪੀਯੂ ਦਾ ਆਪਸ ਵਿੱਚ ਕਿੱਦਾਂ ਦਾ ਇੱਕ ਰਿਸ਼ਤਾ, ਕੀ ਉਹਦੇ ਪਿੱਛੇ ਹਿਸਟਰੀ ਹੈ? ਅਤੇ ਫਿਰ ਗਾਣਾ ਲਾਵਾਂਗੇ, ਫਿਰ ਅੱਗੇ ਵਧਾਂਗੇ ਅਤੇ ਅਗਲੀ ਗੱਲਬਾਤ ਕਰਾਂਗੇ। 9056733337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅਤੇ ਤੁਸੀਂ ਹਮੇਸ਼ਾ ਪੁੱਛਦੇ ਹੋ ਕਿ ਨਵੀਂ ਸਾਨੂੰ ਯਾਰ ਐਨਕਾਂ ਲਈ ਕੋਈ ਦੋ ਡੀਲ ਜੀ ਵਧੀਆ। ਸੋ ਬਿਯੋਂਡ ਆਈਵੇਅਰ ਦੇ ਰੋਮੀ ਭਾਅ ਜੀ ਨੇ ਚੱਕ ਤੇ ਫੱਟੇ ਬੈਕ ਟੂ ਸਕੂਲ ਪ੍ਰਮੋਸ਼ਨ, ਬਾਏ ਵਨ ਗੇਟ ਵਨ ਫਰੀ, ਮਿਕਸ ਐਂਡ ਮੈਚ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨ ਗਲਾਸਿਸ, ਸਾਰੇ ਜਿਹੜੇ ਬੱਚੇ 19 ਸਾਲ ਤੋਂ ਘੱਟ ਦੀ ਉਮਰ ਦੇ ਵਿੱਚ ਨੇ। ਸਿੰਗਲ ਵਿਜ਼ਨ ਐਨਕਾਂ ਰੈਗੂਲਰ $400 ਤੁਹਾਡੇ ਲਈ $99 ਦੇ ਵਿੱਚ, ਜਿਹਦੇ ਵਿੱਚ ਸਿਲੈਕਟ ਫਰੇਮ ਅਤੇ ਸਿੰਗਲ ਵਿਜ਼ਨ ਲੈਂਸਿਸ ਨੇ। ਅਤੇ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਦੀ ਥਾਂ 'ਤੇ 249 ਫਰੇਮ ਅਤੇ ਐਸਲਰ ਡਿਜੀਟਲ ਪ੍ਰੋਗਰੈਸਿਵ ਲੈਂਜਸ, ਡਾਕਟਰ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਨੇ, 10 ਸਾਲ ਦਾ ਐਕਸਪੀਰੀਅੰਸ ਹੈ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਬਿਲਿੰਗ ਕਰਦੇ ਨੇ। ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈ ਵੇਅਰ, 9057933937, 9057933937, ਰੋਮੀ ਨੂੰ ਕਾਲ ਕਰੋ ਐਟ ਬਿਯੋਂਡ ਆਈ ਵੇਅਰ, 9057933937 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਅਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਸਾਡੇ ਨਾਲ ਸੁੱਖ ਭਾਅ ਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਕੱਲ੍ਹ ਨੂੰ ਪੰਜਾਬੀ ਦਾ ਲਾਈਵ ਐਟ ਗ੍ਰੈਂਡ ਹੋਮ ਫਰਨੀਚਰ, ਡੇਰੀ ਟੋਮਕਿਨ 66 ਟੋਮਕਿਨ ਰੋਡ। ਸੁੱਖ ਜੀ ਵੈਲਕਮ,
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ ਇਸ ਵੀਕਐਂਡ ਦੇ ਉੱਪਰ, ਸੋ ਤੋਹਫੇ ਡਿਸਕਾਊਂਟ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਤੇ ਬਹੁਤ ਸਾਰੀ ਜਿਹੜੀ ਨਵੀਂ ਨਵੇਕਲੇ ਕਿਸਮ ਦੀ ਨਿਊ ਅਰਾਈਵਲ ਇਨਵੈਂਟਰੀ ਆ ਗਈ ਆ, ਜਿਹ ਚ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ, ਹਾਈਡ੍ਰੋਲਿਕ ਬੈਡਰੂਮ ਸੈੱਟ, ਮਸਾਜਰ, ਪਾਵਰ ਰਿਕਲਾਈਨਰ, ਹਾਰਡ ਫੋਮ ਦੇ ਮੈਟਰਸ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਰ ਰੋਡ ਦੇ ਉੱਪਰ, 6685 ਟੋਮਗਰ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲੈਫਟ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਚੋਕਲੇਟ ਕਲਰ ਦਾ, ਬਰਾਊਨ ਚੋਕਲੇਟ ਕਲਰ ਲੈਦਰ ਦੇ ਵਿੱਚ ਰਿਕਲਾਈਨਰ ਸੋਫਾ ਐਂਡ ਲੈਫਟ ਸੀਟ ਫੁੱਲੀ ਫੁੱਲੀ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ, ਇਸ ਵੀਕਐਂਡ ਦੇ ਉੱਪਰ ਸਿਰਫ $999 ਦਾ। ਜੀ ਹਾਂ, $2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ, ਤੁਸੀਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਗਿਫਟ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦਾ ਵੀ ਭਾਜੀ।
0: ਕਿਆ ਬਾਤ ਹੈ, 6085 ਟੋਮਗਨ ਰੋਡ ਤੇ ਕੱਲ ਨੂੰ ਅਸੀਂ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਵੀ ਇੱਥੋਂ ਪੇਸ਼ ਕਰ ਰਹੇ ਹਾਂ, ਸੋ ਗੈਟ ਰੈਡੀ। ਅਤੇ 6085 ਟੋਮਕਨ ਰੋਡ ਡੇਰੀ ਅਤੇ ਟੋਮਕਨ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਹਾਜ਼ਰ ਇੱਕੋ ਇੱਕ ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ। ਤੁਸੀਂ ਗ੍ਰੈਂਡ ਹੋਮ 'ਤੇ ਇੱਕ ਗੇੜਾ ਲਗਾਓ, ਟੋਪ ਦੀਆਂ ਡੀਲਾਂ ਲਓ, ਅਤੇ ਜਦੋਂ ਅਸੀਂ ਪਹੁੰਚੇ ਹੁੰਦੇ ਹਾਂ ਫਿਰ ਤਾਂ ਬਹਿ ਜਾ ਹੋ ਜਾਂਦੀ ਹੈ, ਫਿਰ ਭਾਅ ਜੀ ਕਹਿੰਦੇ ਆਹ ਵੀ ਚੱਕ ਲਓ ਡੀਲ, ਉਹ ਵੀ ਚੱਕ ਲਓ ਡੀਲ, ਆਹ ਵੀ ਚੱਕ ਲਓ ਡੀਲ। ਸੋ ਡੀਲਾਂ ਸਾਡੇ ਹੁੰਦਿਆਂ ਉੱਥੇ ਬਹੁਤ ਸਾਰੀਆਂ ਰਹਿੰਦੀਆਂ ਨੇ, ਅਤੇ ਤੁਸੀਂ ਜਦੋਂ ਲਾਈਵ ਪ੍ਰੋਗਰਾਮ ਕੋਈ ਵੀ ਹੁੰਦਾ ਬੜੀ ਇੱਕ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚਦੇ ਵੀ ਹੋ, ਅਤੇ ਪਹੁੰਚਣਾ ਤੁਹਾਡਾ ਜ਼ਰੂਰੀ ਵੀ ਹੈ ਕਿਉਂਕਿ ਤੁਸੀਂ ਅਗਰ ਆਉਣੇ ਹੋ ਤਾਂ ਹੀ ਫਿਰ ਡੀਲਾਂ ਤੁਹਾਨੂੰ ਦਵਾ ਸਕਦੇ, ਜੇ ਤੁਸੀਂ ਪਹੁੰਚੋਗੇ ਨਹੀਂ ਫਿਰ ਡੀਲ ਕਿੱਥੇ ਮਿਲੇਗੀ। ਪਿਛਲੇ ਹਫ਼ਤੇ ਕੋਈ ਸਾਡੇ ਸੱਜਣ ਗਏ ਇੱਥੇ ਅਤੇ ਕਹਿੰਦੇ ਨਵੀਂ ਯਾਰ ਕੈਸੀ ਡੀਲ ਮਿਲੀ ਸਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਕਿ ਬਸ ਛੱਡ ਹੀ ਗੱਲਾਂ ਦਿਓ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਸੋ ਚਲੋ ਸੁਣਦੇ ਹਾਂ ਕੁਝ ਗੀਤ ਅਤੇ ਫਿਰ ਵਾਪਸ ਆਵਾਂਗੇ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਲਹਿਰਾਂ ਬਹਿਰਾਂ ਤੁਹਾਡੇ ਨਾਲ ਸ਼ਾਮੀ 6 ਤੋਂ ਲੈ ਕੇ 9 ਵਜੇ ਤੱਕ ਖੂਬ ਲੱਗਦੀਆਂ ਨੇ ਅਤੇ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਹੈ ਤੁਹਾਡੀ ਜਾਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਤਾਂ 9 ਵਜੇ ਤੱਕ ਇਹੀ ਨੰਬਰ ਆਪਣਾ ਰਹੇਗਾ 905-673-3337 9056733337 ਕੋਈ ਵੀ ਗਾਣਾ ਸੁਣਨਾ ਟੈਨਸ਼ਨ ਨਾ ਲਓ ਅਤੇ ਤੁਸੀਂ ਕੀ ਕਹਿੰਦੇ ਹੁੰਦੇ ਆ ਕਿ ਨਰਵਸ ਨਾ ਹੋਇਆ ਕਰੋ ਕਈ ਮਿੱਤਰ ਸੱਜਣ ਬਾਹਰ ਮਿਲਦੇ ਆ ਫੰਕਸ਼ਨਾਂ 'ਤੇ ਜਾਂ ਕਿਸੇ ਸਟੋਰ 'ਤੇ ਕਿਤੇ ਵੀ ਕਹਿਣਗੇ ਨਾ ਵੀ ਯਾਰ ਤੁਹਾਨੂੰ ਸੁਣੀਦਾ ਬਹੁਤ ਆ ਸੋਚੀਦਾ ਤਾਂ ਹੈ ਕਿ ਕਾਲ ਕਰੀਏ ਬਟ ਤੁਹਾਨੂੰ ਫਿਰ ਕਈ ਵਾਰ ਕਾਲ ਕਰਨ ਦੀ ਇੱਕ ਕਈ ਲੋਕ ਸ਼ਾਏ ਹੁੰਦੇ ਆ ਕਈ ਲੋਕਾਂ ਨੂੰ ਇੱਕ ਸੰਗ ਜੀ ਹੁੰਦੀ ਹੈ ਕਿ ਨਹੀਂ ਯਾਰ ਕਾਹਦੇ ਲਈ ਅਸੀਂ ਰੇਡੀਓ 'ਤੇ ਕਰਾਂਗੇ ਕਾਲ ਅਤੇ ਇੰਨਾ ਏਡੀ ਵੱਡੀ ਗਿਣਤੀ ਦੇ ਵਿੱਚ ਸਾਡੀ ਆਵਾਜ਼ ਸੁਣੀ ਜਾਊਗੀ ਫਿਰ ਕੀ ਹੈ ਤੁਹਾਡੀ ਇੱਕ ਟੌਰ ਬਣਦੀ ਹੈ ਪਰਸੋਂ 'ਚ ਉੱਥੇ ਕਾਲ ਨਹੀਂ ਸੀ ਆਈ ਇੱਕ ਵੀਰ ਕਹਿੰਦੇ ਨਵੀਂ ਯਾਰ ਮੈਂ ਰੇਡੀਓ 'ਤੇ ਕਾਲ ਕੀਤੀ ਅਤੇ ਮੈਨੂੰ ਕਾਲ ਤੋਂ ਬਾਅਦ ਕਿਸੇ ਯਾਰ ਦੋਸਤ ਦਾ ਫੋਨ ਆ ਗਿਆ ਕਹਿੰਦੇ ਕਿ ਯਾਰ ਤੂੰ ਹੀ ਸੀਗਾ ਤੂੰ ਹੁਣੇ ਪੰਜਾਬੀ ਦਾ ਨਾ 'ਤੇ ਕਾਲ ਕੀਤੀ ਕਹਿੰਦੇ ਹਾਂ ਮੈਂ ਹੀ ਸੀ ਮੈਂ ਕਿਹਾ ਵਧੀਆ ਨਾਲੇ ਤੁਹਾਡੀ ਪ੍ਰਮੋਸ਼ਨ ਹੋ ਗਈ ਨਾਲੇ ਇੱਕ ਯਾਰ ਬੇਲੀ ਜਿਹਦੇ ਨਾਲ ਤੁਹਾਡੀ ਗੱਲ ਹੀ ਨਹੀਂ ਹੋਈ ਇੰਨਾ ਚਿਰ ਉਹਦੇ ਨਾਲ ਤੁਹਾਡੀ ਗੱਲਬਾਤ ਹੋ ਗਈ ਸੋ ਕਾਲ ਕਰ ਲਿਆ ਕਰੋ ਅਤੇ ਕਾਲ ਦੇ ਫਾਇਦੇ ਆ ਕੋਈ ਨਾ ਕੋਈ ਸੁਣਦਾ ਕਹਿੰਦਾ ਯਾਰ ਅਸੀਂ ਇਹਨੂੰ ਫੋਨ ਘੁਮਾਉਂਦੇ ਇਹਦੇ ਨਾਲ ਗੱਲ ਹੀ ਨਹੀਂ ਕੀਤੀ ਇੰਨਾ ਚਿਰ ਹੋ ਗਿਆ ਸੋ ਚਲੋ ਸੁਣਦੇ ਦੋ ਬੋਲ ਅਤੇ ਫਿਰ ਵਾਪਸ ਆਉਂਦੇ ਹਾਂ ਅਤੇ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਹੋਰ ਸਾਡੇ ਕੁਝ ਇੱਕ ਸਪੋਂਸਰ ਸਾਡੇ ਨਾਲ ਜੁੜਨਗੇ ਅਤੇ ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਆ ਆਪਾਂ ਉਸ ਵੱਲ ਨੂੰ ਵੀ ਵੱਧਦੇ ਹਾਂ ਅਤੇ ਦਿਓ ਸਾਨੂੰ 2-4 ਮਿੰਟ ਅਤੇ ਫਿਰ ਲਾਉਂਦੇ ਹਾਂ ਕੁਝ ਇੱਕ ਹੋਰ ਰੌਣਕਾਂ ਸੁਣਦੇ ਹਾਂ ਦੋ ਬੋਲ ਐਂਡ ਵੀ ਵਿਲ ਬੀ ਰਾਈਟ ਬੈਕ ਪ੍ਰੋਗਰਾਮ ਪੰਜਾਬੀ ਲਹਿਰਾਂ

0: ਵੀਵਾ ਗਿੱਲ ਸਾਹਿਬ, ਗਰੇਵਾਲ ਸਾਹਿਬ, ਨਹੀਂ ਰੀਸਾਂ ਚੱਕ ਤੇ ਫੱਟੇ, ਸੋ ਪ੍ਰੋਗਰਾਮ ਪੰਜਾਬੀ ਰਹੋ। ਓਕੇ, ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ, ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ, ਨੰਬਰ ਵਨ ਟੌਪ ਦੀ ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ, 30 ਸਾਲ ਦਾ ਇਹਨਾਂ ਕੋਲ ਮੂਵਿੰਗ ਦਾ ਐਕਸਪੀਰੀਅੰਸ ਹੈ। ਸੋ ਐਕਸਪੀਰੀਅੰਸਡ ਬੰਦੇ, ਅਤੇ ਜਦੋਂ ਨਾ ਤੁਹਾਡਾ ਸਮਾਨ ਹੋਵੇ ਤਾਂ ਬਹੁਤ ਧਿਆਨ ਨਾਲ ਤੁਸੀਂ ਇੱਕ ਟੀਮ ਨੂੰ ਚੁਣੋ ਜਿਨ੍ਹਾਂ ਨੇ ਕੀਤਾ ਬਹੁਤ ਸਾਰਾ ਮੂਵਿੰਗ ਦਾ ਕੰਮ। ਸੋ ਐਚ ਕੇ ਮੂਵਰਸ 416-526-7004-416-526-7004 4636 ਹੈਲੋ ਹਾਂਜੀ ਹਾਂਜੀ ਹਾਂਜੀ ਤੁਸੀਂ ਕਿੱਥੇ ਫੋਨ ਲਾਇਆ? ਫੋਨ ਲਾ ਲਿਆ ਤੇ ਕਹਿੰਦੇ ਕਿ ਕੌਣ ਬੋਲਦਾ ਹੁਣ? ਤੁਸੀਂ ਜਿੱਥੇ ਲਾਇਆ ਤੇ ਫਿਰ ਫੋਨ ਹੁਣ ਤੁਸੀਂ ਜਿੱਥੇ ਲਾਇਆ ਉੱਥੇ ਕਰੋ ਗੱਲਬਾਤ ਤੇ ਦੱਸੋ ਕਿ ਟੋਪਿਕ ਹੈ ਜੀ ਜਿਹੜਾ ਡਿਸਕਸ ਕਰਨਾ ਤੁਸੀਂ। ਸੋ ਚਲੋ ਕੋਈ ਗੱਲ ਨਹੀਂ, ਦੁਆਬਾ ਟਰੈਵਲ ਇਜ਼ ਨੰਬਰ ਵਨ, ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਜੇ ਇੰਡੀਆ ਦੀਆਂ ਟਿਕਟਾਂ ਬੁੱਕ ਕਰਨੀਆਂ ਸਾਰੇ ਕਰ ਹੀ ਰਹੇ ਆ, ਹੁਣ ਤਾਂ ਸਮਾਂ ਯਾਰ ਮਸਾਂ ਸਰਦੀਆਂ ਆ ਰਹੀਆਂ ਨੇ, ਮਸਾਂ ਇੰਡੀਆ ਜਾਣਗੇ ਲੋਕ, ਕੋਈ 2 ਸਾਲਾਂ ਬਾਅਦ ਪਰਿਵਾਰ ਨੂੰ ਮਿਲ ਰਿਹਾ, ਕੋਈ 5 ਸਾਲਾਂ ਬਾਅਦ ਮਿਲ ਰਿਹਾ, ਕੋਈ 15 ਬਾਅਦ ਮਿਲ ਰਿਹਾ, ਕਿ 20-25 ਬਾਅਦ ਵੀ ਮਿਲ ਰਿਹਾ, ਲੰਬਾ ਸਮਾਂ ਇੰਨਾ ਤੁਸੀਂ ਡਿਲੇ ਨਾ ਕਰਿਆ ਕਰੋ। ਬਟ ਤੁਸੀਂ ਯਾਦ ਰੱਖੋ ਦੁਆਬਾ ਟਰੈਵਲ ਟੋਰੋਂਟੋ ਟੂ ਦਿੱਲੀ ਵਨ ਵੇ ਟਿਕਟ ਹੈ $995 ਦੀ, ਕੁਝ ਕੁ ਸੀਟਾਂ ਬਾਕੀ ਨੇ। ਅਤੇ ਜੇ ਤੁਸੀਂ ਰਿਟਰਨ ਟਿਕਟ ਲੈਣੀ ਹੈ ਤਾਂ ਤੁਸੀਂ ਸਪਤੰਬਰ ਐਂਡ ਦੇ ਵਿੱਚ ਜਾਓ, ਅਕਤੂਬਰ ਐਂਡ ਦੇ ਵਿੱਚ ਤੁਸੀਂ ਵਾਪਸ ਆਉਣਾ। ਇੱਕ ਸਟੋਪ ਹੈ, ਥੋੜ੍ਹਾ ਲੰਬਾ ਲੇ ਓਵਰ ਹੈ, ਬਟ ਹੋਟਲ ਵੀ ਦੇ ਦੇਣਗੇ ਨਾਲ। ਅਤੇ ਸਿਰਫ $1090 ਦੀ ਟਿਕਟ ਹੈ, 1090 ਦੀ, ਉਹ ਵੀ 2 ਟੈਚੀ, ਉਹ ਵੀ ਰਾਊਂਡ ਟ੍ਰਿਪ। ਸੋ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ, ਇਹਨਾਂ ਨੂੰ ਕਹਿ ਦਿਓ ਕਿ ਬਈ ਨਵੀਂ ਤੋਂ ਅਸੀਂ ਡੀਲ ਸੁਣੀ ਹੈ ਭਾਅ ਜੀ ਤੁਹਾਡੀ, ਅਤੇ ਦੱਸੋ ਫਿਰ ਕੀ ਬਣਦਾ। ਸੋ ਸਟੂਡੀਓ 'ਚ ਗੱਲਾਂ ਬਾਤਾਂ ਥੋੜ੍ਹਾ ਕਰਦੇ ਹਾਂ। ਅਸੀਂ ਨਾ ਵੀਡੀਓ ਇੱਕ ਪਾਈ ਹੈ ਆਪਣੇ, ਕੱਲ੍ਹ ਸੀ, ਕੱਲ੍ਹ ਨਹੀਂ ਪਰਸੋਂ ਦੀ ਗੱਲ, ਬਟ ਕੱਲ੍ਹ ਮੈਂ ਵੀਡੀਓ ਪਾਈ ਹੈ ਇੱਕ ਜਾਗੋ ਦੀ, ਅਤੇ ਬੜੀ ਵੱਡੀ ਗਿਣਤੀ ਦੇ ਵਿੱਚ ਉਸ ਵੀਡੀਓ ਨੂੰ ਲੋਕਾਂ ਨੇ ਦੇਖਿਆ ਅਤੇ ਕਾਫੀ ਇੰਜੋਏ ਕੀਤਾ। ਕੋਈ ਕਹਿੰਦਾ ਅਮੇਜ਼ਿੰਗ, ਕੋਈ ਕਹਿੰਦਾ ਦਿਸ ਇਜ਼ ਸੋ ਸਵੀਟ, ਕੋਈ ਕਹਿੰਦਾ ਵਾਹ ਵਾਓ ਅਮੇਜ਼ਿੰਗ, ਬਲੈਸ ਯੂ ਗਾਇਜ਼। ਇੱਕ ਨੇ ਕਿਹਾ ਕਿ ਹਾਲ ਬੁੱਕ ਕਰਨਾ ਚਾਹੀਦਾ, ਅਤੇ ਕਈ ਲੋਕਾਂ ਨੇ ਉਹ ਕਮੈਂਟ ਲਾਈਕ ਨਹੀਂ ਕੀਤਾ। ਆਲਮੋਸਟ 30,000 ਬੰਦੇ ਨੇ ਉਹ ਵੀਡੀਓ ਦੇਖ ਲਈ। ਦੇਖੋ ਤੁਹਾਨੂੰ ਮੈਂ ਥੋੜ੍ਹਾ ਜਿਹਾ ਸਵਾਲ ਪੁੱਛਣਾ ਚਾਹੁੰਦਾ। ਹੁਣ ਆਪਾਂ ਜੇ, ਤੁਹਾਨੂੰ ਪਤਾ ਹੀ ਆ ਸਟਰੀਟਸ ਦੇ ਉੱਤੇ ਸੜਕਾਂ 'ਤੇ ਜਾਗੋਆਂ ਕਰਦੇ ਹਾਂ, ਰਾਈਟ? ਜੇ ਹੁਣ ਤੁਹਾਡੇ ਨੇਬਰਸ ਨੂੰ ਕੋਈ ਮਾਇੰਡ ਨਹੀਂ ਹੈਗਾ, ਦੇਖੋ ਕਈ ਸਟਰੀਟਸ ਬਹੁਤ ਕਨੈਕਟਡ ਨੇ, ਇੱਕ ਦੂਜੇ ਦੀ ਬੜੀ ਬਣਦੀ ਹੈ ਸਭ ਦੇ ਨਾਲ, ਜੇ ਹੁਣ ਤੁਸੀਂ ਸਾਰਿਆਂ ਨਾਲ ਗੱਲਬਾਤ ਕਰ ਲਈ ਕਿ ਯਾਰ ਆਪਾਂ ਇੱਦਾਂ ਕਰਨਾ, ਅਤੇ ਸਾਰਿਆਂ ਨੂੰ ਚਾਹ ਬੜਾ, ਹਰੇਕ ਬੰਦਾ ਇਨਵੋਲਵ ਹੁੰਦਾ। ਤੁਸੀਂ ਮੇਰੀ ਵੀਡੀਓ ਦੇਖਿਓ, ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਬਾਤ ਹੈ, ਸਾਨੂੰ ਵੀ ਸੱਦ ਲਿਆ ਕਰੋ। ਟਿਕਟੋਕ 'ਤੇ ਪਈ ਆ ਪੇਜ ਹੈ ਪੰਜਾਬੀ ਦਾਰਾ, ਤੁਹਾਡਾ ਕੀ ਖਿਆਲ ਹੈ? ਮੈਂ ਨਾ ਜਸਟ ਜਨਰਲ ਤੁਹਾਡਾ ਓਪੀਨੀਅਨ ਲੈਣਾ ਚਾਹੁੰਦਾ ਵੀ ਆਪਾਂ ਸੜਕਾਂ 'ਤੇ ਜਾਗੋਆਂ ਕੱਢਦੇ ਹਾਂ, ਕਈ ਲੋਕ ਕਹਿੰਦੇ ਆ ਕਿ ਤੁਸੀਂ ਹਾਲ ਬੁੱਕ ਕਰੋ, ਹਾਲ 'ਚ ਕਰਨਾ ਚਾਹੀਦਾ। ਹੁਣ ਸਿੱਧੀ ਜਿਹੀ ਗੱਲ, ਮੈਂ ਵੀ ਆਪਣੀ ਜਾਗੋ ਕੀਤੀ ਤਾਂ ਮੈਂ ਸਟਰੀਟ 'ਤੇ ਕੀਤੀ, ਸਾਰੇ ਸਟਰੀਟ ਵਾਲੇ ਬਹੁਤ ਖੁਸ਼, ਸਾਰੇ ਨੇ ਖੁੱਲ੍ਹ ਕੇ ਖੂਬ ਇੰਜੋਏ ਕੀਤਾ, ਹਰੇਕ ਨੂੰ ਦੱਸਿਆ ਹੋਇਆ ਸੀ ਕਿ ਅਸੀਂ ਵੀ ਇੱਦਾਂ ਕਰ ਰਹੇ ਹਾਂ, ਅਤੇ ਸਾਰੇ ਕਹਿੰਦੇ ਕੋਈ ਗੱਲ ਨਹੀਂ ਯਾਰ ਕਰੋ, ਅਤੇ ਜੀ ਸੱਦ ਕੇ, ਅਤੇ ਸਾਰਿਆਂ ਨੂੰ ਨਾਲੇ ਸੱਦਾ ਪੱਤਰ ਦਿੱਤਾ, ਨਾਲੇ ਸਭ ਦੀ ਚਲੋ ਇੱਕ ਵਧੀਆ ਬਣੀ ਰਹਿੰਦੀ ਆਪਸ ਵਿੱਚ। ਤੁਹਾਨੂੰ ਲੱਗਦਾ ਕਿ ਕੋਈ ਐਡਾ ਵੱਡਾ ਇਸ਼ੂ ਹੈ? ਹੁਣ ਕੁਝ ਕੁ ਲੋਕ ਵੀਡੀਓਜ਼ ਪਾ ਦਿੰਦੇ ਆ ਕਿ ਆਹ ਦੇਖੋ ਕਿਵੇਂ ਸੜਕਾਂ ਦੇ ਉੱਤੇ ਜਾਗੋਆਂ ਕੀਤੀਆਂ ਜਾ ਰਹੀਆਂ ਨੇ, ਹਾਲ ਬੁੱਕ ਕਰੋ, ਲੋਕ ਤੰਗ ਹੁੰਦੇ ਆ। ਮੈਨੂੰ ਤਾਂ ਨਹੀਂ ਲੱਗਦਾ ਯਾਰ ਕਿ ਲੋਕ ਤੰਗ ਹੁੰਦੇ ਆ। ਜੇ ਹੁਣ ਕੋਈ ਗੱਡੀ ਆ ਰਹੀ ਹੁੰਦੀ ਹੈ, ਸਾਰੇ ਪਾਸੇ ਹੋ ਜਾਂਦੇ ਆ ਅਤੇ ਕਹਿੰਦੇ ਆ ਵੀ ਪਹਿਲਾਂ ਗੱਡੀ ਨੂੰ ਲੰਘ ਲੈਣ ਦਿਓ, ਫਿਰ ਆਪਾਂ ਜਾ ਕੇ ਆਪਣਾ ਫੰਕਸ਼ਨ ਕਰਾਂਗੇ। ਸਗੋਂ ਤਾਂ ਗੋਰੇ ਗੋਰੇ ਕਈ ਆ ਜਾਂਦੇ ਆ ਅਤੇ ਉਹ ਵੀ ਬੜਾ ਇੰਜੋਏ ਕਰਦੇ ਕਿ ਬੱਲੇ ਯਾਰ ਇੰਨਾ ਵਧੀਆ ਖਾਣ ਪੀਣ ਨੂੰ ਮਿਲਿਆ, ਕਿਆ ਇੱਕ ਮਾਹੌਲ ਬਣਿਆ ਤੁਸੀਂ, ਉਹ ਤਾਂ ਸਗਾਂ 'ਤੇ ਚਾਅ ਚੜ੍ਹ ਜਾਂਦਾ ਬਹੁਤਿਆਂ ਨੂੰ। ਬਟ ਤੁਹਾਡਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਕਿ ਆਪਾਂ ਜੋ ਇਹ ਸੜਕਾਂ ਦੇ ਉੱਤੇ ਆਪਣੇ ਫੰਕਸ਼ਨਸ ਕਰਦੇ ਹਾਂ, ਜਾਗੋਆਂ ਕੱਢਦੇ ਹਾਂ, ਤੁਹਾਨੂੰ ਇਸ ਦੇ ਨਾਲ ਕੋਈ ਇਸ਼ੂ ਹੈ? ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਨੰਬਰ ਹੈ, 905-673-3337 ਤੇ ਤੁਹਾਡਾ ਥੋੜ੍ਹੇ ਜਿਹਾ ਓਪੀਨੀਅਨ ਲੈਂਦੇ ਹਾਂ ਵੀ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈ, ਯੂ ਨੋ ਤੁਹਾਡਾ ਕੀ ਖਿਆਲ ਆ ਇਹਦੇ ਬਾਰੇ। ਕੁਝ ਕੁ ਲੋਕ ਬੜੇ ਖਿਲਾਫ਼ ਨੇ ਯਾਰ, ਦੋ ਤਿੰਨ ਜਣੇ ਨੇ ਕਮੈਂਟ ਕੀਤੇ ਆ ਕਿ ਹਾਲ ਬੁੱਕ ਕਰੋ, ਤੁਸੀਂ ਇਸ ਚੀਜ਼ ਨੂੰ ਪ੍ਰਮੋਟ ਨਾ ਕਰੋ। ਪ੍ਰਮੋਟ ਕਿਹੜੀ ਕਿਹੜੀ ਗੱਲ ਆ ਯਾਰ, ਦੁਨੀਆ ਇੰਜੋਏ ਕਰ ਰਹੀ ਹੈ। ਜਿਹੜੇ ਲੋਕ ਮੈਨੂੰ ਲੱਗਦਾ ਹੁੰਦਾ ਕਿ ਇੱਦਾਂ ਦੇ ਕਮੈਂਟ ਕਰਦੇ, ਉਹ ਸਗਾ ਤੇ ਦੁਖੀ ਨੇ, ਘਰੇ ਬੈਠੇ ਹੋਏ ਸਾਨੂੰ ਕੋਈ ਸੱਦ ਨਹੀਂ ਰਿਹਾ। ਸੋ ਥੋੜ੍ਹਾ ਥੋੜ੍ਹਾ ਜਿਹਾ ਫੀਡਬੈਕ ਲੈਣਾ ਵੀ ਜਿਹੜੀਆਂ ਆਪਾਂ ਸਟਰੀਟਸ ਦੇ ਉੱਤੇ ਸੜਕਾਂ 'ਤੇ ਜਾਗੋਆਂ ਕੱਢਦੇ ਹਾਂ ਜਾਂ ਕੋਈ ਵੀ ਫੰਕਸ਼ਨ ਕਰਦੇ ਹਾਂ ਏਡੇ ਵੱਡੇ ਆਪਾਂ ਘਰਾਂ 'ਚ, ਤੁਹਾਨੂੰ ਲੱਗਦਾ ਕਿ ਆਪਾਂ ਨੂੰ ਥੋੜ੍ਹਾ ਜਿਹਾ ਘਟਾਉਣਾ ਚਾਹੀਦਾ ਇਹ ਸਿਸਟਮ, ਜਾਂ ਏਡੀ ਕਿਹੜੀ ਗੱਲ ਆ, ਵਧੀਆ ਖੁੱਲ੍ਹ ਕੇ ਇੰਜੋਏ ਕਰੋ, ਦਿਨ ਖੁਸ਼ੀਆਂ ਦੇ ਨੇ ਅਤੇ ਦਿਨ ਖੁਸ਼ੀਆਂ ਦੇ ਤੁਹਾਨੂੰ ਬੜੇ ਧੂਮਧਾਮ ਨਾਲ ਮਨਾਉਣੇ ਚਾਹੀਦੇ ਨੇ। ਨੰਬਰ ਹੈ ਆਪਣਾ 905-673-3337 905-673-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। GTA ਕ੍ਰੈਡਿਟ ਨੂੰ ਸਾਰੇ ਯਾਦ ਰੱਖੋ, ਜੇ ਸਿਰ ਕਰਜ਼ਾ ਚੜ੍ਹ ਗਿਆ ਜ਼ਿਆਦਾ ਟੈਨਸ਼ਨ ਨਾ ਲਓ, GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, 25 ਸਾਲ ਹੋ ਗਏ ਇਹਨਾਂ ਨੂੰ ਕਰਜ਼ਾ ਮਾਫ ਕਰਵਾਉਂਦਿਆਂ ਨੂੰ। 416-650-1100 ਨੰਬਰ ਹੈ ਇਹਨਾਂ ਦਾ, 416-650-1100 GTA ਕ੍ਰੈਡਿਟ, 416-650-1100 416-650-1100 ਤੇ GTA ਕ੍ਰੈਡਿਟ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਅਤੇ ਤੁਹਾਡੇ ਲਈ ਹਾਜ਼ਰ ਨੇ। ਰੋਇਲ ਪਰਫਿਊਮ ਵਾਲੇ ਤੁਹਾਨੂੰ $500 ਵਾਲੇ ਪਰਫਿਊਮ $50 'ਚ ਦੇ ਰਹੇ ਨੇ। ਮਾਰਕੀਟ ਦੇ ਵਿੱਚ ਜਿਹੜੇ ਪਰਫਿਊਮ 500 ਦੇ ਨੇ, ਉਹੀ ਖੁਸ਼ਬੂ ਉਹੀ ਫਰੈਗਰੈਂਸ $50 'ਚ, ਅਤੇ ਉਹਦੇ ਨਾਲ ਨਾਲ ਦੋ ਪਰਫਿਊਮ ਖਰੀਦੋ ਅਤੇ ਇੱਕ ਬਿਲਕੁਲ ਫ੍ਰੀ ਹੈ। royalperfumes.co 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਹੀ ਲੋਕੇਟਡ ਨੇ, ਬਵੇਡਨ ਮੈਕਲੋਗਲਿਨ 'ਤੇ। ਇਹ ਆਪਣੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਸ਼ਨੈਲ ਡੀਓਰ ਵਰਗੀਆਂ ਕੰਪਨੀਜ਼ ਕਰਦੀਆਂ ਨੇ, ਠੀਕ ਹੈ। royalperfumes.co 437-315-0701 437-315-0701 437-315-0701 ਰੋਇਲ ਪਰਫਿਊਮਸ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ, ਐਂਡ ਆਪਣੇ ਮਨਪਸੰਦ ਦੇ ਪਰਫਿਊਮ ਤੁਸੀਂ ਜਲਦੀ ਤੋਂ ਪਹਿਲਾਂ ਲਓ ਅਤੇ ਵਧੀਆ ਯਾਰ, ਤੁਹਾਡੇ 'ਚੋਂ ਐਸੀ ਖੁਸ਼ਬੂ ਹੋਣੀ ਚਾਹੀਦੀ ਵੀ ਕੋਈ ਵੀ ਨੇੜੇ ਤੇੜੇ ਖੜ੍ਹੇ ਨਾ ਕਹੇ ਕਿ ਬੱਲੇ ਬੱਲੇ ਯਾਰ ਇਹ ਦੱਸੋ ਵੀ ਇਹ ਪਰਫਿਊਮ ਕਿਹੜਾ ਲਾਇਆ ਹੋਇਆ। ਅਤੇ ਮਿਸਟਰ ਸਿੰਘ ਪੀਜ਼ੇ ਨੇ ਵੀ ਬਹੁਤ ਬੜੀਆਂ ਜ਼ਬਰਦਸਤ ਡੀਲਾਂ ਲਾਈਆਂ ਨੇ, 2 large pizza, 4 topping, 4 free dipping sauces, 2 liter ਕੋਕ ਦੀ ਬੋਤਲ ਫ੍ਰੀ ਹੈ। ਇਹ ਡੀਲ ਸਿਰਫ $40 ਦੇ ਵਿੱਚ, ਮਿਸਟਰ ਸਿੰਘ ਪੀਜ਼ਾ। ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ ਅਤੇ ਨੰਬਰ ਹੈ 905-504-1000 905-500-4000 ਮਿਸਟਰ ਸਿੰਘ ਪੀਜ਼ਾ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਨਹੀਂ ਨਹੀਂ ਆਹ ਕਿਹੜਾ ਗਾਣਾ ਲੱਗ ਗਿਆ ਪਿੱਛੇ ਕਰਿਆਲ ਸਾਹਿਬ ਮੈਂ ਇੱਕ ਮੈਸੇਜ ਪਲੇ ਕਰਨ ਲੱਗਿਆ ਸੀਗਾ ਬਟ ਖੈਰ ਚਲੋ ਥੋੜ੍ਹੀਆਂ ਕਾਲਸ ਲੈਂਦੇ ਹਾਂ ਯਾਰ ਅਤੇ ਹੁਣ ਜਾਗੋਆਂ ਬਾਰੇ ਅਤੇ ਆਪਣੇ ਫੰਕਸ਼ਨ ਬਾਰੇ ਬੜੇ ਲੋਕਾਂ ਨੂੰ ਲੱਗਦਾ ਕਿ ਆਪਾਂ ਥੋੜ੍ਹਾ ਜਿਹਾ ਫਾਇਦਾ ਚੁੱਕ ਰਹੇ ਹਾਂ ਕਿ ਵੱਡੇ ਵੱਡੇ ਫੰਕਸ਼ਨ ਆਪਾਂ ਆਪਣੇ ਘਰਾਂ 'ਚ ਕਰਦੇ ਹਾਂ ਆਪਾਂ ਕਈ ਵਾਰ ਸਾਰੀ ਸਟਰੀਟ ਰੋਕ ਲੈਂਦੇ ਹਾਂ ਵੱਡੇ ਵੱਡੇ ਟੈਂਟ ਵੀ ਲਾ ਲੈਂਦੇ ਹਾਂ ਤੁਹਾਨੂੰ ਇਸ ਚੀਜ਼ ਨਾਲ ਕੋਈ ਤਕਲੀਫ ਹੈ ਤੁਹਾਨੂੰ ਲੱਗਦਾ ਆਪਾਂ ਕੁਛ ਗਲਤ ਕਰ ਰਹੇ ਹਾਂ ਜਾਂ ਯਾਰ ਇੰਜੋਏ ਕਰ ਲੈਣਾ ਚਾਹੀਦਾ ਅਤੇ ਐਵੇਂ ਨਹੀਂ ਬਿਨਾਂ ਕਿਸੇ ਗੱਲੋਂ ਕਿਸੇ ਨੂੰ ਕੁਛ ਕਹਿਣਾ ਚਾਹੀਦਾ ਸੋ ਮੈਂ ਗੱਲ ਕੀਤੀ ਸੀਗੀ ਜੋ ਯੂਨੋ ਜਾਗੋ ਆਪਾਂ ਕੱਢਦੇ ਹਾਂ ਅਤੇ ਬੜੇ ਆਪਾਂ ਵੱਡੇ ਲੈਵਲ ਦੇ ਉੱਤੇ ਕਰਦੇ ਹਾਂ ਤੁਸੀਂ ਦੇਖਦੇ ਹੋ ਸਟਰੀਟਸ ਦੇ ਉੱਤੇ ਟਰੈਕਟਰ ਅਤੇ ਦੋ ਦੋ ਟਰੈਕਟਰ ਤਿੰਨ ਤਿੰਨ ਟਰੈਕਟਰ ਪਿਕਅਪ ਟਰੱਕ ਬੋਲੀਆਂ ਆਦਿ ਸਾਰੇ ਹੀ ਕਰਦੇ ਨੇ ਤੁਹਾਨੂੰ ਇਸ ਚੀਜ਼ ਨਾਲ ਕੋਈ ਪ੍ਰੋਬਲਮ ਹੈ ਤੁਹਾਡੇ ਨੇਬਰ ਤੁਹਾਡੀ ਕਮਿਊਨਿਟੀ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਤਕਲੀਫ ਹੈ ਹੁਣ ਪਰਸੋਂ ਚੌਥੇ ਸਾਡੇ ਸਟਰੀਟ 'ਤੇ ਇੱਕ ਬਹੁਤ ਹੀ ਧੂਮਧਾਮ ਨਾਲ ਫੰਕਸ਼ਨ ਮਨਾਇਆ ਗਿਆ ਸਾਰਿਆਂ ਨੇ ਖੂਬ ਇੰਜੋਏ ਕੀਤਾ ਜਿਹੜੇ ਆਏ ਉਹਨਾਂ ਨੇ ਵੀ ਜਿਹੜੇ ਬਾਕੀ ਦੇ ਸਟਰੀਟ 'ਤੇ ਰਹਿ ਰਹੇ ਸੀ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਬਟ ਮੈਨੂੰ ਵੀਡੀਓ ਥੱਲੇ ਕੁਝ ਲੋਕਾਂ ਨੇ ਕਮੈਂਟ ਕੀਤਾ ਵੀ ਤੁਹਾਨੂੰ ਹਾਲ ਰੈਂਟ ਕਰ ਲੈਣਾ ਚਾਹੀਦਾ ਤੁਸੀਂ ਇੱਦਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਨਾ ਕਰੋ ਬਟ ਕਿਉਂ ਇਸ਼ੂ ਕੀ ਆ ਕੀ ਆਪਾਂ ਨੋਇਜ਼ ਬੜਾ ਕ੍ਰੀਏਟ ਕਰਦੇ ਹਾਂ ਕੀ ਆਪਾਂ ਤੁਹਾਨੂੰ ਲੱਗਦਾ ਕਿ ਯੂਨੋ ਜੋ ਆਪਾਂ ਨੂੰ ਅਲਾਓ ਕੀਤਾ ਜਾ ਰਿਹਾ ਆਪਾਂ ਫਾਇਦਾ ਉਸ ਚੀਜ਼ ਦਾ ਚੱਕ ਰਹੇ ਹਾਂ ਲੋਕਾਂ ਨੂੰ ਇੰਨੀ ਤਕਲੀਫ ਕਿਉਂ ਹੈ ਸਿੰਪਲ ਮੇਰਾ ਇਹ ਸਵਾਲ ਹੈ ਕਿਉਂਕਿ ਬਹੁਤ ਕੁਝ ਕਮੈਂਟਸ ਆਈਆਂ ਜਿਹੜੇ ਲੋਕ ਕੰਪਲੇਨ ਕਰ ਰਹੇ ਨੇ ਕਿਉਂ ਕਰਦੇ ਨੇ ਇਹ ਮੈਂ ਤੁਹਾਨੂੰ ਬਸ ਪੁੱਛਣਾ ਚਾਹੁੰਦਾ ਤੁਹਾਨੂੰ ਲੱਗਦਾ ਨਾ ਵੀ ਕੋਈ ਯਾਰ ਏਡੀ ਵੱਡੀ ਗੱਲ ਨਹੀਂ ਇੰਜੋਏ ਕਰੋ ਪਾਰਟੀਆਂ ਕਰੋ ਇਹੀ ਤਾਂ ਲਾਈਫ ਹੈ ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਆਪਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰ ਲੈਣਾ ਚਾਹੀਦਾ ਤਾਂ ਤੁਸੀਂ ਦੱਸੋ ਤੁਹਾਡਾ ਓਪੀਨੀਅਨ ਹੈ ਕੋਈ ਗਲਤ ਨਹੀਂ ਕੋਈ ਸਹੀ ਨਹੀਂ ਜੇ ਤੁਹਾਨੂੰ ਲੱਗਦਾ ਕਿ ਨਵੀਂ ਆਪਾਂ ਥੋੜ੍ਹਾ ਜਿਹਾ ਕੰਟਰੋਲ ਕਰੀਏ ਆਪਾਂ ਨੂੰ ਇੰਨਾ ਜ਼ਿਆਦਾ ਨਹੀਂ ਕਰਨਾ ਚਾਹੀਦਾ ਵੀ ਆਪਾਂ ਸਾਰੀ ਸਟਰੀਟ ਰੋਕੀਏ ਜਾਂ ਜੋ ਵੀ ਹੈ ਅਤੇ ਸਟੂਡੀਓ ਦਾ ਨੰਬਰ ਹੈ ਆਪਣਾ 9056733337 9056733337 905-673-3337 ਆਪਣਾ ਨੰਬਰ ਹੈ ਤੁਹਾਡਾ ਬਸ ਓਪੀਨੀਅਨ ਲੈਣਾ ਕਿਉਂਕਿ ਆਪਾਂ ਸਾਰੇ ਦੇਖੋ ਬ੍ਰੈਂਪਟਨ ਮਿਸੀਸਾਗਾ ਕੈਲਡਨ ਇਹਨਾਂ ਏਰੀਆਜ਼ ਵਿੱਚ ਰਹਿੰਦੇ ਹਾਂ ਅਤੇ ਜੇ ਤੁਹਾਨੂੰ ਲੱਗਦਾ ਕਿ ਆਪਾਂ ਕੁਛ ਪ੍ਰੋਬਲਮ ਜਾਂ ਇੱਕ ਨਿਊਸੈਂਸ ਕ੍ਰੀਏਟ ਕਰਦੇ ਹਾਂ ਤਾਂ ਦੱਸੋ ਜੇ ਤੁਹਾਨੂੰ ਲੱਗਦਾ ਕਿ ਵਧੀਆ ਯਾਰ ਆਪਾਂ ਤਾਂ ਇੰਜੋਏ ਕਰ ਰਹੇ ਹਾਂ ਅਤੇ ਕਰਨਾ ਚਾਹੀਦਾ ਤਾਂ ਤੁਸੀਂ ਦੱਸ ਸਕਦੇ ਹੋ 905-673-3337 905-673-3337 ਆਪਣਾ ਨੰਬਰ ਹੈ 905-673-3337 905-673-3337 ਅਤੇ ਗੱਲਬਾਤ ਥੋੜ੍ਹੀ ਸਾਡੀ ਹੋ ਸਕਦੀ ਹੈ ਸੋ ਆ ਜਾਓ ਕਰੀਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਅਤੇ ਤੁਹਾਡੇ ਓਪੀਨੀਅਨਸ ਤੁਹਾਡੇ ਵਿਚਾਰ ਤੁਹਾਡੇ ਖਿਆਲ ਅਤੇ ਕੀ ਸਹੀ ਹੈ ਕੀ ਗਲਤ ਹੈ ਹੁਣ ਤੁਸੀਂ ਦੱਸ ਸਕਦੇ ਹੋ ਅਸੀਂ ਤੁਹਾਡੇ ਤੋਂ ਸੁਣਦੇ ਹਾਂ ਮੈਂ ਇੱਕ ਤੁਹਾਨੂੰ ਗਿੱਲ ਫਾਰਮ ਵਾਲਿਆਂ ਦਾ ਮੈਸੇਜ ਦੇ ਦੇਵਾਂ ਗਿੱਲ ਫਾਰਮ 'ਤੇ ਹਰ ਰੋਜ਼ ਫਰੈਸ਼ ਸਬਜ਼ੀਆਂ ਪਿਕ ਕੀਤੀਆਂ ਜਾਂਦੀਆਂ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਫਲੀਆਂ ਦੇਸੀ ਖੀਰੇ ਸਵੀਟ ਮਿੱਠੇ ਵਾਟਰਮੈਲਨ ਖਰਬੂਜੇ ਦੇਸੀ ਫਾਰਮ ਦੇ ਆਂਡੇ ਤੁਸੀਂ ਇੱਕ ਵਾਰ ਗਿੱਲ ਫਾਰਮ 'ਤੇ ਪਹੁੰਚੋ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਗਿੱਲ ਫਾਰਮ 'ਤੇ ਆਓ 905-925-2300 ਨੰਬਰ ਹੈ ਗਿੱਲ ਫਾਰਮ ਡਿਕਸੀ ਐਂਡ ਕਿੰਗ ਤੁਸੀਂ ਪਹੁੰਚੋਗੇ ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਫਰੈਸ਼ਨੈਸ ਹੈ ਅਤੇ ਨਾ ਜਿਹੜਾ ਇਹਨਾਂ ਦਾ ਆਟਾ ਇਹ ਹਰ ਰੋਜ਼ ਪੱਥਰ ਦੀ ਚੱਕੀ ਦੇ ਨਾਲ ਪੀਸਦੇ ਆ ਸੋ ਫਰੈਸ਼ ਆਟਾ ਸਾਰੇ ਇਹਨਾਂ ਦੇ ਜਿਹੜੇ ਨਿਊਟ੍ਰੀਐਂਟ ਨੇ ਉਹ ਪ੍ਰਜ਼ਰਵ ਕੀਤੇ ਜਾਂਦੇ ਨੇ ਸੋ ਵੈਰੀ ਹਾਈ ਇਨ ਫਾਈਬਰ ਵੈਰੀ ਹਾਈ ਕੁਆਲਿਟੀ ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਗਿੱਲ ਫਾਰਮ ਅਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ 905-925-2300 ਇਹਨਾਂ ਦਾ ਨੰਬਰ ਹੈ 905-925-2300 G3865 ਹੈਲੋ
1: ਹਾਂਜੀ ਗੁੱਡ ਈਵਨਿੰਗ ਨਵੀਂ ਜੀ ਮੈਂ ਵੀ ਤੁਹਾਡੀ ਉਹ ਵੀਡੀਓ ਦੇਖੀ ਸੀਗੀ ਇੱਕ ਤਰੀਕੇ ਨਾਲ ਤੇ ਬੜਾ ਹੀ ਚੰਗਾ ਲੱਗਿਆ ਕਿ ਕਿੰਨੇ ਉਤਸ਼ਾਹ ਦੇ ਨਾਲ ਪੜੋਸੀ ਵੀ ਪਾਰਟਿਸਿਪੇਟ ਕਰ ਰਹੇ ਨੇ ਖੁੱਲ ਕੇ ਕਰ ਰਹੇ ਨੇ ਬਟ ਮੈਂ ਇਹਦੇ ਨਾਲ ਮੈਨੂੰ ਲੱਗਦਾ ਕਿ ਦਿਸ ਇਜ਼ ਨਾਟ ਏ ਰਾਈਟ ਡਿਸੀਜਨ ਕਪਲ ਆਫ ਰੀਜ਼ਨ ਇੱਕ ਤੇ ਨੋਇਸ ਜਿਹੜੀ ਹੈ ਹੀ ਹੈ ਵੇ ਸਾਰੀ ਗਲੀ ਦੇ ਵਿੱਚ 15 ਘਰ ਹੈਗੇ ਨੇ ਉਹਦੇ ਵਿੱਚੋਂ ਹੋ ਸਕਦਾ ਕੁਛ ਘਰ ਵਾਲਿਆਂ ਨੂੰ ਪ੍ਰੋਬਲਮ ਹੋਏਗੀ ਉਹਦੇ ਵਿੱਚ ਅਗਰ ਕੋਈ ਜਿਸ ਤਰ੍ਹਾਂ ਮੈਂ ਬੜੀ ਪਹਿਲੇ ਆਇਆ ਸੀਗਾ ਉਦੋਂ ਅਸੀਂ ਗਲੀਆਂ ਦੇ ਵਿੱਚ ਨਾ ਫੂਡ ਲਗਾਉਂਦੇ ਸੀਗੇ ਸਾਰੇ ਲਗਾਉਂਦੇ ਸੀਗੇ, ਉਹਦੇ ਚ ਮੈਨੂੰ ਲੱਗਦਾ ਕਿਸੇ ਨੂੰ ਓਬਜੈਕਸ਼ਨ ਨਹੀਂ ਹੋਏਗੀ। ਇਹਦੇ ਵਿੱਚ ਇੱਕ ਇਹ ਵੀ ਹੋਏਗਾ ਜਿਹਨੇ ਨਹੀਂ ਲਾਇਆ ਉਹਦਾ ਪੜੋਸੀ ਕਹੇਗਾ ਯਾਰ ਇਹਨਾਂ ਨੇ ਤੇ ਇਹਦੇ ਬੜੇ ਚੰਗੇ ਨੇ, ਇਹਨਾਂ ਨੇ ਲਾਇਆ ਨੀ, ਇਹ ਪਤਾ ਨੀ ਚਿੜਦੇ ਹੋਣਗੇ। ਫਾਈਨੈਂਸ਼ਲੀ ਵੀ ਹੋ ਸਕਦਾ, ਹਾਲਾਂਕਿ ਜਿਸ ਤਰ੍ਹਾਂ ਜਿਸ ਏਰੀਆ ਤੁਸੀਂ ਰਹਿੰਦੇ ਹੋ ਉੱਥੇ ਸਾਰੇ ਲੋਕ ਫਾਈਨੈਂਸ਼ਲੀ ਤਾਂ ਇੱਕੋ ਜਿੱਕੇ ਹੀ ਹੋਣਗੇ, ਕੋਈ ਮਾੜਾ ਮੋਟਾ ਹੋਏਗਾ ਕਿਸੇ ਨੂੰ ਐਸੀ ਦਿੱਕਤ ਹੋ ਸਕਦਾ, ਕਈਆਂ ਨੂੰ ਫਾਈਨੈਂਸ਼ਲੀ ਵੀ ਵਧੀਆ। ਤੁਸੀਂ ਬੜੀ ਸੋਹਣੀ ਆ, ਦੇਖੋ ਜੀ ਸ਼ਾਰਟ ਲਾਏ ਸੀਗੇ, ਬੜਾ ਸੋਹਣਾ ਕੀਤਾ ਹੋਇਆ ਸੀ ਇੰਤਜ਼ਾਮ ਖਾਣ ਪੀਣ ਦਾ ਵੀ, ਤੇ ਉਹ ਹੋ ਸਕਦਾ ਕਿਸੇ ਨੂੰ ਉਹਦੇ ਲਈ ਫਾਈਨੈਂਸ਼ਲੀ ਵੀ ਸ਼ਾਇਦ ਦਿੱਕਤ ਲੱਗਦੀ ਹੋਵੇ ਤੇ ਉਹ ਥੋੜਾ ਜਿਹਾ ਲੈਫਟ ਆਊਟ ਫੀਲ ਕਰੇ ਕਿ ਯਾਰ ਇਹ ਮੇਰੇ ਚਾਰ ਪੜੋਸੀਆਂ ਨੇ ਲਾਇਆ ਮੈਂ ਨੀ ਲਾਇਆ, ਤੇ
0: ਫਿਰ ਉਹ ਵੀ ਜਿਹਨੇ ਨਹੀਂ ਲਾਇਆ ਉਹ ਵੀ ਲਾ ਲਵੇ, ਉਹਨੂੰ ਕਿਹੜਾ ਕੋਈ ਰੋਕ ਰਿਹਾ।
1: ਨਹੀਂ ਉਹਦੀ ਕੋਈ ਸਿਚੁਏਸ਼ਨ ਹੋ ਸਕਦੀ ਹੈ, ਕੋਈ ਹੋ ਸਕਦਾ ਵੀ ਉਹ ਉਸ ਤਰ੍ਹਾਂ ਸੋਸ਼ਲੀ ਨਾ ਕਰਨਾ ਚਾਹੁੰਦਾ ਹੋਵੇ ਜਾਂ
0: ਪਰ ਫਿਰ ਉਹ ਜੇ ਨਹੀਂ ਲਾਉਣਾ ਚਾਹੁੰਦਾ ਉਹ ਆ ਕੇ ਇੰਜੋਏ ਕਰ ਲਵੇ, ਖਾਣਾ ਪੀਣਾ ਖਾ ਲਵੇ ਬਾਕੀਆਂ ਦਾ।
1: ਨਹੀਂ ਉਹ ਇੱਕ ਤਾਂ ਇੱਕ ਓਬਜੈਕਸ਼ਨ ਨੋਇਜ਼ ਦੀ ਵੀ ਹੈਗੀ ਹੈ ਨਾ, ਇਕੱਲੇ ਇੰਜੋਏ ਦੀ ਤਾਂ ਨਾ ਹੈਗੀ
0: ਜੀ,
1: ਬਾਕੀ ਬੰਦਿਆਂ ਨੂੰ ਤੁਸੀਂ ਜਬਰਦਸਤੀ ਨਾ ਵਿੱਚ ਪਾਓ। ਅਸੀਂ ਹੋਰ ਵੀ ਕਈ ਵਾਰੀ ਕਿੰਨੀਆਂ ਚੀਜ਼ਾਂ ਲਈ ਅਸੀਂ ਕਹਿੰਦੇ ਹੁੰਦੇ ਹਾਂ ਕਿ ਯਾਰ ਅਸੀਂ ਕਰਨਾ ਹੈ ਤੇ ਅਸੀਂ ਆਪਣੇ ਅਨਕਲੋਜ਼, ਜਾਂ ਮੈਂ ਆਪਣੇ ਪੜੋਸੀਆਂ ਨੂੰ ਪਹਿਲਾਂ ਹੀ ਦੱਸਦਾ ਯਾਰ 11 ਵਜੇ ਤੱਕ ਅਸੀਂ ਕੱਪ ਖਾਣਾ ਪਾਣਾ ਹੀ, ਪਲੀਜ਼ ਤੂੰ ਵੀ ਆ ਜਾ ਜਾਂ ਇਸ ਤਰ੍ਹਾਂ, ਤੇ ਉਹ ਅਸੀਂ ਕਰ ਸਕਦੇ ਹਾਂ ਕੁਛ। ਬਟ ਮੇ ਬੀ ਲਾਈਕ ਬਹੁਤ ਕੁਛ ਲੋਕਾਂ ਨੂੰ ਨੋਇਸ, ਕੁਛ ਲੋਕਾਂ ਨੂੰ ਫਾਈਨੈਂਸ਼ੀਅਲ, ਕੁਛ ਲੋਕਾਂ ਨੂੰ ਸ਼ਾਇਦ ਵੈਸੇ ਹੀ ਸੋਸ਼ਲੀ ਵੀ ਯਾਰ ਮੇਰਾ ਕੀ ਲੱਗਦਾ ਮੈਂ ਐਵੇਂ ਵੱਧ ਵੱਧ ਕੇ ਮੈਂ ਜਾਵਾਂ, ਉਹ ਵੀ ਕਈ ਵਾਰੀ ਹੋ ਸਕਦਾ। ਤੇ ਮੈਨੂੰ ਲੱਗਦਾ ਕਿ ਸ਼ਾਇਦ ਇਟਸ ਨਾਟ ਰਾਈਟ,
0: ਇਟ
1: ਲੁਕਸ ਨਾਈਸ, ਬਹੁਤ ਸੋਹਣਾ ਲੱਗਦਾ ਬੜੇ ਪਿਆਰ ਮੁਹੱਬਤ ਪੜੋਸੀਆਂ ਦੇ ਨਾਲ, ਬਟ ਆਈ ਥਿੰਕ
0: ਠੀਕ ਹੈ। ਸੋ ਤੁਹਾਨੂੰ ਵੀ ਲੱਗਦਾ ਕਿ ਆਪਾਂ ਨੂੰ ਬੈਂਕਟ ਹਾਲਸ ਦੇ ਵਿੱਚ ਕਰ ਲੈਣਾ ਚਾਹੀਦਾ, ਰਾਈਟ?
2: ਗੋਰਾ ਵੀ ਕਰੇ ਕੁਛ ਵੀ ਪ੍ਰੋਗਰਾਮ ਆ, ਕਦੇ ਕਦੇ ਰੋਜ਼ ਮਾੜਾ, ਯਾਨੀ ਕਦੇ ਕਦੇ ਜੇ ਕੋਈ ਕਰਦਾ ਵੀ ਆ ਤਾਂ ਠੀਕ ਆ, ਕਿਸੇ ਨੂੰ ਇਤਰਾਜ਼ ਨੀ ਹੋਣਾ ਚਾਹੀਦਾ ਇਹਦੇ ਵਿੱਚ।
0: ਰੋਜ਼ ਤਾਂ ਵੈਸੇ ਰੋਜ਼ ਤਾਂ ਕਿਹੜਾ ਕਰਦਾ, ਜਦੋਂ ਕੋਈ ਫੰਕਸ਼ਨ ਹੁੰਦਾ
2: ਤਾਂ ਕਿਸੇ ਕੋਲੇ ਟਾਈਮ ਆ ਰੋਜ਼ ਕਰਨ ਦਾ।
0: ਹਾਂ
2: ਹਾਂਜੀ, ਰੋਜ਼ ਨਹੀਂ ਕਰ ਹੁੰਦਾ ਵੀ ਐ ਆ ਵੀ ਚੱਲ ਕਿਸੇ ਦਾ ਵਿਆਹ ਸ਼ਾਦੀ ਆ, ਕਿੰਨੇ ਸਾਲਾਂ ਮਗਰੋਂ ਕਿਸੇ ਘਰ ਦੇ ਵਿੱਚ ਵਿਆਹ ਆਇਆ ਤੇ ਉਹਨਾਂ ਨੇ ਉੱਚੀ ਮਿਊਜ਼ਿਕ ਵੀ ਲਾ ਲਿਆ ਤਾਂ ਕੋਈ ਗੱਲ ਨੀ
0: ਹਨਾ,
2: ਇੱਥੇ ਨਾ ਤਾਂ ਰੋਜ਼ ਗੋਰੇ ਪ੍ਰੋਗਰਾਮ ਕਰਦੇ ਨੇ ਜੀ, ਉਹ ਵੀ ਕਰਦੇ ਨੇ ਕਦੇ ਮਹੀਨੇ ਚ ਇੱਕ ਅੱਧੀ ਵਾਰੀ, ਕੋਈ ਗੱਲ ਨੀ, ਉਹ ਵੀ ਉੱਚੀ ਫੰਡ ਛੰਡ ਕਰ।
0: ਆਪਾਂ ਨਾ ਮਤਲਬ ਥੋੜੇ ਆ ਯਾਰ ਜ਼ਿਆਦੀ ਸੁਣ ਸੁਣਾ ਦੇ ਵਿੱਚ ਰਹਿਣਾ ਹੁਣ ਗਿੱਜ ਚੁੱਕੇ ਆ ਵੀ ਕੋਈ ਰੌਲਾ ਨਾ ਹੋਵੇ, ਕੋਈ ਮਿਊਜ਼ਿਕ ਨਾ ਹੋਵੇ, ਤੇ ਪਤਾ ਨੀ ਉਹ ਜ਼ਿੰਦਗੀ ਜਿਹੜੀ ਥੋੜੀ ਉਹ ਜ਼ਿਆਦਾ ਹੀ ਆਪਾਂ ਲੋਕਾਂ ਤੋਂ ਦੂਰ ਹੋ ਰਹੇ ਨੀ।
2: ਹਾਂਜੀ, ਇੰਨਾ ਵੀ ਨੀ ਚਾਹੀਦਾ, ਮਨੁੱਖ ਇੱਕ ਸਮਾਜਿਕ ਪ੍ਰਾਣੀ ਆ, ਸੋਸ਼ਲ ਐਨੀਮਲ ਹਨਾ, ਵੀ ਉਹਦੇ ਵਿੱਚ
0: ਗੱਲਾਂ ਬਾਤਾਂ ਹੋਈਆਂ, ਇੱਕ ਦੂਜੇ ਨਾਲ ਸਾਂਝ ਵਧੀ, ਸੋ ਪਤਾ ਨੀ ਮੈਨੂੰ ਵਧੀਆ ਲੱਗਿਆ।
2: ਨਹੀਂ ਬਹੁਤ ਵਧੀਆ ਜੀ, ਉਹਨਾਂ ਨੂੰ ਵੀ ਸਗੋਂ ਵਧੀਆ ਲੱਗਿਆ ਹੋਣਾ, ਉਹਨਾਂ ਨੂੰ ਸੋ ਤੋਂ ਵੀ ਵਧੀਆ ਲੱਗਿਆ ਹੋਣਾ
0: ਜੀ ਜੀ,
2: ਵੀ ਇਹਨਾਂ ਨੇ ਸਾਨੂੰ ਬੁਲਾਇਆ ਅਸੀਂ ਗਏ ਜਾਂ ਕੁਛ ਵੀ ਆ। ਚਾਹੇ ਕਈ ਵਾਰੀ ਆਪਾਂ ਨਹੀਂ ਵੀ ਜਾਣਦੇ ਨਾ, ਕੋਈ ਸਟਰੀਟ ਦੇ ਵਿੱਚ ਕੋਈ ਹੁੰਦਾ ਵੀ ਆ ਜਾਂ ਕਿਸੇ ਹੋਰ ਵੀ ਹੁੰਦਾ ਨਾ, ਦੇਖ ਕੇ ਰੋਕ ਕੇ ਨਾ ਦੇਖਣ ਲੱਗ ਜਾਈਦਾ ਵੀ ਆਹ ਇੱਥੇ ਪ੍ਰੋਗਰਾਮ ਹੁੰਦਾ ਹਨਾ, ਸਗੋਂ ਜ਼ਿਆਦਾ ਖੁਸ਼ੀ ਹੁੰਦੀ ਹੁੰਦੀ ਆ ਵੀ ਐਵੇਂ ਦੀ ਕੋਈ ਗੱਲ ਨੀ ਹੈਗੀ, ਨਾ ਤਾਂ ਵਿਆਹ ਸ਼ਾਦੀਆਂ ਕੋਈ ਪ੍ਰੋਗਰਾਮ ਰੋਜ਼ ਰੋਜ਼ ਨੀ ਆਉਣੇ ਹੈਗੇ।
0: ਠੀਕ ਹੈ, ਥੈਂਕ ਯੂ ਤੁਹਾਡਾ ਵੀ ਬਹੁਤ ਧੰਨਵਾਦ। ਸੋ ਚਲੋ ਨਹੀਂ ਠੀਕ ਹੈ, ਜੇ ਹੁਣ ਜਿਹੜੇ ਬਾਈ ਜੀ ਕਹਿੰਦੇ ਨਾ ਵੀ ਨਹੀਂ ਕਰਨਾ ਚਾਹੀਦਾ, ਉਹ ਵੀ ਆਪਣੇ ਥਾਂ ਤੇ ਠੀਕ ਨੇ, ਕਿਉਂਕਿ ਹਰੇਕ ਦਾ ਇੱਕ ਜ਼ਿੰਦਗੀ ਜਿਉਣ ਦਾ ਇੱਕ ਡਿਫਰੈਂਟ ਸਟਾਈਲ ਹੁੰਦਾ। ਫੈਸ਼ਨ ਆਈਕਿਊ ਨੇ ਜਿਹੜੀ ਡੀਲ ਲਾਤੀ ਨਾ, ਕਮਾਲ ਹੀ ਕਰਤੀ। ਲੇਡੀ ਸੁਣੋ, ਇੱਕ ਲੇਡੀ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ, ਇੱਕ ਲੋ ਵੀਰੋ ਤੇ ਦੂਜੀ 25% ਆਫ, ਤੇ ਇੰਡੀਆ ਦੇ ਟੈਚੀ 3 ਪੀਸ ਟੈਚੀਆਂ ਦਾ ਸੈੱਟ 149 ਚ, 3 ਕੰਫਰਟਰ, 3 ਕੁਇਲਟ ਸੈੱਟ $99 ਚ, 6 ਬੈਡਸ਼ੀਟ $99 ਚ। ਸੋ ਕੁਈਨ ਕੈਨੇਡੀ 258 ਕੁਈਨ ਸਟਰੀਟ ਈਸਟ, ਫੈਸ਼ਨ IQ 7071 ਏਅਰਪੋਰਟ ਰੋਡ, ਏਅਰਪੋਰਟ ਏਰੀ। 11655 McQueen Drive, McQueen and Mayfield. ਤੇ 509 Wilson Avenue, Kitchener. 905-453-2225 ਨੰਬਰ ਹੈ. 905-453-2225 ਨੰਬਰ ਹੈ. 7323 ਹੈਲੋ.
3: ਨਵੀਂ ਸਤਿ ਸ਼੍ਰੀ ਅਕਾਲ, ਸਤਿੰਦਰ ਸੰਧੂ ਬੋਲ ਰਿਹਾ. ਪੰਜਾਬ ਡੇ ਦੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ.
0: ਹਾਂਜੀ ਹਾਂਜੀ, ਦੱਸੋ ਜੀ.
3: ਜੀ ਬਿਲਕੁਲ, ਇਸ ਵਾਰੀ ਦਾ ਜਿਹੜਾ ਪੰਜਾਬ ਡੇ ਹੈਗਾ 22 ਅਗਸਤ ਨੂੰ, ਬਿਲਕੁਲ ਨਵੀਂ ਜੀ ਲੋਕੇਸ਼ਨ ਹੈ. ਪੰਜਾਬ ਮੈਸਾਂ ਵਿਰੋਧ ਈਸਟ ਜਿਹੜਾ ਮੈਸਾਂ ਕੱਚ ਪੈਂਦਾ, ਉੱਥੇ ਹੁਣ ਜਾ ਰਿਹਾ 11 ਕੁ ਵਜੇ ਮੇਲਾ ਸ਼ੁਰੂ ਹੋਣਾ. ਪਹਿਲਾਂ ਭੈਣਾਂ ਵਾਸਤੇ, ਬੱਚਿਆਂ ਵਾਸਤੇ ਸਦੀਪ ਦੀ ਬਾਜੀ, ਫਿਰ ਖੁੱਲਾ ਅਖਾੜਾ ਜੀ 'ਚ ਬਾਈ ਗਿੱਲ, ਹਰਦੀਪ, ਗੁਰਵਿੰਦਰ ਬਰਾੜ, ਐਲੀ ਮਾਂਗਟ ਔਰ ਦੁਗਾਣੇ ਦੀਆਂ ਜੋੜੀਆਂ ਦਿਲਰਾਜ, ਨੀਲਮ, ਹਰਿੰਦਰ ਸੰਧੂ ਤੇ ਹੋਰ ਜਿਹੜੇ ਕਲਾਕਾਰ ਹੈ ਜੀ ਉਹ ਪਰਫਾਰਮ ਕਰਨਗੇ. ਸੋ ਸਾਰਿਆਂ ਨੂੰ ਬੇਨਤੀ ਆ, 22 ਅਗਸਤ ਦੀ ਜਿਹੜੀ ਤਰੀਕ ਹੈ ਉਹ ਰਾਤ ਨੂੰ ਰੱਖ ਲਓ, ਤੇ 50 ਮੈਥਨ ਬਿਲੀਵਰਡ ਈਸਟ ਤੇ ਪਹੁੰਚੋ. ਕੋਈ ਜਾਣਕਾਰੀ ਲੈਣੀ 416-3616 ਤੇ ਕਾਲ ਕਰ ਸਕਦੇ, ਉਹਨਾਂ ਨੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ ਜੀ ਗੱਲਬਾਤ ਦੁਬਾਰੇ.
0: ਜੀ ਗੁੱਡ ਲੱਕ ਸਰ. 22 ਅਗਸਤ ਨੂੰ ਪੰਜਾਬ ਡੇ ਮੇਲਾ ਹੋਣ ਜਾ ਰਿਹਾ, ਫ੍ਰੀ ਐਂਟਰੀ, ਫ੍ਰੀ ਪਾਰਕਿੰਗ ਤੇ ਸੱਦਾ ਪੱਤਰ ਹੈ ਸਭ ਲਈ, ਖੁੱਲਾ ਅਖਾੜਾ ਬਹੁਤ ਸਾਰੇ ਕਲਾਕਾਰਾਂ ਦਾ. 22 ਅਗਸਤ ਨੂੰ ਪੰਜਾਬ ਡੇ ਮੇਲਾ, 50 ਮੈਥਸਨ ਬੁਲਵਰਡ ਈਸਟ. ਇਸ ਵਾਰ ਲੋਕੇਸ਼ਨ ਚੇਂਜ ਹੈ, ਆਮ ਤੌਰ ਤੇ ਵੁੱਡਬਾਈਨ ਮਾਲ ਪਾਰਕਿੰਗ ਲਾਟ ਹੁੰਦਾ, ਬਟ ਇਸ ਵਾਰ 50 ਮੈਥਸਨ ਬੁਲਵਰਡ ਈਸਟ. ਸ਼ੁਕਰੀਆ ਸਰ, ਬਹੁਤ ਧੰਨਵਾਦ ਜੀ. 6464 ਹੈਲੋ.
4: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ. ਮੈਂ ਨਾ
0: ਜੀ
4: ਦੱਸਣਾ ਚਾਹੁੰਦਾ, ਮੈਂ ਵੀ ਇੱਥੇ ਏਅਰਪੋਰਟ ਐਂਡ ਲਕੋਸ ਤੇ ਲੱਗੇ ਰਹਿੰਦੇ ਹਾਂ. ਮੈਂ ਆਪਣੇ ਬੇਟੇ ਦਾ ਵਿਆਹ ਕੀਤਾ ਸੀ ਕੋਵਿਡ ਦੇ ਵਿੱਚ, 100 ਬੰਦਾ ਘਰ ਚ ਪਿੱਛੇ ਬਹਿ ਕੇ ਆ, ਟੈਂਟ ਲਾਇਆ, 6 ਦਿਨ ਮਿਊਜ਼ਿਕ ਚੱਲਦਾ ਰਿਹਾ, 6 ਦਿਨ ਲਗਾਤਾਰ. ਉਹ ਵੀ ਹਾਲ ਵਾਲਾ ਮਿਊਜ਼ਿਕ ਜਿਹੜਾ ਬੁੱਕ ਕੀਤਾ ਸੀ ਹਾਲ ਲਈ, ਉਹੀ ਸਾਰਾ ਕੋਈ ਡੈਕੋਰੇਸ਼ਨ ਉਹੀ ਕਰਕੇ 6 ਦਿਨ ਕਰਿਆ. 1 ਬੰਦੇ ਨੇ ਕੰਪਲੇਂਟ ਨੀ ਕੀਤੀ, ਸਾਡੇ ਜਿੰਨੇ ਵੀ ਨੇਬਰ ਆ ਸਾਰੇ ਉਹਨਾਂ ਨੇ ਸਾਰਾ ਬਾਹਰਲੀਆਂ ਪਾਵਰ ਲਾਈਟਸ ਆਨ ਕਰ ਦਿੱਤੀਆਂ, 6 ਦਿਨ ਹੀ ਆਨ ਰੱਖੀਆਂ. ਹੁਣ ਮੈਂ ਬੇਟੀ ਦਾ ਵਿਆਹ ਕੀਤਾ ਤਾਂ ਵੀ ਉਹਨਾਂ ਨੇ ਇੰਨਾ ਇੰਜੋਏ ਕੀਤਾ, ਉਹ ਚਲੇ ਸਾਰੇ ਆ ਕੇ ਖਾਂਦੇ, ਜਾਗੋ ਵੀ ਰੋਜ਼ ਉੱਥੇ ਬਾਹਰ ਹੀ ਕੱਢੀ. ਮੈਂ ਤਾਂ ਵਿਆਹ ਹੀ ਟੋਟਲੀ ਮੈਰਿਜ ਹੀ ਉੱਥੇ ਕੀਤੀ ਸੀ.
0: ਸਾਰਾ ਕੁਛ ਹੀ ਤੁਸੀਂ ਘਰੇ ਕੀਤਾ?
4: ਸਾਰਾ ਕੁਛ ਘਰੇ ਹੀ ਕੀਤਾ ਸੀ ਕੋਵਿਡ ਕਰਕੇ.
0: ਠੀਕ ਹੈ,
4: ਬੇਟੀ ਨੇ ਹੁਣ ਜਾਗੋ ਕੱਢੀ ਆ, ਉਦੋਂ ਵੀ 100 ਬੰਦਾ ਸੀ, ਸਾਰਿਆਂ ਨੇ ਫੂਡ ਇੰਜੋਏ ਕਰ ਕਰ ਇੰਜੋਏ ਕੀਤਾ, ਸਾਰੇ ਆ ਕੇ ਉਹ ਫੋਟੋ ਖਿੱਚਦੇ ਰਹੇ.
0: ਜੀ ਜੀ ਜੀ. ਸੋ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਪ੍ਰੋਬਲਮ ਹੈ ਇਸ ਵਿੱਚ? ਹੈ
4: ਨਾ ਨਾ ਨਾ, ਸਾਡੇ ਤਾਂ ਬਿਲਕੁਲ ਹੀ ਨਹੀਂ. ਉਹ ਤਾਂ ਬੜੇ ਖੁਸ਼ ਸੀ, ਉਹ ਤਾਂ ਵਿਚਾਰੇ ਇੰਨੇ ਚੰਗੇ ਬੰਦੇ ਆ, ਮੇਰੇ ਨਾਲ ਨੇਬਰ ਪਾਕਿਸਤਾਨ ਤੋਂ ਆ, ਉਹ ਕਦੀ ਕੋਈ ਕਹਿਣਾ ਆਹ ਲਾਈਟ ਲਾ ਲਓ ਘਰ ਦੇ ਵਿੱਚ, ਸਾਡੇ ਕੋਲ ਆਹ ਲਾਈਟਾਂ ਹੈਗੀਆਂ ਲਾ ਲਓ, ਹੋਰ ਲਾ ਲਓ, ਟੈਂਟ ਲੱਗਾ ਰਿਹਾ, ਚੱਲਦੇ ਰਹੇ,
0: ਅਗਲਿਆਂ ਨੂੰ ਤੁਸੀਂ ਸੱਦਦੇ ਵੀ ਹੋ ਨਾ, ਤਾਂ ਉਹ ਫਿਰ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ, ਦੋਸਤਾਂ ਨੂੰ, ਸਾਰਿਆਂ ਨੂੰ ਮਿਲਦੇ ਆ, ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਵੀ ਇਹਨਾਂ ਦੇ ਫੈਮਿਲੀ ਦੇ ਇੱਕ ਮੈਂਬਰ ਹੀ ਆ.
4: ਉਹਨਾਂ ਨੇ ਵੀ ਏਦਾਂ ਹੀ, ਜਦੋਂ ਅਸੀਂ ਜਾਗੋ ਕੱਢਦੇ ਸੀ, ਇੱਕ ਮੇਰੇ ਬ੍ਰਦਰ ਦਾ ਘਰ ਵੀ ਲੱਗ ਗਿਆ, ਇੱਕ ਨੇਬਰ, ਉਹਨਾਂ ਸਾਰਿਆਂ ਨੇ ਆਪਣੇ ਬਾਹਰ ਡਰਿੰਕਸ ਰੱਖ ਦਿੱਤੀਆਂ, ਤੇ ਤੁਸੀਂ ਆਹ ਦਿਨ ਹੈਗਾ ਆ ਜਾਓ, ਖਾਣਾ ਪੀਣਾ ਉੱਥੇ ਰੱਖ ਦਿੱਤਾ.
0: ਜੀ ਜੀ ਜੀ,
4: ਬਹੁਤ ਇੰਜੋਏ ਕੀਤਾ, ਕੋਈ ਏਦਾਂ ਦੀ ਗੱਲ ਨੀ ਸੀ ਵੀ ਤੁਸੀਂ ਇਹਨੂੰ ਆਹ ਨੀ ਕਰਨਾ ਜਾਂ ਉਹ ਨੀ, ਕੋਈ ਕੰਪਲੇਂਟ ਨੀ ਹੋਈ,
0: ਕੰਪਲੇਂਟ ਨੀ ਹੋਈ. ਠੀਕ ਹੈ,
4: ਉੱਚੀ ਮਿਊਜ਼ਿਕ ਚੱਲਦਾ ਰਿਹਾ, ਬਹੁਤ ਚਲਸੀ ਮਿਊਜ਼ਿਕ ਚੱਲਦਾ ਰਿਹਾ.
0: ਚਲੋ,
4: ਕੋਈ ਇੰਜੋਏ ਕੀਤਾ ਨੀ.
0: ਠੀਕ ਹੈ ਸਰ, ਬਹੁਤ ਸ਼ੁਕਰੀਆ. ਤੇ 905-673-3337 ਆਪਣਾ ਨੰਬਰ ਹੈ. ਠੀਕ ਹੈ, ਦੇਖੋ ਬਾਈ ਜੀ ਕਹਿੰਦੇ ਕਿ ਸਾਨੂੰ ਤਾਂ ਸਖਤ ਯਾਰ ਸਾਰਿਆਂ ਨੇ ਸਪੋਰਟ ਹੀ ਕੀਤੀ ਹੈ, ਲਾਈਟਾਂ ਲਾ, ਸੈਟਅਪ ਕਰ, ਮਿਊਜ਼ਿਕ ਲਾ, ਤੇ ਮਿਊਜ਼ਿਕ ਵਧੀਆ. ਚਲੋ, ਮਿਊਜ਼ਿਕ ਵੀ ਇੱਕ ਰੂਹ ਦੀ ਖੁਰਾਕ ਹੈ ਕਿ ਨਹੀਂ. ਇੱਕ ਤੁਸੀਂ 5 Rivers ਡਕਟ ਕਲੀਨਿੰਗ ਨੂੰ ਜ਼ਰੂਰ ਯਾਦ ਰੱਖੋ, ਡਕਟ ਕਲੀਨ ਕਰਾਉਣੇ ਆ, ਟਾਈਮ ਸਿਰ ਕਰਾ ਲਓ. 5 Rivers ਡਕਟ ਕਲੀਨਿੰਗ ਬੜੀ ਵਧੀਆ ਟੀਮ ਹੈ ਐਂਡ ਰੀਜ਼ਨੇਬਲ ਰੇਟ ਹੈ. ਕੈਮਰਾ ਪਾ ਕੇ ਦਿਖਾਉਣਗੇ ਪਹਿਲਾਂ ਕਿੰਨੀ ਗੰਦਗੀ ਸੀ ਤੁਹਾਡੇ ਵੈਂਟਸ ਤੇ ਬਾਅਦ ਦੇ ਵਿੱਚ ਕਿੰਨੀ ਸਫਾਈ ਹੈ. ਸੋ 5 Rivers ਡਕਟ ਕਲੀਨਿੰਗ, 437-688-7750, 437-688-7750, 5 Rivers ਡਕਟ ਕਲੀਨਿੰਗ ਵਾਲਿਆਂ ਨਾਲ ਸੰਪਰਕ ਕਰੋ. ਰੋਇਲ ਆਟੋ ਸੈਂਟਰ ਦੇ ਰਾਜ ਭਾਜੀ, ਗੱਡੀ ਦੀ ਊਬਰ ਲਿਫਟ ਦੀ ਸੇਫਟੀ ਹੋਣ ਵਾਲੀ ਹੈ, ਇੰਜਨ ਟਰਾਂਸਮਿਸ਼ਨ ਦਾ ਇਸ਼ੂ ਹੈ, ਗੱਲ ਕੀ ਗੱਡੀ ਦੀ ਕੋਈ ਵੀ ਰਿਪੇਅਰ, ਤਾਂ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਸਟੀਲਸ ਅਤੇ ਮੈਲਨੀ ਦੇ ਨੇ, ਅਫੋਰਡੇਬਲ, ਰਿਲਾਇਬਲ ਤੇ ਓਨੈਸਟ ਸਰਵਿਸ. 905-799-1478-905-799-1478 ਤੇ ਕਾਲ ਕਰੋ ਰੋਇਲ ਆਟੋ ਸੈਂਟਰ. 9181, ਹਾਂਜੀ ਕੀ ਕਹਿਣਾ ਚਾਹੁੰਦੇ
5: ਹੋ
0: ਜੀ?
5: ਹਾਂਜੀ, ਮੈਂ ਵੀ ਕਹਿੰਦਾ ਵੀ ਜਾਗੋ ਕੁੜੀ ਕੋਈ ਮਾੜੀ ਗੱਲ ਨੀ, ਕਿਉਂਕਿ ਕਿਸੇ ਨੇ ਸਾਡੇ ਰਿਸ਼ਤੇਦਾਰਾਂ ਦੀ, ਮੇਰੀ ਸਿਸਟਰ ਆ ਉਹਦੀ ਡਾਕਟਰ ਦੇ ਮਤਲਬ ਘਰ ਸਹੁਰਿਆਂ ਦੇ ਘਰ ਵਿਆਹ ਸੀਗਾ ਉਹਦੇ ਦੇਵਰ ਦਾ, ਤਾਂ ਉਹਨਾਂ ਨੇ ਗੇਟ ਵਾਲਿਆਂ ਨੇ ਪੁੱਛਿਆ ਪਹਿਲਾਂ ਵੀ ਹਾਂ ਵੀ ਅਸੀਂ ਜਾਗੋ ਕੱਢਣੀ ਆ, ਉਹ ਕਹਿੰਦੇ ਕੋਈ ਪ੍ਰੋਬਲਮ ਨੀ, ਨਾਲੇ ਤਾਂ ਉਹਨਾਂ ਨੇ ਖੜਾ ਲਾਤਾ ਟਰੱਕ ਬੂਟ ਟਰੱਕ ਮੰਗਾਇਆ, ਨਾਲੇ ਸਾਰੇ ਕੀਤੀ, ਨਾਲੇ ਸਾਰੇ ਇੰਜੋਏ ਕਰ ਰਹੀ, ਨਾਲੇ ਵੀਡੀਓ ਬਣਾ ਲਈ ਸਾਰੇ, ਉਹ ਮੈਸੇਜ ਜਲਦੀ ਮੈਂ
0: ਆਪਣੇ ਚਲੋ ਸਾਰਿਆਂ ਦਾ ਆਪਦਾ ਓਪੀਨੀਅਨ ਹੁੰਦਾ, ਬਟ ਦੇਖੋ ਜੇ ਕੋਈ ਤੁਹਾਡੇ ਸਟਰੀਟ ਨੂੰ ਇਤਰਾਜ਼ ਨਹੀਂ ਤਾਂ ਆਈ ਥਿੰਕ ਕੋਈ ਏਡਾ ਵੱਡਾ ਇਸ਼ੂ ਨਹੀਂ। 9390
6: ਹਾਂਜੀ ਵੀਰੇ, ਦੇਖੋ ਜੇ ਤੁਹਾਡੀ ਆਂਢ ਗੁਆਂਢ ਬਣੀ ਆ, ਕੱਲਾ ਇਹ ਨੀ ਜਾਗੋ ਵਾਲੇ ਦਿਨ ਜਾਗੋ ਕੱਢੀ ਗਿਆ ਤੇ ਤੁਸੀਂ ਕੋਈ ਕੰਪਲੇਂਟ ਨਾ ਕਰੇ, ਤੁਹਾਨੂੰ ਓਵਰਆਲ ਵੀ ਅੱਗੋ ਪਿੱਛੇ ਵੀ ਆਂਢ ਗੁਆਂਢ ਬਣਾ ਕੇ ਰੱਖਦੇ ਆ ਨਾ, ਫੇਰ ਤਾਂ ਕੋਈ ਕੰਪਲੇਂਟ ਨੀ ਕਰਦਾ
0: ਜੀ,
6: ਠੀਕ ਹੈ ਜੀ। ਤੇ ਹੁਣ ਤੁਸੀਂ ਅੱਗੋ ਪਿੱਛੋਂ ਆਂਢ ਗੁਆਂਢ ਬਣਾਉਣੀ ਨੀ, ਨਿੱਕੀ ਨਿੱਕੀ ਗੱਲ ਤੇ ਵੀ ਤੂੰ ਗੱਡੀ ਇੱਥੇ ਕੋਲ ਲਾਤੀ, ਤੂੰ ਉੱਥੇ ਕੋਲ ਲਾਤੀ, ਹਨਾ, ਫੇਰ ਤਾਂ ਅਗਲੇ ਦੇ ਜਦੋਂ ਤੁਹਾਡੀ ਵਾਰੀ ਹੋਣੀ ਫਿਰ ਅਗਲੇ ਨੂੰ ਕੰਪਲੇਂਟ ਕਰਨੀ ਹੈ।
0: ਸਹੀ ਗੱਲ।
6: ਤੇ ਪਲੱਸ ਦੂਜੀ ਗੱਲ, ਆਂਢ ਗੁਆਂਢ ਬਣਾ ਕੇ ਰੱਖੋ ਤੇ ਜੇ ਵੀ ਕੋਈ ਫੰਕਸ਼ਨ ਕਰਦੇ ਆ ਨਾ, ਚਾਹੇ ਘਰੇ ਚਾਹੇ ਬਾਹਰ, ਜੇ ਪ੍ਰੋਪਰ ਵੇ ਨਾ ਕਰਦੇ ਨਾ, ਪ੍ਰੋਪਰ ਤੁਸੀਂ ਸਿਟੀ ਕੋਲ ਆਪਣਾ ਜਿਹੜੀ ਵੋਇਸ ਨੋਇਸ ਪੋਲਿਊਸ਼ਨ ਹੁੰਦਾ ਉਹਦਾ ਲਾਇਸੈਂਸ ਲਓ, ਉਹਨੂੰ ਸਿਟੀ ਨੂੰ ਦੱਸੋ ਵੀ ਅਸੀਂ ਜਾਗੋ ਕੱਢ ਰਹੇ ਹਾਂ ਤੇ ਵੀ ਅਸੀਂ ਆਹ ਟਾਈਮ ਤੇ ਕੱਢਣੀ, ਉਹਨਾਂ ਕੋਲ ਪਰਮਿਸ਼ਨ ਲਓ। ਪਲੱਸ ਮੇਰੇ ਚਾਚਾ ਜੀ ਦਾ ਬੇਟੇ ਦਾ ਵਿਆਹ ਹੈ 6-7 ਪਹਿਲਾਂ, ਉਹਨਾਂ ਜਿਹੜੀ ਉਹਨੇ ਸਟੇਟ ਤੋਂ ਜਾਗੋ ਕੱਢਣੀ, ਏਦਾਂ ਉਹਨਾਂ ਨੇ ਆਪਣੇ ਸਾਰੇ ਲਏ ਜਿਹੜੇ ਵੀ ਪਰਮਿਟ ਲੈਣੇ ਸੀ। ਪਲੱਸ ਜੇ ਘਰਾਂ 'ਚ ਜਾ ਕੇ ਉਹਨਾਂ ਨੇ ਇਨਵੀਟੇਸ਼ਨ ਦਿੱਤੇ $50,000 ਦਾ ਟਿਮ ਕਾਰਡ ਦਾ ਵੀ ਭਾਈ ਵੀ ਸਾਡੇ ਫੰਕਸ਼ਨ ਹੋ ਰਿਹਾ, ਕਿਉਂਕਿ ਪਹਿਲਾਂ ਵਿਆਹ ਸੀ ਘਰ ਦਾ, ਵੀ ਸਾਡੇ ਫੰਕਸ਼ਨ ਹੋ ਰਿਹਾ ਵਾ ਵੀ ਤੁਸੀਂ ਆਓ ਸਾਨੂੰ ਜੁਆਇਨ ਕਰੋ।
0: ਹਾਂਜੀ
6: ਉਹਦੇ ਨਾਲ ਜਿਹੜੇ ਉਹ ਹਾਂਜੀ ਉਹਨਾਂ ਨੂੰ ਗਿਫਟ ਕਾਰਡ ਦੇ ਗਿਆ ਏ ਵੀ ਭਾਈ ਆਲੇ ਆਲੇ ਦਿਨ ਸਾਡੇ ਫੰਕਸ਼ਨ ਚੱਲਣੇ ਆ ਤੇ ਤੁਹਾਨੂੰ ਖੁੱਲਾ ਇਨਵੀਟੇਸ਼ਨ ਆ, ਤੁਸੀਂ ਆਪਣਾ ਪੂਰਾ ਪਰਿਵਾਰ ਆਓ ਲੈ ਕੇ ਘਰੇ, ਕਿਉਂਕਿ ਜਦੋਂ ਤੁਸੀਂ ਫੂਡ ਟਰੱਕ ਮੰਗਾਇਆ 10-12 ਬੰਦੇ ਹੋਰ ਐਕਸਟਰਾ ਆਜੂਗੇ, ਕੀ ਫਰਕ ਪੈਣਾ। ਨਾਲੇ ਉਹਨਾਂ ਨੇ ਇੰਜੋਏ ਕੀਤਾ, ਉਹ ਆਏ ਵਿੱਚ ਕਿਉਂਕਿ
0: ਜ਼ਰੂਰੀ ਹੈ। ਦੇਖੋ ਪਹਿਲਾਂ ਤੁਸੀਂ ਸਾਰਿਆਂ ਨੂੰ ਦੱਸੋ ਸਗਾ, ਤੇ ਮੈਂ ਤਾਂ ਕਹਿੰਦਾ ਕਿ ਉਹਨਾਂ ਨੂੰ ਵਿਆਹ ਦਾ ਕਾਰਡ ਵੀ ਦਿਓ, ਉਹਨਾਂ ਨੂੰ ਮਠਿਆਈ ਦਾ ਡੱਬਾ ਵੀ ਦਿਓ, ਅਗਲੇ ਨੂੰ ਇੰਝ ਲੱਗੇ ਵੀ ਇਹ ਸਾਨੂੰ ਇਨਵੋਲਵ ਕਰ ਰਹੇ ਆ। ਸਾਡੇ ਵੀ ਹੁਣ ਜਿੱਥੇ ਫੰਕਸ਼ਨ ਹੋਏ ਉਹਨਾਂ ਨੇ 3 ਬੈਕਯਾਰਡਾਂ ਦੇ ਵਿੱਚ ਟੈਂਟ ਲਾਏ ਹੋਏ। ਦੇਖੋ ਜੀ ਤੁਹਾਡੀ ਉਹੀ ਗੱਲ ਹੈ, ਜੇ ਬਣਦੀ ਹੈ ਨਾਲ ਦੇ ਨਾਲ ਉਹਨਾਂ ਨੇ ਕਹਿਣਾ ਯਾਰ ਕਿ ਸਾਡਾ ਸਪੇਸ ਯੂਜ਼ ਕਰੋ। ਇੱਕ ਮੇਰਾ ਮਿੱਤਰ ਹੈ, ਉਹ ਵੀ ਉਹਨਾਂ ਨੇ ਫੰਕਸ਼ਨ ਕੀਤਾ, ਉਹਦੇ ਪਹਿਲਾਂ ਉਹਦਾ ਵਿਆਹ ਹੋਇਆ, ਸਾਰੀਆਂ ਫੈਂਸਾਂ ਉਹਨਾਂ ਨੇ ਲਾਈਆਂ, ਉੱਥੇ ਟੈਂਟ ਲਾਇਆ, ਤੇ ਫਿਰ ਮੁੰਡੇ ਦਾ ਵਿਆਹ ਹੋਇਆ ਮੇਰੇ ਫਰੈਂਡ ਦਾ, ਉਹਨੇ ਫਿਰ ਫੈਂਸਾਂ ਲਾਈਆਂ ਉਸ ਤੋਂ ਅਗਲੇ ਸਾਲ। ਹੁਣ ਐਤਕੀ ਮਹੀਨਾ ਹੋਇਆ ਉਹਨਾਂ ਦੇ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ, ਉਹਨਾਂ ਨੇ ਵੀ ਫੈਂਸਾਂ ਲਾਈ, ਵੀ ਇੰਨੀ ਬਣਦੀ ਹੈ ਵੀ ਉਹਨਾਂ ਨੇ 3 ਵਾਰ ਕਰ ਲਿਆ।
6: ਉਹਦੇ ਚੀਜ਼ ਬੜੀ ਵਧੀਆ ਬਣਦੀ, 4-5 ਘਰ ਸੀ, ਇੱਕ ਥਾਂ ਬਾਲ ਚੱਲ ਰਹੀ ਸੀ, ਇੱਕ ਥਾਂ ਡੀਜੇ ਲੱਗਾ ਸੀ, ਇੱਕ ਥਾਂ ਫੂਡ, ਇੱਕ ਥਾਂ ਸਿਟਿੰਗ। ਉਹ ਤਾਂ ਏਡਾ ਵਧੀਆ, ਮੈਂ ਨਾ ਮਾਹੌਲ ਬੈਂਕਡ ਹਾਲ ਤੋਂ ਵਧੀਆ ਮਾਹੌਲ ਬਣਦਾ।
0: ਸਹੀ ਗੱਲ ਸਹੀ ਗੱਲ,
6: ਟੋਲ ਡਿਪੈਂਡ ਤੁਸੀਂ ਬਣਾ ਕੇ ਰੱਖੋ, ਬਾਕੀ ਇਹ ਜਜਮੈਂਟਲ ਕਹਿ ਲਓ ਆਂਢ ਗੁਆਂਢ ਨੂੰ ਕੋਈ ਪ੍ਰੋਬਲਮ ਨੀ ਹੁੰਦੀ। ਸਾਡੇ ਮੇਰੇ ਵਰਗੇ ਤੁਹਾਡੇ ਵਰਗੇ ਵੀਡੀਓ ਦੇਖਦੇ ਨਾ, ਫਿਰ ਐਵੇਂ ਕਹੀ ਏਦਾਂ ਨੀ ਕਰਨਾ। ਸੁੱਲੀ ਜਿਹੜੇ ਪਾਉਂਦੇ, ਜਿਹੜੇ ਜਾ ਰਹੇ ਸੁੱਲੀ ਪਾਉਂਦੇ ਹਨਾ, ਫਿਰ ਉਹਨਾਂ ਨੂੰ ਕਹੋ ਤੁਸੀਂ ਨਗਰ ਕੀਰਤਨਾਂ ਦੇ ਵੀ ਜਾਂਦੇ ਹੋ, ਉਹ ਵੀ ਸੜਕਾਂ ਬੰਦ ਹੀ ਹੁੰਦੀਆਂ ਵਾ, ਜਿਹੜੀਆਂ ਪਰੇਡ ਹੁੰਦੀਆਂ ਵਾ, ਫਿਰ ਉੱਥੇ ਵੀ ਜਾਓ। ਜਦੋਂ ਤੁਸੀਂ ਪ੍ਰੋਪਰ ਵੇ ਨਾਲ ਕੋਈ ਕੰਮ ਪਰਮਿਸ਼ਨ ਲੈ ਕਰਦੇ, ਫਿਰ ਕਿਸੇ ਨੂੰ ਕੋਈ ਕਿਹਦਾ ਢਿੱਡ ਨਹੀਂ ਦੁਖਣਾ ਚਾਹੀਦਾ। ਅਗਲੇ ਦੀ ਖੁਸ਼ੀ ਇਨਵੋਲਵ ਹੋਵੋ ਬਸ।
0: ਬਿਲਕੁਲ ਨਹੀਂ, ਠੀਕ ਹੈ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ, ਤੇ ਵਧੀਆ ਗੱਲਾਂ ਬਾਤਾਂ ਹੋ ਰਹੀਆਂ ਨੇ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਰਿਹਾ ਮਨਪ੍ਰੀਤ ਢੀਂਡਸਾ ਹੋਣਾ ਦਾ। ਮਨਪ੍ਰੀਤ ਆਟੋ ਹੋਮ ਤੇ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਮਾਹਰ ਨੇ, ਤੇ ਸਾਡੇ ਹੰਡਰਡਸ ਆਫ ਲਿਸਨਰਸ ਦੀ ਇੰਸ਼ੋਰੈਂਸ ਘਟਾ ਚੁੱਕੇ ਆ। ਮਨਪ੍ਰੀਤ ਨੂੰ ਕਾਲ ਕਰੋ, ਇਹ ਹੰਡਰਡਸ ਆਫ ਡਾਲਰ ਤੁਹਾਨੂੰ ਬਚਾ ਕੇ ਦੇਣਗੇ। ਇੱਕ ਵਾਰ ਫੋਨ ਕਰ ਲਓ। ਕੋ ਨਵੀ ਨੇ ਕਿਹਾ ਕਿ ਤੁਹਾਡੇ ਹੱਥਾਂ ਜਾਦੂ ਹੈ ਇੰਸ਼ੋਰੈਂਸ ਦਾ, 416-500-1818 416-500-1818 ਤੇ ਤੁਸੀਂ ਮਨਪ੍ਰੀਤ ਦੇ ਨਾਲ ਗੱਲਬਾਤ ਜ਼ਰੂਰ ਕਰੋ। ਵਿਲ ਬੀ ਰਾਈਟ ਬੈਕ, ਹੋਲਡ ਕਰੋ ਸਾਰੇ ਜਾਣੇ। 6260488364336738 ਜਸਟ ਹੋਲਡ ਦਾ ਲਾਈਨ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87 6477169 87 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477169 87 ਨੰਬਰ ਹੈ। ਵੈਰੀ ਗੁੱਡ, ਜੇ ਗਿੱਲ ਸਾਹਿਬ ਨਾਲ ਕਰੋ ਗੱਲਬਾਤ। ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ ਤੁਸੀਂ ਕਰਵਾਉਣਾ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਜਾਂ ਤੁਸੀਂ ਟਰੱਕ ਦੀ ਕੋਈ ਰਿਪੇਅਰ ਕਰਾਉਣੀ ਹੈ ਨਾ, ਸਾਰਾ ਕੁਛ ਹੀ ਕਰਦੇ ਆ ਟਰੱਕਾਂ ਨੂੰ ਲੈ ਕੇ। ਨਵੀਂ ਲੋਕੇਸ਼ਨ ਇਹਨਾਂ ਨੇ ਖੋਲ੍ਹੀ ਹੈ ਆਪਣੀ, ਦੂਜੀ ਮਿਲਟਨ ਦੇ ਵਿੱਚ, 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸਨੋ ਪਾਰਕਵੇ ਦੇ ਕੋਰਨਰ 'ਤੇ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ। ਤੁਸੀਂ 401 ਤੋਂ ਉੱਤਰ ਸਾਰ ਐਗਜ਼ਿਟ ਕਰੋ ਅਤੇ ਤੁਹਾਡੇ ਲਈ ਇਹ ਜੇਮਸਨੋ 'ਤੇ ਹਾਜ਼ਰ ਨੇ। ਮਨੂ ਜੀ ਨੂੰ ਕਾਲ ਕਰ ਲਓ, ਗ੍ਰੈਂਡ ਓਪਨਿੰਗ ਡਿਸਕਾਊਂਟ ਬੜੇ ਲੱਗੇ ਆ। 6472346293 6783 ਹੈਲੋ ਜੀ।
7: ਹਾਂਜੀ ਨਵੀਂ ਵੀਰੇ, ਕੀ ਹਾਲ ਚਾਲ?
0: ਠੀਕ ਹੈ ਵੀਰੇ, ਕਿੱਦਾਂ?
7: ਵਧੀਆ ਵਧੀਆ ਵੀਰੇ। ਮੈਂ ਤਾਂ ਇਹ ਕਹਿਣਾ ਚਾਹੁੰਗਾ ਵੀ ਜੇ ਤਾਂ ਤੁਸੀਂ ਆਪਣੇ ਨੇਬਰਸ ਨਾਲ ਬਣਾ ਕੇ ਰੱਖਦੇ ਹੋ, ਕੋਈ ਕੰਪਲੇਂਟ ਕਰਦਾ ਹੀ ਨਹੀਂ ਹੈਗਾ। ਤੇ ਦੂਜੀ ਗੱਲ, ਜੇ ਤੁਸੀਂ ਬਾਇਲਾਅਸ ਨੂੰ ਫੋਲੋ ਕਰਦੇ ਹੋ ਫਿਰ ਕੋਈ ਕੰਪਲੇਂਟ ਵੈਸੇ ਨਹੀਂ ਕਰ ਸਕਦਾ ਹੈਗਾ। ਤੇ ਜਿਹੜੀ ਤੁਸੀਂ ਗੱਲ ਕਰਦੇ ਸੀ ਮੇਰੀ ਵੀਡੀਓ ਤੇ, ਮੈਂ ਵੀ ਕਮੈਂਟ ਪੜ੍ਹੇ ਨੇ, ਉਹ ਵੀਰੇ ਉਹ ਹੁੰਦੇ ਨੇ, ਉਹਨਾਂ ਨੇ ਤਾਂ ਨਾ ਕਿਸੇ, ਉਹਨੇ ਤਾਂ ਰੱਬ ਨੂੰ ਵੀ ਮਾੜਾ ਕਹਿ ਦੇਣਾ ਯਾਰ, ਤੁਸੀਂ ਉਹਨਾਂ ਨੂੰ ਤਾਂ ਆਪਾਂ ਖੁਸ਼ ਨਹੀਂ ਕਰ ਸਕਦੇ ਹੈਗੇ। ਸੋ ਆਪਾਂ ਨੂੰ ਉਹਨਾਂ ਇਹੋ ਜਿਹੇ ਬੰਦਿਆਂ ਦੀ ਉਹ ਨਹੀਂ ਕਰਨੀ ਚਾਹੀਦੀ।
0: ਨਹੀਂ ਨਹੀਂ ਦੇਖੋ, ਟੈਨਸ਼ਨ ਦੀ ਗੱਲ ਨਹੀਂ, ਜਸਟ ਕਿਉਂਕਿ ਪਤਾ ਕੀ ਹੈ, ਸਾਰਿਆਂ ਦਾ ਓਪੀਨੀਅਨ ਅਲੱਗ ਅਲੱਗ ਹੁੰਦਾ। ਹੁਣ ਕਈ ਲੋਕਾਂ ਨੂੰ ਵਾਕਈ ਲੱਗਦਾ ਕਿ ਯਾਰ ਇੱਦਾਂ ਨਹੀਂ ਕਰਨਾ ਚਾਹੀਦਾ, ਸੋ ਮੈਂ ਕਿਹਾ ਵੀ ਪਤਾ ਕਰੀਏ
7: ਆਪਾਂ ਨੂੰ, ਜਿਹੜੇ ਆਪਾਂ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ, ਜੇ ਆਪਾਂ ਨੂੰ ਉਹ ਲਾਅ ਕਰਦਾ ਹੈ ਤਾਂ ਆਪਾਂ ਕਿਉਂ ਨਾ ਕਰੀਏ। ਹਾਂ, ਸਿੰਪਲ ਐਸ ਦੈਟ। ਜੇ ਆਪਾਂ ਨੂੰ ਸਿਟੀ ਕਹਿ ਰਹੀ ਵੀ ਤੁਸੀਂ 11 ਵਜੇ ਤੱਕ ਲਾਊਡ ਮਿਊਜ਼ਿਕ ਚਲਾ ਸਕਦੇ ਹੋ, ਕਿਉਂ ਨਾ ਚਲਾਈਏ।
0: ਆਪਾਂ ਕਈ ਵਾਰ ਬਾਇਲਾ ਨੂੰ ਕਿਤੇ ਨਾ ਕਿਤੇ ਬੈਂਡ ਵੀ ਕਰ ਲੈਂਦੇ ਆ ਨਾ,
7: ਬੈਂਡ ਕਰ ਦਿਓ, ਉਹ ਚੀਜ਼ ਫਿਰ ਗਲਤ ਹੈ। ਉਹਦੇ ਚ ਜੇ ਤੁਹਾਡੀ ਕੋਈ ਕੰਪਲੇਂਟ ਹੁੰਦੀ ਹੈ ਉਹ ਗਲਤ ਹੈ
0: ਜੀ,
7: ਆਈ ਐਗਰੀ ਵਿਦ ਦੈਟ। ਬਟ ਜਿਹੜੀ ਗੱਲ ਤੁਸੀਂ, ਮੈਂ ਵੀ ਕਮੈਂਟ ਪੜ੍ਹੇ ਨੇ ਤੁਹਾਡੀ ਵੀਡੀਓ ਤੇ, ਉਹ ਗਲਤ ਬੰਦੇ ਨੇ ਉਹ, ਕਿਤੇ ਉਹਨਾਂ ਨੇ ਤਾਂ ਸਾਰਿਆਂ ਨੂੰ, ਉਹ ਤਾਂ ਕਿਸੇ ਚੀਜ਼ ਤੋਂ ਨੀ ਹੋ ਜਾਂਦੇ ਹੈਗੇ
0: ਜੀ। ਜੀ, ਵੈਸੇ ਤੁਹਾਨੂੰ ਕਿੱਦਾਂ ਲੱਗੀ ਵੀਡੀਓ?
7: ਬਹੁਤ ਵਧੀਆ ਵੀਰੇ,
0: ਵਧੀਆ ਲੱਗਿਆ ਨਾ।
7: ਅਸੀਂ ਵੀ ਲਾਸਟ ਈਅਰ ਸਾਡੇ ਮੇਰੇ ਫਰੈਂਡ ਦਾ ਵਿਆਹ ਸੀਗਾ ਤੇ ਉਹਨਾਂ ਦਾ ਵੀ ਘਰ ਕੋਰਟ ਦੇ ਉੱਤੇ ਹੀ ਆ, ਤੇ ਸਾਰੇ ਮਤਲਬ ਪੂਰੇ ਕੋਰਟ ਦੇ ਜਿੰਨੇ ਬੰਦੇ ਸੀ, ਕਿਉਂਕਿ ਸੀਟ ਐਂਡ ਹੁੰਦੀ ਸੀਗੀ, ਸਾਰੇ ਇਨਵਾਈਟਿਡ ਸੀਗੇ। ਜਾਗੋ ਤੇ ਅਸੀਂ 3 ਫੰਕਸ਼ਨ ਕੀਤਾ ਸੀ, ਤੇ ਮਤਲਬ ਕੋਈ ਕੰਪਲੇਂਟ ਨੀ ਹੋਈ। ਬਸ ਸਾਡਾ ਉਹ ਸੀਗਾ ਵੀ ਪਾਏ ਲਾਓ ਦੇ ਅਕੋਰਡਿੰਗ ਆਪਾਂ ਉਸ ਟਾਈਮ ਤੇ ਡੀਜੇ ਬੰਦ ਕਰ ਦੇਣਾ
0: ਜੀ ਜੀ ਜੀ ਜੀ,
7: ਬਸ ਉਹਨਾਂ ਕੁ ਅਸੀਂ ਰੱਖਿਆ ਹੋਇਆ ਸੀਗਾ ਤੇ ਪਰ ਸਾਰਿਆਂ ਨੇ ਐਜ਼ ਅ ਫੈਮਿਲੀ ਬਹੁਤ ਇੰਜੋਏ ਕੀਤਾ।
0: ਵਧੀਆ, ਨਾਲੇ ਜਿਹੜੇ ਨਾ ਤੁਹਾਡੇ ਨੇਬਰ ਨੇ ਜਾਂ ਹੋਰ ਕੋਈ ਕਮਿਊਨਿਟੀ ਦਾ ਵੀ ਬੰਦਾ ਸਟਰੀਟ ਰਹਿੰਦਾ, ਉਹ ਵੀ ਚਾਵਾਂ ਨਾਲ ਤਿਆਰ ਤੁਰ ਹੋ ਕੇ ਆ ਜਾਂਦੇ ਆ।
7: ਨਹੀਂ, ਸਾਡੀ ਉੱਥੇ ਵਿਆਹ ਦੇ ਵਿੱਚ 2 ਕੋਰੀਅਨ ਫੈਮਿਲੀਆਂ ਰਹਿੰਦੀਆਂ ਸੀ, ਉਹ ਪੂਰੇ ਉਹਨਾਂ ਨੇ ਪ੍ਰੋਪਰ ਇੰਡੀਅਨ ਅਟਾਇਰ ਬਾਈ ਵਿਆਹ ਦੇ ਲਈ, ਬਿਕੋਜ਼ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀਗਾ।
0: ਵੈਰੀ ਗੁੱਡ,
7: ਸੋ ਉਹਨਾਂ ਲਈ ਇੱਕ ਆਇਓ ਵੀ ਕਲਚਰ ਦੇ ਵਿੱਚ ਅਸੀਂ ਦੇਖਣਾ ਵੀ ਕੀ ਹੁੰਦਾ ਤੁਹਾਡੇ ਕਲਚਰ ਦੇ ਵਿੱਚ, ਰਾਈਟ?
0: ਮੈਨੂੰ ਜੇ ਕੋਈ ਹੋਰ ਕਮਿਊਨਿਟੀ ਵਾਲਾ ਮੈਨੂੰ ਸੱਦੇ, ਮੈਨੂੰ ਤਾਂ ਚਾਹ ਚੜ੍ਹ ਜਾਵੇ ਵੀ ਯਾਰ ਜਾ ਕੇ ਦੇਖੀਏ ਉਹਨਾਂ ਦਾ ਕਲਚਰ ਕਿੱਦਾਂ ਦਾ, ਖਾਣਾ ਖੁਣਾ ਖਾਈਏ, ਨਾਲੇ ਵਧੀਆ ਤੁਹਾਨੂੰ ਯਾਰ।
7: ਸਾਡੇ ਗੁਆਂਢੀ ਨੇ ਇੱਕ ਜਮੈਕਨ, ਉਹਨਾਂ ਨੇ ਮੈਨੂੰ ਇੱਕ ਵਾਰ ਆਪਦੇ ਬਾਰਬੀਕਿਊ ਪਾਰਟੀ ਤੇ ਸੱਦਿਆ, ਭਾਈ ਯੂ ਵੋਂਟ ਬਲੀਵ, ਮੈਂ ਇੰਨਾ ਇੰਜੋਏ ਕੀਤਾ ਉੱਥੇ, ਮੈਨੂੰ ਗਾਣੇ ਤਾਂ ਨੀ ਸਮਝ ਆਉਂਦੇ ਸੀਗੇ ਉਹ ਕਿਹੜੇ ਗਾਣੇ, ਬਟ ਲਾਈਕ ਜੋ ਵਾਈਬਸ ਸੀਗੀਆਂ ਉਹ,
0: ਵਾਈਬਸ ਤੇ ਉਹਨਾਂ ਦਾ ਫੂਡ ਵੀ ਬੜਾ ਕਮਾਲ ਦਾ ਹੁੰਦਾ, ਜਰਕ ਚਿਕਨ
7: ਬਹੁਤ ਵਧੀਆ ਭਾਜੀ, ਬਾਰਬੀਕਿਊ ਬਹੁਤ ਵਧੀਆ ਕੀ ਕਰਦੇ ਨੇ, ਮੈਨੂੰ ਤਾਂ ਇਹਦੀ, ਮੈਂ ਹੀ ਬਹੁਤ ਵਧੀਆ ਕਰਦਾ, ਆਪਾਂ ਤਾਂ ਕਰਦੇ ਕੁਛ ਨਹੀਂ ਭਾਜੀ।
0: ਸਹੀ ਗੱਲ, ਚਲੋ ਥੈਂਕ ਯੂ ਵੀਰੇ। ਨਹੀਂ ਵਧੀਆ ਯਾਰ, ਦੇਖੋ ਉਹ ਵੀ ਹੁਣ ਕੌਣ ਨੀ ਇੱਕ ਪੰਜਾਬੀ ਪਾਰਟੀ ਲਾਈਕ ਕਰਦਾ ਭੰਗੜੇ ਦੇ ਗਾਣੇ, ਤੇ ਕਿਵੇਂ ਯਾਰ ਸਾਰੇ ਚਾਵਾਂ ਨਾਲ ਇੰਜੋਏ ਕਰਦੇ ਆ, ਹੋਰ ਕਮਿਊਨਿਟੀ ਦੇ ਬੰਦੇ ਆ ਕੇ ਤਾਂ ਸਗਾ ਤੇ ਉਹਨਾਂ ਦਾ ਐਕਸਾਈਟਮੈਂਟ ਹੋ ਜਾਂਦੀ ਯਾਰ ਕਿ ਤੁਹਾਡੀ ਪਾਰਟੀ ਵਰਗੀ ਪਾਰਟੀ ਵੀ ਕੋਈ ਨਹੀਂ। ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਨੂੰ ਯਾਦ ਰੱਖੋ, ਤੁਸੀਂ ਬੇਸਮੈਂਟ ਲੀਗਲ ਤਿਆਰ ਕਰਾਉਣੀ ਆ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਕੋਈ ਫਲੋਰਿੰਗ ਟਾਇਲਾਂ ਨਵੀਂ ਪਾਉਣੀ ਆ, ਗੱਲ ਕੀ ਕੋਈ ਵੀ ਰੈਨੋਵੇਸ਼ਨ ਦਾ ਕੰਮ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ, ਪ੍ਰਸ਼ਾਂਤ ਨੂੰ ਫੋਨ ਕਰ ਲਓ, ਨੰਬਰ ਹੈ 4373180400, 4373180400। ਪ੍ਰਸ਼ਾਂਤ ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ, ਵਧੀਆ ਭਰੋਸੇ ਵਾਲੇ ਬੰਦੇ ਨੇ, ਇਹਨਾਂ ਨੂੰ ਇੱਕ ਵਾਰ ਤੁਸੀਂ ਜ਼ਰੂਰ ਫੋਨ ਕਰੋ। ਅਤੇ ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਗੱਲ ਦੱਸੋ, ਉਹ ਇੱਕ ਤੁਸੀਂ ਗਰੋਸਰੀ ਸਟੋਰ ਦੱਸ ਦਿੰਦੇ ਹੋ 24 ਘੰਟੇ ਜਿਹੜਾ ਖੁੱਲ੍ਹਦਾ, ਸੋ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਵਾਲੇ ਨੇ। ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਤੀਜੀ ਲੋਕੇਸ਼ਨ ਹੁਣ ਖੋਲ੍ਹ ਰਿਹਾ ਵਿਲੀਅਮ ਪਾਰਕਵੇ ਅਤੇ ਟੋਰਬਰਮ 'ਤੇ, ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਸ਼ੋਅ ਨਾਲ ਇਹ ਖੁੱਲ੍ਹੇਗੀ ਲੋਕੇਸ਼ਨ, 1650 ਵਿਲੀਅਮ ਪਾਰਕਵੇ ਈਸਟ, ਅਤੇ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ ਤੁਹਾਡੇ ਲਈ। ਇੱਥੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਮਿਲਦੀਆਂ ਨੇ, ਨਾਲੇ ਇਹਨਾਂ ਦਾ ਰੈਸਟੋਰੈਂਟ ਵੀ ਹੈ, ਸੋ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਦੋਨੋਂ ਚੀਜ਼ਾਂ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਹੈ ਬਈ। 6260 ਹੈਲੋ।
8: ਹਾਂਜੀ ਬਾਈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
8: ਹਾਂਜੀ ਬਾਈ ਜੀ, ਮੇਰਾ ਪੁਆਇੰਟ ਵੀ ਇੱਦਾਂ ਵੀ ਆਪਾਂ ਨੂੰ ਬੈਂਕਟ ਹਾਲ 'ਚ ਹੀ ਕਰਨਾ ਚਾਹੀਦਾ।
0: ਓਕੇ।
8: ਹਾਂਜੀ ਬਾਈ ਜੀ, ਪਤਾ ਕੀ ਚੱਲਿਆ ਅੱਜ ਕੱਲ ਬਹੁਤ ਗੋਰੇ ਹੋਰ ਕਮਿਊਨਿਟੀ ਬਹੁਤ ਰੇਸਿਸਟ ਹੋਈ ਆ, ਸੋ ਉਸ ਅਕੋਰਡਿੰਗ ਆਪਾਂ ਨੂੰ ਜਿੰਨਾ ਆਪਾਂ ਚੀਜ਼ਾਂ ਅਵੋਇਡ ਕਰੀਏ ਉਨਾ ਆਪਣੇ ਲਈ ਬੈਟਰ ਆ। ਹਰ ਇੱਕ ਚੀਜ਼ ਸਮੇਂ ਦੇ ਹਿਸਾਬ ਨਾਲ ਸਹੀ ਲੱਗਦੀ ਆ। ਪਹਿਲੇ ਟਾਈਮਾਂ ਦੇ ਵਿੱਚ ਆਪਾਂ ਕਰਦੇ ਸੀ ਉਹ ਚੀਜ਼ ਇੱਕ ਵਧੀਆ ਲੱਗਦੀ ਸੀ, ਹੁਣ ਉਹ ਟਾਈਮ ਹੁਣ ਇੱਦਾਂ ਟਾਈਮ ਆ ਵੀ ਉਹ ਚੀਜ਼ ਨਹੀਂ ਵਧੀਆ ਲੱਗਦੀ, ਬਿਕੋਜ਼ ਸਾਰੇ ਕਮਿਊਨਿਟੀ ਅਦਰ ਕਮਿਊਨਿਟੀ ਬਹੁਤ ਰੇਸਿਸਟ ਨੇ। ਜੇ ਆਪਾਂ ਬੈਂਕਟ ਹਾਲ 'ਚ ਕਰਕੇ ਆਪਣੇ ਨੇਬਰ ਨੂੰ ਬੁਲਾ ਲਾਂਗੇ, ਉਹ ਆਈ ਥਿੰਕ ਉਹ ਬੈਸਟ ਵੇ ਹੋਊਗਾ ਜੀ। ਹਰ ਇੱਕ ਚੀਜ਼ ਸਮੇਂ ਦੇ ਹਿਸਾਬ ਨਾਲ ਹੁੰਦੀ, ਪਹਿਲਾਂ ਉਦਾਂ ਵਧੀਆ ਸੀ, ਹੁਣ ਮੇਰੇ ਹਿਸਾਬ ਨਾਲ ਆਪਾਂ ਨੂੰ ਬੈਂਕਟ ਹਾਲ ਕਰਨਾ ਚਾਹੀਦਾ।
0: ਤੇ ਪਰ ਤੁਹਾਨੂੰ ਲੱਗਦਾ ਨਹੀਂ ਵੀ ਗੋਰਿਆਂ ਨੂੰ ਤੁਸੀਂ ਘਰੇ ਸੱਦ ਲਓਗੇ ਉਹ ਵੀ ਖੁਸ਼ ਹੋ ਕੇ ਆ ਜਾਣਗੇ?
8: ਭਾਜੀ ਘਰੇ ਬੈਕਯਾਰਡ 'ਚ ਕਰਨਾ ਇੱਕ ਡਿਫਰੈਂਟ ਗੱਲ ਆ, ਪਰ ਰੋਡ ਤੇ ਕਰ ਰਹੇ ਹਾਂ ਉਹ ਚੀਜ਼ ਇੱਕ ਡਿਫਰੈਂਟ ਆ।
0: ਠੀਕ ਹੈ।
8: ਹਾਂਜੀ, ਜੇ ਆਪਾਂ ਲਾਈਕ ਬੈਕਯਾਰਡ 'ਚ ਕਰਨਾ ਉਹ ਤਾਂ ਸੋਕੇ ਨਾਰਮਲ ਆ, ਉਹ ਚੀਜ਼ ਨੀ। ਆਪਾਂ ਮੇਨ ਰੋਡ ਤੇ ਉਤਰ ਰਹੇ ਹਾਂ, ਜ਼ਿਆਦਾ ਰੌਲਾ ਪੈ ਰਿਹਾ, ਬਾਕੀ ਨੇਬਰ ਵੀ ਡਿਸਟਰਬ ਹੋ ਰਹੀ ਆ।
0: ਤੁਹਾਨੂੰ ਵੀਰੇ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਨਾਲ ਆਪਣੇ ਪ੍ਰਤੀ ਹੇਟ ਵੱਧ ਰਹੀ ਆ?
8: ਹਾਂਜੀ ਭਾਜੀ, ਓਬਵੀਅਸਲੀ, ਕਿਉਂਕਿ ਰਾਈਟ ਨਾਓ ਤੁਹਾਨੂੰ ਪਤਾ ਹੀ ਆ ਕਿ ਸਾਰੀ ਕਮਿਊਨਿਟੀ ਨਾਟ ਗੋਰੇ, ਆਲ ਅਦਰ ਕਮਿਊਨਿਟੀਜ਼ ਆਪਣੇ ਇੰਡੀਅਨਸ ਦੇ ਪ੍ਰਤੀ ਰੇਸਿਸਟ ਹੋਈਆਂ ਨੇ।
0: ਠੀਕ ਹੈ।
8: ਸੋ ਮੇਰੇ ਅਕੋਰਡਿੰਗ ਵੀ ਜੇ ਆਪਾਂ ਬੈਂਕਟ ਹਾਲ ਕਰਕੇ ਕਰਾਂਗੇ ਉਹ ਮੱਚ ਬੈਟਰ ਰਹੂਗਾ।
0: ਠੀਕ ਹੈ,
8: ਇਹ ਮੇਰਾ ਪੁਆਇੰਟ ਵਿਊ ਆ।
0: ਠੀਕ ਹੈ, ਨਹੀਂ ਥੈਂਕ ਯੂ,
8: ਥੋੜੇ ਹੇਟ ਘਟੂਗੀ ਹੋਰ ਤਾਂ ਕੀ। ਹਾਂ
0: ਠੀਕ ਹੈ, ਨਹੀਂ ਥੈਂਕ ਯੂ ਵੀਰੇ, ਥੈਂਕ ਯੂ। ਸੋ ਵੀਰ ਉਹਨਾਂ ਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਕਰਕੇ ਆਪਣੇ ਪ੍ਰਤੀ ਹੇਟ ਵਧੇਗੀ ਸਗਾ ਤੇ, ਤੇ ਆਪਾਂ ਨੂੰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਅਵੋਇਡ ਕਰ ਲੈਣਾ ਚਾਹੀਦਾ। ਨਹੀਂ ਠੀਕ ਹੈ ਬ੍ਰਦਰ, ਤੁਹਾਡਾ ਵੀ ਓਪੀਨੀਅਨ ਸਿਰ ਮੱਥੇ।

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ। ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਵੈਰੀ ਗੁੱਡ, ਕਿਆ ਬਾਤ ਹੈ। 483, ਹਾਂਜੀ ਵੀਰੇ।
2: ਹਾਂਜੀ ਨਵੀਂ ਭਾਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
2: ਹਾਂਜੀ ਭਾਜੀ, ਮੈਂ ਤਾਂ ਮੈਂ ਪੁਆਇੰਟ ਆਫ ਵਿਊ ਦਊਂਗਾ ਭਾਜੀ, ਹੈ ਨਾ। ਦੇਖੋ ਜੀ, ਆਪਾਂ ਇੱਕ ਚੰਗੇ ਨੇਬਰ ਬਣਨਾ ਤਾਂ ਚੰਗੀ ਤਰ੍ਹਾਂ ਬਣੀਏ, ਹੈ ਨਾ ਜੀ। ਤੇ ਦੇਖੋ ਜਿਵੇਂ ਲੋਕੀ ਕੀ ਕਹਿੰਦੇ ਨਾ, ਵਿਆਹ ਤਾਂ ਇੱਕ ਵਾਰੀ ਆਉਂਦਾ ਜ਼ਿੰਦਗੀ, ਜਿਹੜਾ ਬਾਰ ਬਾਰ ਆਉਂਦੇ ਆ। ਤੇ ਦੇਖੋ ਹੋਟਲ ਵਾਲਿਆਂ ਨੂੰ, ਰੈਸਟੋਰੈਂਟ ਵਾਲਿਆਂ ਨੂੰ ਵੀ ਹੈ ਨਾ, ਵਿਆਹ ਇੱਕ ਵਾਰੀ ਮਿਲਣਾ ਉਸ ਬੰਦੇ ਦਾ। ਤੇ ਜੇ ਆਪਾਂ ਹੈ ਨਾ ਨਵੀਂ ਭਾਈ, ਜੇ ਆਪਾਂ ਚੰਗੇ ਨੇਬਰਹੁੱਡ ਬਣਨਾ ਨਾ, ਤਾਂ ਮੇਰਾ ਪੁਆਇੰਟ ਆਫ ਵਿਊ ਇਹੀ ਆ, ਇੱਕ ਵਾਰ ਵਿਆਹ ਹੋਣਾ ਨਾ, ਇੱਕ ਵਾਰ ਬੰਦੇ ਨੇ ਖਰਚਾ ਕਰਨਾ। ਜੇ ਆਪਾਂ ਹੋਟਲ ਵੀ ਕਰਨਾ ਨਵੀਂ ਭਾਜੀ, ਤਾਂ ਇਹ 'ਚ ਕੋਈ ਹਰਜ ਨਹੀਂ ਹੈਗਾ। ਬੇਸ਼ਕ ਹੈ ਨਾ, ਆਪਾਂ ਕਿਸੇ ਆਂਢੀ ਗੁਆਂਢੀ ਨੂੰ ਪੁੱਛ ਲੈਂਦੇ ਹਾਂ ਨਾ, ਅਸੀਂ ਕਰ ਲਈਏ, ਕੋਈ ਇਤਰਾਜ਼ ਨਹੀਂ ਹੈਗਾ। ਦੇਖੋ ਕਦੇ ਵੀ ਕੋਈ ਬੰਦਾ ਮੂੰਹ ਤਾਂ ਤੁਹਾਨੂੰ ਨੀ ਕਹੂਗਾ ਨਵੀਂ ਭਾਜੀ ਵੀ ਹਾਂ ਮੈਨੂੰ ਕੋਈ ਇਤਰਾਜ਼ ਆ, ਉਹਨਾਂ ਦਾ ਕਹੂਗਾ ਕਰ ਲਓ ਕੋਈ ਗੱਲ ਨੀ। ਕਿਉਂਕਿ ਹੁਣ ਕੋਈ ਬੰਦਾ ਨਾ, ਕੋਈ ਬੰਦਾ ਦਿਨੇ ਕੰਮ ਤੇ ਆ ਰਿਹਾ, ਕੋਈ ਰਾਤ ਨੂੰ ਕੰਮ ਤੇ ਆ ਰਿਹਾ, ਕੋਈ ਬੰਦਾ ਕਿਸੇ ਘਰ ਤੋਂ ਕਿਸੇ ਗੱਲ ਤੋਂ ਪਰੇਸ਼ਾਨ ਆ ਜਾਂ ਕੁਛ ਇੱਦਾਂ, ਉਹ ਤੁਸੀਂ ਜੋ ਅਗਰ ਤੁਸੀਂ ਉਹਨੂੰ ਆਪਣੇ ਚ ਸ਼ਾਮਿਲ ਕਰਨਾ ਵੀ ਚਾਹੁੰਦੇ ਆ, ਤਾਂ ਤੁਸੀਂ ਉਹਨੂੰ ਬੁਲਾਓ ਆਪਣੇ ਰੈਸਟੋਰੈਂਟ ਤੇ, ਬੁਲਾਓ ਕਿਤੇ, ਬੁਲਾਓ ਉਹਨੂੰ। ਔਰ ਘਰ ਦੇ ਅੰਦਰ ਤੁਸੀਂ ਅਗਰ ਕੋਈ ਲੇਡੀਜ਼ ਮੀਟ ਦਾ ਕੁਛ ਕਰਦੇ ਤਾਂ ਉਹ ਚ ਇਹ ਗੱਲ ਅਲੱਗ ਡਿਫਰੈਂਟ ਆ, ਕਿਉਂਕਿ ਆਪਾਂ ਰੋਡ ਤੇ ਗੱਡੀਆਂ ਵੀ ਖੜੀਆਂ ਕਰਾਂਗੇ, ਰਿਸ਼ਤੇਦਾਰ ਭੈਣ ਭਰਾ ਵੀ ਆਉਣਗੇ। ਜੇ ਕੱਲ ਨੂੰ ਕੋਈ ਤੀਜਾ ਬੰਦਾ ਆ ਕੇ ਨਾ, ਤੁਹਾਨੂੰ ਮਾੜੀ ਗੱਲ ਵੀ ਸੁਣਾ ਜਾਵੇ, ਕਿਉਂਕਿ ਮੈਂ ਇਹ ਅੱਖੀ ਦੇਖ ਚੁੱਕਾ ਇਹ ਚੀਜ਼।
3: ਠੀਕ ਹੈ,
2: ਕਿਸੇ ਅਪਾਰਟਮੈਂਟ ਕਿਤੇ ਕੋਈ ਕਰੇ, ਕੋਈ ਆਪਣਾ ਸਤਸੰਗ ਵਗੈਰਾ ਦਿਖਾਇਆ ਸੀ, ਉਹਦੀ ਆਵਾਜ਼ ਕਿਤੇ ਉੱਪਰ ਚਲੇ ਗਈ ਮਾੜੀ ਜਿਹੀ ਬਾਹਰ ਨਿਕਲੀ, ਉਹ ਬੰਦਾ ਨਾ ਉਹ ਬੰਦਾ ਉਹ ਲਾਂਭਾ ਦੇਣ ਆ ਗਿਆ, ਭਾਈ ਤੁਸੀਂ ਆਵਾਜ਼ ਥੱਲੇ ਕਰੋ, ਨਹੀਂ ਤਾਂ ਮੈਂ ਕੰਪਲੇਂਟ ਕਰਨ ਲੱਗਾ ਕੁਛ ਇੱਦਾਂ। ਤੇ ਬੇਸ਼ਕ ਚਾਹੇ ਉਹਨੇ ਨਾ ਨਹੀਂ ਵੀ ਕੰਪਲੇਂਟ ਕੀਤੀ ਆ, ਕੁਛ ਕੀਤਾ ਉਹਨੇ ਡਰਾਵਾ ਤੁਹਾਨੂੰ, ਪਰ ਇਹ ਵੀ ਤੁਹਾਡੇ ਤੁਹਾਡੇ ਰੰਗ 'ਚ ਭੰਗ ਪੈਣ ਵਾਲੀ ਗੱਲ ਹੋ ਜਾਂਦੀ ਹੈ, ਫਿਰ ਸਾਰਾ ਸਵਾਦ ਵੀ ਖਰਾਬ।
3: ਪਰ ਜੇ ਤੁਸੀਂ ਹਰੇਕ ਨੂੰ ਦੱਸ ਦਿੱਤਾ, ਹਰੇਕ ਤੋਂ ਤੁਸੀਂ ਪਰਮਿਸ਼ਨ ਲੈ ਲਈ, ਫਿਰ ਕੰਪਲੇਨ ਕਿਹੜਾ ਕਰੂਗਾ?
2: ਨਵੀਂ ਜੀ, ਮੈਂ ਏਦਾਂ ਦੱਸਦਾ ਨਾ, ਦੇਖੋ ਮੰਨ ਲਓ ਇੱਕ ਇੱਕ ਗਲੀ ਵਿੱਚ ਘੱਟੋ ਘੱਟ 20 ਘਰ ਨੇ, ਹੁਣ 20 ਦੇ 20 ਦੇ ਵਿੱਚ ਮੈਨੂੰ ਲੱਗਦਾ ਨੀਗਾ ਵੀ ਇੰਨਾ ਪੋਸੀਬਲ ਹੈਗਾ, ਹਰ ਹਰ ਘਰ ਜਾ ਕੇ ਪੁੱਛਣਾ ਕਰਨਾ ਵੀ ਅਸੀਂ ਕਰ ਲਈਏ ਜਾਂ ਨਹੀਂ ਕਰ ਲਈਏ। ਮੇ ਬੀ ਕੋਈ ਇੱਕ ਅੱਧਾ ਰਹਿ ਜਾਵੇ ਜਾਂ ਕੋਈ ਜਾਂ ਇੱਕ ਦੀ ਕਮਿਊਨਿਟੀ ਤੁਹਾਨੂੰ ਮਨਾ ਕਰਦੇ ਮੌਕੇ ਤੇ ਵੀ ਇਹ ਨਹੀਂ ਕਰਨਾ ਹੈਗਾ, ਤਾਂ ਫਿਰ ਉਹੀ ਨਾ ਨਵੀਂ ਜੀ ਸਾਰਾ ਸਵਾਦ ਖਰਾਬ ਹੋ ਜਾਂਦਾ ਫੰਕਸ਼ਨ ਦਾ, ਕਿਉਂਕਿ ਕਿਉਂਕਿ ਸੁੱਖਾਂ ਸੁੱਖ ਦੇ ਆਪਾਂ ਦਿਨ ਲਿਆਉਂਦੇ ਹਾਂ ਨਾ, ਚਾਹੇ ਕੋਈ ਮੁੰਡੇ ਦੀ ਲੋਹੜੀ ਆ ਜਾਂ ਬੱਚੇ ਦਾ ਕੋਈ ਵਿਆਹ ਜਾਂ ਕੋਈ ਸ਼ਾਦੀ ਆ।
3: ਠੀਕ ਹੈ,
2: ਬਾਕੀ ਮੈਂ ਮੰਨਦਾ ਵੀ ਹੈ ਨਾ ਵੀ ਹਰ ਤਿਉਹਾਰ ਇੱਕ ਵਾਰੀ ਜ਼ਿੰਦਗੀ ਚ ਆਉਂਦਾ ਬੰਦੇ ਦੇ,

0: ਪੂਰੀ ਦੁਨੀਆਂ ਜਾਣਦੀ
1: ਆ। ਨਹੀਂ ਨਹੀਂ ਨਹੀਂ ਚਲੋ ਠੀਕ ਹੈ ਵੀਰੇ, ਥੈਂਕ ਯੂ, ਓਕੇ ਧੰਨਵਾਦ। ਨਹੀਂ ਸ਼ੋਅ ਆਫ ਤਾਂ ਕਾਹਦਾ ਹੁੰਦਾ, ਤੁਸੀਂ ਘਰੇ ਜੇ ਫੰਕਸ਼ਨ ਕਰ ਰਹੇ ਹੋ ਕਿਹੜਾ ਵੀ ਤੁਸੀਂ ਕੋਈ, ਜਾਂ ਤਾਂ ਹੋਵੇ ਵੀ ਤੁਹਾਡਾ ਘਰ ਕੋਈ ਬਹੁਤ ਹੀ ਮੈਂਸ਼ਨ ਹੈ, ਉਹ ਵੱਖਰੀ ਗੱਲ ਹੈ। ਓਕੇ ਏਰਿਨ ਮਿਲਸ ਐਕਿਰਾ, ਏਰਿਨ ਮਿਲਸ ਐਕਿਰਾ ਦੀਆਂ ਦੇਖੋ, ਪਹਿਲੀ ਗੱਲ ਤਾਂ ਐਕਿਰਾ ਦੀ ਗੱਡੀ ਜਿਹਨੇ ਚਲਾ ਲਈ ਨਾ, ਇੰਨੀਆਂ ਕਮਾਲ ਦੀਆਂ ਗੱਡੀ ਹੈ, ਬਾਅਦ ਦੇ ਵਿੱਚ ਕੋਈ ਹੋਰ ਗੱਡੀ ਚਲਾਉਣ ਨੂੰ ਜੀਵ ਨਹੀਂ ਕਰਦਾ, ਬਹੁਤ ਕੰਫਰਟੇਬਲ ਯਾਰ। ਕਿਹਾ ਮੈਂ ਐਕਿਰਾ ਬਹੁਤ ਲੰਬਾ ਸਮਾਂ ਚਲਾਈ ਹੈ। ਸੋ ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਨੂੰ ਕਾਲ ਕਰ ਲਓ, 9058285800। ਇੱਕ ਨਾ ਇਹ ਹਾਇਰਿੰਗ ਕਰ ਰਹੇ ਆ, ਏਰਿਨ ਮਿਲਸ ਐਕਿਰਾ, ਮੇਪਲ ਐਕਿਰਾ ਅਤੇ ਮਿਸਿਸਾਗਾ ਵੋਲਕਸਵੈਗਨ ਨੂੰ ਲਾਈਸੈਂਸ ਗੱਡੀਆਂ ਦੇ ਟੈਕਨੀਸ਼ੀਅਨ ਚਾਹੀਦੇ ਆ। ਕਰਨ ਸ਼ਰਮਾ ਨੂੰ ਫੋਨ ਕਰ ਲਓ 9058285800। ਮਨਜੀਤ ਸਾਡੇ ਨਾਲ ਅਪਲਾਈਨ ਸੈਕਸ਼ਨ ਤੋਂ, ਜੀ ਮਨਜੀਤ ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ 3 ਪੀਸ ਦਾ ਸਟੇਨਲੈਸ ਸਟੀਲ ਅਪਲਾਈਂਸਿਸ ਦਾ ਪ੍ਰੀਮੀਅਮ ਬੰਡਲ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ ਪ੍ਰੀਮੀਅਮ 3 ਅਪਲਾਈਂਸਿਸ ਦਾ ਬੰਡਲ ਪੈਕੇਜ ਹੈ, ਜਿਹੜਾ ਕਿ ਸਿਰਫ $29.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਵੀਕਐਂਡ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਤੇ 98 ਇੰਚ 98 ਇੰਚ ਦਾ LED ਸਮਾਰਟ 4K ਟੀਵੀ $3,500 ਦੀ ਪ੍ਰਾਈਸ ਤੋਂ ਘਟਾ ਕੇ $1,899 ਚ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਪ੍ਰੀਮੀਅਮ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਈਂਸਿਸ ਦੇ ਉੱਪਰ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, LG, ਬੋਸ਼ ਤੇ ਇਲੈਕਟ੍ਰੋਲਕਸ ਵਰਗੇ ਬ੍ਰਾਂਡਸ ਅਪਲਾਈਂਸ ਜੰਕਸ਼ਨ ਤੇ ਪਾਰਟਿਸਿਪੇਟ ਕਰ ਰਹੇ ਨੇ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 9054500054 0050 450 0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045001557।
3: रक्षा बंधन राजधानी लेकर आए हैं भाई बहन एंड ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
4: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
3: 26 लोकेशंस अक्रॉस कनाडा।
5: फॉर मोर इन्फॉर्मेशन विजिट rajdhanisweets.ca।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ

0: Brij Mohan. Contact us at brijmohan.com.
1: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ।
2: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041545।

ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਓਕੇ ਥੋੜ੍ਹੇ ਲਈ ਗਾਣਾ ਲਾਉਂਦੇ ਹਾਂ ਅਤੇ ਫਿਰ ਅਗਲੀ ਤੁਹਾਡੀ ਕਾਲ ਵੀ ਲਵਾਂਗੇ ਸੋਰੀ ਯਾਰ ਕੁਝ ਕਾਲ ਰਹਿ ਗਈ ਆ ਬਟ ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ

0: क्या बात है। अच्छा सारा कुछ माफ है, पता नहीं जी सारा कुछ माफ है, बट गाना बहुत वधिया। 1 2 3 6 हेलो ठीक है जी, सत श्री अकाल। कैम जी कैम?
1: हां जी हो ठीक ठाक जमा।
0: हां जी हां जी,
1: ਤੇ ਆਪਣਾ ਨੰਬਰ ਚਾਹੀਦਾ ਸੀ ਬ੍ਰੇਕ ਡਾਕਟਰ ਕਲੀਨਿਕ ਵਾਲਿਆਂ ਦਾ ਜਿਹੜੇ ਨਾਲ ਸੈਨੀਟਾਈਜ਼ਰ ਵੀ ਕਰਦੇ ਆ।
0: 4 3 7 4 3 7 6 8 8 7 7 5 0 7 7 5 0 ਹਾਂਜੀ।
1: ਕੌਣ ਕੀ ਨਾਂ ਜੀ ਇਹਨਾਂ ਦਾ?
0: ਇਥੇ ਮੁੰਡਾ ਹੋਊਗਾ ਅਰਸ਼। ਅਰਸ਼ ਠੀਕ ਹੈ ਬਸ ਇਹਨਾਂ ਨੂੰ ਬਸ ਕਾਲ ਕਰਕੇ ਇਹਨਾਂ ਨੂੰ ਬਸ ਫੋਨ ਕਰਕੇ ਕਹਿ ਦਿਓ ਕਿ ਨਵੀਂ ਤੋਂ ਨੰਬਰ ਮਿਲਿਆ ਤੇ ਤੁਹਾਡੀ ਮਦਦ ਕਰ ਦੇਣਗੇ ਠੀਕ ਹੈ ਬ੍ਰੇ। ਥੈਂਕ ਯੂ ਸੋ ਮਚ। ਓਕੇ ਜੀ ਨੋ ਪ੍ਰੋਬਲਮ। ਸੋ ਕਿਸੇ ਨੇ ਵੀ ਡਕਟ ਕਲੀਨਿੰਗ ਕਰਾਉ ਜ਼ੀਰੋ ਦੇ ਉੱਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ। ਸੋ ਕੇ ਸਟੂਡੀਓ 'ਚ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਸੀ ਅਤੇ ਨੰਬਰ ਹੈ ਆਪਣਾ 905-673-3337 905-673-3337 ਅਸੀਂ ਗੱਲ ਕਰ ਰਹੇ ਸੀ ਕਿ ਕੀ ਜਾਗੋਆਂ ਕਰਨੀਆਂ ਸਟਰੀਟ ਦੇ ਉੱਤੇ, ਕੀ ਇਹ ਕੋਈ ਮਾੜੀ ਚੀਜ਼ ਹੈ। ਹੁਣ ਕੁਝ ਕੁ ਲੋਕ ਕਹਿ ਰਹੇ ਨਵੀਂ ਯਾਰ ਇਹ 'ਚ ਕਿਹੜੀ ਗੱਲ ਹੈ, ਵਧੀਆ ਖੁੱਲ੍ਹ ਕੇ ਇੰਜੋਏ ਕਰੋ, ਫੰਕਸ਼ਨ ਆਉਂਦੇ ਆ, ਆਪਣੇ ਨੇਬਰਾਂ ਨੂੰ ਸਾਰਿਆਂ ਨੂੰ ਸੱਦਾ ਪੱਤਰ ਦਿਓ, ਸਗਾਂ ਤਾਂ ਉਹ ਵੀ ਖੁਸ਼ ਹੋਣਗੇ ਕਿ ਵਾਹ ਬਈ ਵਾਹ ਸਾਨੂੰ ਵੀ ਸੱਦਿਆ ਅਗਲਿਆਂ ਨੇ। ਕਈ ਕਹਿੰਦੇ ਆ ਨਵੀਂ ਯਾਰ ਬੈਂਕਟ ਹਾਲ 'ਚ ਕਰੋ, ਐਵੇਂ ਕਾਹਨੂੰ ਨਾਲ ਦੇ ਨੂੰ ਤੰਗ ਕਰਨਾ। ਹੁਣ ਚਲੋ ਦੇਖੋ ਮੈਂ ਆਪਦੀ ਗੱਲ ਦੱਸੀ, ਮੈਂ ਕਿਹਾ ਯਾਰ ਸਿੱਧੀ ਜੀ ਗੱਲ ਹੈ, ਮੈਂ ਵੀ ਸਟਰੀਟ 'ਤੇ ਕੀਤਾ ਟਰੈਕਟਰ ਨਾਲ ਅਤੇ ਸਾਰੇ ਜਣੇ ਖੂਬ ਇੰਜੋਏ ਕੀਤਾ, ਨੇਬਰਾਂ ਨੂਬਰਾਂ ਨੇ ਵੀ। ਬਟ ਕਈ ਲੋਕਾਂ ਨੂੰ ਲੱਗਦਾ ਕਿ ਨਹੀਂ ਯਾਰ ਨਵੀਂ, ਹੁਣ ਇੱਕ ਵੀਰ ਕਹਿ ਕੇ ਗਿਆ ਨਵੀਂ ਇਹਦੇ ਨਾਲ ਕਮਿਊਨਿਟੀਆਂ ਕਿਤੇ ਨਾ ਕਿਤੇ ਆਪਾਂ ਨੂੰ ਨਹੀਂ ਲਾਈਕ ਕਰਦੀਆਂ ਜੇ ਆਪਾਂ ਇੱਦਾਂ ਦੀਆਂ ਚੀਜ਼ਾਂ ਕਰਦੀਆਂ। ਇੱਕ ਵੀਰ ਨੇ ਕਿਹਾ ਕਿ ਹੇਟ ਵੱਧਦੀ ਹੈ ਆਪਣੇ ਪ੍ਰਤੀ ਇਹਨਾਂ ਚੀਜ਼ਾਂ ਨਾਲ। ਕੀ ਤੁਹਾਨੂੰ ਲੱਗਦਾ ਕਿ ਹੇਟ ਵੱਧਦੀ ਹੈ ਜਾਂ ਤੁਹਾਨੂੰ ਲੱਗਦਾ ਸਗਾਂ ਤਾਂ ਲੋਕ ਇੰਜੋਏ ਕਰਦੇ ਨੇ? ਸੋ ਇਹ ਅੱਜ ਦੀ ਸਾਡੀ ਗੱਲਬਾਤ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-3337 905-673-3337 ਅਤੇ ਤੁਸੀਂ ਸਾਰੇ ਓਪੀਨੀਅਨ ਦੇ ਰਹੇ ਹੋ ਆਪਣੇ 6433। ਹਾਂਜੀ
2: ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਬੀਜੀ ਪਹਿਲਾਂ ਵੀ ਕਿਤੇ ਮੈਨੂੰ ਕੱਟਣਾ ਪੈ ਗਿਆ, ਮੈਂ ਬਾਹਰ ਲਿਖਣਾ ਪੈ ਗਿਆ।
0: ਕੋਈ ਗੱਲ
2: ਤੇ ਮੇਰਾ ਵਿਚਾਰ ਆ, ਜਿਹੜਾ ਭਾਈ ਸਾਹਿਬ ਕਹਿੰਦੇ ਆ ਬਈ ਮਤਲਬ ਕਿ ਹਾਲ 'ਚ ਹੋਣੀ ਚਾਹੀਦੀ ਆ, ਬਿਲਕੁਲ ਉਹਨਾਂ ਦੀ ਗੱਲ ਸਹੀ ਆ।
0: ਠੀਕ ਹੈ,
2: ਪਰ ਜਿਹੜਾ ਘਰ ਦਾ ਮਜ਼ਾ ਆ ਪਰ ਉਹਦੇ ਨਾਲ ਦੀ ਰੀਸ ਨਹੀਂ ਗੀ। ਕਿਉਂਕਿ ਮੈਂ ਆਪਣੇ ਤੁਹਾਨੂੰ ਦੱਸ ਦਵਾਂ ਵੀ ਅਸੀਂ ਵੀ ਵਿਟਮੀ ਦੇ ਵਿੱਚ ਲਾਸਟ ਈਅਰ ਜਾਗੋ ਕੱਢੀ ਸੀਗੀ।
0: ਅੱਛਾ ਵਿਟਮੀ 'ਚ?
2: ਦੇਖੋ ਮਤਲਬ ਬ੍ਰੈਂਪਟਨ ਦੀ ਗੱਲ, ਉੱਥੇ ਮੋਸਟਲੀ ਜ਼ਿਆਦਾ ਪਰ ਦੋ ਹੀ ਘਰ ਸੀ ਪੰਜਾਬੀਆਂ ਦੇ, 100 ਦੀ ਸੀ ਪਰ ਥੋੜ੍ਹੀ ਜਿਹੀ ਸਾਡੀ ਸਟਰੀਟ ਦੇ ਮਤਲਬ ਕਿ ਟ੍ਰੈਫਿਕ ਸੀ ਤੇ ਅਸੀਂ ਟਰੈਕਟਰ ਹਾਇਰ ਕੀਤਾ ਸੀ ਤੇ ਉਹ ਟਰੈਕਟਰ ਹਾਇਰ ਕੀਤਾ ਸੀ, ਨੇਬਰ ਨੇ ਕੋਈ ਕੰਪਲੇਂਟ ਨਹੀਂ ਕੀਤੀ। ਪਰ ਜਿੱਦਾਂ ਹੁਣ ਟ੍ਰੈਫਿਕ ਥੋੜ੍ਹੀ ਜਿਹੀ ਇਫੈਕਟ ਹੁੰਦੀ ਹੈ ਕਈ ਵਾਰੀ, ਉਹ ਟ੍ਰੈਫਿਕ ਕੀ ਪਤਾ ਮੋਲ ਦੋ ਚੀਜ਼ਾਂ ਛੱਡ ਕੇ ਬੰਦੇ ਨੇ ਕਿਸੇ ਨੇ ਕੰਪਲੇਂਟ ਕੀਤੀ ਹੋਵੇ ਤੇ ਪੁਲਿਸ ਆਈ ਆ ਪਰ ਉਹ ਜਿੱਦਾਂ ਜਿਹੜਾ ਲੜਕੇ ਦਾ ਵਿਆਹ ਸੀ ਉਹ ਵੀ ਪੁਲਿਸ ਅਫਸਰ ਆ ਤੇ ਉਹਦੇ ਨਾਲ ਦੋ ਦੇ ਫਰੈਂਡ ਵੀ ਦੋ ਤਿੰਨ ਸੀ, ਉਹ ਮੂਹਰੇ ਉਹੀ ਕਿਤੇ ਖੜੇ ਸੀ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ ਦੱਸਿਆ ਵੀ ਅਸੀਂ ਏਦਾਂ ਏਦਾਂ ਤੇ ਉਹ ਬੜੇ ਬੜੇ ਨਾਈਸ, ਉਹ ਕਹਿੰਦੇ ਨੋਇਸ ਦੀ ਕੋਈ ਕੰਪਲੇਂਟ ਨਹੀਂ ਆਈ ਤੇ ਤੁਹਾਡੀ ਆ ਟ੍ਰੈਫਿਕ ਦੀ ਬਾਰੇ ਆਏ ਸੀ, ਕਹਿੰਦੇ ਬਸ ਓਕੇ ਬਸ ਬਰੋ ਜਿਹੜਾ ਸੜਕ ਨੂੰ ਨਾ ਮਤਲਬ ਕਿ ਰੱਖੋ, ਸੜਕ ਦੇ ਵਿੱਚ ਨਾ ਜਾਣ ਤੇ ਤੁਸੀਂ ਇੰਜੋਏ ਕਰੋ, ਮੁੰਡੇ ਲਾਪਾ ਕਹਿੰਦੇ ਆ ਚਲੋ ਫਿਰ ਤੁਸੀਂ ਖਾ ਪੀ ਲਓ ਇੱਥੇ ਮਤਲਬ ਕਿ ਫੂਡ ਟਰੱਕ ਆ ਸਾਰਾ ਕੁਛ। ਉਹ ਕਹਿੰਦੇ ਨਹੀਂ ਖਾਣਾ ਤਾਂ ਨਹੀਂ ਅਸੀਂ, ਤੈਨੂੰ ਵੀ ਪਤਾ ਹੀ ਆ ਵੀ ਏਦਾਂ ਖਾਂਦੇ, ਸਾਡੀ ਕਿਸੇ ਨੇ ਵੀਡੀਓ ਬਣਾ ਕੇ ਪਾਰਟੀ ਦਾ
0: ਨੇਬਰਾਂ ਨੇ ਵਧੀਆ ਖੁੱਲ ਕੇ ਇੰਜੋਏ ਕੀਤਾ
2: ਨੇ ਬਾਹਰ ਨਹੀਂ ਕੀਤਾ, ਜਿਹੜੇ ਨੇੜੇ ਸੀ ਇਨਵਾਈਟ ਨਹੀਂ ਸੀ ਕਿਤੇ, ਪਰ ਉਹਨਾਂ ਨੂੰ ਫਿਰ ਅਸੀਂ ਇਨਵਾਈਟ ਕੀਤਾ ਵੀ ਆ ਜਾਓ ਫੂਡ ਖਾ ਲਓ, ਮਤਲਬ ਖਾ ਕੇ ਉਹਨਾਂ ਨੇ ਫਿਰ ਕਈਆਂ ਨੇ ਖਾ ਲਿਆ, ਕਈ ਘਰ ਨੂੰ ਨਾਲ ਲੈ ਗਏ, ਇੰਜੋਏ ਕੀਤਾ ਉਹ ਕਹਿੰਦੇ ਸ
0: چلو نہیں ٹھیک ہے ٹھیک ہے چلو بہت شکریہ سر. سو بھائی جی کہتے کہ گوریا نے بھی انجوائے کیا کرنا چاہیے ویری گڈ ٹھیک ہے. دیکھو یار جی گورے گورے بھی آپ بھنگڑے پاؤن لا دے تو پھر ہو چاہیے. اوکے سو 905-673-3337 نمبر اپنا 9056733337 ٹھیک ہے. جنہوں نے لگتا کہ نوی نہیں ہونا چاہیے تھی بھی اپنے تھان سے صحیح ہو. جہے کہ نوی یار سواد ہی گھر فنکشن کرنا وہ بھی اپنے تھان سے صحیح نے. سو تھی دس سکتے ہو تھوڑا کی اوپینئن ہے. تو بھائی جی کہتے کہ وٹ بھی گورے نے انجوائے کیا. تھی جی ہور شہر جی وٹبی تو الگ بھی کتنے کیا ہوتا بھی مجھے دسو یار تھوڑے نیبرز کا تھوڑے سٹریٹ والوں کا کی ریئیکشن رہا کیونکہ تھوڑا جہا ڈر لگتا ہی ہوں یار کہ سارے کوئی گورے گورے نے یا ہور بھی نیبرز نے وہ کتنے مائنڈ نہ کرن. بٹ بھائی جی کہتے کہ کسی نے کوئی مائنڈ نہیں کیا. سو ہور بھی شہر والے بندے جڑے سن رہے ہیں جتنے ہور کمیونٹیز کے لوگ نے منو تسی بھی ضرور دسو کہ تھوڑا کی ایکسپیرینس رہا. سو گلا بات ہو رہی ہیں تھوڑا نال. اینڈ ایک تھوڑا اِسی جانکاری دے دیے فریش فوڈ سینٹر کی 12570 کینیڈی روڈ کینیڈی اینڈ ڈوگل کے کورنر سے کینیڈی اور میفیلڈ کے بالکل نال فریش فوڈ سینٹر لوکیٹڈ ہے. اپنے من پسند کی گروسری کرو ایٹ فریش فوڈ سینٹر کینیڈی اینڈ میفیلڈ کا کورنر. ودیا صاف ستھرا اسٹور ہے ودیا ڈیلر نے. سکھ بھاجی سارے نال نے گرینڈ ہوم فرنیچر تو. بھاجی ویلکم اگین.
3: بہت شکریہ دھنواد نبی بھائی جی. بالکل کل نو فرائیڈے والے دن لائیو لوکیشن پروگرام چلنا پنجابی لہراں دا تے توفیاں دا کنٹینر منگا لیا پرواراں نے. جننے بھی پروار آن گے چاہے تو سنگل سائز دا میٹرس بھی بائے کرنا او دے نال بھی توحفہ, بیڈ روم سیٹ نال بھی توحفہ, ڈائننگ ٹیبل نال بھی توحفہ تے نال دی نال ریکلائنر صوفہ سیٹ بائے کر دے او دے نال بھی توحفہ. سو ڈسکاؤنٹ تے ملنے ملنے اس ویکر دے اوپر نال بڑے بڑے توحفے جڑے تانوں نال دتے جانے آ. سو ضرور ایک چکر لاؤ 6685 ٹومگن روڈ دے اوپر 6685 ٹومگن روڈ نو یاد رکھنا تے نال دی نال ریئل ماربل دا ڈائننگ ٹیبل جڑا ساڈے کول ڈسپلے دے اوپر آیا ریئل ماربل ریئل پتھر دا ڈائننگ ٹیبل پلس 6 چیئر لیدر دیاں ڈیزائنر چیئراں ریئل ماربل دا ڈائننگ ٹیبل وِد 6 چیئر ڈیزائنر بیس دے نال جدی ریگولر قیمت $1500 سی صرف $499 دے وچ ریئل ماربل دا ڈائننگ ٹیبل وِد 6 چیئر $499 ਦਾ ਤੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਾ ਏਅਰ ਫਰਾਇਰ ਬਿਲਕੁਲ ਫ੍ਰੀ ਤੋਹਫਾ ਮਿਲੂਗਾ. ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ $499 ਦਾ ਤੇ ਨਾਲ ਏਅਰ ਫਰਾਇਰ ਜਿਹੜਾ ਫ੍ਰੀ ਮਿਲਣਾ. ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਇਸ ਵੀਕਐਂਡ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ ਨਵੀਂ ਭਾਜੀ.
0: ਕੀ ਬਾਤ ਹੈ ਵੈਰੀ ਗੁੱਡ 4984 ਹਾਂਜੀ
4: اشرف علی والی نوی نوی چنگی لگی سی باجی باہر بورے ہون لگ گئے لوکی چنگی لگی سی لوگ ادا ہی ہولی ہولی بور ہونی شروع ہو گئی ہر کسی نے کاپی کرنا شروع کرتا ادا ہی جگو کا حساب
0: ہے بہت چر تو ہو رہی ہے کوئی نمی چیز ہے
4: جاگو باجی کا کڈنی کی مطلب
0: گانے گائے جاندے ہیں کہ گوانڈی جاگ دے کے ستے پھر جدو ماما جاگو رکھدا سر تے چاچا رکھدا ماسی رکھدی ہے پھر جاگو ہی ہے
4: ਨਹੀਂ ਹੈਗੀ ਤੇ ਜਾਗੋ ਆ, ਜਾਗੋ ਦਾ ਭਾਜੀ ਜਿਹੜਾ ਹਿਸਟਰੀ ਦਾ ਮਤਲਬ ਹੈ ਉਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ, ਜਿਹੜੇ ਜਿਹੜੇ ਕੱਢਦੇ ਆ ਫਿਰ ਇੱਥੇ। ਹਾਂਜੀ, ਇਹ ਨਾਨਕਿਆਂ ਵੱਲੋਂ ਕੱਢੀ ਜਾਂਦੀ ਹੈ ਆਣ ਕੇ ਇੱਥੇ, ਤੇ ਭਾਜੀ ਆਪਣੇ ਸਿਰ ਤੇ ਜਾਗੋ ਰੱਖੀ।
0: ਪਰ ਇੱਥੇ ਹੁਣ ਤੁਸੀਂ ਪਤਾ ਨੀ ਇੱਥੇ ਵਿਆਹ ਦੇਖੇ ਆ ਨਹੀਂ, ਇੱਥੇ ਪਹਿਲਾਂ ਜਿਹੜਾ ਨਾਨਕਾ ਮੇਲ ਹੈ ਉਹ ਆਉਂਦਾ, ਸਾਰਾ ਸਾਰਾ ਕੁਛ ਕੀਤਾ ਜਾਂਦਾ।
4: ਨਹੀਂ ਭਾਜੀ ਬਹੁਤ ਵਧੀਆ ਹੁਣ ਹੋਊਗਾ ਸਿਸਟਮ, ਮੈਂ ਇੱਕੋ ਵਿਆਹ ਵੇਖਿਆ
0: ਤੁਸੀਂ ਦੇਖੋ। ਤੁਸੀਂ ਸਿਰਫ ਇੱਥੇ ਕਿੰਨੇ ਵਿਆਹ, ਇੱਥੇ ਕਿੰਨੀਆਂ ਜਾਗੋਂ ਦੇਖੀਆਂ? ਇੱਕ
4: ਨਹੀਂ, ਮੈਂ ਜਿਹੜੀ ਅਟੈਂਡ ਕੀਤੀ ਇੱਕੋ ਕੀਤੀ ਆ, ਲੋਕਾਂ ਦੀ ਬਹੁਤ ਵੇਖੀਆਂ ਭਾਜੀ।
0: ਨਹੀਂ ਲੋਕਾਂ ਦੀ ਤੁਸੀਂ ਕਿਵੇਂ ਅਟੈਂਡ ਦੀ ਮੈਂ ਗੱਲ ਕਰ, ਤੁਸੀਂ ਇੱਕ ਅਟੈਂਡ ਕੀਤੀ ਆ?
4: ਇੱਕੋ ਹੀ ਕੀਤੀ ਹਾਂ।
0: ਨਹੀਂ ਤੁਸੀਂ ਕਿਵੇਂ ਬੋਰ ਹੋ ਗਏ ਜੀ ਸਿਰਫ ਇੱਕੋ ਹੀ ਅਟੈਂਡ ਕੀਤੀ ਆ?
4: ਭਾਜੀ ਬੋਰ ਵਾਲਾ ਸਿਸਟਮ ਹੀ ਕਿਹਾ, ਉਹ ਸਾਰਾ ਰਾਹ ਬਲੌਕ ਕੀਤਾ ਮਗਰ ਟ੍ਰੈਫਿਕ ਬੰਦ, ਨਹੀਂ ਚੰਗਾ ਲੱਗਾ ਭਾਜੀ ਸਾਨੂੰ।
0: ਨਹੀਂ ਪਰ ਤੁਸੀਂ ਸਿਰਫ ਇੱਕ ਅਟੈਂਡ ਕੀਤੀ ਆ, ਇੱਕ ਨਾਲ ਹੀ ਤੁਸੀਂ ਬੋਰ ਹੋ ਗਏ?
4: ਕਿਉਂਕਿ ਭਾਜੀ ਉਹ ਆਪਣੀ ਆਪਸ ਚ ਟੱਪੀ ਜਾਂਦੇ ਆ ਜਿਹੜੇ ਹੈਗੇ ਆ।
0: ਅੱਛਾ,
4: ਨਾ ਕਿਸੇ ਨੂੰ ਪੁੱਛਣਾ ਨਾ ਕਿਸੇ ਨਾਲ। ਹਾਂਜੀ,
0: ਅੱਛਾ ਤੁਹਾਨੂੰ ਫਿਰ ਮੈਨੂੰ ਲੱਗਦਾ ਕਿਸੇ ਨੇ ਪੁੱਛਿਆ ਨੀ, ਤੁਹਾਨੂੰ ਜਾਗੋ ਨੀ ਤੁਹਾਡੇ ਸਿਰ ਤੇ ਰੱਖੀ ਕਿਸੇ ਨੇ?
4: ਨਹੀਂ ਭਾਜੀ, ਮੈਂ ਰੱਖਾ ਕੇ ਵੀ ਨੀ ਖੁਸ਼ ਹੈਗਾ ਜੀਗਾ।
0: ਪੱਕੀ ਗੱਲ ਆ?
4: ਪੱਕੀ ਗੱਲ ਭਾਜੀ, ਮੈਂ ਇੱਥੇ ਅਜੀਬ ਹੀ ਸਿਸਟਮ ਲੱਗਾ ਮੈਨੂੰ, ਪਾ ਕੇ ਕਾਲੇ ਕੁੜਤੇ ਪਜਾਮੇ ਹੈ ਜੀ, ਵੱਖਰਾ ਹੀ ਆ।
0: ਅੱਛਾ, ਕਿਉਂ ਅਜੀਬ ਕੁੜਤੇ ਪਜਾਮੇ ਕਿਉਂ ਅਜੀਬ ਲੱਗੇ?
4: ਨਹੀਂ
0: ਭਾਜੀ ਪਤਾ ਨੀ, ਮੈਨੂੰ
4: ਨਹੀਂ ਲੱਗਾ ਨਾ, ਮੈਂ ਏਦਾਂ ਦਾ ਬੰਦਾ ਨਹੀਂ ਹੈ।
0: ਨਹੀਂ ਤੁਸੀਂ ਕੁੜਤੇ ਪਜਾਮੇ ਨਹੀਂ ਤੁਹਾਨੂੰ ਪਸੰਦ?
4: ਨਹੀਂ ਨਹੀਂ ਪਸੰਦ ਹੈਗੇ ਆ ਭਾਜੀ, ਪਰ ਏਦਾਂ ਨੀ ਕਿ ਡਾਕੂ ਬਣ ਗਏ ਜਲਦੀ ਸਾਰੇ ਜਾਣੇ ਇਕੱਠੇ।
0: ਅੱਛਾ, ਸਾਰੇ ਇਕੱਠਿਆਂ ਦਾ ਨੀ ਤੁਹਾਨੂੰ ਠੀਕ ਲੱਗਦਾ? ਓਕੇ ਓਕੇ ਓਕੇ ਓਕੇ।
4: ਹਾਂਜੀ
0: ਬੋਰ ਹੋ ਗਿਆ। ਚਲੋ ਜੀ ਠੀਕ ਹੈ, ਚਲੋ ਯਾਰ ਇਹਨਾਂ ਦਾ ਦੇਖੋ ਆਪਦਾ ਇੱਕ ਨਜ਼ਰੀਆ। ਤੁਸੀਂ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਜੇ ਤੁਹਾਡੇ ਕੋਈ ਵੀ ਅਪਲਾਇੰਸਿਸ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ ਰਿਪੇਅਰ ਹੋਣ ਵਾਲੇ ਨੇ ਤਾਂ ਅਪਲਾਇੰਸਿਸ ਦੀ ਰਿਪੇਅਰ ਕਰਾਓ। ਨੰਬਰ ਹੈ 647-622-3203 ਦੇ ਉੱਤੇ ਪ੍ਰਦੀਪ ਜੀ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ, ਅਤੇ ਅਪਲਾਇੰਸ ਦੀ ਰਿਪੇਅਰ ਬਹੁਤ ਤਸੱਲੀ ਦੇ ਨਾਲ ਕਰਦੇ ਨੇ। ਤੁਸੀਂ ਕਿਚਨ ਐਸੀ ਰੈਡੀ ਕਰਾਉਣੀ ਹੈ ਕਿ ਕੋਈ ਵੀ ਬੰਦਾ ਤੁਹਾਡੇ ਘਰ ਆਵੇ ਤਾਂ ਕਿਚਨ ਦੇਖ ਕੇ ਕਵੇ ਜ਼ਰੂਰ ਕਿ ਬੱਲੇ ਯਾਰ ਇਹ ਦੱਸੋ ਕਿਚਨ ਕਿਹਨੇ ਬਣਾਈ ਹੈ, ਤਾਂ ਕਿਚਨ ਦੇ ਮਾਹਰ ਨੇ ਸਾਡੇ ਜਸਪਾਲ ਰਾਏ ਭਾਜੀ, ਨਿਊ ਹਾਈਟਸ ਕਿਚਨ ਵਾਲੇ। ਸੋ ਕਿਚਨ ਤਿਆਰ ਕਰਵਾਓ। ਨੰਬਰ 1 ਕਿਚਨ, ਕੈਬਨਿਟਸ, ਕਾਊਂਟਰ ਟੋਪ, ਤੁਸੀਂ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਨੇ, ਕੋਈ ਵੀ ਐਸਾ ਕੰਮ ਹੈ ਤਾਂ ਨਿਊ ਹਾਈਟਸ ਕਿਚਨ 416-859-1920 ਜਸਪਾਲ ਰਾਏ ਭਾਜੀ ਨੂੰ ਫੋਨ ਕਰ ਲਓ। 416-859-1920 ਤੇ ਆਪਣੇ ਮਨਪਸੰਦ ਦੀ ਕਿਚਨ ਤੁਸੀਂ ਜ਼ਰੂਰ ਤਿਆਰ ਕਰਵਾਓ, ਅਤੇ ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬਹਿ ਜਾ ਬਹਿ ਜਾ ਹੋ ਗਈ। ਸੋ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ, ਨੰਬਰ ਹੈ ਆਪਣਾ 906-7-3-3-3-3-7-25-87 ਹਾਂਜੀ 2587 ਹੈਲੋ ਜੀ।
5: ਹੈਲੋ ਅਮੀ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ।
5: ਨਵੀਂ ਸੋਰੀ ਨਵੀਂ।
0: ਹਾਂਜੀ ਹੈਲੋ। ਹਾਂਜੀ ਹਾਂਜੀ,
5: ਮੈਂ ਬ੍ਰੈਂਪਟਨ ਚ ਬਾਲੀਆਂ ਜਾਗੋ ਨਿਕਲਦੇ ਹਾਰਦੇ ਨੀ ਕੋਈ ਜਾਗੋ ਚੁੱਕੋ ਖੜਦਾ ਟਰਾਲੀਆਂ ਟਰੈਕਟਰਾਂ ਦੇ ਨਾ।
0: ਤੁਸੀਂ ਕਿੱਥੇ ਜਾ ਰਹੇ ਹੋ?
5: ਟਾਟੋ ਰੈਕਸ ਦਾ ਈਟੂ ਬੀਕੋ ਚ।
0: ਈਟੂ ਬੀਕੋ ਕਿੱਥੇ ਕ?
5: ਆਪਣੇ ਇਸ ਈਟੂ ਬੀਕੋ ਨਾਰਥ ਚ।
0: ਤੁਸੀਂ ਰੈਕਸਡੇਲ ਚੋਂ ਜਾਂ ਈਟੂ ਬੀਕੋ ਚ? ਰੈਕਸਡੇਲ ਜਾਗੋ ਨੀ ਨਿਕਲਦੀਆਂ? ਰੈਕਸਡੇਲ ਦੇ ਵਿਚ ਤਾਂ ਯਾਰ ਮੈਂ ਪਤਾ ਨੀ, ਮੈਨੂੰ ਪਿਛਲੇ ਹਫ਼ਤੇ ਦੀ ਗੱਲ ਹੈ ਕਿ ਦੇਖੀ ਜਾਗੋ ਕੋਈ ਕੱਢ ਰਿਹਾ ਸੀ ਬਹੁਤ ਧੂਮਧਾਮ ਨਾਲ, ਉਹ ਵੀ ਟਰੈਕਟਰ ਦੇ ਉੱਤੇ। ਸੋ ਆਈ ਡੋਂਟ ਨੋ, ਰੈਕਸਡੇਲ ਦੇ ਵਿੱਚ ਬਾਈ ਜੀ ਕਿਤੇ ਨਿਕਲਦੀਆਂ ਨੇ, ਪਤਾ ਨਹੀਂ ਰੈਕਸਡੇਲ ਵਾਲਿਓ ਤੁਸੀਂ ਦੱਸ ਸਕਦੇ ਹੋ। ਸੋ ਨੰਬਰ ਹੈ ਆਪਣਾ 905-6-7-3-3-3-3-7 905-673-3337 ਆਪਣਾ ਨੰਬਰ ਹੈ। ਰੈਕਸਡੇਲ ਹੈ, ਰੈਕਸਡੇਲ ਵਾਲੇ ਬਚੇ ਹੋਏ ਨੇ, ਲੈਟਸ ਸੀ ਦੇਖਦੇ ਹਾਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਤੁਸੀਂ ਇੱਕ ਵਾਰ ਗੇੜਾ ਮਾਰੋ। ਸਿੰਪਲੀ ਇੰਡੀਅਨ ਵਾਲੇ ਨੇ ਨਾ ਕੁਝ ਕੁ ਲਾਈਵ ਸਟੇਸ਼ਨ ਲਾਏ ਹੋਏ ਨੇ, ਅਨਲਿਮਿਟਡ ਗੋਲ ਗੱਪੇ 999 ਚ, ਆਈਸ ਗੋਲਾ 399, ਦਹੀਂ ਟਿੱਕੀ ਚਾਟ 599, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, 85 ਮਾਊਂਟ ਪੈਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ। ਅਤੇ ਨਾਲ 25-30 ਤਰੀਕ ਤੱਕ ਸਿੰਪਲੀ ਇੰਡੀਅਨ ਵਾਲੇ ਰੱਖੜੀ ਰਕਸ਼ਾ ਬੰਧਨ ਦੇ ਲਈ ਡਰਾ ਕੱਢ ਰਹੇ ਨੇ। 25 ਅਗਸਤ ਤੋਂ ਲੈ ਕੇ 30 ਅਗਸਤ ਤੱਕ ਜਿਹੜਾ ਵੀ ਬੰਦਾ ਮਠਿਆਈ ਲੈ ਰਿਹਾ, ਤੁਹਾਡਾ ਨਾਮ ਇੱਕ ਡਰਾ 'ਚ ਪਾਇਆ ਜਾਊਗਾ। ਅਤੇ ਏਅਰਲਾਈਨ ਦੀਆਂ ਬਹੁਤ ਸਾਰੀਆਂ ਟਿਕਟਾਂ ਕੱਢ ਰਹੇ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਤੁਸੀਂ ਖਰੀਦਦਾਰੀ ਕਰੋ ਅਤੇ ਤੁਸੀਂ ਵੀ ਵਿਨਰ ਬਣ ਸਕਦੇ ਹੋ ਯਾਰ। ਅਤੇ ਵਿਨਰ ਜਦੋਂ ਬੰਦਾ ਬਣਦਾ, ਬਸ ਡਰਾ ਹੀ ਪੁਣਾ, ਮਠਿਆਈਆਂ ਤਾਂ ਲੈਣੀਆਂ ਲੈਣੀਆਂ, ਕਿਉਂ ਨਾ ਆਪਣਾ ਨਾਮ ਪਾ ਦਿਉ ਤੁਸੀਂ। ਜੇ ਲੱਕੀ ਨਿਕਲੇ ਤਾਂ ਫਿਰ ਬੱਲੇ ਬੱਲੇ, ਬਹਿਰਾ ਬਹਿਰਾ, ਨਹੀਂ ਤਾਂ ਤੁਹਾਨੂੰ ਵਧੀਆ ਮਠਿਆਈ ਤਾਂ ਮਿਲ ਹੀ ਜਾਣੀ ਆ। ਸੋ ਜਾਗੋਆਂ ਦੀਆਂ ਗੱਲਾਂ ਹੋ ਰਹੀਆਂ ਨੇ, ਕਿਸੇ ਨੂੰ ਵਧੀਆ ਲੱਗਦੀਆਂ ਸਟਰੀਟਸ ਦੇ ਉੱਤੇ, ਸੜਕਾਂ 'ਤੇ ਵੀ ਵਧੀਆ ਰੰਗ ਬੰਨਿਆ ਜਾਂਦਾ, ਅਤੇ ਕਈ ਲੋਕ ਕਹਿੰਦੇ ਆ ਨਹੀਂ ਯਾਰ ਨਵੀਂ ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਦੇਖਦੇ ਹਾਂ ਤੁਹਾਡੀ ਕੀ ਰਾਏ ਆ, ਦੱਸੀ ਚੱਲੋ, ਅਤੇ ਤੁਹਾਡੀਆਂ ਕਾਲਸ ਲੈ ਰਹੇ ਹਾਂ, ਆਨੰਦ ਤੁਹਾਡੀਆਂ ਕਾਲਾਂ ਦੇ ਨਾਲ ਹੀ ਆਉਂਦਾ ਯਾਰ। ਤੁਸੀਂ ਵਧੀਆ ਕੀ ਕਹਿੰਦੇ ਆ ਰੌਣਕ ਮੇਲਾ ਲਾਈ ਰੱਖਦੇ ਹੋ।
6: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

ਮੌਕਾ ਆ ਗਿਆ ਐਮੀ ਵਿਰਕ ਦੇ ਚਾਰਟ ਟੌਪਿੰਗ ਹਿੱਟ ਸਰਗਨ ਮਹਿਤਾ ਦੀ ਸਟਾਰ ਪਾਵਰ ਤੇ ਇੱਕ ਐਸੀ ਸ਼ਾਮ ਜੋ ਪੂਰੇ ਟੋਰਾਂਟੋ ਨੂੰ ਯਾਦ ਰਵੇਗੀ। ਇਹ ਇੱਕ ਸਿਰਫ ਕਾਨਸਰਟ ਨਹੀਂ, ਪੰਜਾਬੀ ਇੰਟਰਟੇਨਮੈਂਟ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੈ। ਟਿਕਟਸ ਅਵੇਲੇਬਲ ਨੇ ticketmaster.ca ਤੇ। ਟਿਕਟ ਮਾਸਟਰ ਤੇ ਤੁਸੀਂ ਟਿਕਟਾਂ ਆਪਣੀਆਂ ਲਓ, ਆਪਣੇ ਦੋਸਤਾਂ ਪਰਿਵਾਰਾਂ ਤੇ ਪੂਰੇ ਗੈਂਗ ਨੂੰ ਨਾਲ ਲੈ ਕੇ ਜਾਓ ਤੇ ਤਿਆਰ ਹੋ ਜਾਓ ਇੱਕ ਧਮਾਕੇਦਾਰ ਸ਼ਾਮ ਲਈ। ਐਮੀ ਵਿਰਕ, ਯੋਰ ਟਿਕਟਸ ਔਨ। ਸੋਰੀ ਯਾਰ, ਮੈਂ ਐਮੀ ਵਿਰਕ ਦਾ ਮੈਸੇਜ ਦੇਣਾ ਤੁਹਾਨੂੰ, ਬਟ ਮੈਂ ਜੋ ਡੇਟ ਹੈ ਜੋ ਅਨਾਊਂਸਮੈਂਟ ਹੈ ਉਹ ਗਲਤ ਦਿੱਤੀ ਹੈ। ਫਿਰ ਤੋਂ ਦਿੰਦੇ ਹਾਂ, ਨਵੀਂ ਡੇਟ ਹੈ ਤੇ ਐਮੀ ਵਿਰਕ ਤੁਹਾਡੇ ਸ਼ਹਿਰ ਕਦੋਂ ਆ ਰਿਹਾ? ਹੁਣ ਤੁਸੀਂ ਦੇਖੋ ਕਿ 30 ਅਗਸਤ ਨੂੰ ਆ ਰਿਹਾ।

0: 3 August, Great Canadian Resort, Great Canadian Casino Resort, Woodbine, and 3 August, Ticketmaster.ca, Ticketmaster.ca, 3 August, 1542, Hanji.
1: Hanji, Navi
0: Vahiguru Ji. Ji, Fateh Ji.
1: ਪ੍ਰੋਗਰਾਮ ਜੀ ਤੁਹਾਡਾ ਬਹੁਤ ਵਧੀਆ ਨੇ ਜਾਗੋ ਮੰਮੀ ਦੋ ਅਟੈਂਡ ਕੀਤੀਆਂ ਇੱਥੇ ਤੇ ਬਹੁਤ ਸੋਹਣਾ ਪ੍ਰੋਗਰਾਮ ਬਣਦਾ ਰੰਗਾ ਰੰਗ ਨਾਲੇ 10 ਮਿੰਟ ਕਿਤੇ ਮਨੋਰੰਜਨ ਹੋ ਜਾਂਦਾ ਤੇ ਗੱਲ ਇਹ ਆ ਵੀ ਸਾਨੂੰ ਇੱਕ ਜਾਗੋ ਸੁਣਾਓ ਜਿਹੜੀ
0: ਹਰਮਨ ਬੱਤਾ ਤੁਹਾਡੇ ਲਈ ਪੇਸ਼ ਹੋ ਰਹੇ ਨੇ ਤੇ ਹਰਮਨ ਆ ਜਾਓ ਲਾਈਨ ਤੇ ਤੁਹਾਡੇ ਨਾਲ ਮੋੜਗੀਰ ਦੀਆਂ ਗੱਲਾਂ ਬਾਤਾਂ ਕਰੋ ਕਰੀਏ ਤੇ ਇੱਕ ਮੈਂ ਕਿਹੜਾ ਸੀਗਾ ਯਾਰ ਕਿੱਥੇ ਗਏ ਸਾਡੇ ਇਹ ਤੁਸੀਂ ਇਸ ਸਮਰ ਬੋਸ ਨਹੀਂ ਚਲੋ ਇਹ ਰਹਿਣ ਦਿੰਦੇ ਕਿਉਂਕਿ ਤੁਸੀਂ ਸਾਰੀ ਸਮਰ ਇਹ ਚੀਜ਼ ਸੁਣੀ ਹੋਈ ਹੈ ਮੈਂ ਕੁਛ ਲਾਉਣ ਲੱਗਿਆ ਸੀ ਬਟ ਉਹ ਨਹੀਂ ਲਾਉਂਦੇ ਤੁਹਾਡੇ ਲਈ ਇੱਕ ਗੀਤ ਜਿਹੜਾ ਅੱਜ ਕੱਲ੍ਹ ਬੜਾ ਚੱਲ ਰਿਹਾ ਉਹ ਪੇਸ਼ ਕਰਦੇ ਹਾਂ ਅਤੇ ਆਪਣੇ ਜੋਰਡਨ ਸੰਧੂ ਨੇ ਬਹਿਜਾ ਕਰਾਈ ਪਈ ਹੈ

0: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ, seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 437-655-1984, 437-655-1984. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ. ਟੈਕ ਸਪਿਰਿਟ 905-621-4100. ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ. ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ. ਨੈਵੀਗੇਟਰ ਕੈਫੇ ਏਅਰਪੋਰਟ ਕੁਈਨ, ਇਹਨਾਂ ਦੀ ਮਸਾਲਾ ਚਾਹ, ਇਹਨਾਂ ਦੀਆਂ ਆਲੂ ਪੈਟੀਆਂ, ਵਾਹ ਬਈ ਵਾਹ, ਹੈ ਕਮਾਲ ਯਾਰ. ਪ੍ਰੋਗਰਾਮ ਪੰਜਾਬੀ ਦਾਰਾ ਤੁਸੀਂ ਸੁਣ ਰਹੇ ਹੋ ਤੇ ਜੋਰਡਨ ਸੱਧੂ ਦੇ ਮੈਂ ਕਿਹਾ ਸੁਣਾ ਹੀ ਦੇਈਏ ਦੋ ਤਿੰਨ ਗਾਣੇ ਯਾਰ, ਮੁੰਡਾ ਵਧੀਆ. ਤੇ ਜੋਰਡਨ ਦੀ ਐਲਬਮ ਯਾਰ ਗੋਡਸ ਫੇਵਰੇਟ, ਮੈਂ ਸੱਚ ਦੱਸਾਂ ਮੈਨੂੰ ਪਹਿਲਾਂ ਲੱਗਿਆ ਠੀਕ ਹੈ, ਹੁਣ ਮੈਂ ਬਹੁਤ ਸੁਣ ਲਈ ਤੇ ਹੁਣ ਮੈਨੂੰ ਬੜੀ ਵਧੀਆ ਲੱਗਦੀ ਹੈ. ਸੋ ਜਿਹੜੀਆਂ ਕੁਝ ਚੀਜ਼ਾਂ ਨੇ ਨਾ ਵਾਰ ਵਾਰ ਸੁਣੋ ਤੇ ਫਿਰ ਤੁਹਾਨੂੰ ਲੱਗਦਾ ਹਾਂ ਯਾਰ ਹੁਣ ਬਣੀ ਗੱਲ. ਸੋ ਪ੍ਰੋਗਰਾਮ ਹੈ ਪੰਜਾਬੀ ਦਾਰਾ ਤੇ ਗੱਲਾਂ ਬਾਤਾਂ ਖੂਬ ਤੁਹਾਡੇ ਨਾਲ ਹੋ ਰਹੀਆਂ ਨੇ, ਕੁਝ ਤੁਸੀਂ ਕਰ ਰਹੇ ਹੋ, ਕੁਝ ਅਸੀਂ ਕਰ ਰਹੇ ਹਾਂ, ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਹੈ ਮੌਕੇ ਨਾਲ ਸਾਡੀ ਗੱਲਬਾਤ, ਪਾਣੀ ਦੀਆਂ ਛੱਲਾਂ ਹੋਵਣ. ਵਾਹ ਕਿਆ ਫਿਰੋਜ਼ ਖਾਨ ਨੇ ਗਾਇਆ. ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਤੇ ਇਹਨਾਂ ਦੇ ਹਰ ਇੱਕ ਸਟੋਰ ਦੇ ਨਾਲ ਰੈਸਟੋਰੈਂਟ ਇੰਡੀਅਨ ਫਰੂਟਲੈਂਡ. ਸੋ ਇੰਡੀਅਨ ਫਰੂਟਲੈਂਡ ਮਲਟੀਪਲ ਲੋਕੇਸ਼ਨਸ ਤੋਂ ਸੇਵਾਵਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ. ਸੋ ਤੁਹਾਨੂੰ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਦਾ ਕਿਹੜਾ ਦੱਸ ਦਈਏ. 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਹਰਨਟੇਰੀਓ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲ ਮੋਲ, 15 ਫੈਂਡਰ ਵੇ, ਬਵੇਰਡ ਐਂਡ ਚਿੰਕਿਊਜ਼ੀ, 45 ਡਸਕ ਡਰਾਈਵ, ਕੁਈਨ ਐਂਡ ਚਿੰਕਿਊਜ਼ੀ, 33 ਫਾਰਲੀ ਡਰਾਈਵ ਇਨ ਗੁਐਲਫ ਤੇ 600 ਹੈਸਪਿਲਰ ਰੋਡ ਇਨ ਕੇਮਬ੍ਰਿਜ. ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ ਦੇ ਉੱਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਹਾਜ਼ਰ ਹੈ. ਸੋ ਬ੍ਰੈਂਪਟਨ ਕ੍ਰੈਮੇਟੋਰੀਅਮ, ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ ਐਟ ਬ੍ਰੈਂਪਟਨ ਕ੍ਰੈਮੇਟੋਰੀਅਮ. ਫਿਊਨਰਲ ਆਪਣਾ ਪ੍ਰੀ ਪਲੈਨ ਦੇਖੋ, ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਫਿਊਨਰਲ ਦੀਆਂ ਕਿਉਂ ਗੱਲਾਂ ਕਰਦੇ ਹੁੰਦੇ, ਇਹ ਚੀਜ਼ਾਂ ਹੋਣੀਆਂ ਨੇ. ਫਿਊਨਰਲ ਹਰੇਕ ਦਾ ਹੋਣਾ, ਤੁਹਾਡਾ ਵੀ ਹੋਣਾ, ਮੇਰਾ ਵੀ ਹੋਣਾ, ਸਾਰਿਆਂ ਦੇ ਹੋਣੇ ਆ. ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ. ਤੁਹਾਨੂੰ ਅੱਜ ਦਾ ਰੇਟ ਲੌਕ ਹੋ ਜਾਣਾ, ਵਧੀਆ ਟੌਪ ਦੀ ਟੀਮ ਹੈ. ਤੇ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਨੰਬਰ ਹੈ 905-790-9080. ਸੋਰੀ ਨੰਬਰ ਮੈਂ ਗਲਤ ਦਿੱਤਾ. ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਨੰਬਰ ਹੈ 905-458-2222, ਬ੍ਰੈਂਪਟਨ ਕ੍ਰੈਮੇਟੋਰੀਅਮ, 905-458-2222, ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਗੱਲਬਾਤ ਕਰੋ. ਤੇ ਇੱਕ ਹੁਣ ਮੈਂ ਜਿਹੜਾ ਦੂਜਾ ਨੰਬਰ ਦੇ ਰਿਹਾ ਸੀ ਉਹ ਇਹ ਹੈ.
3: ਤੁਸੀਂ
0: ਨਵੀਂ ਫਰਨੈਸ, ਨਵਾਂ ਏਸੀ ਲਵਾਓ ਤੇ $1800 ਤੱਕ ਦਾ ਰੀਬੇਟ ਪਾਓ. ਸੋ ਨਵੀਂ ਫਰਨੈਸ, ਨਵਾਂ ਏਸੀ ਜਾਂ ਕੋਈ ਵੀ ਏਸੀ ਦੀ ਰਿਪੇਅਰ, ਫਰਨੈਸ ਦੀ ਰਿਪੇਅਰ, 905-790-9080, 905-790-9080.
3: 80 ਤੇ ਗਲੋਬਲ ਕੰਫਰਟ ਏਅਰ। ਸੋ ਕਿਹੜਾ ਹੁਣ ਤੁਹਾਨੂੰ ਅਗਲਾ ਗਾਣਾ ਸੁਣਾਈਏ? ਜੇ ਕੋਈ ਤੁਹਾਡੀ ਰਿਕੁਐਸਟ ਹੈ ਤਾਂ ਦੱਸੋ, ਨਹੀਂ ਤਾਂ ਫਿਰ ਤੁਹਾਨੂੰ ਕੁਛ ਨਾ ਕੁਛ ਅਸੀਂ ਆਪਣੇ ਪਸੰਦ ਦਾ ਸੁਣਾ ਦਿੰਦੇ। ਯਾਰ ਸਾਡੀ ਵੀ ਪਸੰਦ ਬੜੀ ਟੋਪੋ ਟੋਪ ਹੈ। ਅਤੇ ਨੰਬਰ ਹੈ ਆਪਣਾ 905-673-3337 9056733337। ਕੈਲਡਿਨ ਮਿਤਸੂਬਿਸ਼ੀ ਦਾ ਵੀ ਨੰਬਰ ਯਾਦ ਰੱਖੋ। ਨਵੀਂ ਗੱਡੀ ਲੈਣੀ ਹੈ ਮਿਤਸੂਬਿਸ਼ੀ ਦੀ ਲਓ, 10 ਸਾਲ ਦੀ ਵਾਰੰਟੀ ਹੈ, ਬਹੁਤ ਰਿਲਾਇਬਲ ਟੀਮ ਕੈਲਡਿਨ ਮਿਤਸੂਬਿਸ਼ੀ। 6476782754 ਅਤੇ ਤੁਸੀਂ ਕੈਲਡਿਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਗੱਲਬਾਤ ਕਰੋ। ਅਤੇ ਤੁਹਾਡੇ ਲਈ ਜੀਵਨ ਸਿੱਧੂ ਜੋ ਮਾਲਕ ਨੇ ਇਸ ਡੀਲਰਸ਼ਿਪ ਦੇ ਹਾਜ਼ਰ ਨੇ, ਅਤੇ ਬਹੁਤ ਵਧੀਆ ਟੀਮ ਹੈ, 10 ਸਾਲ ਦੀ ਵਾਰੰਟੀ ਹੈ ਗੱਡੀ ਹੈ। ਅਤੇ ਨਹੀਂ ਤਾਂ ਆਮ ਤੌਰ 'ਤੇ ਬਾਕੀ ਨਾ ਜਿਹੜੇ ਡੀਲਰ ਨੇ ਤੁਹਾਨੂੰ ਮੌਸਮ 5 ਸਾਲ ਦੀ ਵਾਰੰਟੀ ਦਿੰਦੇ, ਉਹ ਵੀ ਡਰ ਡਰ ਕੇ। ਹੁਣ ਇਹਨਾਂ ਨੂੰ ਪਤਾ ਕਿ ਇਹਨਾਂ ਦੀ ਜਿਹੜੀ ਗੱਡੀ ਹੈ ਪੂਰੀ ਐਨ ਭਰੋਸੇ ਵਾਲੀ ਹੈ। ਸੋ ਵਧੀਆ, ਤੁਸੀਂ ਟੋਪ ਦੀ ਨਾਲੇ ਵਾਰੰਟੀ ਲਓ ਅਤੇ ਗੱਡੀ ਲਓ। ਆ ਸੁਣੋ